0: ਰੇਡੀਓ ਹਾਂਜੀ 1674 ਐਮ ਸੋ ਅੱਜ ਦੇ ਦਿਨ ਸਾਰਿਆਂ ਨੂੰ ਈਦ ਮੁਬਾਰਕ ਅੱਜ ਦੇ ਦਿਨ ਮੁਬਾਰਕ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ ਸੋ ਇਹ ਜਿਹੜਾ ਗਾਣਾ ਤੁਸੀਂ ਸੁਣ ਰਹੇ ਸੀ ਅਸਲ ਵਿੱਚ ਇਹ ਗਾਣਾ ਏ ਆਈ ਨੇ ਬਣਾਇਆ ਵੇਖੋ ਹੁਣ ਏ ਆਈ ਕੀ ਕਰਨ ਲੱਗ ਪਈ
1: ਜੀ ਏ ਆਈ ਤਾਂ ਆਪ ਕਹਿੰਦੀ ਮੈਂ ਭੱਜੀ ਭੱਜੀ ਆਈ
0: ਮਤਲਬ ਕਮਾਲ ਹੀ ਕਰੀ ਜਾਂਦੀ
1: ਗੱਲ ਪਿੱਛੇ ਰਹਿ ਜਾਂਦੀ ਅਤੇ ਏ ਆਈ ਮੂਹਰੇ ਹੋ ਜਾਂਦੀ
0: ਹਾਂ ਤੁਸੀਂ ਵੇਖ ਲਓ ਹੁਣ ਵੀ ਜਿਹੜੇ ਪ੍ਰੋਫੈਸ਼ਨਲਸ ਨੇ ਸਿੰਗਰ ਨੇ ਉਹ ਕੀ ਕਰਨਗੇ ਇਸ ਤੋਂ ਬਾਅਦ ਮਤਲਬ ਇਹ ਤਾਂ ਉੱਦਾਂ ਦਾ ਮਾਹੌਲ ਚੱਲ ਹੈ ਨਾ ਕਈ ਗਾਣੇ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਸੁਰ ਵੀ ਇੱਧਰੋਂ ਉੱਧਰ ਕਿਤੇ ਨਹੀਂ ਉਹਨੇ ਹੋਣ ਦੇਣਾ ਕਿਉਂਕਿ ਉਹਨੇ ਫੜ ਫੜ ਕੇ ਸੁਰ ਬਹਾਉਣੇ ਆ
1: ਚੱਕਰ ਇਹ ਆ ਰਣਜੋਤ ਮਤਲਬ ਕ੍ਰੀਏਟਿਵਿਟੀ ਜੇ ਇੱਕ ਤਰ੍ਹਾਂ ਕਹਿ ਲਈਏ ਵੀ ਉਹਦਾ ਅੰਤ ਹੋ ਜੂ ਪਰ ਨਾਲ ਮੈਂ ਦੇਖਦਾ ਏ ਆਈ ਦੇ ਵਿੱਚ ਤੁਸੀਂ ਕਿੰਨੇ ਕੁ ਕ੍ਰੀਏਟਿਵ ਹੋ ਹੁਣ ਉਸ ਗੱਲ 'ਤੇ ਚਰਚਾ ਹੋਣੀ ਸ਼ੁਰੂ ਹੋ ਜਾਣੀ
0: ਉਹਦੇ 'ਤੇ ਆ ਜੂ
1: ਜਿਹੜਾ ਆਪਾਂ ਕਹਿ ਰਹੇ ਹਾਂ ਨਾ ਮੈਨੇਜਰ ਨੂੰ ਮੈਨੇਜ ਕਰਨ ਲਈ ਮੈਨੇਜਰ ਰੱਖਣਾ ਪੈਣਾ
0: ਹਾਂ ਉਹ ਹੁਣ ਬਣਾਉਣ ਵਾਲਾ ਵੀ ਤਾਂ ਚਾਹੀਦਾ ਨਾ ਹੁਣ ਆਹ ਚੀਜ਼ਾਂ
1: ਉਹਨੂੰ ਉੱਦਾਂ ਦੇ ਉਹਨੂੰ ਇੰਡੈਕਸ ਦੇਣੇ ਉਹਨੂੰ ਉਹ ਚੀਜ਼ਾਂ ਦੱਸਣੀਆਂ ਵੀ ਮੈਂ ਇੱਦਾਂ ਚਾਹੁੰਦਾ ਇੱਦਾਂ ਚਾਹੁੰਦਾ ਇਹ ਬਕਰੀਦ ਆ ਇਹ ਈਦ ਉਲ ਫਿਤਰ ਆ ਜਾਂ ਇਹ ਕਿਹੜੀ ਈਦ ਆ ਅਤੇ ਇਹਦੇ 'ਚ ਕੀ ਸਿਗਨੀਫਿਕੈਂਸ ਆ ਮਹੱਤਤਾ ਕੀ ਆ ਉੱਦਾਂ ਦੇ ਉਹਨੂੰ ਪ੍ਰੋਂਪਟਸ ਜਿਹੜੇ ਨੂੰ ਦੇਣੇ ਆ ਗਏ ਅਤੇ ਮੇਰਾ ਖਿਆਲ ਉਹਦੀ ਜਾਨ ਕਾਫੀ ਸੌਖੀ ਹੋ
0: ਇਹ ਨਾਲ ਦੀ ਨਾਲ ਵੇਖੋ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਕਹਿੰਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਵੀ ਤੁਹਾਡੀ ਜਾਨ ਸੌਖੀ ਹੋ ਜੂਗੀ ਤੁਹਾਡੇ ਲਈ ਇੱਕ ਨੌਕਰ ਆ ਗਿਆ ਤੁਹਾਡੇ ਲਈ ਸਾਰੇ ਕੰਮ ਕਰ ਦੂ ਪਰ ਉਲਟਾ ਤੁਸੀਂ ਵੀ ਸ਼ਾਇਦ ਮਹਿਸੂਸ ਕਰਦੇ ਹੋਗੇ ਕੰਮ ਵੱਧ ਗਿਆ ਸਾਡੇ ਲਈ
1: ਇਹ ਹੈ
0: ਉਹਨੂੰ ਸਿੱਖਣ ਦੇ ਲਈ ਉਹਨੂੰ ਚਲਾਉਣ ਦੇ ਲਈ ਉਹਨੂੰ ਸਿੱਖਣਾ ਪੈ ਰਿਹਾ ਵਾ
1: ਦੇਖੋ ਜਦ ਕੰਪਿਊਟਰ ਆਏ ਆ ਕੋਈ ਮੋਬਾਈਲ ਫੋਨ ਆਇਆ ਬਜ਼ੁਰਗਾਂ ਦੀ ਆਪਾਂ ਜੇ ਗੱਲ ਕਰ ਲਈਏ ਉਹ ਹਜੇ ਵੀ ਉੱਥੇ ਹੀ ਖੜੇ ਨੇ ਕਾਕਾ ਫੀਡ ਕਰੀ ਨੰਬਰ ਉਹ ਤਾਂ ਵਿਚਾਰੇ ਹੋਰ ਫਿਰ ਪਿੱਛੇ ਪੈ ਜਾਣਗੇ ਨਾ ਤੁਸੀਂ ਦੇਖੋ ਦੁਨੀਆਂ ਦੀ ਕਿੰਨੇ ਪਰਸੈਂਟ ਆਬਾਦੀ ਆ ਜਿਹੜੀ ਇਸ ਵੇਲੇ 40 ਸਾਲ ਤੋਂ ਉੱਪਰ ਦੇ ਮੈਂ ਤਾਂ ਕਹਿਣਾ ਲਾਉਣਾ ਕਿਉਂਕਿ ਮੈਂ 40 ਸਾਲ ਤੋਂ ਉੱਪਰ ਇਸ ਕਰਕੇ ਕਹਿਣਾ ਕਿਉਂਕਿ ਇਹ ਉਹ ਉਮਰ ਆ ਜਦ ਸਿੱਖਣ ਸਿਖਾਉਣ ਦਾ ਉਨੀ ਤੁਹਾਨੂੰ ਜਜ਼ਬ ਨਹੀਂ ਰਹਿੰਦੀ ਉਨਾ ਲਲਕ ਨਹੀਂ ਰਹਿੰਦੀ ਫਿਰ ਤੁਸੀਂ ਮਜਬੂਰੀ ਵਸ਼ ਸਿੱਖਦੇ ਹੋ 40 ਸਾਲ ਤੋਂ ਬਾਅਦ ਬੰਦਾ ਜਿਹੜਾ ਸਕੂਟਰ ਸਿੱਖਦਾ ਉਹਦੇ 'ਤੇ 18 ਸਾਲ ਜਿਹੜਾ ਸਕੂਟਰ ਸਿੱਖਦਾ ਉਹਦੇ 'ਚ ਫਰਕ ਦੇਖੋ ਕਿੰਨਾ
0: ਬਹੁਤ ਫਰਕ ਹੈ ਮੈਂ ਨਾ ਕੱਲ੍ਹ ਇੱਕ ਜਿਹੜੀ ਇੱਕ ਰਿਪੋਰਟ ਵੀ ਆਈ ਸੀ ਆਸਟ੍ਰੇਲੀਆ 'ਚ ਵੀ ਕਹਿੰਦੇ ਨੇ ਕਿ ਹੁਣ ਜਿਹੜੀ ਜੋਬ ਜਿਹੜੀਆਂ ਆਉਣ ਵਾਲੇ ਸਮੇਂ ਦੀਆਂ ਜਾਂ ਮੌਜੂਦਾ ਹੁਣ ਭਰਤੀ ਕੀਤੀ ਜਾ ਰਹੀ ਆ ਉਹ ਐਜੂਕੇਸ਼ਨ ਬੇਸ ਰਹਿ ਹੀ ਨਹੀਂ ਗਈਆਂ ਬਹੁਤ ਘੱਟ ਗਈਆਂ ਜਿੱਦਾਂ ਜੇ ਕਿਸੇ ਨੇ ਕਿਸੇ ਸਪੈਸੀਫਿਕ ਖੇਤਰ ਦੇ ਵਿੱਚ ਕਿਸੇ ਨੇ ਪੜ੍ਹਾਈ ਕੀਤੀ ਆ ਤਾਂ ਉਹਦੇ ਲਈ ਜੋਬ ਘੱਟ ਆ ਪਰ ਜੇ ਇਹ ਵਾਲਾ ਹੁਨਰ ਕਿਸੇ ਨੂੰ ਆਉਂਦਾ ਵਾ ਤਕਨੀਕੀ ਤੌਰ ਦੇ ਉੱਤੇ ਕੋਈ ਸਟਰੋਂਗ ਆ ਕਿਸੇ ਨੂੰ ਏ ਆਈ ਚਲਾਉਣੀ ਆਉਂਦੀ ਆ ਜਾਂ ਉਹ ਚਲਾਉਣੀ ਸਿੱਖਣਾ ਚਾਹੁੰਦਾ ਵਾ ਅਤੇ ਈਵਨ ਪੱਲਿਓਂ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਉਹਨਾਂ ਦੇ ਲਈ ਜਿਹੜੀਆਂ ਆਪਸ਼ਨ ਉਹ ਵੱਧ ਗਈਆਂ ਯਾਨੀ ਕਿ ਹੁਣ ਸਮਾਂ ਬਦਲ ਗਿਆ ਹੁਣ ਆਪਾਂ ਜਿਹੜਾ ਬੱਚਿਆਂ ਨੂੰ ਤੰਗ ਕਰ ਕਰਕੇ ਅਤੇ ਇੰਨਾ ਇੰਨਾ ਪੜ੍ਹਾਈ ਜਾਂਦੇ ਹਾਂ ਫੋਰ ਦਾ ਮੂਮੈਂਟ ਸ਼ਾਇਦ 6-5 ਦੇ ਵਿੱਚ ਜਾਂ ਦੁਚਿੱਤੀ ਦੇ ਵਿੱਚ ਮਾਪੇ ਪੈ ਜਾਣ ਵੀ ਆਪਾਂ ਫਿਰ ਕਿਉਂ ਕਰ ਰਹੇ ਹਾਂ
1: ਡਿਪੈਂਡ ਕਰਦਾ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਕਈ ਵਾਰ ਪੜ੍ਹਾਈ ਲਿਖਾਈ ਤੁਹਾਨੂੰ ਇਕੱਲੀ ਜੋਬ ਵਾਸਤੇ ਨਹੀਂ ਦੀਨ ਦੁਨੀਆ ਤਰਕ ਵਿਤਰਕ ਹੈ ਨਾ ਗਿਆਨ ਇਹ ਸਾਰੀਆਂ ਚੀਜ਼ਾਂ ਪਰ ਜਦ ਤੁਸੀਂ ਜ਼ਿਆਦਾ ਪੜ੍ਹ ਲੈਂਦੇ ਹੋ ਉਹ ਟਨਲ ਵਿਜ਼ਨ ਬਣ ਜਾਂਦਾ ਹੁਣ ਮੰਨ ਲਓ ਜੇ ਕੋਈ ਡਾਕਟਰ ਆ ਤਾਂ ਉਹ ਡਾਕਟਰ ਦੀ ਹੀ ਨੌਕਰੀ ਕਰ ਸਕਦਾ ਹੋਰ ਕੁਛ ਨਹੀਂ ਕਰ ਸਕਦਾ ਹੈ ਨਾ ਜੇਤਾ ਪੜ੍ਹਿਆ ਤੇਤਾ ਕੜਿਆ ਹੋਰ ਸੰਦਰਭ 'ਚ ਕਹਿ ਦਿੱਤਾ ਜਾਂਦਾ ਵੀ ਕਈ ਵਾਰ ਆਪਣੇ ਆਪ ਨੂੰ ਲੋਕ ਬਹੁਤ ਜ਼ਿਆਦਾ ਵਿਦਵਾਨ ਸਮਝਣ ਲੱਗ ਜਾਂਦੇ ਆ ਅੰਗਰੇਜ਼ੀ 'ਚ ਕਹਿ ਦਿੰਦੇ ਆ ਇਹ ਪਰਸਨ ਸ਼ੁੱਡ ਬੀ ਐਜੂਕੇਟਡ ਐਨਫ ਟੂ ਨੋ ਦੈਟ ਐਜੂਕੇਸ਼ਨ ਅਲੋਨ ਇਜ਼ ਨੋਟ ਐਨਫ ਇਕੱਲੀ ਵਿੱਦਿਆ ਪੜ੍ਹਾਈ ਉਹ ਸਭ ਕੁਛ ਨਹੀਂ ਪਰ ਕੀ ਸਾਡਾ ਜਿਹੜਾ ਸਿੱਖਿਆ ਦਾ ਮਾਡਲ ਆ ਕਿਤੇ ਸਾਨੂੰ ਉਸ ਪਾਸੇ ਨੂੰ ਤਾਂ ਨਹੀਂ ਸੀ ਧੱਕ ਰਿਹਾ ਉੱਥੇ ਫਿਰ ਏ ਆਈ ਦੀ ਐਂਟਰੀ ਹੁੰਦੀ ਹੈ
0: ਕੁੱਲ ਮਿਲਾ ਕੇ ਮੈਨੂੰ ਤਾਂ ਇਹ ਲੱਗਦਾ ਕਿ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਵੱਲ ਵੀ ਆਪਾਂ ਭੱਜਦੇ ਹਾਂ ਨਾ ਭਾਵੇਂ ਉਹ ਪੈਸਾ ਆ ਭਾਵੇਂ ਉਹ ਪੜ੍ਹਾਈ ਆ ਭਾਵੇਂ ਸਾਡੇ ਘਰ ਬਾਹਰ ਨੇ ਭਾਵੇਂ ਬਾਹਰ ਹੀ ਆਉਣਾ ਮੰਨ ਲਓ ਪ੍ਰਦੇਸ਼ ਹੀ ਆਉਣਾ ਜਾਂ ਜਿੰਨੇ ਵੀ ਸਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ 'ਚ ਹੁਣ ਪ੍ਰੋਪਰਟੀ ਆ ਜਾਂ ਕੋਈ ਇਨਵੈਸਟਮੈਂਟ ਦੇ ਖੇਤਰ ਨੇ ਜਿਹਦੇ ਵਿੱਚ ਤੁਸੀਂ ਭਾਵੇਂ ਸੋਨਾ ਲਾ ਲਓ ਭਾਵੇਂ ਬਿਟਕੋਇਨਸ ਲਾ ਲਓ ਭਾਵੇਂ ਤੁਸੀਂ ਕਰੂਡ ਆਇਲ ਦੇ ਵਿੱਚ ਲਾਇਆ ਵਾ ਜਾਂ ਸ਼ੇਅਰ ਮਾਰਕੀਟ ਆ ਹਰ ਇੱਕ ਚੀਜ਼ ਦੇ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਇੱਕ ਸਮੇਂ ਦੇ ਉੱਤੇ ਸਾਨੂੰ ਇੱਦਾਂ ਲੱਗਦਾ ਵੀ ਅੱਗੇ ਫਿਊਚਰ ਹੀ ਇਹੋ ਆ ਹੁਣ ਪਰ ਉਸ ਤੋਂ ਬਾਅਦ ਫਿਰ ਜਿਹੜੀ ਇੱਕਦਮ ਪੂਰੀ ਪੀਕ ਦੇ ਉੱਤੇ ਜਦੋਂ ਉਹ ਚੀਜ਼ ਸਿਰਜ ਜਾਂਦੀ ਆ ਫਿਰ ਇੱਕਦਮ ਧੜਾਮ ਵੱਜਦੀ ਹੈ ਅਗਲੇ ਪਲ ਤੁਹਾਨੂੰ ਅਗਲੇ ਹੀ ਮਹੀਨੇ ਜਾਂ ਅਗਲੇ ਹੀ ਹਫ਼ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਜਾਂ ਅਗਲੇ ਸਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਨਹੀਂ ਉਹ ਤਾਂ ਐਵੇਂ ਹੀ
1: ਉਹ ਸਿਖਾਉਂਦਾ ਸੀ ਕੋਈ ਵੀ ਬਿਟਕੋਇਨ ਕੀ ਚੀਜ਼ ਆ ਉਹ ਕਹਿੰਦਾ ਯਾਰ ਮੈਂ ਇੱਦਾਂ ਨਹੀਂ ਸਮਝਾ ਸਕਦਾ ਮੈਂ ਤੈਨੂੰ 40 ਸਕਿੰਟ ਦੀ ਇੱਕ ਮੀਮ ਭੇਜਦਾ ਉਹ ਬੰਦਾ ਸ਼ਟਰ ਜਿਹਾ ਲੱਗਿਆ ਹੋਇਆ ਪਹਿਲਾਂ ਥੱਲੇ 20 ਦਾ ਨੋਟ ਸਿੱਟਦਾ ਉਹਨੂੰ 40 ਆ ਜਾਂਦੇ ਫਿਰ 40 ਸਿੱਟ ਦਿੰਦਾ ਫਿਰ 80 ਆ ਜਾਂਦੇ ਫਿਰ ਨਾਲ ਬੀੜੀ ਦਾ ਸਿੱਟ ਦਾ ਪੈਕਟ ਵੀ ਸਿੱਟ ਦਿੰਦਾ 2 ਬੀੜੀ ਸਿੱਟ ਦੇ ਇੱਦਾਂ ਵਾਹਵਾ ਸਮਾਨ ਆਈ ਹੋਈ ਜਾਂਦਾ ਫਿਰ ਸਾਰਾ ਕੁਛ ਹੀ ਦਾਅ 'ਤੇ ਲਾ ਦਿੰਦਾ ਸ਼ਟਰ ਬੰਦ ਹੋ ਜਾਂਦਾ
0: ਬਸ ਇਹੋ
1: ਕ੍ਰਿਪਟੋ ਫਿਰ ਉਹਨਾਂ ਨੇ ਇੱਦਾਂ ਸਮਝਾਈ ਵੀ ਕਈਆਂ ਨਾਲ ਇੱਦਾਂ ਹੋ ਚੁੱਕਿਆ
0: ਕਈਆਂ ਨਾਲ ਇੱਦਾਂ ਹੋ ਗਿਆ
1: ਅੱਗਾ ਦੌੜ ਪਿੱਛਾ ਚੌੜ ਚਿੱਟ ਫੰਡ ਸਕੀਮ ਵੀ ਇੱਦਾਂ ਹੀ ਸੀਗੀਆਂ ਭਾਰਤ ਵਿੱਚ ਦੇਖ ਲਓ ਆਪਾਂ ਅਲ ਗਰੁੱਪ ਪੰਗੂ ਹੋਣੀ ਅਤੇ ਹੋਰ ਤੁਹਾਡੇ ਇੰਨੇ ਪੈਸੇ ਇੰਨੀ ਦੇਰ 'ਚ ਦੁੱਗਣੇ ਕਰਾਂਗੇ ਚੌਗਣੇ ਕਰਾਂਗੇ ਲੋਕ ਪੈਸੇ 'ਤੇ ਪੈਸਾ ਲਾਉਂਦੇ ਗਏ ਕਿਉਂਕਿ ਆਮ ਤੌਰ 'ਤੇ ਲੋਕਾਂ ਦੀ ਮਾਨਸਿਕਤਾ ਮੈਂਟੈਲਿਟੀ ਆ ਵੀ ਯਾਰ ਬਸ ਪੈਸੇ ਲਾ ਦੇ ਅਤੇ ਇਹ ਬਣ ਜਾਣ। ਇਸ ਕਰਕੇ ਉਹ ਕਹਿੰਦਾ ਜੀ ਵਿਹਲੇ ਬਹਿ, ਕਹਿੰਦਾ ਹੁਣ ਤਾਂ ਕੋਈ ਇੱਦਾਂ ਦਾ ਕੰਮ ਕਰੀਏ ਵੀ ਵਿਹਲੇ ਬਹਿ ਕੇ ਖਾਈਏ। ਉਹਦਾ ਡੈਡੀ ਬੋਲਿਆ ਕਹਿੰਦਾ ਪੁੱਤ ਚਪੇੜਾ ਹੀ ਆ ਉਹ ਤਾਂ,
0: ਉਹ ਵੀ ਕੌਣ ਖਾਂਦਾ।
1: ਉਹਨਾਂ ਨੇ ਤੱਤ ਕੱਢੇ ਹੋਏ ਬਜ਼ੁਰਗਾਂ ਨੇ ਵੀ ਜਿਹੜਾ ਇਸ ਪਾਸੇ ਤੁਰਿਆ ਨਾ ਹੁਣ ਕੋਈ ਗੜਬੜ ਹੋਊ,
0: ਇਹ ਹੁਣ ਗਲਿਆ ਲਓ। ਚਲੋ ਖੈਰ, ਇਹ ਟੈਕਨੋਲੋਜੀ ਆ ਅਤੇ ਇੰਨਾ ਕੁ ਕਹਿ ਕੇ ਹਰ ਕੋਈ ਨਿਬੇੜ ਦਿੰਦਾ ਅਤੇ ਆਪਾਂ ਵੀ ਨਿਬੇੜ ਦਿੰਦੇ ਹਾਂ ਵੀ ਇਹਦੇ ਹਾਣੀ ਹੋ ਕੇ ਸਾਨੂੰ ਚੱਲਣਾ ਪੈਣਾ। ਪਰ ਇਹ ਆ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਜੇ ਅੰਦਰ ਚਲੇ ਜਾਵਾਂਗੇ ਤਾਂ ਫਿਰ ਹੋ ਸਕਦਾ ਵੀ ਬਾਹਰ ਨਿਕਲਦਿਆਂ ਵੀ ਸਾਨੂੰ ਹਨੇਰਾ ਜਿਹਾ ਲੱਗੇ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਬਚ ਬਚਾ ਕੇ, ਅਤੇ ਇਸ ਸਭ ਕੁਛ ਦੇ ਵਿੱਚ ਬਚ ਬਚਾਉਣ ਦੇ ਵਿੱਚ ਇੱਕ ਹੀ ਚੀਜ਼ ਆ ਬਚ ਬਚਾਉਣ ਵਾਲੀ, ਵੀ ਸਾਡੀ ਮਾਨਸਿਕ ਸਿਹਤ ਸਾਡੀ ਠੀਕ ਰਹੇ, ਮੈਂਟਲੀ ਹੈਲਥ ਸਾਡੀ ਠੀਕ ਰਹੇ। ਕੋਈ ਸਭ ਤੋਂ ਵੱਧ ਚਾਹੇ ਉਹ ਬੱਚੇ ਨੇ ਚਾਹੇ ਵੱਡੇ ਨੇ, ਇਸ ਪੱਖੋਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਅਤੇ ਇਹਨੂੰ ਆਪਾਂ ਰਿਲੇਟ ਕਰਕੇ ਭਾਸ਼ਾ ਦੇ ਨਾਲ ਅੱਜ ਅਗਲੇ ਸੈਕਸ਼ਨ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ। ਸੋ ਉੱਥੇ ਜ਼ਰੂਰ ਤੁਸੀਂ ਆਪਣੀ ਵੀ ਸਾਂਝ ਪਾਇਓ। ਵਿਸ਼ਾ ਸਾਡਾ ਅਗਲੇ ਸੈਗਮੈਂਟ ਦੇ ਵਿੱਚ ਇਹ ਰਹੂਗਾ ਕਿ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਜਾਂ ਫਿਰ ਕਿਸੇ ਐਸੇ ਦਾਇਰੇ ਦੇ ਵਿੱਚ ਆ ਜਾਂਦੇ ਹਾਂ ਜਿੱਥੇ ਉਹ ਲੈਂਗੁਏਜ ਸਾਡੀ ਪਹਿਲੀ ਲੈਂਗੁਏਜ ਨਹੀਂ ਹੈ, ਜਾਂ ਉਹ ਲੈਂਗੁਏਜ ਬੋਲਣ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਕਮੀ ਪੇਸ਼ੀ ਸਾਨੂੰ ਮਹਿਸੂਸ ਹੁੰਦੀ ਹੈ, ਚਾਹੇ ਬੋਲ ਲੈਂਦੇ ਹਾਂ ਪਰ ਸਾਡੀ ਮੁਹਾਰਤ ਨਹੀਂ ਆ, ਅਤੇ ਉੱਥੇ ਕੀ ਉਹ ਸਾਡੇ ਮਾਨਸਿਕ ਸਿਹਤ ਦੇ ਉੱਤੇ ਵੀ ਉਹ ਚੀਜ਼ ਅਸਰ ਪਾਉਂਦੀ ਹੈ, ਕਿੱਦਾਂ ਪਾਉਂਦੀ ਆ ਕਿੱਦਾਂ ਨਹੀਂ ਪਾਉਂਦੀ, ਅੱਗੇ ਆਪਾਂ ਵਿਸਥਾਰ 'ਚ ਆਪਾਂ ਡਿਸਕਸ ਕਰਾਂਗੇ। ਪਰ ਫਿਲਹਾਲ ਆਪਾਂ ਕਿਉਂਕਿ ਅੱਜ ਈਦ ਦਾ ਦਿਨ ਹੈ ਅਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਤਿੰਨ ਤਿਉਹਾਰ ਦੇ ਉੱਤੇ ਆਪਾਂ ਜ਼ਰੂਰ ਤੁਹਾਡੇ ਨਾਲ ਛੋਟੀ ਜਿਹੀ ਸਾਂਝ ਪਾ ਕੇ ਅੱਗੇ ਆਪਾਂ ਵਧੀਏ। ਅਤੇ ਆਓ ਫਿਰ ਆਪਾਂ ਈਦ ਦੀ ਥੋੜ੍ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ ਵਧੇਰੇ, ਜੇ ਤੁਸੀਂ ਮਨਾ ਰਹੇ ਹੋ ਤਾਂ ਤੁਸੀਂ ਵੀ ਸਾਨੂੰ ਜ਼ਰੂਰ ਸਾਂਝ ਪਾ ਕੇ ਦੱਸੋ
1: ਜੀ। ਈਦ ਦੇ ਤਿਉਹਾਰ ਨੇ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ, ਜ਼ਿਆਦਾਤਰ ਇਹ ਚੰਨ ਦੇ ਹਿਸਾਬ ਕਿਤਾਬ ਨਾਲ 10-11 ਦਿਨ ਅੱਗੇ ਪਿੱਛੇ ਜਿਹੜਾ ਕੈਲੰਡਰ ਆ ਉਸ ਹਿਸਾਬ ਨਾਲ ਮਨਾਏ ਜਾਂਦੇ। ਇਸੇ ਕਰਕੇ ਈਦ ਦੀ ਕਨਫਿਊਜ਼ਨ ਵੀ ਰਹਿੰਦੀ ਆ ਵੀ ਅੱਜ ਆ ਕਿ ਕੱਲ੍ਹ ਆ ਕਿ ਕਦੋਂ ਆ, ਚੰਨ ਕਦ ਚੜ੍ਹਿਆ ਸੀ। ਉਸ ਲਿਹਾਜ਼ ਨਾਲ ਮੇਰਾ ਖਿਆਲ ਭਾਰਤ ਵਿੱਚ ਸ਼ਾਇਦ ਇਹ 28 ਤਰੀਕ ਨੂੰ ਯਾਨੀ ਕਿ ਕੱਲ੍ਹ ਨੂੰ ਮਨਾਈ ਜਾਣੀ ਆ, ਅਤੇ ਅੱਜ ਮੈਂ ਜਦ ਆਉਂਦਾ ਸੀ ਤਾਂ ਈਦ ਦੀਆਂ ਰੌਣਕਾਂ ਸੀ ਇੱਥੇ ਨਾਲ ਹੀ ਮਸਜਿਦ ਦਾ, ਤਾਂ ਉੱਥੇ ਕਾਰ ਖੜਾਉਣ ਨੂੰ ਜਗ੍ਹਾ ਨਹੀਂ ਸੀ।
0: ਉੱਥੇ ਅੱਜ ਮਨਾਈ ਜਾ ਰਹੀ ਹੈ।
1: ਹਾਂਜੀ, ਅਤੇ ਉਹ ਮੈਂ ਕਵਿਤਾ ਵੀ ਪੜ੍ਹਦਾ ਸੀ, ਚੱਲ ਰੁੱਸੇ ਹੋਏ ਮਨਾਈਏ, ਚੱਲ ਭੁੱਖਿਆਂ ਨੂੰ ਰਜਾਈਏ, ਲੋਕ ਵੀ ਮਨਾਉਂਦੇ ਸਭ ਤਿਉਹਾਰ, ਚੱਲ ਆਪਾਂ ਵੀ ਮਨਾਈਏ, ਚੱਲ ਗਲਵੱਕੜੀ ਪਾਈਏ, ਈਦ ਮਨਾਈਏ। ਇਹ ਹੈ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੀ। ਅਤੇ ਜਦ ਈਦ ਦੀ ਗੱਲ ਕਰਦੇ ਹਾਂ ਤਾਂ ਇਹ ਭਾਈਚਾਰੇ 'ਚ ਦੋ ਤਿਉਹਾਰਾਂ ਦਾ ਜ਼ਿਕਰ ਹੁੰਦਾ, ਇੱਕ ਤਾਂ ਆਪਣਾ ਜਿਹੜਾ ਈਦ ਉਲ ਅਧਾ ਜਿਹੜਾ ਬਕਰੀਦ ਜਿਹੜੀ ਕਿ ਅੱਜ ਆ, ਅਤੇ ਇੱਕ ਈਦ ਉਲ ਫਿਤਰ। ਇਹ ਦੋਨੋਂ ਅਲੱਗ ਅਲੱਗ ਤਿਉਹਾਰ ਨੇ
0: ਸਵਈਆਂ ਵਾਲੀ,
1: ਅਤੇ ਇਹ ਬਕਰੀਦ ਆਮ ਤੌਰ 'ਤੇ ਬੱਕਰੇ ਨਾਲ ਜੋੜ ਕੇ ਸੋਚ ਕੇ ਆਪਾਂ ਹੈ ਨਾ ਉਹ ਬੱਕਰੇ ਦੀ ਫੋਟੋ ਜੀ ਬਣਾ ਕੇ ਕਰ ਦਿੰਦੇ ਆ, ਪਰ ਅਸਲ 'ਚ ਬੱਕਰ ਅਰਬੀ ਭਾਸ਼ਾ ਦਾ ਸ਼ਬਦ ਆ ਵੱਡਾ ਜਾਨਵਰ, ਮਤਲਬ ਅੱਗੇ ਊਠਾਂ ਦੀ ਵੀ ਵੱਡੇ ਜਾਨਵਰਾਂ ਦੀ ਬਲੀ ਦਿੰਦੇ ਰਹੇ ਨੇ ਉਹ। ਅਤੇ ਇੱਕ ਦਾ ਰੋਜ਼ੇ ਦੇ ਮਹੀਨੇ ਨਾਲ ਸੰਬੰਧ ਆ, ਦੂਜਾ ਜਿਹੜੀ ਇਹਨਾਂ ਦੀ ਤੀਰਥ ਯਾਤਰਾ ਹੁੰਦੀ ਮੁਸਲਮਾਨ ਭਾਈਚਾਰਾ ਕਰਦਾ, ਰੋਜ਼ੇ ਰੱਖਣਾ ਅਤੇ ਹੱਜ ਕਰਨਾ, ਹਾਜੀ ਜਿਹਨਾਂ ਨੂੰ ਕਹਿ ਦਿੰਦੇ ਆ ਨਾ, ਇਹ ਇਸਲਾਮ ਦੇ 5 ਥੰਮਾਂ 'ਚੋਂ 5 ਪਿੱਲਰ ਨੇ ਮੇਜਰ ਇਸਲਾਮ ਦੇ। ਇੱਕ ਰੋਜ਼ੇ ਰੱਖਣਾ, ਇੱਕ ਹੱਜ ਕਰਨਾ, ਬਾਕੀ 3 ਹੈਗੇ ਇਕਰਾਰ, ਜਿਹਨਾਂ ਦਾ ਇਕਰਾਰ ਕਰਦੇ ਮੁਸਲਮਾਨ, ਇੱਕ ਹੈਗਾ ਭਰੋਸਾ, ਇੱਕ ਪ੍ਰਾਰਥਨਾ ਅਤੇ ਦਾਨ। ਸੋ ਇਹ 5 ਪਿੱਲਰ ਆਮ ਤੌਰ 'ਤੇ ਮੰਨੇ ਜਾਂਦੇ ਆ। ਅਤੇ ਜਿਹੜਾ ਇਹ ਕੁਰਬਾਨੀ ਦਾ ਤਿਉਹਾਰ ਮੰਨਦੇ ਆ ਜਿਹਨੂੰ ਬਕਰੀਦ ਕਹਿੰਦੇ ਆ, ਇਹ ਹੱਜ ਦੇ ਨਾਲ ਹੀ ਆਉਂਦਾ। ਅਤੇ ਲੱਖਾਂ ਹੀ ਮੁਸਲਮਾਨ, ਤੁਹਾਨੂੰ ਪਤਾ ਹੀ ਆ, ਮੱਕੇ ਮਦੀਨੇ ਦੀਆਂ ਤਸਵੀਰਾਂ ਅੱਜ ਕੱਲ੍ਹ ਕਾਫੀ ਵਾਇਰਲ ਹੋ ਰਹੀਆਂ, ਲੱਖਾਂ ਹੀ ਲੋਕ ਨੇ ਜਿਹੜੇ ਉੱਥੇ ਪਹੁੰਚੇ ਹੁੰਦੇ ਆ। ਅਤੇ ਜੋ ਮੁਸਲਮਾਨ ਕਰ ਸਕਦੇ ਆ ਜਾਂ ਕਹਿ ਲਓ ਫਾਈਨੈਂਸ਼ਲੀ ਜਿਨ੍ਹਾਂ ਲਈ ਵਾਇਬਲ ਆ, ਉਹ ਪਸ਼ੂਆਂ ਦਾ ਬਲੀਦਾਨ ਕਰਦੇ ਆ, ਆਮ ਤੌਰ 'ਤੇ ਭੇਡ ਜਾਂ ਕੋਈ ਹੋਰ ਪਸ਼ੂ, ਬੱਕਰੇ ਵੀ। ਅਤੇ ਅਸਲ 'ਚ ਅੱਲਾ ਦੇ ਹੁਕਮ 'ਤੇ ਪੈਗੰਬਰ ਇਬਰਾਹੀਮ ਵੱਲੋਂ ਆਪਣੇ ਪੁੱਤ ਦੀ ਕੁਰਬਾਨੀ ਲਈ ਤਿਆਰ ਰਹਿਣ ਦੀ ਯਾਦ 'ਚ ਮਨਾਉਂਦੇ ਇਸ ਤਿਉਹਾਰ ਨੂੰ ਲੋਕ। ਅਤੇ ਗੈਰ ਮੁਸਲਮਾਨ ਬਾਈਬਲ 'ਚ ਜ਼ਿਕਰ ਕੀਤੇ ਇਬਰਾਹੀਮ ਰਾਹੀਂ ਇਸ ਘਟਨਾ ਨੂੰ ਸਮਝ ਸਕਦੇ, ਉੱਥੇ ਵੈਸੇ ਤਾਂ ਇਹਦੀ ਸਾਰੀ ਕਹਾਣੀ ਹੀ ਪਈ ਆ। ਮੋਟੀ ਜਿਹੀ ਗੱਲ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਹਜ਼ਰਤ ਇਬਰਾਹੀਮ ਸੀ, ਇਸਲਾਮੀ ਲੋਕਾਂ ਦੀ ਮਾਨਤਾ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਇਸ ਦਿਨ ਖੁਦਾ ਦੇ ਹੁਕਮ 'ਤੇ ਖੁਦਾ ਦੇ ਰਸਤੇ 'ਚ ਕੁਰਬਾਨ ਕਰਨ ਬਾਰੇ ਸੋਚਿਆ ਸੀ, ਜਿਵੇਂ ਕਿਤੇ ਸੁਪਨਾ ਆਇਆ ਜਿਵੇਂ, ਹੈ ਨਾ। ਤਾਂ ਉਸ ਤਿਉਹਾਰ, ਉਸ ਨੂੰ ਤਿਉਹਾਰ ਵਜੋਂ ਮਨਾਉਂਦੇ ਇਹ ਜੀਵਨ ਦਾਨ ਦੇ ਰੂਪ 'ਚ, ਕਿਉਂਕਿ ਪੁੱਤ ਦਾ ਦਾਨ ਤੁਹਾਨੂੰ ਪਤਾ ਨਾ, ਮਸਕੀਨ ਸਾਹਿਬ ਵੀ ਕਹਿੰਦੇ ਆ ਵੀ ਦੁਨੀਆਂ 'ਤੇ ਉਦੋਂ ਵੱਡਾ ਭਾਰ ਕੋਈ ਨਹੀਂ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਤੋਂ, ਹੈ ਨਾ। ਸੋ ਉਹਨਾਂ ਨੇ ਉਹ ਸੋਚ ਲਿਆ ਸੀ, ਪਰ ਇਹਦਾ ਉਹ ਕਹਿੰਦੇ ਬੱਕਰੀਆਂ ਨਾਲ ਕੋਈ ਸੰਬੰਧ ਨਹੀਂ, ਜਿਵੇਂ ਬਕਰੀਦ ਕਹਿ ਦਿੰਦੇ ਆ। ਅਸਲ 'ਚ ਇਹ ਉਰਦੂ ਦਾ ਸ਼ਬਦ, ਅਰਬੀ 'ਚ ਬੱਕਰ ਦਾ ਮਤਲਬ ਵੱਡਾ ਜਾਨਵਰ ਜੋ ਜ਼ਬਾਹ ਕੀਤਾ ਜਾਂਦਾ, ਮਤਲਬ ਜਾਂ ਕੁਰਬਾਨ ਕੀਤਾ ਜਾਂਦਾ। ਕੀਤੀ ਉਹਦੇ ਤੋਂ ਹੀ ਵਿਗੜ ਕੇ ਫਿਰ ਇਹ ਬਕਰੀਦ ਬਣ ਗਿਆ। ਅਤੇ ਈਦ ਏ ਕੁਰਬਾਨ ਦਾ ਮਤਲਬ ਹੁੰਦਾ ਵੀ ਕੁਰਬਾਨੀ ਦੀ ਭਾਵਨਾ ਹੋਣੀ। ਅਤੇ ਅਰਬੀ ਲੋਕਾਂ ਨੇ ਇਹਦੇ ਬਾਰੇ ਬਹੁਤ ਕੁਛ ਲਿਖਿਆ ਅਤੇ ਇਹਨੂੰ ਹੌਜ਼ਾ ਏ ਕੌਸਾ ਅਤੇ ਨਮਾਜ਼ ਪੜ੍ਹ ਕੇ ਕੁਰਬਾਨ ਕਰ, ਕੁਰਬਾਨੀ ਕਰ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਕੁਰਾਨ 'ਚ ਲਿਖੀਆਂ ਹੋਈਆਂ। ਬਾਕੀ ਜਿਹੜੀ ਇਹਨਾਂ ਦੀ ਹਿਸਟਰੀ ਆ ਉਹਦੇ 'ਚ ਇਹੀ ਆ ਵੀ ਹਜ਼ਰਤ ਨੇ ਉਹਦੀ ਹਜ਼ਰਤ ਦੀ ਪ੍ਰੀਖਿਆ ਲੈਣੀ ਸੀ ਅੱਲਾ ਨੇ ਅਤੇ ਉਹਨੂੰ ਪੁੱਛਿਆ ਵੀ ਸੁਪਨੇ 'ਚ ਆਏ ਅਤੇ ਵੀ ਤੂੰ ਆਪਣੀ ਸਭ ਤੋਂ ਪਿਆਰੀ
0: ਚੀਜ਼
1: ਉਹ ਕੁਰਬਾਨ ਕਰਦੇ ਹੈ ਨਾ, ਤਾਂ ਉਹ ਕਹਿੰਦੇ ਮੈਂ ਆਪਣੇ ਪੁੱਤਰ ਇਸਮਾਈਲ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਕਿਉਂਕਿ ਸਭ ਤੋਂ ਵੱਧ ਪਿਆਰਾ ਉਹੀ ਸੀ। ਪਰ ਜਦ ਉਹ ਕੁਰਬਾਨੀ ਦੇਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਨੂੰ ਕਹਿੰਦੇ ਇੱਕ ਸ਼ੈਤਾਨ ਮਿਲਿਆ ਅਤੇ ਉਹਨੇ ਰੋਕਿਆ ਉਹਨਾਂ ਨੂੰ ਵੀ ਪੁੱਤ ਦੀ ਬਲੀ ਕੌਣ ਦਿੰਦਾ ਹੁੰਦਾ ਹੈ ਨਾ, ਤੂੰ ਕਿਉਂ ਦੇ ਰਿਹਾ? ਅਤੇ ਹਜ਼ਰਤ ਇਬਰਾਹਿਮ ਨੇ ਸ਼ੈਤਾਨ ਦੀ ਗੱਲ ਨੂੰ ਸਹੀ ਸਮਝਿਆ ਪਰ ਉਹ ਆਪਣੇ ਅੱਲਾ ਨਾਲ ਝੂਠ ਬੋਲਣਾ ਜਾਂ ਉਹਦੇ ਹੁਕਮ ਦੀ ਉਲੰਘਣਾ ਨਹੀਂ ਸੀ ਕਰਨਾ ਚਾਹੁੰਦੇ, ਇਸ ਲਈ ਉਹ ਪੁੱਤ ਨੂੰ ਲੈ ਕੇ ਅੱਗੇ ਵਧੇ। ਪੁੱਤ ਦੀ ਕੁਰਬਾਨੀ ਦਿੰਦੇ ਉਹਨਾਂ ਨੇ ਆਪਣੀ ਅੱਖਾਂ 'ਤੇ ਉਹਨਾਂ 'ਤੇ ਪੱਟੀ ਬੰਨ੍ਹਤੀ ਅਤੇ ਮੰਨਣ ਵਾਲੇ ਮੰਨਦੇ ਆ। ਉਹ ਕਹਿੰਦੇ ਅੱਖਾਂ 'ਤੇ ਪੱਟੀ ਤਾਂ ਬੰਨ੍ਹੀ ਵੀ ਕਿਤੇ ਕੋਈ ਮੈਂ ਰੁਕਾਵਟ ਨਾ ਬਣਾ ਉਸ ਚੀਜ਼ ਵਿੱਚ, ਉਸ ਗੱਲ ਵਿੱਚ, ਉਸ ਕੁਰਬਾਨੀ 'ਚ। ਅਤੇ ਪਰ ਜਦ ਉਹਨਾਂ ਨੇ ਕਹਿੰਦੇ ਆਪਣੀ ਅੱਖਾਂ ਤੋਂ ਪੱਟੀ ਹਟਾਈ ਤਾਂ ਉਹਨਾਂ ਦਾ ਪੁੱਤ ਸੁਰੱਖਿਅਤ ਖੜ੍ਹਾ ਸੀ, ਉਹਦੀ ਥਾਂ 'ਤੇ ਇੱਕ ਬੱਕਰੇ ਦੀ ਬਲੀ ਦਿੱਤੀ ਗਈ ਸੀ। ਅਤੇ ਉਸ ਦਿਨ ਤੋਂ ਫਿਰ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਪਸ਼ੂਆਂ ਦੀ ਬਲੀ ਦਾ ਜਿਹੜਾ ਹੈ ਰਿਵਾਜ਼ ਪਿਆ। ਸੇ ਦੂਜੀ ਤਿਉਹਾਰ ਇਹਨਾਂ ਦੀ ਈਦ ਉਲ ਫਿਤਰ ਆ ਜਿਹੜੀ ਤੁਸੀਂ ਸਵਈਆਂ ਵਾਲੀ ਕਹਿੰਦੇ ਆ, ਕਿਉਂਕਿ ਸਾਡੇ ਤਾਂ ਹਿਸਾਬ ਵੀ ਸਿੱਧੇ ਆ ਨਾ ਪੰਜਾਬੀਆਂ ਦੇ। ਜੇ ਉਹ ਪੁੱਛੋ ਵੀ ਉਹ ਯਾਰ ਨਾਮਧਾਰੀ ਭਾਈਚਾਰਾ ਉਹ ਜਿੱਥੇ ਭੈਣੀ ਸਾਹਿਬ ਬਰਫੀ ਮਿਲਦੀ, ਸੋ ਸਾਡਾ ਉਹ ਖਾਣ ਪੀਣ ਨਾਲ। ਵੈਸੇ ਵੀ ਇਹ ਜਿਹੜਾ ਤਿਉਹਾਰ ਆ ਇਹਦੇ 'ਚ ਜਦੋਂ ਕੁਰਬਾਨੀ ਕਰਦੇ ਆ ਕਈ ਲੋਕਾਂ ਨੂੰ ਉਹ ਗੱਲ ਚੁੱਭਦੀ ਆ, ਪਰ ਮੁਸਲਿਮ ਭਾਈਚਾਰੇ ਵਾਲੇ ਇਹਨੂੰ ਇਸ ਗੱਲ ਨਾਲ ਜੋੜ ਕੇ ਵੇਖਦੇ ਆ। ਕਹਿੰਦੇ ਜਿਹੜਾ ਉਹ ਕੁਰਬਾਨੀ ਦਾ ਮੀਟ ਹੁੰਦਾ ਇਹਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ, ਇੱਕ ਹਿੱਸਾ ਪਰਿਵਾਰ ਖਾਂਦਾ, ਦੂਜਾ ਹਿੱਸਾ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦਿੱਤਾ ਜਾਂਦਾ ਅਤੇ ਤੀਜਾ ਹਿੱਸਾ ਉਹਨਾਂ ਲੋਕਾਂ ਲਈ ਰਾਖਵਾਂ ਰੱਖਿਆ ਜਾਂਦਾ ਜੋ ਆਰਥਿਕ ਤੌਰ 'ਤੇ ਪਛੜੇ ਹੋਏ ਹੁੰਦੇ
0: ਲੋੜਵੰਦਾਂ ਦੇ।
1: ਸੋ ਕਹਿਣ ਦਾ ਭਾਵ ਵੀ ਉਹਨਾਂ ਲੋਕਾਂ 'ਚ ਵੀ ਵੰਡਿਆ ਜਾਣਾ ਚਾਹੀਦਾ, ਇਹ ਨਾ ਹੋਵੇ ਕਿ ਈਦ ਦੀਆਂ ਖੁਸ਼ੀਆਂ ਤੁਸੀਂ ਆਪਣੇ ਤੱਕ ਸੀਮਤ ਕਰ ਲਓ। ਸੋ ਮੁਸਲਮਾਨ ਭਾਈਚਾਰਾ ਇਸ ਗੱਲ ਨੂੰ ਮੰਨਦਾ।
0: ਚਲੋ ਖੈਰ, ਸਾਰਿਆਂ ਨੂੰ ਈਦ ਦੀਆਂ ਵਧਾਈਆਂ ਵੀ ਜਿਹੜੇ ਅੱਜ ਮਨਾ ਰਹੇ ਨੇ, ਕੱਲ੍ਹ ਮਨਾ ਰਹੇ ਨੇ, ਜਦੋਂ ਵੀ ਆ ਇਹ ਤਿਉਹਾਰ ਹਮੇਸ਼ਾ ਖੁਸ਼ੀਆਂ ਲੈ ਕੇ ਆਉਂਦੇ ਨੇ। ਤਿਉਹਾਰ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ, ਇੱਕ ਆਪਾਂ ਆਲੇ ਦੁਆਲੇ ਇੱਕ ਖੁਸ਼ੀ ਜ਼ਰੂਰ ਆਪਾਂ ਮਹਿਸੂਸ ਕਰ ਲੈਂਦੇ ਹਾਂ ਜਦੋਂ ਭਾਈਚਾਰਾ ਜਾਂ ਫਿਰ ਉਸ ਧਰਮ ਦੇ ਲੋਕ ਨਵੇਂ ਨਵੇਂ ਕੱਪੜੇ ਪਾ ਕੇ ਨਿਕਲਦੇ ਆ, ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੁੰਦੀ ਆ, ਉਹ ਛੁੱਟੀ ਕਰਦੇ ਨੇ ਕੰਮ ਤੋਂ, ਪਰਿਵਾਰ ਸਾਰਾ ਰਲ ਮਿਲ ਕੇ ਬਹਿੰਦਾ ਵਾ, ਇਕੱਠੇ ਖਾਂਦਾ ਵਾ। ਸੋ ਇਹ ਤਿਉਹਾਰਾਂ ਦੀ ਖਾਸੀਅਤ ਹੈ। ਫਿਰ ਭਾਵੇਂ ਉਹ ਸਾਡੇ ਗਵਾਂਢ 'ਚ ਹੀ ਕੋਈ ਨਾ ਕੋਈ ਮਨਾ ਰਿਹਾ ਹੋਵੇ, ਫਿਰ ਆਪਾਂ ਉਹ ਖੁਸ਼ੀ ਆਪਣੇ ਘਰ ਦੇ ਵਿੱਚ ਮਹਿਸੂਸ ਕਰਦੇ ਹਾਂ, ਕਿਉਂਕਿ ਉਹ ਖੁਸ਼ੀ ਤੁਹਾਡੇ ਘਰ ਤੱਕ ਲੈ ਕੇ ਆਉਂਦੇ ਆ ਇਸ ਖਾਣੇ ਦੇ ਰੂਪ ਦੇ ਵਿੱਚ। ਜੇ ਸਾਡੀ ਦੀਵਾਲੀ ਹੋਵੇ ਤਾਂ ਆਪਾਂ ਮਠਿਆਈ ਦੇ ਰੂਪ ਦੇ ਵਿੱਚ ਲੈ ਕੇ ਜਾਂਦੇ ਹਾਂ। ਜੇ ਹੁਣ ਇਹਨਾਂ ਨੇ ਜਿਹੜੇ ਵੀ ਤਰੀਕੇ ਦੇ ਨਾਲ ਜਿਹੜੇ ਵੀ ਪਰਿਵਾਰ ਨੇ ਈਦ ਮਨਾਉਣੀ ਆ, ਅਤੇ ਉਹ ਤੁਹਾਨੂੰ ਉਹ ਖੁਸ਼ੀ ਖਾਣੇ ਦੇ ਰੂਪ ਦੇ ਵਿੱਚ ਤੁਹਾਨੂੰ ਵੀ ਗਵਾਂਢ ਦੇ ਵਿੱਚ ਜ਼ਰੂਰ ਪਰੋਸਦੇ ਆ। ਸੋ ਇਹ ਇੱਕ ਖੂਬੀ ਆ, ਇੱਕ ਖਾਸੀਅਤ ਆ ਵੀ ਆਪਾਂ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਜੇ ਕ੍ਰਿਸਮਿਸ ਵੀ ਹੋਵੇ ਤਾਂ ਕ੍ਰਿਸਮਿਸ 'ਤੇ ਵੀ ਜੋ ਵੀ ਉਹਨਾਂ ਦੇ ਟ੍ਰੈਡੀਸ਼ਨ ਨੇ, ਚਾਹੇ ਉਹ ਵਾਈਨ ਦੀ ਬੋਤਲ ਹੀ ਹੋਵੇ, ਆਂਢ ਗਵਾਂਢ ਇੱਕ ਦੋ ਘਰਾਂ ਨੂੰ ਜਾਂ ਜਿੰਨਿਆਂ ਨਾਲ ਵੀ ਬਣਦੀ ਹੋਵੇ, ਚਾਹੇ ਚੋਕਲੇਟ ਹੋਣ, ਉਹ ਜ਼ਰੂਰ ਫੜਾਏ ਜਾਂਦੇ ਆ। ਸੋ ਇਹ ਖੂਬਸੂਰਤੀ ਆ ਸਾਡੇ ਤਿਉਹਾਰਾਂ ਦੀ।
1: ਇਹ ਕਿਉਂਕਿ ਸਾਂਝ ਦਾ ਪ੍ਰਤੀਕ ਹੁੰਦੇ ਆ, ਮਿਲਵਰਤਨ ਦਾ ਪ੍ਰਤੀਕ ਹੁੰਦੇ ਆ, ਦੂਜੇ ਦੀ ਖੁਸ਼ੀ ਸ਼ਰੀਕ ਹੋਣਾ, ਖੁਸ਼ੀ ਵੰਡਿਆਂ ਦੁੱਗਣੀ ਹੁੰਦੀ, ਦੁੱਖ ਵੰਡਿਆਂ ਘੱਟਦਾ, ਇਹ ਸਾਡੇ ਸਿਆਣੇ ਸਾਨੂੰ ਸਮਝਾਉਂਦੇ ਆ। ਉਹ ਗੱਲ ਵੱਖਰੀ ਆ ਵੀ ਬੜੇ ਲੋਕ ਇਹਨੂੰ ਕਿੰਤੂ ਪਰੰਤੂ ਨਾਲ ਵੀ ਜੋੜ ਕੇ ਵੇਖਦੇ ਆ। ਉਹ ਧਿਆਨ ਸ਼ਾਹ ਸਿਕੰਦਰ ਹੋਣੀ ਲਿਖਦੇ ਹੁੰਦੇ ਸੀ, ਇਹ ਸਮਾਨ ਕੈਸਾ ਹੈ ਬੇਜ਼ਬਾਨਾਂ ਦੀ ਬਲੀ ਅਤੇ ਸ਼ਾਦੀਆਨੇ, ਯਾ ਖੁਦਾ ਇਹ ਈਦ ਕੈਸੀ ਹੈ, ਇਹ ਸਵਾਬ ਕੈਸਾ ਹੈ ਬੇਬਸਾਂ ਦੀ ਕਤਲੋ ਗਾਰਤ ਅਤੇ ਬੇਕਸਾਂ ਦੀ ਦੁਰਮਤੀ, ਇਹ ਜਿਹਾਦ ਕੈਸਾ ਹੈ, ਇਹ ਹਿਸਾਬ ਕੈਸਾ ਹੈ, ਖਾਣ ਨੂੰ ਗੁੱਲੀ ਨਹੀਂ, ਸੌਣ ਨੂੰ ਜੁੱਲੀ ਨਹੀਂ, ਇਹ ਜ਼ਮੀਨ ਕੈਸੀ ਹੈ, ਇਹ ਜ਼ਮਾਨ ਕੈਸਾ ਹੈ, ਦੂਰ ਬੈਠਾ ਅਰਸ਼ 'ਤੇ ਕੋਈ ਮੁਕੱਦਰ ਲਿਖ ਰਿਹਾ, ਇਹ ਸਲੀਬ ਕੈਸੀ ਹੈ, ਇਹ ਸਮਾਨ ਕੈਸਾ ਹੈ।
0: ਬਿਲਕੁਲ, ਇਹਦੇ ਵਿੱਚ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਜਿਹੜੀ ਇੱਕ ਦੂਸਰੇ ਦੇ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਉਣਤਾਈਆਂ ਲੱਗਦੀਆਂ ਨੇ ਕੋਈ ਕੀ ਕਰ ਰਿਹਾ ਉਹਦੇ ਵਿੱਚ, ਪਰ ਇਸ ਸਭ ਕੁਛ ਦੇ ਵਿੱਚ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਸ਼ਾਇਦ ਆਪਾਂ ਵੀ ਸਵਾਰ ਲਿਆ ਜਾਵੇ। ਸੋ ਹਰ ਇੱਕ ਚੀਜ਼, ਹਰ ਇੱਕ ਤਿਉਹਾਰ ਜਿਹੜਾ ਵਾ ਉਹ ਜਿਹੜੇ ਤਰੀਕੇ ਦੇ ਨਾਲ ਬਣਿਆ ਵਾ, ਜੇ ਉਸ ਦਿਨ ਉਸੇ ਤਰੀਕੇ ਦੇ ਨਾਲ ਉਹਨੂੰ ਦੂਸਰਿਆਂ ਦੀ ਖੁਸ਼ੀ 'ਚ ਸ਼ਾਮਿਲ ਹੋ ਕੇ ਮਨਾ ਲਿਆ ਜਾਵੇ ਅਤੇ ਉਹਦੇ ਨਾਲ ਦੀ ਖੁਸ਼ੀ ਨਹੀਂ, ਅਤੇ ਜੇ ਆਪਾਂ ਪਾਸੇ ਬਹਿ ਕੇ ਮੂੰਹ ਜਿਹਾ ਵੱਟ ਕੇ ਉਹਦੇ 'ਚੋਂ ਕੋਈ ਨੁਕਸ ਬਿੱਲੀਆਂ ਕੱਢੀਆਂ ਹੋਣ ਤਾਂ ਉਹਦੇ ਨਾਲ ਦਾ ਨੁਕਸਾਨ ਨਹੀਂ ਤੁਹਾਡਾ ਆਪਣਾ, ਅਗਲੇ ਦਾ ਤਾਂ ਫਿਰ ਵੀ ਹੋਈ ਜਾਣ ਡਿਆ।
1: ਮੈਂ ਕਰਾਂ ਤਸ਼ਰਦਾ ਦੂਜੇ ਕਰਨ ਤਾਂ ਪਖੰਡ,
0: ਦੂਸਰੇ ਕਰਨ ਬਿਲਕੁਲ ਆਪਾਂ ਜ਼ਿਆਦਾ ਇਸ ਚੱਕਰ ਦੇ ਵਿੱਚ ਪੈ ਗਏ।
1: ਸ਼ਰਧਾਲੂ ਅਤੇ ਸ਼ਰਧਾਲੂ 'ਚ ਫਰਕ ਆ ਨਾ, ਉਹ ਫਿਰ ਦੋਨੋਂ ਹੀ ਚੀਜ਼ਾਂ ਨਾਲ ਨਾਲ ਚੱਲਦੀਆਂ। ਪਰ ਖੈਰ ਆਪਾਂ ਉਸ ਪਾਸੇ ਵਾਲਾ ਨਹੀਂ ਜਾਣਾ,
0: ਨਹੀਂ ਜਾਣਾ। ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਵਧਾਈਆਂ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰਾ ਬ੍ਰਦਰ ਮਨਾ ਰਿਹਾ ਵਾ ਅੱਜ ਸਿੰਗਾਪੁਰ ਦੇ ਵਿੱਚ,
1: ਅਤੇ
0: ਇਹਨਾਂ ਦੇ ਬ੍ਰਦਰ ਮਾਈਕ ਫੈਮਿਲੀ ਦੇ ਨਾਲ ਈਦ ਮਨਾ ਰਹੇ ਨੇ।
1: ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ,
0: ਉਹਨਾਂ ਨੂੰ ਮੁਬਾਰਕਾਂ। ਅਤੇ ਰਿਚਰਡ ਜੀ ਤੁਹਾਨੂੰ ਤੁਹਾਨੂੰ ਵਧਾਈਆਂ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰਾ ਬ੍ਰਦਰ ਮਨਾ ਰਿਹਾ ਵਾ ਅੱਜ ਸਿੰਗਾਪੁਰ ਦੇ ਵਿੱਚ,
1: ਅਤੇ
0: ਇਹਨਾਂ ਦੇ ਬ੍ਰਦਰ ਮਾਈਕ ਫੈਮਿਲੀ ਦੇ ਨਾਲ ਈਦ ਮਨਾ ਰਹੇ ਨੇ।
1: ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ,
0: ਉਹਨਾਂ ਨੂੰ ਮੁਬਾਰਕਾਂ। ਅਤੇ ਰਿਚਰਡ ਜੀ ਤੁਹਾਨੂੰ ਈਦ ਦੀਆਂ ਮੁਬਾਰਕਾਂ, ਅਤੇ ਹੋਰ ਵੀ ਜਿਹੜੇ ਜਿਹੜੇ ਮਨਾ ਰਹੇ ਨੇ ਉਹਨਾਂ ਨੂੰ ਈਦ ਦੀਆਂ ਮੁਬਾਰਕਾਂ। ਅਤੇ ਆਪਾਂ ਵੱਧਦੇ ਹਾਂ ਜੀ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਹਾਂਜੀ ਮੈਲਬਨ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਜੋ ਆਸ ਪਾਸ ਹੋ ਰਿਹਾ ਵਾ, ਜੋ ਦਿਨ ਤਿਉਹਾਰ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ। ਜਦੋਂ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਵੀ ਕੱਲ੍ਹ ਆ ਸ਼ਾਇਦ ਈਦ, ਅਤੇ ਕੱਲ੍ਹ ਆਪਾਂ ਫਿਰ ਵਧਾਈ ਦੇ ਦਾਂਗੇ ਭੈਣ ਜੀ, ਕੋਈ ਚੱਕਰ ਨਹੀਂ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਆ ਵੀ ਹਰ ਇੱਕ, ਵੈਸੇ ਇੱਕ ਚੀਜ਼ ਹੋਰ ਤੁਸੀਂ ਨੋਟ ਕੀਤੀ ਹੋਊਗੀ ਇਸ ਟਾਈਮ ਦੇ ਉੱਤੇ ਤਿਉਹਾਰਾਂ ਦੀ, ਇਹ ਇਕੱਲਾ ਸਾਡੇ ਤਿਉਹਾਰਾਂ ਦੇ ਵਿੱਚ ਨਹੀਂ, ਸਾਰੇ ਹੀ ਧਰਮਾਂ ਦੇ ਤਿਉਹਾਰਾਂ ਦੇ ਵਿੱਚ ਵੇਖੋ ਤੁਸੀਂ ਵੀ ਦੋ ਦੋ ਹੋ ਗਏ, ਪਰ ਸਿਰਫ ਇੱਕ ਹੀ ਆ ਜਿਹਦੇ ਵਿੱਚ ਆਪਾਂ ਕਦੀ ਨਹੀਂ ਵੇਖਿਆ। ਵੇਖੋ ਕ੍ਰਿਸਮਸ ਪਤਾ ਆ ਵੀ ਉਹ ਇੱਕ ਤਰੀਕ, ਇੱਕ ਇੰਨੀ ਤਰੀਕ ਨੂੰ ਆਉਣੀ ਆ, ਪੰਜੀ ਨੂੰ ਆਉਣੀ ਆ, ਅਤੇ ਪੰਜੀ ਨੂੰ ਆਉਣੀ,
1: ਉਹਨਾਂ ਨੇ ਸਟੈਂਡਰਡ ਉਸੇ ਦਿਨ।
0: ਆਪਾਂ ਵੇਖ ਲਓ ਹਰ ਇੱਕ ਚੀਜ਼ ਦੇ ਵਿੱਚ ਦੋ ਦੋ ਦਿਨ, ਦੋ ਦੋ ਦਿਨ ਕਰ ਲਿਆ, ਹਰ ਵਾਰੀ ਉਲਝ ਕੇ ਹੀ ਆਪਾਂ ਤਿਉਹਾਰ ਖਰਾਬ ਕਰੀ ਜਾਂਦੇ ਆਪਣੇ,
1: ਕਿਉਂਕਿ ਉਹਨਾਂ ਦਾ ਕੈਲੰਡਰ ਆ ਉਹਦੇ ਦੁਆਲੇ ਦੁਨੀਆ ਘੁੰਮਦੀ, ਅਤੇ ਉਹਨਾਂ ਨੇ ਆਹ ਜਿਹੜਾ ਜਿਸ ਹਿਸਾਬ ਨਾਲ ਬਣਾਇਆ, ਪਰ ਅਸੀਂ ਆਪਣਾ ਉਸ ਹਿਸਾਬ ਨਾਲ ਐਡਜਸਟ ਨਹੀਂ ਕਰ ਸਕੇ। ਕੈਲੰਡਰ ਅਸੀਂ ਉਹਨਾਂ ਦਾ ਮੰਨੀ ਜਾਂਦੇ ਹਾਂ, ਪਰ ਦਿਨ ਤਿਉਹਾਰ ਅਸੀਂ ਆਪਣੇ ਹਿਸਾਬ ਨਾਲ,
0: ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਆਪਣੀਆਂ ਨੇ। ਚਲੋ ਖੈਰ,
1: ਮੇਰੇ ਖਿਆਲ ਨਾਲ ਤਾਂ ਇੱਕ ਸਿੰਬੋਲਿਕ ਚੀਜ਼ ਆ ਜੇ, ਹੈ ਨਾ, ਆਪਾਂ ਮੰਨ ਲਓ ਕਿਸੇ ਗੁਰੂ ਸਾਹਿਬ ਦਾ ਜਨਮ ਕਿਸੇ ਹੋਰ ਦਿਨ ਵੀ ਹੋਵੇ ਤਾਂ ਵੀ ਕਿੱਡੀ ਗੱਲ ਹੈ। ਅਤੇ ਸ਼ਰਧਾ ਭਾਵ ਆ, ਤੁਸੀਂ ਉਦਣ ਕਮਿਟਮੈਂਟ ਕੀ ਕਰਦੇ ਹੋ ਆਪਣੇ ਗੁਰੂ ਪ੍ਰਤੀ, ਤੁਹਾਡੀ ਸ਼ਰਧਾ, ਤੁਹਾਡੀ ਆਸਥਾ, ਤੁਹਾਡਾ ਪ੍ਰਣ ਕੀ ਆ।
0: ਮੈਨੂੰ ਤਾਂ ਲੱਗਦਾ ਕੋਈ ਵੀ ਦਿਨ ਜਦੋਂ ਆਪਾਂ ਮਿੱਥ ਲੈਂਦੇ ਹਾਂ ਜਾਂ ਕੋਈ ਵੀ ਦਿਨ ਆਪਾਂ ਰੱਖ ਲੈਂਦੇ ਹਾਂ, ਅਤੇ ਉਸ ਦਿਨ ਜਦੋਂ ਸਾਰੇ ਹੀ ਉਸ ਉਹ ਜਿਹੀ ਫੋਰਮ ਦੇ ਵਿੱਚ ਆ ਜਾਂਦੇ ਆ, ਅਤੇ ਫਿਰ ਉਹ ਆਪਣੇ ਆਪ ਹੀ ਉਹ ਰੰਗ 'ਚ ਰੰਗਿਆ ਜਾਂਦਾ ਬੰਦਾ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਸੇ ਹੀ ਦਿਨ ਮਿੱਥ ਕੇ ਆਵੇ। ਹਾਂ, ਵੱਖਰੀ ਗੱਲ ਆ ਵੀ ਉਹ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੇ ਉੱਥੇ ਉਸ ਚੀਜ਼ ਦੇ ਉੱਤੇ ਬਹਿ ਕੇ ਉਸ ਚੀਜ਼ ਨੂੰ ਖਰੀਦਣਾ ਹੁੰਦਾ ਵੀ ਨਹੀਂ ਇਸ ਦਿਨ ਨਹੀਂ, ਇਸ ਦਿਨ ਨਹੀਂ ਹੋਣਾ ਚਾਹੀਦਾ, ਤਿਉਹਾਰਾਂ ਦੀਆਂ ਡੇਟਾਂ ਨਹੀਂ ਵਿਗੜਨੀਆਂ ਚਾਹੀਦੀਆਂ, ਪਰ ਉਹ ਆਪਣੀ ਥਾਂ ਠੀਕ ਨੇ, ਪਰ ਇੱਕ ਡੇਟ ਹੀ ਹੋਵੇ ਤੇ ਜ਼ਿਆਦਾ ਵਧੀਆ।
1: ਮਤਲਬ ਉਹਦੇ ਨਾਲ ਮਿਲਦੀ ਜੁਲਦੀ ਉਸ ਵੇਲੇ ਦੀ ਰੱਖ ਲਓ ਨਾ, ਕਿਉਂਕਿ ਉਹ ਕਈ ਵਾਰ ਲੋਕ ਤੁਹਾਨੂੰ ਝੂਠਾ ਪਾਉਣ ਲਈ ਤਰਕ ਦਲੀਲ ਹੀ ਇੱਦਾਂ ਦੀ ਦੇਣਗੇ। ਹੁਣ ਜੇ ਛੋਟੇ ਸਾਹਿਬਜ਼ਾਦਿਆਂ ਦੇ ਠੰਡੇ ਬੁਰਜ ਦੀ ਯਾਦ ਆ ਤਾਂ ਉਹ ਆਪਾਂ 25 ਤੋਂ 28 ਤਰੀਕ ਦੇ ਵਿਚਾਲੀ ਆ ਸਕਦੀ ਹੈ, ਪਰ ਉਹ ਕਹਿਣਗੇ ਹੁਣ ਜੀ ਉਹਨੂੰ ਜੂਨ ਜੁਲਾਈ 'ਚ ਮਨਾ ਲਈਏ ਤਾਂ ਸਾਡੇ ਤਾਂ ਸਾਰਾ ਇਤਿਹਾਸ ਹੀ ਪੁੱਠਾ ਪੈ ਗਿਆ। ਉਹ ਅਸੀਂ ਤੈਨੂੰ ਕਦ ਕਿਹਾ ਜੂਨ ਜੁਲਾਈ 'ਚ ਮਨਾਉਣ
0: ਨੂੰ, ਤਰਕ ਫਿਰ ਉਸ ਹਿਸਾਬ ਦੇ ਹੋ ਜਾਂਦੇ।
1: ਦਲੀਲ ਜਿਹੋ ਜਿਹੀ ਆ ਗੱਲ ਬੰਦਾ ਉਸ ਕਿਸਮ ਦੀ ਰਾੜਨ ਜਾਂ ਕਾੜਨ ਦੀ ਕੋਸ਼ਿਸ਼ ਕਰਦਾ, ਪਰ ਕਹਿਣ ਦਾ ਭਾਵ ਇਹ ਆ ਵੀ ਉਹਨਾਂ ਤਰੀਕਾਂ ਦੇ ਨਾਲ ਮਿਲਦੀ ਜੁਲਦੀ ਜੇ ਤਰੀਕ ਮਿੱਥ ਲਈ ਜਾਵੇ ਤਾਂ ਕੌਮ 'ਚ ਭੁਲੇਖੇ ਨਾ ਪੈਣ, ਅਤੇ ਇੱਕ ਦੂਜੇ ਨਾਲ ਸਾਡੀ ਕਿੰਤੂ ਪਰੰਤੂ ਉਸ ਤਰੀਕ ਉਸ ਦਿਨ ਨੂੰ ਲੈ ਕੇ ਨਾ ਹੋਵੇ, ਗੁਰੂ ਦੀਆਂ ਸਿੱਖਿਆਵਾਂ ਨੂੰ ਲੈ ਕੇ ਹੋਵੇ।
0: ਜੋ

0: ਤੁਹਾਡੇ ਧਰਮ ਨੇ ਤੁਹਾਨੂੰ ਸਿਖਾਇਆ, ਜੋ ਕਿ ਹਰ ਇੱਕ ਧਰਮ ਦੇ ਵਿੱਚ ਹੀ ਇਨਸਾਨ ਨੂੰ ਇਨਸਾਨ ਨਾਲ ਪਿਆਰ ਹੀ ਕਰਨਾ ਸਿਖਾਇਆ। ਮੇਨ ਉਸ ਗੱਲ ਦੇ ਉੱਤੇ ਆਓ ਜੇ ਆਉਣਾ ਤਾਂ ਸਾਰੇ ਇੱਕ ਨੇ ਇੱਕ ਦੂਸਰੇ ਦੇ ਸੁੱਖ ਦੁੱਖ ਦੇ ਵਿੱਚ ਉਹ ਖੜਨ, ਫਿਰ ਚਾਹੇ ਉਹ ਕਿਸੇ ਵੀ ਦਿਨ ਆਪਾਂ ਹੋਵੇ, ਕਿਸੇ ਵੀ ਘੜੀ ਹੋਵੇ। ਜੇ ਕਿਸੇ ਨੂੰ ਇਹ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਤੈਨੂੰ ਅੱਜ ਲੋੜ ਆ, ਨਹੀਂ ਅੱਜ ਨਹੀਂ, ਅੱਜ ਨਹੀਂ ਬਣਦਾ, ਅੱਜ ਗ੍ਰਹਿ ਨਹੀਂ ਸਹੀ, ਕੱਲ੍ਹ ਆਵਾਂਗੇ ਤੇਰੀ ਮਦਦ ਕਰਨ, ਇੱਦਾਂ ਤਾਂ ਨਹੀਂ ਨਾ ਹੋ ਸਕਦਾ। ਧੰਨਵਾਦ
1: ਜੀ। ਖੁਸ਼ੀ ਔਰ ਰਹਿਮਤ ਤੋਂ ਸਹੀ ਬਾਹਰ ਦੇ ਅਗਰ ਇੱਕ ਕਲਾਮ ਆਪਕੋ ਪਸੰਦ ਆਇਆ ਹੋ ਤੋ ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ।
0: AI ਵੇਖੋ ਇਹ ਵੀ ਕੀ ਚੀਜ਼ਾਂ ਕਰ ਦਿੰਦਾ।
1: ਚੈਨਲ ਬੈਲ ਫਿਊਜ਼ਨ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ।
0: ਵਾਹ ਜੀ ਵਾਹ। ਹੁਣ ਰਹਿ ਵੇਖੋ ਕੀ ਗਿਆ, ਹੁਣ ਸਾਰਾ ਕੁਛ ਹੀ ਜਿਹੜਾ ਇਹਦੇ ਉੱਤੇ ਆ ਗਿਆ। ਅਤੇ ਖੈਰ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਅਗਲੇ ਸੈਗਮੈਂਟ 'ਚ ਤੁਹਾਨੂੰ ਆਪਾਂ ਦੱਸਿਆ ਹੀ ਆ, ਉੱਥੇ ਤੁਸੀਂ ਫਿਰ ਆਪਣੀਆਂ ਕਾਲਸ ਵੀ ਤੁਸੀਂ ਕਰਿਓ। ਸੋ ਇਹਨਾਂ ਦਿਨਾਂ ਦੇ ਵਿੱਚ ਅੱਛਾ, ਹਾਂਜੀ ਜ਼ਰੂਰ ਜੀ, ਜ਼ਰੂਰ ਜ਼ਰੂਰ, ਧੰਨਵਾਦ ਤੁਹਾਡਾ। ਓਕੇ, IPL ਦਾ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਕਾਫੀ ਰੌਲਾ ਰੱਪਾ, ਅਤੇ ਆ ਅਰਸ਼ਦੀਪ ਦਾ ਕਹਿੰਦੇ ਨੇ ਕਿ ਬਿਆਨ ਆ, ਕੀ ਕਿਹਾ, ਕੀ ਅਰਸ਼ਦੀਪ ਨੇ ਕੀ ਕਿਹਾ, ਕੁਛ ਆਇਆ ਨਾ?
2: ਅਰਸ਼ਦੀਪ, ਮੈਨੂੰ ਲੱਗਦਾ ਹੁਣ ਉਹਨੇ ਕਿਉਂਕਿ ਔਰੇਂਜ ਕੈਬ 500 ਰਨ ਦੇ ਕੇ ਲੈ ਲਈ ਹੈ ਸਿਹਤ 'ਤੇ।
0: ਕਿੰਨੇ?
2: ਅਰਸ਼ਦੀਪ ਨੇ
0: ਰਨ ਵੱਧ ਦਿੱਤੇ।
2: ਊਂ ਤਾਂ 500 ਬਣਿਆ ਨਹੀਂ, ਪਰ ਉਹ ਕਹਿੰਦਾ ਫਿਰ ਮੈਂ ਐਂ ਬਣਾ ਲੈਂਦਾ।
0: ਅੱਛਾ, ਰਨ ਵੱਧ ਦਿੱਤੇ, ਉਹ ਚੱਕਰ?
2: ਮੇਰਾ ਖਿਆਲ ਆ 4-4 ਓਵਰਾਂ 'ਚ ਉਹਨੂੰ 60-60 ਰਨ ਵੀ ਪਏ ਆ ਸ਼ਾਇਦ।
0: ਓਕੇ,
2: ਅਤੇ ਉਹ ਕਾਫੀ ਹੁਣ ਉਹ ਟਵੀਟੋ ਟਵੀਟੀ ਜੇ ਹੋਈ ਜਾਂਦੇ ਆ ਵੀ ਮੈਂ ਪੰਜਾਬ, ਕਹਿੰਦੇ ਆ ਵੀ ਪੰਜਾਬ 11 ਨਾਲ ਸੰਬੰਧਿਤ ਜਿਹੜਾ ਕਿੰਗਸ 11 ਪੰਜਾਬ ਆ, ਉਹਨੇ ਟਵੀਟ ਟਵੂਟ ਜੇ ਡਿਲੀਟ ਕਰਤੇ ਸੀ, ਆਪਣਾ ਕੰਟੈਂਟ ਡਿਲੀਟ ਕਰਤਾ ਸੀ, ਉਹਨੂੰ ਅਨਫੋਲੋ ਕਰਤਾ ਸੀ, ਮੁੜ ਕੇ ਫੋਲੋ ਕਰ ਲਿਆ ਜੀ, ਫਿਰ ਉਹ ਗਾਹ ਜਿਹਾ ਪਿਆ
0: ਹੋਇਆ
2: ਅਰਸ਼ਦੀਪ ਨੇ। ਹਾਂ,
0: ਅੱਛਾ, ਇਹਨੇ ਉਹਨਾਂ ਨੂੰ ਡਿਲੀਟ ਕਰਤਾ,
2: ਹਜੇ ਮਤਲਬ ਪੁਖਤਾ ਜਾਣਕਾਰੀ ਨਹੀਂ ਆ, ਹਜੇ ਉੜਦੀ ਧੂੜ ਦੇ। ਅਤੇ ਉੱਧਰ ਮੈਂ ਨਾਲ ਉਹ ਯੁਵਰਾਜ ਦਾ ਪੜ੍ਹਦਾ ਸੀ, ਉਹ ਵੀ ਮਿਣੋ ਮਿਣੀ ਹੋਇਆ ਹੋਇਆ। ਅਤੇ ਹੁਣ ਕਹਿਣ ਵਾਲੇ ਇਹ ਵੀ ਕਹਿੰਦੇ ਆ, ਕਹਿੰਦੇ ਅਰਸ਼ਦੀਪ ਨੇ ਤਾਂ ਕੀ ਪੰਜਾਬ ਛੱਡਣਾ, ਪੰਜਾਬ 11, ਪੰਜਾਬ 11 ਨੂੰ ਉਹ ਛੱਡ ਦੇਣਾ ਚਾਹੀਦਾ।
0: ਅੱਛਾ,
2: ਜਿਸ ਕਿਸਮ ਦੀ ਉਹਦੀ ਪਰਫੋਰਮੈਂਸ ਰਹੀ ਆ, ਪਰ ਮੈਂ ਵੇਖਦਾ ਬੜਾ ਇਨਕਨਸਿਸਟੈਂਟ ਰਿਹਾ। 2-3 ਕੁ ਮੈਚਾਂ 'ਚ ਉਹਦੀ ਕਾਰਗੁਜ਼ਾਰੀ ਕਾਫੀ ਚੰਗੀ ਸੀ, ਬਾਕੀਆਂ 'ਚ ਤਾਂ ਤੁਹਾਨੂੰ ਪਤਾ ਹੀ ਆ ਉਹਨੇ ਰਨ ਹੀ ਲੀਕ ਕੀਤੇ ਆ ਜਾਂ ਵਾਈਡ ਬੋਲਾਂ ਹੀ ਸਿੱਟੀਆਂ, ਉਹਦੀ ਲਾਈਨ ਐਂਡ ਲੈਂਥ ਵਾਹ ਵਾਹ ਵਿਗੜੀ ਰਹੀ ਆ। ਪਰ ਫਿਰ ਜਦ ਤੁਸੀਂ ਸੋਸ਼ਲ ਮੀਡੀਏ ਦਾ ਅਸਰ ਇੱਕ ਇਹ ਵੀ ਆ, ਤੁਸੀਂ ਜਦ ਬਾਹਾਂ 'ਚ ਬਾਹਾਂ ਪਾ ਕੇ ਧਰਮਸ਼ਾਲਾ ਫੋਟੋਆਂ ਕਰਾਉਂਗੇ, ਅਗਲੇ ਤਾਂ ਖਿੱਚਣਗੇ, ਅਤੇ ਉਹਦੇ ਕਰਕੇ ਵੀ ਬਦਨਾਮੀ ਹੋਈ ਹੋਈ ਆ ਵੀ ਭਾਈ ਤੂੰ ਹੁਣ ਰੀਲਾਂ ਹੀ ਬਣਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ, ਤਾਂ ਮੈਂ ਵੇਖਦਾ ਇਹੀ ਜੇ ਆਪਣੀ ਪਰਫੋਰਮੈਂਸ ਵਧੀਆ ਹੁੰਦੀ ਉਹਦੀ ਕਾਰਗੁਜ਼ਾਰੀ, ਇਹ ਚੀਜ਼ਾਂ 'ਤੇ ਪੜ੍ਹਦਾ ਪੈ ਜਾਣਾ,
0: ਉਹ ਸਾਰਾ ਕੁਛ ਢੱਕਿਆ ਜਾਂਦਾ,
2: ਕਿਉਂਕਿ ਤੁਹਾਡਾ ਬੱਲਾ ਬੋਲਦਾ ਤੁਹਾਡੀ ਬਾਲ ਬੋਲਦੀ ਹੈ ਨਾ।
0: ਜਿਹਦੀ
2: ਦੋ ਚੀਜ਼ਾਂ ਅਗਰ ਨਹੀਂ ਬੋਲਦੀਆਂ ਤਾਂ ਫਿਰ ਹਰ ਚੀਜ਼ 'ਤੇ ਕਿੰਤੂ ਪਰੰਤੂ ਹੋਊਗਾ।
0: ਅੱਛਾ, ਇਹ ਮਸਲਾ ਵਾ ਜਿਹਦੇ ਕਰਕੇ ਚਲੋ ਤੁਹਾਡੀ ਪਛਾਣ ਹੈ, ਉਹ ਚੀਜ਼ ਦੇ ਵਿੱਚ ਨਹੀਂ ਨਾ ਕਮੀ ਪੇਸ਼ੀ ਆਉਣੀ ਚਾਹੀਦੀ, ਬਾਕੀ ਤਾਂ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਪਰ ਵੇਖੋ, ਜਦੋਂ ਇਹ ਸਾਰੀਆਂ ਚੀਜ਼ਾਂ ਵਿੱਚ ਆਉਂਦੀਆਂ ਨੇ ਤਾਂ ਫਿਰ ਪਰਫੋਰਮੈਂਸ 'ਤੇ ਤਾਂ ਅਸਰ ਪੈਂਦਾ ਵਾ। ਇਹ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਭਾਵੇਂ ਕੋਈ ਨਿਆਣਾ ਪੜ੍ਹਨ ਰਿਹਾ ਹੋਵੇ ਉਹਦੇ ਰਿਜ਼ਲਟ 'ਤੇ ਅਸਰ ਪੈ ਜਾਂਦਾ, ਕੋਈ ਖੇਡ ਰਿਹਾ ਹੋਵੇ ਖਿਡਾਰੀ ਅਤੇ ਉਹਦੀ ਖੇਡ 'ਤੇ ਅਸਰ ਪੈ ਜਾਂਦਾ। ਹਰ ਇੱਕ ਚੀਜ਼ ਜਿਹੜੀ ਆ ਉਹ ਇੱਕ ਉਮਰ ਦੇ ਤਕਾਜ਼ੇ ਦੇ ਵਿੱਚ ਬੱਝੀ ਆ, ਪਰ ਫਿਰ ਵੀ ਹਰ ਇੱਕ ਨੂੰ ਪਹੁੰਚਾਉਣੀ ਵੀ ਘੱਟ ਆਉਂਦੀ ਆ।
2: ਪਰ ਇਸ ਖੇਡ ਨੂੰ ਨੇਮ ਫੇਮ ਮਿਲੀ ਇੰਨਾ ਗਿਆ, ਕਰੋੜਾਂ ਦੀ ਖੇਡ ਹੋ ਗਈ। ਹੁਣ ਜੇ ਮੰਨ ਲਓ ਅੱਗੇ ਆਹ ਰੋਹਿਤ ਸ਼ਰਮੇ ਹੋਣੀ ਅਤੇ ਆ ਵਿਰਾਟ ਕੋਹਲੀ ਹੋਣੀ, BCCI ਨੇ ਅਲਾਓ ਕਰਤਾ ਸੀ ਵੀ ਆ ਭਾਈ ਇਹ 2 ਮਹੀਨੇ ਚੱਲਣਾ ਤੁਹਾਡਾ ਟੂਰ ਆਸਟ੍ਰੇਲੀਆ ਦਾ, ਆਪਣੀਆਂ ਭਾਈ ਘਰ ਵਾਲੀਆਂ ਨੂੰ ਨਾਲ ਲੈ ਜਾਓ। ਮੁੜ ਕੇ ਫਿਰ ਉਹ ਕਿੰਤੂ ਪਰੰਤੂ ਹੋਣ ਲੱਗ ਜਾਂਦਾ ਵੀ ਇਹਨਾਂ ਨੇ ਖੇਡਣਾ ਵੀ ਕੀ ਹੈ ਜੀ, ਇਹ ਤਾਂ ਸ਼ੋਪਿੰਗਾਂ ਕਰਦੇ ਫਿਰਦੇ ਆ। ਪਰ ਮੈਂ ਉਹੀ ਕਹਿਣਾ ਹੁੰਦਾ ਵੀ ਉਹਨਾਂ ਦੀ ਆਮ ਜ਼ਿੰਦਗੀ 'ਤੇ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਤਾਂ ਹੈ। ਦੇਖੋ, ਉਹ ਵੀ ਬੰਦੇ ਹੀ ਨੇ,
0: ਉਹ ਤਾਂ ਪੈਣਾ ਹੀ ਪੈਣਾ ਵਾ। ਹੁਣ ਆਉਂਦੇ ਹੁੰਦੇ ਵੀ ਨੌਕਰੀ ਕੀ ਅਤੇ ਨਖਰਾ ਕੀ। ਹੁਣ ਮੰਨ ਲਓ ਇੱਕ ਜਿਹੜਾ ਫੌਜੀ ਆ ਉਹ ਸਰਹੱਦ 'ਤੇ ਜਾਂਦਾ ਅਤੇ ਉਹ ਤਾਂ ਮਤਲਬ 2 ਮਹੀਨੇ ਤੋਂ ਵੀ ਵਧੇਰੇ, ਮੰਨ ਲਓ ਉਹਨੂੰ 6-6 ਮਹੀਨੇ ਵੀ ਕਈ ਵਾਰੀ ਲੰਘ ਜਾਂਦੇ ਆ, ਛੁੱਟੀ ਨਹੀਂ ਆਉਂਦਾ। ਇਹ ਤਾਂ ਮਤਲਬ ਇਹ ਥੋੜ੍ਹੀ ਆ ਵੀ ਉਹਨੂੰ ਨਾਲ ਵੋਟੀ ਲੋਅ ਕਰ ਦੋਗੇ ਤੁਸੀਂ। ਇੱਕ ਕੋਈ ਵੀ ਕਿੱਤਾ ਵਾ ਉਹ ਬੰਦੇ ਨੂੰ ਸ਼ਾਇਦ ਪਹਿਲਾਂ ਹੀ ਪਤਾ ਹੁੰਦਾ ਵਾ ਵੀ ਇਹਦੇ ਕੀ ਪ੍ਰੋ ਕੌਨਸ ਨੇ, ਪਰ ਬਾਅਦ ਵਿੱਚ ਸਾਨੂੰ ਇਹ ਚੀਜ਼ਾਂ ਸੁੱਖ ਸੁਵਿਧਾਵਾਂ ਜ਼ਿਆਦਾ ਚੁੱਭਣ ਲੱਗ ਪੈਂਦੀਆਂ। ਇਹ ਜਿਹੜੀ ਸ਼ੋਹਰਤ ਆ, ਕਾਮਯਾਬੀ ਆ, ਦੁਨੀਆਂ ਦੇ ਉੱਤੇ ਬੱਲੇ ਬੱਲੇ ਆ, ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕੁਰਬਾਨੀ ਤਾਂ ਦੇਣੀ ਪੈਣੀ ਆ, ਅਤੇ ਇਹ 1 ਆਫ ਦੈਮ ਹੈ। ਪਰਿਵਾਰ ਤੋਂ ਦੂਰ ਰਹਿਣਾ,
2: ਨੇਮ ਐਂਡ ਫੇਮ ਦੇ ਨਾਲ
0: ਮਿਹਨਤ ਕਰਨੀ, ਜਦੋਂ ਸਾਰੇ ਸੁੱਤੇ ਆ ਉਦੋਂ ਉੱਠ ਕੇ ਤੁਸੀਂ
2: 4 ਵਜੇ ਗਰਾਊਂਡਾਂ 'ਚ ਹੋਣਾ,
0: ਖੇਡਣਾ, ਪਤਾ ਹੀ ਨਹੀਂ ਆ ਕਦੋਂ ਤੁਸੀਂ ਘਰ ਜਾਣਾ ਵਾ, ਕਦੋਂ ਤੁਹਾਨੂੰ ਆਵਾਜ਼ ਪੈ ਜਾਣੀ ਆ, ਟੁੱਟ ਕੇ ਮਰਨਾ, ਇਹੋ ਤਾਂ ਤੁਹਾਨੂੰ ਦੂਸਰਿਆਂ ਨਾਲੋਂ ਵੱਖਰਾ ਵੀ ਖਿਲਾਰਦਾ ਵਾ।
2: ਪਰ ਉਹ ਦੂਜੀ ਗੱਲ ਇਹ ਆ ਵੀ ਹੁਣ ਬਾਕੀ ਨੌਕਰੀਆਂ ਨੇ ਜਿਵੇਂ 9-5 ਵਾਲੀਆਂ ਹੈ ਨਾ, ਅਤੇ ਇੱਥੇ ਤੁਸੀਂ ਮਾੜਾ ਜਿਹਾ ਰਾਤ ਨੂੰ 8 ਵਜੇ ਕਿਤੇ ਫਿਲਮ ਦੇਖਣ ਚਲੇ ਗਏ ਆਪਣੀ ਮਹਿਬੂਬ ਨਾਲ, ਘਰ ਵਾਲੀ ਨਾਲ, ਅਤੇ ਲਾਲਾ ਲਾਲਾ ਹੋ ਜਾਂਦੀ, ਫੋਟੋਆਂ ਵਾਲੇ ਆ ਜਾਂਦੇ, ਇੱਦਾਂ
0: ਉਹੀ ਗੱਲ ਆ ਜਾਂਦੀ ਨਾ ਵੇਖੋ
2: ਨੌ ਨੁਕਸਾਨ
0: ਤੁਸੀਂ ਹੁਣ ਤੁਹਾਡੇ ਹੱਥ ਆ ਤੁਸੀਂ ਨੌ ਤੋਂ ਪੰਜ ਵਾਲੀ ਕਰ ਲਓ ਸਾਨੂੰ ਉਹ ਵੀ ਨਹੀਂ ਨਾ ਮਨਜ਼ੂਰ ਨਾ ਨੌ ਤੋਂ ਪੰਜ ਵਾਲਾ ਖੁਸ਼ ਆ ਅਤੇ ਨਾ ਉਹ ਖੁਸ਼ ਆ ਮਤਲਬ ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਤਾਂ ਮਿਸ ਕਰ ਹੀ ਰਿਹਾ ਵਾ ਉਹਨੂੰ ਲੱਗਦਾ ਵਾ ਵੀ ਜੋ ਦੂਸਰੇ ਕੋਲ ਆ ਉਹ ਮੇਰੇ ਕੋਲ ਕਿਉਂ ਨਹੀਂ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜੋ ਸਾਡੇ ਕੋਲ ਆ ਉਹ ਕਿੱਡਾ ਵਡਮੁੱਲਾ ਵਾ ਉਹ ਚੀਜ਼ ਆਪਾਂ ਫੋਰ ਗਰੰਟਿਡ ਫਿਰ ਲੈ ਲੈਂਦੇ ਵੀ ਨਹੀਂ ਇਹ ਤਾਂ ਮੈਂ ਮਿਹਨਤ ਨਾਲ ਲਿਆ ਵਾ ਪਰ ਬਾਕੀ ਜਿਹੜਾ ਵਾ ਉਹ ਤਾਂ ਬਿਨਾਂ ਮਿਹਨਤ ਨਾ ਕਿਸੇ ਨੂੰ ਮਿਲ ਗਿਆ ਵਾ ਉਹ ਵੀ ਮੈਨੂੰ ਮਿਲੇ ਸੋ ਇਹ ਚੀਜ਼ਾਂ ਜ਼ਰੂਰ ਤੰਗ ਪਰੇਸ਼ਾਨ ਕਰਦੇ ਹਾਂ ਬਾਕੀ ਮੁੱਖ ਦੀ ਗੱਲ ਇਹ ਆ ਵੇਖੋ ਖੇਡ ਕਿਸੇ ਵੇਲੇ ਮਾੜੀ ਕਿਸੇ ਵੇਲੇ ਚੰਗੀ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਕੋਈ ਹਾਰਦਾ ਹੈ ਨਾ ਉਦੋਂ ਫਿਰ ਇੱਦਾਂ ਦੇ ਸਵਾਲ ਉੱਠਦੇ ਹੁੰਦੇ ਉਦੋਂ ਕਿੰਤੂ ਪਰੰਤੂ ਵੱਧਦੀ ਆ ਅਤੇ ਇਹ ਵਧਣੀ ਹੀ ਮੰਨ ਲਓ ਇਹ ਸਕੋਰ ਚਾਰ ਘੱਟ ਵੀ ਦੇ ਦਿੰਦਾ ਰਨ ਅਤੇ ਤਾਂ ਵੀ ਗੱਲਾਂ ਬਾਤਾਂ ਹੋਣੀਆਂ ਹੀ ਉਹ ਵੱਖਰੀ ਗੱਲ ਆ ਵੀ ਇਹ ਇਹਦੇ ਦੁਆਲੇ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ
2: ਜੀ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਅਸੀਂ ਚਰਚਾ ਕਰ ਰਹੇ ਹਾਂ ਭਾਰਤ ਦਾ ਫਾਸਟ ਬੋਲਰ ਆ ਅਰਸ਼ਦੀਪ ਸਿੰਘ ਅੱਜ ਕੱਲ੍ਹ ਆਈ ਪੀ ਐੱਲ ਸੀਜ਼ਨ 'ਚੋਂ ਪੰਜਾਬ ਵੱਲੋਂ ਖੇਡ ਰਿਹਾ ਸੀ ਅਤੇ ਪੰਜਾਬ ਇਸ ਟੂਰਨਾਮੈਂਟ 'ਚੋਂ ਪਹਿਲੀਆਂ ਚਾਰ ਟੀਮਾਂ 'ਚ ਆਪਣੀ ਥਾਂ ਨਹੀਂ ਬਣਾ ਸਕਿਆ ਹਾਲਾਂਕਿ ਉਹਨਾਂ ਦੇ ਪਹਿਲੇ 6-7 ਮੈਚਾਂ 'ਚ ਝੰਡੀ ਰਹੀ ਪਰ ਫਿਰ ਉਹ ਲਗਾਤਾਰ ਹੀ 6-7 ਮੈਚ ਹਾਰ ਗਏ ਅਤੇ ਉਹ ਮੈਚ ਹਾਰਨ ਤੋਂ ਬਾਅਦ ਪੰਜਾਬ ਨਾਲ ਜੁੜੇ ਖਿਡਾਰੀਆਂ ਦੀ ਕਿਰਕਰੀ ਹੋ ਰਹੀ ਆ ਅਤੇ ਹੁਣ ਜਿਹੜਾ ਇਹ ਫਾਸਟ ਬੋਲਰ ਆ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆ ਇਹਨੇ ਆਪਣੇ ਇੰਸਟਾਗ੍ਰਾਮ ਦਾ ਜਿਹੜਾ ਪੇਜ ਸੀ ਉਹਦੇ ਤੋਂ ਤਕਰੀਬਨ 200 ਪੋਸਟਾਂ ਹਟਾ ਦਿੱਤੀਆਂ ਨੇ ਅਤੇ ਉਹਦੇ ਵਿੱਚ ਹਿਊਜਲੀ ਪਾਪੂਲਰ ਇੱਕ ਜਿਹੜੀ ਇਹਦੀ ਵਿਰਾਟ ਕੋਹਲੀ ਨਾਲ ਚੈਂਪੀਅਨ ਟਰੋਫੀ ਵੇਲੇ ਦੀ 2025 ਦੀ ਰੀਲ ਸੀ ਜਿਹੜੀ 150 ਮਿਲੀਅਨ ਵਿਊਜ਼ ਕ੍ਰੋਸ ਕਰ ਚੁੱਕੀ ਸੀ ਉਹ ਵੀ ਉਹਨੇ ਰਿਮੂਵ ਕਰ ਦਿੱਤੀ ਆ ਸੋ ਇਹਦੇ ਕਰਕੇ ਹੁਣ ਥੋੜ੍ਹੀਆਂ ਜਿਹੀਆਂ ਕਿਆਸ ਰਾਈਆਂ ਟੀਕਾ ਟਿੱਪਣੀ ਕਿੰਤੂ ਪਰੰਤੂ ਚੱਲ ਰਿਹਾ ਵੀ ਇੱਦਾਂ ਇਹਨੇ ਕਿਉਂ ਕੀਤਾ ਹੋ ਸਕਦਾ
0: ਹਾਂ ਪਰ ਇਹਦੇ ਨਾਲ ਪੈਰਲਰ ਇਹ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿਉਂਕਿ ਸਾਰੇ ਹੀ ਖਿਡਾਰੀਆਂ ਦੇ ਉੱਤੇ ਹੌਲੀ ਹੌਲੀ ਸਕੰਜਾ ਕਹਿੰਦੇ ਨੇ ਵੀ ਕੱਸਿਆ ਜਾ ਰਿਹਾ ਵਾ ਵੀ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਟਾਈਮ ਸਪੈਂਡ ਕਰਦੇ ਹੋ ਇਹ ਤੁਸੀਂ ਬੰਦ ਕਰਨਾ ਪਊਗਾ ਤੁਹਾਨੂੰ ਸੋਸ਼ਲ ਮੀਡੀਆ ਦੇ ਲਈ ਤੁਹਾਨੂੰ ਨਹੀਂ ਚੁਣਿਆ ਗਿਆ ਤੁਹਾਨੂੰ ਦੇਸ਼ ਦੇ ਲਈ ਸਰਵ ਕਰਨ ਲਈ ਚੁਣਿਆ ਗਿਆ
2: ਤਿਲਕ ਵਰਮਾ ਅਤੇ ਉਹਦਾ ਕਮੈਂਟ ਬੜਾ ਭੱਦਾ ਸੀ ਉਹਦੇ 'ਤੇ ਵੀ ਇਹਦੀ ਕਾਫੀ ਕਿਰਕਰੀ ਹੋਈ ਹੈ ਉਹਨੂੰ ਕਹਿੰਦਾ ਸੀਗਾ ਉਹਦਾ ਥੋੜ੍ਹਾ ਜਿਹਾ ਰੰਗ ਪੱਕਾ ਮੁੰਡੇ ਦਾ ਹੋਏ ਅੰਧੇਰੇ ਸਨਸਕ੍ਰੀਨ ਲਗਾਇਆ ਗਿਆ ਅਤੇ ਉਹ ਤੋਂ ਬਾਅਦ ਹੈ ਤਾਂ ਚਲੋ ਇਹਨਾਂ ਦਾ ਹੁੰਦਾ ਆਪਸ 'ਚ ਹੈ ਨਾ ਆਪਾਂ ਦੋਨੋਂ ਮਿਲਦੇ ਵਰਤਦੇ ਹਾਂ ਕਿ ਕੋਈ ਗੱਲ ਕਹਿਤੀ ਤਾਂ ਉਹ ਗਈ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਇੱਕ ਮੁਕਾਮ 'ਤੇ ਹੋ ਇਹ ਰਾਹ ਤੁਸੀਂ ਚੁਣਿਆ ਉੱਥੇ ਤੁਹਾਨੂੰ ਸ਼ਬਦਾਂ ਦੀ ਮਰਿਆਦਾ ਰੱਖਣੀ ਪੈਣੀ
0: ਉੱਥੇ ਤੁਹਾਨੂੰ ਫੋਲੋ ਕਰਦੇ ਆ ਲੋਕ ਫਿਰ ਉਸੇ ਹਿਸਾਬ ਦੇ ਨਾਲ ਅੱਗੇ ਤੁਰ ਪੈਂਦਾ ਖੈਰ ਇਹ ਵੀ ਗੱਲ ਸੱਚ ਹੈ ਕਿ ਭਾਵੇਂ ਸਾਡੇ ਪੋਲੀਟੀਸ਼ੀਅਨ ਹੋਣ ਭਾਵੇਂ ਸਾਡੇ ਪਲੇਅਰ ਹੋਣ ਅਤੇ ਭਾਵੇਂ ਸਾਡੇ ਅਦਾਕਾਰ ਹੋਣ ਵੱਡੇ ਵੱਡੇ ਸਿੰਗਰ ਹੋਣ ਅੱਜ ਕੱਲ੍ਹ ਮਰਿਆਦਾ ਮਰਿਊਦਾ ਤਾਂ ਸਭ ਨੇ ਛਿੱਕੇ 'ਤੇ ਟੰਗੀ ਆ ਉਹ ਵੱਖਰੀ ਗੱਲ ਹੈ ਜਿਹੜਾ ਕਾਬੂ ਆ ਗਿਆ ਉਹ ਕਾਬੂ ਆ ਗਿਆ ਨਹੀਂ ਤਾਂ ਭਲਾ ਵੇਖੀਏ ਹਾਂ ਆਪਾਂ ਕਿਹੜਾ ਬੰਦਾ ਮਰਿਆਦਾ 'ਚ ਆ ਇਸ
2: ਰੀਲਾਂ ਦਾ ਦੌਰ ਆ ਤੁਸੀਂ ਅੱਜ ਸਵੇਰੇ ਨਹੀਂ ਸੀ ਗੱਲ ਕਰਦੇ ਵੀ ਆ ਤੁਸੀਂ ਗਾਣਿਆਂ 'ਚ ਦੇਖ ਲਓ ਅੱਜ ਕੱਲ੍ਹ ਟਿਕਟੋਕ ਅਤੇ ਇੰਸਟਾਗ੍ਰਾਮ ਦੀਆਂ ਰੀਲਾਂ ਜਿੰਨੇ ਆ ਮਤਲਬ ਇਹ ਕਾਮ ਉਤੇਜਕ ਭੜਕਾਊ ਗੀਤ ਜਿੰਨੀਆਂ ਮਾਡਲਸ ਲਈਆਂ ਜਾਂਦੀਆਂ ਗੀਤ ਦੇ ਬੋਲ ਕੁਛ ਹੋਰ ਨੇ ਉਹ ਕਰਦੀ ਕੁਛ ਹੋਰ ਆ ਭਾਵਾਂ 'ਚ ਅੱਜ ਸੂਟ ਵੀ ਪਾਏ ਹੋਏ ਆ ਉਹਨਾਂ ਦੇ ਪਰ ਉਹਨਾਂ ਦੇ ਐਕਸ਼ਨ ਇੱਦਾਂ ਦੇ ਆ ਮਤਲਬ ਜਾਣੀ ਤੁਸੀਂ ਪਰਿਵਾਰ 'ਚ ਬਹਿ ਕੇ ਉਹ ਗਾਣੇ ਵੇਖ ਨਹੀਂ ਸਕਦੇ
0: ਵੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਆਪਾਂ ਹੁਣ ਜਦੋਂ ਨਵੇਂ ਗਾਣੇ ਆਉਂਦੇ ਆ ਤਾਂ ਸ਼ਾਇਦ ਸਾਡੇ ਸਰੋਤੇ ਵੀ ਇਹ ਚੀਜ਼ ਨੋਟ ਕਰ ਰਹੇ ਹੋਣ ਜਦੋਂ ਆਪਾਂ ਉਹ ਗਾਣੇ ਵੇਖਦੇ ਹਾਂ ਤਾਂ ਗਾਣੇ ਬਹੁਤ ਵਧੀਆ ਵਰਡਿੰਗ ਹੁੰਦੀ ਉਹਨਾਂ ਦੀ ਬੜੇ ਵਧੀਆ ਪਰਿਵਾਰਿਕ ਗਾਣੇ ਹੁੰਦੇ ਆ ਸੁਣਨ ਦੇ ਵਿੱਚ ਉਹ ਬਿਲਕੁਲ ਠੀਕ ਹੁੰਦੇ ਆ ਅਤੇ ਸਾਨੂੰ ਲੱਗਦਾ ਵੀ ਯਾਰ ਆਹ ਬਹੁਤ ਵਧੀਆ ਚੱਲ ਰਿਹਾ ਇਸ ਟਾਈਮ ਦੇ ਉੱਤੇ ਆ ਫਲਾਣੇ ਫਲਾਣੇ ਸਿੰਗਰ ਬੜਾ ਵਧੀਆ ਕਰ ਰਹੇ ਪਰ ਜਦੋਂ ਤੁਸੀਂ ਉਹਦੀ ਵੀਡੀਓ ਵੇਖਦੇ ਹੋ ਸਮ ਹੋ ਤਾਂ ਸ਼ਾਇਦ ਤੁਸੀਂ ਵੀ ਮਹਿਸੂਸ ਕਰਦੇ ਹੋ ਆਪਾਂ ਤਾਂ ਦੋਵਾਂ ਨੇ ਮਹਿਸੂਸ ਕੀਤਾ ਅਤੇ ਮੈਂ ਤਾਂ ਰੋਜ਼ ਕਰਦਾ ਵਾਂ ਜਦੋਂ ਇੱਥੇ ਗਾਣੇ ਸਵੇਰੇ ਲਾ ਕੇ ਕਿਸੇ ਵੇਲੇ ਝਾਤੀ ਪੈ ਜਾਂਦੀ ਆ ਜਾਂ ਕਿਸੇ ਦੇ ਵੇਲੇ ਕਿਸੇ ਕੋਈ ਟੀ ਵੀ ਦੇ ਉੱਤੇ ਅੱਜ ਕੱਲ੍ਹ ਰਿਵਾਜ਼ ਆ ਲੋਕ ਨਾ ਟੀ ਵੀ ਦੇ ਉੱਤੇ ਗਾਣੇ ਲਾ ਕੇ ਨਵੇਂ ਉਹ ਉੱਤੇ ਛੱਡ ਦਿੰਦੇ ਆ ਲੂਪ ਦੇ ਵਿੱਚ ਅਤੇ ਉੱਥੇ ਚੱਲਦੇ ਰਹਿੰਦੇ ਆ ਅਤੇ ਇੱਕ ਅਜੀਬ ਜਿਹਾ ਇੱਕ ਹੁਣ ਪ੍ਰਚਲਨ ਚੱਲ ਪਿਆ ਵਾ ਵੀ ਉਹ ਸਾਰਾ ਸੂਟ ਵੀ ਪਾਇਆ ਹੁੰਦਾ ਕੁੜੀਆਂ ਨੇ ਹੈ ਨਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪਹਿਰਾਵਾ ਕੋਈ ਉਹ ਗਲਤ ਹੈ ਕਿਉਂਕਿ ਪਹਿਰਾਵੇ 'ਤੇ ਵੀ ਫਿਰ ਬਥੇਰੇ ਰੌਲੇ ਪੈ ਜਾਂਦੇ ਆ ਸਾਰਾ ਕੁਛ ਠੀਕ ਹੁੰਦਾ ਵਾ ਪਰ ਫਿਰ ਵੀ ਉਹਨਾਂ ਦੇ ਜਿਹੜੇ ਇੱਕ ਜਿਹੜੀਆਂ ਕਹਿ ਲਓ ਹਾਵ ਭਾਵ ਹੁੰਦੇ ਆ ਉਹ ਬੜੇ ਭੱਦੇ ਹੁੰਦੇ ਆ ਸੋ ਉਹਦੇ ਵਿੱਚ ਜਿੱਦਾਂ ਤੁਸੀਂ ਗੱਲ ਬੜੀ ਵਾਜਬ ਕੀਤੀ ਸੀ ਕਿ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ ਨਾ ਜਿਹੜੀਆਂ ਰੀਲਾਂ ਬਣਾਉਂਦੇ ਆ ਉਸ ਰੀਲਾਂ ਦੇ ਵਿੱਚ ਬੜਾ ਕੁਛ ਰਿਵੀਲਿੰਗ ਹੁੰਦਾ ਅਤੇ ਉਹੀ ਹੁਣ ਸਾਡੇ ਗਾਣਿਆਂ ਦੀਆਂ ਵੀਡੀਓ ਦੇ ਵਿੱਚ ਵੀ ਝਲਕਣ ਲੱਗ ਪਿਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਅਸੀਂ ਆਪਣੇ ਗਾਣੇ ਜਿਹੜੇ ਆ ਉਹ ਆਪਣੇ ਸੱਭਿਆਚਾਰ ਵਾਲੇ ਪੰਜਾਬੀ ਦੀ ਸੇਵਾ ਆਪਣਾ ਕਲਚਰਲ ਗਾਣੇ ਆਪਾਂ ਬੋਲਣੇ ਆ ਅਤੇ ਕੀ ਆਪਾਂ ਵਿਖਾਉਣਾ ਨਹੀਂ ਆ ਕੁਛ ਕੀ ਆਪਾਂ ਹੁਣ ਵਿਖਾਈਏ ਆਪਾਂ ਕੁਛ ਹੋਰ ਅਤੇ ਉਹਦੇ ਸ਼ਬਦ ਕੁਛ ਹੋਰ ਚੱਲ ਰਹੇ ਹੋਣ ਇਹ ਵੀ ਬੜਾ ਕੰਟਰਾਸਟ ਚੱਲ ਰਿਹਾ ਸ਼ਾਇਦ ਕਿਸੇ ਦਾ ਧਿਆਨ ਹੋਵੇ ਇਸ ਪਾਸੇ ਜਾਂ ਹਾਲੇ ਨਾ ਹੋਵੇ ਪਰ ਇਹ ਇੱਕ ਨਵਾਂ ਹੀ ਤੁਰ ਪਿਆ ਰਿਵਾਜ਼ ਹੁਣ
2: ਪਰ ਇਹਦਾ ਦੂਜਾ ਆਸਪੈਕਟ ਇਹ ਵੀ ਆ ਜਿਹੜਾ ਜੈਂਡਰ ਇੰਪਾਵਰਮੈਂਟ 'ਤੇ ਤੁਸੀਂ ਨਾ ਦੇਖੋ ਤੁਹਾਡੀਆਂ ਅੱਖਾਂ 'ਚ ਨੁਕਸ ਆ ਇਦਾਂ ਦੇ ਵਿਚਾਰ ਵੀ ਬੜੇ ਦਿੱਤੇ ਜਾਂਦੇ ਆ, ਕਿਉਂਕਿ ਇਹ ਜਿਹੜੀਆਂ ਕੁਛ ਕੁ ਹੈ ਨਾ ਵਿਮੈਨ ਐਕਟੀਵਿਸਟ ਨੇ ਉਹ ਕਹਿੰਦੀਆਂ ਪ੍ਰੋਬਲਮ ਅਸ਼ਲੀਲਤਾ ਨਹੀਂ ਹੈ, ਪ੍ਰੋਬਲਮ ਵੇਖਣ ਵਾਲੇ ਦੀ ਅੱਖ 'ਚ ਆ।
0: ਉਹ ਤੁਸੀਂ ਨਹੀਂ ਵੇਂਦੇ ਉਹਦੇ ਨਾਲ ਕੀ ਫਰਕ ਪੈ ਜੂਗਾ,
2: ਉੱਧਰੋਂ ਇਹ ਵੀ ਰੌਲਾ ਬਥੇਰਾ ਪੈਂਦਾ। ਆਹੋ ਫਿਰ ਉਹ ਕਹਿੰਦੀ ਵਿਊਜ਼ ਆਉਂਦੇ ਕਿਉਂ ਆ ਤੁਸੀਂ ਦੇਖਦੇ ਹੋ ਤਾਂ ਵਾ, ਹੁਣ ਮੁਰਗੀ ਪਹਿਲਾਂ ਕਾਂਡਾ ਪਹਿਲਾਂ, ਇਹਦੇ 'ਤੇ ਵੀ ਵਿਚਾਰ ਚਰਚਾ ਵੀ ਦੇਖਣ ਵਾਲਾ ਇੱਦਾਂ ਦਾ ਕੰਟੈਂਟ ਵੇਖਣਾ ਚਾਹੁੰਦਾ ਇਸ ਕਰਕੇ ਆ, ਪਰ ਦੂਜਾ ਆਸਪੈਕਟ ਇਹ ਆ ਵੀ ਦਿਖਾਉਣ ਵਾਲੇ ਕੁਝ ਜ਼ਿਆਦਾ ਹੀ ਦਿਖਾ ਰਹੇ ਆ, ਦੇਖਣ ਵਾਲਾ ਤਾਂ ਦੇਖ ਰਿਹਾ।
0: ਖੈਰ ਆਪਾਂ ਤਾਂ ਸਿਰਫ ਉਹ ਚੀਜ਼ਾਂ ਦੇ ਉੱਤੇ ਟੀਕਾ ਟਿੱਪਣੀ ਕਰ ਸਕਦੇ ਹਾਂ ਜਿਹੜੀ ਚੀਜ਼ ਹੋ ਸਕਦਾ ਵਾ ਵੀ ਮੰਨ ਲਓ ਮੈਨੂੰ ਕੋਈ ਚੀਜ਼ ਔਡ ਲੱਗੀ ਆ, ਹੋ ਸਕਦਾ ਤੁਹਾਨੂੰ ਵੀ ਔਡ ਲੱਗੇ, ਹੋ ਸਕਦਾ ਸਾਡੇ ਸੁਣਨ ਵਾਲਿਆਂ ਦਹਾਂ ਨੂੰ ਕਿਸੇ ਨੂੰ ਔਡ ਲੱਗੇ, 90 ਨੂੰ ਠੀਕ ਲੱਗੇ।
2: ਇਹਦੇ 'ਚ ਦੇਖਣ ਵਾਲੀ ਗੱਲ ਇਹ ਆ ਅਸੀਂ ਇੱਥੇ ਬੀਚਾਂ 'ਤੇ ਜਾਂਦੇ ਹਾਂ, ਸਾਨੂੰ ਉੱਥੇ ਕੁਛ ਵੀ ਕਾਮ ਉਤੇਜਕ ਨਹੀਂ ਲੱਗਦਾ, ਪਰ ਜਦ ਤੁਸੀਂ ਕਹਿੰਦੇ ਹੋ ਨਾ ਗਾਣਿਆਂ 'ਚ ਉੱਦਾਂ ਦਾ ਹੈ ਨਾ ਕਾਮ ਉਤੇਜਕ ਡਾਂਸ ਕੀਤੇ ਜਾਂਦੇ ਆ ਨਾ ਭੜਕਾਊ ਚੀਜ਼ਾਂ, ਉੱਥੇ ਉਹ ਹੋਰ ਚੀਜ਼ ਆ। ਹਰੇਕ ਕਲਚਰ ਹਰੇਕ ਸੱਭਿਆਚਾਰ ਦੀ ਇੱਕ ਮਰਿਆਦਾ, ਅਤੇ ਜਦੋਂ ਉਸ ਤੁਸੀਂ ਮਰਿਆਦਾ ਸੱਭਿਆਚਾਰ ਨਾਲੋਂ ਥੋੜ੍ਹਾ ਜਿਹਾ ਕੁਛ ਹਟ ਕੇ ਹੈ ਨਾ ਕੌਆ ਚਲਾ ਹੰਸ ਕੀ ਚਾਲ ਆਪਣੀ ਭੁੱਲ ਗਿਆ, ਅਤੇ ਉੱਥੇ ਜਾ ਕੇ ਫਿਰ ਥੋੜ੍ਹੀ ਜਿਹੀ ਤਕਲੀਫਦੇਹ ਹੋ ਜਾਂਦਾ ਕੰਮ।
0: ਦੇਖੋ ਸਵਾਲ 'ਤੇ ਵੀ ਬਣਦਾ ਹੈ ਨਾ, ਹੁਣ ਹੌਲੀ ਹੌਲੀ ਇਹ ਚੀਜ਼ਾਂ ਉੱਥੋਂ ਤੱਕ ਸੀਮਤ ਨਹੀਂ ਰਹਿਣੀਆਂ। ਸਵਾਲ ਇਹ ਵੀ ਬਣਦਾ ਕਿ ਅੱਜ ਕੱਲ੍ਹ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਸ ਦਾਇਰੇ 'ਚੋਂ ਬਾਹਰ ਕੱਢ ਲਿਆ ਵਾ, ਆਪਾਂ ਅੱਜ ਕੱਲ੍ਹ ਅਲੋਅ ਕਰਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਅੱਜ ਕੱਲ੍ਹ ਉਹ ਜਾ ਸਕਦੇ ਨੇ ਗਾਣਿਆਂ ਦੇ ਵਿੱਚ, ਅੱਜ ਕੱਲ੍ਹ ਉਹ ਕੁੜੀਆਂ ਜਾ ਸਕਦੀਆਂ ਨੇ ਫਿਲਮਾਂ ਦੇ ਵਿੱਚ, ਪਰ ਮੈਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਡਰ ਹੈ ਕਿ ਆਪਾਂ ਫੇਰ ਉਹ ਬੈਰੀਅਰ ਫੇਰ ਨਾ ਕਿਤੇ ਲਾ ਦਈਏ ਜੇ ਇਸ ਪਾਸੇ ਨੂੰ ਤੁਰ ਪਈਆਂ ਗੱਲਾਂ। ਇੱਕ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਕੁਛ ਜੇ ਚੱਲੀ ਜਾਂਦਾ ਵਾ ਅਤੇ ਅੱਜ ਕੱਲ੍ਹ ਕੋਈ ਰੋਕਦਾ ਨਹੀਂ ਆਪਣੇ ਧੀਆਂ ਪੁੱਤਾਂ ਨੂੰ, ਪਰ ਆਪਾਂ ਫੇਰ ਮੈਨੂੰ ਲੱਗਦਾ ਉੱਧਰ ਹੀ ਲੈ ਕੇ ਜਾ ਰਹੇ ਹਾਂ ਜਿੱਥੇ ਫੇਰ ਹਰ ਕੋਈ ਰੋਕੂਗਾ, ਉਹ ਕੋਈ ਰੁਕੇ ਨਾ ਰੁਕੇ ਉਹ ਗੱਲ ਵੱਖਰੀ ਆ।
2: ਹੁਣ ਆਪਾਂ ਵਿਆਹ ਸ਼ਾਦੀਆਂ 'ਤੇ ਦੇਖਦੇ ਹਾਂ ਬੜੇ ਹੈਗੇ ਆ ਪਰਫੋਰਮੈਂਸਿਸ ਹੁੰਦੀਆਂ ਅਤੇ ਹੈ ਨਾ ਬੜੇ ਸਿੰਪਲ ਸੋਬਰ ਸੋਹਣੇ ਤਰੀਕੇ ਨਾਲ ਬੱਚੇ ਤਿਆਰ ਕਰਦੇ ਆ, ਚਾਅ ਕਰਦੇ ਆ, ਉਹਨਾਂ ਗਾਣਿਆਂ 'ਤੇ ਨੱਚਿਆ ਜਾਂਦਾ, ਪਰ ਜਿਹੜਾ ਇਹ ਰੀਲ ਕਲਚਰ ਆ ਇਹਦੇ ਇਹ ਥੋੜ੍ਹਾ ਜਿਹਾ ਕਈ ਵਾਰ ਮੇਰੇ ਲਈ ਤਕਲੀਫ ਤਾਂ ਹੋ ਜਾਂਦਾ, ਪਤਾ ਨਹੀਂ ਇਹ ਬੜਤੀ ਉਮਰ ਕਤਕਾਜ਼ਾ ਹੈ।
0: ਨਹੀਂ ਵੇਖੋ ਇਹ ਚੀਜ਼ਾਂ ਹੁਣ ਹੈਗੀਆਂ ਵੀ ਇੱਕ ਨਵੇਂ ਦੌਰ ਦੀਆਂ ਨੇ, ਚੀਜ਼ ਉਹੀ ਹੁੰਦੀ ਆ, ਬੰਦਾ ਉਹੀ ਹੁੰਦਾ ਵਾ ਜੇ ਉਹ ਪਰਿਵਾਰ ਦੇ ਨਾਲ ਆ ਅਤੇ ਉਹ ਪਰਿਵਾਰਕ ਆ, ਅਤੇ ਪਰ ਹਰ ਇੱਕ ਬੰਦਾ ਹਰ ਵੇਲੇ ਪਰਿਵਾਰ ਦੇ ਨਾਲ ਨਹੀਂ ਹੁੰਦਾ, ਜਦੋਂ ਮੁੰਡਿਆਂ 'ਚ ਬੈਠਾ ਹੋਊਗਾ ਤਾਂ ਉਦੋਂ ਉਹਨੂੰ ਉਹੀ ਚੀਜ਼ਾਂ ਚੰਗੀਆਂ ਲੱਗਣਗੀਆਂ, ਜਦੋਂ ਪਰਿਵਾਰ ਦੇ ਵਿੱਚ ਬੈਠਾ ਵਾ ਉਦੋਂ ਉਹਨੂੰ ਕਿਸੇ ਹੋਰ ਹਿਸਾਬ ਦੇ ਨਾਲ ਲੱਗਣਗੀਆਂ, ਜੇ ਉਹ ਬੱਚਿਆਂ ਦੇ ਨਾਲ ਬੈਠਾ ਆਪਣੇ ਬਜ਼ੁਰਗਾਂ ਨਾਲ ਬੈਠਾ ਅਤੇ ਉਹੀ ਚੀਜ਼ਾਂ ਹੋਰ ਹਿਸਾਬ ਨਾਲ ਲੱਗਣਗੀਆਂ। ਪਹਿਲਾਂ ਇਹੀ ਸ਼ਾਇਦ ਫਰਕ ਹੀ ਇੱਕ ਡਿਵੀਜ਼ਨ ਹੁੰਦੀ ਸੀ ਵੀ ਮੁੰਡਿਆਂ ਖੁੰਡਿਆਂ ਦੇ ਇਕੱਲੇ ਬਹਿ ਕੇ ਵੇਖਣ ਵਾਲੀਆਂ ਚੀਜ਼ਾਂ ਹੋਰ ਸੀ, ਜਦੋਂ ਤੁਸੀਂ ਪਰਿਵਾਰ 'ਚ ਬਹਿੰਦੇ ਉਦੋਂ ਤੁਹਾਡੇ ਵੇਖਣ ਲਈ ਸੁਣਨ ਲਈ ਕੁਛ ਹੋਰ ਸੀ, ਬੱਚਿਆਂ ਦੇ ਲਈ ਕੁਛ ਹੋਰ ਸੀ, ਪਰ ਅੱਜ ਕੱਲ੍ਹ ਇਹ ਜਿਹੜਾ ਰਲਾ ਗੋਬਲਾ ਕਈਆਂ ਨੂੰ ਇਹ ਵੀ ਨਹੀਂ ਨਾ ਸੈਂਸ ਰਹਿ ਗਈ, ਕਰੀ ਜਾਓ ਤੁਸੀਂ ਪਰ ਐਟਲੀਸਟ ਇੱਕ ਇੱਕ ਕੈਟੇਗਰਾਈਜ਼ਡ ਰਹੇ ਨਾ ਉਹ ਚੀਜ਼। ਹੁਣ ਕਈ ਕਲਾਕਾਰ ਨੇ ਆਪਾਂ ਸਾਰਿਆਂ ਦੀ ਤਾਂ ਗੱਲ ਹੀ ਨਹੀਂ ਕਰਦੇ, ਉਹਨਾਂ ਨੇ ਤਾਂ ਮਤਲਬ ਫੱਟੇ ਚੱਕਤੇ ਹੈ ਨਾ, ਦੈਟਸ ਫਾਈਨ, ਮਤਲਬ ਉਹਨਾਂ ਦੀ ਇੱਕ ਉਹਨਾਂ ਨੇ ਆਪਣਾ ਡਿਫਾਈਨ ਕਰਤਾ ਵੀ ਸਾਡੀ ਆਹ ਵਾਲਾ ਜੋਨਰ ਹੈ ਸਾਡਾ, ਠੀਕ ਹੈ ਕਰੀ ਜਾਣ। ਪਰ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਪਰਿਵਾਰਿਕ ਸੱਭਿਆਚਾਰਕ ਅਸੀਂ ਬਹੁਤ ਸ਼ਬਦਾਵਲੀ ਦਾ ਧਿਆਨ ਰੱਖਦੇ ਹਾਂ, ਦਿਸ ਐਂਡ ਦੈਟ, ਉਹਨਾਂ ਨੂੰ ਤਾਂ ਇਹ ਚੀਜ਼ ਦਾ ਧਿਆਨ ਰੱਖ ਲੈਣਾ ਚਾਹੀਦਾ ਵੀ ਸਾਨੂੰ ਵੇਖਣ ਵਾਲੇ ਕੌਣ ਨੇ।
2: ਅੱਗੇ ਇੱਕ ਸਾਂਝਾ ਚੁੱਲ੍ਹਾ ਅਤੇ ਸਾਂਝਾ ਟੈਲੀਵਿਜ਼ਨ ਸੀ, ਹੁਣ ਹਰ ਕਿਸੇ ਦੇ ਹੱਥ 'ਚ ਟੈਲੀਵਿਜ਼ਨ ਆ, ਹਰ ਕੋਈ ਆਪੋ ਆਪਣੇ ਹਿਸਾਬ ਨਾਲ ਵੇਖੀ ਜਾਂਦਾ।
0: ਵੇਖੀ ਕਿਉਂ ਜਾਂਦਾ, ਹਰ ਇੱਕ ਆਪਣੇ ਹਿਸਾਬ ਨਾਲ ਕ੍ਰੀਏਟ ਕਰ ਲੈਂਦਾ,
2: ਕਿਉਂਕਿ ਕ੍ਰੀਏਸ਼ਨ ਵੀ ਉੱਥੋਂ ਹੀ ਆ ਨਾ, ਜਿਹੜੀ ਚੀਜ਼ ਨੂੰ ਤੁਸੀਂ ਦੋ ਵਾਰ ਤਿੰਨ ਵਾਰ ਚਾਰ ਵਾਰ ਉਹੋ ਜਿਹੀ ਚੀਜ਼ ਦੇਖ ਲਓਗੇ ਤੁਹਾਡੇ ਫੋਨ 'ਤੇ ਉਹੀ ਆਉਣ ਲੱਗ ਜਾਣੀ ਹੈ ਅਤੇ ਉਹੋ ਜਿਹੀ ਕ੍ਰੀਏਸ਼ਨ ਹੋ ਜਾਣੀ,
0: ਉਹੋ ਜਿਹੀ ਆ ਜਾਣੀ ਆ। ਪਰ ਹਾਂ ਤੁਹਾਡੇ ਮੈਨੂੰ ਬਿਲਕੁਲ ਵਾਜਬ ਲੱਗਾ ਪੁਆਇੰਟ ਕਿ ਇਹ ਸਾਰਾ ਕੁਛ ਇੱਥੋਂ ਹੀ ਨਿਕਲ ਰਿਹਾ ਵਾ, ਕਿਉਂਕਿ ਰੀਲਾਂ ਦੇ ਵਿੱਚ ਬਹੁਤ ਕਲੋਜ਼ ਰੱਖ ਕੇ ਤੁਸੀਂ ਬਣਾਉਂਦੇ ਹੋ ਕੈਮਰਾ, ਅਤੇ ਤੁਹਾਨੂੰ ਉਹ ਚੀਜ਼ ਦੀ ਸ਼ਾਇਦ ਹੁਣ ਆਦਤ ਪੈ ਗਈ ਆ, ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਪਹੁੰਚ ਗਈਆਂ ਸਾਡੇ ਸਾਡੇ ਗਾਣਿਆਂ ਤੱਕ, ਸਾਡੀਆਂ ਫਿਲਮਾਂ ਤੱਕ।
2: ਜਿਹੜੀਆਂ ਬਾਲੀਵੁੱਡ ਦੀਆਂ ਐਕਟਰੈਸ ਆ ਜਿਹੜੀਆਂ ਕਹਿੰਦੀਆਂ ਤੁਸੀਂ ਜਾਣ ਪੁੱਜ ਕੇ ਜੀ ਮੇਰੇ ਪਿੱਠ 'ਤੇ ਕੈਮਰਾ ਮਾਰਿਆ ਉਹ ਮਾਰਿਆ, ਉਹ ਕੈਮਰੇ ਵਾਲਾ ਕਹਿੰਦਾ ਭਾਈ ਤੁਸੀਂ ਕੱਪੜੇ ਉੱਦਾਂ ਦੇ ਨਾ ਪਾਓ, ਉਹਨਾਂ ਨੂੰ ਪ੍ਰਵੋਕ ਕੀਤਾ ਜਾਂਦਾ। ਅਤੇ ਇਹ ਉੱਥੇ ਉਹ ਪੈਪਰੈਸੀ ਜਿਹੜੇ ਹੈਗੇ ਆ ਇਹ ਜਿਮ ਦੇ ਬਾਹਰ ਕੈਮਰੇ ਲੈ ਕੇ ਖੜ੍ਹੇ ਆ, ਕਿਉਂਕਿ ਉਹ ਉਹਨਾਂ ਨੇ ਰੀਲਾਂ ਬਣਾਉਣੀਆਂ, ਉਹ 40-40 ਸਕਿੰਟ ਦਾ 30-30 ਸਕਿੰਟ ਦੇ ਕਲਿੱਪ ਬਣਾਉਣੇ ਆ ਉੱਥੇ।
0: ਇੱਕ ਮੈਂ ਨਾ ਇੱਕ ਦਿਨ ਕਿਸੇ ਕੋਈ ਕੁੜੀ ਇੰਗਲੈਂਡ ਦੀ ਹੀ ਕੋਈ ਕੁੜੀ, ਉਹਦਾ ਇਹਦੇ ਉੱਤੇ ਇੱਕ ਵੀਡੀਓ ਸੀ ਉਹਦੀ ਛੋਟੀ ਜਿਹੀ, ਜਿਹੜੇ ਜਿਮ ਵਾਲੇ ਕੱਪੜੇ ਨੇ ਇਹਨਾਂ ਦੇ ਉੱਤੇ, ਅਤੇ ਮੈਨੂੰ ਨਹੀਂ ਪਤਾ ਮੈਂ ਬਹੁਤਾ ਉਹਦੇ ਉੱਤੇ ਅੱਗੇ ਡੀਪ ਨਹੀਂ ਜਾ ਸਕਿਆ, ਪਰ ਉਹਦਾ ਇਹ ਕਹਿਣਾ ਹੈ ਕਿ ਅੱਜ ਜਿਨ੍ਹਾਂ ਨੂੰ ਜਿਮ ਵਾਲੇ ਕੱਪੜੇ ਕਿਹਾ ਜਾਂਦਾ ਵਾ ਅਸਲ 'ਚ ਇਹ ਹੈ ਹੀ ਨਹੀਂ ਆ ਜਿਮ ਵਾਲੇ ਕੱਪੜੇ, ਇਹ ਸਾਰੇ ਜਿਹੜੇ ਨੇ ਕਿਸੇ ਹੋਰ ਮਕਸਦ ਲਈ
2: ਤਮਾਸ਼ਾ
0: ਮਕਸਦ ਲਈ ਬਣੇ ਕੱਪੜੇ ਆ, ਇਹ ਸਿਰਫ ਜਿਸਮ ਨੁਮਾਇਸ਼ੀ ਦੇ ਲਈ ਇਹ ਕੱਪੜੇ ਨੇ। ਉਹਨੇ ਨਾਲ ਦੱਸੇ ਵੀ ਸੀ ਵੀ ਕਿਹੜੇ ਕਿਹੜੇ ਕਿਹੜੇ ਕਿਹੜੇ ਕੱਪੜੇ ਨੇ। ਹਾਂ, ਜਿਮ ਵਾਲੇ ਕੱਪੜੇ ਜਿਹੜੇ ਆ ਉਹ ਮੰਨੇ ਜਾਂਦੇ ਆ ਜਿਹੜੇ ਲੂਜ਼ ਫਿੱਟ ਹੋਣ, ਜਿਨ੍ਹਾਂ ਦੇ ਵਿੱਚ ਤੁਸੀਂ ਈਜ਼ਲੀ ਮੂਵਮੈਂਟ
2: ਕਰ ਸਕੋ।
0: ਹਾਂਜੀ, ਇਹ ਜਿਹੜੇ ਬੋਡੀ, ਹਾਂ ਬੋਡੀ ਫਿੱਟ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਇਹ ਜਿਮ ਦੇ ਲਈ ਨਹੀਂ ਗੇ,
2: ਇਹ ਅਸਲ 'ਚ ਬੋਡੀ ਆਪਦੀ ਜੋ ਸ਼ੇਪ ਆ ਉਹ ਦਿਖਾਉਣ ਲਈ ਆ।
0: ਹਾਂਜੀ, ਸੋ ਖੈਰ
2: ਕਹਿੰਦਾ ਹਾਊ ਵੁੱਡ ਯੂ ਨੋ ਇਫ ਸਮਵਨ ਹੈਜ਼ ਗੋਨ ਟੂ ਜਿਮ ਟੂਡੇ, ਕਹਿੰਦਾ ਡੋਂਟ ਵਰੀ ਹੀ ਔਰ ਸ਼ੀ ਵਿਲ ਲੈਟ ਯੂ ਨੋ। ਸੋ ਗੱਲ ਤਰੀਕੇ ਸਲੀਕੇ ਦੀ ਹੈ, ਸੌ ਹੱਥ ਰਸਤਾ ਸਿਰੇ ਦੇ ਗੰਢ ਆ ਵੀ ਹਰ ਚੀਜ਼ ਭਾਈ ਤਰੀਕੇ ਸਲੀਕੇ 'ਚ ਸੋਹਣੀ ਲੱਗਦੀ ਆ। ਤੁਮੇ ਈਦ ਕੀ ਖੁਸ਼ੀਆਂ ਮੁਬਾਰਕ ਹੋ, ਤੁਮਨੇ ਚਾਂਦ ਨਹੀਂ ਆਈਨਾ ਦੇਖਾ ਹੋਗਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਸੋ ਖੈਰ ਸਾਡੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਜੋ ਆਸ ਪਾਸ ਜੋ ਕਿਤੇ ਸਾਨੂੰ ਕਿਤੇ ਭੈੜ ਲੱਗਦੀ ਹੈ ਉਹ ਤੁਹਾਡੇ ਨਾਲ ਵੀ ਸਾਂਝੀ ਕਰ ਦਈਦੀ ਹੈ। ਸ਼ਾਇਦ ਤੁਸੀਂ ਵੀ ਉਸ ਚੀਜ਼ ਦੇ ਉੱਤੇ ਹਾਮੀ ਭਰੋ, ਸਹਿਮਤੀ ਭਰੋ, ਅਤੇ ਜੋ ਵੀ ਤੁਹਾਨੂੰ ਲੱਗਦਾ ਹੁੰਦਾ ਆਪਣੀ ਤੁਸੀਂ ਫੀਡਬੈਕ ਜ਼ਰੂਰ ਦੇ ਦਿਆ ਕਰੋ। ਜੇਕਰ ਤੁਹਾਨੂੰ ਲੱਗੇ ਕਿ ਨਹੀਂ ਇਹ ਚੀਜ਼ ਨਹੀਂ ਜੋ ਤੁਸੀਂ ਕਹਿ ਰਹੇ ਹੋ ਗਲਤ ਆ, ਅਤੇ ਤਾਂ ਵੀ ਮੈਸੇਜ ਕਰ ਦਿਆ ਕਰੋ, ਅਤੇ ਜੇ ਤੁਹਾਨੂੰ ਠੀਕ ਲੱਗੇ ਤਾਂ ਵੀ ਕਰ ਦਿਆ ਕਰੋ, ਕਿਉਂਕਿ ਆਪਾਂ ਹਲਕਾ ਜਿਹਾ ਇੱਕ ਇੰਡੈਕਸ ਜਿਹਾ ਦੇ ਕੇ ਅੱਗੇ ਵਧਣਾ ਹੁੰਦਾ। ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਪਸੰਦ ਆਵੇ ਤਾਂ ਫਿਰ ਆਪਾਂ ਹੋਰ ਵਧੇਰੇ ਡਿਟੇਲ ਦੇ ਵਿੱਚ ਆਪਾਂ ਜਾ ਸਕਦੇ ਹੁੰਦੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਆ ਕੇ ਸਾਡੀ ਗੱਲਾਂ ਬਾਤਾਂ ਦਾ ਗੇਅਰ ਜਿਹੜਾ ਉਹ ਅੱਜ ਚੇਂਜ ਹੋਊਗਾ, ਅਤੇ ਆ ਕੇ ਅਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਾਂਗੇ ਆਪਾਂ ਕਿ ਮਾਈਗ੍ਰੈਂਟਸ ਦੇ ਵਿੱਚ ਜਦੋਂ ਭਾਸ਼ਾ ਉਹਨਾਂ ਨੂੰ ਕੋਈ ਹੋਰ ਆ ਕੇ ਬਦਲਣੀ ਪੈਂਦੀ ਆ, ਉਹਦੇ ਵਿੱਚ ਪੂਰੀ ਮੁਹਾਰਤ ਨਹੀਂ ਹੁੰਦੀ, ਤਾਂ ਕੀ ਉਹ ਸਾਡੀ ਮੈਂਟਲ ਹੈਲਥ ਦੇ ਉੱਤੇ ਵੀ ਅਸਰ ਪਾਉਂਦੀ ਹੈ, ਕੀ ਸਾਨੂੰ ਉਹ ਪ੍ਰੈਸ਼ਰ ਦਿੰਦੀ ਆ ਚੀਜ਼। ਇੱਕ ਬ੍ਰੇਕ ਤੋਂ ਬਾਅਦ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਡਿਸਕਸ, ਅਤੇ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਪਾ ਸਕਦੇ ਹੋ ਸਾਂਝ। ਇੱਕ ਨਿੱਕੀ ਜਿਹੀ ਬ੍ਰੇਕ।

0: ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: हमारी लव स्टोरी तो लेजेंडरी बन गई।
5: लेजेंडरी लव स्टोरीज की तो एंडिंग ट्रेजिक होती है। फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन मे 22nd।
6: ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
0: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਰੇਡੀਓ ਹਾਂਜੀ 1674 ਹੈ। ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋ ਗਏ। ਅੱਜ ਬੁੱਧਵਾਰ ਦਾ ਦਿਨ ਹੈ, 27 ਤਰੀਕ ਹੈ ਮਈ ਦਾ ਮਹੀਨਾ, ਅਤੇ ਆਸ ਕਰਦੇ ਹਾਂ ਕਿ ਵਧੀਆ ਰਾਜੀ ਖੁਸ਼ੀ ਹੋ ਗਏ। ਅੱਜ ਦੇ ਦਿਨ ਦਾ, ਅੱਜ ਦੇ ਮੌਸਮ ਦਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਅਤੇ ਹੁਣ ਸਮਾਂ ਤੁਹਾਡੇ ਨਾਲ ਆ ਗਿਆ ਗੱਲਾਂ ਬਾਤਾਂ ਕਰਨ ਦਾ, ਜਿਹਦੇ ਵਿੱਚ ਤੁਸੀਂ ਵੀ ਸਾਂਝ ਪਾ ਸਕਦੇ ਹੋ। ਸੋ ਅੱਜ ਦਾ ਵਿਸ਼ਾ ਜਿਹੜਾ ਉਹ ਸਾਡੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਅਤੇ ਜ਼ਰੂਰ ਸਾਂਝ ਰੱਖਦਾ, ਖਾਸ ਤੌਰ ਦੇ ਉੱਤੇ ਉਹਨਾਂ ਦੇ ਲਈ ਜਿਹਨਾਂ ਨੂੰ ਅੰਗਰੇਜ਼ੀ ਅਤੇ ਸਾਡੇ ਵਰਗਾ ਬੋਲਣੀ ਤਾਂ ਜ਼ਰੂਰ ਸਿੱਖ ਲਈ ਆ, ਕਿਉਂਕਿ ਇੱਥੋਂ ਦੇ ਹਿਸਾਬ ਕਿਤਾਬ ਦੇ ਮੁਤਾਬਿਕ ਆਪਾਂ ਗੁਜ਼ਾਰੇ ਜੋਗਾ ਤਾਂ ਆਪਾਂ ਜ਼ਰੂਰ ਸਿੱਖ ਲੈਂਦੇ ਹਾਂ। ਖੈਰ, ਉਹਦੇ ਵਿੱਚ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਹਾਲੇ ਵੀ ਬੜੀ ਸਮੱਸਿਆ ਆਉਂਦੀ ਹੋਊਗੀ, ਅਤੇ ਬਹੁਤ ਸਾਰੇ ਉਹ ਹੋਣਗੇ ਜਿਨ੍ਹਾਂ ਨੂੰ ਲੈਂਗੁਏਜ ਆਉਣ ਦੇ, ਅੰਗਰੇਜ਼ੀ ਆਉਣ ਦੇ ਬਾਵਜੂਦ ਵੀ ਜਿਨ੍ਹਾਂ ਨੂੰ ਹਾਲੇ ਵੀ ਝਾਕਾ ਹੋਊਗਾ ਕਿ ਆਪਾਂ ਲੱਗਦੀ ਚਾਰੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਹ ਫਲਾਣਾ ਬੰਦਾ, ਫਲਾਣਾ ਚਿਹਰਾ ਪੰਜਾਬੀ ਵਾਲਾ ਲੱਗਦਾ, ਉਹਦੇ ਵੱਲ ਨੂੰ ਹੀ ਚੱਲ ਜਾਂਦੇ ਹਾਂ ਜੀ। ਸੋ ਇਹ ਸਭ ਕੁਛ ਦੇ ਦਰਮਿਆਨ ਇਹ ਮੰਨਣ ਦੇ ਵਿੱਚ ਆਉਂਦਾ ਵਾ ਕਿ ਜਦੋਂ ਆਪਾਂ ਮਾਈਗ੍ਰੈਂਟਸ ਹਾਂ ਜਾਂ ਸਾਡੀ ਪਹਿਲੀ ਬੋਲੀ ਉਹ ਨਹੀਂ ਆ ਜਿਹਦੇ ਵਿੱਚ ਸਾਨੂੰ ਆਸ ਪਾਸ ਵਿਚਰਨਾ ਪਵੇ, ਤਾਂ ਇਹ ਚੀਜ਼ ਸਾਡੇ ਮੈਂਟਲ ਹੈਲਥ ਦੇ ਉੱਤੇ ਵੀ ਅਸਰ ਕਰਦੀ ਹੈ। ਇਹ ਸਾਡੇ ਉੱਤੇ ਸਟ੍ਰੈੱਸ ਹਾਵੀ ਰੱਖਦੀ ਹੈ, ਅਤੇ ਜਦੋਂ ਸਟ੍ਰੈੱਸ ਹਾਵੀ ਹੁੰਦਾ ਵਾ ਉਦੋਂ ਕੀ ਹੁੰਦਾ ਵਾ, ਖੈਰ ਇਹ ਬਹੁਤ ਸਾਰੀ ਆਪਾਂ ਡਿਸਕਸ ਕਰ ਚੁੱਕੇ ਹਾਂ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਦੇ ਦਿਨ, ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿ ਇੱਕ ਮਾਈਗ੍ਰੈਂਟ ਜਾਂ ਆਪਾਂ ਜਦੋਂ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਲੱਖ ਆਪਾਂ ਗੁਜ਼ਾਰੇ ਕਰੀ ਜੀ ਅੰਗਰੇਜ਼ੀ ਦੇ ਨਾਲ, ਪਰ ਕੀ ਤੁਸੀਂ ਵੀ ਸਟ੍ਰੈੱਸ ਮਹਿਸੂਸ ਕਰਦੇ ਹੋ ਜਦੋਂ ਕਿਤੇ ਅੰਗਰੇਜ਼ੀ 'ਚ ਗੱਲ ਕਰਨੀ ਪੈ ਜੇ?
1: ਜੀ, ਇਹ ਸੁਭਾਵਿਕ ਆ, ਕਿਉਂਕਿ ਅਸੀਂ ਆਪਣੀ ਉਮਰ ਦਾ ਬਹੁਤਾ ਹਿੱਸਾ ਪੰਜਾਬ ਕੱਢਿਆ, ਭਾਰਤ ਕੱਢਿਆ, ਉੱਥੇ ਬੋਲਚਾਲ ਦੀ ਬੋਲੀ ਉਹ ਸੀ, ਭਾਸ਼ਾ ਉਹ ਸੀ, ਪਰ ਜਦ ਅਸੀਂ ਇੱਥੇ ਆਏ ਤਾਂ ਅਸੀਂ, ਸਾਡੇ ਦਿਮਾਗ 'ਚ ਇੱਕ ਬੇਲੋੜੀ ਟਰਾਂਸਲੇਸ਼ਨ ਚੱਲਦੀ ਹੀ ਰਹਿਣੀ ਆ। ਉਹ ਸਾਡਾ ਇੱਕ ਮਿੱਤਰ ਆ, ਉਹ ਹੱਸੇ ਮੈਨੂੰ, ਕਹਿੰਦਾ ਉਹ ਕਿਸੇ ਨਾਲ ਉੱਥੇ ਕੰਮ 'ਤੇ ਲੜਾਈ ਹੋ ਗਈ, ਉਹ ਜਾ ਜਾ ਆਈ ਸੀ ਛੱਤੀ ਲਾਈਕ ਯੂ। ਮਤਲਬ ਅਸੀਂ ਆਪਣੀ ਫਰਸਟ੍ਰੇਸ਼ਨ ਕੱਢਣੀ ਚਾਹੁੰਦੇ ਹਾਂ ਅਤੇ ਦਿਮਾਗ ਸਾਡਾ ਪੂਰਾ ਘੁਲਿਆ ਮਿਲਿਆ ਪਿਆ ਹੁੰਦਾ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਜਦੋਂ ਖਿਜੇ ਹੋਈਏ ਤਾਂ ਗਾਲਾਂ ਪੰਜਾਬੀ 'ਚ ਕੱਢ ਕੇ ਸਵਾਦ ਹੁੰਦਾ, ਭਾਵੇਂ ਅੰਗਰੇਜ਼ੀ ਬੋਲਦੇ ਹੋਈਏ।
0: ਹਾਂ, ਇਹ ਤਾਂ ਹੈ,
1: ਇਹ ਸੁਭਾਵਿਕ ਆ। ਮਤਲਬ ਕਿਉਂਕਿ ਉਦੋਂ ਤੁਸੀਂ ਅੰਦਰੋਂ ਬੋਲਣਾ ਹੁੰਦਾ,
0: ਤੁਹਾਨੂੰ ਲੱਗਦਾ
1: ਕਿ ਮੂੰਹੋਂ ਬੋਲਣਾ ਹੁੰਦਾ,
0: ਤੁਸੀਂ ਪੂਰਾ ਵਾਰਾ ਸਾਰਾ ਨਹੀਂ ਲੈ ਸਕਦੇ।
1: ਹਾਂ, ਜਾਂ ਘਰੇ ਆ ਕੇ ਤੁਹਾਨੂੰ ਨਹੀਂ ਖਿਝਾਉਣੀ ਆ ਵੀ ਮੈਂ ਆਹ ਨਹੀਂ ਕਹਿ ਸਕਿਆ, ਮੇਰੇ ਤੋਂ ਮੌਕੇ 'ਤੇ ਅੰਗਰੇਜ਼ੀ ਨਹੀਂ ਬਣੀ ਜਾਂ, ਹੈ ਨਾ, ਫਿਰ ਉਦੋਂ ਬੰਦਾ ਗੁੱਬ ਗੁਬਾਰ ਕੱਢਿਆ ਆਉਂਦਾ ਵੀ ਭਾਈ ਮੈਂ ਆਪਣੇ ਵੱਲੋਂ ਹੱਥੋੜਾ ਕਰਿਆ ਆ,
0: ਕਿਉਂਕਿ ਗੁੱਬ ਗੁਬਾਰ
1: ਮੈਂਟਲ ਹੈਲਥ ਵਾਲਾ ਵਰਡ ਆਪਾਂ ਉੱਥੇ ਲਿਆਉਂਦੇ ਹਾਂ,
0: ਇਹ ਗਾਲਾਂ, ਇਹ ਆਪਣੇ ਅੰਦਰ ਦੀ ਭੜਾਸ, ਜਦੋਂ ਤੁਸੀਂ ਇੱਦਾਂ ਦੇ ਸ਼ਬਦ ਤੁਸੀਂ ਬੋਲਦੇ ਹੋ ਤਾਂ ਇਹ ਮੰਨਿਆ ਜਾਂਦਾ ਵਾ ਕਿ ਉਹਦੇ ਰਾਹੀਂ ਤੁਸੀਂ ਆਪਣਾ ਗੁੱਸਾ, ਆਪਣਾ ਸਟ੍ਰੈੱਸ, ਆਪਣੇ ਜਿਹੜਾ ਅੰਦਰ ਦਾ ਤੁਹਾਡਾ ਜੋ ਕਚਰਾ ਵਾ ਉਹ ਤੁਸੀਂ ਰਿਲੀਜ਼ ਕਰ ਰਹੇ ਹੁੰਦੇ ਹੋ। ਵੱਖਰੀ ਗੱਲ ਹੈ ਤੁਹਾਡਾ ਤਰੀਕਾ ਵਾਜਬ ਨਹੀਂ ਹੁੰਦਾ, ਪਰ ਉਹ ਤੁਸੀਂ ਕਰ ਰਹੇ ਹੁੰਦੇ ਹੋ।
1: ਆ ਜਿਵੇਂ ਮੈਡੀਟੇਸ਼ਨ ਆ, ਉਹ ਰਿਮੂਵਲ ਆਫ ਮੈਂਟਲ ਗਾਰਬੇਜ ਉਹਨੂੰ ਕਹਿੰਦੇ ਆ, ਹੈ ਨਾ। ਆਓ ਚੁੱਪ ਦੀ ਆਵਾਜ਼ ਸੁਣੀਏ, ਚੁੱਪ ਦਾ ਸ਼ੋਰ ਸੁਣੀਏ। ਦਿਮਾਗ ਤਾਂ ਕਿਉਂਕਿ ਖੜਦਾ ਹੀ ਨਹੀਂ, ਮਨ ਨੇ ਕੁਛ ਨਾ ਕੁਛ ਘਾੜ ਤਾਂ ਘੜੀ ਜਾਣੀ ਆ ਨਿਰੰਤਰ। ਜਿਹੜਾ ਉਹ ਸ਼ੋਣੀ ਸੀ ਕਹਿੰਦਾ, ਕਹਿੰਦਾ ਬਾਬਾ ਜੀ ਧਿਆਨ ਨਹੀਂ ਲੱਗਦਾ, ਬਸ ਕਹਿੰਦਾ ਧਿਆਨ, ਇਹ ਤਾਂ ਸਿੰਪਲ ਜਿਹਾ ਫਾਰਮੂਲਾ, ਬੈਠ ਜਾਣਾ ਚੌਂਕੜੀ ਮਾਰ ਕੇ, ਪਰ ਬਾਂਦਰ ਦਾ ਧਿਆਨ ਨਹੀਂ ਕਰਨਾ। ਕਹਿੰਦਾ ਬਾਬਾ ਜੀ ਜਦ ਬਹਿਣਾ ਬਾਂਦਰ ਤਾਂ ਮੂਹਰੇ, ਬਾਬੀ ਨੇ ਕਹੀ ਬਾਂਦਰ ਦਾ ਧਿਆਨ ਨਹੀਂ ਧਰਨਾ, ਕਿਉਂਕਿ ਮਨ ਨੇ ਤੁਹਾਨੂੰ ਮੁੜ ਮੁੜ ਉੱਥੇ ਲੈ ਕੇ ਜਾਣਾ। ਮਨ ਤੁਹਾਨੂੰ ਆਪਣੀ ਜ਼ੁਬਾਨ 'ਚ ਲੈ ਕੇ ਜਾਂਦਾ, ਆਪਣੇ ਅਤੀਤ 'ਚ ਲੈ ਕੇ ਜਾਂਦਾ। ਤੁਹਾਨੂੰ ਇਹ ਲੱਗਦਾ ਵੀ ਇਹੀ ਗੱਲ ਜੇ ਮੈਂ ਆਪਣੀ ਮਾਂ ਬੋਲੀ 'ਚ ਕਹਿਣੀ ਹੋਵੇ, ਆਪਣੀ ਉਸ ਜ਼ਬਾਨ 'ਚ ਕਹਿਣੀ ਹੋਵੇ ਜਿਹੜੀ ਮੈਨੂੰ ਆਉਂਦੀ ਆ, ਤਾਂ ਮੇਰੇ ਲਈ ਕਿੰਨਾ ਸੌਖਾ ਹੋ ਜਾਣਾ ਸੀ। ਤੁਸੀਂ ਦੇਖੋਗੇ ਪੰਜਾਬੀ ਸੁਭਾਅ ਦਾ ਕਿੱਡਾ ਵੱਡਾ ਇਹ ਇੱਕ ਇੰਪੋਰਟੈਂਟ ਆਸਪੈਕਟ ਕਹਿ ਲਈਏ, ਬਈ ਬਹੁਤ ਸਾਰੇ ਪੰਜਾਬੀ ਲੋਕ ਡਰਾਈਵਰੀ 'ਚ ਪਏ ਹੀ ਇਸ ਲਈ ਸੀ ਕਿਉਂਕਿ ਉਹਨਾਂ ਨੂੰ ਉੱਥੇ ਅੰਗਰੇਜ਼ੀ ਦੀ ਲੋੜ ਘੱਟ ਪੈਂਦੀ ਸੀ।
0: ਬਿਲਕੁਲ, ਉਹ ਕੋਈ ਬੰਦਾ ਉਹ ਚੀਜ਼ ਮੰਨੂਗਾ, ਕੋਈ ਨਹੀਂ ਮੰਨੂਗਾ, ਪਰ ਇਹ ਸਭ ਤੋਂ ਵੱਡਾ ਰੀਜ਼ਨ ਹੈ। ਆਪਾਂ ਬੜੀਆਂ ਜੋਬਸ ਦੇ ਵਿੱਚ ਇਸੇ ਕਰਕੇ ਹੀ ਹਾਂ ਕਿਉਂਕਿ ਸਾਨੂੰ ਉੱਥੇ ਫਲੈਕਸੀਬਿਲਟੀ ਆ ਬੋਲਣ ਦੀ।
1: ਅਤੇ ਦੂਜਾ ਸਾਡੇ ਸੁਭਾਅ ਦਾ ਇੱਕ ਅੰਗ ਇਹ ਵੀ ਹੋ ਸਕਦਾ ਵੀ ਅਸੀਂ ਛੇਤੀ ਕੀਤੇ, ਅਸੀਂ ਅੜਬ ਸੁਭਾਅ ਦੇ ਮਾਲਕ ਮੰਨੇ ਗਏ ਹਾਂ। ਬਹੁਤ ਸਾਰੇ ਲੋਕ ਸ਼ਾਇਦ ਗੁੱਸਾ ਵੀ ਕਰਨ ਇਸ ਗੱਲ ਦਾ, ਅਸੀਂ ਕਿਸੇ ਦੇ ਥੱਲੇ ਨੌਕਰੀ ਕਰਕੇ ਖੁਸ਼ ਨਹੀਂ। ਸਾਨੂੰ ਜੇ ਕੋਈ, ਹੈ ਨਾ, ਆਪਣੇ ਸਿਖਾਇਆ ਤਾਂ ਇਹ ਜਾਂਦਾ ਵੀ ਨੌਕਰੀ ਕੀ ਅਤੇ ਨਖਰਾ ਕੀ, ਛੱਡਣੀ ਆ ਅਤੇ ਖਤਰਾ ਕੀ। ਪਰ ਸਾਡਾ ਸੁਭਾਅ ਆ ਵੀ ਸਾਡਾ ਬੌਸ ਜੇ ਸਾਨੂੰ ਓਏ ਕੰਮ 'ਤੇ ਨਹੀਂ ਆਇਆ, ਝਿੜਕ ਵੀ ਮਾਰੇ, ਇਹਨੇ ਮੈਨੂੰ ਓਏ ਕਿਹਾ, ਇਹ ਨਹੀਂ ਦੇਖਣਾ ਵੀ ਮੈਂ 2 ਘੰਟੇ ਕੰਮ 'ਤੇ ਲੇਟ ਗਿਆ। ਸਾਡੀ ਕਨਵਰਸੇਸ਼ਨ ਚੇਂਜ ਨਹੀਂ ਹੋ ਸਕੀ। ਜਿਹੜੀ ਆ ਪੌਦਣ ਗੱਲ ਕਰਦੇ ਸੀ, ਉਹ ਹੈ ਨਹੀਂ ਵੀ ਨਿਆਣੇ ਬਹੁਤ ਦੁਖੀ ਕਰਦੇ ਆ, ਜਦਕਿ ਅਸਲ ਗੱਲ ਇਹ ਆ ਮੈਂ ਨਿਆਣਿਆਂ ਤੋਂ ਦੁਖੀ ਹੋ ਜਾਂਦਾ,
0: ਆਪਾਂ ਹੀ ਦੁਖੀ ਕਰਦੇ ਹਾਂ।
1: ਅਤੇ ਉਹ ਮਾਂ ਮਾਂ ਬਾਹਰ ਕਹੋ ਕੂੜੇ ਵਾਲਾ ਆ, ਕਹਿੰਦੀ ਕੂੜੇ ਵਾਲੇ ਆਪਾਂ, ਬਾਹਰ ਸਫਾਈ ਵਾਲਾ ਆ। ਅਸੀਂ ਆਪਣੀ ਜਿਹੜੀ ਗੱਲਬਾਤ ਆ ਉਹਨੂੰ ਬਦਲ ਨਹੀਂ ਸਕੇ। ਨਵੀਂ ਵਿਆਹੀ ਕੁੜੀ ਨੂੰ ਇਹ ਕਿਹਾ ਜਾਂਦਾ ਧੀਏ ਇਹਨੂੰ ਆਪਣਾ ਹੀ ਘਰ ਸਮਝੀ, ਜਦਕਿ ਕਹਿਣਾ ਇਹ ਚਾਹੀਦਾ ਧੀਏ ਇਹ ਤੇਰਾ ਆਪਣਾ ਘਰ ਹੈ,
0: ਹੁਣ ਮੈਨੂੰ ਤੂੰ ਇਸੇ ਘਰ ਦੀ ਸਮਝ, ਤਾਂ ਬਾਅਦ ਚ ਪ੍ਰੋਬਲਮ ਆਉਂਦੀ ਹੈ।
1: ਸੋ ਕੁੱਲ ਮਿਲਾ ਕੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਸਾਡੀ ਜ਼ਬਾਨ ਨਾਲ ਜੁੜਦੀਆਂ, ਅਤੇ ਹੋ ਸਕਦਾ ਉਹਨਾਂ ਦਾ ਅੰਗਰੇਜ਼ੀ ਤਰਜਮਾ ਉੱਦਾਂ ਦਾ ਹੋ ਗਿਆ ਹੋਵੇ ਜਿਹਦਾ ਅਸਲ ਮਤਲਬ ਉਹ ਨਾ ਨਿਕਲਦਾ ਹੋਵੇ। ਹੁਣ ਤੁਸੀਂ ਅੰਗਰੇਜ਼ੀ ਦਾ ਚੁਟਕਲਾ ਪੰਜਾਬੀ 'ਚ ਉਹਦਾ ਤਰਜਮਾ ਕਰਕੇ ਸੁਣਾ ਦਿਓ ਅਤੇ ਉਹਦਾ ਕੱਖ ਨਹੀਂ ਰਹਿੰਦਾ।
0: ਹਾਂ, ਉਦੋਂ ਉਹ ਇਹ ਅਸਲ ਵਿੱਚ ਇਹ ਬੜੀ ਵਧੀਆ ਐਗਜ਼ਾਮਪਲ ਆ ਕਿ ਜਦੋਂ ਆਪਾਂ ਕੋਈ ਚੀਜ਼ ਕੋ ਹਾਸੇ ਠੱਠੇ ਵਾਲੀ, ਕੋਈ ਡੀਪ ਮੀਨਿੰਗ ਵਾਲੀ, ਕੋਈ ਈਡੀਅਮ ਲਾ ਲਓ, ਜਦੋਂ ਉਹਨੂੰ ਤੁਸੀਂ ਟਰਾਂਸਲੇਟ ਕਰਕੇ ਸੁਣਾਉਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵਾ ਵੀ ਅਸਲ ਦੇ ਵਿੱਚ ਭਾਸ਼ਾ ਨੇ ਜਾਂ ਤੁਸੀਂ ਕਿੰਨਾ ਸਟਰਗਲ ਕੀਤਾ ਗੱਲ ਸਮਝਾਉਣ ਦੇ ਵਿੱਚ। ਮੰਨ ਲਓ ਤੁਹਾਡਾ ਆਪਣਾ ਬੰਦਾ ਵਾ ਅਤੇ ਤੁਸੀਂ ਉਹਨੂੰ ਉਹ ਇਹ ਕਹਿ ਕੇ ਵੀ ਸਾਰੀ ਗੱਲ ਸਮਝਾ ਦਿੰਦੇ ਹੋ, ਇਸ਼ਾਰਾ ਮਾਰ ਕੇ ਹੈ ਨਾ ਇੱਧਰ ਜਾ, ਕਿਉਂਕਿ ਦੂਸਰੀ ਭਾਸ਼ਾ 'ਚ ਜਦੋਂ ਤੁਸੀਂ ਜਾਂਦੇ ਹੋ ਬੜੀ ਵਾਰੀ ਤੁਸੀਂ ਇਹ ਵੇਖਦੇ ਹੋ ਵੀ ਕਈ ਤਾਂ ਇਸ਼ਾਰੇ ਵੀ ਨਹੀਂ ਮਿਲਦੇ।
1: ਨਹੀਂ ਹੈ ਨਹੀਂ,
0: ਉਹਨਾਂ ਦਾ ਮਤਲਬ ਕੁਛ ਹੋਰ ਹੁੰਦਾ ਵਾ ਉੱਥੇ।
1: ਹੈਂ ਹੋ ਆਪਣੇ ਹੁਣ ਆਪਣੇ ਹੱਥ ਫੜ ਲਈਦਾ ਇੱਕ ਦੂਜੇ ਦਾ, ਯਾਰਾਂ ਮਿੱਤਰ ਕਾਲਜਾਂ ਯੂਨੀਵਰਸਿਟੀ ਦੀਆਂ ਫੋਟੋਆਂ ਦੇਖ ਲਓ,
0: ਮੋਢੇ 'ਤੇ ਹੱਥ ਰੱਖ ਲੈਂਦੇ,
1: ਇੱਥੇ ਉਹ ਸਤਰੰਗੀ ਪੀਂਘ ਬਣ ਜਾਂਦੀ ਅਤੇ ਉਹ ਫਰਕ ਆ ਨਾ। ਹੁਣ ਤੁਸੀਂ ਇੱਥੇ ਸਾਨੂੰ ਆਪਣੇ ਜਿਹੜੇ ਬੱਚੇ ਸਕੂਲ ਜਾਂਦੇ ਆ, ਪਾਪਾ ਮੈਂ ਤੈਨੂੰ ਇੱਕ ਜੋਕ ਸੁਣਾਵਾਂ, ਸਾਨੂੰ ਇਹ ਨਹੀਂ ਪਤਾ ਵੀ ਸ਼ੁਰੂ ਕਦ ਹੋਇਆ ਖਤਮ ਕਦ ਹੋਇਆ,
0: ਫਿਰ ਉਹ ਗਾਂ ਸੁਣਾਉਣ ਵੀ ਹਟ ਜਾਂਦਾ।
1: ਹਾਂ, ਮੁੜ ਕੇ ਹੁਣ ਜੋ ਉਹਦੇ ਨਾਲ ਕਹਿੰਦੀ ਭਾਜੀ ਤੁਸੀਂ ਆਪਦੀ ਗੱਲ ਕਰੋ, ਮੇਰੀ ਗੱਲ ਨਾ ਵਿੱਚ ਕਰੋ, ਪਰ ਮੈਨੂੰ ਹਾਸੇ ਤੋਂ ਇਹ ਪ੍ਰਤੀਤ ਹੁੰਦਾ ਇਸ ਹਮਾਮ 'ਚ ਆਪਾਂ ਸਾਰੇ ਇੱਕੋ ਜਿਹੇ ਹੀ ਹਾਂ।
0: ਨਹੀਂ ਵੇਖੋ, ਸਾਰਿਆਂ ਨਾਲ ਹੀ ਹੁੰਦਾ ਵਾ, ਆਪਾਂ ਜਿੰਨਾ ਮਰਜ਼ੀ ਇਹ ਚੀਜ਼ ਮੰਨੀਏ ਕਿ ਸਾਡੀ ਬਹੁਤ ਵਧੀਆ ਅੰਗਰੇਜ਼ੀ, ਹਾਂ ਜਿਹੜੇ ਵੱਡੇ ਸ਼ਹਿਰਾਂ ਤੋਂ ਆਏ ਆ ਜਾਂ ਬਹੁਤ ਵਧੀਆ ਕਿਸੇ ਦੀ ਸਕੂਲਿੰਗ, ਹੋ ਸਕਦਾ ਉਹਨੂੰ ਪ੍ਰੋਬਲਮ ਨਾ ਆਉਂਦੀ ਹੋਵੇ ਜਾਂ ਉਹਨੂੰ ਇਹ ਇਹ ਚੀਜ਼ ਦੇ ਨਾਲ ਉਹਨੇ ਸਾਹਮਣਾ ਨਾ ਦੋ ਚਾਰ ਹੋਇਆ ਹੋਵੇ, ਅਤੇ ਤੁਸੀਂ ਆ ਕੇ ਦੱਸ ਵੀ ਸਕਦੇ ਹੋ ਵੀ ਨਹੀਂ ਭਾਈ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਜ਼ਿਆਦਾਤਰ ਆਪਾਂ ਇਹ ਮਹਿਸੂਸ ਕਰਦੇ ਹਾਂ, ਅਸੀਂ ਤਾਂ ਖੁਦ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਜਦੋਂ ਤੁਸੀਂ ਕੋਈ ਚਾਰ ਚਿਹਰੇ ਤੁਸੀਂ ਲੱਭਣੇ ਨੇ ਅਤੇ ਉਹਨਾਂ ਦੇ ਵਿੱਚੋਂ ਤੁਹਾਡੇ ਕੋਲ ਜੇ ਆਪਸ਼ਨ ਆ ਅਤੇ ਤੁਸੀਂ ਇਹ ਸੋਚਦੇ ਹੋ ਵੀ ਤੁਹਾਨੂੰ ਲੱਗਦੀ ਚਾਰੇ ਆਪਣੇ ਬੰਦੇ ਨਾਲ ਹੀ ਤੁਸੀਂ ਜਾ ਕੇ ਗੱਲ ਕਰ ਲਓ, ਤੁਸੀਂ ਜ਼ਿਆਦਾ ਉਹਨੂੰ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਪਾਓਗੇ। ਸਮੱਸਿਆ ਇਹੋ ਹੀ ਆ ਕਿਉਂਕਿ ਜਦੋਂ ਇੱਦਾਂ ਦਾ ਮਾਹੌਲ ਹੋਊਗਾ ਤਾਂ ਆਟੋਮੈਟਿਕਲੀ ਇਹਦਾ ਮਤਲਬ ਕਿ ਜਦੋਂ ਅਸੀਂ ਆਪਸ਼ਨ ਬਾਰੇ ਉਹ ਸੋਚਦੇ ਹਾਂ

0: ਨੂੰ ਸਮਝ ਲੱਗ ਗਈ, ਅੱਜ ਸਮਝ ਲੱਗ ਗਈ, ਤੁਹਾਡੇ 'ਚ ਕੌਨਫੀਡੈਂਸ ਆ ਗਿਆ, ਕੱਲ੍ਹ ਥੋੜ੍ਹਾ ਜਿਹਾ ਹੋਰ ਆ ਗਿਆ, ਪਰਸੋਂ ਇਸੇ ਤਰ੍ਹਾਂ ਤੁਸੀਂ ਸਰਵਾਈਵ ਕਰ ਜਾਓਗੇ। ਇਹ ਚੀਜ਼ਾਂ ਤੁਹਾਡੀ ਹੈਲਪ ਕਰਦੀਆਂ ਜ਼ਰੂਰ ਨੇ, ਪਰ ਇਹ ਮੰਨਿਆ ਜਾਂਦਾ ਕਿ ਜਦੋਂ ਬਹੁਤ ਸਾਰੇ ਸਟ੍ਰੈਸ ਘਰ ਦੇ, ਬਾਹਰ ਦੇ, ਨੌਕਰੀ ਦੇ, ਦਿਸ ਦੈਟ, ਪੈਸੇ ਦੇ, ਕਿਸ਼ਤ ਦੇ, ਮੌਰਗੇਜ, ਇਹ ਸਾਰੇ ਕੁਛ ਦੇ ਨਾਲ ਜਦੋਂ ਇਹ ਨਿੱਕੇ ਨਿੱਕੇ ਨਿੱਕੇ ਨਿੱਕੇ ਪੁਆਇੰਟ ਐਡ ਆਨ ਹੁੰਦੇ ਨੇ, ਉਹਦੇ ਵਿੱਚ ਆ ਵੀ ਜਦੋਂ ਪੁਆਇੰਟ ਇੱਕ ਐਡ ਆਨ ਹੋ ਜਾਂਦਾ ਅਤੇ ਫਿਰ ਉਹ ਤੁਹਾਨੂੰ ਹੋਰ ਜ਼ਿਆਦਾ ਤੰਗ ਪਰੇਸ਼ਾਨ ਕਰਦਾ। ਸੋ ਇਹ ਆਪਾਂ ਤੁਹਾਡੇ ਕੋਲੋਂ ਵੀ ਜਾਣਨਾ ਚਾਹ ਰਹੇ ਹਾਂ ਕਿ ਤੁਹਾਨੂੰ ਵੀ ਇਹ ਸਮੱਸਿਆ ਆਉਂਦੀ ਆ, ਤੁਸੀਂ ਕਦੀ ਇਹਦੇ ਬਾਰੇ ਸੋਚਿਆ?
1: ਕਿਉਂਕਿ ਜਿਹੜੀ ਦਿਲ ਦੀ ਗੱਲ ਆ ਨਾ, ਉਹ ਤੁਸੀਂ ਆਪਣੀ ਜ਼ੁਬਾਨ 'ਚ ਸਾਂਝੀ ਕਰਦੇ ਹੋ ਤਾਂ ਤੁਹਾਡਾ ਭਾਰ ਹੌਲਾ ਹੁੰਦਾ। ਕਿੱਥੇ ਤੁਸੀਂ ਉਸ ਚੀਜ਼ ਨੂੰ ਹੈ ਨਾ ਟਰਾਂਸਲੇਟ ਕਰਕੇ, ਤਰਜਮਾ ਕਰਕੇ ਕਿਸੇ ਨੂੰ ਸਮਝਾਈ? ਹੁਣ ਉਹ ਮੇਰੇ ਯਾਦ ਆ ਬਹੁਤ ਸਾਰੇ ਲੋਕਾਂ ਦੀ ਪਾਰਟੀ ਵੱਖੋ ਵੱਖਰੀ ਬੋਲੀਆਂ ਬੋਲਣ ਵਾਲਿਆਂ ਦੀ, ਅਤੇ ਉਹ ਬੰਦਾ ਜਦ ਉਹਨੇ ਆਪਣੀ ਹਾਣ ਪ੍ਰਮਾਣ ਉਹ ਦੇਖਿਆ ਨਾ ਵੀ ਯਾਰ ਆ ਮੇਰੀ ਜ਼ਬਾਨ ਬੋਲਣ ਵਾਲਾ, ਉਹ ਕਹਿੰਦਾ ਯਾਰ ਸ਼ੁਕਰ ਆ ਤੂੰ ਆ ਗਿਆ ਹੈ ਨਾ,
0: ਕੋਈ ਤਾਂ ਲੱਭਾ।
1: ਹਾਂ ਕੋਈ ਤਾਂ ਲੱਭਾ, ਨਹੀਂ ਤਾਂ ਮੇਰਾ ਤਾਂ ਕਹਿੰਦਾ ਮੂੰਹ ਦੁਖਣ ਲੱਗ ਗਿਆ ਅੰਗਰੇਜ਼ੀ ਬਣਾ ਬਣਾ ਕੇ।
0: ਸਹੀ ਗੱਲ ਆ, ਆਪਾਂ ਜਦੋਂ ਹੁਣ ਕਿਤੇ ਮੰਨ ਲਓ ਐਨੂਅਲ ਕਿਸੇ ਫੰਕਸ਼ਨ ਦੇ ਉੱਤੇ ਜਾਂਦੇ ਹਾਂ, ਜਦੋਂ ਆਪਾਂ ਜੋਬ ਕਰਦੇ ਹੁੰਦੇ ਜਾਂ ਕਿਤੇ ਤੁਹਾਨੂੰ ਕਿਸੇ ਹੋਰ ਲੈਂਗੁਏਜ 'ਤੇ ਤੁਹਾਨੂੰ ਫੰਕਸ਼ਨ 'ਤੇ ਜਾਣਾ ਪਵੇ, ਅਤੇ ਉੱਥੇ ਤੁਸੀਂ ਆ ਪ੍ਰਤੱਖ ਆ ਚੀਜ਼ ਮਹਿਸੂਸ ਕਰਦੇ ਹੋ, ਤੁਸੀਂ ਇਕੱਲਾਪਨ ਮਹਿਸੂਸ ਕਰਦੇ ਹੋ, ਤੁਸੀਂ ਕਈ ਵਾਰੀ ਤਾਂ ਇੱਦਾਂ ਵੀ ਹੁੰਦਾ ਵਾ ਵੀ ਤੁਸੀਂ ਉਸ ਬੰਦੇ ਦੇ ਨਾਲ ਤੁਹਾਡੀ ਬਿਲਕੁਲ ਨਹੀਂ ਬਣਦੀ ਹੁੰਦੀ, ਤੁਸੀਂ ਉਹਦੇ ਨਾਲ ਵੀ ਗੱਲਾਂ ਕਰਨ ਲੱਗ ਪੈਂਦੇ ਹੋ।
1: ਤੁਸੀਂ ਆ ਪੀਜ਼ੇ ਵਾਲੀ ਤੁਸੀਂ ਦੁਕਾਨ 'ਤੇ ਔਡਰ ਕਰਨ ਲੱਗ ਜਾਓ, ਪਹਿਲੀਆਂ ਦੋ ਕੁ ਲਾਈਨਾਂ ਜਾਂ ਤੁਸੀਂ ਅੰਗਰੇਜ਼ੀ ਜੀ 'ਚ ਮਾਰਦੇ ਹੋ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਪਰਲੇ ਪਾਸਿਓਂ ਅੰਮ੍ਰਿਤ ਬੋਲਦਾ, ਅਤੇ ਨਾਲ ਹੀ ਤੁਸੀਂ ਕਹਿੰਦੇ ਨਾ ਭਾਈ ਪਾਈਨਐਪਲ ਪਾ ਦਿਓ ਪੂਰਾ ਵੱਧ।
0: ਨਹੀਂ ਤਾਂ ਪਰ ਸਾਨੂੰ ਨਾਲ ਉਹ ਸਾਨੂੰ ਗੁੱਸਾ ਨਹੀਂ ਚੜ੍ਹਦਾ ਜਦੋਂ ਆਪਾਂ ਉਹ ਸਾਡੀ ਖਿੱਝ ਹੀ ਆ, ਸਾਡਾ ਸਟ੍ਰੈੱਸ ਹੀ ਆ ਜਿਹੜੀ ਆਪਾਂ ਅੱਗੋਂ ਪਤਾ ਵੀ ਹੋਵੇ ਵੀ ਅਗਲਾ ਜਾਣਦਾ ਵਾ ਸਾਡੀ ਲੈਂਗੁਏਜ, ਅਤੇ ਤਾਂ ਵੀ ਅੱਗੋਂ ਅੰਗਰੇਜ਼ੀ ਮਾਰੀ ਜਾਵੇ ਤਾਂ ਅਸੀਂ ਪਰੇ ਹੋ ਕੇ ਜਾਂ ਘਰ ਆ ਕੇ ਕਹਿੰਦੇ ਨਹੀਂ ਉਹ ਵੱਡਾ ਬਣਦਾ ਸੀ ਅੰਗਰੇਜ਼,
1: ਅੰਗਰੇਜ਼ ਬਣਦਾ ਸੀ
0: ਭਾਵੇਂ ਉਹਦੀ ਚਲੋ ਕੰਪਨੀ ਦੀ ਪਾਲਿਸੀ ਹੋਵੇ,
1: ਸਾਨੂੰ
0: ਖਿੱਚ ਚੜ੍ਹਦੀ ਹੈ,
1: ਉਹਨਾਂ ਦੀ ਟ੍ਰੇਨਿੰਗ ਉੱਦਾਂ ਦੀ ਆ ਵੀ ਭਾਈ ਤੁਸੀਂ ਕੱਲ੍ਹ ਨੂੰ ਜੇ ਕੋਈ ਔਡਰ ਦਾ ਰੌਲਾ ਪੈ ਗਿਆ ਤਾਂ ਉਹਦੀ ਆਪਾਂ ਰਿਕਾਰਡਿੰਗ ਸੁਣ ਸਕੀਏ, ਪਰ ਉੱਥੇ ਵਿਚਾਰੇ ਰਿਕਾਰਡਿੰਗ ਸੁਣਨਗੇ ਕਿ ਜਿੱਥੇ ਪੰਜਾਬੀ 'ਚ ਆਪਾਂ ਮਿਣੋ ਮਿਣੀ ਹੋਏ ਹੋਏ ਹਾਂ, ਭੋਰਾ ਚਿਕਨ ਪਾ ਦਿਆ ਕਰੋ, ਫਾਹਾ ਵੱਢਿਆ ਪੀਜ਼ੇ ਦਾ ਪਹਿਲੀ ਵਾਰ ਨਿਆਣਿਆਂ ਨੇ ਆਰਡਰ ਕੀਤਾ ਜੀ।
0: ਸੋ ਕਹਿ ਰਹੇ ਹੈ ਸਾਰੀਆਂ ਸਾਡੇ ਪ੍ਰੈਸ਼ਰ ਦੀਆਂ ਹੀ ਨਿਸ਼ਾਨੀਆਂ ਨੇ,
1: ਉਹਦੇ ਸਾਈਡ ਇਫੈਕਟ ਕਹਿ ਲਓ,
0: ਬਿਲਕੁਲ ਇਹਨੂੰ ਆਪਾਂ ਕਿੱਦਾਂ ਆਪਾਂ ਮੈਨੇਜ ਕਰਦੇ ਹਾਂ ਉਹਦੇ ਉੱਤੇ ਵੀ ਆਪਾਂ ਆਵਾਂਗੇ, ਪਰ ਫਿਲਹਾਲ ਆਪਾਂ ਪਹਿਲਾਂ ਇਹ ਵੇਖ ਲਈਏ ਵੀ ਕੀ ਸਾਨੂੰ ਇਸ ਚੀਜ਼ ਦਾ ਅਹਿਸਾਸ ਹੈਗਾ ਵਾ ਕਿ ਇਹ ਵੀ ਇੱਕ ਵੱਡੀ ਸਮੱਸਿਆ ਵਾ, ਕਿਉਂਕਿ ਇਸ ਟਾਈਮ ਦੇ ਉੱਤੇ ਮਾਈਗ੍ਰੈਂਟਸ ਦੇ ਉੱਤੇ ਇੱਕ ਬੋਝ ਆ ਜਿਹੜਾ ਬੋਝ ਆਪਾਂ ਮਹਿਸੂਸ ਕਰਦੇ ਹਾਂ ਕਿ ਮੈਂਟਲ ਹੈਲਥ ਦਾ ਇਸ਼ੂ ਜਿਹੜਾ ਉਹ ਹੋਰ ਬਹੁਤ ਸਾਰੇ ਟੋਪਿਕ ਆਪਾਂ ਬੜੀਆਂ ਸਾਰੇ ਐਂਗਲ ਆਪਾਂ ਡਿਸਕਸ ਕੀਤੇ ਹੋਣਗੇ, ਵਿਚਾਰੇ ਹੋਣਗੇ, ਸਾਡੇ ਪਰਿਵਾਰਿਕ ਤਾਣੇ ਬਾਣੇ, ਸਾਡੇ ਵੱਧਦੇ ਡੋਮੈਸਟਿਕ ਵਾਇਲੈਂਸ ਜਾਂ ਇੱਥੇ ਆ ਕੇ ਗਰੋ ਕਰਨ ਦੀ ਇੱਕ ਸਾਡੀ ਸਟਰਗਲ, ਇੱਥੇ ਆ ਕੇ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਸਟਰਗਲ, ਇੱਥੇ ਆ ਕੇ ਇੱਥੋਂ ਦਾ ਅਤੇ ਨਾਲ ਪਿੱਛੇ ਦਾ ਫਿਕਰ, ਸੋ ਇਹ ਸਾਰੀਆਂ ਕੁਛ ਜਿਹੜਾ ਆਪਾਂ ਵੇਖਦੇ ਹੋਵਾਂਗੇ ਕਿ ਇਹ ਸਾਡਾ ਸਾਡੀ ਸਿਹਤ ਦੇ ਉੱਤੇ ਸਾਡੇ ਮਾਨਸਿਕ ਸਿਹਤ ਦੇ ਉੱਤੇ ਅਸਰ ਪਾਉਂਦੀ ਹੈ, ਪਰ ਕਿਤੇ ਨਾ ਕਿਤੇ ਆ ਵੀ ਜਿਹੜਾ ਵਾ ਸੁੱਤੇ ਸਿੱਧ ਸਾਡੀ ਸਰੀਰ ਦੇ ਉੱਤੇ ਸਾਡੇ ਮੈਂਟਲ ਹੈਲਥ ਦੇ ਉੱਤੇ ਅਸਰ ਪਾ ਰਿਹਾ ਵਾ, ਸੋ ਇਹਨੂੰ ਵੀ ਸਾਨੂੰ ਮੈਨੇਜ ਕਰਨਾ ਪੈਣਾ ਵਾ ਨਾਲ ਨਾਲ।
1: ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੈਂ ਤੁਹਾਨੂੰ ਇਹ ਦੱਸ ਸਕਦਾ ਵੀ ਕਿੰਨੇ ਹੀ ਲੋਕ ਨੇ ਜਿਨ੍ਹਾਂ ਦਾ ਆਪਣੀ ਅੰਗਰੇਜ਼ੀ ਬੋਲੀ ਦਾ ਜਿਹੜਾ ਮਿਆਰ ਆ ਆਇਲਟਸ ਜਾਂ ਪੀ ਟੀ, ਉਹਨਾਂ ਦਾ ਉਹ ਲੈਵਲ ਜਾਂ ਉਹਨਾਂ ਦਾ ਉਹ ਸਕੋਰ ਵਿਚਾਰਿਆਂ ਦਾ ਨਹੀਂ ਆ ਪਾ ਰਿਹਾ ਜਿਹਦੇ ਕਰਕੇ ਉਹਨਾਂ ਦੇ ਸਾਰੇ ਕੰਮ ਰੁਕੇ ਹੋਏ ਆ। ਉੱਥੇ ਜਾ ਕੇ ਤੁਹਾਨੂੰ ਮਹਿਸੂਸ ਹੁੰਦਾ ਵੀ ਇਹਦਾ ਇੱਕ ਹੋਰ ਆਸਪੈਕਟ ਇਹ ਵੀ ਹੈਗਾ ਕਿ ਮੈਂਟਲ ਹੈਲਥ ਦੀ ਜਖਣਾ ਵੱਡੀ ਪਈ ਹੈ।
0: ਦੇਖੋ ਮੈਂਟਲ ਹੈਲਥ 'ਤੇ ਇੱਕ ਇੱਦਾਂ ਦਾ ਇਸ਼ੂ ਆ ਜਿਹਦੇ ਵਿੱਚ ਨਾ ਸਾਨੂੰ ਜਿੱਦਾਂ ਜਿੱਦਾਂ ਤੁਸੀਂ ਪਰਤਾਂ ਦੇੜੀ ਜਾਂਦੇ ਹੋ ਤੁਹਾਨੂੰ ਸਮਝ ਆਈ ਜਾਂਦਾ ਵੀ ਅੱਛਾ ਆਹ ਵੀ ਇੱਕ ਸਮੱਸਿਆ, ਅੱਛਾ ਆਹ ਵੀ ਇੱਕ ਕਾਰ ਆ। ਬਹੁਤੀ ਦੇਰ ਤੱਕ ਜਾਂ ਕਈ ਲੰਮੇ ਸਮੇਂ ਤੱਕ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਉਹਨੂੰ ਕਿਹੜੀ ਕਿਹੜੀ ਚੀਜ਼ ਤੰਗ ਪਰੇਸ਼ਾਨ ਕਰ ਰਹੀ ਆ। ਉਹਨੂੰ ਸਿਰਫ ਜਿਹੜੀ ਉਸ ਸਮੇਂ ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਆ ਉਹੀ ਉਹਨੂੰ ਪਰੇਸ਼ਾਨੀ ਲੱਗਦੀ ਹੈ, ਜਦਕਿ ਕਹਿੰਦੇ ਨੇ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਰਲ ਕੇ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਉਹਨਾਂ ਉਹ ਵੱਡੀ ਨਹੀਂ ਤੁਹਾਨੂੰ ਤੰਗ ਕਰ ਰਹੀ ਹੁੰਦੀ, ਕਿਉਂਕਿ ਉਹ ਵੱਡੀ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਨਿੱਕੀ ਲੱਗਣੀ ਸ਼ੁਰੂ ਹੋ ਜਾਣੀ ਆ। ਪਰ ਆਹ ਜਿਹੜੀਆਂ ਨਿੱਕੀਆਂ ਨਿੱਕੀਆਂ ਰਲੀਆਂ ਨੇ ਇਹਨਾਂ ਦਾ ਤੁਹਾਨੂੰ ਚਿੱਤ ਖਿਆਲ ਹੀ ਨਹੀਂ, ਕਿਉਂਕਿ ਇਸ ਪਾਸੇ ਨੂੰ ਤੁਸੀਂ ਕੁਰੇਦੇ ਨਹੀਂ, ਇਸ ਪਾਸੇ ਨੂੰ ਸੋਚਿਆ ਨਹੀਂ।
1: ਅਤੇ ਕਈ ਵਾਰ ਇਹ ਬਲੈਸਿੰਗ ਐਂਡ ਡਿਸਗਾਈਜ਼ ਵੀ ਆ, ਕਈ ਲੋਕ ਆਪਣੀ ਇਸ ਜ਼ੁਬਾਨ ਵਿੱਚ ਮਹਾਰਤ ਨਾ ਹੋਣ ਕਰਕੇ ਪਹਿਲਾਂ ਹੀ ਪੁਰਾਣੇ ਰੈਸਟੋਰੈਂਟਾਂ 'ਚ ਪੈ ਗਏ ਜਾਂ ਉਹਨਾਂ ਨੇ ਰਾਈਜ਼ ਬਹੁਤ ਕੀਤਾ, ਉਹ ਕਹਿੰਦੇ ਵੀ ਚੱਲ ਕੋਈ ਨਹੀਂ ਆ ਚਾਈਨੀਜ਼ ਕਮਿਊਨਿਟੀ ਆ, ਤੁਸੀਂ ਦੇਖੋਗੇ ਇਹਨਾਂ ਨੇ ਤਰੱਕੀਆਂ ਬੜੀਆਂ ਕੀਤੀਆਂ ਲੈਂਗੁਏਜ ਨਾ ਹੋਣ ਦੇ ਬਾਵਜੂਦ। ਉੱਥੋਂ ਇਹ ਅੰਦਾਜ਼ਾ ਵੀ ਹੁੰਦਾ ਵੀ ਕਈ ਵਾਰ ਲੋਕ ਇਹਨੂੰ ਇੱਕ ਚੁਣੌਤੀ ਵਜੋਂ ਵੀ ਲੈਂਦੇ ਆ, ਜਾਂ ਕਹਿ ਲਓ ਉਹ ਓਨੇ ਇੱਕ ਦਾਇਰੇ 'ਚ ਕਾਮਯਾਬ ਵੀ ਹੋ ਜਾਂਦੇ ਆ। ਸੋ ਇਹਦਾ ਬੜਾ ਕਾਮਯਾਬ ਹੋਣ ਜਾਂ ਨਾ ਹੋਣ ਦਾ ਮੈਂ ਬੜਾ ਓਨਾ ਡਾਇਰੈਕਟ ਸੰਬੰਧ ਨਹੀਂ ਵੇਖਦਾ ਜਿੰਨਾ ਮੈਂਟਲ ਹੈਲਥ ਨਾਲ ਦੇਖਦਾ।
0: ਹਾਂ, ਕਾਮਯਾਬੀ ਤਾਂ ਵੇਖੋ ਜੇ ਤੁਹਾਨੂੰ ਕੁਛ ਵੀ ਨਹੀਂ ਆਉਂਦਾ ਤਾਂ ਤੁਸੀਂ ਤਾਂ ਵੀ ਵੇਖੋ ਇੱਥੇ ਤੁਸੀਂ ਪੈਸਾ ਕਮਾ ਲਓਗੇ, ਤੁਸੀਂ ਤਾਂ ਵੀ ਬਿਜ਼ਨਸ ਰਨ ਕਰ ਰਹੇ ਹੋ, ਤੁਹਾਨੂੰ ਤਾਂ ਵੀ ਤੁਹਾਡੇ ਮਤਲਬ ਦੀਆਂ ਜੋਬ
1: ਕਿਸਮ ਦਾ ਬਿਜ਼ਨਸ ਰਨ ਕਰ ਲਓਗੇ। ਹਾਂਜੀ,
0: ਕਿਉਂਕਿ ਆਪਾਂ ਮਈਅਰ ਹੀ ਪੈਸੇ ਨਾ ਕਰਦੇ ਹਾਂ, ਆਪਾਂ ਮਈਅਰ ਹੀ ਇਸ ਚੀਜ਼ ਨਾਲ ਕਰਦੇ ਹਾਂ।

0: ਸਾਡੀ ਕਮਾਈ ਕਿੰਨੀ ਆ ਅਤੇ ਉਸ ਪਾਸਿਓਂ ਤਾਂ ਆਪਾਂ ਸਕਸੈਸਫੁਲ ਹਾਂ, ਪਰ ਮੇਨ ਜਿਹੜੀ ਸਮੱਸਿਆ ਵਾ ਉਹ ਆ ਸਾਡੇ ਉੱਤੇ ਪ੍ਰੈਸ਼ਰ। ਆਪਾਂ ਇੱਕ ਸ਼ੈਲ ਦੇ ਵਿੱਚ ਤਾਂ ਬੈਠੇ ਹਾਂ ਨਾ, ਆਪਾਂ ਉਹ ਚੀਜ਼ ਕਜਾਬ ਬੰਦਾ ਆਪਣੇ ਦੇਸ਼ ਹੁੰਦਾ ਉੱਥੇ ਤੁਹਾਨੂੰ ਇਹ ਵਾਲੀ ਕੋਈ ਸਮੱਸਿਆ ਨਹੀਂ ਹੁੰਦੀ, ਤੁਹਾਡੇ ਮਨ ਦੇ ਉੱਤੇ ਕੋਈ ਬੋਝ ਨਹੀਂ ਹੁੰਦਾ, ਤੁਹਾਨੂੰ ਇਹ ਵੀ ਜਿਹੜੇ ਪਾਸੇ ਮਰਜ਼ੀ ਜਾਵਾਂਗੇ ਯਾਰ ਦੁਕਾਨ 'ਤੇ ਜਾਵਾਂਗੇ, ਕਿਸੇ ਸ਼ੋਰੂਮ 'ਤੇ ਜਾਵਾਂਗੇ, ਕਿਤੇ ਟਿਕਟ ਲੈਣ ਜਾਵਾਂਗੇ, ਹਵਾਈ ਅੱਡੇ ਜਾਵਾਂਗੇ, ਗੱਲ ਕਰ ਲੈਣੀ ਆਪਾਂ।
1: ਸਾਡੀਆਂ ਸੱਥਾਂ ਚੌਂਕ ਚੁਰਾਹਿਆਂ 'ਤੇ ਬੈਠੇ ਬਜ਼ੁਰਗਾਂ ਦੀ ਢਾਣੀ ਅਤੇ ਉਹਨਾਂ ਦੇ ਚਿਹਰੇ ਦੀ ਰੌਣਕ ਸਾਨੂੰ ਇਹ ਦੱਸਦੀ ਆ ਵੀ ਬੋਲ ਚਾਲ, ਆਪਸੀ ਵਰਤਾਰਾ, ਗੁੱਪ ਗੁਬਾਰ ਕੱਢਣਾ ਕਿੰਨਾ ਜ਼ਰੂਰੀ ਆ। ਉਹ ਇਹਨਾਂ ਚੀਜ਼ਾਂ ਨੂੰ ਇੱਥੇ ਆ ਕੇ ਮਿਸ ਕਰਦੇ ਆ, ਇਸੇ ਲਈ ਤੁਸੀਂ ਦੇਖੋਗੇ ਪਾਰਕਾਂ 'ਚ ਬਜ਼ੁਰਗ ਇਕੱਠੇ ਬੈਠੇ ਤੁਹਾਨੂੰ ਮਿਲ ਜਾਣੇ ਆ, ਕਿਉਂਕਿ ਜੇ ਦੁੱਖ ਸਾਂਝਾ ਕਰਨਾ, ਸੁੱਖ ਸਾਂਝਾ ਕਰਨਾ, ਜ਼ੁਬਾਨ 'ਤੇ ਲੋੜ ਪੈਣੀ ਆ ਨਾ। ਇਹੀ ਉਹ ਬਜ਼ੁਰਗ ਜਿਹੜੇ ਮੰਨ ਲਓ ਵਾਈਡਰ ਕਮਿਊਨਿਟੀ, ਜਿੱਥੇ ਆਪਾਂ ਗੋਰੇ ਕਹਿ ਦਿੰਦੇ ਹਾਂ, ਚਲੋ ਉਸ ਭਾਈਚਾਰੇ 'ਚ ਵੱਸਦਾ ਕੋਈ ਸਿੰਗਲ ਪਰਿਵਾਰ ਹੋਵੇ, ਆ ਟੁਰਕ ਕੰਨੀ ਲੈ ਲਓ ਜਾਂ ਮਕਾਨ ਲੈ ਲਓ, ਜਿੱਥੇ ਤੁਹਾਨੂੰ ਕੋਈ ਆਪਦੇ ਵਰਗੀ ਜ਼ੁਬਾਨ ਜਾਂ ਬੋਲੀ ਬੋਲਣ ਵਾਲਾ ਮਿਲਣਾ ਹੀ ਨਹੀਂ, ਤਾਂ ਮਾਂ ਬਾਪ ਨੇ ਮਹੀਨਾ ਨਹੀਂ ਕੱਟਣਾ। ਪਹਿਲੇ ਮਹੀਨੇ ਦਾ ਕਹਿਣਗੇ ਪੁੱਤ ਪੋਤਿਆਂ ਦਾ ਭਾਈ ਬੜਾ ਪਿਆਰ ਆਉਂਦਾ, ਮੁੜ ਕੇ ਕਹਿੰਦੇ ਭਾਈ ਮੇਰੀ ਤਾਂ ਟਿਕਟ ਕਰਾ ਦੇ, ਮੇਰਾ ਜੀ ਨਹੀਂ ਲੱਗਦਾ, ਚਿੱਤ ਹੁਣ ਸਾਥ ਨਹੀਂ ਦਿੰਦਾ, ਕਹਿੰਦਾ ਬਾਪੂ ਚਿੱਤ ਹੋ, ਚੁੱਪ ਹੋ ਗਿਆ। ਉਹ ਚੁੱਪ ਇਸ ਲਈ ਹੋ ਗਿਆ ਕਿਉਂਕਿ ਉਹਨੂੰ ਲੱਗਦਾ ਵੀ ਯਾਰ ਇਹਨਾਂ ਨੇ ਕਿਹੜਾ ਮੇਰੀ ਗੱਲ ਸਮਝਣੀ, ਨਾਲੇ ਹਰ ਚੀਜ਼ 'ਤੇ ਡਿਪੈਂਡੈਂਟ ਆ। ਉਹ ਗੁਰਦੁਆਰੇ ਕਿਉਂ ਚੱਲਿਆ? ਗੁਰਦੁਆਰੇ ਇਕੱਲਾ ਮੱਥਾ ਟੇਕਣ ਥੋੜ੍ਹੀ ਚੱਲਿਆ, ਉੱਥੇ ਨਾਲਦਿਆਂ ਨਾਲ ਕੋਈ ਬੈਠ ਕੇ ਗੱਲਬਾਤ ਕਰੂ, ਆਪਣਾ ਦੁੱਖ ਫਰੋਲੂ, ਦੁੱਖ ਸੁੱਖ ਸਾਂਝਾ ਕਰੂ, ਉਹਦਾ ਗੁੱਬ ਗੁਬਾਰ ਨਿਕਲਦਾ।
0: ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਵਾ ਇਨਸਾਨ ਦੀ ਉਹ ਤਾਂ ਇਹੋ ਹੀ ਹੈ ਨਾ ਕਿ ਆਪਾਂ ਸਾਡੇ ਵਿਚਾਰ ਅੰਦਰੋਂ ਨਿਕਲਦੇ ਰਹਿਣ, ਜੋ ਸਾਡੇ ਹੈ ਨਾ, ਜੋ ਸਾਡੇ ਮਨ ਦੇ ਵਿੱਚ ਆਉਂਦਾ ਇੱਕ ਪ੍ਰਣਾਲਾ ਲੱਗਾ ਰਹੇ, ਤੁਸੀਂ ਕਿਸੇ ਨਾਲ ਗੱਲ ਕਰਦੇ ਰਹੋ, ਕਿਸੇ ਦੀ ਸੁਣਦੇ ਰਹੋ। ਪਰ ਇਹ ਜੇ ਤੁਹਾਡੀ ਕੋਈ ਚੱਲ ਰਹੀ ਹੈ ਇੱਦਾਂ ਦੀ ਤਾਂ ਤੁਸੀਂ ਬਹੁਤ ਲੱਕੀ ਹੋ, ਪਰ ਬੜੇ ਲੋਕ ਨੇ ਜਿਹੜੇ ਇੱਦਾਂ ਦਾ ਵਿਚਾਰ ਵਟਾਂਦਰਾ ਕਿਸੇ ਨਾਲ ਕਰ ਹੀ ਨਹੀਂ ਪਾਉਂਦੇ। ਬਹੁਤੀ ਵਾਰੀ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਘਰਾਂ ਦੇ ਵਿੱਚ ਉਹ ਇਹ ਵੀ ਨਹੀਂ ਸਮਝ ਪਾਉਂਦੇ ਵੀ ਉਹਨਾਂ ਦੇ ਅੰਗਰੇਜ਼ੀ ਬੋਲਣ ਨਾਲ ਗੁਜ਼ਾਰੇ 'ਤੇ ਚੱਲ ਰਹੇ ਨੇ, ਪਰ ਕਿਤੇ ਉਹਨਾਂ ਦੇ ਬਜ਼ੁਰਗ 'ਤੇ ਨਹੀਂ ਸਫ਼ਰ ਕਰ ਰਹੇ। ਇਹ ਚੀਜ਼ਾਂ ਨਹੀਂ ਆਪਾਂ ਸਮਝ ਪਾਉਂਦੇ, ਖਾਸ ਤੌਰ ਦੇ ਉੱਤੇ ਤੁਸੀਂ ਭਾਵੇਂ ਬੋਲੀ ਜਾਓ ਤੁਸੀਂ, ਪਰ ਜਦੋਂ ਬੱਚਿਆਂ ਦੇ ਨਾਲ ਜਿਹੜਾ ਦਾਦੀ ਬਾਬੇ ਦਾ ਜਾਂ ਨਾਨੀ ਨਾਨੇ ਦਾ ਨਹੀਂ ਕੋਈ ਉੱਦਾਂ ਦਾ ਲੈਂਗੁਏਜ ਦਾ ਆਦਾਨ ਪ੍ਰਦਾਨ ਹੋ ਪਾਉਂਦਾ, ਤਾਂ ਉੱਥੇ ਉਹ ਹੋਰ ਜ਼ਿਆਦਾ ਸਟਰਗਲ ਕਰਦੇ। ਇੱਕੋ ਮਨ ਦੇ ਵਿੱਚ ਲੈ ਕੇ ਬੈਠੇ ਆ, ਮੰਨ ਲਓ ਵੀ ਇੱਕ ਪਰਦੇਸੀ ਮਨ 'ਚ ਲੈ ਕੇ ਬੈਠਾ ਵੀ ਉਹ ਆਪਣੀਆਂ ਵੈਲਿਊ ਆਪਣੇ ਅੱਗੇ ਨਾਤੇ ਨਾਤੀਆਂ 'ਚ ਪੋਤੇ ਪੋਤੀਆਂ 'ਚ ਪਾਊਗਾ, ਪਰ ਉਹਦੇ ਉਹ ਕਾਹਦੇ ਲਈ ਪਾਊਗਾ, ਕਿੱਦਾਂ ਪਾਊਗਾ, ਉਹਦੇ ਲਈ ਲੈਂਗੁਏਜ ਆ, ਅਤੇ ਲੈਂਗੁਏਜ ਉਹਨਾਂ ਨੂੰ ਸਮਝ ਨਹੀਂ ਆਉਂਦੀ।
1: ਮੈਂਟਲ ਹੈਲਥ ਦੇ ਮੰਨ ਲਓ ਇਸ਼ੂ ਆ ਹੈ ਨਾ, ਅਤੇ ਉਦੋਂ ਕਿਸੇ ਮਾਹਰਾਨਾ ਸਲਾਹ ਲੈਣ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਆ ਲਾਈਫ ਲਾਈਨ ਆ 13, 11, 14, 13, 11, 14, ਬਿਓਂਡ ਬਲੂ ਆ 1300, 22, 46, 36, ਇਹ ਨੰਬਰ ਨੇ ਕੁਛ ਕੁ ਜਿਹੜੇ ਹੈ ਨਾ ਤੁਹਾਨੂੰ ਇੰਟਰਨੈਟ 'ਤੇ ਵੀ ਮਿਲ ਜਾਣੇ ਆ ਜੇ ਕਿਸੇ ਨੂੰ ਜ਼ਿਆਦਾ ਸਮੱਸਿਆ ਜਾਂ ਪ੍ਰੋਬਲਮ ਆ। ਪਰ ਸਮੱਸਿਆ ਦੇ ਵਿੱਚ ਇੱਕ ਹੋਰ ਸਮੱਸਿਆ ਇਹ ਵੀ ਆ ਕਿ ਉਹ ਜਿਹੜੀਆਂ ਸਹੂਲਤਾਂ ਨੇ ਉਹਨਾਂ ਕੋਲ ਸਾਡੀ ਬੋਲੀ ਬੋਲਣ ਵਾਲੇ ਲੋਕ ਹੈ ਨਹੀਂ। ਜੇ ਹੁਣ ਦੁੱਖ ਰੋਣਾ, ਮੈਂਟਲ ਹੈਲਥ ਦਾ ਪਹਿਲਾਂ ਤਾਂ ਕੌਂਸਲਿੰਗ ਹੀ ਆ ਨਾ, ਕੌਂਸਲਿੰਗ ਉਹ ਫਿਰ ਤੁਸੀਂ ਲੱਭਦੇ ਮਰ ਜਾਂਦੇ ਹੋ ਵੀ ਯਾਰ ਮੈਂ ਹੁਣ ਉਹਨੂੰ ਕਿਹੜੀ ਜ਼ੁਬਾਨ 'ਚ ਇਹੋ ਜਿਹੀ ਕਿਹੜੀ ਗੱਲ ਕਹਾਂ ਕਿ ਮੇਰੇ ਉਹਨੂੰ ਸਮਝ ਆ ਜਾਵੇ ਵੀ ਭਾਈ ਮੈਨੂੰ ਆਹ ਸਮੱਸਿਆ ਹੈ ਨਾ। ਜਿਵੇਂ ਉਹ ਬੰਦਾ ਕਹੇ ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਉੱਧਰ ਪਾਪਾ ਸਕੂਟਰ ਤੋਂ ਡਿੱਗ ਪਿਆ, ਟਾਇਰ ਨਹੀਂ ਬਦਲਾਏ, ਹੈ ਨਾ ਐਂ ਹੋਇਆ ਪਿਆ, ਓਂ ਹੋਇਆ ਪਿਆ, ਘਰ ਨਹੀਂ ਵਿਕਦਾ, ਉਹਨੂੰ ਪਤਾ ਥੋੜ੍ਹੀ ਲੱਗਣਾ ਵੀ ਇਹ ਸਮੱਸਿਆਵਾਂ ਕੀ ਨੇ ਉਹਦੀਆਂ ਪਿੰਡ ਦੀਆਂ, ਹੈ ਨਾ। ਉਹ ਤਾਂ ਬਸ ਇਹ ਕਹਿ ਸਕਦਾ ਤੁਸੀਂ ਟਾਇਰ ਬਦਲਵਾ ਦਿਓ ਨਾ,
0: ਕਿਉਂਕਿ ਬਹੁਤ ਕੁਛ ਆ ਆਪਾਂ ਜਦੋਂ ਆਪਾਂ ਸਿਰਫ ਗੁਜ਼ਾਰੇ ਜੇ 'ਤੇ ਆ ਜਾਂਦੇ ਹਾਂ ਨਾ, ਅਤੇ ਉਦੋਂ ਤਾਂ ਤੁਸੀਂ ਨਾ ਵੀ ਬੋਲੋਗੇ ਸਰਜੂਗਾ, ਪਰ ਜਦੋਂ ਤੁਸੀਂ ਇਹ ਤੋਂ ਖੁੱਲ੍ਹ ਕੇ ਤੁਸੀਂ ਸੋਚਦੇ ਹੋ, ਅਤੇ ਈਵਨ ਇਹ ਵੀ ਮੈਟਰ ਕਰਦਾ ਵਾ ਵੀ ਤੁਸੀਂ ਸਾਰੀ ਜ਼ਿੰਦਗੀ 'ਚ ਖੱਟਿਆ ਕਮਾਇਆ ਕੀ ਆ, ਤੁਸੀਂ ਨੌਕਰੀ ਕਿਹੜੀ ਕੀਤੀ, ਤੁਸੀਂ ਕਿੰਨੇ ਕਿੱਲੇ ਬਣਾਏ, ਤੁਸੀਂ ਕਿੰਨਿਆਂ ਤੋਂ ਬੰਜਰ ਤੋਂ ਕਿੰਨੇ ਤੁਸੀਂ ਉਪਜਾਊ ਕੀਤੇ, ਸੋ ਇਹ ਕਿੰਨਾ ਮਾਲ ਡੰਗਰ ਤੁਸੀਂ ਸਾਂਭਿਆ ਜਵਾਨੀ ਵੇਰੇ, ਕਿਹੜੇ ਕਿਹੜੇ ਭਲਵਾਨ ਮੱਲ ਤੁਸੀਂ ਢਾਏ, ਕਬੱਡੀ ਖੇਡੀ, ਆਹ ਸਾਰਾ ਕੁਛ ਵੀ ਤਾਂ ਦੱਸਣਾ ਹੁੰਦਾ ਬੰਦੇ ਨੇ।
1: ਤੁਸੀਂ ਦੇਖੋ ਸਾਡਾ ਮਿੱਤਰ ਆ ਸਰਦਾਰ ਰਣਜੀਤ ਸਿੰਘ ਖੈੜਾ, ਜਿਨ੍ਹਾਂ ਦੀ ਬੇਟੀ ਦੇ ਵਿਆਹ 'ਤੇ ਮੈਂ ਗਿਆ ਸੀਗਾ ਨਾ ਪਿਛਲਾ ਹਫ਼ਤਾ, ਉੱਥੇ ਲੰਘਿਆ, ਇੱਕ ਫਿਊਨਰਲ 'ਤੇ ਬੋਲਿਆ ਉਹ, ਠੀਕ ਹੈ, ਉਹ ਬਜ਼ੁਰਗ ਬਾਰੇ ਜਿਹੜਾ ਬਜ਼ੁਰਗ ਚੜ੍ਹਾਈ ਕਰ ਗਿਆ, ਉਹ ਕਹਿੰਦਾ ਇਹ ਬਾਬਾ ਜੀ ਹੈ ਨਾ ਟੁੱਟੇ ਸਾਈਕਲ ਤੋਂ ਇੱਦਾਂ ਇੱਦਾਂ ਇਹਨਾਂ ਨੇ ਜ਼ਿੰਦਗੀ ਬਣਾਈ, ਫਿਰ ਇਹਨਾਂ ਨੇ ਇਹਨਾਂ ਬੱਚਿਆਂ ਨੂੰ ਬਾਹਰ ਕੱਢਿਆ, ਇੱਥੇ ਆ ਕੇ ਫੈਕਟਰੀ 'ਚ ਨੌਕਰੀਆਂ ਕੀਤੀਆਂ, ਆਪਾ ਵਾਰਿਆ ਆਪਣੇ ਪਰਿਵਾਰ ਲਈ, ਹੈ ਨਾ ਘੱਟ ਖਾ ਕੇ ਉਹਨਾਂ ਨੂੰ ਵਧੀਆ ਚੰਗੇ ਸਕੂਲਾਂ 'ਚ ਪੜ੍ਹਾ ਕੇ, ਮੁੰਡੇ ਹੁਣ ਡਾਇਰੈਕਟਰ ਲੈਵਲ ਦੇ ਪੋਸਟਾਂ 'ਤੇ ਆ, ਚੰਗੀਆਂ ਨੂੰਹਾਂ, ਚੰਗਾ ਘਰ ਬਾਰ ਬਣਾਇਆ, ਮਤਲਬ ਉਹ ਇੰਨਾ ਸੋਹਣਾ, ਉਹ ਜਿਹੜੇ ਬੰਦਿਆਂ ਦਾ ਬਾਪੂ ਸੀ ਉਹ ਕਹਿੰਦੇ ਯਾਰ ਸਾਨੂੰ ਆਪਦੇ ਬਾਪੂ ਬਾਰੇ ਨਹੀਂ ਇੰਨਾ ਕੋ ਪਤਾ
0: ਹੋਊਗਾ ਹੀ ਨਹੀਂ ਪਤਾ ਬਾਪੂ,
1: ਜਿੰਨਾ ਤੁਸੀਂ ਦੱਸਿਆ ਕਹਿੰਦੇ ਆਹ ਗੱਲਾਂ ਤਾਂ ਅਸੀਂ ਕਦੇ ਐਂ ਸੋਚੀਆਂ ਹੀ ਨਹੀਂ। ਅਤੇ ਬਜ਼ੁਰਗ ਇੱਕ ਕੋਲ ਹੈ ਰਣਜੀਤ ਬਾਈ ਦੇ, ਮੋਢੇ 'ਤੇ ਹੱਥ ਰੱਖ, ਕਹਿੰਦਾ ਕਾਕਾ ਮੇਰੇ ਮਰਨੇ 'ਤੇ ਤੈਂ ਬੋਲਣਾ। ਸੋ ਮਤਲਬ ਤੁਸੀਂ ਦੇਖੋ ਹੈ ਨਾ ਗੱਲ ਜਾਂਦੀ ਕਿੱਥੇ ਆ,
0: ਇਹੋ ਹੀ ਅਚੀਵਮੈਂਟ ਹੈ। ਹੁਣ ਆਪ ਬੰਦਾ ਥੋੜ੍ਹੀ ਦੱਸਦਾ ਵਾ ਮਾਈਕ 'ਤੇ ਖੜ ਕੇ, ਮੰਨ ਲਓ ਜੇ ਕਿਤੇ ਦੱਸਣਾ ਵੀ ਪਵੇ, ਕਈ ਅੱਜ ਕੱਲ੍ਹ ਵੱਖਰੀ ਗੱਲ ਹੈ, ਅੱਜ ਕੱਲ੍ਹ ਬਸ਼ਰਮੀ ਦੇ ਜ਼ਮਾਨੇ ਬਥੇਰੇ ਦੱਸੀ ਜਾਂਦੇ ਆ, ਪਰ ਬੁਰਾ ਲੱਗਦਾ ਬੰਦਾ ਕਈ ਵਾਰ, ਝੱਕਦਾ ਬੰਦਾ ਵੀ ਮੈਂ ਨਹੀਂ ਦੱਸਣਾ। ਉਹ ਜਦੋਂ ਕਿਸੇ ਨਾ ਤੁਸੀਂ ਦਿਲ ਫੋਲਿਆ ਵਾ ਤਾਂ ਫਿਰ ਉਹਨੇ ਦੱਸਣਾ ਤੁਹਾਡੇ ਬਿਹਾਫ 'ਤੇ।
1: ਐਗਜੈਕਟਲੀ,
0: ਕਿਉਂਕਿ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਆਪ ਆਪਣੇ ਬਾਰੇ ਨਹੀਂ ਦੱਸ ਸਕਦੇ ਹੁੰਦੇ, ਉਹ ਨਹੀਂ ਦੱਸੀਆਂ ਜਾ ਸਕਦੀਆਂ, ਪਰ ਉਹ ਜਦੋਂ ਕਿਸੇ ਦੇ ਨਾਲ ਗੱਲਾਂ ਬਾਤੀ ਤੁਸੀਂ ਸ਼ੇਅਰ ਕੀਤੀਆਂ ਤੇ ਉਹਨੇ ਉਹਦੀ ਬੁਣਤੀ ਬੁਣ ਲਈ ਆ, ਉਹਨੇ ਫਿਰ ਦੱਸਣਾ ਵਾ। ਤੇ ਪਰਿਵਾਰ ਦੇ ਨਾਲ ਇਹ ਗੱਲ ਸੱਚ ਆ, ਅਸੀਂ ਆਪਣੇ ਜਾਂ ਸਾਡੇ ਮਾਂ ਪਿਓ ਨੇ ਜਾਂ ਕੋਈ ਵੀ ਮੰਨ ਲਓ ਧੀਆਂ ਪੁੱਤਾਂ ਦੇ ਨਾਲ ਗਾਂ ਪੋਤੇ ਪੋਤੀਆਂ ਦੇ ਨਾਲ ਛੋਟੇ ਛੋਟੇ ਚੰਕ ਹਰ ਇੱਕ ਕੋ ਪਏ ਹੁੰਦੇ ਆ, ਪਰ ਇਹ ਪੂਰੇ ਦਾ ਪੂਰਾ ਜਿਹੜਾ ਇੱਕ ਬਿਊਰਾ ਹੁੰਦਾ ਵਾ ਉਹ ਹਰ ਇੱਕ ਕੋ ਨਹੀਂ ਹੁੰਦਾ। ਜਿਹੜੇ ਤੇ ਛੋਟੇ ਬੱਚਿਆਂ ਦੇ ਨਾਲ ਸੰਬੰਧਿਤ ਆ ਉਹ ਮੰਨ ਲਓ ਉਹਨਾਂ ਕੋ ਪਿਆ ਹੋਊਗਾ, ਹਾਂ ਧੀਆਂ ਪੁੱਤਾਂ ਵਾਲਾ ਧੀਆਂ ਪੁੱਤਾਂ ਕੋ ਪਿਆ ਹੋਊਗਾ, ਪਰ ਜਿਹੜਾ ਯਾਰੀ ਦੋਸਤੀ ਟਾਈਪ ਇੱਕ ਸਿਸਟਮ ਆ
1: ਹੋਲਿਸਟਿਕ ਵਿਊ,
0: ਹਾਂ ਉਹ ਉਹਨਾਂ ਦੇ ਕੋਲ ਪਿਆ ਹੋਊਗਾ। ਜਿਹੜਾ ਮੇਰੇ ਅਰਗੇ ਦੀ ਮੰਨ ਲਓ ਜਗਿਆਸਾ 'ਚੋਂ ਨਿਕਲੂਗਾ ਵੀ ਇਹ ਮੇਰੇ ਤੋਂ 20 ਸਾਲ ਵੱਡੇ ਨੇ, ਮੈਂ ਉਸ ਸਮੇਂ ਦੇ ਬਾਰੇ ਜਾਣਾ ਜਾਂ ਇਹਨਾਂ ਦੇ ਪਿੰਡ ਬਾਰੇ ਜਾਣਾ, ਉਹ ਸਿਰਫ ਸ਼ਾਇਦ ਮੈਂ ਹੀ ਪੁੱਛ ਸਕਦਾ ਵਾਂ, ਉਹ ਧੀਆਂ ਪੁੱਤ ਨਹੀਂ ਪੁੱਛਣਗੇ।
1: ਇਹ ਤਾਂ ਸਹੀ ਆ।
0: ਸੋ ਬੜਾ ਕੁਛ ਹੈ ਰਲ ਮਿਲਾ ਕੇ ਫਿਰ ਇੱਕ ਪ੍ਰੋਪਰ ਬੰਦੇ ਦਾ ਦਿਮਾਗੀ ਸੰਤੁਲਨ ਸਹੀ ਰਹਿੰਦਾ, ਅਤੇ ਸ਼ਾਇਦ ਇਸ ਕਰਕੇ ਵੀ ਆਪਾਂ ਇਸ ਪੱਖੋਂ ਸ਼ਾਇਦ ਸੌਖੇ ਰਹਿੰਦੇ ਹਾਂ ਜਦੋਂ ਆਪਾਂ ਆਪਣੇ ਲੋਕਾਂ 'ਚ ਹੁੰਦੇ ਹਾਂ, ਆਪਣੇ ਦੇਸ਼ 'ਚ ਹੁੰਦੇ ਹਾਂ। ਇਹੋ ਚੀਜ਼ ਸਾਡੀ ਇੱਥੇ ਨਹੀਂ ਪੂਰੀ ਹੋ ਪਾਉਂਦੀ ਜਦੋਂ ਆਪਾਂ ਉੱਪਰੀ ਧਰਤੀ 'ਤੇ ਆਉਂਦੇ ਹਾਂ, ਲੈਂਗੁਏਜ ਦਾ ਬੈਰੀਅਰ ਬਣ ਜਾਂਦਾ। ਇਹ ਤਾਂ ਆਪਾਂ ਹੁਣ ਉਹਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਹੋਰ ਵੀ ਜ਼ਿਆਦਾ ਸਮੱਸਿਆ ਕਈਆਂ ਨੂੰ, ਪਰ ਸਾਨੂੰ ਵੀ ਕਿਹੜੀ ਨਹੀਂ ਆ,
1: ਸਹੀ
0: ਰਹਿੰਦੀ ਆ ਉਹ ਸਮੱਸਿਆ। ਇਕੱਲੀ ਇੰਨਾ ਹੀ ਨਹੀਂ, ਹੋਰ ਬਹੁਤ ਸਾਰਾ ਕੁਛ ਆ। ਅਤੇ ਆਪਾਂ ਤੁਹਾਡੇ ਵੀ ਵਿਚਾਰ ਇਹਦੇ 'ਚ ਲੈਂਦੇ ਹਾਂ, ਕੋਲਰ ਆਪਾਂ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਸਾਡੇ ਨਾਲ ਆਏ ਸੀ 897, ਤੁਸੀਂ ਆਉਂਦੇ ਰਹੋ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨਾਂ ਨੂੰ ਰੁਪਿੰਦਰ ਬੋਲਦਾ ਜੀ।
0: ਜੀ ਸਤਿ ਸ਼੍ਰੀ ਅਕਾਲ
1: ਰੁਪਿੰਦਰ ਜੀ। ਹਾਂਜੀ ਬਾਈ
2: ਜੀ, ਵਿਆਹ ਵੇਖ ਕੇ ਸਿਡਨੀ ਤੋਂ ਪੁਰਾਣੀਆਂ
0: ਯਾਦਾਂ ਵੇਖ
2: ਕੇ ਜੀ, ਮੈਂ ਉੱਥੇ ਰਿਹਾ ਨਾ, ਆਪਣੇ ਪੈਨਰਸ ਰਿਹਾ ਮੈਂ 10-12 ਸਾਲ।
1: ਅੱਛਾ ਜੀ,
2: ਠੀਕ ਆ। ਕੋ ਸਾਰੇ ਆਪਣੇ ਅੰਕਲ ਤੁਹਾਨੂੰ ਵੀ ਜਾਣਦੇ ਆ ਨੀ ਵੇ, ਤੁਹਾਡੇ ਟੌਪ ਕਾਲ ਵੀ ਵੀਰ ਜੀ ਵਧੀਆ ਹੁੰਦੇ ਆ। ਮੈਂ ਤੁਹਾਨੂੰ ਨਾ ਰੀਸੈਂਟਲੀ ਗੱਲ ਦੱਸਦਾ ਵੀ ਆਪਣੇ ਜਿਹੜੇ ਬਜ਼ੁਰਗ ਆਪਣੀ ਕਮਿਊਨਿਟੀ ਜਿੱਥੇ ਬਾਹਲੇ ਪੰਜਾਬੀ ਆ, ਜਿਵੇਂ ਹੁਣ ਮੈਂ ਰਹਿਣਾ ਗਰੇਗੀ ਵਰਨ 'ਚ ਨਾ, ਪੂਰੇ ਪੰਜਾਬੀ ਆ। ਵੀਰ ਜੀ ਹੋ ਗਏ 2-3 ਸਾਲ ਹੋ ਗਏ ਮੈਂ ਇੱਧਰ ਗਿਆ, ਇੱਧਰ ਸਿਟੀ ਦੇ ਲਾਗੇ ਛਾਗੇ ਸੀ ਇੱਕ ਸਵਰਬ, ਮਤਲਬ ਮੇਰੀ ਹੁਣ ਅੱਜ ਯਾਦ ਆ ਗਈ। ਤੇ ਨਾ ਮੈਂ ਸੈਰ ਕਰਦਾ ਫਿਰ ਆ, ਮਤਲਬ ਟਰੱਕ ਲਾ ਕੇ ਨਾ ਡੋਗ ਤੇ, ਤੇ ਮਹਿੰਗਾ ਚੰਗਾ ਏਰੀਆ ਸੀ, ਤੇ ਅੰਕਲ ਜੀ ਆਉਣ ਇੱਕ ਸਰਦਾਰ ਵਧੀਆ, ਤੇ ਉਹਨਾਂ ਨੇ ਮੈਨੂੰ ਮਤਲਬ ਮੈਂ ਦੱਸਦਾ ਵੀ ਮੈਂਟਲ ਹੈਲਥ ਦਾ ਕੀ ਚੱਕਰ ਆ, ਕਿੱਦਾਂ ਉਹ ਤੇ ਇਫੈਕਟ ਪਿਆ। ਮੈਨੂੰ ਕੁਛ ਨੀ ਬੋਲੇ, ਮੈਨੂੰ ਕਹਿੰਦੇ ਚਲਾਈ ਜਾਂਦੇ ਟਰੱਕ, ਬਸ ਤੁਸੀਂ ਪੰਜਾਬੀ ਹੋ ਆਪ ਹੋ ਸਰਦਾਰ ਬੰਦਾ। ਤੇ ਮੈਂ ਮਤਲਬ ਤੁਸੀਂ ਲਿਟਰ ਇਹੀ ਬੰਦਾ ਜੇ ਕਿਤੇ ਕਰੇਗੀ ਬਾਰਨ ਜਾਂ ਕਰੇਨ ਬਰਨ ਵਾਲੇ ਪਾਸੇ ਰਹਿੰਦਾ ਹੁੰਦਾ, ਇਹ ਏਦਾਂ ਨਾ ਬੋਲਦਾ, ਕਿਉਂਕਿ ਉਹਦਾ ਪੰਜਾਬੀ ਭਾਈਚਾਰੇ ਨਾਲ ਉਹਦਾ
1: ਕਨੈਕਸ਼ਨ ਹੈ,
2: ਉਹਦੇ ਨਾਲ 15-20 ਕਨੈਕਸ਼ਨ ਹੈ ਨੀ ਅੰਕਲ ਵੀਰ ਜੀ ਸੱਚੀ। ਮੈਂ ਉਹਦੇ ਨਾਲ ਜਦੋਂ ਗੱਲਾਂ ਕੀਤੀ ਮੈਂ ਕੋਈ ਗੁੱਸਾ ਨੀ ਕੀਤਾ, ਮੈਨੂੰ ਪਤਾ ਮੈਂ ਕਿਹਾ ਵਿਚਾਰਾ ਕਿਹੜੀ ਸਿਚੁਏਸ਼ਨ ਚ ਹੋਊਗਾ, ਕਿਵੇਂ ਵਿਚਾਰਾ ਇਕੱਲਾ, ਉਹ ਤਾਂ ਉਹਦੀ ਵਾਈਫ ਨਾਲ ਉਹਦੇ ਮੂੰਹ ਤੋਂ ਲੱਗਦਾ ਵੀ ਰਾਤ ਦੇ ਪੈਗ ਪੁੱਗ ਲੱਗੇ ਆ, ਇਕੱਲਾ ਹੋਣਾ ਵਿਚਾਰਾ। ਫਿਰ ਉਹਨੇ ਮੈਨੂੰ ਜਦੋਂ ਗੱਲਾਂ ਦੱਸੀਆਂ, ਅੱਧਾ ਪੌਣਾ ਘੰਟਾ ਹੀ ਸੈਰ ਕਰਦੇ ਰਹੇ, ਫਿਰ ਉਹਨੇ ਮੈਨੂੰ ਦੱਸਿਆ ਵੀ ਮੇਰਾ ਬੇਟਾ ਇੱਥੇ ਆ, ਉਹ ਬੜੀ ਵੱਡੀ ਪੋਸਟ ਤੇ ਆ, ਸਾਨੂੰ ਇੱਥੇ ਲੈ ਆਇਆ ਆ, ਜਿਹੜੇ ਏਰੀਏ ਚ ਅਸੀਂ ਰਹਿੰਦੇ ਹਾਂ ਕੋਈ ਉੱਥੇ ਪੰਜਾਬੀ ਨੀ ਵੀਰ ਜੀ, ਇਕੱਲਾ ਰਹਿੰਦਾ ਬੰਦਾ। ਮਤਲਬ ਕਹਿਣ ਦਾ ਭਾਵ ਵੀ ਮੈਂ ਤੁਹਾਡੀ ਜਿਹੜੀ ਗੱਲ ਆ ਨਾ ਮੈਂ ਦੱਸਣ ਦਾ ਕਾਰਨ ਇਹ ਵੀ, ਤੁਹਾਡੇ ਕਿੱਥੇ ਹੁਣ ਜਿਵੇਂ ਤੁਸੀਂ ਸਾਡੇ ਆ ਜਾਓ ਤੇ ਕਰੇਗੀ ਵਰਨ, ਤੁਹਾਨੂੰ ਬਜ਼ੁਰਗ ਮਿਲ ਗਿਆ ਚੜ੍ਹਦੀ ਕਲਾ ਵਾਲੇ, ਐ ਮੁੱਛਾਂ ਤੇ ਗੱਲਾਂ ਕਰਨਗੇ ਵਧੀਆ, ਕਿਉਂਕਿ ਆਪਣੀ ਜਿਹੜੀ ਬੋਲ ਚਾਲ ਆ ਨਾ ਤੁਹਾਡੀ ਮੈਂਟਲ ਹੈਲਥ ਦਾ ਜਿਹੜਾ ਚੱਕਰ ਆਪਣੇ ਤੇ ਘੱਟ ਆ, ਆਪਾਂ ਬੋਲਦੇ ਬਹੁਤ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਹਾਂ, ਗੋਰੇ ਆ ਵੀਰ ਜੀ, ਮੈਂ ਤੁਹਾਨੂੰ ਦੱਸ ਨੀ ਸਕਦਾ ਵੀ ਉਹ ਕਿੰਨੇ ਕੁ ਮੈਂਟਲ ਹੈਲਥ ਚੋਂ ਇਸ ਵਕਤ ਉਹ ਲੰਘ ਰਹੇ ਆ ਬੰਦੇ, ਇੰਨੀ ਕੁ ਜ਼ਿਆਦਾ ਵੀਰ ਜੀ, ਮਤਲਬ ਉਹਨਾਂ ਦੀ ਬੋਲ ਬਾਣੀ ਚ ਪਤਾ ਲੱਗਦਾ ਸਪੋਰਟਸਮੈਨ ਬੰਦਾ ਸੀਗਾ, ਤੇ ਮੇਰੇ ਵਾਸਤੇ ਜਦੋਂ ਮੈਂ ਆਸਟ੍ਰੇਲੀਆ ਆਇਆ ਮੈਂ ਪਹਿਲਾਂ ਹੀ ਸੋਚ ਲਿਆ ਵੀ ਟਰੱਕ ਚਲਾਉਣਾ ਆ, ਵੱਡਾ ਵੱਡੀ ਨੋਜ਼ ਵਾਲਾ ਜੀ ਤਾਂ ਇੰਨਾ, ਤੇ ਮੈਨੂੰ
1: ਆਪਾਂ ਤਾਂ ਛੋਟੇ ਹੁੰਦੇ ਹੀ LKG ਚ ਹੀ ਕਹਿਣ ਲੱਗ ਜਾਂਦੇ ਵੱਡਾ ਹੋ ਕੇ ਟਰੱਕ ਬਣੂਗਾ, ਉਦੋਂ ਪਤਾ ਨਹੀਂ ਹੁੰਦਾ ਵੀ ਟਰੱਕ ਡਰਾਈਵਰ ਕਹੀਦਾ।
2: ਹਾਂਜੀ, ਤੇ ਵੀਰ ਜੀ ਹੁਣ ਮੈਂ ਜਿੰਨਾ ਕੁ ਮੈਂ ਪੜ੍ਹਿਆ ਵਾ, ਜਿੰਨੀ ਕੁ ਮੇਰੀ ਹਨਾ, ਤੇ ਮੇਰੇ ਹਿਸਾਬ ਨਾਲ ਮੈਂ ਟਰੱਕ 20 ਕਰੋੜ ਕਮਾਉਣਾ, ਜਿੰਨੇ ਪੈਸੇ ਕਮਾਉਣਾ। ਹੁਣ ਇੱਕ ਬੰਦਾ ਉਹਨੂੰ ਆਖੇ ਵੀ ਮਾੜਾ ਯਾਰ ਤੂੰ ਟਰੱਕ ਚਲਾਉਣਾ ਹੋ ਯਾਰ, ਭਰਾਵਾ ਅਸੀਂ ਆਪਦੇ ਬੱਚੇ ਪਾਲੇ ਆ, ਆਪਦੀ ਜਿੰਨੀ ਸਾਡੀ ਕਾਬਲੀਅਤ ਆ ਅਸੀਂ ਉਹ ਹਿਸਾਬ ਨਾਲ, ਵੀਰ ਜੀ ਹਜੇ ਇੰਗਲਿਸ਼ ਘੱਟ ਆ, ਜਦੋਂ ਅਸੀਂ ਲੱਗੇ ਨਾ ਟਰੱਕ ਚਲਾਉਣ ਸਿਡਨੀ 2011-10 ਚ, ਉਦੋਂ ਇੰਗਲਿਸ਼ ਦੀ ਲੋੜ ਤਾਂ ਪੈਂਦੀ ਨੀ ਕਿਉਂਕਿ ਤੁਹਾਨੂੰ ਲੋੜ ਪੈਣੀ ਹੈ ਇੰਗਲਿਸ਼ ਦੀ, ਕਿਉਂਕਿ ਤੁਹਾਨੂੰ ਉਹਨਾਂ ਨੇ ਦੱਸਤਾ ਆਹ ਤੁਸੀਂ ਚੱਲ ਗਏ ਇੱਧਰ ਨੂੰ ਉਹ, ਪਰ ਮੈਨੂੰ ਇੰਨਾ ਲੱਗਿਆ ਨੀ, ਮੈਂ ਸਪੋਰਟਸਮੈਨ ਬੰਦਾ ਧੀਰ ਕਿਸਮ ਦਾ ਬੰਦਾ ਨਾ, ਮੈਂ ਇੰਗਲਿਸ਼ ਨੂੰ ਕੱਟ ਵੱਟ ਕੇ ਮਤਲਬ ਐਡਜਸਟਮੈਂਟ ਕਰ ਲੈਂਦਾ ਸੀ, ਈਵਨ ਉਹ ਉਦੋਂ ਆਪਣੇ ਬੰਦੇ ਵੀ ਬਹੁਤ ਘੱਟ ਸੀ ਟੱਕਾ ਵਾਲਿਆ ਚ ਨਾ, ਬਹੁਤ ਰੇਅਰ ਸੀ, ਬਹੁਤ ਹੀ ਰੇਅਰ। ਤੇ ਹੁਣ ਜਿਵੇਂ ਕਿਸੇ ਨੂੰ ਮਿਲੀ ਦਾ ਗਿਲੀ ਦਾ ਮੁੰਡੇ ਅੱਜ ਕੱਲ ਯੰਗ ਜਨਰੇਸ਼ਨ ਵੀ ਬਹੁਤ ਟੱਕਾ ਵਾਲੇ ਪਾਸੇ ਆਏ ਆ, ਮੈਂ ਉਹਨੂੰ ਕਹਿੰਦਾ ਵੀ ਪੁੱਤਰੋ ਪਹਿਲਾਂ ਤਾਂ ਤੁਸੀਂ ਆਪਦੇ ਫੀਲਡ ਚ ਟਰਾਈ ਕਰੋ, ਜੇ ਤੁਸੀਂ ਇਲੈਕਟ੍ਰੀਸ਼ੀਅਨ ਬਣ ਸਕਦੇ ਆ ਜਾਂ ਕਰ ਸਕਦੇ ਆ, ਪਿਆਰ ਨਾ ਆਖੀ ਦਾ ਉਹਨਾਂ ਨੂੰ, ਇਹਦੇ ਵੀ
1: ਇੱਥੇ
2: ਆ ਗਏ ਕਿਉਂਕਿ ਚਲੋ ਸਾਡੀ ਤਾਂ ਹਨਾ ਮਜਬੂਰੀ ਸੀ ਟਰੱਕ ਚਲਾਉਣਾ, ਸਾਡੇ ਕੋਲ ਹੋਰ ਆਪਸ਼ਨ ਹੀ ਨੀ ਸੀ ਨਾ ਸਾਨੂੰ ਕਿਹਨੇ ਦੱਸਿਆ। ਪਰ ਅੱਜ ਕੱਲ ਦੇ ਮੁੰਡੇ ਮਤਲਬ ਇਹ ਫੀਲਡ ਚ ਹੀ ਬੜੀ ਜਾਂਦੇ ਆ, ਇੰਗਲਿਸ਼ ਤੁਹਾਡੀ ਗੱਲ ਸਹਿਮਤ ਆ, ਆਪਾਂ ਇੰਗਲਿਸ਼ ਘੱਟ ਬੋਲ ਕੇ ਰਾਜੀ, ਜਿੱਥੇ ਕੋਈ ਗਾਹ ਵਾਲਾ ਬੰਦਾ ਪੰਜਾਬੀ ਖੜਾ ਵਾ, ਸਹੀ ਗੱਲ ਆ ਤੁਹਾਡੇ, ਆਪਾਂ ਜੇ ਕੋਈ ਵੱਡਾ ਇੰਗਲਿਸ਼ ਬੋਲਦਾ, ਤੈਨੂੰ ਪਤਾ ਨੀ ਮੈਂ ਪੰਜਾਬੀ ਸੀਗਾ ਯਾਰ, ਤੂੰ ਪੰਜਾਬੀ ਚ ਗੱਲ ਕਰ ਮੇਰੇ ਨਾਲ।
0: ਅਸਲ ਚ ਸਾਡੇ ਅੰਦਰ ਦੀ ਕਮਜ਼ੋਰੀ ਹੁੰਦੀ ਹੈ, ਸਾਨੂੰ ਅਗਲੇ ਤੇ ਗੁੱਸਾ ਚੜਦਾ ਵਾ ਉਸ ਚੀਜ਼ ਦਾ। ਥੈਂਕ ਯੂ, ਥੈਂਕ ਯੂ ਕਾਲ ਕਰਨ ਦੇ ਲਈ
2: ਜੀ,
0: ਥੈਂਕ ਯੂ ਜੀ। ਸੋ ਇੱਕ ਆਪਾਂ ਨੂੰ ਇਹ ਲੱਗਦਾ ਵਾ ਵੀ ਜਿਹੜੇ ਹੁਣ ਨਵੇਂ ਯੰਗ ਮੁੰਡੇ, ਇਹਨਾਂ ਨੂੰ ਤਾਂ ਅੰਗਰੇਜ਼ੀ ਵਧੀਆ ਆਉਂਦੀ ਆ, ਅਤੇ ਕਿਉਂ ਨਹੀਂ ਹੋਰ ਕੁਛ ਕਰ ਲੈਂਦੇ, ਪਰ ਫਿਰ ਵੀ ਹੈਗਾ ਵਾ ਬੈਰੀਅਰ। ਤੁਸੀਂ ਸਾਰੀ ਉਮਰ ਮੰਨ ਲਓ ਜੰਮਣ ਤੋਂ ਲੈ ਕੇ ਕੋਈ ਮੰਨ ਲਓ 20 ਸਾਲ ਹੀ ਤੁਸੀਂ ਮੰਨ ਲਓ ਇੱਕ ਭਾਸ਼ਾ ਬੋਲੀ ਆ, ਆਸ ਪਾਸ ਤੁਹਾਡੇ ਉਹ ਰਹੀ ਆ, ਮਾਂ ਬੋਲੀ ਐਵੇਂ ਥੋੜ੍ਹੀ ਕਹਿੰਦੇ ਆ, ਉਹ ਵੀ ਕੋਈ ਚੀਜ਼ ਆ, ਕੋਈ
1: ਮਾਹੌਲ ਦੀ ਬੋਲੀ ਆ, ਆਲੇ ਦੁਆਲੇ ਦੀ ਬੋਲੀ ਆ। ਇਹ ਸਰਦਾਰ ਜਸਵੰਤ ਸਿੰਘ ਜ਼ਫਰ ਦਾ ਆਪਾਂ ਅੱਗੇ ਕਲਿੱਪ ਵੀ ਸ਼ੇਅਰ ਕੀਤਾ ਸੀ ਆਪਣੇ ਫੇਸਬੁੱਕ ਪੇਜ 'ਤੇ
0: ਜੀ। ਸੋ ਅੱਜ ਦੇ ਦਿਨ ਵੀ ਸਾਡੀ ਕੋਸ਼ਿਸ਼ ਰਹੂਗੀ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਵੀ ਆਪਾਂ ਲਾਹਾ ਲਵਾਂਗੇ, ਨਹੀਂ ਦੇਣੀ ਆਸਟ੍ਰੇਲੀਆ ਦੇ ਵਿੱਚ ਨੇ। ਅਤੇ ਫਿਲਹਾਲ ਨੈਕਸਟ ਸਾਡੇ ਨਾਲ ਕਾਲਰ ਨੇ 120, ਤੁਸੀਂ ਆਉਣੇ ਹੋ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
0: ਜੀ ਸਤਿ ਸ੍ਰੀ ਅਕਾਲ ਜੀ।
3: ਹਾਂਜੀ ਭਾਜੀ, ਭਾਜੀ ਅੱਜ ਦਾ ਟੌਕ ਬਹੁਤ ਵਧੀਆ ਲੱਗਾ ਤੇ ਮੈਂ ਕਿਹਾ ਮੈਂ ਵੀ ਹਿੱਸਾ ਪਾਉਣਾ।
0: ਜੀ ਜੀ ਮਿਹਰਬਾਨੀ ਜੀ।
3: ਹਾਂਜੀ ਤੇ ਭਾਜੀ ਏਦਾਂ 15-20 ਸਾਲ ਪਹਿਲਾਂ ਦੀ ਗੱਲ, ਮੈਂ ਨਾ ਜਦੋਂ ਨਵਾਂ ਨਵਾਂ ਇੱਥੇ ਆਇਆ ਨਾ
0: ਜੀ,
3: ਤੇ ਮੈਨੂੰ ਮਤਲਬ ਡਰਾਈਵਿੰਗ ਤੇ ਚਲੋ ਥੋੜੀ ਥੋੜੀ ਆਉਂਦੀ ਸੀ, ਮੈਂ ਨਾ ਵੈਨ ਦੀ ਜੋਬ ਸ਼ੁਰੂ ਕਰ ਲਈ ਕਿਸੇ ਕੰਪਨੀ ਚ
0: ਜੀ,
3: ਕੋਰੀਅਰ ਦੀ
0: ਜੀ।
3: ਤੇ ਕੋਰੀਅਰ ਦਾ ਕੰਮ ਸ਼ੁਰੂ ਕੀਤਾ ਤੇ ਜਦੋਂ ਆਪਰੇਟਰ ਗੱਲ ਕਰਦਾ ਸੀ, ਹੁਣ ਤੇ ਚਲੋ ਆਪਰੇਟਰ ਪੰਜਾਬੀ ਵੀ ਆ ਜਾਂ ਆਪਾਂ ਸਮਝ ਆਉਂਦੇ ਕਾਫੀ, ਉਦੋਂ ਕੁਛ ਪਤਾ ਨਹੀਂ ਲੱਗਦਾ ਐਕਸੈਂਟ ਦਾ।
0: ਹਾਂਜੀ।
3: ਤੇ ਮੈਨੂੰ ਜਿਹਨੇ ਕੰਮ ਸਿਖਾਇਆ ਉਹ ਕਹਿੰਦਾ ਵੀ ਆਹ ਆਨਸਰ ਜ਼ਿਆਦਾ ਪੁੱਛਦੇ ਹੁੰਦੇ ਆ ਤੇ ਤੂੰ ਏਦਾਂ ਦੇ ਆਨਸਰ ਦੇਣੇ, ਇੰਗਲਿਸ਼ ਤੇ ਬਿਲਕੁਲ ਆਉਂਦੀ ਨਹੀਂ
0: ਜੀ।
3: ਤੇ ਵੈਨ ਸ਼ੁਰੂ ਕੀਤੀ ਪਹਿਲੇ ਦੇਣੀ ਤੇ ਹਾਂਜੀ ਚਲੋ ਹੈਲੋ ਹਾਏ ਹੋ ਗਈ, ਆਂਦਾ ਹਾਏ ਮਾਈਟ ਹਾਵ ਯੂ, ਹੈਨਾ ਜਿੱਦਾਂ ਉਹਨੇ ਪੁੱਛਿਆ ਆਪਣੇ ਐਕਸੈਂਟ ਨਾਲ, ਮੈਂ ਗੁੱਡ ਮਾਈਟ ਹੈਨਾ ਤੇ ਯੂਅਰ ਸੈਲਫ ਕਹਿੰਦਾ ਗੁੱਡ, ਉਹ ਕਹਿੰਦਾ ਹਾਊਸ ਗੋਇੰਗ ਮਾਈ, ਤੇ ਮੈਨੂੰ ਗੋਇੰਗ ਦਾ ਥੋੜਾ ਪਤਾ ਸੀ ਤੇ ਮੈਂ ਕਿਹਾ ਆਈ ਐਮ ਗੋਇੰਗ ਬਾਈ ਵੈਨ, ਕਹਿੰਦਾ ਨੋ ਨੋ ਨੋ ਮਾਈ ਨੋ ਨੋ ਨੋ ਨੋ ਹਾਊਸ ਗੋਇੰਗ ਮਾਈਟ, ਮੈਂ ਕਿਹਾ ਫਿਰ ਮੈਂ ਕਿਹਾ ਆਈ ਐਮ ਗੋਇੰਗ ਬਾਈ ਵੈਨ ਹੈਨਾ, ਫਿਰ ਇੰਨਾ ਚ ਮੈਨੂੰ ਤੇ ਮੁੜ ਕੇ ਕਹਿੰਦਾ ਹਾਊ ਮਚ ਰੂਮ ਯੂ ਹੈਵ,
0: ਹਾਂਜੀ
3: ਮੈਨੂੰ ਯਾਦ ਦਿਮਾਗ ਚ ਰੂਮ ਪੁੱਛਦਾ ਹੋਣਾ ਘਰ ਦੇ ਦਿਮਾਗ ਚ ਜੋ ਚੱਲੀ ਜਾਂਦਾ I have one room because living in
1: ਨਾਲੇ ਆਪਦੇ ਦਿਮਾਗ ਚੋਂ ਤਾਂ ਇੱਕ ਕਮਲਾ ਪਤਾ ਨਹੀਂ
0: ਪਹਿਲਾਂ ਪਹਿਲਾਂ ਤੁਸੀਂ ਕਿਹਾ ਪਹਿਲਾਂ ਤੁਸੀਂ ਕਿਹਾ ਤਿੰਨ ਹੈ ਨਾ, ਤੇ ਫਿਰ ਉਹਨੇ ਕਿਹਾ ਵੀ ਨਹੀਂ, ਤੇ ਤੁਹਾਨੂੰ ਲੱਗਾ ਹੋਣਾ ਵੀ ਉਹ ਇਹਨੂੰ ਤਾਂ ਪਤਾ ਵਾ ਵੀ ਤਿੰਨੇ ਨਹੀਂ ਹੈਗੇ ਮੇਰੇ ਕੋਲ,
3: ਰੂਮ ਹੀ ਪਤਾ ਇਹਦਾ ਕੱਲਾ। ਤੇ ਮੈਂ ਕਿਹਾ ਆਈ ਹੈਵ ਵਨ ਬੈਡਰੂਮ ਹੈਨਾ, ਤੇ ਉਹ ਕਹਿੰਦਾ ਨਹੀਂ ਨਹੀਂ ਤੁਹਾਨੂੰ ਸਮਝ ਨਹੀਂ ਲੱਗੀ ਹੈਨਾ, ਫਿਰ ਚਲੋ ਮੁੜ ਕੇ ਉਹਨੇ ਗੱਲ ਪਲਟ ਪੁਲਟ ਲਈ, ਉਹਨੂੰ ਪਤਾ ਇਹਨੂੰ ਨਹੀਂ ਸਮਝ ਨਹੀਂ ਲੱਗੀ, ਤੇ ਮੁੜ ਕੇ ਉਹ ਕਹਿੰਦਾ ਵੀ ਤੂੰ ਨਾ ਰੰਗ ਪਿਕਅਪ ਕਰਨਾ ਵਾ ਇੱਥੋਂ ਡੈਂਡੀ ਨੋਂਗ ਸਾਈਡ ਤੋਂ, ਮੈਂ ਕਿਹਾ ਚੱਲ ਚੱਕ ਲੈਂਦੇ ਹਾਂ ਭਾਜੀ, ਵੈਨ ਹੀ ਮੇਰੇ ਕੋਲ ਟ੍ਰਾਂਜਿਟ, ਤੇ ਮੈਨੂੰ ਨੀ ਪਤਾ ਬੈਲਟ ਬੁਲਟ ਵੀ ਬੰਨੀ ਦੀ ਆ ਜਾਂ ਹੈਨਾ ਕੋਈ ਦੂਜਾ ਬੰਨ ਕੇ ਖੜਨੀਆਂ ਬਾਲਟੀਆਂ ਸੀ ਉਹ ਪੇਟ ਦੀਆਂ, ਤੇ ਮੈਂ ਇੱਥੋਂ 4-5 ਚੁੱਕ ਲਈਆਂ ਤੇ ਚੁੱਕ ਕੇ ਮੈਂ ਉੱਥੋਂ ਡੋਰ ਬੰਦ ਕੀਤਾ, ਆਂਦਾ ਇੱਕੋ ਹੀ ਜੋਬ ਆ ਡੈਂਡੀ ਨੋਂਗ ਤੋਂ ਡੈਂਡੀ ਨੋਂਗ ਦੀ, ਤੇ 5-7 ਬਾਲਟੀਆਂ ਪੇਂਟ ਦੀਆਂ ਸੀ ਮੈਂ ਚੁੱਕ ਕੇ ਵਿੱਚ ਓਦਾਂ ਰੱਖ ਲਈਆਂ, ਮੈਂ ਭਾਈ ਜੋ ਭਜਾਈ ਮੈਂ ਨੀ ਪਿੱਛੇ ਵੇਖਿਆ ਖੜਕੀ ਜਾਵੇ ਬਾਲਟੀਆਂ ਪੱਟੀਆਂ
1: ਸਿੱਧੀਆਂ
3: ਮੇਰੇ ਮਾਇੰਡ ਵਿਚ ਇੰਗਲਿਸ਼ ਦਾ ਜ਼ਿਆਦਾ ਸੀ ਤੇ ਗੱਡੀ ਵੀ ਨਵੀਂ ਨਵੀਂ ਆ ਤੇ ਟਾਈਮ ਸਿਰ ਜੋਬ ਵੀ ਪਹੁੰਚਾਉਣੀ ਆ ਮੈਂ ਭਜਾਈ ਗਿਆ ਜਾਂਦਿਆਂ ਦਾ ਘਰ ਨਵਾਂ ਬਣਿਆ ਸੀ ਅਜੇ ਮੈਂ ਬਾਹਰ ਵੀ ਨੀ ਖਿਲਾਰੀ ਮੈਂ ਡਰਾਈਵੇ ਤੇ ਖਿਲਾਰਤੀ ਜਾ ਕੇ ਅੰਦਰ ਹੀ ਮਤਲਬ ਲੈ ਗਿਆ ਤੇ ਉਹ ਬੰਦਾ ਚਾਈਨਾ ਦਾ ਮਾਲਕ ਸੀ ਜਿਹੜਾ ਘਰ ਦਾ ਹਨਾ ਉੱਥੇ ਹੀ ਉਹ ਮੈਂ ਜਾਂਦਿਆਂ ਭਾਈ ਖੱਬੇ ਬੰਨੇ ਦਾ ਡੋਰ ਖਿੱਚਿਆ ਦਵਾ ਦਵ ਖੋਲਿਆ ਭਾਜੀ ਬਾਲਟੀਆਂ ਨਾ ਪੰਜਾਂ ਦੇ ਵਿੱਚੋਂ ਪੰਜਾਂ ਛਿਆਂ ਚੋਂ ਦੋ ਪਲਟਣੀਆਂ ਥੱਲੇ ਨੂੰ ਉਹ ਜਦੋਂ ਪਲਟੀਆਂ ਭਾਈ ਢੱਕਣ ਚਿੱਟੇ ਰੰਗ ਦਾ ਪੇਂਟ ਸੀ ਤੇ ਬਾਲਟੀਆਂ ਮਤਲਬ 10-15 10 ਲੀਟਰ ਤੋਂ ਉੱਤੇ ਵੱਡੀਆਂ ਸੀ ਹਨਾ ਦੋਵੇਂ ਬਾਲਟੀਆਂ ਡਿੱਗੀਆਂ ਤੇ ਉਹ ਭਾਜੀ ਸਾਰਾ ਪੇਂਟ ਉਹਦੇ ਡਰਾਈਵੇ ਤੇ ਡੁੱਲ ਗਿਆ ਤੇ ਮੇਰੇ ਮਾਇੰਡ ਚ ਇੰਨੀ ਟੈਨਸ਼ਨ ਵੀ ਹੁਣ ਮੈਂ ਕਰਾਂ ਕਿ ਕਿੱਧਰ ਨੂੰ ਜਾਵਾਂ ਮੈਂ ਭਾਜੀ ਇਹ ਵੀ ਨੀ ਸੋਚਿਆ ਕਿ ਮੈਂ ਖਲੋ ਜਾ ਇੱਕ ਜਗ੍ਹਾ ਤੇ ਮੈਂ ਭਾਜੀ ਤੁਰਿਆ ਫਿਰਾਂ ਬਾਲਟੀਆਂ ਇਕੱਠੀਆਂ ਕਰਾਂ ਹਨਾ ਪੇਂਟ ਉਹ ਭਾਜੀ ਮੇਰੇ ਬੂਟਾਂ ਦੇ ਸਾਰੇ ਡਰਾਈਵੇ ਦੇ ਸਾਈਨ ਹੀ ਸਾਈਨ ਲੱਗੇ ਸਾਰੇ ਬੰਨੇ ਪੇਂਟ ਹੀ ਪੇਂਟ ਤੇ ਅੰਦਰੋਂ ਮੇਰੇ ਮਨ ਚ ਇਹ ਵੀ ਹੁਣ ਮੈਂ ਆਪਰੇਟਰ ਨੂੰ ਕਾਲ ਕਿੱਦਾਂ ਕਰਾਂ ਹਨਾ ਤੇ ਚਲੋ ਹੈਲਪ ਕਰਦੇ ਸੀ ਕੰਪਨੀਆਂ ਹੈਲਪ ਕਰਦੀਆਂ ਸੀ ਤੇ ਉਹ ਕਹਿੰਦਾ ਕੋਈ ਗੱਲ ਨੀ ਉਹਨੇ ਉਹਨੇ ਸਿਰ ਫੜ ਕੇ ਹੀ ਬਹਿ ਗਿਆ ਬੰਦਾ ਭਾਜੀ ਭੁੰਜੇ ਉੱਠਿਆ ਹੀ ਨੀ ਉਹ ਬਾਅਦ ਚ ਤੇ ਸਿਰ ਫੜ ਕੇ ਬਹਿ ਗਿਆ ਮੈਂ ਉਹਨੂੰ ਉਹਨੇ ਮੈਨੂੰ ਕੁਝ ਨੀ ਕੀਤਾ ਉਹਨੇ ਮੈਨੂੰ ਭਾਜੀ ਟੂਟੀ ਦੇ ਨਾ ਪਾਈਪ ਲਾਤੀ ਤੇ ਆਪਣਾ
0: ਜਿਹੜੀ ਤੁਹਾਨੂੰ ਸਮੱਸਿਆ ਸੀ ਨਾ ਉਹਨੂੰ ਵੀ ਉਹੋ ਹੀ
3: ਬਾਹਰ ਉਤਰਿਆ ਭਾਜੀ ਬਾਹਰ ਡਰਾਈਵੇ ਦੇ ਨਾਲੀ ਦੇ ਸਾਰੇ ਅੱਧੇ ਮਹੱਲੇ ਚ ਭਾਜੀ ਉਹ ਸਾਰੀ ਨਾਲੀ ਦਾ ਪੇਂਟ ਚਲੇ ਗਿਆ ਕਾਰਾਂ ਲੋਕਾਂ ਦੀਆਂ ਅੰਦਰ ਬਾਹਰ ਜਾਣ ਸਾਰਿਆਂ ਦੇ ਛਪੇ ਸੜਕ ਦੇ ਸਾਰੇ ਤੁਰੇ ਫਿਰਨ ਸਾਈਨ ਹਨਾ ਪੇਂਟ ਦੇ ਉਹ ਬੜਾ ਪਰੇਸ਼ਾਨ ਉਹਦੇ ਮਾਇੰਡ ਚ ਬੜਾ ਵੀ ਹੁਣ ਹਨਾ ਮੈਂ ਗੱਡੀ ਕੱਢੀ ਉਹਨਾਂ ਮੈਨੂੰ ਸੱਦਿਆ ਭਾਜੀ ਇੱਧਰ ਬ੍ਰੌਡਵੇਡ ਵੱਲ ਕਹਿੰਦੇ ਤੂੰ ਆ
0: ਮਿਸਟਰ ਬੀਨ ਵਾਲੀ ਹੋਈ ਤੇ
3: ਕੁਝ ਨੀ ਕੀਤਾ ਉਹ ਕਹਿੰਦਾ ਇੱਥੇ ਬਹਿ ਉਹਨੇ ਭਾਜੀ ਮੋਨੀਟਰ ਘੁਮਾਇਆ ਕੰਪਿਊਟਰ ਇੱਧਰ ਨੂੰ ਕਹਿੰਦਾ ਫੋਟੋਆਂ ਚੈੱਕ ਕਰ ਵੀ ਤੇਰੇ ਕੋ ਹੀ ਹੋਈਆਂ ਮੈਂ ਕਿਹਾ ਹਾਂ ਮੇਰੇ ਕੋ ਹੋਈਆਂ ਸੋਰੀ ਮੈਂ ਕਿਹਾ ਕਹਿੰਦਾ ਕੋਈ ਗੱਲ ਨੀ ਜੋ ਹੋ ਗਿਆ ਠੀਕ ਹੈ ਹੁਣ ਭਾਜੀ ਉਹਨੇ ਮੈਨੂੰ ਨਾ ਇੱਕ ਪਰਚੀ ਜੀ ਦੇ ਦਿੱਤੀ ਐਸਟ ਦੀ ਸੀ ਕਿ ਪਤਾ ਨੀ ਕਾਹਦੀ ਸੀ ਉਹ ਕਹਿੰਦਾ ਬਨਿੰਗ ਤੇ ਜਾ ਤੇ ਬਨਿੰਗ ਚੋਂ ਜਾ ਕੇ ਨਾ ਐਸਟ ਲੱਲਾ ਤੇ ਮੈਂ ਕਿੱਦਾਂ ਹੁਣ ਭਾਜੀ ਪਰਚੀ ਕੋਈ ਮੈਨੂੰ ਫੜਾਊਗਾ ਤੇ ਮੈਂ ਐਸਟ ਲੈ ਕੇ ਬਨਿੰਗ ਤੋਂ ਤੇ ਚਲ ਗਿਆ ਹਨਾ ਮੈਂ ਜਾ ਕੇ ਪਰਚੀ ਇੱਕ ਕੁੜੀ ਨੂੰ ਫੜਾਈ ਮੈਂ ਕਿਹਾ ਮੈਨੂੰ ਐਸਟ ਜਿਹਾ ਚਾਹੀਦਾ ਉਹ ਕਹਿੰਦੀ ਉੱਥੋਂ ਆਪੇ ਲੱਲਾ ਮੈਂ ਭਾਜੀ ਉੱਥੋਂ ਕਿਸੇ ਨੂੰ ਪੁੱਛਿਆ ਐਸਟ ਚਾਹੀਦਾ ਉਹਨੇ ਕਿਹਾ ਐਸਟ ਲੱਲਾ ਬੋਤਲ ਮੈਂ ਚੁੱਕ ਕੇ ਐਸਟ ਤੇ ਮੈਂ ਲੈ ਕੇ ਤੇ ਚਲ ਗਿਆ ਉਹ ਆਂਦਾ ਜਾ ਕੇ ਸਾਫ਼ ਕਰ ਦੇ ਧੋ ਦੇ ਸਾਰਾ ਹੀ ਡਰਾਈਵੇ ਭਾਜੀ ਉਦਣ ਹੀ ਸ਼ਨੀ ਐਤਵਾਰ ਹਨਾ ਤੇ ਮੈਂ ਜਾ ਕੇ ਭਾਜੀ ਡਰਾਈਵ ਐਸਡ ਨਾਲ ਧੋਤਾ ਭਾਜੀ ਉਹ ਪਤਾ ਨੀ ਰਬੜ ਦਾ ਕੀ ਹੀ ਵਿੱਚ ਉਹਦੇ ਜਾਂ ਉਹ ਭਾਜੀ ਸਾਰੇ ਧੱਬੇ ਹੀ ਧੱਬੇ ਚਿੱਟੇ ਚਿੱਟੇ ਹੋ ਗਏ ਸਾਰੇ ਮਾਤੋ ਕੰਕਰੀਟ ਵਾਲੇ ਮੁੰਡੇ ਨੂੰ ਫੋਨ ਕੀਤਾ ਉਦੋਂ ਪੰਜਾਬੀ ਨਵੇਂ ਨਵੇਂ ਕੰਕਰੀਟ ਵਿੱਚ ਵੜੇ ਉਹ ਕਹਿੰਦਾ ਕਦੀ ਕਦੀ ਡਰਾਈਵੇ ਨਾ ਥੋੜੇ ਜਿਹੇ ਉਹ ਦੂਜਾ ਪੇਂਟ ਪੁੰਟ ਕੀਤਾ ਹੋਣਾ ਤੇ ਉਹ ਪੇਂਟ ਸੜ ਗਿਆ ਹੋਣਾ ਐਸਿਡ ਜਿਆਦਾ ਜ਼ਹਿਰੀਲਾ ਕੁਛ ਹੋਣਾ ਸਟਰੋਂਗ ਹੋਣਾ ਤੇ ਉਹ ਭਾਜੀ ਮਤਲਬ ਦੱਸਣ ਲੱਗਾ ਕਿ ਬਿਨਾਂ ਇੰਗਲਿਸ਼ ਤੋਂ ਕਦੀ ਕਦੀ ਨਾ ਇੱਦਾਂ ਪ੍ਰੋਬਲਮਾਂ ਪੈਂਦੀਆਂ
0: ਹਾਂਜੀ ਬਹੁਤ ਪੈਂਦੀਆਂ
1: ਕਹਿੰਦਾ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਕੀਤੀ ਫਿਰ
3: ਮੁੜਕੇ ਨਾ ਮੈਨੂੰ ਇੱਕ ਮੈਨੇਜਰ ਮਿਲਿਆ ਵਧੀਆ ਸੀ ਉਹ ਕਾਰ ਵਾਸ਼ ਦਾ ਮਤਲਬ ਗੋਰਾ ਸੀ ਤੇ ਉਹ ਕਹਿੰਦਾ ਵੀ ਵੇਖ ਜੇ ਤੋਤਾ ਸਿੱਖ ਸਕਦਾ ਨਾ ਲੈਂਗੁਏਜ ਤੇ ਕਹਿੰਦਾ ਬੰਦਾ ਵੀ ਸਿੱਖ ਸਕਦਾ ਉਹ ਗੱਲ ਨਾ ਮੇਰੇ ਮਾਇੰਡ ਚ ਬੜੀ ਵਧੀਆ ਪੈ ਗਈ ਯਾਰ ਗੱਲ ਤੇ ਸੱਚੀ ਆ ਪਰ ਚਲੋ ਪਰਮਾਤਮਾ ਦੀ ਮਿਹਰ ਨਾਲ ਮੁੜ ਕੇ ਕੰਮ ਚੱਲ ਸੋ ਚੱਲ ਇਦਾਂ
1: ਮੈਂ ਕਿਤੇ ਕਹਿਣ ਲੱਗੇ ਸੀ ਵੀ ਮੁੜ ਕੇ ਲੋੜ ਨਹੀਂ ਪਈ ਫਿਰ ਠੀਕ ਹੀ ਰਹਿ ਗਿਆ
0: ਨਹੀਂ ਵੇਖੋ ਗੁਜ਼ਾਰਾ ਨੀ ਹੁਣ ਰਹਿੰਦਾ ਬੰਦੇ ਦਾ ਗੁਜ਼ਾਰਾ ਸਗੋਂ ਵਧੀਆ ਹੋ ਜਾਂਦਾ ਮੈਂ ਇਹ ਵੇਖਿਆ ਵੀ ਜਿਹੜੇ ਲੋਕ ਲਵੇਟ ਲੈਂਦੇ ਆ ਚਾਰੇ ਚਾਰ ਸ਼ਫੇਰ ਜੁੱਲਾ ਨਾ ਉਹ ਸਗੋਂ ਜੇ ਆਪਾਂ ਪੈਸੇ ਨੂੰ ਕਾਮਯਾਬੀ ਕਹਿੰਦੇ ਹਾਂ ਤਾਂ ਪੈਸੇ ਸਗੋਂ ਵੱਧ ਕਮਾ ਜਾਂਦੇ ਆ ਤੇ ਪਰ ਇਹ ਆ ਕਿ ਉਹ ਚੀਜ਼ ਸਾਡੇ ਸਿਰ ਦੇ ਉੱਤੇ ਬੋਝ ਤੇ ਰਹਿੰਦਾ ਹੀ ਹੈ ਨਾ, ਅੰਦਰੋਂ ਅੰਦਰ ਹੀ ਉਹ ਚੀਜ਼ ਹਮੇਸ਼ਾ ਹੀ ਸਾਨੂੰ ਸਤਾਉਂਦੀ ਰਹਿੰਦੀ ਹੈ ਵੀ ਹਾਏ ਕਿਤੇ ਇੱਥੇ ਨਾ ਬੋਲਣਾ ਪੈ ਜਾਏ, ਇੱਥੇ ਆਪਾਂ ਹੁਣ ਕੀ ਕਹਾਂਗੇ। ਹੁਣ ਤੁਹਾਡੀ ਜੋ ਸਮੱਸਿਆ ਉਹ ਹੀ ਅੱਗੋਂ ਉਹ ਘਰ ਵਾਲੇ ਦੀ ਵਿਚਾਰੇ ਦੀ, ਉਹਨੂੰ ਇਹ ਹੁੰਦਾ ਵੀ ਜੇ ਮੈਨੂੰ ਕਿਤੇ ਤੁਹਾਨੂੰ ਦੋਵਾਂ ਦੀ ਇੱਕ ਲੈਂਗੁਏਜ ਹੁੰਦੀ ਤਾਂ ਫਿਰ ਉੱਥੇ ਤੁਹਾਡਾ ਪੰਗਾ ਪੈਂਦਾ, ਉੱਥੇ ਫਿਰ ਇੱਕ ਦੂਸਰੇ ਨਾਲ ਤੁਸੀਂ ਕੋਈ ਗੱਲਬਾਤ ਕਰ ਦਿਓ। ਹੁਣ ਨਾ ਉਹਨੂੰ ਕੁਛ ਉਹ ਤੁਹਾਡੇ ਨਾਲੋਂ ਵੀ ਮਾਸ਼ਾਅੱਲਾ ਹੋਣਾ ਅੱਗੋਂ। ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਥੈਂਕ ਯੂ। ਥੈਂਕ ਯੂ ਜੀ। ਸੋ ਇਹ ਮੈਨੂੰ ਲੱਗਦਾ ਜਦੋਂ ਆਪਾਂ ਨਵੇਂ ਆਏ ਹਾਂ, ਭਾਵੇਂ ਕਿਸੇ ਨੂੰ ਵੱਧ ਆਉਂਦੀ ਜਾਂ ਘੱਟ ਆਉਂਦੀ ਆ, ਹਰ ਇੱਕ ਦੇ ਨਾਲ ਹੀ ਕੁਛ ਨਾ ਕੁਛ ਤਾਂ ਬਲੰਡਰ ਹੋਇਆ ਹੀ ਹੁੰਦਾ। ਵੱਖਰੀ ਗੱਲ ਹੈ ਵੀ ਕੋਈ ਕੋਈ ਕਿਤੇ ਕਿਤੇ ਮੌਕਾ ਮਿਲਦਾ ਵਾ ਤੇ ਕੋਈ ਦੱਸ ਦਿੰਦਾ, ਬਹੁਤੇ ਲੁਕਾ ਕੇ ਰੱਖ ਲੈਂਦੇ।
1: ਕ੍ਰੌਸ ਬਲੱਡ ਬੈਂਕ ਸੀਗਾ ਨਾ, ਡੂ ਯੂ ਵਰਕ ਆਊਟ, ਇਹ ਕਾਮਨ ਹੈ ਇੱਥੇ ਨਾ। ਮੈਂ ਦੱਸਤਾ ਜੀ ਮੈਂ ਯੈਸ ਆਈ ਵਰਕ ਇਨ ਹਸਪੀਟਲ, ਮੇਰਾ 2004 ਪਤਾ ਨਹੀਂ 5 ਦੀ ਗੱਲ ਹੋਣੀ
0: ਆ। ਜਿਹੜੀ ਇਹ ਗੱਲ ਕਹਿ ਰਿਹਾ ਵੀ ਜਿਹੜੇ ਸਵਾਲ ਉਹ ਪੁੱਛਦਾ ਸੀ ਜਾਂ ਹਾਓ ਡੂ ਯੂ ਡੂ ਹੋ ਗਿਆ ਜਾਂ ਕਿੱਦਾਂ, ਸੋ ਹਾਓ ਯੂ ਗੋਇੰਗ, ਸੋ ਇਹ ਸਾਰੀਆਂ ਤੇ ਆਪਾਂ ਫਸੇ ਹਾਂ। ਹਾਂ ਅਸੀਂ ਤੇ ਆਪ ਬੜੀ ਵਾਰੀ ਗਲਤ ਜਵਾਬ ਦਿੱਤੇ।
1: ਉਹ ਜਿਹੜੀ ਕਾਫੀ ਵਾਲੀ ਤਾਂ ਸੁਣਾ ਦਿਓ, ਜਿਹੜੀ
0: ਕਿਹੜੀ
1: ਵਿਦ ਦ ਸਪਲੈਸ਼ ਆਫ ਮਿਲਕ,
0: ਡੈਸ਼ ਆਫ ਮਿਲਕ, ਉਹਨੇ ਤਾਂ ਅੱਧੀ ਰਾਤ ਪਵਾਤੀ ਮੈਨੂੰ ਤੇ।
1: ਦੱਸੋ ਮਾੜਾ ਜਿਹਾ ਕੀ ਹੋਇਆ ਤੁਹਾਡੇ ਨਾਲ ਵੀ?
0: ਉਹਦਾ ਕਿਤੇ ਖੇਡਣ ਗਏ ਸੀ ਨਿਆਣੇ, ਅਤੇ ਉੱਥੇ ਉਹ ਸਾਰੇ ਪਰਿਵਾਰ ਮੰਮੀਆਂ ਮੰਮੀਆਂ ਮੈਂ ਬੈਠੀਆਂ, ਅਤੇ ਠੰਡ ਬੜੀ ਸੀ ਉੱਦਣ, ਅੱਜ ਤਾਂ ਜੁਲਾਈ ਜੀ ਦਾ ਟਾਈਮ ਹੋਊਗਾ ਜੁਲਾਈ, ਅਤੇ ਠੰਡ ਬੜੀ ਸੀ ਅਤੇ ਉਹ ਮੈਨੂੰ ਕਹਿਣ ਵੀ ਕੌਫੀ ਲਿਆ ਦਿਉ, ਅਤੇ ਮੈਂ ਚੱਲ ਮੈਂ ਲਿਆ ਦਿੰਦਾ, ਮੈਂ ਬੀਬੀਆਂ ਬੈਠੀਆਂ ਸਾਰੀਆਂ, ਠੰਡ ਬਹੁਤ ਸੀ, ਮੈਂ ਤੁਸੀਂ ਨਿਆਣਿਆਂ ਕੋ ਬਹੁ, ਮੈਂ ਲਿਆ ਦਿੰਦਾ। ਤੋ ਲਾਗੇ ਇੱਕ ਗੋਰੀ ਮੰਮੀ ਵੀ ਬੈਠੀ ਸੀ, ਉਹਨਾਂ ਨੂੰ ਮੈਂ ਕਿਹਾ ਇਹਨੂੰ ਵੀ ਪੁੱਛ ਲਓ ਵੀ ਇਹਨੇ ਵੀ ਪੀਣੀ ਹੋਊਗੀ, ਹੈ ਨਾ ਵੀ ਆਪਣਾ ਕੋਈ ਵੀ ਲਾ ਲਓ, ਹੈ ਨਾ ਵੀ ਉਹ ਅਦਰ ਦੈਨ ਪੰਜਾਬੀ, ਅਦਰ ਦੈਨ ਪੰਜਾਬੀ, ਓਕੇ ਮੈਂ ਇਹਨੂੰ ਵੀ ਪੁੱਛ ਲਓ, ਹੈ ਨਾ ਬਾਕੀ ਤਾਂ ਸਾਰੀਆਂ ਆਪਣੀਆਂ ਚਾਰ ਪੰਜ ਹੀ ਉਹ ਕਹਿਣ, ਕੋਈ ਕਵੇ ਲਾਤੇ, ਕੋਈ ਕਵੇ ਕੈਪਚੀਨੋ, ਕੋਈ ਕਵੇ ਲਾਤੇ, ਕੋਈ ਕਵੇ ਕੈਪਚੀਨੋ, ਅਤੇ ਮੈਂ ਆਪੇ ਹਿਸਾਬ ਲਾਇਆ, ਮੈਂ ਵੀ ਸਾਰਿਆਂ ਲਈ ਲਾਤੇ, ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ, ਵਾਕਈ ਨਹੀਂ ਲੱਗਦਾ ਲੋਕ, ਅਤੇ ਮੈਂ ਵੀ ਉਹਨੂੰ ਪੁੱਛ ਲਓ, ਅਤੇ ਉਹ ਕਹਿੰਦੀ ਵੀ ਲਾਤੇ ਨਹੀਂ ਬਲੈਕ, ਲੌਂਗ ਬਲੈਕ ਵਿਦ ਡੈਸ਼ ਆਫ ਮਿਲਕ, ਅਤੇ ਮੈਂ ਉੱਥੋਂ ਤਾਂ ਮੈਂ ਆ ਗਿਆ, ਅਤੇ ਮੈਂ ਆ ਕੇ ਪਾਰਕਿੰਗ ਦੇ ਵਿੱਚ ਨੋਟ ਵੀ ਕਰ ਲਿਆ, ਮੈਂ ਵੀ ਚਲੋ ਕੈਫੇ ਵਾਲੇ ਨੂੰ ਪਤਾ ਹੀ ਹੋਣਾ ਵਾ, ਅਤੇ ਮੈਂ ਉਹ ਅੱਗੇ ਕਿਤੇ ਉਹ ਵੀ ਉਹੋ ਜਿਹਾ ਮੈਂ ਜਿਉਂ ਖੱਜਲ ਹੋਣ ਲੱਗਾ, ਇਸ ਕੈਫੇ ਜਾ, ਉਸ ਕੈਫੇ ਜਾ, ਹੁਣ ਉਸ ਟਾਈਮ ਥੋੜ੍ਹਾ ਜਿਹਾ ਸ਼ਾਮਾਂ ਜੀ ਦਾ ਟਾਈਮ ਸੀ, ਅਤੇ ਆ ਬਾਕੀ ਕੈਫੇ ਤਾਂ ਬੰਦ ਹੋ ਜਾਂਦੇ ਆ, ਆ ਕੋਲਜ ਵਾਲੇ ਜਾਂ ਪੰਪਾਂ ਪੁੰਪਾਂ ਵਾਲੇ ਖੁੱਲ੍ਹੇ ਹੁੰਦੇ ਆ ਨਾ 7-Eleven, ਤਾਂ ਉਹਨਾਂ ਦੇ ਜਾਣੇ ਜੁੱਤੀ ਉੱਥੇ ਤਾਂ ਆਪੇ ਭਰਨਾ ਪੈਂਦਾ ਤੁਹਾਨੂੰ ਉੱਥੋਂ, ਹੁਣ ਮੈਨੂੰ ਉਹ ਡੈਸ਼ ਵਾਲਾ ਮਿਲਕ ਨਾ ਲੱਭੇ, ਮੈਂ ਡੈਸ਼ ਕੀ ਚੀਜ਼ ਆ ਵੀ, ਮੈਂ ਉਹ ਆਪਣੇ ਜ਼ਿਆਦਾਤਰ ਆਪਾਂ ਇਹ ਸੋਚਦੇ ਹਾਂ ਵੀ ਡੈਸ਼ ਮਤਲਬ ਖਾਲੀ ਵੀ ਆ, ਇੱਥੋਂ ਖਾਲੀ ਆ ਕੁਛ, ਅਤੇ ਅੱਗੇ ਕੁਛ ਭਰਨਾ ਵਾ, ਉਹ ਗੱਲ ਕਦੀ ਵੀ ਮਤਲਬ ਮੈਂ ਵਾਹਵਾ ਹੀ ਖੱਜਲ ਖਰਾਬ ਹੋ ਗਏ ਪੌਣੇ ਘੰਟੇ ਬਾਅਦ, ਅਤੇ ਫਿਰ ਮੈਂ ਕਾਲ ਕੀਤੀ, ਮੈਂ ਕਿਹਾ ਵੀ ਆਹ ਮਸਲਾ ਵਾ, ਅਤੇ ਇਸ ਕਰਕੇ ਕੌਫੀਆਂ ਰੁਕੀਆਂ ਅਤੇ ਬਾਕੀਆਂ ਦੀਆਂ ਵੀ ਠੰਡੀਆਂ ਹੋਣ ਡੀਆਂ, ਤੁਸੀਂ ਪਲੀਜ਼ ਉਹਨੂੰ ਮੈਂ ਕਿਹਾ ਵੀ ਐਕਸਪਲੇਨ ਕਰਕੇ ਪੁੱਛ ਲਓ ਵੀ ਹੁੰਦਾ ਕੀ ਹੈ ਡੈਸ਼ ਆਫ ਮਿਲਕ, ਖਹਿੜਾ ਛੁੱਟੇ ਸਾਰਿਆਂ ਦਾ, ਹੈ ਨਾ। ਉਹਨੇ ਹੁਣ ਤਾਂ ਖੂਬ ਪਤਾ ਲੱਗਾ, ਹੁਣ ਤਾਂ ਮੈਂ ਬਾਕੀਆਂ ਵੀ ਦੱਸੂਗਾ ਵੀ ਡੈਸ਼ ਆਫ ਮਿਲਕ ਜੇ ਕੋਈ ਕਵੇ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਮਾਸਾ ਬਸ ਛਵਾਉਣਾ ਹੀ ਆ ਦੁੱਧ,
1: ਜਿਵੇਂ ਧਾਰਾਂ,
0: ਹਾਂ ਮਾੜਾ ਜਿਹਾ ਬਸ
1: ਮਾਰ ਕੇ ਛੱਡ ਦੇ,
0: ਬਸ ਉੱਤੇ ਮਤਲਬ ਝੱਗ ਜੀ ਥੋੜੀ ਜਿਹੀ ਉਹਨੇ ਲਾ ਕੇ ਪਾ ਦਿੱਤੀ, ਤੇ ਚਲੋ
1: ਨਾ ਹੀ ਕਰਨਾ ਜੀ, ਬਸ
0: ਓਕੇ ਜਿਹਾ ਹੋ ਗਿਆ ਕੰਮ, ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।
1: ਰੇਡੀਓ ਕਹਿੰਦੀ ਘੁੱਟ ਕੀ ਬਣਾਇਓ ਪੁੱਤ ਚਾਹ, ਕਹਿੰਦਾ ਬੀਬੀ ਹੁਣ ਕਿਵੇਂ ਮਿਣਾ, ਕਿਵੇਂ ਘੁੱਟ ਪਹਿਲਾਂ ਕੋਲੀ ਕਰਕੇ ਫਿਰ ਪਾਵਾਂਗੇ,
0: ਨਹੀਂ ਤੁਸੀਂ ਵੀ ਕੱਲ ਨੂੰ ਕਹਿ ਸਕਦੇ ਹੋ ਨਾ ਵੀ ਆਈ ਨੀਡ ਡੈਸ਼ ਆਫ ਟੀ। ਇੱਕ ਨਿੱਕੀ ਜੀ ਬ੍ਰੇਕ ਲੈ ਕੇ ਮਿਲਦੇ ਹਾਂ ਰੇਡੀਓ, ਹਾਂਜੀ 1674 AM।
4: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।
1: जानकारी ही शक्ति है और नए कौशल सीखने से आपको अपने भविष्य को नियंत्रित करने की शक्ति मिलती है। मेलबर्न पॉलिटेक्निक की डिग्रीज, डिप्लोमास और सर्टिफिकेट्स की रेंज के साथ आप नई योग्यताएं प्राप्त कर सकते हैं और एक नया करियर शुरू करने का मौका पा सकते हैं। जुलाई से शुरू करने के लिए melbournepolytechnic.edu.au पर जाएं। हमेशा कुछ सीखते रहें। RTO 3075 Insurance।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅੱਜ 27 ਤਰੀਕ ਹੈ ਮਈ ਦਾ ਮਹੀਨਾ 2026 ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਭਾਸ਼ਾ ਦੇ ਬਾਰੇ ਜਿਹੜੇ ਮਾਈਗ੍ਰੈਂਟਸ ਨੇ ਜਦੋਂ ਆਪਾਂ ਹੁਣ ਆਪਾਂ ਹੀ ਹਾਂ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਸਾਨੂੰ ਪ੍ਰੋਪਰ ਲੱਗਦਾ ਹੈ ਕਿ ਗੋਰਿਆਂ ਦੇ ਮੁਕਾਬਲੇ ਸਾਨੂੰ ਉੱਦਾਂ ਦੀ ਅੰਗਰੇਜ਼ੀ ਨਹੀਂ ਬੋਲਣੀ ਆਉਣੀ ਅਤੇ ਕੀ ਉਹ ਚੀਜ਼ ਸਾਡੀ ਮੈਂਟਲ ਹੈਲਥ ਦੇ ਉੱਤੇ ਅਸਰ ਪਾਉਂਦੀ ਹੈ ਕੀ ਉਹ ਚੀਜ਼ ਸਾਡੇ ਸਟ੍ਰੈੱਸ ਦਾ ਭਾਰ ਦਾ ਕਾਰਨ ਬਣਦੀ ਆ ਥੋੜ੍ਹਾ ਨਹੀਂ ਅਤੇ ਬਹੁਤਾ ਕਿਤਨਾ ਕਿਤੇ ਆਪਾਂ ਉਸ ਚੀਜ਼ ਨੂੰ ਜ਼ਰੂਰ ਮਹਿਸੂਸ ਕਰਦੇ ਹੋਵਾਂਗੇ ਜਾਂ ਸਫ਼ਰ ਕੀਤਾ ਹੋਊਗਾ ਵੱਖਰੀ ਗੱਲ ਅੱਜ ਤੱਕ ਆਪਾਂ ਉੱਦਾਂ ਦਾ ਕੋਈ ਸੋਚ ਵਿਚਾਰ ਕੀਤਾ ਨਹੀਂ ਇਸ ਪਾਸੇ ਨੂੰ ਆਪਾਂ ਸੋਚਿਆ ਨਹੀਂ ਅਤੇ ਉਹ ਵੀ ਚਲੋ ਇੱਕ ਚੰਗੀ ਗੱਲ ਹੈ ਅਤੇ ਉਸੇ ਵਿਸ਼ੇ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਮਾਂ ਬੋਲੀ ਜ਼ੁਬਾਨ ਦੀ ਸਾਂਝ ਅਤੇ ਜ਼ੁਬਾਨ ਬੋਲਦੇ ਹਾਂ ਇੱਕ ਦੂਜੇ ਨਾਲ ਦੁੱਖ ਸੁੱਖ ਫੋਲੇ ਜਾਂਦੇ ਆ ਪਰ ਕਈ ਵਾਰ ਉਹ ਚੀਜ਼ ਨਹੀਂ ਕਰ ਹੁੰਦੀ ਖਾਸ ਤੌਰ 'ਤੇ ਉਦੋਂ ਜਦ ਆਪਾਂ ਪਰਦੇਸ ਆਉਂਦੇ ਹਾਂ ਅਤੇ ਇਹ ਇੱਕ ਵੱਡਾ ਮਸਲਾ ਵੱਡੀ ਸਮੱਸਿਆ ਜਿਹਦੇ ਕਰਕੇ ਮਾਨਸਿਕ ਤਣਾਅ ਮਾਨਸਿਕ ਸਿਹਤ ਕਈ ਵਾਰ ਠੀਕ ਨਹੀਂ ਰਹਿੰਦੀ ਗੁੱਬ ਗੁਭਾਰ ਬੰਦੇ ਦਾ ਨਿਕਲਦਾ ਨਹੀਂ ਆਪਣੀ ਜ਼ੁਬਾਨ ਆਪਣੀ ਬੋਲੀ ਨਾ ਬੋਲ ਸਕਣ ਦਾ ਹੇਜ ਇਹ ਵੀ ਇੱਕ ਵੱਡੀ ਸਮੱਸਿਆ ਕਈ ਲੋਕਾਂ ਲਈ ਅਤੇ ਉਸੇ ਸਿਲਸਿਲੇ 'ਚ ਬਹੁਤ ਸਾਰੇ ਲੋਕਾਂ ਨਾਲ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਉਹਨਾਂ ਨੇ ਹਾਸੋਹੀਣੇ ਅੰਦਾਜ਼ 'ਚ ਕਈਆਂ ਨੇ ਸਾਡੇ ਨਾਲ ਜ਼ਿਕਰ ਕੀਤਾ ਕਿ ਉਹਨਾਂ ਨਾਲ ਕਿਸ ਕਿਸਮ ਦਾ ਵਰਤਾਰੇ ਹੋਏ ਜਿਹੜੇ ਤਮਾਮ ਉਮਰ ਤੁਹਾਡੇ ਨਾਲ ਰਹਿੰਦੇ ਆ ਤੁਹਾਨੂੰ ਯਾਦ ਰਹਿੰਦੇ ਆ ਬੋਲੀ ਅੰਗਰੇਜ਼ੀ ਨਾ ਬੋਲ ਸਕਣ ਦਾ ਜਿਹੜਾ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਉਸ ਸਮੱਸਿਆ ਨਾਲ ਦੋ ਚਾਰ ਹੁੰਦੇ ਆ ਜਿਵੇਂ ਰਣਜੋਤ ਹੁਣਾਂ ਨੇ ਵੀ ਕੁਛ ਕੁ ਗੱਲਾਂ ਸਾਂਝੀਆਂ ਕੀਤੀਆਂ ਨੇ ਅਤੇ ਉਸੇ ਸਿਲਸਿਲੇ 'ਚ ਸਾਡਾ ਮਨ ਸੀ ਕਿ ਕਿਸੇ ਮਾਹਰ ਨਾਲ ਵੀ ਗੱਲ ਕੀਤੀ ਜਾਵੇ ਅਤੇ ਸਰਦਾਰ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਇਹਨੀ ਦਿਨੀ ਆਸਟ੍ਰੇਲੀਆ 'ਚ ਨੇ ਸਿਡਨੀ 'ਚ ਨੇ ਪਿਛਲੇ ਦਿਨੀ ਜਿਹੜਾ ਵਿਆਹ ਸਮਾਗਮ ਮੈਂ ਅਟੈਂਡ ਕੀਤਾ ਉਹ ਵੀ ਉੱਥੇ ਆਏ ਹੋਏ ਸੀ ਅਤੇ ਅੱਜ ਉਹਨਾਂ ਦੀ ਰਾਤ ਦੀ ਫਲਾਈਟ ਆ ਅਤੇ ਸਾਨੂੰ ਸੀ ਕਿਉਂ ਨਾ ਉਹਨਾਂ ਨਾਲ ਕਾਹਲੀ ਕਾਹਲੀ ਇਸ ਵਿਸ਼ੇ 'ਤੇ ਗੱਲ ਕਰ ਲਈ ਜਾਵੇ ਹਾਂਜੀ ਜ਼ਫਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨ
2: ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ
0: ਜੀ ਸਤਿ ਸ਼੍ਰੀ ਅਕਾਲ ਭਾਜੀ
2: ਤੁਹਾਡਾ ਸਤਿ ਸ਼੍ਰੀ ਅਕਾਲ ਚੌਦਾ ਜੀ
0: ਜੀ ਬਹੁਤ ਵਧੀਆ ਭਾਜੀ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ
2: ਮੈਨੂੰ ਜਿਵੇਂ ਪ੍ਰੀਤਿੰਦਰ ਹੁਣੀ ਕਿਹਾ ਵਿਸ਼ੇਸ਼ਕ ਵਾਲੀ ਗੱਲ ਤਾਂ ਨਹੀਂ ਹੈ ਕੋਈ ਕਿ ਦੂਜੇ ਦੇਸ਼ਾਂ 'ਚ ਜਾ ਕੇ ਉੱਥੋਂ ਦੇ ਐਕਸੈਂਟ 'ਚ ਗੱਲ ਕਰਦੇ ਕੀ ਉਹਦੇ ਅਸਰ ਰਹਿੰਦੇ ਨੇ ਜਾਂ ਉਹਦੇ ਨਾਲ ਕੀ ਬੰਦਾ ਹੁਣ ਤਾਂ ਹੀ ਮਹਿਸੂਸ ਕਰਦਾ ਤਾਂ ਮੇਰੇ ਮਹਿਕਮੇ ਦਾ ਨਾਂ ਇਹ ਹੋਣ ਕਰਕੇ ਸ਼ਾਇਦ ਤੁਸੀਂ ਇਸ ਤਰ੍ਹਾਂ ਕਿਹਾ ਅਤੇ ਜਾਰੀ ਰੱਖੋ ਜੀ ਗੱਲਬਾਤ
1: ਅਸੀਂ ਵਿਸ਼ੇਸ਼ਕ ਤੁਹਾਨੂੰ ਤਾਂ ਕਿਹਾ ਕਿਉਂਕਿ ਉਹ ਪੰਜਾਬੀ ਕਵੀ ਵਾਰਤਕ ਲੇਖਕ ਚਿੱਤਰਕਾਰ ਕਾਰਟੂਨਿਸਟ ਜੇ ਐਂ ਕਹਿੰਦੇ ਫਿਰ ਸਾਡੇ ਸਬਜੈਕਟ ਵਿੱਚ ਫਿਰ ਉਹ ਮਰਜ ਨਹੀਂ ਹੁੰਦੇ ਤੁਸੀਂ
2: ਜਿੰਨਾ ਅਨੁਭਵ ਜ਼ਿਆਦਾ ਹੋਵੇ ਤੇ ਉਹਦੇ ਨਾਲ ਜੁੜੀਆਂ ਗੱਲਾਂ ਦਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਤੇ ਠੀਕ ਹੈ ਮੈਂ ਵੀ ਆਉਂਦਾ ਜਾਂਦਾ ਰਹਿੰਦਾ ਬਾਹਰ ਅੰਦਰ ਤੇ ਕੁਛ ਨਾ ਕੁਛ ਮੈਂ ਵੀ ਮਹਿਸੂਸ ਕੀਤਾ ਹੋਊਗਾ ਜਾਂ ਕਰਦਾ ਤੇ ਪਰ ਤੁਸੀਂ ਜਿਸ ਤਰ੍ਹਾਂ ਜਿਸ ਖੇਤਰ 'ਚ ਕੰਮ ਕਰਦੇ ਹੋ ਜਿਸ ਤਰ੍ਹਾਂ ਲੋਕਾਂ 'ਚ ਵਿਚਰਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਬਰੀਕੀ ਨਾਲ ਸਮਝਦੇ ਹੋ ਸੱਚੀ ਤੁਸੀਂ ਤਾਂ ਵਿਸ਼ੇਸ਼ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਤੇ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਜੀ
0: ਨਹੀਂ ਉਹੀ ਭਾਜੀ ਆਪਾਂ ਰਿਲਾਈਜ਼ ਕਰ ਰਹੇ ਹਾਂ ਕਿ ਜਿਹੜਾ ਆਪਾਂ ਇਸ ਪਾਸੇ ਨੂੰ ਕਦੀ ਸ਼ਾਇਦ ਸੋਚਿਆ ਨਹੀਂ ਆ ਕਿਉਂਕਿ ਬਹੁਤ ਸਾਰੇ ਭਾਰ ਹੋਰ ਸਾਡੇ ਮਨ ਦੇ ਉੱਤੇ ਆਪਾਂ ਮਹਿਸੂਸ ਕਰਦੇ ਹਾਂ ਪਰ ਇਸ ਪਾਸੇ ਨੂੰ ਆਪਾਂ ਕਦੀ ਮਹਿਸੂਸ ਨਹੀਂ ਕੀਤਾ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਸਾਰ ਹੀ ਰਹੇ ਹਾਂ ਸਰੀ ਜਾਣ ਡਿਆ ਕੋਈ ਏਡਾ ਕੋਈ ਗੱਲ ਨਹੀਂ ਆ ਵੀ
1: ਅੰਗਰੇਜ਼ੀ
0: ਕਰ ਹੀ ਲੈਂਦੇ ਆਪਾਂ ਪਰ ਫਿਰ ਵੀ ਇੱਕ ਸਟੇਜ ਦੇ ਉੱਤੇ ਜਾ ਕੇ ਆਪਾਂ ਇਹ ਚੀਜ਼ ਨੂੰ ਦਰਕਿਨਾਰ ਤਾਂ ਨਹੀਂ ਕਰ ਸਕਦੇ ਆਪਾਂ ਇਹਨੂੰ ਪਾਸੇ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਬਹੁਤ ਥਾਵਾਂ ਦੇ ਉੱਤੇ ਸਾਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਜਾਂ ਘੱਟ ਬੋਲਣੀ ਆਉਂਦੀ ਹੈ ਜਾਂ ਕੋਈ ਸ਼ਬਦ ਸਾਨੂੰ ਨਹੀਂ ਲੱਭਦਾ ਕਿਤੇ ਟਾਈਮ ਦੇ ਉੱਤੇ ਅਤੇ ਉੱਥੇ ਆਪਾਂ ਉਸ ਚੀਜ਼ ਦਾ ਪ੍ਰੈਸ਼ਰ ਤਾਂ ਮਹਿਸੂਸ ਕਰਦੇ ਹਾਂ ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਸਾਡੀ ਮਾਨਸਿਕ ਸਿਹਤ ਦੇ ਉੱਤੇ ਅਸਰ ਤਾਂ ਚੀਜ਼ ਪਾਉਂਦੀ ਆ
2: ਬਿਲਕੁਲ ਠੀਕ ਆ ਕਿਉਂਕਿ ਤੁਸੀਂ ਬਹੁਤ ਦੂਜੀ ਭਾਸ਼ਾ ਖਾਸ ਤੌਰ ਤੇ ਐਕਸੈਂਟ ਆ ਮੇਰਾ ਖਿਆਲ ਹੈ ਸ਼ਬਦਾਵਲੀ ਨਾਲ ਵੀ ਜ਼ਿਆਦਾ ਜਿਹੜਾ ਤੁਹਾਨੂੰ ਸਮਝਾਉਣ 'ਚ ਜਾਂ ਆਪਣੀ ਗੱਲ ਸਮਝਾਉਣ 'ਚ ਜਿਹੜੀ ਗੱਲ ਆੜੇ ਆਉਂਦੀ ਆ ਉਹਦਾ ਐਕਸੈਂਟ ਆ ਉਹਦੀ ਉਹਨੂੰ ਕੀ ਕਹਿ ਸਕਦੇ ਤੁਸੀਂ ਇੱਕ ਬੋਲਣ ਦਾ ਤਰੀਕਾਕਾਰ ਜਾਂ ਸ਼ੈਲੀ ਆ ਉਹ ਉਹ ਕਾਫ਼ੀ ਮੇਰਾ ਖਿਆਲ ਦਿੱਕਤ ਆਉਂਦੀ ਆ ਉਹਦੀ ਮੈਂ ਤਾਂ ਆਪ ਵੀ ਮਹਿਸੂਸ ਕੀਤੀ ਵੈਸੇ ਤਾਂ ਮੈਂ ਆਪਣੀ ਸਾਰੀ ਪੜ੍ਹਾਈ ਸਕੂਲ ਤੋਂ ਬਾਅਦ ਦੀ ਅੰਗਰੇਜ਼ੀ ਮਾਧਿਅਮ 'ਚ ਕੀਤੀ, ਅੰਗਰੇਜ਼ੀ 'ਚ ਲਿਖਿਆ ਪੜ੍ਹਿਆ, ਪਰ ਕਮਿਊਨੀਕੇਟ ਕਰਨ ਵੇਲੇ ਜਾਂ ਜਿਹਨੂੰ ਗੱਲੋਂ ਗੱਲਬਾਤ ਕਰਨ ਵੇਲੇ, ਵਿਚਰਨ ਵੇਲੇ ਜਿਹੜੀ ਤੁਸੀਂ ਤੁਹਾਡੇ ਜਿਹੜੀ ਸਰਾਊਂਡਿੰਗ ਦੀ ਆਲੇ ਦੁਆਲੇ ਦੀ ਬੋਲੀ ਹੁੰਦੀ ਆ, ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜ਼ਰੂਰ ਓਪਰਾ ਮਹਿਸੂਸ ਕਰਦੇ ਹੋ, ਭਾਵੇਂ ਉਹ ਲਿਖਤ ਵਿੱਚ ਤੁਸੀਂ ਉਹਦਾ ਬਹੁਤ ਕੁਝ ਜਾਣਦੇ ਹੋਵੋ, ਵੋਕੈਬਲਰੀ ਬਹੁਤ ਹੁੰਦੀ ਹੋਵੇ। ਜਾਂ ਦੂਜੇ ਸ਼ਬਦਾਂ 'ਚ ਤੁਸੀਂ ਇਹ ਵੀ ਦੇਖ ਸਕਦੇ ਹਾਂ ਕਿ ਕੋਈ ਦੂਜਾ ਬੰਦਾ ਪੰਜਾਬੀ ਜਾਣਦਾ ਆ ਪਰ ਉਹ ਸਾਡੇ ਨਾਲ ਗੱਲ ਕਰਦਾ, ਅਸੀਂ ਤਾਂ ਮਤਲਬ ਅੱਧੇ ਸ਼ਬਦ ਖਾ ਜਾਂਦੇ ਹਾਂ, ਅੱਧੇ ਬੋਲਦੇ ਨਹੀਂ, ਉਹਦੇ ਨਹੀਂ ਪੱਲੇ ਪੈ ਸਕਦੇ। ਇੱਦੋਂ ਵੀ ਵੱਧ ਮੈਂ ਕਈ ਵਾਰੀ ਦੇਖਿਆ ਕਿ ਕਈ ਬੰਦਿਆਂ ਦੇ ਭਾਸ਼ਣ ਹੁੰਦੇ ਆ, ਉਹ ਬੜੇ ਵਧੀਆ ਭਾਸ਼ਣ ਹੁੰਦੇ ਆ, ਤੁਸੀਂ ਸੁਣਨ 'ਚ ਚੰਗੇ ਲੱਗਦੇ ਆ, ਅਤੇ ਜੇ ਉਹਦਾ ਟੈਕਸਟ 'ਚ ਉਤਾਰਨੇ ਹੋਣ, ਉਹਦੇ ਭਾਸ਼ਣਾਂ ਨੂੰ ਉਹਦੀ ਆਡੀਓ ਸੁਣ ਕੇ ਲਿਖਣਾ ਆ, ਅਤੇ ਉਹ ਕਈ ਵਾਰੀ ਕਹਿੰਦਾ ਉਹ ਤਾਂ ਕੋਈ ਗੱਲ ਹੀ ਨਹੀਂ ਬਣ ਰਹੀ, ਪਰ ਉਹ ਸੁਣਨ ਵੇਲੇ ਬਹੁਤ ਬਣੀ ਹੁੰਦੀ ਆ, ਉਹ ਤੁਹਾਡੇ ਲਈ ਬਣੀ ਹੁੰਦੀ ਆ। ਜੇ ਕਿਸੇ ਨੇ ਤੁਹਾਡੀ ਭਾਸ਼ਾ ਗ੍ਰੈਮਰ ਰਾਹੀਂ ਸਿੱਖੀ ਹੋਵੇ, ਉਹਨਾਂ ਲਈ ਨਹੀਂ ਬਣੀ ਹੋਊਗੀ। ਇਸੇ ਤਰ੍ਹਾਂ ਹੀ ਇੱਥੇ ਹੁੰਦਿਆਂ ਜਾਂ ਦੂਜੇ ਮਾਹੌਲ 'ਚ ਰਹਿੰਦਿਆਂ, ਉਹ ਜਿਹੜੇ ਲੋਕ ਸਹਿ ਸੁਭਾਈ ਗੱਲਾਂ ਕਰਦੇ ਆ, ਉਹ ਤੁਹਾਡੇ ਉਹ ਕਮਿਊਨੀਕੇਸ਼ਨ ਦੇ ਪੱਧਰ 'ਤੇ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਹੁੰਦੀ। ਅਤੇ ਜੇ ਤੁਸੀਂ ਸੈਂਸਿਟਿਵ ਹੋ, ਤੁਸੀਂ ਗੱਲਾਂ ਨੂੰ ਬਹੁਤ ਸਮਝ ਕੇ ਚੱਲਣ ਵਾਲੇ ਬੰਦੇ ਹੋ, ਸਮਝਣ ਦੇ ਜਾਂ ਕਹਿ ਲਓ ਆਦੀ ਹੋ, ਫਿਰ ਤੁਹਾਨੂੰ ਬੜਾ ਉਹ ਇੱਕ ਹੈਂਡੀਕੈਪ ਜਿਹਾ ਲੱਗਦਾ ਹੋ ਸਕਦਾ, ਜਾਂ ਲੱਗਦਾ ਹੀ ਹੋਊਗਾ ਬਿਲਕੁਲ।
0: ਸੋ ਤੁਹਾਡੀ ਤਜਰਬੇ ਤੋਂ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ, ਚਲੋ ਆਪਣੇ ਪੱਧਰ ਦੇ ਉੱਤੇ ਸਾਰੇ ਕਰ ਹੀ ਰਹੇ ਨੇ ਮੈਨੇਜ, ਉਹਨੂੰ ਹੋਰ ਬਿਹਤਰ ਕਿੱਦਾਂ ਮੈਨੇਜ ਕੀਤਾ ਜਾ ਸਕਦਾ ਇਸ ਚੀਜ਼ ਨੂੰ, ਕਿਉਂਕਿ ਆਪਣੇ ਤਾਂ ਬਹੁਤ ਸਾਰੇ ਉਹ ਵੀ ਨੇ ਨਾ ਜਿਹੜੇ ਬਹੁਤ ਘੱਟ ਵੀ ਪੜ੍ਹ ਕੇ ਆਏ ਨੇ, ਜਾਂ ਫਿਰ ਅੰਗਰੇਜ਼ੀ ਜੇ ਪੜ੍ਹੇ ਵੀ ਨਹੀਂ ਤਾਂ ਉਹ ਬੋਲਣ ਦਾ ਅਭਿਆਸ ਨਹੀਂ ਆ।
2: ਹਾਂ, ਉਹ ਤਾਂ ਜੋਦੀ ਟ੍ਰੇਨਿੰਗ ਹੀ ਹੋ ਸਕਦੀ ਆ, ਭਾਸ਼ਾਈ ਟ੍ਰੇਨਿੰਗ ਹੋ ਸਕਦੀ ਆ, ਅਤੇ ਟ੍ਰੇਨਿੰਗ ਅਤੇ ਅਭਿਆਸ ਨਾ ਇੱਕ ਥੋੜ੍ਹਾ ਕੌਨਫੀਡੈਂਸ ਵੀ ਦਿੱਤਾ ਜਾਵੇ ਕਿ ਬੰਦਾ ਅਭਿਆਸ ਕਰੇ, ਨਹੀਂ ਤਾਂ ਕਈ ਵਾਰੀ ਮੇਰੇ ਵਰਗਾ ਬੰਦਾ ਹੁੰਦਾ, ਥੋੜ੍ਹੇ ਦਿਨ ਰਹਿਣਾ ਹੁੰਦਾ, ਉਹ ਕਹਿੰਦਾ ਜਿੱਦਾਂ ਕੰਮ ਚੱਲਦਾ ਪ੍ਰੀਤਿੰਦਰ ਨੂੰ ਪੁੱਛ ਲਓ ਇਹ ਕੀ ਕਹਿੰਦਾ ਗੱਲ, ਅਤੇ ਉਹ ਫਿਰ ਜਦੋਂ ਕੰਮ ਚੱਲਣ ਲੱਗ ਜਾਂਦਾ ਫਿਰ ਤੁਸੀਂ ਅਭਿਆਸ 'ਚ ਨਹੀਂ ਪੈਂਦੇ, ਟ੍ਰੇਨਿੰਗ 'ਚ ਨਹੀਂ ਪੈਂਦੇ। ਇਹ ਜ਼ਿਆਦਾ ਸਮਾਂ ਰਹਿਣ ਲਈ, ਜ਼ਿਆਦਾ ਵਿਚਰਨ ਲਈ ਮੇਰੇ ਖਿਆਲ ਇਹਦੀ ਬਕਾਇਦਾ ਟ੍ਰੇਨਿੰਗ, ਭਾਸ਼ਾਈ ਟ੍ਰੇਨਿੰਗ ਹੋਣੀ ਚਾਹੀਦੀ ਆ।
1: ਨਾਲੇ ਇੱਕ ਮੈਂ ਵੀ ਦੇਖਦਾ ਗਫਰ ਸਾਹਿਬ, ਬੰਦੇ ਨੂੰ ਨਜ਼ਾਰਾ ਨਿੰਦਿਆ ਨੁਕਸ ਨੰਘੋਚ 'ਚ ਹੀ ਆਉਂਦਾ, ਜਦ ਕੋਈ ਚੁਗਲੀਆਂ ਇੱਧਰਲੀਆਂ ਉੱਧਰਲੀਆਂ ਚਾਰ ਚੁਟਕਲੇ ਹੈ ਨਾ ਆਪਦੀ ਜ਼ਬਾਨ 'ਚ ਨਾ ਸੁਣੇ ਹੋਣ ਜਾਂ ਸੁਣਾਏ ਹੋਣ, ਉਦੋਂ ਫਿਰ ਸਵਾਦ ਜਿਹਾ ਵੀ ਨਹੀਂ ਆਉਂਦਾ।
2: ਆਹੋ, ਬੰਦਾ ਉੱਥੇ ਨਾਲ ਰਚਿਆ ਮਚਿਆ ਨਹੀਂ ਮਹਿਸੂਸ ਕਰਦਾ,
1: ਕਿਉਂਕਿ ਅੰਗਰੇਜ਼ੀ ਦਾ ਚੁਟਕਲਾ ਪੰਜਾਬੀ ਸੁਣਾਓ ਤਾਂ ਉਹਦੀ ਮਿੱਧ ਜੀ ਨਿਕਲ ਜਾਂਦੀ, ਇਸੇ ਕਰਕੇ ਨਿਆਣਿਆਂ ਦੇ ਚੁਟਕਲਿਆਂ 'ਤੇ ਹਾਸਾ ਨਹੀਂ ਆਉਂਦਾ ਜਿਹੜੇ ਸਕੂਲੋਂ ਸਿੱਖ ਕੇ ਆਉਂਦੇ ਆ, ਪਾਪਾ ਆਈ ਸ਼ੇਰ ਜੋਕ ਵਿਦ ਯੂ।
2: ਤੇ ਇਸ ਮੇਰੇ ਖਿਆਲ ਉਹ ਵੀ ਇੱਕ ਪੂਰਾ ਕ੍ਰੀਏਟ ਕਰਨ ਦੀ ਗੱਲ, ਅਬਿਲਿਟੀ ਕ੍ਰੀਏਟ ਕਰਨ ਦੀ ਗੱਲ ਆ, ਕਿ ਉਹਦੇ ਲਈ ਜੀ ਭਾਸ਼ਾਈ ਯੋਗਤਾ ਜਿਹੜੀ ਆ, ਭਾਸ਼ਾ ਨੂੰ ਕਿਸ ਪੱਧਰ ਤੱਕ ਬੋਲਦੇ ਸਮਝਦੇ ਹੋ, ਉਹ ਵੀ ਇੱਕ ਭਾਸ਼ਾ ਦੇ ਇੱਕ ਹੋਰ ਲੈਵਲ ਆ। ਜਿਵੇਂ ਕਹਿੰਦੇ ਲਿਟਰੇਰੀ ਭਾਸ਼ਾ ਆ, ਫਿਰ ਕਹਿੰਦੇ ਬੋਲਚਾਲ ਦੀ ਭਾਸ਼ਾ ਆ, ਬੋਲਚਾਲ ਦੀ ਆਪਣੀ ਭਾਸ਼ਾ ਤੋਂ ਬਾਅਦ ਫਿਰ ਦੂਜੀ ਬੋਲ, ਦੂਜਿਆਂ ਦੀ ਬੋਲਚਾਲ ਦੀ ਭਾਸ਼ਾ ਜਿਹੜੀ ਕਦੀ ਤੋਂ ਸਿੱਖੀ ਤੁਸੀਂ ਲਿਟਰੇਰੀ ਹੁੰਦੀ ਆ, ਅਤੇ ਤੁਹਾਡਾ ਮਾਨਸਿਕ ਤਸੱਲੀ ਆ ਜਿਹੜੀ ਦੀ ਗੱਲ ਕੀਤੀ ਆ, ਉਹ ਉਹਦੀ ਬੋਲਚਾਲ ਵਾਲੀ ਭਾਸ਼ਾ ਅਤੇ ਮਹਾਰਤ ਨਾਲ
1: ਨਹੀਂ ਕੋਈ ਸ਼ੱਕ ਨਹੀਂ।
2: ਉਹ ਮਹਾਰਤ ਦੇ ਤਾਂ ਫਿਰ ਦੋ ਹੀ ਤਰੀਕੇ ਆ, ਇੱਕ ਅਭਿਆਸ ਅਤੇ ਦੂਜੀ ਟ੍ਰੇਨਿੰਗ।
1: ਅਤੇ ਜ਼ਬਰ ਸਾਹਿਬ, ਮੇਰਾ ਖਿਆਲ ਤੁਹਾਡੇ ਜਿਹੜੇ ਭਾਸ਼ਾ ਭਾਗ ਨੇ ਕੁਛ ਹੁਣ ਸ਼ਬਦ ਕੋਸ਼ ਅਤੇ ਉਹ ਡਿਕਸ਼ਨਰੀਆਂ ਵੀ ਛਾਪੀਆਂ ਨੇ, ਪਹਿਲਾਂ ਵੀ ਛਾਪੀਆਂ ਸੀ ਸ਼ਾਇਦ, ਉਹਨਾਂ ਦੇ ਸੋਧੇ ਹੋਏ ਟਰੈਕਟ ਨੇ ਹੁਣ, ਜਿਹਦੇ 'ਚ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਆ, ਜਾਂ ਇੱਕੋ ਹੀ ਸ਼ਬਦ ਦੇ ਦੂਜੇ ਸ਼ਬਦ ਦੇ ਅਰਥ?
2: ਨਹੀਂ ਨਹੀਂ ਪ੍ਰੀਤਮ ਜੀ, ਬਹੁਤ ਸਾਰੀਆਂ ਡਿਕਸ਼ਨਰੀਆਂ ਭਾਸ਼ਾ ਵਿਭਾਗ ਨੇ ਛਾਪੀਆਂ ਸੀ
1: ਜੀ,
2: ਅੰਗਰੇਜ਼ੀ ਤੋਂ ਪੰਜਾਬੀ, ਹਿੰਦੀ ਤੋਂ ਪੰਜਾਬੀ, ਡੋਗਰੀ ਤੋਂ ਪੰਜਾਬੀ, ਫਿਰ ਇਲਾਕਾਈ ਸ਼ਬਦ ਕੋਸ਼, ਫਿਰ ਅਖਾਣਾਂ ਦੇ ਸ਼ਬਦ, ਅਖਾਣਾਂ ਦੇ ਕੋਸ਼, ਮੁਹਾਵਰਿਆਂ ਦੇ ਕੋਸ਼, ਉਹ ਕਾਫੀ ਗਿਣਤੀ 'ਚ ਮੇਰੇ ਖਿਆਲ 30-32 ਕੋਸ਼ ਸੀ ਭਾਸ਼ਾ ਵਿਭਾਗ ਦੇ। ਅਤੇ ਹੁਣ ਅਸੀਂ ਛਪਾਈ ਦੀ ਬਜਾਏ ਉਹਨਾਂ ਨੂੰ ਇੱਕ ਐਪ 'ਤੇ ਲੈ ਆਉਂਦਾ, ਸ਼ਬਦਮਾਲਾ ਦੇ ਨਾਂ 'ਤੇ, ਸ਼ਬਦਮਾਲਾ ਐਪ ਤੁਸੀਂ ਭਾਸ਼ਾ ਵਿਭਾਗ .org ਕਰੋਗੇ ਜੇ, ਭਾਸ਼ਾ ਵਿਭਾਗ ਪੰਜਾਬ .org ਉਹ ਸਾਡੀ ਵੈਬਸਾਈਟ ਆ, ਉਹਦੇ ਸ਼ੁਰੂ 'ਚ ਇੱਕ ਬਲੂ ਲਿੰਕ ਹੈਗਾ ਸ਼ਬਦਮਾਲਾ ਦਾ, ਉਹਦੇ ਵਿੱਚੋਂ ਸਾਰੇ ਡਾਊਨਲੋਡ ਹੋ ਜਾਂਦੇ, ਤੁਸੀਂ ਕਲਿੱਕ ਕਰੋ ਅਤੇ ਤੁਹਾਡੇ ਮੋਬਾਈਲ 'ਤੇ ਡਾਊਨਲੋਡ ਹੋ ਜਾਂਦੇ ਆ। ਉਹ ਐਂਡਰਾਇਡ ਵਿੱਚ ਆ, ਅਤੇ ਉਹ ਸਾਰੀਆਂ ਭਾਸ਼ਾਵਾਂ ਦੇ ਸਾਰੇ ਸ਼ਬਦ ਕੋਸ਼ ਉੱਤੇ ਇੱਕੋ 'ਤੇ ਮਿਲ ਜਾਂਦੇ ਆ, ਤੁਸੀਂ ਇੱਕ ਸ਼ਬਦ ਪਾਓਗੇ ਤਾਂ ਉਹ ਸਾਰੇ ਦੱਸ ਦੂਗਾ ਕਿਹੜੀ ਡਿਕਸ਼ਨਰੀ 'ਚ ਕਿਹੜੇ ਸ਼ਬਦ ਕੋਸ਼ ਵਿੱਚੋਂ ਕਿੱਥੇ ਕਿੱਥੇ ਪਿਆ, ਅਤੇ ਉਹਦੇ ਕਿੱਥੇ ਕਿੱਥੇ ਕੀ ਕੀ ਮਤਲਬ ਆ, ਉਹ ਕਿਹੜੇ ਕਿਹੜੇ ਸ਼ਬਦ ਮੁਹਾਵਰੇ ਚ ਵਰਤਿਆ ਗਿਆ, ਕਿਹੜੇ ਕਿਹੜੇ ਸਥਾਨ ਤੇ ਵਰਤਿਆ ਗਿਆ,
1: ਕਿਉਂਕਿ ਪੰਜਾਬੀ ਜ਼ਬਾਨ ਦੇ ਲਿਹਾਜ਼ ਨਾਲ ਮੈਂ ਵੇਖਦਾ ਕਾਫੀ ਪਿੱਛੇ ਆ। ਤੁਸੀਂ ਚੀਨ ਚ ਜਾਓ ਤੇ ਉੱਥੇ ਉਹ ਉਹਨਾਂ ਦਾ ਅੰਗਰੇਜ਼ੀ ਬੋਲ ਕੇ ਤੇ ਉਹਨੂੰ ਦੱਸ ਦਿਓ, ਫੋਨ ਉਹਦੇ ਮੂਹਰੇ ਕਰ ਦਿਓ ਵੀ ਭਾਈ ਚੀਨੀ ਭਾਸ਼ਾ ਚ ਇਹਨੂੰ ਕੀ ਕਹਿੰਦੇ ਆ। ਉਸ ਲਿਹਾਜ਼ ਨਾਲ ਮੈਂ ਵੇਖਦਾ ਗਲੋਬਲਾਈਜੇਸ਼ਨ ਦੇ ਇਸ ਦੌਰ ਵਿੱਚ ਪੰਜਾਬੀ ਜ਼ਬਾਨ ਕਾਫੀ ਪਿੱਛੇ ਰਹੀ ਆ ਤੇ ਹੁਣ ਥੋੜਾ ਥੋੜਾ ਚਲੋ ਪਿਕਅਪ ਤਾਂ ਹੋ ਹੀ ਰਿਹਾ।
2: ਥੋੜਾ ਹੋ ਰਿਹਾ, ਗੂਗਲ ਵਾਲਿਆਂ ਨਾਲ ਵੀ ਅਸੀਂ ਗੱਲ ਕੀਤੀ ਸੀ ਮੈਂ, ਜਿਹੜੀ ਉਹਨਾਂ ਦੀ ਮਿਡਲ ਮੈਨੇਜਮੈਂਟ ਆ, ਉਹ ਕਹਿੰਦੇ ਅਸੀਂ ਥੋੜਾ ਘੱਟ ਇਨਵੈਸਟ ਕਰ ਰਹੇ ਹਾਂ ਪੰਜਾਬੀ ਲਈ, ਜਿਹੜੀਆਂ ਹੋਰ ਖਾਸ ਤੌਰ ਤੇ ਉਹਨਾਂ ਬੋਲੀਆਂ ਲਈ ਜਿੱਥੋਂ ਦੇ ਲੋਕ ਅੰਗਰੇਜ਼ੀ ਸਮਝ ਲੈਂਦੇ ਆ ਥੋੜੀ ਬਹੁਤੀ, ਉੱਥੇ ਅਸੀਂ ਬਹੁਤਾ ਜ਼ੋਰ ਨਹੀਂ ਲਾ ਰਹੇ ਕਿਉਂਕਿ ਉਹਨਾਂ ਦਾ ਕੰਮ ਚੱਲ ਜਾਂਦਾ ਜਿਵੇਂ ਆਪਾਂ ਕੰਮ ਚੱਲਣ ਦੀ ਗੱਲ ਕਰਦੇ ਸੀ, ਤੇ ਜਿੱਥੇ ਜਿਵੇਂ ਚੀਨ ਵਾਲਿਆਂ ਦਾ ਨਹੀਂ ਕੰਮ ਚੱਲ ਸਕਦਾ, ਤੁਸੀਂ ਅੱਧੀ ਪਤੱਦੀ ਨਾਲ ਲੱਗੀ ਉਹਨਾਂ ਨੂੰ ਨਹੀਂ ਆਉਂਦੀ, ਪੂਰੀ ਨਹੀਂ ਆਉਂਦੀ ਜਿਹਨਾਂ ਨੂੰ ਅੰਗਰੇਜ਼ੀ, ਉਹਨਾਂ ਲਈ ਗੂਗਲ ਵਾਲੇ ਥੋੜਾ ਜ਼ਿਆਦਾ ਮਿਹਨਤ ਕਰ ਰਹੇ ਆ, ਤਰਦਦ ਕਰ ਰਹੇ,
1: ਯਾਨੀ ਕਹਿਣ ਦਾ ਭਾਵ ਪੰਜਾਬੀ ਭਾਸ਼ਾ ਦੇ ਗੂਗਲੀ ਵਿਕਾਸ ਲਈ ਸਾਨੂੰ ਅੰਗਰੇਜ਼ੀ ਬੋਲਣੀ ਬੰਦ ਕਰਨੀ ਪੈਣੀ।
0: ਪਰ ਵੈਸੇ ਬਾਈ ਵੇਖਿਆ ਜਾਵੇ ਤੇ ਜਿਹੜਾ ਚਾਈਨਾ ਦਾ ਵਾ ਉਹ ਈਵਨ ਗੂਗਲ ਤੇ ਬਹੁਤ ਘੱਟ ਯੂਜ਼ ਕਰਦੇ ਆ, ਉਹ ਤੇ ਆਪਣੇ ਉਹਨਾਂ ਦੇ ਪਲੇਟਫਾਰਮ ਇੰਨੇ ਆ, ਸੋਫਟਵੇਅਰ ਇੰਨੇ ਆ, ਉਹਨਾਂ ਨੇ ਛੋਟੀਆਂ ਛੋਟੀਆਂ ਡਿਵਾਈਸ ਉਹਨਾਂ ਨੇ ਆਪਣੀਆਂ ਇੰਨੀਆਂ ਬਣਾ ਲਈਆਂ ਵਾ ਵੀ ਲੋੜ ਹੀ ਨਹੀਂ ਆ ਉੱਥੇ ਗੂਗਲ ਤੇ ਚੱਲਣ ਦੀ ਲੋੜ ਹੀ ਨਹੀਂ ਆ।
2: ਹਾਂ ਬਿਲਕੁਲ ਠੀਕ ਆ, ਇੱਕ ਮਤਲਬ ਦੁਖਦਾਈ ਗੱਲ ਇਹ ਆ ਸਾਡੇ ਪੰਜਾਬੀਆਂ ਬਾਰੇ, ਇਕੱਲੇ ਡਿਪਾਰਟਮੈਂਟ ਦੇ ਪੱਧਰ ਤੇ ਨਹੀਂ ਜਾਂ ਇਕੱਲੇ ਲੋਕਾਂ ਦੇ ਜਾਂ ਸਰਕਾਰ ਦੇ ਪੱਧਰ ਤੇ ਨਹੀਂ, ਕੁੱਲ ਮਿਲਾ ਕੇ ਮੇਰੇ ਖਿਆਲ ਪੰਜਾਬੀ ਦੁਨੀਆਂ ਦੀ ਇਹੋ ਜਿਹੀ ਵਾਹਿਦ ਇੱਕ ਕਮਿਊਨਿਟੀ ਹੋਣੀ, ਭਾਈਚਾਰਾ ਹੋਣਾ ਜਿਹਨੂੰ ਆਪਣੀ ਬੋਲੀ ਤੇ ਮਾਣ ਨਹੀਂ ਹੈ। ਮਾਣ ਤਾਂ ਕੀ ਹੋਣਾ, ਆਪਣੀ ਬੋਲੀ ਆਉਂਦੀ ਹੋਣ ਨੂੰ ਕੋਈ ਆਪਣੀ ਉਹ ਗੁਣ ਨਹੀਂ ਸਮਝਦੇ ਕਿ ਸਾਨੂੰ ਪੰਜਾਬੀ ਆਉਂਦੀ ਹੈ ਸਾਡਾ ਗੁਣ ਆ, ਮਤਲਬ ਉਹਨੂੰ ਉਹਨੂੰ ਗ੍ਰਹਿਣ ਕਰਨ 'ਚ ਕੋਈ ਬਹੁਤਾ ਉਹ ਮਾਣ ਨਹੀਂ ਮਹਿਸੂਸ ਕਰਦੇ। ਆਪਣੀ ਬੋਲੀ ਤੇ ਮਾਣ ਨਾ ਮਹਿਸੂਸ ਕਰਨਾ ਸਿਰਫ ਮੈਨੂੰ ਲੱਗਦਾ ਦੁਨੀਆਂ 'ਚ ਇਕੱਲਾ ਪੰਜਾਬੀਆਂ ਦੇ ਹਿੱਸੇ ਆਇਆ, ਇਸ ਕਰਕੇ ਫਿਰ ਉਹਦੇ ਨਾਲ ਜੁੜੀ ਘਾਟ ਟੈਕਨੋਲੋਜੀ ਉਹਦੇ ਵਿਕਾਸ ਨਾਲ ਜੁੜੀਆਂ ਗੱਲਾਂ, ਉਹਦੇ ਲਈ ਜਿਹੜਾ ਚਾਹੀਦਾ ਹੁੰਦਾ ਉਹਦੀ ਘਾਟ ਹੋਣੀ ਕੁਦਰਤੀ ਆ। ਤੇ ਅਸੀਂ ਤਾਂ ਥੋੜ੍ਹਾ ਜਿਹਾ ਪਿਛਲੇ ਟਾਈਮ ਤੋਂ ਕੀਤਾ ਕਿ ਅਸੀਂ ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਬੰਦੇ ਨਹੀਂ ਪੜ੍ਹ ਸਕਦੇ, ਜਿਹਨਾਂ ਨੂੰ ਪੰਜਾਬੀ ਗੁਰਮੁਖੀ ਨਹੀਂ ਆਉਂਦੀ ਜਾਂ ਪਰਸ਼ਨ ਨਹੀਂ ਆਉਂਦੀ, ਉਹਨਾਂ ਲਈ ਆਡੀਓ ਦੇ ਰੂਪ 'ਚ ਤੁਹਾਡੇ ਸੁਹਾਵੀ ਵਾਲੇ ਸੱਜਣਾਂ ਨੇ ਯਤਨ ਕੀਤਾ ਸ਼ਰਮਾ ਬਥਾਣਾ ਨਾਲ, ਉਹਨਾਂ ਨਾਲ ਅਸੀਂ ਕੁਛ ਕੋਲੈਬੋਰੇਟ ਕੀਤਾ ਕਿ ਸਾਡੀਆਂ ਕਿਤਾਬਾਂ ਉਹ ਵੀ ਕਰਨ ਅਤੇ ਅਸੀਂ ਆਪਣੀ ਵੈਬਸਾਈਟ 'ਤੇ ਵੀ ਉਹਨਾਂ ਨੂੰ ਲੈ ਕੇ ਆਈਏ, ਜਾਂ ਪੜ੍ਹਨ ਲਈ ਵੀ ਕਿਤਾਬ ਵਰਕੇ ਦੇ ਰੂਪ 'ਚ ਨਾਲੋਂ ਸਕਰੀਨ ਹਰੇਕ ਬੰਦੇ ਦੇ ਹੱਥ 'ਚ ਆ, ਸਕਰੀਨ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਅਸੀਂ 200 ਕਿਤਾਬ ਸਾਡੀ ਵੈਬਸਾਈਟ 'ਤੇ ਤੁਸੀਂ ਪੜ੍ਹ ਸਕਦੇ ਹੋ, ਪੜ੍ਹ ਸਕਦੇ ਹੋ 20-30 ਕਿਤਾਬਾਂ, ਹੁਣ ਸੁਣ ਵੀ ਸਕਦੇ ਹੋ। ਅਤੇ ਸਾਨੂੰ ਲੱਗਦਾ ਵੀ ਥੋੜ੍ਹਾ ਥੋੜ੍ਹਾ ਅਸੀਂ ਲੱਗੀਏ ਤਾਂ ਇਹਦਾ ਚਾਅ ਪੈਦਾ ਹੋਵੇ, ਕਿਉਂਕਿ ਪੰਜਾਬ ਹੁਣ 5 ਦਰਿਆਵਾਂ ਤੱਕ ਤਾਂ ਨਹੀਂ ਰਿਹਾ, ਪਹਿਲਾਂ ਤਾਂ ਅਸੀਂ ਕਹਿੰਦੇ ਪੰਜਾਬ ਸੁੰਗੜ ਗਿਆ ਜੀ, 2.5 ਦਰਿਆਵਾਂ 'ਤੇ ਰਹਿ ਗਿਆ, ਪਰ ਤੁਹਾਡੇ ਵਰਗੇ ਲੋਕ ਜਦੋਂ ਤੁਹਾਡੇ ਰੂਪ 'ਚ ਖਿਲ ਰਹੇ ਇੱਧਰ ਉੱਧਰ ਸਾਰੇ ਪਾਸੇ ਦੀ ਸੀ, ਤਾਂ ਹੁਣ ਪੰਜਾਬੀ 7 ਸਮੁੰਦਰਾਂ ਦੀ ਭਾਸ਼ਾ ਬਣ ਗਈ। ਇਸ ਕਰਕੇ ਡਿਜੀਟਲ ਰੂਪ 'ਤੇ ਕੰਮ ਕਰਨ ਦੀ ਲੋੜ ਆ, ਤਾਂ ਕਿ ਸਾਰੇ ਲੋਕ ਆਪਣੀ ਭਾਸ਼ਾ ਸੁਣ, ਬਹੁਤੀ ਤਾਂ ਸੁਣਨ ਨਾਲ ਆਉਂਦੀ ਆ, ਪਾਠ ਭਾਸ਼ਾ ਤਾਂ ਗ੍ਰਹਿਣ ਹੀ ਬੰਦਾ ਸੁਣਨ ਤੋਂ ਕਰ, ਇਸ ਕਰਕੇ ਇਹਦਾ ਬੋਲ ਬੁਲਾਣਾ ਰਹੇ, ਬੋਲ ਬਾਲਾ ਰਹੇ, ਇਸ ਕਰਕੇ ਨਵੇਂ ਮਾਧਿਅਮ ਜਿਹੜੇ ਇਹਦੇ ਵਿੱਚ ਇਹਨੂੰ ਕਰਨ ਦੀ ਲੋੜ ਹੈਗੀ, ਉਹ ਨਾ ਇਕੱਲੀ ਸਰਕਾਰ ਨੇ ਕਰਨੀ ਹੁੰਦੀ ਆ, ਨਾ ਇਕੱਲੀ ਟੈਕਨੋਲੋਜੀ ਨੇ ਕਰਨੀ ਹੁੰਦੀ ਆ, ਨਾ ਕਿਸੇ ਇਕੱਲੇ ਵਿਅਕਤੀ ਨੇ ਕਰਨੀ ਹੁੰਦੀ, ਕਿਉਂਕਿ ਬੋਲੀ ਸਾਰੇ ਬੰਦਿਆਂ ਨੇ ਰਲ ਕੇ ਬਣਾਈ ਹੁੰਦੀ ਆ ਤੇ ਸਾਰੇ ਨੇ ਰਲ ਕੇ ਇਹਦੀ ਵਰਤੋਂ ਕਰਨੀ ਹੁੰਦੀ ਆ। ਇਸ ਕਰਕੇ ਇਹਨਾਂ ਦੇ ਜੋੜ ਮੇਲ ਦਾ ਚਾਅ ਜਾਂ ਜੋੜ ਮੇਲ ਦੇ ਉੱਤਮ ਹੋਣੇ ਬਹੁਤ ਜ਼ਰੂਰੀ ਆ, ਮੈਨੂੰ ਇਹ ਲੱਗਦਾ।
1: ਜੀ ਨਹੀਂ ਸਹੀ ਆ, ਬਹੁਤ ਬਹੁਤ ਮਿਹਰਬਾਨੀ ਜ਼ਫਰ ਸਾਹਿਬ ਸਾਡੇ ਸੁਣਨ ਵਾਲਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਧੰਨਵਾਦ।
2: ਮਿਹਰਬਾਨੀ,
0: ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ। ਦੋਸਤੋ, ਇਹ ਸਨ ਸਾਡੇ ਨਾਲ ਜਸਵੰਤ ਜਾਫਰ ਜੀ। ਸੋ ਇਹਨਾਂ ਦੀ ਕਿਤਾਬਾਂ ਤੁਸੀਂ ਪੜ੍ਹੀਆਂ ਹੋਣਗੀਆਂ, ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਸਮਿਆਂ ਦੇ ਉੱਤੇ ਤੁਸੀਂ ਵਿਚਾਰ ਸੁਣੇ ਹੋਣਗੇ, ਸੋ ਹਮੇਸ਼ਾ ਕੁਛ ਵੱਖਰਾ ਇਹਨਾਂ ਦੇ ਕੋਲੋਂ ਸੁਣ ਕਰਨ ਨੂੰ ਜ਼ਰੂਰ ਮਿਲਦਾ। ਸੋ ਇਸ ਵਿਸ਼ੇ ਦੇ ਉੱਤੇ ਵੀ ਆਪਾਂ ਇਹਨਾਂ ਦਾ ਲਾਹਾ ਲੈਣ ਦੀ ਅੱਜ ਕੋਸ਼ਿਸ਼ ਕੀਤੀ।
1: ਜੀ ਉਹ ਇੱਕ ਚਿੰਤਕ ਵੀ ਨੇ, ਕਿਉਂਕਿ ਉਹਨਾਂ ਦੀਆਂ ਲਿਖਤਾਂ 'ਚ ਕੋਈ ਨਾ ਕੋਈ ਸੇਧ ਵੀ ਹੁੰਦੀ ਹੈ, ਅਤੇ ਮੇਰੇ ਸਾਹਮਣੇ ਉਹਨਾਂ ਦੀ ਇੱਕ ਲਿਖਤ ਪਈ ਹੈ ਬੱਦਲ। ਉਹ ਲਿਖਦੇ ਕਹਿੰਦੇ, ਉੱਡਦੇ ਬੱਦਲ ਮਿਲਦੇ ਇੱਕ ਦੂਏ ਦੀ ਜਾਤ ਗੋਤ ਕੱਦ ਕਾਠ ਠਾਠ ਬਾਠ ਜਦਾਤ ਔਕਾਤ ਪਤਾ ਟਿਕਾਣਾ ਵਿਦਿਅਕ ਯੋਗਤਾ ਵਗੈਰਾ ਨਹੀਂ ਪੁੱਛਦੇ, ਬਸ ਘੁਲ ਮਿਲ ਕੇ ਬਰਸ ਜਾਂਦੇ ਰੂਹਾਂ ਵਾਂਗ। ਬੱਦਲਾਂ ਦਾ ਵੀ ਕੋਈ ਬਾਇਓਡਾਟਾ ਨਹੀਂ ਹੁੰਦਾ, ਇਹ ਇਨਸਾਨਾਂ ਦੇ ਹਿੱਸੇ ਹੀ ਆਈਆਂ ਉਹ ਸਾਰੀਆਂ ਚੀਜ਼ਾਂ।
0: ਮੈਂ ਵੀ ਬਹੁਤ ਗੱਲਾਂ ਕੀਤੀਆਂ ਬੱਦਲਾਂ ਨਾਲ, ਪਰ ਇੱਕ ਜਿਹੜਾ ਰਾਈਟਰ ਉਹਦਾ ਫਿਰ ਆਪਣਾ ਨਜ਼ਰੀਆ ਹੁੰਦਾ,
1: ਕੋਈ ਸ਼ੱਕ ਨਹੀਂ,
0: ਅਸੀਂ ਹੋਰ ਹਿਸਾਬ ਨਾਲ ਕਰ ਛੱਡਦੇ।
1: ਹਾਂ, ਦਿਸ਼ਾ ਵੀ ਠੀਕ ਰੱਖਣ ਲਈ ਅਤੇ ਸੋਹਣੀ ਚਾਲ ਰੱਖਣ ਲਈ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਆਪਣਾ ਖਿਆਲ ਰੱਖਣ।
0: ਵਾਹ ਜੀ ਵਾਹ। ਸੋ ਇਹ ਜਦੋਂ ਆਪਾਂ ਨੂੰ ਮੰਨ ਲਓ ਹੁਣ ਨਹੀਂ ਆਉਂਦੀ ਲੈਂਗੁਏਜ, ਜਿਹੜੇ ਆਪਾਂ ਮਾਹੌਲ 'ਚ ਹਾਂ, ਜਿੱਥੇ ਆਪਾਂ ਤੇ ਇਹ ਵੀ ਇੱਕ ਸੋਹਣਾ ਤਰੀਕਾ ਵਾ ਕਿ ਤੁਸੀਂ ਆਪਣੇ ਜਿਹੜੇ ਜਜ਼ਬਾਤ ਨੇ, ਕਈ ਵਾਰ ਸਾਨੂੰ ਇਹ ਲੱਗਦਾ ਵਾ ਕਿ ਆਪਾਂ ਸਿਰਫ ਇਨਸਾਨ ਇਨਸਾਨ ਦੇ ਨਾਲ ਬੋਲ ਕੇ ਹੀ ਕਰ ਸਕਦਾ, ਪਰ ਮੈਂ ਅੱਗੇ ਕਈ ਵਾਰੀ ਗੱਲ ਕੀਤੀ ਆਪਾਂ ਪਿੰਡਾਂ ਦੇ ਵਿੱਚ ਕਈ ਕਿਰਦਾਰ ਵੇਖੇ ਮੇਰੇ ਤਾਇਆ ਜੀ, ਉਹ ਤੁਰੇ ਤੁਰੇ ਜਾਂਦੇ ਕਣਕਾਂ ਨਾਲ ਸਟਾਲੇ ਨਾਲ ਗੱਲਾਂ ਕਰ ਲੈਂਦੇ ਹੁੰਦੇ, ਸੋ ਆਪਾਂ ਬਦਲਾਂ ਨਾਲ ਆਪਾਂ ਕਿਉਂ ਨਹੀਂ ਗੱਲਾਂ ਕਰ ਸਕਦੇ, ਆਪਾਂ ਕਰ ਸਕਦੇ, ਪਰ ਅਸੀਂ ਉਹ ਆਪਣੇ ਆਪ ਨੂੰ ਟੈਬੂ ਵੀ ਆਪਾਂ ਇੱਦਾਂ ਦੇ ਬਣਾ ਕੇ ਰੱਖੇ ਆ ਵੀ ਆਪਾਂ ਆਪਾਂ ਕੀ ਲੋਕੀ ਕੀ ਕਹਿਣਗੇ, ਆਸ ਪਾਸ ਵੇਖਣਗੇ ਕੀ ਕਹਿਣਗੇ, ਪਰ ਜਿਨ੍ਹਾਂ ਨੇ ਆਪਣੇ ਆਪ ਦੀ ਵੈਂਟੀਲੇਸ਼ਨ ਆਪਣੇ ਆਪ ਦਾ ਪ੍ਰਣਾਲਾ ਜਿਨ੍ਹਾਂ ਨੇ ਲੱਭਣਾ, ਉਹ ਕਿਸੇ ਵੀ ਰੂਪ ਦੇ ਵਿੱਚ ਲੱਭ ਲੈਂਦੇ ਆ, ਉਹ ਨਵੇਂ ਨਵੇਂ ਫਿਰ ਰਾਹ, ਜਿੱਦਾਂ ਹੁਣ ਆਪਾਂ ਚਾਈਨਾ ਦੀ ਗੱਲ ਕੀਤੀ ਹੈ, ਬੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਸ਼ਾਇਦ ਇੱਕ ਐਂਗਲ ਵੇਖ ਰਹੇ ਹਾਂ ਕਿ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਪੜ੍ਹੀਏ, ਵੱਧ ਤੋਂ ਵੱਧ ਸਾਨੂੰ ਲੈਂਗੁਏਜ ਆ ਜਾਵੇ, ਇੱਕ ਤਾਂ ਤਰੀਕਾ ਇਹ ਆ, ਪਰ ਹੁਣ ਕਈ ਬੰਦੇ ਨੇ ਜਿਹੜੇ ਬਿਲਕੁਲ ਬੇਸ ਤੋਂ ਨੇ, ਜਿਨ੍ਹਾਂ ਨੂੰ ਨਹੀਂ ਇੰਨਾ ਚਾਹ ਕੇ ਵੀ ਨਹੀਂ ਆ ਸਕਦੀ ਅੰਗਰੇਜ਼ੀ, ਹੁਣ ਸਾਡੇ ਵਰਗੇ ਨੂੰ ਤੁਸੀਂ ਸਿਖਾ ਲਓ ਤਾਂ ਮੰਨ ਲਓ 60% 70% 'ਤੇ ਚਲੇ ਜਾਵਾਂਗੇ ਆਪਾਂ, ਪਰ ਫਿਰ ਵੀ ਉਹ ਜਿਹੜੇ ਮੁਹਾਵਰੇ ਨੇ, ਉਹ ਜਿਹੜੀਆਂ ਇੱਥੋਂ ਦੀ ਜਿਹੜੀ ਸਲੈਂਗ ਜਿਹੜੀ ਭਾਈ ਨੇ ਗੱਲ ਕੀਤੀ ਆ, ਉਹ ਠੇਠ ਨਾ ਉਹਨਾਂ ਨੂੰ ਸਾਡੀ ਆਉਣੀ ਆ ਨਾ ਇਹਨਾਂ ਨੂੰ ਸਾਡੀ ਆਉਣੀ ਆ, ਸੋ ਉਹਦੇ ਵਿੱਚ ਮਸਲਾ ਸਿਰਫ ਇਹੋ ਹੀ ਥੋੜ੍ਹੀ ਆ ਵੀ ਸਾਨੂੰ ਇਹਨਾਂ ਦੀ ਜੇ ਭਾਸ਼ਾ ਆਜੂਗੀ ਤਾਂ ਦੈਟਸ ਫਾਈਨ, ਹੈ ਨਾ, ਪਰ ਉੱਥੇ ਫਿਰ ਉਹ ਚੀਜ਼ ਆ ਜਾਂਦੀ ਆ ਕਿ ਅਸੀਂ ਆਪਣੀ ਭਾਸ਼ਾ ਦੇ ਉੱਤੇ ਫਿਰ ਮਾਣ ਸ਼ਾਇਦ ਇਸ ਕਰਕੇ ਵੀ ਨਹੀਂ ਨਾ ਕਰ ਪਾਉਂਦੇ ਕਿਉਂਕਿ ਸਾਨੂੰ ਇਸ ਚੀਜ਼ 'ਤੇ ਮਾਣ ਹੈ ਕਿ ਸਾਨੂੰ ਤਾਂ ਦੂਜਿਆਂ ਦੀਆਂ ਵੀ ਆਉਂਦੀਆਂ, ਅਸੀਂ ਮਾਣ ਦੂਜੀ ਚੀਜ਼ ਦਾ ਜ਼ਿਆਦਾ ਵੱਧ ਕਰਨ ਲੱਗ ਪਏ ਹਾਂ, ਸੋ ਉਹਦੇ ਵਿੱਚ ਮੈਨੂੰ ਉਹਨਾਂ ਦੇ ਉਹ ਡਿਵਾਈਸਾਂ ਜਿਹੀਆਂ ਵਧੀਆ ਲੱਗਦੀਆਂ ਉਹਨਾਂ ਦੀਆਂ ਇਸ ਮਸਲੇ ਦਾ ਹੱਲ ਕਰਨ ਲਈ, ਜੇ ਕਿਤੇ ਉੱਦਾਂ ਦੀਆਂ ਡਿਵਾਈਸਾਂ ਹੋਣ ਨਾ ਉਹਦੇ ਵਿੱਚ, ਤੁਸੀਂ ਪੰਜਾਬੀ 'ਚ ਬੋਲਿਆ ਗੋਰੇ ਦੇ ਅੱਗੇ ਕਰਤਾ, ਗੋਰੇ ਨੇ ਬੋਲਿਆ ਤੁਹਾਡੇ ਅੱਗੇ ਕਰਤਾ, ਮੈਂ ਨਾ ਤੁਸੀਂ ਉੱਥੇ 2-4 ਹਫ਼ਤੇ ਮਹੀਨਾ ਤੁਸੀਂ ਰਹਿੰਦੇ ਹੋ ਚਾਈਨਾ, ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਹਾਨੂੰ ਚਾਈਨੀਜ਼ ਆਉਣੀ ਚਾਹੀਦੀ ਆ ਜਾਂ ਤੁਹਾਨੂੰ ਨਹੀਂ ਆਉਂਦੀ, ਸਾਰਾ ਤੁਹਾਡਾ ਸਰੀ ਜਾਂਦਾ, ਕੌਨਫੀਡੈਂਸ ਲੈਵਲ ਤੁਹਾਡਾ ਉੱਥੇ ਹੀ ਰਹਿੰਦਾ ਵਾ ਕਿਉਂਕਿ ਤੁਸੀਂ ਕਮਿਊਨੀਕੇਸ਼ਨ ਕਰ ਰਹੇ ਹੋ ਆਰਾਮ ਨਾਲ।
1: ਸੋ ਭਾਸ਼ਾ ਕੋਈ ਬੰਧਨ ਨਹੀਂ ਬਲਕਿ ਉਸ ਕਿਸਮ ਦੇ ਟੂਲ ਉਹਨਾਂ ਨੇ ਵਿਕਸਿਤ ਕਰ ਲਏ ਨੇ ਜਿਹਦੇ ਨਾਲ ਤੁਹਾਡੀ ਜਾਨ ਸੌਖੀ ਆ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ, ਜਾਂ ਕਹਿ ਲਾ ਸਾਡੇ ਕੋਲ ਸੌਦਾ ਵੇਚਣ ਦਾ ਹੈ ਹੀ ਨਹੀਂ ਕੁਛ, ਕਿ ਮੰਨ ਲਓ ਜੇ ਅੰਗਰੇਜ਼ ਆਉਣ ਸਾਡੇ, ਹੈ ਨਾ, ਸਾਡੇ ਨਾਲ ਵਪਾਰ ਕਰਨ, ਜਾਂ ਉਹਨਾਂ ਨੂੰ ਲੋੜ ਪਵੇ ਨਾ ਪੰਜਾਬੀ ਸਿੱਖਣ ਦੀ,
0: ਹਾਂ, ਕਿਉਂਕਿ ਵਪਾਰ ਵੱਡੀ ਚੀਜ਼ ਆ,
1: ਸਾਡੇ ਕੋਲ ਉਹੋ ਜਿਹਾ ਕੁਛ ਹੈ ਨਹੀਂ,
0: ਸਭ ਤੋਂ ਵੱਡੀ
1: ਅਸੀਂ ਅਸਲ 'ਚ ਇੱਕ ਪ੍ਰਵਾਸੀ ਕੌਮ ਆ, ਅਸੀਂ ਉਲਟਾ ਚੱਲ ਕੇ ਦੂਜੇ ਮੁਲਕਾਂ 'ਚ ਗਏ ਹਾਂ, ਉਲਟਾ ਸਾਨੂੰ ਉਹ ਸਿੱਖਣ ਦੀ ਲੋੜ ਆ, ਨਾ ਕਿ ਉਹਨਾਂ ਨੂੰ ਸਾਡੀ ਸਿੱਖਣ ਦੀ ਲੋੜ ਆ, ਸੋ ਜਿਹੜੀ ਜ਼ਫਰ ਸਾਹਿਬ ਕਹਿੰਦੇ ਸੀ ਵੀ ਪੰਜਾਬੀ ਜਾਂ ਜ਼ਬਾਨ ਆ ਜਿਹੜੀ ਇਹ ਲੋੜ ਦੀ ਭਾਸ਼ਾ, ਹੈ ਨਾ, ਕੀ ਲੋੜ ਦੀ ਭਾਸ਼ਾ ਬਣ ਸਕੀ ਪੰਜਾਬੀ, ਨਹੀਂ, ਉਸ ਲਿਹਾਜ਼ ਨਾਲ ਫਿਰ ਉਹ ਚੀਜ਼ਾਂ ਉਹ ਗੱਲਾਂ ਪਿੱਛੇ ਰਹਿ ਜਾਂਦੀਆਂ।
0: ਚਲੋ ਆਪਾਂ ਜਦੋਂ ਇਹਦੇ ਉੱਤੇ ਵਿਚਾਰ ਕਰਾਂਗੇ, ਗੱਲਾਂ ਕਰਾਂਗੇ, ਅਤੇ ਫਿਰ ਆਪੇ ਹੀ ਕੋਈ ਨਾ ਕੋਈ ਇਸ ਪਾਸੇ ਨੂੰ ਤੁਰੂਗਾ, ਬੜਾ ਕੁਛ ਹੋ ਰਿਹਾ, ਮੈਂ ਤਾਂ ਹੈਰਾਨ ਹਾਂ, ਮਤਲਬ ਜੇ ਆਪਾਂ ਗੂਗਲ ਦੀ ਵੀ ਜੇ ਗੱਲ ਕਰੀਏ, ਜਿੱਦਾਂ ਭਾਈ ਜ਼ਿਕਰ ਕਰਕੇ ਗਏ ਆ, ਗੂਗਲ ਹੁਣ ਪਹਿਲਾਂ ਵਾਲੀ ਪੰਜਾਬੀ ਨਹੀਂ ਰਹੀ ਉਹਦੇ ਉੱਤੇ, ਪਹਿਲਾਂ ਦੇ ਨਾਲੋਂ ਤਾਂ ਮਤਲਬ ਕਹਿ ਲਓ ਵੀ 2-4 ਮਹੀਨਿਆਂ ਦੇ ਵਿੱਚ ਹੀ ਬੜਾ ਫਰਕ ਪਾ ਸਕਦਾ,
1: 85% ਹੁਣ ਦਰੁਸਤ ਹੁੰਦਾ ਜੇ ਤੁਸੀਂ ਉਹਦਾ AI ਦੇ ਟੂਲ ਦੇ ਲਿਹਾਜ਼ ਨਾਲ, ਜੈਮਨੀ ਜਾਂ ਦੂਜੀ ਚੈਟ ਜਿਹੜੇ ਬੋਟਸ ਨੇ ਉਹਨਾਂ 'ਤੇ ਤੁਸੀਂ ਗੱਲ ਪੁੱਛੋ ਉਹਨੂੰ, ਤਾਂ ਉਹਨਾਂ ਦਾ ਤਰਜਮਾ 80-85% ਸਹੀ ਆ, ਜਦਕਿ ਪਹਿਲਾਂ ਇਹ 50-55-60% ਹੁੰਦਾ ਸੀ, ਜਮਾਂ ਹੀ ਜਖਣਾ ਵੱਡੀ ਪਈ ਸੀ,
0: ਪਹਿਲਾਂ ਤਾਂ ਇਹ ਵੀ ਤੁਹਾਨੂੰ ਦੁਬਾਰਾ ਫਿਰ ਕਹੀਦਾ ਸੀ ਦਫਾ ਕਰੋ,
1: ਆਪੇ ਲਿਖ ਲਓ,
0: ਆਪੇ ਲਿਖ ਲਓ ਇਹਨੂੰ ਚੰਗਾ।
1: ਹੁਣ ਚੱਕਰ ਇਹ ਆ ਕਿਉਂਕਿ ਉਹਨੇ ਤਾਂ ਸ਼ਬਦ ਦਰ ਸ਼ਬਦ ਚੱਕਣਾ ਨਾ, ਉਹ ਕਹਿੰਦਾ ਖੇਡਣਾ ਤਾਂ ਖੇਡਣਾ ਹੀ ਨਾ ਸੀ, ਪਲੇ ਪਲੇ ਪਲੇ ਨੋਟ ਪਲੇ ਨੋਟ ਪਲੇ ਨੋਟ ਪਲੇ, ਹੈਨਾ, ਉਹ ਕਰੂ ਵੀ ਕੀ ਵਿਚਾਰਾ,
0: ਸੋ ਇਹ ਇੱਕ ਸਮੱਸਿਆ,
1: ਸ਼ਬਦਾਂ ਪਿਛਲੀ ਭਾਵਨਾ ਥੋੜ੍ਹੀ, ਉਹਨੂੰ ਪਤਾ ਉਹ ਤਾਂ ਇੱਕ ਬੋਟ ਆ, ਕੰਪਿਊਟਰ ਆ।
0: ਅਤੇ ਕਰ ਸਕਦੇ ਹੋ ਜੀ ਤੁਸੀਂ ਕਾਲ, ਜਿਨ੍ਹਾਂ ਦੀ ਕਾਲ ਪਹਿਲਾਂ ਆਪਾਂ ਵਿੱਚ ਤੁਸੀਂ ਕਰ ਰਹੇ ਹੋ, ਮਾਫ਼ੀ ਚਾਹੁੰਦੇ, ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਜ਼ਫਰ ਸਾਹਿਬ ਦੇ ਨਾਲ ਚੱਲ ਰਹੀ ਸੀ, ਅਤੇ ਇਸ ਵਜ੍ਹਾ ਕਰਕੇ ਤੁਹਾਡੇ ਨਾਲ ਗੱਲਬਾਤ ਜਿਹੜੀ ਵਿੱਚੇ ਰਹਿ ਗਈ, ਸੋ ਹੁਣ ਤੁਸੀਂ ਕਰ ਸਕਦੇ ਹੋ ਦੁਬਾਰਾ ਕਾਲ, 0744-07-1674-0447-1674 ਦੇ ਉੱਤੇ। ਕੁਛ ਇੱਕ ਮੈਸੇਜ ਉਨੀ ਦੇਰ ਆਪਾਂ ਲੈ ਲੈਂਦੇ ਹਾਂ, ਦਿਆ ਜੀ ਬੜਾ ਪਿਆਰੇ ਮੈਸੇਜ ਕਰਦੇ ਹੁੰਦੇ ਇਹੋ ਜਿਹੇ ਵਿਸ਼ਿਆਂ ਦੇ ਉੱਤੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਗਰਵਾਲ ਸਾਹਿਬ ਅਤੇ ਭਾਈ ਰਣਜੋਤ ਜੀ, ਅਤੇ ਬਹੁਤ ਵਧੀਆ ਵਿਸ਼ਾ, ਕਹਿੰਦੇ ਕਿ ਭਾਅ ਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਵਾਸੀਆਂ ਨੂੰ ਮਾਈਗ੍ਰੈਂਟਸ ਨੂੰ ਨਵੀਂ ਭਾਸ਼ਾ ਦੇ ਕਰਕੇ ਕਦੀ ਨਾ ਕਦੀ ਅਤੇ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਆਉਂਦੀ ਹੈ, ਅਤੇ ਬੜੀ ਵਾਰ ਇਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਵੀ ਬਣਾ ਦਿੰਦੀ ਆ। ਕੁਛ ਨੁਕਤੇ ਧਿਆਨ ਦੇਣ ਯੋਗ ਨੇ, ਜਿਵੇਂ ਕਿ ਕਿਹੜੇ ਸੰਦਰਭ ਦੇ ਵਿੱਚ, ਓਕੇ, ਸੰਦਰਭ ਦੇ ਪੱਖੋਂ ਇਹ ਕਹਿੰਦੇ ਨੇ ਕਿ ਜਿਹੜੇ ਅੰਗਰੇਜ਼ੀ ਵਾਲੇ ਤੁਹਾਡੇ ਸ਼ਬਦ ਨੇ ਜੀ, ਮੈਂ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਮੇਰਾ ਔਖਾ ਜੀ, ਹਾਂਜੀ, ਅਤੇ ਵੋਕੈਬਲਰੀ ਜਾਂ ਫਿਰ ਸੈਂਟੈਂਸ ਮੇਕਿੰਗ, ਅਤੇ ਆਉਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੰਟੈਕਸਟ ਦਾ ਵੀ ਪਤਾ ਲੱਗ ਗਿਆ। ਬੜੀ ਵਾਰ ਅਸੀਂ ਕਿਸੇ ਗੱਲ ਦਾ ਕੰਟੈਕਸਟ ਗਲਤ ਸਮਝ ਕੇ ਗਲਤ ਤਰੀਕੇ ਦੇ ਨਾਲ ਆਪਾਂ ਰਿਸਪੋਂਡ ਕਰਦੇ ਹਾਂ, ਅਤੇ ਬਾਅਦ ਵਿੱਚ ਪਰੇਸ਼ਾਨੀ ਦਾ ਆਪਾਂ ਵਾਇਸ ਬਣਦੇ ਹਾਂ, ਬਿਲਕੁਲ ਹੁੰਦਾ ਜੀ,
1: ਸਹੀ।
0: ਅਤੇ ਦੂਸਰਾ ਆ ਜਾਂਦਾ, ਕਹਿੰਦੇ ਕਿ ਅੱਖਰਾਂ ਦੀ ਚੋਣ, ਬੇਗਾਨੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ ਚੁਣੇ ਗਏ ਅੱਖਰਾਂ ਦੇ ਉੱਤੇ ਬੜਾ ਕੁਛ ਨਿਰਭਰ ਕਰਦਾ, ਗਲਤ ਅੱਖਰ ਚੁਣੇ ਨਹੀਂ ਕਿ ਤੁਸੀਂ ਗੱਲ ਤੋਂ ਥਿਰਕੇ ਨਹੀਂ, ਇਹ ਵੀ ਹੈਗਾ ਜੀ। ਅਤੇ ਤੀਸਰਾ ਕਹਿੰਦੇ ਨੇ ਕਿ ਸਮਾਜਿਕ ਤਾਣੇ ਬਾਣੇ ਦੀ ਸਮਝ ਸੋਸ਼ਲ ਕੰਟੈਕਸ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਜਿਸ ਸਮਾਜ ਜਾਂ ਸੁਸਾਇਟੀ ਦੇ ਵਿੱਚ ਕਨਵਰਸੇਸ਼ਨ ਜਾਂ ਗੱਲਬਾਤ ਹੋ ਰਹੀ ਆ ਉਸਦੇ ਸੋਸ਼ਲ ਸੈਟਅਪ ਉਸਦੇ ਸਲੈਂਗ ਉਸਦੇ ਮੁਹਾਵਰੇ ਅਖਾਣ ਵਗੈਰਾ ਤੁਹਾਨੂੰ ਸਮਝ ਹੋਵੇ ਅਤੇ ਢੁੱਕਵੀਂ ਚੋਣ ਕਰਨੀ ਆਉਂਦੀ ਹੋਵੇ। ਵਰਤੀ ਗਈ ਲੈਂਗੁਏਜ ਜਾਂ ਫਿਰ ਸੈਂਟੈਂਸ ਜਾਂ ਫਿਰ ਵਰਡਸ ਦਾ ਸਮਾਜਿਕ ਪ੍ਰਭਾਵ ਕੀ ਪੈਂਦਾ ਬੋਲਣ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ। ਇਹ ਕੁਛ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਵਾਸੀਆਂ ਨੂੰ ਬੜੀ ਵਾਰ ਸਰੀਰਕ ਜਾਂ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ। ਬੜੀ ਵਾਰ ਜੋ ਅਸੀਂ ਕਹਿ ਰਹੇ ਹੁੰਦੇ ਹਾਂ ਸਾਡਾ ਮਤਲਬ ਬਿਲਕੁਲ ਉਲਟ ਨਿਕਲ ਰਿਹਾ ਹੁੰਦਾ। ਅਸੀਂ ਸੋਚ ਕੇ ਪਰੇਸ਼ਾਨ ਹੁੰਦੇ ਹਾਂ ਕਿ ਮੈਂ ਤਾਂ ਕੁਛ ਗਲਤ ਨਹੀਂ ਕਿਹਾ, ਮੈਂ ਤਾਂ ਕੁਛ ਗਲਤ ਕਿਹਾ ਨਹੀਂ ਸੀ। ਜਿਵੇਂ ਕਿ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਇਹ ਕਿਹਾ ਸੀ ਕਿ ਵੋ ਬਾਤ ਸਾਰੇ ਅਫਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ, ਵੋ ਬਾਤ ਸਾਰੇ ਅਫਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ, ਵੋ ਬਾਤ ਉਨਕੋ ਬਹੁਤ ਨਾਗਵਾਰ ਗੁਜ਼ਰੀ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ। ਅਤੇ ਵਿਦਿਆ ਜੀ ਇੱਕ ਵਾਰੀ ਫਿਰ ਤੋਂ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੀ ਸਾਂਝ ਪਾਈ ਆ। ਅਤੇ ਇਸ ਸਾਂਝ ਦੇ ਦਰਮਿਆਨ ਇੱਕ ਬਰਥਡੇ ਆ, ਕਹਿੰਦੇ ਨੇ ਕਿ ਮੈਂ ਓਪਰੇਟਰ ਨੂੰ ਹਮੇਸ਼ਾ ਕਹਿ ਦਿੰਦਾ ਸੀ ਕਿ ਪਲੀਜ਼ ਮੈਸੇਜ ਮੀ, ਸੌਖਾ ਹੋ ਜਾਂਦਾ ਸੀ ਸਮਝਣਾ। ਸੋ ਪਲੀਜ਼ ਵਿਸ਼ ਬਰਥਡੇ ਟੂ ਮਾਈ ਰਵੀਨ ਸੈਣੀ, 8th ਬਰਥਡੇ ਆ। ਅਤੇ ਥੈਂਕ ਯੂ ਬਰਥਡੇ ਵਿਸ਼, ਪਲੀਜ਼ ਵਿਸ਼ ਹੈਪੀ ਬਰਥਡੇ ਟੂ ਮਾਈ ਡੋਟਰ। ਅੱਛਾ, ਇਹਨਾਂ ਦੇ ਡੋਟਰ ਨੇ ਰਵੀਨ ਸੈਣੀ। ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਰਵੀਨ ਸੈਣੀ ਜੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਮੰਮੀ ਡੈਡੀ ਨੂੰ ਵੀ ਬਹੁਤ ਬਹੁਤ ਵਧਾਈਆਂ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਖੂਬ ਇੰਜੋਏ ਕਰੋ ਤੁਸੀਂ ਇਸ ਜ਼ਿੰਦਗੀ ਦੇ ਨਵੇਂ ਵਰ੍ਹੇ ਨੂੰ। ਧੰਨਵਾਦ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਿਸ਼ਾ ਬਹੁਤ ਵਧੀਆ, ਲੈਂਗੁਏਜ ਇਜ਼ ਬਿਗੈਸਟ ਬੈਰੀਅਰ ਫੋਰ ਪ੍ਰੋਗਰੈਸ ਇਨ ਸੀਨੀਅਰ ਰੋਲਸ, ਐਜ਼ ਮੋਸਟ ਸੀਨੀਅਰ ਪੁਜੀਸ਼ਨ ਆਰ ਫਿਲਡ ਬਾਏ ਵਾਈਟ ਪੀਪਲ ਡਿਊ ਟੂ ਲੈਕ ਆਫ ਅੰਡਰਸਟੈਂਡਿੰਗ ਫੋਰ ਇਸ਼ੂਜ਼, ਜੋਕਸ ਅਤੇ ਪ੍ਰੈਫਰੈਂਸਿਸ ਐਕਸੈਟਰਾ। ਬਿਲਕੁਲ, ਆਹ ਵੀ ਇੱਕ ਵੱਡਾ ਚੀਜ਼, ਹਾਂ, ਕਿਉਂਕਿ ਬੰਦਾ ਮਨ ਹੀ ਮਨ ਸੋਚਦਾ ਵੀ ਯਾਰ ਮੈਂ ਸਾਰਾ ਕੁਛ ਮੇਰਾ ਦੂਜੇ ਨਾਲੋਂ ਚੰਗਾ ਵਾ, ਤਜਰਬਾ ਵੱਧ ਆ, ਮੈਂ ਸਾਰਾ ਕੁਛ ਕਰਨ ਨੂੰ, ਪੜ੍ਹਾਈ ਵੀ ਆ, ਪਰ ਲੈਂਗੁਏਜ ਕਰਕੇ ਯਾਰ ਮੈਂ ਇੱਥੇ ਫਸਿਆ ਹਾਂ। ਮਾਨਸਿਕ ਤੌਰ ਦੇ ਉੱਤੇ ਕਿੰਨੀ ਚੀਜ਼ ਸੱਟ ਵੱਜਦੀ ਹੈ। ਜੂਨੀਅਰ ਬੰਦਾ ਆ ਕੇ ਤੁਹਾਡੇ ਉੱਤੇ ਬਹਿ ਗਿਆ, ਇਹ ਤੋਂ ਵੱਡੀ ਹੋਰ ਕੀ ਮੈਂਟਲ ਹੈਲਥ ਦਾ?
1: ਉਹਨਾਂ ਨੂੰ ਵੀ ਇਹ ਦੱਸਣ ਨੂੰ ਹੋ ਗਿਆ ਵੀ ਤੂੰ ਭਾਈ ਇਸ ਗੱਲੋਂ ਹਨਾ ਹੈਗਾ, ਅਤੇ ਬੰਦਾ ਹੋਰ ਹੀਣ ਭਾਵਨਾ 'ਚ ਲੈਂਦਾ ਵੀ ਹਾਂ ਯਾਰ ਗੱਲ ਸਹੀ ਹੋਊ, ਜਦਕਿ ਕਾਬਲੀਅਤ ਭਾਵਾਂ ਵੱਧ ਹੋਵੇ।
0: ਇਹ ਤਾਂ ਖਾਸ ਤੌਰ ਦੇ ਉੱਤੇ ਜਿਹੜੀ ਮੈਨੂੰ ਲੱਗਦਾ ਇਹ ਆਪਣੀ ਜਿਹੜੀ ਪਹਿਲੀ ਪੀੜ੍ਹੀ ਆ ਜਿਹੜੀ ਮਾਈਗ੍ਰੈਂਟ ਹੋ ਕੇ ਆਉਂਦੀ ਆ, ਉਹਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਮਗਾਮ ਬੱਚੇ ਭਾਵੇਂ ਉਹ ਚੀਜ਼ ਕਰ ਲੈਣ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਹੱਥ ਜੋੜ ਕੇ।
1: ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
3: ਵਧੀਆ ਜੀ ਵਧੀਆ। ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਵੈਨ ਇਟ ਕਮਸ ਟੂ ਮੈਂਟਲ ਹੈਲਥ ਵਿਦ ਐਨੀਥਿੰਗ, ਚਾਹੇ ਲੈਂਗੁਏਜ ਹੋਵੇ ਕੁਛ, ਬਟ ਲੈਂਗੁਏਜ ਕੋ ਅਗਰ ਲੈ ਕੇ ਹਮ ਕਰੇ ਤੋ ਜੈਸੇ ਵੋ ਦੂਸਰੇ ਸਪੀਕਰ ਨੇ ਵੀ ਕਹਾ, ਇਟਸ ਆਲ ਅਬਾਊਟ ਪ੍ਰੈਕਟਿਸ ਐਂਡ ਇਫ ਯੂ ਡੂ ਨਾਟ ਮੇਕ ਅ ਐਫਰਟ ਐਂਡ ਅਗਰ ਹਮ, ਕਿਉਂਕਿ ਕਿਤਨੇ ਲੋਕੋ ਕੋ ਮੈਂ ਜਾਣਤਾ ਹੂੰ ਜਿਨਕੋ ਆਤਾ ਵੀ ਇੰਗਲਿਸ਼ but they don't make effort because they are shy and wo unke liye hurdle ban jata hai and then that anxiety becomes stress and that stress becomes mental health. So aur jaise hamare jaise main apna example lunga to main baat karne mein koi bhi language mein baat kar sakta hu but it comes to reading or writing and because of my dyslexia I really don't bother kyunki मैं काम चलाओ वर्बली बोल सकता हूँ पर जब राइटिंग में आते हैं क्योंकि मैं डिटेल में रहा हूँ मुझे डिटेल में राइटिंग सब कुछ आता है बिकॉज इट्स ऑल अबाउट प्रैक्टिस आई मेड एफर्ट टू लर्न हाउ टू राइट एंड व्हाट टू राइट एंड जैसे दूसरे जेंटलमैन ने कहा कि थोड़े लोगों को सीनियर पोजिशन मिलता है आई डोंट अग्री विद इट बिकॉज इंडियन आर इन CEO position around the world. मैं यहाँ सीधा मैनेजर आया, मतलब was my first job manager.
0: ਨਹੀਂ ਚਲੋ ਵੇਖੋ, ਤੁਸੀਂ ਉਹਨਾਂ ਦੀ ਵੀ ਗੱਲ ਨਹੀਂ ਸੁੱਟ ਗਵਾ ਸਕਦੇ ਰਿਚਰਡ ਜੀ, ਕਹੇ ਮੰਨ ਲਓ ਤੁਸੀਂ ਸੋਚੋ ਇੱਕ ਦੇ ਨਾਲ ਹੀ ਹੋਇਆ ਹੋਵੇ ਤੇ ਹੈਗਾ ਤੇ ਹੈ ਨਾ, ਤੁਸੀਂ ਮਤਲਬ ਕਹਿ ਸਕਦੇ ਹੋ ਵੀ ਇੱਦਾਂ ਨਹੀਂ ਆ, ਆਹ ਵੀ ਚੀਜ਼ ਹੋ ਜਾਂਦੀ ਆ, ਪਰ ਜੋ ਜਿਹਨੇ ਫੇਸ ਕੀਤਾ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਨਾ।
3: ਹਾਂਜੀ ਸਹੀ ਬਾਤ ਹੈ। ਤੋ ਮੈਂ ਇਹ ਕਹੂੰਗਾ ਕਿ ਯਹਾਂ ਜੋ जो क्योंकि मैं सबसे ज्यादा रिलैक्स एटमोसफेयर मेरे ख्याल में ऑस्ट्रेलिया में, अगर आपको अपना काम करना आता है और आपको वो जो बोल रहे हैं वो समझ आता है और जो आप बोलना चाहते हो सिंपल लैंग्वेज में, दे विल नॉट डिस्क्रिमिनेट, दे विल अप्रिशिएट दैट यू आर मेकिंग एफर्ट टू स्पीक एंड एक्सप्लेन. जैसे आप लोग ने मुझे अवार्ड दिया बिकॉज आई मेड एफर्ट टू बी अमंग यू ऑल विथ अ डिफरेंट लैंग्वेज, कि लैंग्वेज वॉज इन द बैरियर. तो उसी तरह मेरे ख्याल में सब कम्युनिटी में आपको एक्सेप्ट करेंगे इफ यू मेक एफर्ट. सो इट ऑल कम्स डाउन टू मेकिंग एफर्ट.
0: थैंक यू रिचर्ड जी.
3: ठीक है जी.
0: थैंक यू जी. थैंक यू जी. धन्यवाद. बहुत मेहरबानी तुहाडी. अमन जी कहिंदे ने कि भाजी विशेषज्ञ जी ने हुणे जो गल कीती बिल्कुल सही आ. कहिंदे एक्सेंट ज़्यादा मैटर नहीं करता. लाइक असी ओजी भी कहिंदे ओजी एंड कीवीज़ विच भी सम लैवल ते स्ट्रैस हुंदा वा. लाइक इंग्लिश तो इंग्लिश स्पीकर भी कहिंदे कि सही स्ट्रैस फील कीता जांदा. इसे लई कहिंदे ने कि इन्हां दे भी बहुत जोक होंदे आ कीवीज़ ते ऑस्ट्रेलियन दे जोक्स, अस एंड ब्रिटिश दे जोक्स, ऑल अराउंड एक्सेंट्स. बिल्कुल देखो आपां दे हुण अपने तक गल तां कर रहे हैं क्योंकि आपां कर रहे हैं ते अदरवाइज़ कोई भी किसी भी लैंग्वेज तो दूसरी लैंग्वेज जां किसी खिते तो दूसरे खिते जां किसी धर्म तो दूसरे धर्म दे विच जाऊगा ते सेम आपां इहो ही गल करांगे. बाकी जिदां रिचर्ड जी कह रहे ने वो तो एंड हो गया ना. जिदा मान लो तुम हूँ ये एफर्ट ही ने जे एफर्ट ही ने साडे लिए सबाशी आ कि आप फिर भी वो सारिया चीज़ा मैनेज कर रहे हैं. पर गल ये कि बावजूद भी वो चीज़ मैंटल हैल्थ के असर पर पाँदी है ना. हाँ ठीक है, आप नहीं कह रहे कि एफर्ट नहीं कोई भी कर रहा, ये तो एफर्ट ही ने तो इन्ने क ज़्यादा एफर्ट किए. मतलब मैं अपनी जो गल करा तो अज तो जे आप सोचिए कोई 25 साल पहला 30 साल पहला तो उदों जे कोई कहता भी भाई एक इदा का देश है तो उत्थे जाके तो तुहानू अंग्रेजी बोलनी पैनी है तो अपने तो हथ खड़े ही उदों ही कौन बोलना. भावें कोई उत्थे किन्ना भी कोई पढ़िया लिखा भावें उत्थे किसी का अंग्रेजी मीडियम ही है क्योंकि अभ्यास च नहीं है ना जिन्ना चिर चीज़. हुण कई बंदे इत्थे नहीं है अंग्रेजी पढ़े पर उन्हां दे अभ्यास च आ ते वो वधिया बोल लैंदे.
1: आहो कहिंदा किन्नी कु बोलनी चाहीदी है. बजुर्ग कहिंदे भाई जिन्नी वध तों वध बोल हो जी उन्नी चंगी आ. मेरा तो परसों का ब्लड प्रैशर कुकर वधदा एक अद्धा अकर बद ही चलन.
0: हाँ जिन्ना कहो उन्ना तमासा के जहाँ चक्के रखो माड़ा जहा. 645 तुम आने रहो जी.
4: ਸਾਸਿਕਾ ਭਾਈ ਦੀ ਕੀ ਹਾਲ ਚਾਲ ਦੇ
0: ਜੀ? ਸਾਸਿਕਾ ਜੀ.
1: ਜੀ ਸਾਸਿਕਾ ਜੀ.
4: ਭਾਈ ਜੀ ਤੁਸੀਂ ਪ੍ਰੋਗਰਾਮ ਕਰ ਰਹੇ ਸੀ ਵੀ ਲੈਂਗੁਏਜ ਦੀ ਬੈਰੀਅਰ ਆਉਂਦਾ ਹੈਗਾ, ਆਪਣੇ ਲੋਕ ਸਟ੍ਰੈਸ ਚਲ ਜਾਂਦੇ ਆ ਵੀ ਬੋਲਿਆ ਨਹੀਂ ਜਾਂਦਾ
0: ਜੀ.
4: ਪਰ ਜਿਹੜੀਆਂ ਬੈਸਲਾਂ ਲੱਗਦੀਆਂ ਨੇ ਗਰਾਜਾਂ ਚ ਪੰਜਾਬੀ ਬੋਲ ਕੇ ਉਹ ਵੀ ਕਈ ਵਾਰੀ ਸਪੈਸੇ ਦਿੰਦੀਆਂ ਨੇ ਵੀ ਆਹ ਬਣਾ ਲਿਆ ਆਹ ਬਣਾ ਲਿਆ ਆਹ ਕਰ ਲਿਆ ਉਹ ਕਰ ਲਿਆ. ਬੰਦਾ ਭੱਜੇ ਤਾਂ ਕਿੱਧਰ ਨੂੰ ਭੱਜੇ
0: ਕਿਦਾਂ ਕਿਦਾਂ ਮਤਲਬ ਸਮਝੇ ਨੀ ਕਿਹੜੇ ਕੰਟੈਕਸਟ ਵਿੱਚ ਗੱਲ ਕਰ ਰਹੇ ਤੁਸੀਂ?
4: ਆਪਣੇ ਲੋਕ ਜਦੋਂ ਬਹਿੰਦੇ ਹੈਗੇ ਇਕੱਠੇ ਦਿਲ ਦੀਆਂ ਗੱਲਾਂ ਕਰਦੇ ਹੈਗੇ ਜਾਂ ਕੋਈ ਮਹਿਫਲਾਂ ਸ਼ਹਿਫਲਾਂ ਲੱਗਦੀਆਂ ਨੇ ਉਹ ਵੀ ਤਾਂ ਸ਼ੇਖੀ ਦੀਆਂ ਲੱਗਦੀਆਂ ਨੇ ਜ਼ਿਆਦਾਤਰ.
0: ਜੀ ਜੀ. ਨਹੀਂ ਇਹੋ ਹੀ ਤਾਂ ਗੱਲ ਕਰ ਰਹੇ ਆਪਾਂ. ਵੇਖੋ ਜਿਹੜੀ ਸ਼ੇਖੀ ਆ ਨਾ ਆਪਾਂ ਨੂੰ ਮੰਨ ਲਓ ਸ਼ੇਖੀ ਕਹਿ ਲਓ ਜਾਂ ਅਚੀਵਮੈਂਟ ਕਹਿ ਲਓ, ਸਾਨੂੰ ਸਵਾਦ ਆਉਂਦਾ ਨਾ ਇੱਕ ਦੂਸਰੇ ਉਹਨਾਂ ਦੱਸ ਕੇ ਸ਼ੇਅਰ ਕਰਕੇ. ਅਤੇ ਹੁਣ ਸਮੱਸਿਆ ਇਹੋ ਹੀ ਆ ਵੀ ਸਾਨੂੰ ਉਹ ਦੱਸਣ ਦੇ ਲਈ ਆਪਣੇ ਬੰਦੇ ਲੱਭਣੇ ਪੈਂਦੇ ਆ ਨਾ. ਹੁਣ ਉੱਦਾਂ ਦੀਆਂ ਸ਼ੇਖੀਆਂ
1: ਤੁਸੀਂ
0: ਹਾਂ ਕਿਸੇ ਗੋਰੇ ਨੂੰ ਮੰਨ ਲਓ ਬਹਾ ਕੇ ਗੁਆਂਢੀ ਨੂੰ ਤੁਸੀਂ ਜੇ ਕਹੋਗੇ ਵੀ ਤਾਂ ਉਹ ਕਹੋਗਾ ਯੇ ਆਲ ਰਾਈਟ
1: ਮੇਰਾ ਘਰ 1.5 million ਦਾ ਹੋ ਗਿਆ, ਉਹ ਕਹਿੰਦਾ ਮੈਂ ਕੀ ਕਰਾਂ ਫਿਰ.
0: ਹਾਂ ਉਹਨੇ ਕਹਿਣਾ ਠੀਕ ਹੈ ਜਾ ਇੱਕ ਬੀਅਰ ਲੈ ਕੇ ਆ, ਠੀਕ ਹੈ ਲੈ ਹੋ ਗਿਆ ਹੋਊਗਾ ਠੀਕ ਹੈ ਹੈ ਨਾ. ਉਹ ਉਹ ਉਹ ਮਜ਼ਾ ਵੀ ਆਪਣੇ ਲੋਕਾਂ 'ਚ ਆਉਂਦਾ ਹੈ ਨਾ. ਇਹ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਉੱਥੇ ਜਿਹੜੀ ਲੈਂਗੁਏਜ
1: ਚੁਗਲੀ.
0: ਤਾਂ ਹੁਣ ਮੰਨ ਲਓ ਤੁਸੀਂ ਕਿਸੇ ਦੇ ਨਾਲ ਇਸੇ ਗੱਲ 'ਤੇ ਮੰਨ ਲਓ ਫੁਕਰੀ ਮਾਰੀ, ਮੰਨ ਲਓ ਜਾਂ ਫੁਕਰੀ ਕਹਿ ਲਓ ਜਾਂ ਤੁਸੀਂ ਅਚੀਵਮੈਂਟ ਕਹਿ ਲਓ ਵੀ ਮੈਂ ਫਲਾਣੀ ਗੱਡੀ ਲਈ ਆ ਭਾਈ, ਹੈ ਨਾ ਵੀ ਇਹ ਗੱਡੀ ਆਸਟ੍ਰੇਲੀਆ 'ਚ ਸਿਰਫ 5 ਲੋਕਾਂ ਕੋਲ ਆ, ਹੈ ਨਾ. ਅਤੇ ਹੁਣ ਅਗਲਾ

0: ਵੀ ਠੀਕ ਆ ਹੈ ਨਾ, ਅਤੇ ਤੁਹਾਡਾ ਉੱਥੇ ਲੱਸੀ ਹੋ ਗਈ, ਉਹ ਤੁਹਾਡੀ ਗੱਡੀ ਲਾਉਣ ਲਈ ਇੱਕ ਬਰਾਬਰ ਹੋ ਗਈ, ਸੋ ਉਹ ਤੁਹਾਨੂੰ ਹੋਰ ਪ੍ਰੈਸ਼ਰ ਦਊਗੀ।
1: ਸੋ ਚਾਹੇ ਸ਼ੇਖੀ ਹੋਈ ਆ, ਮਤਲਬ ਮੈਂਟਲ ਸਟ੍ਰੈਸ ਤਾਂ ਤੁਹਾਡਾ ਰਿਲੀਜ਼ ਹੁੰਦਾ ਹੀ ਹੋਣਾ ਕਿ ਨਹੀਂ?
0: ਹੁਣ ਤੁਸੀਂ ਕਈ ਬੰਦੇ ਵੇਖੋ ਵੀ ਉਹ ਜਦੋਂ ਸ਼ੇਖੀ ਮਾਰਦੇ ਆ ਅਤੇ ਉਹ ਐਵੇਂ ਥੋੜ੍ਹੀ ਮਾਰਦੇ ਹੋਣਗੇ, ਉਹਨਾਂ ਨੂੰ ਵੇਖੋ ਵੀ ਉਹਨਾਂ ਨੂੰ ਸਵਾਦ ਆਉਂਦਾ ਹੋਊਗਾ, ਉਹ ਰਿਲੈਕਸ ਫੀਲ ਕਰਦੇ ਹੋਣਗੇ ਤਾਂ ਹੀ ਮਾਰਦੇ ਆ ਨਾ।
1: ਅਸੀਂ ਇਹ ਨਹੀਂ ਕਹਿੰਦੇ ਵੀ ਵਧੀਆ ਗੱਲ ਆ ਇਹ,
0: ਮਤਲਬ ਪਰ ਉਹਨਾਂ ਨੂੰ ਲੱਗਦਾ ਹੋਊਗਾ।
1: ਹੁਣ ਜਨੈਰਿਕ ਗੱਲ ਕਰਦੇ ਹਾਂ, ਸ਼ੇਖੀ ਮਾਰਨਾ ਬਾਹਲੀ ਵਧੀਆ ਗੱਲ ਨਹੀਂ ਹੈ।
2: ਇੱਕ ਗੱਲ ਹੋਰ ਵੀ ਆ, ਆਪਣੇ ਲੋਕ ਨਾ ਜਿੱਥੇ ਲਾ ਲਓ ਜਿਵੇਂ ਵਰਕ ਪਲੇਸਿਸ ਤੇ, ਜੇ ਆਪਣੇ ਲੋਕ ਆਪਣੇ ਲੋਕਾਂ ਨੂੰ ਵੇਖ ਲੈਂਦੇ ਨੇ, ਆਪਾਂ ਮਿਕਸ ਅਪ ਹੋਣ ਦੀ ਘੱਟ ਟਰਾਈ ਕਰਦੇ ਹਾਂ, ਆਪਾਂ ਜਾ ਕੇ ਨਾ ਇੱਕ ਕਾਰਨਰ ਇਹ ਕਰ ਲੈਂਦੇ ਕਿ ਵੀ ਆਪਾਂ ਯਾਰ ਇੱਧਰ ਠੀਕ ਆਏ, ਉੱਥੇ ਉਹਨਾਂ ਦੀਆਂ ਗੱਲਾਂ ਚ ਕਾਹਨੂੰ ਪੈਣਾ।
0: ਐਗਜੈਕਟਲੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਨਾ,
2: ਜਿਹੜੇ ਨੇ ਗੱਲ ਸਮਝਣੀ ਹੁੰਦੀ ਹੈ ਨਾ, ਤਾਂ ਗੁੰਗੇ ਦੀ ਵੀ ਸਮਝ ਲੈਂਦਾ, ਜਾਂ ਜਿਹਨੇ ਕਰਨੀ ਹੁੰਦੀ ਆ ਉਹ ਕਰ ਦਿੰਦਾ, ਗੱਲ ਸਮਝਾ ਲੈਂਦਾ।
0: ਆਪਣੇ ਆਪਣੇ ਪੱਧਰ ਦੇ ਉੱਤੇ ਆਪਾਂ ਵੇਖੋ, ਤੁਸੀਂ ਸਾਰੇ ਹੀ ਕਰਦੇ ਹਾਂ ਨਾ, ਆਪਾਂ ਜਿਹੜੇ ਇੱਥੇ ਰਹਿੰਦੇ ਹਾਂ ਗੁਆਂਢੀਆਂ ਦੇ ਨਾਲ ਹਰ ਇੱਕ ਦਾ ਹੋਊਗਾ, ਕੋਈ ਮਾਸਾ ਘੱਟ ਬੋਲ ਰਹਿੰਦਾ ਹੋਊਗਾ, ਵੱਧ ਬੋਲ ਰਹਿੰਦਾ ਹੋਊਗਾ, ਕੰਮ 'ਤੇ ਵੀ ਆਪਾਂ ਗੁਜ਼ਾਰੇ ਚਲੋ ਕਰ ਹੀ ਰਹੇ ਹਾਂ, ਸਾਰਾ ਕੁਛ ਚੱਲ ਰਿਹਾ, ਪੰਪ 'ਤੇ ਜਾਂਦੇ ਹਾਂ ਉੱਥੇ ਵੀ ਬੋਲ ਲਈਦਾ, ਕੋਲਸ 'ਤੇ ਜਾਂਦੇ ਉੱਥੇ ਵੀ ਤੁਸੀਂ ਗੱਲ ਕਰਦੇ ਹੋ, ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਸ ਸਭ ਕੁਛ ਦੇ ਬਾਵਜੂਦ ਸਟ੍ਰੈਸ 'ਤੇ ਆਪਾਂ ਮਹਿਸੂਸ ਕਰਦੇ ਹਾਂ ਨਾ, ਸ਼ਾਇਦ ਤੁਸੀਂ ਵੀ ਕਰਦੇ ਹੋਗੇ, ਮਾੜਾ ਜਿਹਾ ਭਾਰ 'ਤੇ ਬੰਦਾ ਮਹਿਸੂਸ ਕਰਦਾ ਹੀ ਆ ਨਾ, ਵੀ ਜੇ ਉਹ ਮੰਨ ਲਓ ਇਹ ਬੈਰੀਅਰ ਹੁੰਦਾ ਹੀ ਨਾ, ਤੁਹਾਡੇ ਚਾਰ ਚੁਫੇਰੇ ਹੁੰਦੇ ਹੀ ਸਾਰੇ ਪੰਜਾਬੀ, ਅਤੇ ਫਿਰ ਤਾਂ ਸਟ੍ਰੈਸ ਘੱਟ ਹੀ, ਸਟ੍ਰੈਸ ਹੋਣਾ ਨਹੀਂ ਨਾ, ਇਸ ਚੀਜ਼ ਨੂੰ ਲੈ ਕੇ ਕਮ ਸੇ ਕਮ ਸਟ੍ਰੈਸ ਨਹੀਂ ਨਾ ਹੋਣਾ।
2: ਬਾਈ ਜੀ ਗੱਲ ਕਿੱਧਰ ਨੂੰ ਮਰਜ਼ੀ ਭੱਜ ਲਓ, ਜੇ ਆਪਾਂ ਉੱਥੇ ਜਿਹੜੇ ਪੰਜਾਬ 'ਚ ਰਹਿੰਦੇ ਜਿਹੜੇ ਆਪਦੀ ਲੈਂਗੁਏਜ, ਉੱਥੇ ਹੋਰ ਸਮੱਸਿਆਵਾਂ ਨੇ, ਉੱਥੇ ਸਟ੍ਰੈਸ ਕਿਸੇ ਹੋਰ ਚੀਜ਼ ਦੀ ਆ,
0: ਤੁਹਾਡੇ ਲਈ ਪਰਦੇਸੀਆਂ ਲਈ
1: ਦਿਮਾਗੀ ਬੋਝ ਬਣ ਜਾਂਦੀ
0: ਹੈ, ਇੱਕ ਐਡ ਆਨ ਹੈ ਨਾ, ਉਹਦੀ ਉਹਦੀ ਗੱਲ ਕਰ ਰਹੇ।
2: ਤੁਹਾਡੇ ਕੋਲ ਇੱਕ ਏਦਾਂ ਦਾ ਬੰਦਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਕੋਲ ਤੁਸੀਂ ਆਪਦੇ ਔਖੇ ਵੇਲੇ ਦੀ ਗੱਲ ਕਰ ਸਕੋ।
0: ਜੀ ਜੀ,
2: ਕਿਸੇ ਵੀ ਮੁਲਕ ਚ ਬੈਠੇ ਹੋ, ਚਾਹੇ ਪੰਜਾਬ ਚ ਬੈਠੇ ਹੋ, ਜਿੱਥੇ ਤੁਸੀਂ ਨਾ ਆਪਦਾ ਇੱਕ ਵਾਰੀ ਕੱਟ ਦੋ, ਆਪਦਾ ਸੀਕ੍ਰੇਟ ਮਨ ਚੋਂ ਕੱਟ ਦੋ, ਹਲਕੇ ਹੋ ਕੇ ਮਰੂ
0: ਜੀ,
1: ਮਰਨੀ ਸਹੀ ਹੈ।
0: ਥੈਂਕ ਯੂ ਜੀ, ਥੈਂਕ
2: ਯੂ। ਮਤਲਬ ਇਹ ਆ ਵੀ ਆਪਾਂ ਨਾਲ ਲੈ ਕੇ ਜਾ ਕੇ ਵੀ ਕੀ ਕਰਾਂਗੇ ਉਹ ਚੀਜ਼ ਨੂੰ, ਮਤਲਬ ਆਪਦਾ ਹਾਲਤ ਹੈ ਜੋ, ਉਸ ਤੋਂ ਬਾਅਦ ਚਾਹੇ ਕੁਝ ਵੀ ਹੋ ਜੇ
0: ਜੀ,
2: ਕਹਿਣ ਤੋਂ ਭਾਵੇਂ ਸੀ।
0: ਬਿਲਕੁਲ ਬਿਲਕੁਲ, ਥੈਂਕ ਯੂ, ਥੈਂਕ ਯੂ,
2: ਥੈਂਕ
0: ਯੂ ਜੀ, ਥੈਂਕ ਯੂ, ਮਿਹਰਬਾਨੀ ਤੁਹਾਡੀ। ਮੈਂ ਨਾ ਉੱਥੇ ਆਪਾਂ ਹੁਣ ਕਈ ਕੰਟਰੀ ਇੱਦਾਂ ਦੇ ਨੇ ਜਿੱਥੇ, ਇੱਥੇ ਤਾਂ ਚਲੋ ਫਿਰ ਵੀ ਮੰਨ ਲਓ ਆਪਾਂ ਨੂੰ ਅੰਗਰੇਜ਼ੀ ਹੱਥ ਪੈਰ ਮਾਰਨਾ ਸਾਨੂੰ ਸਕੂਲਾਂ ਤੋਂ ਹੀ ਆ ਜਾਂਦਾ, ਹੁਣ ਕਈ ਦੇਸ਼ ਇੱਦਾਂ ਦੇ ਨੇ ਜਿੱਥੇ ਮੰਨ ਲਓ ਬਿਲਕੁਲ ਹੀ ਨਹੀਂ, ਉੱਥੋਂ ਦੀ ਲੈਂਗੁਏਜ ਤੁਹਾਨੂੰ ਬਿਲਕੁਲ ਨਹੀਂ ਆਉਂਦੀ। ਹੁਣ ਆਪਣੇ ਕਿੰਨੇ, ਆਪਾਂ ਚਾਈਨਾ ਦੀ ਚਲੋ ਗੱਲ ਕਰ ਰਹੇ ਹਾਂ, ਆਪਣੇ ਕਿੰਨੇ ਭਾਰਤੀ ਨੇ ਜਿਹੜੇ ਚਾਈਨਾ 'ਚ ਰਹਿੰਦੇ ਨੇ, ਕਿੰਨੇ ਨੇ ਜਿਹੜੇ ਜਪਾਨ 'ਚ ਰਹਿੰਦੇ ਨੇ, ਹੈ ਨਾ ਫਰਾਂਸ 'ਚ ਰਹਿੰਦੇ ਨੇ, ਹੁਣ ਹੈ ਨਾ ਜਰਮਨ ਲਾ ਲਓ, ਕਿੰਨੇ ਆਪਣੇ ਲੋਕ ਨੇ, ਗੁਜ਼ਾਰਾ ਤਾਂ ਵੇਖੋ ਉੱਥੇ ਵੀ ਹੋਈ ਜਾਂਦਾ, ਪਰ ਇਹ ਆ ਵੀ ਉਹ ਚੀਜ਼ ਤੁਹਾਨੂੰ ਇਸ ਗੱਲ ਦੇ ਲਈ ਤਾਂ ਆਪਾਂ ਐਂਡ 'ਤੇ ਇਹੋ ਹੀ ਕਹਾਂਗੇ ਵੀ ਇਸ ਗੱਲ ਦੇ ਲਈ ਤਾਂ ਬੱਲੇ ਬੱਲੇ ਸਾਰਿਆਂ ਦੀ, ਇਸ ਗੱਲ ਦੇ ਲਈ ਤਾਂ ਸਬਾਸ਼ੀ ਆ ਜਿਹੜੇ ਢੰਗ ਦੇ ਨਾਲ ਤੁਸੀਂ ਗੁਜ਼ਾਰਾ ਕੀਤਾ ਜਾਂ ਜਿਹੜੇ ਢੰਗ ਦੇ ਨਾਲ ਤੁਸੀਂ ਬਾਹਰ ਆ ਕੇ ਮੈਨੇਜ ਕੀਤੀਆਂ ਚੀਜ਼ਾਂ, ਪਰ ਫਿਰ ਵੀ ਉਹ ਚੀਜ਼ ਜਿਹੜੀ ਆ ਉਹ ਅਸੀਂ ਕਿਤੇ ਤੁਹਾਨੂੰ ਤੰਗ ਕਰ ਰਹੀ ਹੈ, ਨਹੀਂ ਕਰ ਰਹੀ, ਬਹੁਤ ਵਧੀਆ ਗੱਲ ਆ, ਕੋਈ ਜੇ ਮੈਨੇਜ ਕਰ ਰਿਹਾ ਵਾ ਤਾਂ ਬਹੁਤ ਵਧੀਆ ਗੱਲ ਹੈ, ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵਾ, ਉਹਦੇ ਵਾਂਗੂ ਕਰਨਾ ਚਾਹੀਦਾ ਵਾ ਜਿਹੜਾ ਬੰਦਾ ਕਹਿ ਰਿਹਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਦੇ ਨਾਲ, ਪਰ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਹੈਗੀ ਆ, ਕਿਉਂਕਿ ਲੈਂਗੁਏਜ ਕਿਤੇ ਨਾ ਕਿਤੇ ਬੈਰੀਅਰ 'ਤੇ ਬਣ ਜਾਂਦੀ ਆ, ਅਤੇ ਜਦੋਂ ਸਾਨੂੰ ਨਹੀਂ ਆਪਣਾ ਆਪ ਐਕਸਪਲੇਨ ਕਰਨ ਆਉਂਦਾ ਸਾਨੂੰ ਖਿਝ ਆਉਂਦੀ ਆ, ਖਿਝ ਮਤਲਬ ਕਿ ਤੁਹਾਡੇ ਦਿਮਾਗ 'ਤੇ ਪ੍ਰੈਸ਼ਰ,
1: ਆਪਣੇ ਆਪ ਦਾ ਡੁੱਲ ਜਾਣਾ, ਆਪਣੇ ਆਪ ਨੂੰ ਐਕਸਪ੍ਰੈਸ ਕਰ ਦੇਣਾ ਹੈ ਨਾ, ਉਹ ਬਹੁਤ ਜ਼ਰੂਰੀ ਆ ਗੁੱਪ ਗੁਬਾਰ ਕੱਢਣ ਲਈ। ਜ਼ਫਰ ਸਾਹਿਬ ਦਾ ਹੀ ਲਿਖਿਆ ਹੋਇਆ, ਬੱਦਲਾ ਵੇ ਬੱਦਲਾ ਆਪੇ ਨੂੰ ਅਲੱਦ ਲਾ, ਡੁੱਲ ਕੇ ਵੇ ਹੋ ਜਾ ਮੋੜੇ ਧਾਰ, ਭਰੇ ਪੀ ਤੇ ਰਹਿਣ ਨਾਲੋਂ ਡੁੱਲ ਜਾਣਾ ਕਿਤੇ ਚੰਗਾ, ਡੁੱਲਣੇ ਨੂੰ ਕਹਿੰਦੇ ਨੇ ਪਿਆਰ।
0: ਸਹੀ ਗੱਲ ਹੈ,
1: ਉਹ ਡੁੱਲ ਤੁਸੀਂ ਆਪਦੀ ਜ਼ਬਾਨ 'ਚ ਹੀ ਸਕਦੇ ਹੋ।
0: ਆਪਾਂ ਬਹੁਤੀ ਵਾਰੀ ਆਪਾਂ ਉਹਦੇ 'ਚ ਜੇਦਰ ਇਸਾਂ 'ਚ ਵੀ ਬਲੌਕ ਮਾਰ ਲੈਂਦੇ ਨਾ, ਕਿਉਂਕਿ ਆਪਾਂ ਉਹਦੇ 'ਚ ਪੈ ਜਾਂਦੇ ਹਾਂ,
1: ਸ਼ੇਅਰਿੰਗ ਅਤੇ ਕੰਪਲੀਸ਼ਨ ਆਪਦੀ ਜ਼ਬਾਨ 'ਚ ਉਹਦੇ ਅਰਗੀ ਰੀਸ ਕੋਈ ਨਹੀਂ।
0: 165 ਲਾਸਟ ਕਾਲਰ ਹੋਣਗੇ ਜੀ ਸਾਡੇ, ਤੁਸੀਂ ਆਉਂਦੇ ਰਹੋ।
3: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
3: ਹੋਰ ਠੀਕ ਠਾਕ ਜੀ?
0: ਜੀ ਬਹੁਤ ਵਧੀਆ ਬੇਟੇ।
3: ਹਾਂਜੀ ਹਾਂਜੀ,
0: ਕੀ ਸਾਂਝ ਪਾਓਗੇ?
3: ਮੈਂ ਸਟ੍ਰੈਸ ਤੇ ਪਾ

0: नहीं
1: हाँ जी, हाँ जी, पाओ जी, स्ट्रेस पाओ स्ट्रेस
0: ये
1: पाओ बेला
0: जी स्ट्रेस है जी, मैं तो तीन चार
1: हाँ जी, चलो तुम हो लो
0: लो
1: वेले, मैं उन्होंने चर वेलो आराम ना वेले हो लो, मैं उन्होंने चर मैसेज पढ़ ला, जो वेले हो जाओगे तो आवाज़ दे दो तुम। बलजीत जी कहते कि बहुत वधिया विशा जी, असी तो कहते हैं कि घर बार हर थां पंजाबी बोलते हैं, तो जिथे लोड़ होवे उथे अंग्रेजी नूं भी सद्दा दईए। मेरे नाल तां कहते हैं कि जे कोई पंजाबी भैन भरा इंग्लिश बोलन लगे दुकान पर, तो हाँ जी वधिया कह के उन्हां नूं पंजाबी बोलन ला लईदा वा, तो अपना ਦਿੱਤੇ ਮਾਣ ਦੇ ਨਾਲ ਦੱਸੀਦਾ ਵਾ ਵੀ ਆਪਾਂ ਮਾਝੇ ਵਾਲੇ ਹਾਂ। ਮਤਲਬ ਥੋੜ੍ਹਾ ਜਿਹਾ ਆਪਾਂ ਸ਼ਾਇਦ ਜਾਂ ਤਾਂ ਆਪਾਂ ਨਹੀਂ ਸਹੀ ਐਕਸਪਲੇਨ ਕਰ ਪਾਏ, ਮਤਲਬ ਮਸਲਾ ਉਹ ਨਹੀਂ ਆ, ਗੁਜ਼ਾਰਾ ਸਾਰੇ ਕਰ ਰਹੇ ਨੇ, ਬਹੁਤ ਵਧੀਆ ਕਰ ਰਹੇ ਨੇ, ਕੋਈ ਨਹੀਂ ਇਹੋ ਜਿਹਾ ਹੋਊਗਾ ਜਿਹੜਾ ਨਹੀਂ ਮਾਣ ਮਹਿਸੂਸ ਕਰਦਾ, ਕੋਈ ਨਹੀਂ ਆ ਜਿਹੜਾ ਨਹੀਂ ਗੁਜ਼ਾਰਾ ਕਰ ਰਿਹਾ। ਸਾਡਾ ਮਸਲਾ ਅੱਜ ਦਾ ਜਿਹੜਾ, ਇਹੀ ਮੈਂ ਆਪਣੇ ਕਾਲਰ ਅਗਲੇ ਲਾਈਨ ਤੋਂ ਪਹਿਲਾਂ ਦੱਸਦਾ, ਹੋ ਸਕਦਾ ਇਹਨਾਂ ਨੂੰ ਵੀ ਕੰਫਿਊਜ਼ਨ ਹੋਵੇ ਕਿ ਗੁਜ਼ਾਰਾ ਤਾਂ ਸਾਰਾ ਕੁਝ ਚੱਲ ਰਿਹਾ ਵਾ, ਸਾਰਾ ਕੁਝ ਠੀਕ ਆ, ਪਰ ਕਿਸੇ ਦੂਸਰੇ ਹੋਰ ਕਿਸੇ ਭਾਸ਼ਾ ਵਾਲੇ ਦੇਸ਼ ਦੇ ਵਿੱਚ ਹੋਣਾ, ਜਿੱਥੇ ਚਾਰ ਚੁਫੇਰੇ, ਮੰਨ ਲਓ ਇੱਥੋਂ ਦੀ ਆਪਾਂ ਐਗਜ਼ਾਮਪਲ ਲੈਂਦੇ ਕਿ ਚਾਰ ਚੁਫੇਰੇ ਅੰਗਰੇਜ਼ੀ ਆ, ਹੁਣ ਆਪਾਂ ਪੰਜਾਬੀ ਵਾਲੇ ਹਾਂ, ਸਾਨੂੰ ਮੰਨ ਲਓ 70% ਆਉਂਦੀ ਹੋਊਗੀ, 80% ਆਉਂਦੀ ਹੋਊਗੀ, ਜਾਂ ਮੰਨ ਲਓ 50% ਆਉਂਦੀ ਹੋਊਗੀ, ਪਰ ਉਹ ਜਿਹੜੀ ਚੀਜ਼ ਆ ਆਪਣੇ ਹਾਵ ਭਾਵ ਉਸ ਤਰੀਕੇ ਦੇ ਨਾਲ ਨਾ ਵਿਅਕਤ ਕਰ ਪਾਉਣੇ, ਕੀ ਉਹ ਚੀਜ਼ ਸਾਨੂੰ ਪ੍ਰੈਸ਼ਰ ਦਿੰਦੀ ਹੈ? ਸਿਰਫ ਇੰਨਾ ਕੁ ਮਸਲਾ ਕਿ ਉਹ ਸਟ੍ਰੈਸ 'ਚ ਐਡ ਆਨ ਕਰਦੀ ਹੈ ਉਹ ਚੀਜ਼। ਹਾਂਜੀ 165 ਤੁਸੀਂ ਆਉਂਦੇ ਹੋ ਜੀ।
0: ਹਾਂਜੀ ਵੀਰ ਜੀ,
1: ਜੀ
0: ਸਟ੍ਰੈਸ ਮੇਰੇ ਵੀ ਘੱਟੋ ਘੱਟ 3-4 ਵਾਰੀ ਆਈ ਹੈ ਜੀ।
1: ਨਹੀਂ, ਇਕੱਲੇ ਸਟ੍ਰੈਸ ਦੀ ਗੱਲ ਨਹੀਂ ਚੱਲ ਰਹੀ, ਤਾਂ ਮੈਂ ਫਿਰ ਬੇਨਤੀ ਕਰਦਾ ਕਿ ਲੈਂਗੁਏਜ ਦੇ ਨਾਲ ਜੋੜ ਕੇ ਗੱਲ ਕਰਿਓ, ਵੈਸੇ ਤਾਂ ਸਾਨੂੰ ਮਤਲਬ ਮੰਨ ਲਓ ਜ਼ਿੰਦਗੀ ਸਟ੍ਰੈਸਾਂ ਨਾਲ ਹੀ ਭਰੀ ਹੈਗੇ। ਹਾਂਜੀ
0: ਹਾਂਜੀ ਹਾਂਜੀ, ਤੇ ਜਿੱਥੇ ਤੱਕ ਲੈਂਗੁਏਜ ਦੇ ਕਰਕੇ ਹੀ ਆਈ ਆ, ਵੈਸੇ ਨਹੀਂ ਆਈ।
1: ਜੀ,
0: ਤੇ ਹਾਂ, ਮੈਨੂੰ ਇੱਕ ਟਾਈਮ ਐਂ ਲੱਗਾ ਸੀ ਵੀ ਉਸ ਕਰਕੇ ਹੀ ਮੇਰਾ ਸਾਰਾ ਕੰਮ ਖਰਾਬ ਹੋ ਰਿਹਾ, ਮੈਨੂੰ ਇੰਗਲਿਸ਼ ਕਿਉਂ ਨਹੀਂ ਆ ਰਹੀ, ਤੇ ਉਹ ਮੇਰੇ ਅੰਦਰ ਇੰਗਲਿਸ਼ ਹੈਗੀ ਉਹ ਬਾਹਰ ਨਿਕਲ ਰਹੀ।
1: ਜੀ,
0: ਜਦੋਂ ਮੈਨੂੰ ਲੋੜ ਹੁੰਦੀ ਆ ਵੀ ਉਦੋਂ ਮੈਨੂੰ ਵਰਤੀ ਕਿਉਂ ਨੀ ਜਾ ਰਹੀ, ਉਹ ਅੰਦਰ ਸਟੋਰ ਕਿਉਂ ਰਹਿੰਦੀ ਆ?
1: ਹਾਂ, ਉਹ ਚੀਜ਼ ਤੰਗ ਕਰਦੀ ਆ।
0: ਹਾਂ, ਉਹ ਚੀਜ਼ ਤੰਗ ਦੀ, ਉਹਦਾ ਮੈਨੂੰ ਇੱਕ ਹੀ ਹੱਲ ਲੱਭਾ ਵੀ ਕੋਨਫੀਡੈਂਸ ਲੂਜ਼ ਹੋ ਜਾਂਦਾ ਨਾ ਜਦੋਂ ਆਪਾਂ ਇੰਗਲਿਸ਼ ਬੋਲਣ ਲੱਗਦੇ ਆ।
1: ਹਾਂ,
0: ਤੇ ਉਹ ਜੇ ਕਿਤੇ ਇੱਕ ਪੈਗ ਲਾ ਕੇ ਬੋਲੀਏ ਤਾਂ ਵਧੀਆ ਬੋਲੀ ਜਾਂਦੀ ਆ। ਤੇ ਉਹ ਕਹਿੰਦੀ ਉਹ ਅੰਦਰ ਤੁਹਾਡੇ ਦੇ ਉਹੀ ਤੁਹਾਨੂੰ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਸਭ ਕੁਛ ਤੁਸੀਂ ਜਾਣੀ ਕਿ ਉਦੋਂ ਫੀਲ ਨੀ ਕਰਦੇ ਵੀ ਮੈਨੂੰ ਕਿਹੋ ਜਿਹੀ ਆਊਗੀ। ਇਹ ਸਾਡੇ ਨਾਲ ਘਟਨਾ ਵਾਪਰੀ ਜਦੋਂ ਅਸੀਂ ਆਏ 2009 ਦੇ ਵਿੱਚ ਆਸਟ੍ਰੇਲੀਆ ਵਿੱਚ।
1: ਜੀ,
0: ਤੇ ਉਸ ਜਦੋਂ ਅਸੀਂ ਆਪਣੀ ਗ੍ਰੈਫਸ ਦੀ ਕਰਦੇ ਪ੍ਰੂਨਿੰਗ,
1: ਜੀ,
0: ਤੇ ਉੱਥੇ ਗੋਰੇ ਨੇ ਸਾਨੂੰ ਇਹ ਕਿਹਾ ਸੀ ਵੀ ਜਿਹੜੀਆਂ ਹੈਗੀਆਂ ਨਾ ਆਪਣੀਆਂ ਟਾਹਣੀਆਂ ਬਰੀਕ, ਉਹਨਾਂ ਨੂੰ ਕੱਟਣਾ ਨਹੀਂ ਗਾ। ਉਹ ਮੇਰੇ ਨਾਲ ਦਾ ਮੁੰਡੂ ਗੱਡੀ ਆਇਆ,
1: ਓਕੇ,
0: ਉਹ ਸਾਡੇ ਗੱਲ ਪੈ ਗਿਆ ਵੀ ਤੂੰ ਆਹ ਕੀ ਕੀਤਾ, ਉਹ ਕਵੇ ਓਕੇ।
1: ਜੀ,
0: ਉਹ ਜਿਹੜੀ ਗੱਲ ਆਵੇ ਉਹ ਕਵੇ ਓਕੇ ਓਕੇ ਓਕੇ। ਉਹ ਜਿਹੜਾ ਫਿਰ ਕਨੈਕਟ ਹੈਗਾ ਜਿਹਨੇ ਥਰੂ ਆਏ ਸੀ, ਉਹ ਕਹਿੰਦਾ ਉੱਥੇ ਇੰਡੀਅਨ ਬਲੈਡੀ ਲੱਗੇ, ਉਹ ਸਾਰੇ ਕੰਮ ਓਕੇ ਓਕੇ ਕਰੀ ਜਾਂਦੇ ਆ। ਕਹਿੰਦਾ ਐ ਰਹੀ ਤਾਂ ਮੇਰਾ ਉਹਨਾਂ ਨੇ ਵੈਸੇ ਕੰਮ ਓਕੇ ਕਰ ਦੇਣਾ।
1: ਹਾਂਜੀ,
0: ਮੈਂ ਉਹ ਸਾਨੂੰ ਆ ਕੇ ਸਮਝਾਇਆ, ਉਹ ਬੇਚਾਰਾ ਬੋਲਦਾ ਸੀ ਉਹ ਨੇਪਾਲ ਤੋਂ ਸੀ, ਉਹ ਕਹਿੰਦਾ ਤੁਸੀਂ ਆਹ ਗੱਲ ਗਲਤ ਕਰ ਰਹੇ ਹੋ, ਤੇ ਤੁਹਾਨੂੰ ਉਹ ਕਹਿ ਰਿਹਾ ਵੀ ਇਹ ਛੋਟੀਆਂ ਟਾਹਣੀਆਂ ਨਹੀਂ ਕੱਟਣੀਆਂ। ਉਹ ਮੈਂ ਕਿਹਾ ਦੋ ਵਾਰੀ ਮੈਂ ਵੀ ਇਹਨੂੰ ਕਹਿ ਚੁੱਕਿਆ ਵੀ ਇਹ ਕੰਮ ਨਹੀਂ ਕਰਨਾ ਹੈਗਾ, ਉਹ ਇਸੇ ਕਰਕੇ ਆਪਣੇ ਨਾਲ ਗੁੱਸੇ ਹੋ ਰਿਹਾ ਉਹ।
1: ਜੀ,
0: ਤੇ ਇਹ ਫਾਰਮਿੰਗ ਜਿਸ ਵਿੱਚ ਨਾ ਇੱਕ ਜਦੋਂ ਆਪਣਾ ਜਿੰਨੇ ਆਪਣੇ ਵੈਤਨਾਮੀ ਕੰਬੋਡੀਅਨ ਕੰਮ ਕਰਦੇ ਆ, ਉਹਨਾਂ ਦੀ ਇੰਗਲਿਸ਼ ਆਪਣੇ ਨਾਲੋਂ ਵੀ ਵਧੀਆ।
1: ਜੀ,
0: ਸਮਝਾਉਂਦੇ ਉਹ ਵੀ ਇੰਗਲਿਸ਼ 'ਚ, ਉਹ ਸਾਰਾ ਕੰਮ ਉਹਨਾਂ ਦਾ ਵੀ ਉਲਟੀ ਸਮਝਦੇ ਰਹੇ ਆ ਜਾਣੀ ਕਿ।
1: ਜੀ,
0: ਤੇ ਆਇਆ ਪਹਿਲੇ ਸਾਲ 1.5 ਸਾਲ ਦਾ ਆਹੀ ਕੁਛ ਰਿਹਾ, ਉਦੋਂ ਬਹੁਤ ਔਖੇ ਰਹੇ ਆ, ਬਸ ਹੌਲੀ ਹੌਲੀ ਹੌਲੀ ਹੌਲੀ ਚੱਲ ਵਧੀਆ ਕੰਮ ਰਿੜ ਪਿਆ,
2: ਦਿਮਾਗੀ ਬੋਝ ਘਟਿਆ।
1: ਉਹਨੂੰ ਜਦੋਂ ਨਿੱਤ ਤੁਸੀਂ ਕੋਈ ਕੰਮ ਕਰਨਾ ਫਿਰ ਕਿਸੇ ਨੂੰ ਕਹਿਣ ਦੱਸਣ ਦੀ ਵੀ ਨਹੀਂ ਨਾ ਲੋੜ ਪੈਂਦੀ, ਫਿਰ ਤਾਂ ਪਤਾ ਵਾ ਵੀ ਇਹੋ ਹੀ ਕਰਨਾ, ਇੱਦਾਂ ਹੀ ਕਰਨਾ।
0: ਹਾਂਜੀ ਹਾਂਜੀ ਹਾਂਜੀ, ਪਰ ਆਉਂਦੀ ਆ ਵੀ ਲੈਂਗੁਏਜ ਦੀ ਪ੍ਰੋਬਲਮ ਬਹੁਤ ਆਉਂਦੀ ਆ, ਜਿੱਥੇ ਪਹਿਲੇ ਤਾਂ ਇੱਥੇ ਹੈਗੇ ਕਨਫਿਊਜ਼ ਹੋਏ, ਉੱਥੇ ਆਪਾਂ ਕਾਓ ਕਹਿੰਦੇ ਆ, ਇੱਥੇ ਹੁਣ ਬੀਫ ਦਾ ਮੀਟ ਹੋ ਗਿਆ, ਮੈਂ ਤਾਂ ਇਹ ਸਮਝਣਾ ਵੀ ਇਹ ਕੀ ਹੋਈ ਜਾਂਦਾ।
1: ਜੀ,
0: ਉੱਥੇ ਆਪਾਂ ਗੋਡ ਕਹਿੰਦੇ ਆ, ਗੋਡ ਦਾ ਮੀਟ ਕਹਿੰਦੇ, ਮਟਨ ਤਾਂ ਉੱਥੇ ਕੋਈ ਗਰਲਾ ਵਿਰਲਾ ਕੋਈ ਕਹਿੰਦਾ ਹੁੰਦਾ ਜੀ, ਤੇ ਇੱਥੇ ਆ ਕੇ ਉਹ ਵੀ ਮਟਨ ਹੋ ਗਿਆ। ਤੇ ਕਈ ਚੀਜ਼ਾਂ ਦੇ ਇੱਥੇ ਆ ਗਏ, ਉਹ ਜਿਹੜੇ ਆਪਾਂ ਉੱਥੇ ਲਰਨ ਕੀਤੀ ਇੰਗਲਿਸ਼ ਉਹ ਬਦਲੀ ਗਈ ਇੱਥੇ ਆ ਗਏ।
2: ਰੱਖ ਲਾ ਰੱਬ ਦੇ ਵਾਸਤੇ,
1: ਮਿਹਰਬਾਨੀ। ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲ। ਮਨਦੀਪ ਸਿੱਧੂ ਜੀ ਕਹਿੰਦੇ ਕਿ ਬੜਾ ਵਧੀਆ ਪ੍ਰੋਗਰਾਮ ਜੀ, ਧੰਨਵਾਦ। ਕਹਿੰਦੇ ਨੇ ਜਿੰਨਾ ਤੁਸੀਂ ਆਪਣੀ ਮਾਂ ਬੋਲੀ ਨਾਲ ਜ਼ਿਆਦਾ ਜੁੜੇ ਹੁੰਦੇ ਹੋ ਉਨਾ ਹੀ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਆਪਣੀ ਦਿਲ ਦੀ ਗੱਲ ਦੱਸਣੀ ਔਖੀ ਹੁੰਦੀ ਆ। ਮੈਨੂੰ ਇਸ ਦੇਸ਼ ਦੇ ਵਿੱਚ 19 ਸਾਲ ਹੋ ਗਏ ਨੇ, ਪਰ ਫਿਰ ਵੀ ਲੱਗਦਾ ਹੈ ਕਿ ਜਦ ਮਨ ਦੀ ਕੋਈ ਗੱਲ ਅੰਗਰੇਜ਼ੀ ਦੇ ਵਿੱਚ ਕਰਨੀ ਪੈ ਜਾਵੇ ਤਾਂ ਆਪਣਾ ਆਪ ਐਕਸਪ੍ਰੈਸ ਕਰਨਾ ਨਹੀਂ ਆਉਂਦਾ, ਜਾਂ ਕਹਿ ਲਓ ਵੀ ਉਨੇ ਵਧੀਆ ਤਰੀਕੇ ਦੇ ਨਾਲ ਆਪਾਂ ਨਹੀਂ ਕਰ ਪਾਉਂਦੇ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਸਿਮਨ ਜੀ। ਅਤੇ ਜੀਤ ਪੁੱਟਰ ਜੀ ਕਹਿੰਦੇ ਕਿ ਗੁੱਡ ਡੇ, ਅਤੇ ਧੰਨਵਾਦ ਜੀ ਤੁਹਾਡਾ। ਅਤੇ ਟਾਈਗਰ ਜੀ ਕੀ ਖਾਧਾ ਜੀ ਤੁਸੀਂ? ਹਾਂਜੀ, ਕੱਲ੍ਹ ਦਾ ਡਿਨਰ ਕਹਿੰਦੇ ਕਿ ਸੂਪ ਡੰਪਲਿੰਗਸ। ਧੰਨਵਾਦ ਜੀ ਤੁਹਾਡਾ। ਜਸਕਿਰੀ ਜੀ ਕਹਿੰਦੇ ਨੇ ਕਿ ਈਦ ਮੁਬਾਰਕ ਸਾਰਿਆਂ ਨੂੰ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਲੈਂਗੁਏਜ ਬੈਰੀਅਰ ਆਲਵੇਜ਼ ਹੈਪਨ ਈਵਨ ਇਨ ਸਟੇਟਸ ਟੂ ਸਟੇਟਸ। ਕਹਿੰਦੇ ਕਿ ਲਾਈਕ ਇਫ ਐਵਰੀਵਨ ਇਨ ਐਨੀਵਨ ਇਨ ਹਰਿਆਣਾ ਗੋਜ਼ ਟੂ ਪੰਜਾਬ ਔਰ ਸਿਮਿਲਰ ਟੂ ਈਸਟ, ਅਤੇ ਇਨ ਮੈਜੋਰਿਟੀ ਪੀਪਲ ਸਪੀਕ ਲੋਕਲ ਐਂਡ ਯੂ ਆਲਵੇਜ਼ ਫੀਲ ਲਿਟਲ ਬਿਟ ਸਟ੍ਰੈਸਡ। ਉੱਥੇ ਇੱਕ ਹੋਰ ਤਰ੍ਹਾਂ ਦਾ ਸਟ੍ਰੈਸ ਹੁੰਦਾ ਨਾ ਵੀ ਤੁਹਾਨੂੰ ਤੁਹਾਡਾ ਸ਼ਾਇਦ ਕੋਈ ਮਜ਼ਾਕ ਉਡਾ ਰਿਹਾ। ਅਮਨ ਸੋਹਤਾ ਜੀ ਕਹਿੰਦੇ ਨੇ ਕਿ ਦਿਆ ਜੀ ਪੰਜਾਬੀ ਚੈਟ ਬਹੁਤ ਲੱਗਦੇ ਮੈਨੂੰ, ਅਤੇ ਕਹਿੰਦੇ ਕਿ ਸੋ ਪਰਫੈਕਟ ਐਵਰੀ ਟਾਈਮ ਔਨ ਐਵਰੀ ਟੋਪਿਕ। ਹਾਂਜੀ ਬਿਲਕੁਲ ਜੀ, ਦਿਆ ਜੀ ਦਾ ਬੜਾ ਵਧੀਆ ਸਮੀਖਿਆ ਹੁੰਦੀ ਹੈ ਹਰ ਇੱਕ ਟੋਪਿਕ ਦੇ ਉੱਤੇ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰੀ ਇੰਗਲਿਸ਼ ਐਵੇਂ ਜਿਵੇਂ ਖੇਤਾਂ ਵਿੱਚ ਯੂਰੀਆ ਸਿੱਟਦੇ ਹਾਂ, ਤੰਗ ਬਹੁਤ ਹੁੰਦੇ ਆ, ਟੈਨਸ਼ਨ ਤਾਂ ਹੁੰਦੀ ਹੈ। ਭਾਅ ਜੀ ਮੇਰਾ ਇੱਕ ਮਿੱਤਰ ਆ ਗੋਰੇ ਨਾਲ ਕਿਸੇ ਗੱਲੋਂ ਲੜ ਪਿਆ, ਅਤੇ ਗੋਰਾ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ, ਅਤੇ ਮੇਰਾ ਦੋਸਤ ਕਹਿੰਦਾ ਆਈ ਐਮ ਨੋਟ ਯੂਅਰ ਸਿਸਟਰ ਇਨ ਲਾਅ।
2: ਮਜ਼ਾਕ ਕਰਨ ਨੂੰ ਮੈਂ ਸਾੜੀ ਲੱਗਦਾ
1: ਕਹਿ ਦਿੰਦੇ ਹੋ। ਅਤੇ ਬਲਪ੍ਰੀਤ ਰੱਤੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਬਹੁਤ ਵਧੀਆ ਟੋਪਿਕ ਹੈ ਜੀ ਲੈਂਗੁਏਜ ਨੂੰ ਲੈ ਕੇ। ਅਤੇ ਕਹਿੰਦੇ ਕਿ ਮੈਨੂੰ ਕਈ ਵਾਰੀ ਇਹ ਸੋਚਦਾ ਵਾਂ ਮੈਂ ਕਿ ਆਪਣੀ ਲੈਂਗੁਏਜ ਪੰਜਾਬੀ ਐਂਡ ਹਿੰਦੀ ਹੋਣ ਕਰਕੇ ਆਪਾਂ ਉਸ ਤਾਂ ਉਹਨੂੰ ਕਿੰਨੀ ਬਰੀਕੀ ਦੇ ਨਾਲ ਸੁਣ ਸਕਦੇ ਹਾਂ, ਸਮਝ ਸਕਦੇ ਹਾਂ, ਅਤੇ ਬਹੁਤ ਮਜ਼ੇ ਨਾਲ ਕਹਿੰਦੇ ਕਿ ਸੁਣਦੇ ਵੀ ਹਾਂ। ਬਟ ਜਦੋਂ ਕਹਿੰਦੇ ਕਿ ਉਹ ਇੰਗਲਿਸ਼ ਦੇ ਵਿੱਚ ਕੋਈ ਵੀ ਸਪੀਚ ਕਰਦੇ ਹੋਣ ਤਾਂ ਉਦੋਂ ਉਨਾ ਮਜ਼ਾ ਜਾਂ ਫਿਰ ਸਕੂਨ ਨਹੀਂ ਮਿਲਦਾ। ਮੈਂ ਕਹਿੰਦੇ ਨੇ ਕਿ ਕਈ ਵਾਰੀ ਫੀਲ ਕਰਦਾ ਹਾਂ ਕਿ ਇੰਗਲਿਸ਼ ਸੁਣ ਕੇ ਵੀ ਗੋਰਿਆਂ ਨੇ ਉਸਨੂੰ ਵੀ ਆਪਣੀਆਂ ਪਲਕਾਂ ਦੇ ਉੱਤੇ ਰੱਖੇ। ਮਾਫ਼ੀ ਚਾਹੁੰਦਾ ਜੀ, ਮਤਲਬ ਕਾਫ਼ੀ ਤੁਸੀਂ ਮਿਹਨਤ ਕੀਤੀ ਹੈ, ਪਰ ਮੇਰਾ ਕਹਿ ਲਓ ਵੀ ਮੇਰੇ ਜੰਪਰ ਜਵਾਬ ਦੇ ਜਾਂਦੇ ਆ ਇੰਨੀ ਜ਼ਿਆਦਾ ਅੰਗਰੇਜ਼ੀ ਪੜ੍ਹਨ ਤੋਂ, ਤਾਂ ਥੋੜ੍ਹਾ ਜਿਹਾ ਤੁਸੀਂ ਜੇ ਪੰਜਾਬੀ 'ਚ ਲਿਖਦਿਆ ਕਰੋ ਤਾਂ ਮੇਰੇ ਲਈ ਸ਼ਾਇਦ ਥੋੜ੍ਹਾ ਜਿਹਾ ਸੌਖਾ ਹੋ ਜਾਵੇ, ਜਾਂ ਫਿਰ ਕੁਝ 'ਚ ਸਮੁੰਦਰ ਭਰ ਦਿਆ ਕਰੋ, ਦੋ ਕੁ ਲਾਈਨਾਂ ਦਾ ਕਰ ਦਿਆ ਕਰੋ। ਬਿਲਕੁਲ ਕਹਿੰਦੇ ਕਿ ਬਾਈ ਜੀ ਲੈਂਗੁਏਜ ਬੈਰੀਅਰ ਕਹਿੰਦੇ ਕਿ ਸਟ੍ਰੈਸ ਦਾ ਕਾਰਨ ਬਣਦੀਆਂ ਨੇ, ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਜਦੋਂ ਹਸਬੈਂਡ 18 ਸਾਲਾਂ ਦੇ ਸੀ ਅਤੇ ਆਸਟ੍ਰੇਲੀਆ ਆਏ, ਅਤੇ ਉਹਨਾਂ ਦੇ ਲਈ ਸਭ ਕੁਛ ਨਵਾਂ ਸੀ, ਅਤੇ ਲੈਂਗੁਏਜ ਪ੍ਰੋਬਲਮ ਦੇ ਕਰਕੇ ਉਹ ਬਹੁਤ ਲੋਸਟ ਅਤੇ ਸਟ੍ਰੈਸ ਫੀਲ ਕਰਦੇ ਸੀ। ਬਟ ਹੁਣ ਕਹਿੰਦੇ ਨੇ ਕਿ ਹੁਣ ਕੋਈ ਪ੍ਰੋਬਲਮ ਨਹੀਂ। ਸੋਹਣੀ ਗੱਲ ਇਹ ਹੈ ਜੀ, ਆਪਾਂ ਕੰਕਲੂਡ ਵੀ ਇਸੇ ਚੀਜ਼ ਦੇ ਉੱਤੇ ਕਰਾਂਗੇ ਕਿ ਬੜਿਆਂ ਸਾਰਿਆਂ ਨੇ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ, ਬੜਾ ਸੋਹਣਾ ਆਪਾਂ ਸਿੱਖ ਲਿਆ ਸਾਰਾ ਕੁਛ, ਅਤੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਰਾ ਕੁਛ ਬੜਾ ਵਧੀਆ ਚੱਲ ਰਿਹਾ, ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਆਈ, ਘਰ ਬਾਰ ਵੀ ਖੜ੍ਹੇ ਕੀਤੇ, ਕਾਰੋਬਾਰ ਵੀ ਚੱਲ ਰਹੇ ਨੇ, ਨੌਕਰੀਆਂ ਵੀ ਚੱਲ ਰਹੀਆਂ, ਪੈਸੇ ਵੀ ਕਮਾਏ, ਬੱਚੇ ਵੀ ਪੜ੍ਹਾ ਰਹੇ। ਪਰ ਇਸ ਸਭ ਕੁਛ ਦੇ ਦਰਮਿਆਨ ਅਸੀਂ ਇਹ ਆਪਣੇ ਮਨ ਦੇ ਉੱਤੇ ਕਦੀ ਚੀਜ਼ਾਂ ਹਾਵੀ ਨਹੀਂ ਹੋਣ ਦਿੱਤੀਆਂ ਵੀ ਇਸ ਲੈਂਗੁਏਜ ਦੇ ਕਰਕੇ ਵੀ ਸਾਨੂੰ ਕੋਈ ਪ੍ਰੋਬਲਮ ਹੈ। ਪਰ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਹੈ ਹੀ ਨਹੀਂ ਆਏ, ਪ੍ਰੋਬਲਮ ਤਾਂ ਹੈਗੀ ਆ, ਪਰ ਤੁਸੀਂ ਮੈਨੇਜ ਬੜੀ ਸੋਹਣੀ ਕੀਤੀ।
2: ਕਈ ਵਾਰ ਬੰਦਾ ਜਦ ਬਹੁਤ ਸੌਖਾ ਹੁੰਦਾ ਤਾਂ ਉਦੋਂ ਔਖਾ ਹੁੰਦਾ, ਕੋਈ ਅਣਦਿਸ ਦਾ ਬੋਝ ਤੁਹਾਨੂੰ ਤੰਗ ਕਰਦਾ ਹੁੰਦਾ। ਤੁਸੀਂ ਇਹ ਵੇਖੋਗੇ ਅੱਧਖੜ ਉਮਰੇ ਜਦ ਬੰਦੇ ਕਾਮਯਾਬ ਹੋ ਜਾਂਦੇ ਆ, ਫਾਈਨੈਂਸ਼ਲੀ ਸਿਕਿਓਰ ਹੋ ਜਾਂਦੇ ਆ, ਫਿਰ ਉਹ ਸ਼ਾਮ ਦੀਆਂ ਮਹਿਫਲਾਂ ਲੱਭਦੇ ਆ। ਉਹਨਾਂ ਨੂੰ ਹੁੰਦਾ ਚਾਰ ਯਾਰ ਦੋਸਤ ਬੈਠੀਏ, ਹੱਸੀਏ, ਖੇਡੀਏ, ਗਾਈਏ, ਨੱਚੀਏ, ਟੱਪੀਏ, ਉਹ ਫਿਰ ਉੱਥੇ ਤੁਹਾਡੀ ਮਾਂ ਜ਼ਬਾਨ ਮਾਂ ਬੋਲੀ ਦੀਆਂ ਸਾਂਝਾਂ ਚੇਤੇ ਆਉਂਦੀਆਂ ਉਹਨਾਂ ਨੂੰ, ਅਤੇ ਮੁੜ ਕੇ ਫਿਰ ਦਿਲ ਢੂੰਡਦਾ ਹੈ ਵਹੀ ਫੁਰਸਤ ਕੇ ਫਲ।
1: ਇਸੇ ਕਰਕੇ ਤੁਹਾਨੂੰ ਉਹ ਗਰਾਜ ਮਹਿਫਲਾਂ ਤਾਂਹੀਓ ਤੁਹਾਨੂੰ ਚੰਗੀਆਂ ਲੱਗਦੀਆਂ, ਕਿਉਂਕਿ ਉੱਥੇ ਤੁਸੀਂ ਖੁੱਲ੍ਹ ਕੇ ਜਿਹੜੇ ਦਿਨ ਦੇ ਸਾਰੀ ਪੜਾਸ ਤੁਸੀਂ ਡੱਕੀ ਹੁੰਦੀ ਆ,
2: ਤੁਸੀਂ ਜੋ ਹੋ ਉਹ ਤੁਸੀਂ ਦੱਸ ਸਕਦੇ ਹੋ ਬੋਲ ਕੇ,
1: ਉੱਥੇ ਤੁਸੀਂ ਦੱਸ ਦਿੰਦੇ ਹੋ ਤਾਂ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਦਿਓ। ਸੋ ਆਪਾਂ ਤਾਂ ਇਹੋ ਹੀ ਕਹਾਂਗੇ ਵੀ ਵੈਲ ਡਨ, ਵੈਰੀ ਵੈਲ ਡਨ, ਬਹੁਤ ਸੋਹਣਾ ਤੁਸੀਂ ਜਿਹੜੇ ਜਿਹੜੇ ਤਰੀਕੇ ਦੇ ਨਾਲ ਮੈਨੇਜ ਕੀਤਾ। ਈਵਨ ਕਈ ਬੰਦੇ ਇੱਦਾਂ ਦੇ ਵੀ ਆਪਾਂ ਵੇਖਦੇ ਹਾਂ ਜਿਹੜੇ ਆਪਾਂ ਵੇਖਦੇ ਹਾਂ ਵੀ ਯਾਰ ਆਹ ਗੋਰਿਆਂ ਜਿਹੇ ਵਲਗੀ ਜ਼ਬਾਨ ਜੀ ਘੁਮਾਉਂਦਾ, ਉੱਦਾਂ ਦਾ ਸਲੈਂਗ ਮਾਰਦਾ, ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਆਪਣਾ ਸਟ੍ਰੈਸ ਹੀ ਉਹਨੇ ਉਹ ਤਰੀਕਾ ਲੱਭਾ ਹੈ ਵੀ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਓਵਰਕਮ ਕਰੂੰਗਾ। ਅੰਗਰੇਜ਼ੀ ਉਹਨਾਂ ਦੀ ਵੀ ਠੀਕ ਠਾਕ ਹੀ ਹੁੰਦੀ ਆ,
2: ਖਬਰਾਂ ਉਹਨਾਂ ਦੇ ਵਿੱਚ ਖਬਰੀ ਹੈ ਨਾ, ਰਲ ਮਿਲ ਜੂੰਗਾ
1: ਉੱਦਾਂ ਦਾ ਮੈਂ ਲੱਗੂੰਗਾ। ਤੇ ਕਈ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਆ। ਕਿਉਂਕਿ
2: ਉਹ ਆਪਣੀ ਵੀ ਇੱਕ ਤਰ੍ਹਾਂ ਨਾਲ ਕਈ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਆ, ਉਹਨਾਂ ਨੂੰ ਲੱਗਦਾ ਵੀ ਇਹ ਮੇਰੀ ਐਕਸੀਡੈਂਟ ਦਾ, ਮੇਰੀ ਬੋਲੀ ਦਾ ਮਜ਼ਾਕ ਉਡਾਉਂਦੇ ਆ ਤੇ ਮੈਂ ਇਹਨਾਂ ਵਰਗੀ ਬੋਲੀ ਬੋਲਣੀ ਸਿੱਖਣੀ,
1: ਇਹਨਾਂ ਵਰਗਾ ਬਣਨਾ,
2: ਜਾਂ ਉਹਨੂੰ ਇਹ ਹੋ ਜਾਂਦਾ ਵੀ ਮੇਰੀ ਤਰੱਕੀ ਇਸ ਵਜ੍ਹਾ ਕਰਕੇ ਰੁਕੀ ਹੋਈ ਹੈ।
1: ਹਾਂ, ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਸਾਰਾ ਕੁਛ ਕਰ ਰਹੇ ਹੋ, ਕਰ ਲੈਂਦੇ ਹੋ, ਪਰ ਇਹ ਵੀ ਇੱਕ ਸੱਚ ਆ ਕਿ ਆਪਾਂ ਇੱਕ ਹੀ ਦਾਇਰੇ ਦੇ ਵਿੱਚ ਰਹਿ ਕੇ ਉਹ ਸਾਰਾ ਕੁਛ ਕਰ ਰਹੇ ਹੁੰਦੇ ਹਾਂ। ਮੰਨ ਲਓ ਜੇ ਮੈਂ ਰੇਡੀਓ ਆ ਰਿਹਾ ਤਾਂ ਮੈਂ ਰੋਜ਼ ਰੇਡੀਓ ਆ ਰਿਹਾ, ਮੈਂ ਘਰ ਜਾ ਰਿਹਾ ਰੇਡੀਓ ਆ ਰਿਹਾ, ਘਰ ਜਾ ਰਿਹਾ ਰੇਡੀਓ ਆ ਰਿਹਾ, ਕੋਲ ਜਾ ਰਿਹਾ ਵਿੱਚ ਵਿੱਚ, ਵੂਲਵਰਥ ਜਾ ਰਿਹਾ ਵਿੱਚ ਵਿੱਚ, ਪੰਪ 'ਤੇ ਤੇਲ ਪਵਾ ਲਿਆ, ਦੈਟਸ ਇਟ, ਕਿਸੇ ਵਿਆਹ ਸ਼ਾਦੀ ਦੇ ਉੱਤੇ ਬਰਥਡੇ 'ਤੇ, ਠੀਕ ਆ, ਇੰਨਾ ਕੁ ਦਾਇਰਾ। ਕਦੀ ਕਦਾਈ ਕਿਤੇ ਨਾ ਕਿਤੇ ਕੋਈ ਫੋਨ 'ਤੇ ਗੱਲ ਕਰਨੀ ਪੈ ਗਈ ਕਿ ਆਹ ਫੋਨ ਵਾਲੇ ਡਿਪਾਰਟਮੈਂਟ ਦੇ ਨਾਲ, ਪਾਣੀ ਵਾਲੇ ਦੇ ਨਾਲ, ਕੌਂਸਲ ਦੇ ਨਾਲ, ਉਹ ਵਿੱਚ ਵਿੱਚ ਵਾਲਾ ਕਦੀ ਕਦੀ ਵਾਲਾ ਮਸਲਾ। ਕੁੱਲ ਮਿਲਾ ਕੇ 80-90% ਕੰਮ ਉਹੀ ਨੇ
2: ਜਿਹੜੇ ਰੋਜ਼ ਸੇਮ ਕਰ ਰਹੇ ਹਾਂ,
1: ਅਤੇ ਵਰਡਿੰਗ ਸਾਨੂੰ ਆ ਜਾਂਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਫਿਰ ਵੀ ਕਿਤੇ ਨਾ ਕਿਤੇ ਆਪਾਂ ਉਸ ਦਾਇਰੇ 'ਚੋਂ ਬਾਹਰ ਨਿਕਲਣ ਦਾ ਡਰ ਹਮੇਸ਼ਾ ਮਹਿਸੂਸ ਕਰਦੇ ਹਾਂ ਵੀ ਕਿਤੇ ਪੰਗਾ ਨਾ ਪੈ ਜੇ, ਕਿਤੇ ਅੱਜ ਹੁਣ ਹੋਰ ਇੱਕ ਨਵਾਂ ਮੈਟਰ ਸਾਨੂੰ ਮਿਲ ਗਿਆ ਅਤੇ ਉੱਥੇ ਫਿਰ ਨਵੇਂ ਸ਼ਬਦ ਮਿਲੇ, ਪੰਗਾ ਉੱਥੇ ਫਿਰ ਪੈਂਦਾ।
2: ਆਹ ਮਤਲਬ ਗੁਜ਼ਾਰਾ, ਬਹੁਤ ਲੋਕਾਂ ਨੇ ਕਿਹਾ ਗੁਜ਼ਾਰਾ ਤਾਂ ਦੇਖੋ ਚੱਲੀ ਜਾਂਦਾ, ਗੁਜ਼ਾਰਾ ਤਾਂ ਹੋਈ ਜਾਂਦਾ। ਉਹ ਇੱਕ ਚਾਈਨੀਜ਼ ਲੇਡੀ ਸੀ, ਉਹ ਕਿਤੇ ਕਾਰ 'ਚ ਕਾਰ ਵੱਜ ਗਈ, ਉਹ ਹੁਣ ਸਮਝਾਵੇ ਪੁਲਿਸ ਵਾਲੇ ਨੂੰ ਵੀ ਹੋਇਆ ਕਿ ਅਸਲ 'ਚ ਹੋਇਆ ਇਹ ਸੀ ਵੀ ਇਹਨੇ ਵੀ ਇੰਡੀਕੇਟਰ ਦੇ ਤਾ, ਉਹਨੇ ਵੀ ਇੰਡੀਕੇਟਰ ਦੇ ਤਾ ਅਤੇ ਕਾਰਾਂ ਭਿੜ ਗਈਆਂ। ਉਹਨੂੰ ਪੁਲਿਸ ਵਾਲੇ ਨੂੰ ਉਹਨੇ ਦੱਸਿਆ, ਕਹਿੰਦੀ ਹੀ ਬਲਿੰਕਾ ਆਈ ਬਲਿੰਕਾ ਬਲਿੰਕਾ ਬਲਿੰਕਾ ਬੜੂੰ, ਚੱਲ ਤਾਂ ਜਾਣਾ ਸਰ 'ਤੇ ਜਾਣਾ, ਐਸੀ ਕੋਈ ਗੱਲ ਨਹੀਂ, ਸਮਝਾਉਣ ਵਾਲੇ ਨੇ ਸਮਝ ਵੀ ਜਾਣਾ, ਪਰ ਉਹ ਫਿਰ ਵੀ ਤੁਹਾਡੇ ਦਿਮਾਗ 'ਚ ਕਈ ਵਾਰ ਗੱਲ ਰਹਿ ਜਾਂਦੀ ਹੈ ਵੀ ਯਾਰ ਮੇਰੇ ਤੋਂ ਗੱਲ ਕਹਿ ਨਹੀਂ ਹੋਈ,
1: ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ,
2: ਹੋਰ ਹੋਣੀ ਸੀ, ਮੈਂ ਚੁੱਪ ਰਹਾ ਤਾਂ ਗਲਤ ਫਹਿਮੀਆਂ ਔਰ ਬੜੀ ਵੋ ਵੀ ਸੁਣਾ ਹੈ ਉਸਨੇ ਜੋ ਹਮਨੇ ਕਹਾ ਨਹੀਂ।
1: ਕਹਿੰਦੇ ਕਿ ਭਾਈ ਆ ਰੂਮ ਵਾਲੀ ਗੱਲ ਮੇਰੇ ਨਾਲ ਵੀ ਕਹਿੰਦੇ ਕਿ ਹੋਈ ਆ, ਮੇਰੇ ਬੌਸ ਕਹਿੰਦਾ ਕਿ ਮੇਰੇ ਕੋਲ ਰੂਮ ਹੈ ਇਨ ਯੂਰ ਵੈਨ, ਅਤੇ ਮੈਂ ਕਿਹਾ ਹਾਂ ਰੂਮ ਕੀ
2: ਜਗ੍ਹਾ ਵੇਚ
1: ਕੇ ਰੂਮ ਕੀ ਪੁੱਛੀ ਜਾਂਦਾ, ਮੇਰੇ ਦੋਸਤ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਤੇਰੇ ਨਾਲ ਜਾਣਾ ਅਤੇ ਤਾਂ ਪੁੱਛਦਾ
2: ਭਾਅ ਜੀ ਜਗ੍ਹਾ ਹੈਗੀ, ਜਗ੍ਹਾ ਵੇਚ ਕੇ ਤਾਂ ਕਹਿੰਦਾ ਆਟੋ ਪਾਇਆ
1: ਜੀ। ਧੰਨਵਾਦ ਜੀ ਤੁਹਾਡਾ, ਕਹਿੰਦੇ ਕਿ ਹੈਲੋ ਸਤਿ ਸ਼੍ਰੀ ਅਕਾਲ ਫਰੋਮ ਜਪਾਨ, ਹਾਂਜੀ ਸਤਿ ਸ਼੍ਰੀ ਅਕਾਲ ਜਪਾਨ ਵਾਲਿਓ, ਸਤਿ ਸ਼੍ਰੀ ਅਕਾਲ। ਅਤੇ ਲੈਂਗੁਏਜ ਕਹਿੰਦੇ ਕਿ ਬੈਰੀਅਰ ਤਾਂ ਹੈ ਹੀ, ਇਹ ਮੇਰੀ ਕਹਿੰਦੇ ਨੇ ਕਿ ਇੱਥੇ ਪਹਿਲੀ ਜੋਬ ਦੇ ਉੱਤੇ ਗੋਰਾ ਕਹਿੰਦਾ ਤੂੰ ਸਿੱਖ ਹੈ, ਅਤੇ ਮੈਂ ਕਿਹਾ ਆਈ ਐਮ ਓਕੇ, ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੁੱਛਦਾ ਸੀ ਵੀ ਤੂੰ ਸਿੱਖ ਹੈ।
2: ਕਈ ਵਾਰ ਉਹ ਨਹੀਂ ਕਹਿੰਦਾ ਯੂ ਆਰ ਸੋ ਸਿੱਖ, ਉਹਦਾ ਮਤਲਬ ਹੋਰ ਹੈ ਕਿ ਭਰਾਵਾ ਉਹ ਵੀ ਸਿੱਖ ਨਹੀਂ ਹੈ।
1: ਕਹਿੰਦਾ ਭਾਜੀ ਡਰਾਈਵਰ ਲੈਂਗੁਏਜ ਪੁੱਛਣ ਡਿਆ, ਕਹਿੰਦਾ ਡਰਾਈਵ ਥਰੂ ਕਰਨਾ ਔਖਾ ਹੋ ਜਾਂਦਾ ਕਈ ਵਾਰੀ, ਸਟਾਰਟਿੰਗ 'ਤੇ ਕਹਿੰਦਾ ਬੜਾ ਕੁਛ
2: ਸਟਾਰਟਿੰਗ ਰੇਜੀ ਹੈ ਵੀ ਉੱਦਾਂ ਦੀ ਨਾ। ਉਹਨੂੰ ਦੱਸਿਆ ਵੀ ਤੂੰ ਬਹੁਤ ਸੋਹਣਾ ਫੁੱਲਾਂ ਵਰਗਾ ਲੱਗਦਾ, ਕਹਿੰਦਾ ਯੂ ਆਰ ਦਾ ਮੋਸਟ ਬਿਊਟੀਫੁੱਲ ਫੂਲ ਅਮੰਗ ਆਲ ਦੀਸ ਫੂਲਸ, ਹੱਦ ਪਚੱਦੀ ਗੁਜ਼ਾਰੇ ਜੋ ਕਿ ਜਿੰਨੀ ਕਾਉਂਦੀ ਆ, ਬੁੱਤਾਂ ਤਾਂ ਸਾਰੀ ਜਾਂਦੇ ਲੋਕ।
1: ਚਲੋ ਜੀ, ਇਸੇ ਤਰ੍ਹਾਂ ਬੁੱਤਾਂ ਸਰਦਾ ਰਹੇ ਅਤੇ ਗੁਜ਼ਾਰੇ ਹੁੰਦੇ ਰਹਿਣ, ਜ਼ਿੰਦਗੀ ਇੱਕ ਗੁਜ਼ਾਰਾ ਹੀ ਆ ਅਤੇ ਚੈਲੰਜ ਹਮੇਸ਼ਾ ਹੀ ਨੇ, ਬਹੁਤ ਸਾਰੇ ਚੈਲੰਜਾਂ ਦੇ ਵਿੱਚੋਂ ਇਹ ਵੀ ਇੱਕ ਚੈਲੰਜ ਆ, ਅਤੇ ਬੜੇ ਸਾਰਿਆਂ ਨੂੰ ਤੁਸੀਂ ਸਰ ਕਰ ਲਿਆ ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ। ਸੋ ਬੜਾ ਸੋਹਣਾ ਚੱਲ ਰਿਹਾ ਇੱਕ ਦੂਸਰੇ ਦੇ ਸਾਥ ਦੇ ਨਾਲ, ਤੁਹਾਡੇ ਆਪਣੇ ਆਪ ਦੇ ਉੱਤੇ ਵਿਸ਼ਵਾਸ ਦੇ ਨਾਲ, ਅਤੇ ਇਹਨਾਂ ਕਹਿੰਦੇ ਹੋਏ
2: ਅਤੇ ਨਾਲ ਇਜਾਜ਼ਤ। ਇੱਕ ਗੱਲ ਇਹ ਵੀ ਸੀ ਕਿ ਅੱਜ ਅਸੀਂ ਉਚਾਰਨ 'ਤੇ ਵੀ ਗੱਲ ਕਰਨੀ ਸੀ, ਉਹ ਆਪਾਂ ਟੋਪਿਕ ਕਿਸੇ ਦਿਨ ਫੇਰ ਛੋੜਾਂਗੇ, ਕਿਉਂਕਿ ਪੰਜਾਬੀ ਕਈ ਸ਼ਬਦ ਨੇ, ਕਈ ਅੱਖਰ ਨੇ, ਅੱਖਰਾਂ ਦਾ ਜੋੜ ਸ਼ਬਦ ਬਣਦਾ, ਅਤੇ ਉਹ ਰਾਰਾ ਲੱਲਾ ਰਾੜਾ ਵਾਹਵਾ, ਕਹਿੰਦਾ ਹੁਣ ਮੈਂ ਤਾਂ ਕਹਿੰਦਾ ਹੁਣ ਦਿਲ ਛੱਡੀ ਬੈਠਾ, ਹੁਣ ਜਦ ਪਤਾ ਹੀ ਨਹੀਂ ਤੁਹਾਨੂੰ ਵੀ ਹੈ ਨਾ 89-69 ਹੁੰਦਾ, ਤਾਂ ਮੈਂ ਕਰਾਂ ਵੀ ਕੀ, ਸਾਡੇ ਸਿਖਾਉਣ ਵਾਲੇ ਵੀ ਇਹੋ ਜਿਹੇ ਆ,
1: ਨਹੀਂ ਵੀ ਸਮੱਸਿਆ ਆਪਾਂ,
2: ਕਿਉਂਕਿ ਜਿਹੜੀਆਂ ਐਪਾਂ ਬਣਦੀਆਂ ਯੂਟਿਊਬ 'ਤੇ ਬਹੁਤ ਸਾਰੇ ਪੰਜਾਬੀ ਸਿਖਾਉਣ ਵਾਲੇ ਜੰਤਰ ਮੰਤਰ ਕਲੀ ਕਲੰਤਰ ਨੇ, ਉਹ ਆਪ ਵਿੱਚ ਗਲਤੀਆਂ ਬੜੀਆਂ ਨੇ।
1: ਬੜੇ ਲੋਕ ਕੋਸ਼ਿਸ਼ ਕਰੀ ਜਾਂਦੇ ਆ, ਪਰ ਇਹ ਆ ਵੀ ਗਲਤ ਕੋਸ਼ਿਸ਼ ਕਰਨ ਨਾਲੋਂ ਲੈਂਗੁਏਜ ਦੇ ਨਾਲ ਪੰਗਾ ਲੈਣਾ ਅਤੇ ਗਲਤ ਕਰਨ ਦੇ ਨਾਲੋਂ ਨਾ ਕਰਨ, ਕਿਉਂਕਿ ਉਹ ਡਾਕੂਮੈਂਟਡ ਹੋ ਰਹੀਆਂ ਨੇ।
2: ਸਾਨੂੰ ਤਾਂ ਰਣਜੋਤ ਉਦੋਂ ਹੀ ਸਮਝਾਤਾ ਸੀ ਸਾਡੇ ਅਧਿਆਪਕਾਂ ਨੇ, ਜਦ ਸਾਨੂੰ ਮੈਥ 'ਚੋਂ, ਹਿਸਾਬ 'ਚੋਂ, ਗਣਿਤ 'ਚੋਂ 100-97-98 ਵੀ ਆ ਜਾਂਦੇ ਸੀ, ਪਰ ਪੰਜਾਬੀ 'ਚੋਂ 62-64
1: ਲੈਂਗੁਏਜ,
2: ਕਿਉਂਕਿ ਇਹਦੇ 'ਤੇ ਮੁਹਾਰਤ ਕਰਨੀ ਰੱਖਣੀ
1: ਲੈਂਗੁਏਜ ਬਹੁਤ
2: ਸੰਭਵ ਨਹੀਂ।
1: ਹਾਂ, ਕੋਈ ਇਹਦੇ 'ਤੇ ਮਾਣ ਨਾ ਕਰੇ ਵੀ ਮੈਨੂੰ,
2: ਜਿਵੇਂ ਜਬਰ ਸਾਹਿਬ ਕਹਿੰਦੇ ਵਿਸ਼ੇਸ਼ਕ ਵਾਲੀ ਚਕਾਰੇ ਵਾਲੀ 'ਤੇ ਗੱਲ ਹੀ ਨਹੀਂ,
1: ਵਿਸ਼ੇਸ਼ਕ ਅੱਗੇ ਬਣਦੀ ਨਾ ਕੋਈ ਕੋਸ਼ਿਸ਼ ਕਰੇ। ਲੈਂਦੇ ਹਾਂ ਜੀ ਤੁਹਾਡੇ ਕੋਲ ਇਜਾਜ਼ਤ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਮਾਫ਼ੀ, ਕੋਸ਼ਿਸ਼ ਕਰਾਂਗੇ ਅੱਗੇ ਤੋਂ ਫਿਰ ਦੁਬਾਰਾ ਕਿਸੇ ਦਿਨ ਇਸ ਵਿਸ਼ੇ 'ਤੇ ਗੱਲਬਾਤ ਛੇੜਨ ਦੀ, ਕੁਛ ਹੋਰ ਵਧੀਆ ਕਹਿਣ ਦੀ, ਸੁਣਨ ਦੀ, ਦਿਓ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 27 ਤਰੀਕ ਹੈ ਮਈ ਦਾ ਮਹੀਨਾ ਅਤੇ ਅੱਜ ਦਿਨ ਬੁੱਧਵਾਰ ਦਾ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਪੰਜਾਬ 'ਚ ਮਿਊਂਸਪਲ ਕਾਰਪੋਰੇਸ਼ਨਾਂ ਅਤੇ ਕੌਂਸਲ ਚੋਣਾਂ 'ਚ ਲਗਭਗ 64% ਜਿਹੜੀ ਆ ਉਹ ਪੋਲਿੰਗ ਹੋਈ ਹੈ। ਇਹਨਾਂ ਦੇ ਨਤੀਜੇ ਜਿਹੜੇ ਹੈਗੇ ਆ 29 ਮਈ ਜਾਣੀ ਜਿਹੜੇ ਹੈ ਪਰਸੋਂ ਐਲਾਨੇ ਜਾਣਗੇ। ਤੇ ਕੁਝ ਥਾਈ ਹਿੰਸਕ ਘਟਨਾਵਾਂ ਨੂੰ ਛੱਡ ਕੇ ਵੋਟਾਂ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਪਈਆਂ ਨੇ। ਉੱਧਰ ਦੂਜੀ ਖਬਰ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਹੈਗਾ 16ਵੀਂ ਵਾਰ ਸੁਨਾਰੀਆ ਜੇਲ੍ਹ ਚੋਂ ਜਿਹੜੀ ਹੈ ਉਹ ਪੈਰੋਲ ਮਿਲੀ ਹੈ ਤੇ ਉਹ ਡੇਰਾ ਸਿਰਸਾ ਪਹੁੰਚ ਗਿਆ। ਤੇ ਉੱਧਰ ਚੀਨ ਦੇ ਮੁਕਾਬਲੇ ਲਈ ਕੁਆਡ ਮੁਲਕਾਂ ਨੇ ਇਕਜੁੱਟਤਾ ਜ਼ਾਹਰ ਕੀਤੀ ਹੈ। ਕੱਲ੍ਹ ਨਵੀਂ ਦਿੱਲੀ 'ਚ ਚਾਰ ਜਿਹੜੇ ਕੁਆਡ ਮੁਲਕ ਨੇ, ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਪਾਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ 'ਚ ਊਰਜਾ ਖੇਤਰ ਜਿਹੜਾ ਹੈ ਸਹਿਯੋਗ ਵਧਾਉਣ ਦਾ ਅਹਿਦ ਵੀ ਲਿਆ ਗਿਆ। ਤੇ ਇੱਕ ਪਾਰਲੀਮੈਂਟਰੀ ਕਮੇਟੀ ਨੇ ਜਿਹੜਾ ਹੈਗਾ ਪੇਪਰਾਂ ਦੀ ਮਾਰਕਿੰਗ ਦੇ ਮੁੱਦੇ ਤੇ CBSE ਜਿਹੜੀ ਸਭ ਤੋਂ ਵੱਡੀ ਜਿਹੜਾ ਹੈਗਾ 10ਵੀਂ ਤੇ 12ਵੀਂ ਦਾ ਇਮਤਿਹਾਨ ਕੰਡਕਟ ਕਰਨ ਵਾਲੀ ਕੇਂਦਰੀ ਏਜੰਸੀ ਹੈ, ਉਸਦੇ ਮੁਖੀ ਤੇ ਹੋਰ ਅਧਿਕਾਰੀਆਂ ਨੂੰ ਜਿਹੜਾ ਹੈ ਉਹ ਤਲਬ ਕੀਤਾ। ਤੇ ਉੱਧਰ ਕੇਂਦਰ ਸਰਕਾਰ ਨੇ ਆਬਾਦੀ ਤਬਦੀਲੀ ਨੂੰ ਲੈ ਕੇ ਉੱਚ ਪੱਧਰੀ ਕਮੇਟੀ ਬਣਾਈ ਹੈ। ਇਸਦਾ ਖੁਲਾਸਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ। ਤੇ ਇਹ ਕਮੇਟੀ ਜਿਹੜੀ ਆਬਾਦੀ ਦਾ ਜਿਹੜਾ ਹੈਗਾ ਬਦਲਵਾਂ ਸਰੂਪ ਹੈ ਉਹਦਾ ਮੁਲਾਂਕਣ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਚੋਣਾਂ ਦਾ ਇਸ ਟਾਈਮ ਦੇ ਉੱਤੇ ਚਾਰ ਚੁਫੇਰੇ ਆਪਾਂ ਵੇਖ ਰਹੇ ਹਾਂ ਕਿ ਦਬਦਬਾ, ਸੋ ਇਹਦੇ ਵਿੱਚ ਬਹੁਤੀਆਂ ਗੱਲਾਂ ਬਾਤਾਂ ਇੱਦਾਂ ਦੀਆਂ ਸੁਣਨ ਦੇ ਵਿੱਚ ਆ ਰਹੀਆਂ ਕਿ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਵਾ ਹਰ ਥਾਂ ਦੇ ਉੱਤੇ। ਸੋ ਵਿਰੋਧੀ ਧਿਰ ਦੇ ਵੱਲੋਂ, ਚਾਹੇ ਕਾਂਗਰਸ ਹੋਵੇ ਚਾਹੇ BJP ਦੇ ਵੱਲੋਂ ਵੀ ਇਹੋ ਗੱਲ ਕਹੀ ਗਈ ਹੈ, ਜਾਂ ਫਿਰ ਅਕਾਲੀ ਹੋਣ, ਹਰ ਪਾਸਿਓਂ ਇੱਦਾਂ ਦੀਆਂ ਗੱਲਾਂ ਸੁਣਨ ਦੇ ਲਈ ਆ ਰਹੀਆਂ ਨੇ ਕਿ ਜ਼ਬਰਦਸਤੀਆਂ ਕੀਤੀਆਂ ਗਈਆਂ ਨੇ, ਕਿ ਵਾਕਈ ਐਡਾ ਵੱਡਾ ਕੁਛ ਹੋਇਆ ਕਿ ਆਮ ਚੋਣਾਂ ਦੇ ਵਿੱਚ ਜਿੰਨਾ ਕੁ ਹੁੰਦਾ ਵਾ ਉਹਨਾਂ ਕਿਰਿਆ।
1: ਨਹੀਂ ਦੇਖੋ, ਇੱਕ ਗੱਲ ਤਾਂ ਇਹ ਕਿ ਜਿਹੜਾ ਹੈ ਸੱਤਾਧਾਰੀ ਪਾਰਟੀ ਕੋਈ ਵੀ ਹੋਵੇ ਤੇ ਉਹਦਾ ਅਸਰ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਇਹ ਲੋਕਲ ਬਾਡੀ ਚੋਣਾਂ ਨੇ ਜਾਂ ਪੰਚਾਇਤੀ ਚੋਣਾਂ ਇਹਨਾਂ 'ਚ ਰਹਿੰਦਾ। ਤੇ ਜਿਹੜੀ ਧੱਕੇ ਵਾਲੀ ਗੱਲ ਹੈ ਤੇ ਉਹ ਉਹਨਾਂ ਕੁ ਜਿਹੜੀ ਸਟੇਟ ਮਸ਼ੀਨਰੀ ਹੈ, ਭਾਵੇਂ ਉਹ ਪੁਲਿਸ ਤੰਤਰ ਹੈ, ਭਾਵੇਂ ਦੂਜੇ ਅਧਿਕਾਰੀ ਨੇ ਸਿਵਲ ਦੇ, ਤੇ ਉਹਨਾਂ ਦਾ ਕੁਦਰਤੀ ਤੌਰ ਤੇ ਹੈ ਕਿ ਉਸ ਪਾਸੇ ਵੱਲ ਜਿਹੜਾ ਹੈਗਾ ਉਹ ਥੋੜਾ ਜਿਹਾ ਝੁਕਾਅ ਹੁੰਦਾ ਸੱਤਾਧਾਰੀ ਪਾਰਟੀ ਵੱਲ, ਇਹ ਕੁਦਰਤੀ ਹੁੰਦਾ। ਤੇ ਪਰ ਇਹ ਵੀ ਜਿੱਥੇ ਫਿਜ਼ੀਕਲ ਜਿਹੜੀਆਂ ਹੈਗੀਆਂ ਕਈ ਥਾਂ ਤੇ ਝੜਪਾਂ ਹੋ ਜਾਂਦੀਆਂ ਨੇ, ਹਿੰਸਾ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਉੱਥੇ ਫਿਰ ਕੋਈ ਵੀ ਜਿਹੜਾ ਹੈਗਾ ਘੱਟ ਨਹੀਂ ਗੁਜ਼ਾਰਦਾ, ਜਿਵੇਂ ਪੰਜਾਬ ਦੇ ਵਿੱਚ ਵੀ ਕੱਲ ਕਈ ਥਾਂ ਤੇ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ, ਖਾਸ ਕਰਕੇ ਸਮਾਣਾ, ਰਾਏਕੋਟ, ਮਜੀਠਾ, ਫਰੀਦਕੋਟ ਦੇ ਵਿੱਚ। ਤੇ ਇਹ ਕਿ ਵਿਰੋਧੀ ਧਿਰਾਂ ਜਿਹੜੀਆਂ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੂਜਿਆਂ ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨਾਂ ਨੇ ਇਹ ਧੱਕਾ ਕੀਤਾ ਜਾਂ ਮਸਲ ਪਾਵਰ ਦੀ ਜਿਹੜੀ ਆ ਉਹ ਵਰਤੋਂ ਕੀਤੀ ਹੈ, ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਹੈ। ਤੇ ਪਰ ਇਹ ਹੈਗਾ ਕਿ ਉਂਝ ਜਿਹੜਾ ਹੈਗਾ ਕੁੱਲ ਮਿਲਾ ਕੇ ਠੀਕ ਰਿਹਾ, ਕਿਤੇ ਕੋਈ ਉਦਾਂ ਦੀਆਂ ਜਿਹੜੀਆਂ ਗੱਲਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਪੇਪਰ ਬੈਲਟ ਤੇ ਇਸ ਲਈ ਇਲੈਕਸ਼ਨ ਕਰਾਈ ਜਾ ਰਹੀ ਹੈ ਤਾਂ ਕਿ ਬੂਥ ਕੈਪਚਰਿੰਗ ਕੀਤੀ ਜਾ ਸਕੇ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀ। ਇਹ ਤਾਂ ਖੈਰ ਪੰਜਾਬ ਦਾ ਇੱਕ ਇਤਿਹਾਸ ਵੀ ਰਿਹਾ ਵੀ ਕਦੇ ਇੱਦਾਂ ਦੀ ਘਟਨਾ ਕੋਈ ਉੱਥੇ ਘੱਟੋ ਘੱਟ ਪੋਲਿੰਗ ਬੂਥ ਤੇ ਇੱਦਾਂ ਦੀ ਘਟਨਾ ਨਹੀਂ ਵਾਪਰਦੀ। ਅੰਦਰ ਜਿਹੜਾ ਅਮਲਾ ਫੈਲਾ ਜਿਹੜਾ ਹੁੰਦਾ ਉਹ ਇਸ ਮਾਮਲੇ ਤੇ ਬੜੇ ਸਿਆਣਪ ਦੇ ਨਾਲ ਜਿਹੜਾ ਚੱਲ ਰਿਹਾ ਸਾਰੇ ਲੋਕਾਂ ਨੂੰ ਜਾਂ ਪੋਲੀਟੀਕਲ ਪਾਰਟੀਆਂ ਵੀ ਹੋਣ ਉਹਨਾਂ ਨੂੰ ਨਾਲ ਲੈ ਕੇ, ਜਾਂ ਇਹ ਹੈ ਕਿ ਉਹ ਘੱਟੋ ਘੱਟ ਜਿਹੜਾ ਹੈਗਾ ਉਹ ਧਿਰ ਨਹੀਂ ਬਣਦੇ ਅੰਦਰ। ਇਹ ਤਾਂ ਇੱਕ ਪੰਜਾਬ ਦਾ ਪਿਛਲਾ ਵੀ ਚੋਣਾਂ ਦਾ ਆਪਾਂ ਇਤਿਹਾਸ ਦੇਖਦੇ ਹਾਂ। ਦੂਜੀ ਗੱਲ ਇਹ ਕਿ ਜਿਹੜੀਆਂ ਇਹ ਲੋਕਲ ਬਾਡੀ ਇਲੈਕਸ਼ਨ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਕਰਾਉਂਦਾ, ਤੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਹੈਗਾ ਉਹਦੀ ਅਪੁਆਇੰਟਮੈਂਟ ਵੀ ਜਿਹੜੀ ਹੈਗੀ ਰਾਜ ਸਰਕਾਰ ਵੱਲੋਂ ਹੀ ਕੀਤੀ ਜਾਂਦੀ ਹੈ। ਤੇ ਇਸ ਕਰਕੇ ਜਿਹੜੀਆਂ ਦੂਜੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਜਾਂ ਰਾਜ ਸਭਾ ਦੀਆਂ, ਉਹ ਜਿਹੜੀਆਂ ਚੋਣਾਂ ਨੇ ਉਹ ਕਰਾਈਆਂ ਜਾਂਦੀਆਂ ਨੇ ਜਿਹੜਾ ਜਿਹੜਾ ਹੈਗਾ ਆਪਣਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੰਡੀਆ ਦਾ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਹੈ, ਤੇ ਜਿਹੜਾ ਹੈਗਾ ਜਿਹਨੂੰ ECI ਕਹਿੰਦੇ ਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਵੱਲੋਂ ਕਰਵਾਈਆਂ ਜਾਂਦੀਆਂ ਨੇ। ਕਿਉਂਕਿ ਫਿਰ ਚੋਣਾਂ ਦੇ ਦਿਨਾਂ ਦੇ ਵਿੱਚ ਸਾਰਾ ਕੁਛ ਅਧਿਕਾਰ, ਬਾਕੀ ਬਦਲੀਆਂ ਕਰਨ ਦੇ ਅਧਿਕਾਰ, ਮੁਲਾਜ਼ਮ ਸਾਰੇ ਉਹਨਾਂ ਦੇ ਅਧੀਨ ਆ ਜਾਂਦੇ ਆ, ਇੱਕ ਤਰੀਕੇ ਨਾਲ ਸੈਂਟਰ ਗੌਰਮੈਂਟ ਦੇ ਅਧੀਨ ਆ ਜਾਂਦੇ ਆ, ਕਹਿਣ ਤੋਂ ਭਾਵੇਂ ਉਹ ਕਮਿਸ਼ਨ ਹੈ। ਤੇ ਇੱਥੇ ਹੁਣ ਫਿਰ ਉਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਕਈ ਥਾਈ ਇਹ ਵਾਪਰੀਆਂ ਨੇ ਜਿੱਥੇ ਵੋਟਾਂ ਨੂੰ ਲੈ ਕੇ, ਵੋਟਾਂ ਪਵਾਉਣ ਨੂੰ ਲੈ ਕੇ, ਜਾਂ ਇਹ ਜਿੱਦਾਂ ਮਾਨਸਾ ਦੇ ਵਿੱਚ ਬੀਜੇਪੀ ਦੇ ਜਿਹੜੇ ਲੋਕਲ ਸੈਕਟਰੀ ਆ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਉੱਥੋਂ ਦਾ MLA ਹੈ ਉਹ ਆਪ ਇਸ ਕਰਕੇ ਪੋਲਿੰਗ ਬੂਥਾਂ ਤੇ ਹਾਜ਼ਰ ਰਿਹਾ ਤਾਂ ਕਿ ਲੋਕਾਂ ਤੇ ਦਹਿਸ਼ਤ ਬਣੇ ਕਿ MLA ਆਪ ਬੈਠਾ ਹੋਇਆ, ਇਹਦਾ ਪ੍ਰਭਾਵ ਬਣ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਬਹੁਤੀਆਂ ਥਾਵਾਂ ਤੇ, ਖਾਸ ਕਰਕੇ ਧੂਰੀ ਦੇ ਵਿੱਚ ਜਿੱਥੇ ਜਿਹੜਾ ਹੈਗਾ ਨਵਾਂ ਨਵਾਂ ਬੀਜੇਪੀ ਰਲਿਆ ਜਿਹੜਾ ਬੰਦਾ ਜਿਹੜਾ ਕਿਸੇ ਸਮੇਂ ਆਪਣਾ ਮੁੱਖ ਮੰਤਰੀ ਦਾ OSD ਰਿਹਾ ਤੇ ਉਹਨੂੰ ਜਿਹੜਾ ਹੈ ਡੱਕਣ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ, ਤੇ ਫਿਰ ਜਿਹੜੇ ਹੈਗੇ ਆ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ, ਜਿਹੜੇ ਰਾਜ ਮੰਤਰੀ ਨੇ ਰੇਲਵੇ ਦੇ, ਉਹ ਆਪ ਖੁਦ ਉੱਥੇ ਜਾ ਕੇ ਬੈਠ ਗਏ ਸੰਗਰੂਰ, ਜਾਂ ਇਸ ਤਰੀਕੇ ਦੇ ਨਾਲ ਇਹ ਕਿ ਜਿੰਨਾ ਕੁ ਕਿਸੇ ਦਾ ਜਿਹੜਾ ਹੈਗਾ ਸੱਤਾ ਦੀ ਜਿਹੜੀ ਉਹ ਵਰਤੋਂ ਹੁੰਦੀ ਆ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਕਰਦਾ ਹੈ, ਉਹ ਵੀ ਚਰਚਾ ਦੇ ਵਿੱਚ ਰਹੀ ਗੱਲ। ਤੇ ਹੁਣ 29 ਤਰੀਕ ਨੂੰ ਇਹਦੇ ਪਾਸੋਂ ਰਿਜ਼ਲਟ ਆਉਣੇ ਨੇ, ਤੇ ਉੱਥੇ ਜਿਹੜੇ ਹੈਗੇ ਪੇਪਰ ਬੈਲਟ ਦੀ ਗਿਣਤੀ ਥੋੜਾ ਟਾਈਮ ਵੀ ਲੱਗਦਾ, ਤੇ ਉਹ ਜਿਹੜਾ ਹੈਗਾ ਉਹ ਗਿਣਤੀ ਹੋਣੀ ਹੈ ਤੇ ਰਿਜ਼ਲਟ ਕਿਸ ਤਰੀਕੇ ਦੇ ਨਾਲ ਜਿਹੜੇ ਆ ਤੇ ਉਹ ਅੱਗੋਂ ਐਲਾਨੇ ਜਾਣੇ ਨੇ, ਜਾਂ ਕਿਹਦੇ ਹੱਕ ਚ, ਕਿਹੜੀ ਪੋਲੀਟੀਕਲ ਪਾਰਟੀ ਦੇ ਹੱਕ, ਜਾਂ ਕਿਹੜੇ ਉਮੀਦਵਾਰਾਂ ਦੇ ਹੱਕ ਚ ਨਤੀਜੇ ਆਉਂਦੇ ਨੇ, ਉਸ ਤੋਂ ਬਾਅਦ ਫਿਰ ਜਿਹੜੀ ਗੱਲ ਨਵੀਂ ਸ਼ੁਰੂਆਤ ਹੋਏਗੀ। ਕਿਉਂਕਿ ਇਹਨਾਂ ਚੋਣਾਂ ਨੂੰ ਜਿਹੜੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਉਹਦਾ ਇੱਕ ਟ੍ਰਾਇਲ ਵਾਂਗੂ ਜਿਹੜਾ ਹੈਗਾ ਉਹ ਸਮਝਿਆ ਜਾ ਰਿਹਾ ਹੈਗਾ। ਤੇ ਸੋ ਇੱਥੇ ਹੁਣ ਦੇਖਦੇ ਹਾਂ, ਪਰ ਜਿਹੜੀਆਂ ਲੋਕਲ ਬਾਡੀ ਚੋਣਾਂ ਆਮ ਤੌਰ ਤੇ ਆਪਾਂ ਦੇਖਣ ਚਾਹੁੰਦੇ ਹਾਂ ਕਿ ਉੱਥੇ ਜ਼ਿਆਦਾਤਰ ਜਿਹੜੀ ਆ ਸੱਤਾਧਾਰੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹੀ ਆਮ ਤੌਰ ਤੇ ਜਿੱਤ ਜਾਂਦੇ ਆ, ਕਿਉਂਕਿ ਲੋਕਾਂ ਦਾ ਵੀ ਰੁਝਾਨ ਹੁੰਦਾ ਹੈ ਕਿ ਜੇ ਸੱਤਾਧਾਰੀ ਪਾਰਟੀ ਦੇ ਬੰਦੇ ਜਿੱਤਣਗੇ ਤਾਂ ਸਾਡੇ ਕੰਮ ਹੋਣਗੇ ਤੇ ਡਿਵੈਲਪਮੈਂਟ ਦੇ ਕੰਮ ਹੋਣਗੇ, ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਸਾਰੀਆਂ ਇਹ ਗੱਲਾਂ ਹੁੰਦੀਆਂ ਨੇ। ਤੇ ਇਹਦੇ ਚ ਇੱਕ ਗੱਲ ਤੇ ਜਿਹਦੇ ਤੇ ਸਿਆਸੀ ਪਾਰਟੀਆਂ ਲਗਾਤਾਰ ਇਲੈਕਸ਼ਨ ਤੱਕ ਵਿਰੋਧ ਕਰਦੀਆਂ ਰਹੀਆਂ, ਇਸ ਤਰ੍ਹਾਂ ਕਿ ਚੋਣਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਜਿਹੜੀ ਸੀ ਇੱਕ ਪਟੀਸ਼ਨ, ਉਹਦੇ ਤੇ ਸੁਪਰੀਮ ਕੋਰਟ ਨੇ ਵੀ ਜਿਹੜਾ ਆਪਣਾ ਵਰਡਿਕਟ ਦਿੱਤਾ, ਉਹ ਸੀਗਾ ਪੇਪਰ ਬੈਲਟ ਨੂੰ ਲੈ ਕੇ ਕਿ ਜਿਹੜੇ ਹੈਗੇ ਬੈਲਟ ਪੇਪਰ ਦੇ ਉੱਤੇ ਚੋਣਾਂ ਕਿਉਂ ਕਰਵਾਈਆਂ ਜਾ ਰਹੀਆਂ ਨੇ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਇਸ ਇਸ਼ੂ ਦੇ ਉੱਤੇ। ਤੇ ਹੁਣ ਇਹ ਕੰਮ ਵੀ ਜਿਹੜਾ ਹੈਗਾ ਇੱਕ ਵਿਚਾਰਨ ਵਾਲਾ ਹੈ ਕਿ ਜਦਕਿ ਜਦੋਂ ਲੋਕ ਸਭਾ ਦੀਆਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ, ਈਵਨ ਕਾਂਗਰਸ, ਉਹ ਸਾਰੀਆਂ ਇਹ ਕਹਿੰਦੀਆਂ ਨੇ ਕਿ EVM ਨਹੀਂ ਹੋਣੀ ਚਾਹੀਦੀ, EVM ਦੇ ਨਾਲ ਧੋਖਾਧੜੀ ਹੁੰਦੀ ਆ, ਵੋਟਾਂ ਚੋਰੀ ਹੁੰਦੀਆਂ, ਇੱਦਾਂ ਦੇ ਇਲਜ਼ਾਮ ਜਿਹੜੇ ਉਹ ਲੱਗਦੇ ਆ, ਤੇ EVM ਦੀ ਜਿਹੜੀ ਆ ਉਸ ਨੂੰ ਭਰੋਸੇਯੋਗਤਾ ਨੂੰ ਲੈ ਕੇ। ਪਰ ਹੁਣ ਜਦੋਂ ਇੱਥੇ ਪੇਪਰ ਜਿਹੜਾ ਹੈਗਾ ਬੈਲਟ ਆ ਉਹਦੇ ਤੇ ਵੋਟਾਂ ਪਾਈਆਂ ਤਾਂ ਉਦੋਂ ਇਕੱਲਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਕਹਿਣ ਲੱਗੇ ਕਿ ਇੱਥੇ EVM ਕਿਉਂ ਨੀ ਵਰਤੀ ਜਾ ਰਹੀ, ਤੇ ਜਿਹੜਾ ਹੈਗਾ ਬੈਲਟ ਪੇਪਰ ਦੇ ਉੱਪਰ ਮੋਹਰਾਂ ਲਵਾ ਕੇ ਕਿਉਂ ਵੋਟਾਂ ਪਵਾਈਆਂ ਜਾ ਰਹੀਆਂ, ਬੂਥ ਕੈਪਚਰਿੰਗ ਹੋ ਸਕਦੀ ਹੈ, ਇੱਦਾਂ ਹੋ ਸਕਦੀ ਹੈ। ਸੋ ਇਹ ਜਿਹੜਾ ਹੈਗਾ ਪਾਰਟੀਆਂ ਦਾ ਡਿਊਲ ਸਟੈਂਡ, ਇਸ ਜਿਹੜੀ ਐਕਸਰਸਾਈਜ਼ ਹੈ, ਇਸ ਸਾਰੇ ਅਮਲ ਦੇ ਉੱਤੇ ਤੇ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਜਿਹੜਾ ਹੈਗਾ ਇਹ ਨਵਾਂ ਰੁਝਾਨ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ। ਇੱਕ ਵੀ ਪਾਰਟੀ ਨੇ ਇਹ ਸਪੋਰਟ ਨਹੀਂ ਕੀਤੀ ਕਿ ਠੀਕ ਹੈ ਪੇਪਰ ਬੈਲਟ ਸ਼ੁਰੂਆਤ ਹੋਣੀ ਚਾਹੀਦੀ ਹੈ, ਜੇ ਇੱਥੇ ਹੁੰਦੀ ਹੈ ਸ਼ੁਰੂਆਤ ਤਾਂ ਅੱਗੋਂ ਵਿਧਾਨ ਸਭਾ ਚ ਵੀ ਇਹ ਹੋਣੀ ਚਾਹੀਦੀ ਹੈ। ਇਹਨੂੰ ਵੈਲਕਮ ਜਿਹੜਾ ਹੈ ਉਹ ਕਿਸੇ ਨੇ ਨਹੀਂ ਕੀਤਾ, ਹਾਲਾਂਕਿ ਦੋ ਦਿਨ ਪਹਿਲਾਂ ਇੱਥੇ ਮੋਹਾਲੀ ਤੋਂ ਜਿਹੜਾ BJP ਨੇ ਪੇਪਰ ਬੈਲਟ ਦਾ ਇੱਕ ਰੈਪਲਿਕਾ ਇੱਕ ਉਹ ਦਿਖਾਉਂਦੇ ਹੋਏ ਉਹਦੀ ਨਕਲ ਕੇ ਦੇਖੋ ਇਹਦੇ ਤੇ ਆਹਮੋ ਸਾਹਮਣੇ ਹੋਣ ਕਰਕੇ ਜਿਹੜਾ ਹੈਗਾ ਉਹ ਭੁਲੇਖਾ ਲੱਗ ਸਕਦਾ ਹੈ, ਜੇ ਮੋਹਰ ਦਾ ਨਿਸ਼ਾਨ ਦੂਜੇ ਪਾਸੇ ਵੀ ਜਾ ਕੇ ਵੋਟ ਰੱਦ ਹੋ ਸਕਦੀ ਹੈ, ਇਸ ਤਰ੍ਹਾਂ ਦੇ ਜਿਹੜੇ ਹੈਗੇ ਉਹ ਵੀ ਸਵਾਲ ਜਿਹੜੇ ਇਹਦੇ ਉਠਾਏ ਗਏ। ਚਲੋ ਹੁਣ ਕੱਲ ਵੋਟਾਂ ਪੈ ਗਈਆਂ, ਸਾਰੀ ਗੱਲ ਜਿਹੜੀ ਹੈ ਇਹ ਹੁਣ ਇਲੈਕਸ਼ਨ ਦੇ ਜਿਹੜੇ ਹੈਗੇ ਨਤੀਜਿਆਂ ਦੇ ਉੱਤੇ ਅੱਗੇ ਮੁਤਾਸਰ ਕਰਦੀ ਹੈ ਕਿ ਕਿਸ ਤਰੀਕੇ ਦੇ ਕਿਹਦੇ ਹੱਕ ਚ ਆਉਂਦੇ ਆ।
0: ਜੀ ਬਿਲਕੁਲ, ਅਸੀਂ ਤਾਂ ਹੁਣ ਨਤੀਜੇ ਦੱਸਣਗੇ ਤੇ ਨਤੀਜਿਆਂ ਤੋਂ ਬਾਅਦ ਫਿਰ ਰੌਲੇ ਰੱਪੇ ਪੈਣਗੇ ਖੂਬ। ਇੱਕ ਰੌਲਾ ਰੱਪਾ ਜਿਹੜਾ ਅਕਸਰ ਹੀ ਪੈਂਦਾ ਤੇ ਹੁਣ ਤੇ ਪਹਿਲਾਂ ਨਾਲੋਂ ਪੈ ਕੇ ਕਾਫੀ ਜ਼ਿਆਦਾ ਧੀਮਾ ਹੋ ਗਿਆ, ਉਹ ਆ ਡੇਰਾ ਮੁਖੀ ਰਾਮ ਰਹੀਮ। ਵਾਰ ਵਾਰ ਇਹਨਾਂ ਨੂੰ ਜਿਹੜੀ ਪਰੋਲ ਦਿੱਤੀ ਜਾਂਦੀ ਆ, ਬਹੁਤੇ ਤਿੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਇਹ ਕੋਈ ਸਜ਼ਾ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਕਦੀ ਬਾਹਰ ਕਦੀ ਅੰਦਰ, ਸੋ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਮਰਜ਼ੀ ਤੁਸੀਂ ਕਰੋ, ਅਤੇ ਸੱਤਾਧਾਰੀ ਤਰ੍ਹਾਂ ਆਪਣੇ ਤਰੀਕੇ ਦੇ ਨਾਲ ਇਹ ਸਾਰਾ ਇਸਤੇਮਾਲ ਕਰ ਰਹੀਆਂ ਨੇ। ਸੋ ਹੁਣ ਆਪਾਂ ਇਹ ਨਹੀਂ ਵੇਖ ਰਹੇ ਕਿ ਹੁਣ ਪਹਿਲਾਂ ਜਿੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਸੀ ਉੱਥੇ ਹੁਣ ਇਹ ਵੀ ਰੌਲਾ ਰੱਪਾ ਧੀਮਾ ਪੈ ਗਿਆ ਵਾ, ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਵਾਰ ਵਾਰ ਹੁੰਦੀਆਂ ਨੇ ਉਦੋਂ ਐਕਸੈਪਟਿਡ ਜਿਹੀਆਂ ਹੀ ਨਜ਼ਰ ਆਉਂਦੀਆਂ ਨੇ।
1: ਨਹੀਂ ਇਹ ਬਿਲਕੁਲ ਇਹਦੇ ਲਈ ਜਿਹੜੀ ਇੱਕ ਸੋਸਾਇਟੀ ਦੇ ਵਿੱਚ ਜਾਂ ਸੋਸ਼ੋਲੋਜੀ ਦੇ ਵਿੱਚ ਇੱਕ ਟਰਮ ਹੈ ਸਧਾਰਨੀਕਰਨ, ਜਨਰਲਾਈਜੇਸ਼ਨ ਹੋ ਜਾਣੀ ਕਿਸੇ ਚੀਜ਼ ਦੀ, ਜਦੋਂ ਵਾਰ ਵਾਰ ਜਿਵੇਂ ਉਹ ਕਹਿੰਦੇ ਕਿ 100 ਵਾਰੀ ਝੂਠ ਬੋਲਿਆ ਉਹ ਸੱਚ ਲੱਗਣ ਲੱਗ ਜਾਂਦਾ, ਤੇ ਉਹ ਵੀ ਇਹਦਾ ਵੀ ਇਸੇ ਤਰ੍ਹਾਂ ਹੀ ਹੋ ਗਿਆ। ਇਹ ਹੁਣ ਇਹਦਾ ਜਿਹੜਾ ਹੈਗਾ ਉਹ ਨੋਟਸ ਲੈਣੇ ਛੱਡਤਾ ਕਈ ਵਾਰੀ ਤਾਂ ਕਿ ਚਲੋ ਇਹ ਇਹ ਜਿਹੜਾ ਹੈ ਇਹ ਕਰਨਾ ਹੀ ਹੈ ਇੱਦਾਂ। ਤੇ ਪਰ ਜਿਹੜੀ ਸੋਚਣ ਵਾਲੀ ਇਹ ਗੱਲ ਹੈ ਕਿ ਇਹ ਟਾਈਮਿੰਗਸ ਕੀ ਹੈ ਜਿਹੜੀ ਪੈਰੋਲ ਦੀ, ਜਿਹੜੀਆਂ ਪਿਛਲੀਆਂ ਵੀ ਜਦੋਂ ਆਪਾਂ ਦੇਖਦੇ ਹਾਂ ਪੈਰੋਲ ਕਦੋਂ ਦਿੱਤੀਆਂ ਗਈਆਂ ਨੇ, ਉਹ ਬੜੀ ਜਿਹੜੀ ਕਮਾਲ ਦੀ ਗੱਲ ਹੈ। ਦੇਖੋ ਹੁਣ 16ਵੀਂ ਵਾਰੀ ਜਿਹੜਾ ਹੈਗਾ ਡੇਰਾ ਮੁਖੀ ਉਹ ਪੈਰੋਲ ਤੇ ਆਇਆ, ਤੇ ਉਹਦੇ ਵਿੱਚ ਫਰਲੋ ਵੀ ਹੈ ਸ਼ਾਮਿਲ, ਤੇ ਉਹਦੇ ਵਿੱਚ ਚਲੋ ਇੱਕ ਅੱਧੀ ਵਾਰੀ ਜਾਂ ਇੱਕ ਦੋ ਵਾਰੀ ਇੱਦਾਂ ਵੀ ਹੋਇਆ, ਚਲੋ ਕੋਈ ਜੈਨੂਅਨ ਕਾਰਨ ਕਰਕੇ ਵੀ ਹੋ ਸਕਦਾ, ਪਰ ਹਰ ਵਾਰ ਜਦੋਂ ਹੁੰਦਾ ਜਦੋਂ ਇਲੈਕਸ਼ਨ ਹੁੰਦੀ ਹੈ ਕੋਈ, ਭਾਵੇਂ ਪੰਚਾਇਤ ਦੀ ਹੋਵੇ, ਭਾਵੇਂ ਮਿਊਂਸੀਪਲ ਦੀ ਹੋਵੇ, ਭਾਵੇਂ ਹਰਿਆਣੇ ਚ ਹੋਵੇ, ਭਾਵੇਂ ਪੰਜਾਬ ਚ ਹੋਵੇ, ਭਾਵੇਂ ਵਿਧਾਨ ਸਭਾ ਦੀ ਹੋਵੇ, ਲੋਕ ਸਭਾ ਦੀ ਹੋਵੇ, ਉਦੋਂ ਹੀ ਜਿਹੜੀ ਉਹ ਪੈਰੋਲ ਦਿੱਤੀ ਜਾਂਦੀ ਹੈ। ਹੁਣ ਇਹਦੇ ਲਈ ਜਿਹੜਾ ਕੁਐਸਚਨ ਹੈ ਇੱਕ ਵੱਡਾ, ਉਹ ਤਾਂ ਸਾਡੇ ਅਦਾਲਤੀ ਜਿਹੜਾ ਸਿਲਸਿਲਾ ਜਾਂ ਕਾਨੂੰਨ ਆ ਉਹਦੇ ਅੱਗੇ ਵੀ ਹੈ, ਤੇ ਜਿਹੜੀ ਹਰਿਆਣੇ ਦੀ ਸਰਕਾਰ ਹੈ ਜਿਹੜੀ ਉਹਦੇ ਪੈਰੋਲ ਦੇ ਕਾਗਜ਼ ਪੱਤਰ ਪੂਰੇ ਕਰਦੀ ਹੈ, ਕਿਉਂਕਿ ਇਹਦੇ ਜਿਹੜੀ ਪੈਰੋਲ ਹੈ ਉਹ ਅਲਾਓ ਤਾਂ ਸਟੇਟ ਗੌਰਮੈਂਟ ਨੇ ਕਰਨੀ ਹੁੰਦੀ ਹੈ, ਤੇ ਉਹਦੇ ਤੇ ਵੱਡਾ ਸਵਾਲ ਉੱਠਦਾ ਹੈ। ਉਹ ਬੜਾ ਸਿੱਧਾ ਸਿੱਧਾ ਹੈ ਕਿ ਬੀਜੇਪੀ ਰਾਮ ਰਹੀਮ ਨੂੰ ਆਪਣੇ ਵੋਟ ਬੈਂਕ ਲਈ ਜਾਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਵਰਤ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਜਦੋਂ ਸਜ਼ਾ CBI ਨੇ ਸੁਣਾਈ ਉਦੋਂ ਵੀ ਬੀਜੇਪੀ ਦੀ ਸਰਕਾਰ ਸੀ ਹਰਿਆਣੇ ਚ, ਤੇ ਪਰ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਜਿਹੜਾ ਅੱਜ ਡਿਟੇਲ ਆਈ ਹੈ ਜਿਹੜੀ ਮੀਡੀਆ ਦੇ ਵਿੱਚ ਨਿਊਜ਼ ਪੇਪਰ ਦੇ ਵਿੱਚ ਵੀ ਆਈ ਹੈ ਕਿ ਜਿਹੜਾ ਹੈਗਾ 436 ਦਿਨ ਜਿਹੜਾ ਹੈ ਡੇਰਾ ਮੁਖੀ ਹੁਣ ਤੱਕ ਉਹ ਬਾਹਰ ਰਿਹਾ, ਜੋ ਆਪਾਂ ਹਿਸਾਬ ਲਾ ਲਈਏ ਜੇ ਮੋਟਾ ਜਿਹਾ ਇਹਦੇ ਚ ਹਿਸਾਬ ਵੀ ਲਾਈਏ ਤਾਂ 1.25 ਸਾਲ ਦੇ ਕਰੀਬ ਇਹ ਜਿਹੜੀ ਗੱਲ ਬਣਦੀ ਹੈ। ਤੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਸਜ਼ਾ ਨਾਲ ਹੀ ਤਾਂ ਕੋਈ ਚੀਜ਼ ਨਹੀਂ, ਜੇ ਕੋਈ ਵੀ ਵਿਅਕਤੀ ਚਾਹੇ ਕੁਛ ਵੀ ਹੈ ਤੇ ਉਹ ਜਿਹੜਾ ਹੈਗਾ ਇੰਨਾ ਸਮਾਂ ਜਿਹੜਾ ਹੈਗਾ ਉਹ ਬਾਹਰ ਰਹਿੰਦਾ, ਵਾਰ ਵਾਰ ਜਿਹੜੀ ਹੈਗੀ ਹੈ ਉਹ ਪੈਰੋਲ ਦਿੱਤੀ ਜਾਂਦੀ ਹੈ, ਤੇ ਕਦੇ 40 ਦਿਨ ਦੀ ਕਦੇ 30 ਦਿਨ ਦੀ, ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੈਰੋਲ ਦਿੱਤੀ ਜਾਂਦੀ ਹੈ, ਤੇ ਹੁਣ ਫੇਰ 1 ਮਹੀਨੇ ਦੀ ਜਿਹੜੀ ਹੈ ਉਹ ਪੈਰੋਲ ਜਿਹੜੀ ਹੈ ਉਹ ਦਿੱਤੀ ਗਈ ਹੈ। ਇਸ ਕਰਕੇ ਉਵੇਂ ਹੀ ਪ੍ਰਚਾਰ ਪ੍ਰਸਾਰ ਜਿਹੜੇ ਸ਼ਰਧਾਲੂਆਂ ਦਾ ਭਗਤਾਂ ਦਾ ਆਉਣਾ ਜਾਣਾ ਉਹ ਸਾਰਾ ਕੁਛ ਉਹ ਸੇਮ ਹੀ ਹੈ। ਤੇ ਹੁਣ ਦੇਖੋ ਕਿ ਇਹ ਜਿਹੜੇ ਆਪਾਂ ਦੇਖਦੇ ਹਾਂ ਜਿਹੜੇ ਕੇਸ ਜਿਹੜੇ ਉਹਨਾਂ ਦੇ ਖਿਲਾਫ ਨੇ, ਤੇ ਇਸ ਦੇ ਦੌਰਾਨ ਹੁਣ ਜਿਹੜੇ ਕੇਸ ਜਿਹੜੀ ਜੇਲ੍ਹ ਆ ਉਹ ਖਾਸ ਕਰਕੇ ਜਿਹੜੀਆਂ ਉੱਥੇ ਡੇਰੇ ਦੇ ਵਿੱਚ ਕੰਮ ਕਰਦੀਆਂ ਸੀ ਸਾਧਵੀਆਂ ਸੀ ਜਾਂ ਉਹ ਪੈਰੋਕਾਰ ਸੀ, ਉਹਨਾਂ ਦਾ ਜਿਹੜਾ ਹੈਗਾ ਰੇਪ ਦਾ ਇਸ਼ੂ ਹੈ, ਤੇ ਉਸ ਨੂੰ ਲੈ ਕੇ ਜਿਹੜੀ ਉਹ ਸਜ਼ਾ ਜਿਹੜੀ ਆ 20 ਸਾਲ ਦਿੱਤੀ ਗਈ ਸੀ ਉਹ ਚੱਲ ਰਹੀ ਹੈ। ਤੇ ਜਦਕਿ ਜਿਹੜਾ ਰਾਮ ਚੰਦਰ ਛਤਰਪਤੀ ਦਾ ਜਿਹੜਾ ਕਤਲ ਹੋਇਆ ਸੀਗਾ, ਤੇ ਉਹ ਵੀ ਜਿਹੜਾ ਕੇਸ ਹੈ ਉਹ ਵੀ 2002 ਦਾ, ਤੇ ਉਹਦੇ ਵਿੱਚੋਂ ਜਿਹੜਾ ਹੈਗਾ ਬਾਅਦ ਦੇ ਵਿੱਚ CBI ਕੋਰਟ ਨੇ ਜਿਹੜੀ ਉਹ ਸਜ਼ਾ ਸੁਣਾਈ ਸੀ, ਤੇ ਪਰ ਕਿਉਂਕਿ ਉਹਦੇ ਚ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਤੇ ਬਾਅਦ ਦੇ ਵਿੱਚ ਜਿਹੜਾ ਸੀ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਐਸੇ ਸਾਲ ਮਾਰਚ ਦੇ ਵਿੱਚ ਉਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ। ਤੇ ਹੁਣ ਅੱਗੋਂ ਉਹ ਕੇਸ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਕੀ ਬਣਦਾ ਉਹਦਾ ਕਿੱਥੇ ਜਾਂਦਾ ਉਹ ਜਿਹੜੀ ਅਲੱਗ ਗੱਲ। ਤੇ ਫੇਰ ਇੱਕ ਹੋਰ ਜਿਹੜਾ ਕੇਸ ਸੀਗਾ ਉਹ ਜਿਹੜਾ ਕੇਸ ਹੈ ਉਹ ਉਹਨਾਂ ਦਾ ਜਿਹੜਾ ਇੱਕ ਮੈਨੇਜਰ ਸੀਗਾ ਡੇਰੇ ਦਾ ਰਣਜੀਤ ਸਿੰਘ, ਤੇ ਉਹਦੇ ਕਤਲ ਦੇ ਜਿਹੜਾ ਹੈਗਾ ਉਹ ਸੰਬੰਧ ਦੇ ਵਿੱਚ ਵੀ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਹੈਗੀ ਆ ਉਹ ਵੀ 2021 ਚ ਜਿਹੜੀ CBI ਅਦਾਲਤ ਨੇ ਜਿਹੜੀ ਹੈਗੀ ਆ ਉਹ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਇਸ ਤੋਂ ਪਹਿਲਾਂ 2024 ਦੇ ਵਿੱਚ ਮਈ ਦੇ ਵਿੱਚ ਉਹ ਬਰੀ ਕਰ ਦਿੱਤਾ ਗਿਆ ਸੀ। ਤੇ ਹੁਣ ਇਸ ਹਿਸਾਬ ਦੇ ਨਾਲ ਜਿਵੇਂ ਇਹ ਸਾਰਾ ਕੁਛ ਚੱਲ ਰਿਹਾ ਜਾਂ ਹੋ ਰਿਹਾ ਇਹ ਲਗਾਤਾਰ, ਕਿਉਂਕਿ ਇਹਦੇ ਚ ਇਹ ਵੀ ਹੈ ਕਿ ਜਦੋਂ ਬੰਦਾ ਜੇਲ੍ਹ ਚੋਂ ਬਾਹਰ ਆ ਜਾਂਦਾ ਹੈ ਤਾਂ ਫਿਰ ਉਹ ਪ੍ਰਭਾਵ ਰਹਿੰਦਾ ਹੀ ਨਹੀਂ, ਤੇ ਕੈਦੀ ਵਾਲਾ ਜਾਂ ਜਿਹੜੇ ਉਹਦੇ ਚੇਲੇ ਨੇ ਜਾਂ ਜਿਹੜੇ ਉਹਨਾਂ ਨਾਲ ਦਾ ਜਿਹੜੀ ਉਹਦੀ ਕੋਟਰੀ ਹੈ ਤੇ ਜਾਂ ਉਹ ਇੱਕ ਧੜਾ ਹੈ ਉਹ ਹੋਰ ਉਤਸ਼ਾਹਿਤ ਹੋ ਜਾਂਦਾ ਹੈ ਕਿ ਕੋਈ ਗੱਲ ਨੀ ਸਾਡਾ ਜਿਹੜਾ ਮੁਖੀ ਹੈ ਉਹ ਤਾਂ ਬਾਹਰ ਹੈ। ਤੇ ਹੁਣ ਜਿਹੜੇ ਅਜੇ ਕੇਸ ਜਿਹੜੇ ਇਹ ਚੱਲ ਰਹੇ ਨੇ ਜੇ ਆਪਾਂ ਉਹਨਾਂ ਦਾ ਜਿਹੜਾ ਹੈਗਾ ਕਰੀਏ ਜਿਹੜੇ ਅਜੇ ਪੈਂਡਿੰਗ ਨੇ, ਤੇ ਇੱਕ ਤਾਂ ਇਹ ਹੈ ਕਿ ਜਿਹੜਾ ਸੀਗਾ ਜਬਰੀ ਨਸਬੰਦੀ ਉਹਨਾਂ ਦੇ ਜਿਹੜੇ ਸੀਗੇ 400 ਸ਼ਰਧਾਲੂ ਸੀਗੇ ਡੇਰੇ ਦੇ ਵਿੱਚ ਵਰਕਰ ਜਿਹੜੇ ਕੰਮ ਕਰਦੇ ਸੀ ਨੇੜੇ, ਤੇ ਇਹ ਕਿ ਉਹਨਾਂ ਦੀ ਜ਼ਬਰਦਸਤੀ ਉਹਨਾਂ ਨੂੰ ਮਜ਼ਬੂਰ ਕਰਕੇ ਉਹਨਾਂ ਦੀ ਨਸਬੰਦੀ ਕਰਾਈ ਗਈ ਜਿਹੜੇ ਨੇੜੇ ਤੇੜੇ ਰਹਿੰਦੇ ਸੀ। ਇੱਕ ਤਾਂ ਉਹ ਮਾਮਲਾ ਜਿਹੜਾ ਸੀਗਾ ਉਹ ਅਜੇ ਪੈਂਡਿੰਗ ਪਿਆ, ਤੇ ਉਹਦੇ ਚ ਉਹ ਜਿਹੜੀ ਗਿਣਤੀ ਉਹਨਾਂ ਦੀ ਵੀ ਉਹ ਇਹ ਵੀ 400 ਹੈ, ਤੇ ਉਹਦੇ ਚ ਕਿਉਂਕਿ ਗਵਾਹੀਆਂ ਵਗੈਰਾ ਵੀ ਜਿਹੜੀਆਂ ਉਹਨਾਂ ਦੀਆਂ ਨੇ, ਤੇ ਇਹ ਉਹਦੇ ਵਿੱਚ ਭਾਵੇਂ ਜਿਹੜੇ CBI ਕੋਰਟ ਨੇ ਜਿਹੜੀ ਉਹ ਸਜ਼ਾ ਜਿਹੜੀ ਉਹਦੇ ਚ ਜ਼ਮਾਨਤ ਦਿੱਤੀ ਹੋਈ ਹੈ, ਤੇ ਪਰ ਉਹ ਕੇਸ ਅਜੇ ਪੈਂਡਿੰਗ ਹੈ। ਤੇ ਦੂਜਾ ਜਿਹੜਾ ਕੇਸ ਹੈ ਉਹ ਪੰਜਾਬ ਦੇ ਨਾਲ ਸੰਬੰਧਤ ਹੈ, ਜਿਹੜਾ 2015 ਦੇ ਵਿੱਚ ਜਿਹੜਾ ਬਰਗਾੜੀ ਕਾਂਡ ਜਿਹੜਾ ਵਾਪਰਿਆ, ਤੇ ਉਹਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੀੜਾਂ ਦੀ ਜਿਹੜੀ ਬੀੜ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ, ਤੇ ਉਹ ਅਜੇ ਕੇਸ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਤੇ ਇਹ ਕੇਸ ਦੇ ਵਿੱਚ ਜਿਹੜੀ ਆ ਉਹ ਸੁਪਰੀਮ ਕੋਰਟ ਨੇ ਅਜੇ ਜਿਹੜਾ ਹੈਗਾ ਉਹ ਸਟੇ ਦਿੱਤੀ ਹੋਈ ਹੈ ਹਾਈ ਕੋਰਟ ਦੇ ਵਿੱਚ ਮਾਮਲਾ ਅੱਗੇ ਵਧਾਉਣ ਦੀ, ਤੇ ਪਰ ਕਿਉਂਕਿ ਅਜੇ ਵੀ ਜਿਹੜਾ ਹੈਗਾ ਉਹ ਪੈਂਡਿੰਗ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਕੇਸ ਨੇ ਇਹ ਸਾਰੇ, ਤੇ ਇਹ ਇਸ ਇਹਦੇ ਬਾਵਜੂਦ ਜਿਹੜਾ ਹੈਗਾ ਤੇ ਇੱਕ ਨਾਇਕ ਬਣਾ ਕੇ ਜਾਂ ਹੋਰ ਹੈ ਏਦਾਂ ਉਹ ਦਿੱਤਾ ਜਾਂਦਾ, ਇਹ ਅਸੀਂ ਹੁਣ ਹਿਸਾਬ ਲਾ ਸਕਦੇ ਹਾਂ ਕਿ ਇਹਦੇ ਪਿੱਛੇ ਪੋਲੀਟੀਕਲ ਕਾਰਨ ਜਿਹੜੇ ਉਹ ਕੀ ਹੋ ਸਕਦੇ ਆ, ਜਾਂ ਤੁਸੀਂ ਉਹ ਤਾਂ ਬਿਲਕੁਲ ਕਿਹਾ ਕਿ ਇਹਦਾ ਜਿਹੜਾ ਹੈਗਾ ਉਹ ਅਸਰ ਹੈ, ਤੇ ਜਾਂ ਜਿਹੜੀ ਚਰਚਾ ਉਹ ਘੱਟ ਜਾਂਦੀ ਹੈ, ਤੇ ਪਰ ਇਹ ਉਹਦੇ ਇਹ ਘਟਨ ਦੇ ਨਾਲ ਜਿਹੜੇ ਉਹ ਮਾਮਲਿਆਂ ਦੀ ਜਿਹੜੀ ਗੰਭੀਰਤਾ ਹੈ ਜਾਂ ਸੀਰੀਅਸਨੈਸ ਹੈ ਉਹ ਤਾਂ ਨੀ ਘਟਦੀ, ਤੇ ਉਹ ਉਵੇਂ ਰਹਿੰਦੀ ਹੈ। ਤੇ ਵੱਡੀ ਗੱਲ ਇਹ ਕਿ ਹੁਣ BJP ਵਰਤਣਾ ਚਾਹੁੰਦੀ ਹੈ, ਹੁਣ ਸਾਰਾ ਕੁਛ ਹੀ BJP ਦੇ, ਹੁਣ ਤਾਂ ਅਦਾਲਤਾਂ ਸੁਪਰੀਮ ਕੋਰਟ ਹਾਈ ਕੋਰਟ ਤੱਕ BJP ਦੇ ਕਹਿਣ ਤੇ ਚੱਲਦਾ ਹੁਣ ਆਪਾਂ ਦੇਖਿਆ ਹੀ ਹੈ, ਤੇ ਇਸ ਕਰਕੇ ਵੀ ਇਹ ਜਿਹੜੇ ਬਾਕੀ ਦੇ ਮਾਮਲੇ ਨੇ ਤੇ ਇਹਨਾਂ ਦੇ ਵਿੱਚ ਵੀ ਕੱਲ ਨੂੰ ਜਿਹੜਾ ਹੈ ਬੰਦਾ ਬਰੀ ਹੋ ਸਕਦਾ, ਤਾਂ ਫਿਰ ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ BJP ਲਈ ਪਹਿਲਾਂ ਉਹ ਮੁਸ਼ਕਲ ਬਣਿਆ ਸੀਗਾ, ਤੇ ਇਸੇ ਕਰਕੇ ਇੰਨਾ ਵੱਡਾ ਜਿਹੜਾ ਹੈਗਾ CBI ਨੂੰ ਸਟੈਪ ਲੈਣਾ ਪਿਆ, ਜਿਸ ਕਰਕੇ ਪੰਚਕੂਲਾ ਦੇ ਵਿੱਚ ਜਿੱਦਣ ਸਜ਼ਾ ਸੁਣਾਈ ਗਈ ਬੜਾ ਕੁਛ ਹੋਇਆ, ਕਿੰਨੇ ਲੋਕ ਇੱਥੇ ਮਾਰੇ ਗਏ, ਸਾੜ ਫੂਕ ਦੀਆਂ ਘਟਨਾਵਾਂ ਵਾਪਰੀਆਂ। ਤੇ ਸੋ ਇਹ ਸੀਗਾ ਕਿ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਲਾ ਆਫ ਲੈਂਡ ਕਹਿੰਦੇ ਹਾਂ, ਉਹ ਤਾਂ ਇਹ ਮੰਗ ਕਰਦਾ ਹੈ ਕਿ ਆਮ ਕੈਦੀ ਵਾਂਗ ਹੀ ਜਿਹੜਾ ਹੈਗਾ ਜਿਹੜਾ ਬੰਦਾ ਕ੍ਰਿਮੀਨਲ ਕੇਸ ਦੇ ਵਿੱਚ ਹੈ ਤੇ ਉਹਨੂੰ ਓਦਾਂ ਹੀ ਡੀਲ ਕੀਤਾ ਜਿਹੜਾ ਜਾਣਾ ਚਾਹੀਦਾ, ਪਰ ਵਾਰ ਵਾਰ ਏਦਾਂ ਹੋਣ ਦੇ ਨਾਲ ਜਿਹੜਾ ਹੈ ਉਹ ਜਿਹੜੀ ਹੈ ਉਹ ਨੀਅਤ ਹੈ ਜਿਹੜੀ BJP ਦੀ ਉਹ ਸਾਫ਼ ਨਜ਼ਰ ਆਉਂਦੀ ਹੈ।
0: ਇੱਧਰ ਜਿਹੜਾ ਕੁਆਡ ਮੁਲਕਾਂ ਦੀ ਜਿਹੜੀ ਹੁਣ ਇਕਜੁੱਟਤਾ ਦੀਆਂ ਖਬਰਾਂ ਲੱਗ ਰਹੀਆਂ ਨੇ ਇਸ ਟਾਈਮ ਦੇ ਉੱਤੇ, ਇੱਧਰ ਇਕੱਠੇ ਹੋ ਕੇ ਜਿਹੜੇ ਮੀਟਿੰਗ ਅਤੇ ਇਸ ਟਾਈਮ ਦੇ ਉੱਤੇ ਮਨਸੂਬੇ ਘੜੇ ਤਾਂ ਜਾ ਰਹੇ ਨੇ, ਪਰ ਇੱਕ ਸਟੇਜ ਦੇ ਉੱਤੇ ਇਹ ਵੀ ਚੀਜ਼ਾਂ ਨਾਲ ਦੀ ਨਾਲ ਪੈਰਲਰ ਕਈ ਪਲੈਟਫਾਰਮ ਦੇ ਉੱਤੇ ਜਿਹੜੀਆਂ ਚਰਚਾ ਦੇ ਵਿੱਚ ਨੇ ਕਿ ਹੁਣ ਅੱਗੇ ਬ੍ਰਿਕਸ ਦਾ ਜਦੋਂ ਸੰਮੇਲਨ ਹੈ ਉਹਦੇ ਵਿੱਚ ਸ਼ੀ ਜਿਨਪਿੰਗ ਨੇ ਵੀ ਆਉਣਾ ਵਾ, ਉਸ ਸਮੇਂ ਕੀ ਇਹ ਚੀਜ਼ਾਂ ਉਹਦੇ ਉੱਤੇ ਅਸਰ ਅੰਦਾਜ਼ ਨੇ, ਜਾਂ ਫਿਰ ਇਹ ਜਿਹੜੀਆਂ ਅੰਤਰਰਾਸ਼ਟਰੀ ਰਾਜਨੀਤੀ ਦੇ ਜਿਹੜੇ ਮਸਲੇ ਨੇ ਉਹ ਇੱਦਾਂ ਹੀ ਕੰਮ ਕਰਦੇ ਨੇ ਵੀ ਜੋ ਜਿੱਥੇ ਢੁੱਕਦਾ ਉੱਥੇ ਪਸਾਰਤਾ?
1: ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸਲ ਨੁਕਤਾ ਤਾਂ ਇਹੀ ਹੈ ਕਿ ਜਿੱਥੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੂਟੇਬਿਲਿਟੀ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਵੀ ਜਿੱਥੇ ਸੂਤਰ ਬੈਠਦਾ ਤੇ ਉੱਥੇ ਤੁਸੀਂ ਆਪਦਾ ਟਾਈਮ ਜਿਹੜਾ ਹੈਗਾ ਉਹ ਉਸ ਹਿਸਾਬ ਨਾਲ ਆਪਣੀ ਗੱਲ ਕਰ ਲਓ, ਉੱਥੇ ਉਸ ਤਰ੍ਹਾਂ ਦੇ ਤੁਸੀਂ ਮਤੇ ਪਕਾ ਲਓ। ਤੇ ਇਹੀ ਹੈ ਹੁਣ ਜਿਹੜਾ ਇਹ ਕੁਆਡ ਹੈ ਜਿਹੜੀ ਇਹ ਖਾਸ ਕਰਕੇ ਇਹ ਜਿਹੜਾ ਹੈ ਟ੍ਰੇਡ ਵਗੈਰਾ ਨੂੰ ਲੈ ਕੇ, ਇਹਨਾਂ ਮਾਮਲਿਆਂ ਨੂੰ ਲੈ ਕੇ ਜਿਹੜੀ ਇਹ ਬਣੇ 4 ਮੁਲਕਾਂ ਦੇ, ਜਿਹਦੇ ਚ ਭਾਰਤ ਦੇ ਸਮੇਤ ਜਿਹੜਾ ਹੈਗਾ ਅਮਰੀਕਾ, ਆਸਟ੍ਰੇਲੀਆ ਤੇ ਜਪਾਨ ਜਿਹਦੇ ਚ ਸ਼ਾਮਿਲ ਨੇ। ਹੁਣ ਭਾਰਤ ਦਾ ਜਿਹੜਾ ਹੈਗਾ ਇੱਕ ਹੋਰ ਤਰ੍ਹਾਂ ਸਟੇਟਸ ਹੈ ਜਿਹੜਾ ਹੈਗਾ ਚੀਨ ਦੇ ਨਾਲ, ਅਮਰੀਕਾ ਦਾ ਹੋਰ ਤਰ੍ਹਾਂ ਦਾ, ਜਪਾਨ ਦਾ ਹੋਰ ਤਰ੍ਹਾਂ ਦਾ, ਤੇ ਆਸਟ੍ਰੇਲੀਆ ਦਾ ਅਲੱਗ ਤਰ੍ਹਾਂ ਦਾ। ਪਰ ਹੁਣ ਇੱਥੇ ਇਹ ਜਿਹੜੇ ਹੈਗੇ ਉਹ ਇਕੱਠੇ ਹੋਏ ਆ, ਤੇ ਕਿ ਚੀਨ ਦਾ ਟਾਕਰਾ ਕਿਵੇਂ ਕਰ ਸਕਦੇ ਹਾਂ। ਚੀਨ ਦਾ ਟਾਕਰਾ, ਹੁਣ ਚੀਨ ਕਿਸੇ ਤੇ ਉਦੋਂ ਸਿੱਧੇ ਰੂਪ ਚ ਕੋਈ ਹਮਲਾ, ਕੋਈ ਅਟੈਕ ਤਾਂ ਕਰ ਨਹੀਂ ਰਿਹਾ, ਕਿਉਂਕਿ ਟ੍ਰੇਡ ਦੇ ਵਿੱਚ, ਖਾਸ ਕਰਕੇ ਮੈਨੂਫੈਕਚਰਿੰਗ ਦੇ ਵਿੱਚ ਤੇ ਇੰਟਰਨੈਸ਼ਨਲ ਜਿਹੜਾ ਹੈਗਾ ਟਰੇਡ ਹੈ, ਟ੍ਰੇਡ ਹੈ ਤੇ ਜਾਂ ਜਿਹੜਾ ਇੰਡਸਟਰੀ ਆ ਉਹਦੇ ਵਿੱਚ ਉਹ ਕਾਫੀ ਹੁਣ ਅੱਗੇ ਲੰਘ ਗਿਆ। ਤੇ ਜੇ ਸਭ ਤੋਂ ਵੱਧ ਘੱਟ ਜੇ ਉਹਦੇ ਵਾਲਾ ਕੋਸਟ ਦੇ ਉੱਤੇ ਜਿਹੜੇ ਹੈਗਾ ਮਾਰਜਨ ਹੈ ਜਿਹੜਾ ਉਹਦੇ, ਜਿਹਨੂੰ ਆਪਾਂ ਕਹਿੰਦੇ ਹਾਂ ਲਾਗਤ ਦੇ ਉੱਤੇ, ਉਹ ਸਭ ਤੋਂ ਘੱਟ ਮਾਰਜਨ ਤੇ ਜੇ ਵਪਾਰ ਕਰ ਰਿਹਾ ਜਾਂ ਸਪਲਾਈ ਕਰ ਰਿਹਾ ਆਪਣੇ ਸਮਾਨ ਦੀ, ਭਾਵੇਂ ਇਲੈਕਟ੍ਰੋਨਿਕ ਹੋਣ ਭਾਵੇਂ ਮਸ਼ੀਨਾਂ ਹੋਣ, ਇੱਥੋਂ ਤੱਕ ਕਿ ਸਰਵਿਸ ਦਾ ਸੈਕਟਰ ਵੀ ਭਾਵੇਂ ਹੋਵੇ, ਪ੍ਰਿੰਟਿੰਗ ਹੋਵੇ, ਹੋਰ ਸਾਰੀਆਂ, ਉਹ ਸਭ ਤੋਂ ਸਸਤਾ ਜਿਹੜਾ ਉਹ ਚੀਨ ਕਰ ਰਿਹਾ। ਇਸ ਕਰਕੇ ਇਹਨੂੰ ਬਹੁਤ ਵੱਡਾ ਚੈਲੰਜ ਮੰਨਿਆ ਜਾ ਰਿਹਾ। ਕਿ ਕਿਉਂਕਿ ਇੰਟਰਨੈਸ਼ਨਲੀ ਜਿਹੜੀ ਸਾਰੀ ਮਾਰਕੀਟ ਉਹ ਗ੍ਰੈਬ ਜਿਹੜਾ ਹੈਗਾ ਚੀਨ ਕਰ ਰਿਹਾ, ਉਹਦਾ ਮੁਕਾਬਲਾ ਜਿਹੜਾ ਉਹ ਕਿਵੇਂ ਕੀਤਾ ਜਾਵੇ, ਇਸੇ ਗੱਲ ਨੂੰ ਲੈ ਕੇ ਜਿਹੜੀ ਕੱਲ ਗੱਲਬਾਤ ਜਿਹੜੀ ਆ ਉਹ ਹੋਈ ਹੈ। ਤੇ ਜਿਹੜਾ ਹੁਣ ਬ੍ਰਿਕਸ ਹੈ ਉਹ ਇੱਕ ਪੋਲੀਟੀਕਲ ਪਲੇਟਫਾਰਮ ਹੈ, ਤੇ ਭਾਵੇਂ ਪੋਲੀਟੀਕਲ ਪਲੇਟਫਾਰਮ ਤਾਂ ਇਹ ਵੀ ਹੈ ਜਿੱਥੇ ਜਿਹੜੇ ਹੈਗੇ ਮੁਲਕ ਇਕੱਠੇ ਹੋ ਕੇ ਹੋਰਨ ਜਿਹੜੀਆਂ ਮੁੱਦਿਆਂ ਦੇ ਨਾਲ ਗੱਲ ਕਰਦੇ ਆ, ਤੇ ਪਰ ਬ੍ਰਿਕਸ ਤਾਂ ਜਿਹੜਾ ਪਿਓਰਲੀ ਇੱਕ ਪੋਲੀਟੀਕਲ ਪਲੇਟਫਾਰਮ ਆ ਜਿੱਥੇ ਜਿਹੜੇ ਹੈਗੇ ਆ ਇਹ ਸਾਰੇ ਬ੍ਰਿਕਸ ਦੇ ਮੁਲਕ, ਹੁਣ ਉਹਦੇ ਚ ਹੋਰ ਮੁਲਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਤੇ ਇੰਟਰਨੈਸ਼ਨਲ ਲੈਵਲ ਤੇ ਜਾਂ ਕੂਟਨੀਤਿਕ ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਡਿਪਲੋਮੈਟਿਕ ਲੈਵਲ ਤੇ ਕੀ ਹੋਣਾ ਚਾਹੀਦਾ ਜਾਂ ਕੀ ਚੱਲ ਰਿਹਾ, ਤੇ ਉਹ ਉਹਦੇ ਚ ਜਿਹੜੀਆਂ ਗੱਲਾਂ ਨੇ ਉਹ ਫਿਰ ਵਿਚਾਰੀਆਂ ਜਾਂਦੀਆਂ ਨੇ। ਕੁਦਰਤੀ ਤੌਰ ਤੇ ਹੈ ਕਿ ਭਾਰਤ ਕੋਈ ਸਖ਼ਤ ਸਟੈਂਡ ਉਵੇਂ ਨਹੀਂ ਲੈ ਸਕੇਗਾ ਚੀਨ ਦੇ ਖਿਲਾਫ, ਜਿਵੇਂ ਪਹਿਲਾਂ ਵੀ ਕਈ ਇਸ਼ੂ ਨੂੰ ਲੈ ਕੇ ਕੀਤਾ ਗਿਆ, ਇੱਥੋਂ ਤੱਕ ਕਿ ਕਈ ਥਾਂ ਤੇ ਜਿਹੜੀ ਸਾਡੀ ਕਿਉਂਕਿ ਇੰਟਰਨੈਸ਼ਨਲ ਬਾਰਡਰ ਚੀਨ ਨਾਲ ਸਾਡਾ ਕਾਫੀ ਲੰਬਾ ਹੈਗਾ ਜਿਹੜਾ ਹੈਗਾ ਸ਼ੇਅਰ ਕਰਦੇ ਹਾਂ ਅਸੀਂ, ਉੱਥੇ ਵੀ ਕਈ ਵਾਰੀ ਏਦਾਂ ਦੀਆਂ ਝੜਪਾਂ ਜਾਂ ਹੋਰ ਇਹ ਮਾਮਲੇ ਹੁੰਦੇ ਰਹਿ ਜਾਂਦੇ ਨੇ, ਖਾਸ ਕਰਕੇ ਲੱਦਾਖ ਦੇ ਵਿੱਚ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ, ਤੇ ਜਾਂ ਇੱਧਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਸ ਪਾਸੇ, ਤੇ ਜਦੋਂ ਚੀਨ ਜਿਹੜਾ ਹੈਗਾ ਕਲੇਮ ਕਰਦਾ ਕਈ ਹਿੱਸਿਆਂ ਤੇ ਕਿ ਸਾਡੇ ਚੀਨ ਦਾ ਹਿੱਸਾ ਨੇ, ਤੇ ਪਰ ਇਹਦੇ ਬਾਵਜੂਦ ਵੀ ਕਿਉਂਕਿ ਬਾਕੀ ਵਪਾਰ ਦੇ ਮਾਮਲਿਆਂ ਚ ਚੀਜ਼ਾਂ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਭਾਰਤ ਉਦਾਂ ਦਾ ਜਿਹੜਾ ਹੈਗਾ ਉਹ ਸਟੈਂਡ ਜਿਹੜਾ ਨਹੀਂ ਲੈ ਸਕੇਗਾ। ਠੀਕ ਹੈ, ਇੱਥੇ ਇੱਕ ਸਿਧਾਂਤਕ ਤੌਰ ਤੇ ਜਿਹੜਾ ਸੀ ਉਹ ਇੱਕ ਮੀਟਿੰਗ ਦੇ ਵਿੱਚ ਕਰ ਲਿਆ ਗਿਆ ਕਿ ਆਪਾਂ ਕਿਵੇਂ ਇਕੱਠੇ ਹੋਣਾ ਹੈ, ਆਪਾਂ ਕਿਵੇਂ ਉਹਦਾ ਮੁਕਾਬਲਾ ਕਰਨਾ, ਤੇ ਗੱਲ ਵਿਚਾਰ ਦੇ ਪੱਧਰ ਤੇ ਹੋਰ ਹੁੰਦੀ ਹੈ, ਤੇ ਪ੍ਰੈਕਟੀਕਲੀ ਜਦੋਂ ਹੁੰਦੀ ਹੈ ਅਮਲੀ ਰੂਪ ਜਾਂ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਉਹ ਹੋਰ ਚੀਜ਼ ਹੁੰਦੀ ਹੈ। ਤੇ ਸੋ ਚਲੋ ਇਹ ਇੱਕ ਆਮ ਤਰ੍ਹਾਂ ਦੀ ਇੱਕ ਐਕਸਰਸਾਈਜ਼ ਹੈ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੇ ਇੱਕ ਉਸ ਤਰ੍ਹਾਂ ਦੀ ਜਿਹੜੀ ਇਹ ਇੱਕ ਗੱਲ ਸੀ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਵੀਡੀਓ ਪੂਰੀ ਫਿਲਮ ਵਰਗੀ ਨੀ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਕ੍ਰਿਸ਼ਨਾ ਬੇ ਨਾਲ ਬਲਕੀ ਰਤਨ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਜ਼ ਮੀਟ ਅਪ ਤੇ
0: ਜੀ ਬਿਲਕੁਲ ਜੀ ਨਾਂ ਜਿਹੜਾ ਉਹ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ ਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ
1: ਉਲਝਣੋਂ ਸੇ ਨਿਜਾਤ ਪਾਏ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜ੍ਹਾ ਜਿਹਾ
1: ਜ਼ੁਕਾਮ ਹੋਇਆ ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜ੍ਹਾ ਜਿਹਾ ਵਹਿਰ ਆ,
1: ਜ਼ੁਕਾਮ ਨਾਲ ਥੋੜ੍ਹਾ ਵਹਿਰ ਆ।
0: ਨਹੀਂ ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ,
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ, ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹੈ ਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜ੍ਹਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ।
1: ਤੂੰ ਉਹਨਾਂ ਤੋਂ ਲੈ ਲਿਆ, ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹੱਥ ਜੋੜ ਕੇ ਬਿਨਤੀ
0: ਹੈ। ਯਾਰ ਨਾ ਹੀ ਲੱਗਦਾ ਵੀ ਮੈਨੂੰ ਉਹਨੇ ਤੋਰਤਾ, ਇਹਨੇ ਤੋਰਤਾ, ਜਦੋਂ ਮੌਸਮ ਇਦਾਂ ਦਾ ਹੋਣਾ ਸਾਰਿਆਂ ਨੂੰ ਹੀ ਹੁੰਦਾ।
1: ਮੌਸਮ ਬਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਬੜਾ ਖਤਰਨਾਕ ਹੋਇਆ ਪਿਆ, ਬਹੁਤ ਸਾਰੀਆਂ ਐਲਬਮਾਂ ਸ਼ਲਬਮਾਂ ਆ ਰਹੀਆਂ, ਪਰ ਆਪਾਂ ਗੱਲ ਕਰਾਂਗੇ ਪਹਿਲੇ ਐਲਬਮ ਆ ਰਹੀ ਹੈ ਮਾਈ ਫੇਵਰੇਟ, ਇਜ਼ ਹੀ ਆਲਸੋ ਯੋਰ ਫੇਵਰੇਟ?
0: ਓ ਯੈਸ ਆਫ ਕੋਰਸ, ਵਾਈ ਨਾਟ, ਆਈ ਥਿੰਕ ਆਲ ਆਫ ਦੈਮ ਫੇਵਰੇਟ। ਜੀ ਬਿਲਕੁਲ, ਐਲਬਮ ਜਿਹੜੀ ਆ ਥੋੜ੍ਹੇ ਦਿਨ ਹੀ ਪਹਿਲਾਂ ਇਹਨਾਂ ਨੇ ਅਨਾਊਂਸ ਕੀਤੀ ਆ, ਅਤੇ ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟ ਵਰਕ ਦੇ ਨਾਲ, ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ, ਅਤੇ ਇਹਦਾ ਵੀ ਇੱਕ ਬਹੁਤ ਸੋਹਣਾ ਅਤੇ ਇੱਕ ਵੱਖਰਾ ਕੰਸੈਪਟ ਹੈ। ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਆ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤਾਂ ਹੈਗਾ ਹੀ ਹੈਗਾ, ਪਰ ਇਹ ਕੰਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ।
1: ਬਿਲਕੁਲ, ਕੰਸੈਪਚੁਅਲੀ ਬਹੁਤ ਹਾਈ ਅਤੇ ਲਿਖਤ ਬਹੁਤ ਵਧੀਆ ਅਤੇ ਓਨੀ ਵਧੀਆ ਕੰਪੋਜੀਸ਼ਨ,
0: ਬਾਕੀ
1: ਯਾਰ ਇਹ ਗੱਲ ਤਾਂ ਸਹੀ ਹੈ ਤੇਰੀ ਹੈ ਨਾ ਕਿ ਗ੍ਰਾਫਿਕਸ ਜੋ ਅਰਜਨ ਯੂਜ਼ ਕਰਦਾ ਆਪਣੇ ਆਰਟ ਵਰਕ ਦੇ ਉੱਪਰ, ਯੂਜੂਲੀ ਨੋਬਡੀ ਐਲਸ ਡਸ, ਬਟ ਹੋਰ ਵੀ ਕਾਫੀ ਲੋਕ ਨੇ ਬਈ। ਦੱਸੋ ਹੋਰ ਕਿਹਦੀ ਕਿਹਦੀ ਐਲਬਮ ਜਾਂ ਈਪੀ ਆ ਰਹੀ ਹੈ? ਈਪੀ ਦਾ ਫੁੱਲ ਫਾਰਮ ਕੀ ਹੁੰਦਾ ਬਈ?
0: ਰਿਵੀ ਮੈਨੂੰ ਥੋੜੇ ਦਿਨ ਪਹਿਲਾਂ ਤੱਕ ਤਾਂ ਚੇਤਾ ਸੀ ਪਰ ਹੁਣ ਭੁੱਲ ਗਿਆ, ਕੋਈ ਹੁੰਦਾ ਵੀ ਈ ਦਾ ਨਹੀਂ ਪਤਾ, ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ,
1: ਇਟ ਇਜ਼ ਐਕਸਟੈਂਡਡ
0: ਪਲੇ ਲਿਸਟ।
1: ਪਚਾਸ ਨਹੀਂ ਉਹ ਅਮਿਤਾਭ ਬੱਚਨ ਦਾ 7 ਕਰੋੜ
0: ਨਹੀਂ ਪਰ 7 ਨਹੀਂ ਨਾ ਕਿਉਂਕਿ ਹਾਫ ਹੀ ਨਾ, 3.5 ਕਰੋੜ
1: ਸਾਡੇ ਦਿਨ ਲੈ ਜਾ ਯਾਰ, ਕੋਈ ਚੱਕਰ
0: ਆਪਾਂ ਨੂੰ ਦੇ ਉਹ ਵੀ ਬੜੇ ਆ,
1: ਤੈਨੂੰ ਪਤਾ ਮੈਂ ਬੜੇ ਖੁੱਲੇ ਦਿਲਾਂ ਨਾਲ
0: ਜੋ ਆਇਆ ਲਾਇਦਾ ਹੀ ਆ, ਇਟਸ ਓਕੇ ਯਾਰ, ਤੈਨੂੰ ਮੈਨੂੰ ਸਾਡੇ ਤੇ
1: ਇਟਸ ਆਲ ਗੁੱਡ। ਪਰ ਖੈਰ ਨਵਾਨ ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ,
0: ਕਾਗਜ਼
1: ਤੋਂ ਹੀ ਪੈਸਾ ਬਣਦਾ ਟਾਈਪਸ, ਏਦਾਂ ਕੁਛ ਏਦਾਂ ਦੀ ਗੱਲਬਾਤ ਹੈ ਨਾ। ਅੱਛਾ ਯਾਰ ਇੱਕ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ ਗਾਣਿਆਂ ਦੀ ਐਲਬਮਾਂ ਦੇ ਨਾਮ ਪ੍ਰੋਪਰ ਇੰਗਲਿਸ਼, ਹੁਣ ਉਹਨੇ ਰੱਖਿਆ ਐਨਿਗਮਾ,
0: ਓਏ ਹੋਏ ਕਿਆ
1: ਅਰਜਨਟਾਈਨ,
0: ਵੇਖੋ ਨਾਂ ਵੀ ਤੁਸੀਂ ਵੇਖੋ ਵੀ ਕਿੱਦਾਂ ਸੋਚ ਕੇ ਲਿਆਂਦਾ ਹੋਊਗਾ, ਪਰ ਮੈਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਨਾ, ਹੁਣ ਮੰਨ ਲਓ ਤੁਸੀਂ ਕੋਈ ਵੀ ਅਫੀਸ਼ੀਅਲ ਕੋਈ ਅਨਾਊਂਸਮੈਂਟ ਕਰਨੀ ਆ, ਪਰ ਜਦੋਂ ਅਨਾਊਂਸਮੈਂਟ ਕਰਨ ਦਾ ਤਰੀਕਾ, ਉਹਦੇ ਵਿਜੂਅਲਸ ਜਿਹੜਾ, ਉਹ ਤੁਹਾਨੂੰ ਗ੍ਰਾਫਿਕ, ਜਦੋਂ ਇੱਕਦਮ ਕਿਸੇ 'ਤੇ ਜਾ ਕੇ ਉਹ ਨਜ਼ਰੀ ਚੀਜ਼ ਵੱਜਦੀ ਆ, ਅਤੇ ਉਹ ਐਂ ਲੱਗਦਾ ਵੀ ਯਾਰ ਆਹ ਕੀ ਆ ਗਿਆ ਹੈ ਨਾ, ਇਹ ਨਵਾਂ ਹੀ ਆ ਗਿਆ, ਕੁਛ ਕਿੱਦਾਂ ਦਾ ਆ ਗਿਆ ਇਹਦੇ ਬਾਰੇ ਵੇਖੀਏ, ਅਤੇ ਉੱਤੋਂ ਜੇ ਉਹ ਹੋਵੇ ਵੀ ਚੀਜ਼ ਐਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ, ਕਲਾਕਾਰ ਦੀ ਕਹਿ ਲਓ, ਅਤੇ ਫਿਰ ਉਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ। ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ, ਹਾਲੇ ਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਨਾ, ਬੜਾ ਘੱਟ ਸੁਣਿਆ ਵਾ, ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ, ਇਹਨੂੰ ਕਹਿੰਦੇ ਕੀ ਆ, ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾ ਰੱਖਿਆ ਯਾਰ ਇਹਨੇ।
1: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਵੀ ਆ ਉਹ ਇੱਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ।
0: ਹਾਂ ਬਿਲਕੁਲ,
1: ਕਿਉਂਕਿ ਬਾਕੀ ਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ ਹੈ ਨਾ, ਅਤੇ ਕਾਫੀ ਮਿਸਟੀਰੀਅਸ ਪਰਸਨੈਲਿਟੀ ਹੈ, ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ ਹੈ ਨਾ। ਹੁਣੇ ਮੈਂ ਤਾਂ ਹੁਣ ਜਾ ਕੇ ਵੇਖਿਆ IPL ਵਗੈਰਾ ਦੇ ਅੰਦਰ ਕਿ ਮਾੜਾ ਮੋਟਾ ਵੀਡੀਓਜ਼ ਵਗੈਰਾ ਇਸ ਤਰ੍ਹਾਂ ਪਾਉਣੀਆਂ ਸ਼ੁਰੂ ਕੀਤੀਆਂ, ਨਹੀਂ ਤਾਂ ਪਹਿਲਾਂ ਤਾਂ ਉਹ ਵੀ ਜਸਟ ਐਲਬਮ ਤੋਂ ਰਿਲੇਟਡ ਹੀ ਚੀਜ਼ਾਂ, ਜੋ ਵੀ ਗਾਣੇ ਗੁਣੇ ਆਏ ਉਸ ਤੋਂ ਰਿਲੇਟਡ ਚੀਜ਼ਾਂ ਹੀ ਹੀ ਵੁੱਡ ਪੋਸਟ।
0: ਆਹੋ ਕਿਉਂਕਿ ਪਰਸਨੈਲਿਟੀ ਨੂੰ ਏਦਾਂ ਢੁਕਦੀ, ਕਿਉਂਕਿ ਇੱਕ ਪਾਸੇ ਜੇ ਤੁਸੀਂ ਵੇਖੋ ਤੇ ਹੋਰ ਅਰਜਨ ਆ, ਦੂਜੇ ਪਾਸੇ ਵੇਖੋ ਤੇ ਸਿਖਰ ਆ, ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ, ਮਤਲਬ ਕੁਛ ਸਮਝ ਚ ਨਹੀਂ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਸਾਰਾ ਕੁਛ ਹੀ ਕਰੀ ਜਾਂਦਾ।
1: ਸਹੀ ਗੱਲ ਆ। ਅੱਛਾ ਉਹ ਐਲਬਮ ਬਹੁਤ ਵਧੀਆ ਸੀ, ਖਾਸ ਕਰ ਟ੍ਰਿਬਿਊਟ ਜਿਹੜੀ ਹਨਾ, ਸੁਰਜੀਤ ਪਾਤਰ ਹੋ ਗਏ, ਦੀਪਕ ਜੈਤੋਈ, ਸੁਖਵਿੰਦਰ ਅੰਮ੍ਰਿਤ, ਹੋਰ ਕੌਣ ਸੀਗੇ, ਤਜੰਮਲ ਕਲੀਮ ਸਾਹਿਬ ਦਾ ਵੀ ਕਲਾਮ ਉਹ ਚ ਬੋਲਿਆ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ,
0: ਸਾਰੇ ਮਹਾਨ ਸਖੀਅਤਾਂ ਦੇ ਵਿੱਚ ਬੋਲਨੇ। ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ।
1: ਓ ਲੈ ਚਲੋ ਸਾਡੇ ਬਾਰੇ ਗੱਲ ਕਰਦੀ ਹੈ, ਹਮਾਰੇ ਬਾਰੇ ਬਾਤੇ ਹੋ ਰਹੀ ਹੈ ਸਾਰੇ ਨਹੀਂ ਤਾਂ
0: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟਅਪ ਰੱਖਿਆ।
1: ਸਹੀ ਗੱਲ ਹੈ, ਨਹੀਂ ਗੱਲ ਤਾਂ ਠੀਕ ਹੈ ਵੈਸੇ, ਹਨਾ ਵਧੀਆ ਗੱਲ ਆ।
0: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ,
1: ਵਰਲਡ ਆਫ ਰੈਬਲ ਸੋਲਸ
0: ਐਂਡ ਫੀਅਰਲੈਸ ਮਾਈਂਡਸੈਟ,
1: ਇਹ ਤਾਂ ਫਿਰ ਮਤਲਬ
0: ਉਹਨਾਂ ਲੋਕਾਂ ਲਈ
1: ਮਾਹੌਲ ਚੱਲ ਉਹੀ ਹੋਇਆ ਪਿਆ ਨਾ, ਅੱਜ ਸਵੇਰੇ ਵੀ ਗੱਲਬਾਤ ਕੀਤੀ ਆ, ਕਾਕਰੋਚ ਯੂਨੀਅਨ ਬਣੀ ਹੈ ਜੀ, ਕਾਕਰੋਚ ਜਨਤਾ ਪਾਰਟੀ ਬਣੀ ਆ, ਤੇ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ
0: ਬਸ ਜਦੋਂ ਕਿਤੇ ਪਾਰਟੀ ਬਣੀ ਆ ਉਦੋਂ ਕੋ ਜਿਹੀ ਇਹਦੀ ਅਨਾਉਂਸਮੈਂਟ ਹੋਈ ਆ ਨਿਕਲੀ,
1: ਮੈਨੂੰ ਲੱਗਦਾ ਰਲੇ ਪਏ ਆ
0: ਬੈਕ ਟੂ ਬੈਕ, ਦੋਵੇਂ ਚੀਜ਼ਾਂ ਇਕੱਠੀਆਂ,
1: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ ਪੀ ਆਰ ਸੀਗਾ ਅਰਜਨ ਦੇ ਐਲਬਮ ਵਾਸਤੇ।
0: ਪੀ ਆਰ ਤੇ ਹੋ ਗਿਆ ਮਾਂ ਮੈਂ
1: ਜਿੱਥੇ ਨਵਾਜ਼ ਸਿੰਘ ਉੱਥੇ ਪ੍ਰੇਮ ਢਿੱਲੋਂ
0: ਹੁੰਦਾ, ਏਦਾਂ ਕਿੱਦਾਂ ਇਹ ਹਮੇਸ਼ਾ ਏਦਾਂ ਹੀ ਚੱਲਿਆ।
1: ਅੱਛਾ ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ, ਮੈਜੈਸਟਿਕ ਬੀਫ ਖਤਮ ਹੋ ਗਈ ਜਿਹੜੀ ਕੰਟਰੋਵਰਸੀ ਆਪਸ ਚੱਲਦੀ ਸੀ ਦੋਨੋਂ ਸਿੰਗਰਾਂ ਦੀ, ਨਵਾਨ ਸਿੰਘ
0: ਨਹੀਂ ਨਹੀਂ ਚੱਲਦੀ ਆ ਹਲੇ,
1: ਪਰ ਐਂਟੀ ਕੰਮ ਆ
0: ਪੂਰਾ ਹੁਣ ਤਾਂ ਹੀ ਤੇ ਹੁਣ ਦੋਵੇਂ ਐਲਬਮਾਂ ਦੇ ਉੱਤੇ ਜ਼ੋਰ ਲੱਗਣ ਡਿਆ ਵਾ, ਉਧਰੋਂ ਵੀਰ ਦਾ ਜ਼ੋਰ ਲੱਗਣ ਡਿਆ, ਉਧਰੋਂ ਉਹ ਵੀਰ ਦਾ ਜ਼ੋਰ ਲੱਗਣ ਡਿਆ,
1: ਤੇ ਉਹਦਾ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ, ਹੂ ਇਜ਼ ਅ ਬਿਗਰ ਸਟਾਰ, ਹੈ ਇੱਧਰ ਕਿ ਦੋਨੋਂ ਇੱਕਦਮ ਬਰਾਬਰ ਤੇ ਹੀ ਨੇ?
0: ਨਹੀਂ ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਮਤਲਬ ਦੇ ਤੇਰੇ ਦੀ ਥੱਲੇ ਡੇ ਡੇ ਕਮੈਂਟ ਤੇ ਡੇ ਡੇ
1: ਸਟਾਰ ਤੇ,
0: ਹਾਂ ਸਟਾਰ ਤੇ ਉਹੀ ਉਹਦੇ ਵਿਚਾਰਿਆਂ ਨੇ ਪੋਸਟ ਪਾ ਕੇ ਬੜਨ ਹੀ ਦੱਬਣਾ ਹੁੰਦਾ। ਪਰ ਹਾਂ ਬਿਗਰ ਦੀ ਗੱਲ ਨਹੀਂ ਆ, ਗੱਲ ਇਹ ਆ ਕਿ ਵੇਖੋ ਕੰਮ ਆ, ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਉੱਦਾਂ ਚਲਾਉਣਾ। ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ, ਸੋਹਣੇ ਵਿਜੂਅਲ, ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ ਉਹਨੇ ਉੱਦਾਂ ਚਲਾਉਣਾ, ਜਿਹਦਾ ਕਿਸੇ ਨਾਲ ਕੋਂਟਰੋਵਰਸੀ ਕਰਕੇ ਚੱਲਦਾ ਉਹਨੇ ਉਹ ਕਰਕੇ ਚਲਾਉਣਾ
1: ਵਾ,
0: ਚਲਾਉਣਾ ਤੇ ਹੈਗਾ ਹੀ ਆ ਨਾ। ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ,
1: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਆ, ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਹੈ, ਬੁਲਟ ਪਰੂਫ ਵੀ ਨਹੀਂ ਆ, ਥੋੜਾ ਤਾਂ ਇੰਟਰਵਿਊ ਚ ਬੈਠ ਗਏ, ਹੈਲੋ ਹੈਲੋ ਕੀ ਗੱਲ ਹੋ ਗਈ ਠਾਣੇਦਾਰ ਅੰਕਲ, ਠਾਣੇਦਾਰ ਅੰਕਲ ਹੋਰਾਂ ਦੇ ਵੀ ਐਲਬਮ ਆ ਰਹੀ
0: ਹੈ, ਵੇਖ ਲਓ ਨਾ ਸਹੀ ਕਿ ਨਹੀਂ, ਵੇਖ ਲਓ ਹੁਣ ਜਿਹੜੀ ਚੀਜ਼ ਨਾ ਬੰਦੇ ਨੂੰ ਇੱਕ ਨਾ ਇੱਕ ਟੈਗ ਮਿਲ ਗਿਆ,
1: ਹਰ ਕੈਪਸ਼ਨ ਚ ਕੀ ਗੱਲ ਹੋ ਗਈ ਠਾਣੇਦਾਰ ਅੰਕਲ। ਸੋ ਜੀ ਮਨਕੀਰਤ ਔਲਖ ਸਾਹਿਬ ਦੀ ਵੀ ਈਪੀ ਆ ਰਹੀ ਹੈ, ਅੱਜ ਪਹਿਲਾ ਗਾਣਾ ਆ ਰਿਹਾ, ਈਪੀ ਦਾ ਨਾਂ ਕੀ ਰੱਖਿਆ ਉਹਨਾਂ ਨੇ, ਡੀਲਰ ਇਜ਼ ਬੈਕ,
0: ਡੀਲਰ ਦਾ ਬੈਕ,
1: ਉਹਦੇ ਗਾਣਾ ਜਿਹੜਾ ਇਹਨਾਂ ਦਾ ਗਾਣਾ ਸੀਗਾ, ਕਿਹੜਾ ਗਾਣਾ ਸੀਗਾ
0: ਜਿਹੜਾ ਹੁਣ ਇਹਨਾਂ ਨੇ ਅਨਾਉਂਸ ਕੀਤਾ ਵਾ,
1: ਨਹੀਂ ਜਿਹਦੇ ਉੱਪਰ ਇਹਨਾਂ ਡੀਲਰ ਇਜ਼ ਬੈਕ, ਡੀਲਰ ਗਾਣਾ ਸੀਗਾ ਨਾ ਬੜਾ ਮਸ਼ਹੂਰ ਹੋਇਆ ਸੀਗਾ,
0: ਆਹੋ ਲਾਈਨ ਉਹਦੀ ਡੀਲਰ ਤੁਹਾਨੂੰ ਸੁਣਾ ਦਿਆਂ,
1: ਹਾਂ ਤੂੰ ਲਗਾ ਹੀ ਦੇ ਯਾਰ, ਐਵੇਂ
0: ਲਗਾ ਦਾਂ
1: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ,
0: ਉਹ ਤੁਸੀਂ ਆਪਣਾ ਡੀਲਰ ਨਾ ਸਿਖਾ ਲਿਓ,
1: ਚੰਗਾ ਲੱਗਦਾ ਕਿਤੇ
0: ਜਿਹੜਾ ਵੇਰੇ ਜਿਹੜਾ
1: ਬਾਕੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਆਈ ਐਮ ਪ੍ਰੀਟੀ ਮਸ਼ੂਰ ਕਿ ਅਸੀਂ ਲਾਈਵ ਹਾਂ,
0: ਇੱਕ ਮਿੰਟ ਮੈਂ ਚੈੱਕ ਕਰ ਲਾਂ,
1: ਹਾਂਜੀ ਇੱਕ ਮਿੰਟ ਰੁਕੋ ਯਾਰ, ਇੱਕ ਮਿੰਟ ਰੁਕੋ, ਹਾਂਜੀ
0: ਹਾਂਜੀ ਹਾਂਜੀ ਲਾਈਵ,
1: ਹਾਂਜੀ ਜੇ 21 ਮਈ ਦੇ ਦੁਪਹਿਰ ਦੇ 1:10 ਤੁਸੀਂ ਇਸ ਸ਼ੋਅ ਨੂੰ ਸੁਣ ਰਹੇ ਹੋ ਤਾਂ ਫਿਰ ਇਹ ਫਿਲਹਾਲ ਲਾਈਵ ਹੈ ਜੀ ਸ਼ੋਅ, ਠੀਕ ਹੈ, ਤੇ ਤੁਸੀਂ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ,
0: ਪਰ ਉਸ ਤੋਂ ਬਾਅਦ ਰਿਪੀਟ ਵੀ ਸੁਣ ਸਕਦੇ,
1: ਹਾਂ ਹਾਂ ਬਾਅਦ ਚੋਂ ਮਤਲਬ ਤੁਸੀਂ ਓਬਵੀਅਸਲੀ ਰਿਪੀਟ ਜ਼ਰੂਰ ਸੁਣਿਓ, ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ, ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ, ਤੇ ਜੇ ਇਹ ਨਹੀਂ ਤੇ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ ਤੁਸੀਂ ਛੇਤੀ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ, ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ ਦੂਸਰੇ
0: ਨੂੰ ਪੰਜ ਵਜੇ ਰਿਲੀਜ਼ ਹੋਣਾ ਵਾ ਤੇ ਪੰਜ ਵਜੇ ਤੋਂ
1: ਨਹੀਂ, ਮੇਰੇ ਖਿਆਲ ਨਾਲ ਪਹਿਲੇ ਨਹੀਂ ਇਸ ਤਰ੍ਹਾਂ ਹੁੰਦਾ ਹੈਗਾ ਨਾ, ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸੈਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ, ਤੈਨੂੰ ਪਤਾ
0: ਕੀ ਚੱਲਦੀ ਸੀ
1: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੇ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ, ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਐਲਬਮ, ਤਾਂ ਹੁਣ ਤੁਸੀਂ ਚਾਰ ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ, ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ
0: ਰੀਲ
1: ਘੁਮਾ ਘੁਮਾ ਕੇ ਪਹਿਲੇ ਗਾਣੇ ਚਾੜਨੇ, ਉਹ ਵੀ ਟਾਈਮ ਸੀ, ਫਿਰ ਉਸ ਤੋਂ ਬਾਅਦ ਇਹ ਚੀਜ਼ ਸੇਮ ਸੀਡੀਆਂ ਦੇ ਉੱਪਰ ਹੋਣੀ ਸ਼ੁਰੂ ਹੋ ਗਈ, ਅਲਟੀਮੇਟਲੀ ਸਟ੍ਰੀਮਿੰਗ ਆ ਗਿਆ, ਸਟ੍ਰੀਮਿੰਗ ਦੇ ਕਾਰਨ ਇਹ
0: ਫਾਇਦਾ ਹੋ ਗਿਆ। ਫਿਰ ਮੈਨੂੰ ਉਹ ਚੀਜ਼ ਤੇ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ ਚ ਭਰਾ ਭਰਾ ਕੇ
1: ਪੈਨ ਡਰਾਈਵ ਦੇ ਉਹ ਕੰਮ ਸ਼ੁਰੂ ਹੋ ਗਿਆ, ਗਾਣੇ ਡਾਊਨਲੋਡ, ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਪਾਇਰੇਸੀ ਆ ਗਈ ਕਾਫੀ ਜ਼ਿਆਦਾ, ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ, ਲੇਬਲ ਕੋਲ ਜਾਣਾ ਪੈਸਾ ਬੰਦ, ਕਿਉਂਕਿ
0: ਗਾਣਾ ਚੌਕ ਚੌਕ ਕੇ ਪਾਈ ਜਾਂਦਾ
1: ਪਾਈ ਜਾਂਦਾ ਸੀ। ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ ਪਰ, ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ, ਚਾਰ ਚਾਰ ਡਾਲਰ ਦਾ ਗਾਣਾ,
0: $3 ਪਤਾ ਵੀ ਨਹੀਂ ਆਮ ਲੋਕਾਂ ਨੂੰ,
1: ਆਮ ਖਾਸ ਕਰ ਪੰਜਾਬ ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨੀ। ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ, ਸਟ੍ਰੀਮਿੰਗ ਦਾ, ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ, ਯੂਟਿਊਬ 'ਤੇ ਸਟ੍ਰੀਮ ਹੁੰਦਾ, ਆਪਾਂ ਫ੍ਰੀ 'ਚ ਹੀ ਸੁਣਦੇ ਹਾਂ, ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ, ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ, ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹਨਾ, ਤੇ ਸਿੰਗਰਾਂ ਨੂੰ ਅੱਜ ਕੱਲ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ, ਆਪਾਂ ਸੁਣਿਆ ਹੀ ਹੈ ਪਿੱਛੇ ਜੇ, ਹਜੇ ਤੱਕ ਮੇਰੇ ਖਿਆਲ ਨਾਲ ਕੰਟਰੋਵਰਸੀ ਚੱਲਦੀ ਪਈ ਹੈ, ਪੇਮੈਂਟ ਦਾ ਪੰਗਾ ਪਿਆ ਹੋਇਆ ਹਨਾ ਸਿੱਧੂ ਮੂਸੇਵਾਲਾ ਤੇ ਬੰਟੀ
0: ਪੇਮੈਂਟ
1: ਤੇ ਕਰੋੜਾਂ ਦੀਆਂ ਫਿਗਰਾਂ,
0: ਸਾਨੂੰ ਨੀ ਪਤਾ ਪਿਆ ਕੇ ਨਹੀਂ ਪਿਆ, ਚਲੋ ਅਸੀਂ ਤੇ ਸੁਣੀ
1: ਕੰਟਰੋਵਰਸੀ ਤਾਂ ਪਈ ਹੋਈ ਆ, ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ, ਹਾਂ ਉਹ ਸਾਨੂੰ ਨੀ ਪਤਾ ਕੀ ਆ, ਪਰ ਕੇਸ ਕਰੋੜਾਂ ਚ ਹੀ ਆ ਜੀ, ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ, ਕਿ 15-20 ਕਰੋੜ ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ, ਤੇ ਇਸ ਤਰ੍ਹਾਂ ਚੇਂਜ ਹੋਇਆ। ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ, ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ, ਉਹਦਾ ਸੋਰਸ ਚੇਂਜ ਹੋ ਸਕਦਾ, ਸਰੋਤ ਚੇਂਜ ਹੋ ਸਕਦਾ, ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ ਤੇ ਵੀ ਡੂ ਲੁੱਕ ਫੋਰਵਰਡ ਟੂ ਇਟ। ਅਤੇ ਕਿਹੜੇ ਦਰੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਦਰੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ, ਜਾਂ ਫਿਰ ਇਹ ਜਿਹੜੇ ਚਾਰ ਸਿੰਗਰਾਂ ਦੀ ਆਪਾਂ ਗੱਲ ਕੀਤੀ, ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ EP ਦੀ ਤੁਹਾਨੂੰ ਉਡੀਕ ਹੈ?
0: ਹਾਂ ਜੀ ਬਿਲਕੁਲ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤਾਂ ਹੁੰਦਾ ਹੀ ਆ ਸਿੰਗਰ, ਹੈ ਨਾ, ਕਿਉਂਕਿ ਸੁਣਦੇ ਹੋ ਤੁਸੀਂ, ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ, ਜਾਂ ਫਿਰ EP ਢਿੱਲੋਂ ਦੀ ਆਪਾਂ ਗੱਲ ਕਰਨੀ ਹੈ ਨਾਲ ਸੱਚ, ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਹੈ ਕਦੋਂ ਨਹੀਂ ਆਉਣਾ, ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ, ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ, ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ EP ਢਿੱਲੋਂ ਦਾ, ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ, ਅਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ, 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ, ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ। ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ, ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤਾਂ ਆਪਾਂ ਵੇਖ ਹੀ ਲਈਦਾ ਵੀ ਨਿਗਮਾਂ ਹੈ ਕੀ ਆ, ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਅਨਿਗਮਾ ਕੀ ਆ। ਅਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ, ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਅਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ, ਜਾਂ ਮੰਨ ਲਓ ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ, ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ, ਦੁਪਹਿਰੇ ਕੁਛ ਹੋਰ ਕਰਦੇ ਹੋ, ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ, ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ, ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ, ਅਸੀਂ ਤਾਂ ਚਾਹ 'ਚੋਂ ਹੀ ਪੀਂਦੇ, ਰਾਤ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ, ਸਾਨੂੰ ਤੇ ਬਸ
1: ਬੋਤਲ ਲਿਆ
0: ਹਨਾ, ਬਾਕੀ ਤੇ ਸਿਆਣੇ ਮਤਲਬ ਹਰ ਜਿਹੜਾ ਬੰਦੇ ਦੇ
1: ਨਿਗਮਾ ਕਿ ਬੰਦਾ ਪਹਿਲੇ ਕੁਛ ਕਹਿੰਦਾ ਬਾਅਦ ਚ, ਓਕੇ
0: ਬਸ ਤੇ ਉਹ ਨਿਗਮਾ ਆ ਗਾਣੇ ਹੋਣਗੇ ਤੇਰਾ ਗਾਣੇ ਤੇ
1: ਨਾਮ ਤੁਸੀਂ
0: ਦੱਸਣਾ ਵਾ ਕਿ ਤੁਹਾਡਾ, ਕਿਉਂਕਿ ਇੱਕ ਨਾ ਫੀਲਿੰਗ ਹੁੰਦੀ ਆ
1: ਵਾਟ ਆਰ ਯੂ ਲੁਕਿੰਗ ਫਾਰਵਰਡ ਟੂ,
0: ਕਿ ਜਦੋਂ ਮੰਨ ਲਓ ਤੁਹਾਡੇ ਸਾਹਮਣੇ 13 ਚੀਜ਼ਾਂ ਰੱਖਤੀਆਂ, ਭਾਵੇਂ ਡਿਸ਼ਿਜ਼ ਤੁਹਾਡੇ ਸਾਹਮਣੇ 13 ਰੱਖਤੀਆਂ, ਹੁਣ ਉਹਦੇ 'ਚ ਤੁਹਾਨੂੰ ਇੱਕ ਜਿਹੜੀ ਉਹ ਦੋ ਬੜੀਆਂ ਪਸੰਦ ਆਉਣੀਆਂ, ਚਾਹੇ ਉਹਦੇ ਨਾਮ ਤੋਂ ਕਹਿ ਲਓ, ਚਾਹੇ ਸਮੈਲ ਤੋਂ ਕਹਿ ਲਓ, ਚਾਹੇ ਉਹਨੂੰ ਵੇਖਣ ਤੋਂ ਕਹਿ ਲਓ, ਤੇ ਉਹ ਇਹਨਾਂ 13 ਦੇ ਵਿੱਚੋਂ ਇੱਕ ਦੋ ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ, ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ, ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਹੈ।
1: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ, ਅਨਿਗਮਾ, ਕਾਊਂਟਿੰਗ ਜੈਮਸ, ਵਨ ਕਾਲ ਅਵੇ, ਸਕਾਈ ਫੁੱਲ, 420 ਮਾਈਲ, ਮੀ ਵਰਸਿਸ ਮੀ, ਰੁਥਲੈਸ, ਬੈਟਰ ਵਿਦ ਮੀ, ਕਲਚਰ, ਮਹਿਲਾ ਮਿੱਤਰ, ਕਿਆ ਬਾਤ ਹੈ, ਲਾਸਟ ਗੁੱਡ ਬਾਏ ਤੇ ਰੋ ਰਿਚ ਰੇਅਰ। ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ, ਅਰਜਨ ਦੇ ਹਰ ਗਾਣੇ
0: ਜੀ
1: ਪੂਰੀ ਠੇਠ ਪੰਜਾਬੀ ਚ ਹੋਣਗੇ ਹਨਾ, ਅਰਬਨ ਟੱਚ ਵੀ ਨਹੀਂ ਹੁੰਦਾ
0: ਬਿਲਕੁਲ,
1: ਤੇ ਨਾਮ ਸਾਰੇ ਇੰਗਲਿਸ਼ ਚ। ਇੱਕ ਵਾਰੀ ਮੈਂ ਤਾਂ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗਾ, ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ, ਕਿਉਂਕਿ ਪੰਜਾਬੀ ਤਾਂ ਵਧੀਆ
0: ਨਹੀਂ
1: ਹੌਟ ਸ਼ਿਟ ਹੈ ਨਾ, ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਇਹ ਨਾਮ ਰੱਖਿਆ ਵੀ ਨੀ ਜਾ ਸਕਦਾ ਜੀ ਟ੍ਰਾਂਸਲੇਸ਼ਨ ਹਨਾ, ਉਹ ਸਹੀ ਜਾ ਨਹੀਂ ਲੱਗਣਾ, ਪਰ ਕਿਆ ਬਾਤ ਹੈ। ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ, ਮੈਨੂੰ ਲੱਗਦਾ ਵਧੀਆ ਹੋਏਗਾ, ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਉਹ ਗਾਣਾ ਨਹੀਂ ਆ ਨਬਜ਼ਾਂ ਫੜ ਫੜ ਰੋਕ ਹਨਾ, ਉਹ ਵਾਲਾ ਹੋ ਗਿਆ, ਤੇ ਵਨ ਕਾਲ ਅਵੇ ਜੈਜ਼ੀ ਬੀ ਦੇ ਨਾਲ, ਕਿਆ ਬਾਤ
0: ਵੱਡੀ ਕੋਲੈਬੋਰੇਸ਼ਨ,
1: ਇਹ ਤਾਂ ਫਿਰ ਮੇਜਰ ਹੋਏਗਾ ਗਾਣਾ। ਤੁਸੀਂ ਦੱਸੋ ਤੁਹਾਨੂੰ ਕਿਹੜਾ, ਵਾਟ ਆਰ ਯੂ, ਰੋ ਰਿਚ ਰੇਅਰ ਵੀ ਯਾਰ ਗੁੱਡ ਲੱਗ ਰਿਹਾ, ਯੂਜੂਲੀ ਐਲਬਮਾਂ ਦੇ ਲਾਸਟ ਗਾਣੇ ਅੰਡਰ ਰੇਟਡ ਰਹਿ ਜਾਂਦੇ ਆ ਤੇ ਖਰੇ ਵੀ ਹੁੰਦੇ ਆ ਕੋਈ ਵੀ।
0: ਮੀ ਵਰਸਿਸ ਮੀ ਦੀ ਜਿਹੜੀ ਉਹ ਤੇ ਉਹਨਾਂ ਨੇ ਦੋ ਲਾਈਨਾਂ ਪਾ ਵੀ ਦਿੱਤੀਆਂ ਆਪਣੇ।
1: ਅੱਛਾ
0: ਹਾਂਜੀ ਹਾਂਜੀ, ਤੁਸੀਂ ਨਾ ਸੁਣੀ ਹੁਣ,
1: ਓਕੇ ਨਹੀਂ
0: ਤੇ ਉਹਦੀ ਤੇ ਉਹ ਪੈ ਵੀ ਗਈ ਹੈ, ਫਿਰ ਇੱਥੋਂ ਅੰਦਾਜ਼ਾ ਇਹ ਆ ਕਿ ਸਭ ਤੋਂ ਪਹਿਲਾਂ ਸ਼ਾਇਦ ਉਹ ਹੀ ਛੱਡਣਗੇ ਹਨਾ ਲਾਈਨ ਵਾਈਜ਼,
1: ਰਿਲੀਜ਼ ਕਰਤਾ ਹਲਕਾ ਜਿਹਾ ਫਿਰ ਤਾਂ,
0: ਬਾਕੀ ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸੇ ਉਹ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕਿ ਚਾਹੁੰਦੇ ਆ
1: ਉਹ ਟੁੱਟੇ ਦਿਲ ਵਾਲੀ ਕੋਈ ਗੱਲਬਾਤ।
0: ਹਾਂ ਤੇ ਇਹ ਤੇ ਜਾਂ ਫਿਰ ਨੋ ਸ਼ਾਰਟਕਟਸ, ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜ਼ਿਆਦਾ ਵਧੀਆ, ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ। ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ, ਉਹਦੇ ਵੱਲੋਂ ਵੀ ਫੋਰਵਰਡ ਆ, ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ, ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਣਾ ਬੇਗਾਨਾ ਪੁੱਤ, ਸੁਣੋਗੇ ਫਿਰ?
1: ਸੁਣਾ ਦਿਓ ਠੰਡੇਦਾਰ ਅੰਕਲ, ਹੁਣੇ ਲਓ।

0: ਨਾ ਰੱਖਿਆ ਬਗਾਨਾ ਪੁੱਤ ਜੱਟ ਦਾ। ਅੱਛਾ ਇੱਧਰ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਅ ਦਾ ਪੂਰਾ ਪ੍ਰੋਪਰ ਹਨਾ ਪਹਿਲਵਾਨ ਟਾਈਪਸ ਫੀਲ ਹੈ ਨਾ।
1: ਇਹ ਉਹਨਾਂ ਦਾ ਨਾ ਹੁਣ ਜਿਹਦੇ
0: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਉਣ ਲੱਗੇ। ਸੋ ਇਹ ਵਧੀਆ
1: ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣ ਨਹੀਂ ਡੀਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੀ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ।
0: ਓਕੇ
1: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਆ ਵਧੀਆ।
0: ਅੱਛਾ
1: ਉਹਨਾਂ ਦੇ ਲਿਖੇ ਗਾਣੇ ਆ ਤੁਸੀਂ ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ 'ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ।
0: ਵਧੀਆ ਗੱਲ ਆ ਹਨਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ ਕਿ
1: ਕਿੰਨੇ ਲਿਖਿਆ ਕਿੰਨੇ
0: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
1: ਕਿਹਦੇ ਨੇ ਇੰਨੇ ਸੋਹਣੇ ਜਿਹੜੇ ਆਪਾਂ
0: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ ਲੋਕੀ ਬਹੁਤ ਇਹ ਵੀ ਧਿਆਨ ਦਿੰਦੇ ਸੀ ਕਿ ਯਾਰ ਆ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ। ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆ ਨਾ ਹਨਾ ਹੁਣ ਹੀ ਹੈਜ਼ ਹਿਜ਼ ਓਨ ਕਰੀਅਰ ਵਧੀਆ। ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ?
1: ਨਹੀਂ ਵੇਖੀ ਨਹੀਂ ਯਾਰ ਚਾਂਸ ਨਹੀਂ ਬਣਿਆ ਵਾ ਇੱਕ ਦੋ ਵਾਰੀ
0: ਸਲਾਹ ਸੁਣਿਆ ਹੈ ਕਿ ਠੀਕ ਚੱਲ ਪਈ ਹੈ ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਸ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ।
1: ਮੈਂ ਤਾਂ ਸੁਣਨ ਨੂੰ ਵੀ ਨਹੀਂ
0: ਬਣਾਉਂਦੇ ਆ ਪ੍ਰੋਗਰਾਮ
1: ਗਿਆ ਨਹੀਂ ਵੇਖਣ ਨਾਲੇ
0: ਇੱਦਾਂ ਕਰਦੇ ਦੇਖ ਕੇ ਆਉਂਦਾ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ।
1: ਹਾਂ ਵੇਖ ਕੇ ਆਉਂਦੇ ਫਿਰ ਆਹ ਵੀਕਐਂਡ 'ਚ ਨਾ ਵੀਕਐਂਡ 'ਤੇ ਯਾਰ ਬਿਜ਼ੀ ਹੋ ਜਾਈਦਾ ਨਾ।
0: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ ਚੀਪ ਟਿਊਜ਼ਡੇ ਜਿਹੜੀ ਫਿਲਮ ਤੁਸੀਂ
1: ਓਹੋ ਫੋਨ ਆ ਗਿਆ ਆਪਣੇ ਵਿੱਚ ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ
0: ਇੱਥੇ ਕਿੱਦਾਂ ਆ ਗਿਆ ਫੋਨ ਕਿਆ ਬਾਤ
1: ਨਹੀਂ ਯਾਰ
0: ਵੈਰੀ ਗੁੱਡ ਚਲੋ ਸਾਰੇ ਧਿਆਨ ਰੱਖੋ ਬਈ ਮਾਫੀ ਚਾਹੁੰਦੇ ਇਸ ਵਾਸਤੇ ਥੋੜੀ ਜਿਹੀ ਟੈਕਨੀਕਲ ਖਰਾਬੀ
1: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗ ਟੋਨ ਲਾਈ।
0: ਹਾਂ ਰਿੰਗ ਟੋਨ ਚਲੋ ਠੀਕ ਹੈ ਇਹ ਵੀ ਸ਼ੁਕਰ ਹੈ ਭਰਾ ਬੜੀ ਨੋਰਮਲ ਜਿਹੀ ਲਾਈ ਹੋਈ ਹੈ ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ।
1: ਹਾਂਜੀ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ
0: ਬੰਦੇ ਆਪਾਂ ਕਿਊਟ ਆ
1: ਆਏ ਕਿਹੜੇ
0: ਕਿਊਟ ਆ
1: ਕਿਆ
0: ਬੈਠੇ ਆਪਾਂ ਮਿਊਟ ਆ ਨਹੀਂ ਆਪਾਂ ਬੈਠੇ ਮਿਊਟ ਨਹੀਂ
1: ਅਨਮਿਊਟ ਅਨਮਿਊਟ ਹੈ ਇਦਾਂ ਨਾ ਨਾ ਕਹੋ
0: ਪਰ ਉਸ ਦਿਨ ਮਿਊਟ ਕਰ ਦਿੱਤਾ ਬਈ ਆਹ ਸਤਿੰਦਰ ਸਰਤਾਜ ਦਾ ਸ਼ੋਅ ਮੈਂ ਵੇਖਿਆ ਮੈਂ ਮਿਊਟ ਹੋ ਗਿਆ ਮਿਊਟ ਮਤਲਬ ਸਪੀਚ ਲੈਸ ਹੋ ਗਿਆ ਬੰਦੇ ਦਾ ਟੈਲੈਂਟ ਵੇਖ ਕੇ ਚਾਰ ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ ਅਮੇਜ਼ਿੰਗ।
1: ਮੈਂ ਵੀ ਵੇਖਿਆ ਕਿਹੜੀ ਤਰੀਕ ਨੂੰ ਗਏ
0: ਮੈਂ 17 ਵਾਲੇ ਗਿਆ ਸੀ ਤੁਸੀਂ ਗਏ ਸੀਗੇ 16 ਵਾਲੇ ਤੇ
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ
0: ਮੈਨੂੰ ਪਤਾ ਤੁਹਾਨੂੰ ਮੈਂ ਕਿਹਾ ਸੀ ਆਉਂਦੇ ਮੇਰੀਆਂ ਟਿਕਟਾਂ ਲੈ ਆਇਓ ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋ ਵਧੀਆ ਫੁੱਲ ਸੀ ਫੁੱਲ ਹੀ ਹੋਣਾ 16 ਦਾ ਤਾਂ ਫੁੱਲ ਹੀ ਸੀਗਾ
1: 16 ਵਾਲਾ ਵੀ 17 ਵਾਲਾ ਵੀ
0: 17 ਵੀ
1: ਜਾਂ ਵੇਖਿਆ ਕਿ ਫੁੱਲ ਹੀ
0: ਹਾਂ ਮਤਲਬ ਮੇਰੇ ਹਿਸਾਬ ਨਾਲ ਬਾਏ 8:30 ਪ੍ਰੋਪਰ ਖਚਾ ਖਚ ਹਾਲ ਫੁੱਲ ਸੀ ਤੇ ਵਧੀਆ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ
1: ਜੀ ਬਿਲਕੁਲ ਜੇ ਕੋਈ ਰਿਪੀਟ ਸੁਣੂਗਾ ਕੱਲ੍ਹ ਤੇ ਉਹਨਾਂ ਨੂੰ ਦੱਸ ਦਿਓ ਕਿ ਇਹ ਹੋ ਚੁੱਕਾ ਹੈ ਆਲਰੇਡੀ 2026 ਦਾ ਹੈਰੀਟੇਜ ਟੂਰ ਦਾ ਪਾਰਟ ਸੀਗਾ ਜਿਹੜਾ ਮੈਲਬਨ ਦੇ ਵਿੱਚ ਇਹਨਾਂ ਦੇ ਦੋ ਸ਼ੋਅ ਹੋਏ ਉਹਦੇ ਬਾਰੇ ਗੱਲ ਕਰ ਰਹੇ ਨੇ ਕਨਫਿਊਜ਼ਨ ਨਾ ਹੋ ਜਾਓ।
0: ਹਾਂ ਨਹੀਂ ਕਨਫਿਊਜ਼ ਨਾ ਹੁਣ ਕੌਣ ਜਾਏਗਾ ਰੋਡ ਲੇਵਰ ਦੇ ਬਾਹਰ ਖਲੋਗੇ ਜਾ ਕੇ ਇਹ ਸਰਤਾਜ ਨੇ ਆਉਣਾ ਸੀ
1: ਮਤਲਬ ਸਾਨੂੰ ਤਾਂ ਇਹ ਹੈ ਕਿ ਉੱਦਾਂ ਸ਼ਾਇਦ ਐਡਾ ਨਾ ਰੋਡ ਲੇਵਰ 'ਚ ਹੀ ਨਾ ਜਾਂਦੇ ਵੀ ਇਹ ਆ ਵੀ ਚੱਲ ਇਸੇ ਬਹਾਨੇ ਉੱਥੇ ਉਹ ਆਏ
0: ਹਨਾ ਵੇਖ ਲਿਆ ਨਹੀਂ ਨਹੀਂ ਮੈਂ ਹੋ ਕੇ ਆਇਆ ਹੋਇਆ ਰੋਡ ਲੇਵਰ ਮੈਨੂੰ ਟੈਨਿਸ ਬਹੁਤ ਪਸੰਦ ਆ
1: ਉੱਥੇ ਟੈਨਿਸ ਵੇਖਣ ਗਏ ਹੋਣੇ ਨਾ ਹਾਂ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ
0: ਹਾਂ 550 ਟਿਕਟ ਹੋ ਗਈ ਨਾ ਜ਼ਿਆਦਾ ਥੋੜਾ ਮਤਲਬ ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੋਡ ਲੇਵਰ ਦੇ ਅੰਦਰ ਦੇਖ ਸਕਦੇ ਹੋ ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ।
1: ਅੱਛਾ ਉਹ ਸਕਰੀਨ ਤੇ ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ
0: ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ ਫੂਡ ਟਰੱਕ ਸੀ ਕਿ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ
1: ਕੈਫੇ ਬਣਾਏ
0: ਹਾਂ ਹਾਂ ਹਾਂ ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ ਕਿਹੜੀ ਮਸ਼ਹੂਰ ਆ ਬੜੀ
1: ਮੇਕਅਪ
0: ਮੇਕਅਪ ਵਗੈਰਾ ਜਿਹੜੇ ਵੇਚਦੇ ਆ
1: ਮੈਕ
0: ਨਹੀਂ ਨਹੀਂ ਨਹੀਂ ਜਿਹੜੀ ਦੁਕਾਨ ਤੇ ਵਿਕਦੇ ਆ ਮੈਕ ਤੇ ਬ੍ਰਾਂਡ ਹੋ ਗਿਆ ਨਾ ਉਹ ਦੁਕਾਨਾਂ ਕਿਹੜੀਆਂ ਯਾਰ ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ ਮਾਇਰ ਤੇ ਵੀ ਵੇਖਦਾ ਵਾ ਫਿਰ
0: ਸਪੈਸੀਫਿਕਲੀ ਉਹਦੀ ਦੁਕਾਨ
1: ਕਲਰ
0: ਮੈਕਾ ਮੈਕਾ ਇੱਕ ਦੁਕਾਨ ਆ ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ
0: ਜੀ ਯੈਸ ਯੈਸ ਯੈਸ ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ ਤੇ ਅੰਦਰ ਉੱਥੇ ਉਹ ਫ੍ਰੀ ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ ਰਾਲਫ ਲੋਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨੀ ਦਿੰਦੇ ਉੱਥੇ ਖਰੀਦਣਾ ਪੈਂਦਾ ਤੇ ਆਪਣਾ ਟੈਸਟਰ ਮੇ ਵੀ ਦਿੰਦੇ ਹੁਣ ਆਪਣੇ ਹਨਾ ਪਰਫਿਊਮ ਵਗੈਰਾ ਦਾ ਆਈ ਐਮ ਨੋਟ ਟੂ ਸ਼ੋਰ ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੀ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ ਪੂਰਾ ਮੈਚ ਦੇਖਿਆ ਜਾ ਸਕਦਾ ਆਲ ਕਾਇੰਡ ਆਫ ਫੂਡ ਵਧੀਆ ਸਟਾਲਸ ਲੱਗੇ ਹੋਏ ਆ ਇੱਦਾਂ ਦੇ ਅੱਛੇ ਅੱਛੇ ਬਿਜ਼ਨਸ ਆਏ ਹੁੰਦੇ ਆ ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੀ ਵੇਖਣਾ ਹੋਵੇ ਰੋਡ ਲੇਵਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ ਪਰ ਤੁਹਾਨੂੰ ਯਾਦ ਹੈ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ
1: ਹਾਂਜੀ
0: ਤੇ ਉਸ ਦਿਨ ਉਹ ਲੇਡੀ ਕਾ ਸੀਗੀ ਹਨਾ ਨਿਊਜ਼ੀਲੈਂਡ ਦੀ
1: ਹਾਂਜੀ ਹਾਂਜੀ
0: ਤੇ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਵਰ ਕੋਈ ਬਹੁਤ ਪੁਰਾਣਾ ਬੈਂਡ ਆ 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ ਉਹਨਾਂ ਨੇ ਪਲੇ ਕਰਨਾ
1: ਓਕੇ
0: ਸੋ ਉੱਥੇ ਕੰਸਰਟ ਹੁੰਦੇ ਰਹਿੰਦੇ ਆ ਮਤਲਬ ਸਾਲ ਦਰ ਸਾਲ ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ ਹਨਾ ਹਰ ਐਥਨੀਸਿਟੀ ਦੇ ਉਹ ਆ ਕੇ ਦੇ ਯੂਜੂਲੀ ਪਲੇ
1: ਆਪਣੇ
0: ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ ਨਾ ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ ਹਨਾ ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਤੇਰੀ ਕੋਈ ਗੱਲ ਨੀ ਮਸ਼ਹੂਰ ਆ ਮੇਰੇ ਖਿਆਲ ਨਾਲ 1.5-2 ਸਾਲ ਤੋਂ ਕਾਫੀ ਯੂਜ਼ ਹੋ ਰਿਹਾ ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ
0: ਵੈਸੇ ਇਹ ਨਾ ਕੌਂਸੂਲੇਟ ਨੀ ਹੁੰਦੇ ਜਿਹੜੇ ਇਹ ਉਹਨਾਂ ਦੀ ਭਾਸ਼ਾ
1: ਅੱਛਾ
0: ਜ਼ਿਆਦਾਤਰ ਇਹ ਥੋੜੀ ਲੋ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ ਪਰ ਖੈਰ ਗੱਲ ਇਹ ਨਹੀਂ
1: ਕੌਂਸੂਲੇਟ ਤੋਂ ਚੇਤਾ ਆਇਆ ਉਹ ਜਿਹੜਾ ਆਪਣਾ ਇੱਥੇ ਆਫਿਸ ਨਹੀਂ ਆ ਕਿਹੜਾ ਨਾਂ ਕੀ ਨਾਮ
0: VHS
1: ਕਿਹੜਾ
0: VHS
1: VFS
0: VFS ਸੋਰੀ ਹਾਂ ਸੋਰੀ VFS
1: ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ ਮਤਲਬ ਉਹ ਸੇਂਟ ਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਾਂ ਦੇ ਵਿੱਚ
0: ਅੱਛਾ
1: ਹਾਂਜੀ ਹਾਂਜੀ ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ
0: 5-6 ਹਫ਼ਤੇ ਤਾਂ ਥੋੜਾ ਯਾਰ ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ ਫਿਰ ਤੁਹਾਡੀ ਅਪੁਆਇੰਟਮੈਂਟ
0: ਮੈਨੂੰ PCC ਚਾਹੀਦਾ
1: ਉਹ ਇੰਡੀਆ ਦਾ ਮੈਂ ਤੁਹਾਨੂੰ ਜਾਣਾ ਪੈਣਾ ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ 15-16 ਕਾਊਂਟਰ ਦੇ ਪ੍ਰੋਕਸ ਉੱਥੇ ਰੱਖਣਗੇ
0: ਤੇ
1: ਫਿਰ ਉਹ ਸਾਰਾ ਕੁਛ ਘਟੂਗਾ ਟਾਈਮ ਫਰੇਮ ਜੇ ਉਹ
0: ਜ਼ਰੂਰੀ ਹੈ ਯਾਰ ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦਿਨ ਹੀ ਬਸ
1: ਤੁਹਾਡੇ ਉੱਤੋਂ ਮੈਨੂੰ ਚੇਤਾ ਆ ਗਿਆ ਕੌਂਸੂਲੇਟ ਤੋਂ
0: ਕਿਉਂਕਿ
1: ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ
0: ਨਹੀਂ ਨਹੀਂ ਦੇਖੋ ਬਈ ਇਹੀ ਨਾ ਸੋਚਿਆ ਕਰੋ ਆਪਾਂ ਐਵੇਂ ਬਸ ਬਕਵਾਸ ਕਰਦੇ ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ ਪਿਛਲੀ ਵਾਰੀ ਆਪਾਂ ਲੋਕਾਂ ਨੂੰ ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ ਹਨਾ
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ
0: ਹਾਂ ਹਾਂ ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਕੀ ਜ਼ਰੂਰ ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁੱਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ ਦੁਨੀਆਂ 'ਚ 4 ਹੀ ਉੱਦਾਂ ਦੇ ਨੇ
1: ਜਿੱਦਾਂ ਆਪਣੇ ਕੋਲ ਆ ਮਜ਼ਾ ਵੀ ਹੁੰਦਾ ਨਾ ਵੇਖ ਕੇ
0: ਇਟਸ ਵੈਰੀ ਗੁੱਡ ਆਪਾਂ ਹੁਣ ਫਿਲਮ ਵੇਖਣ ਜਾ ਰਹੇ
1: ਹਾਂ ਡਾਇਸਪੋਰਾ ਬਣ ਜਾਂਦਾ ਨਾ
0: ਡਾਇਸਪੋਰਾ ਪੂਰਾ ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ ਅੱਛਾ ਇੱਕ ਇਹ ਹੋ ਗਿਆ ਹੁਣ ਆਪਾਂ ਇਹ ਵੀ ਦੱਸ ਸਕੀਏ
1: ਜਿਵੇਂ ਹੋ ਜਾਂਦਾ ਕਿ ਮੰਨ ਲਓ ਲੱਲੀ ਜੀ ਟਾਈਪ ਹੋ
0: ਗਈ ਹਾਂ ਲੱਲੀ ਤਾਂ ਹੋ ਗਈ ਹੋ ਗਈ ਲੱਲੀ ਹੋ ਗਈ ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੀਏ ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ
1: ਤੇ 20 ਦੇ ਕੇ
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ
0: ਹਾਂ ਫ੍ਰੀ ਮੇਕਅਪ ਮੁਕਾ ਵੀ ਮਿਲਦਾ ਹੈ
1: ਕਰਾ ਕੇ ਵੇਖੋ
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ ਫ੍ਰੀ ਆਫ ਕਾਸਟ ਖੇਲੋ
1: ਖੇਡੋ ਐਂਟਰਟੇਨਮੈਂਟ ਫਨ ਕਰਕੇ
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ
0: ਐਵਰੀਵਨ ਸ਼ੁੱਡ ਗੋ ਹਾਂ ਤੇ ਹੁਣ ਹੋਰ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ ਟੈਨਿਸ 'ਚ ਤਾਂ ਇਹ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ ਸਾਡੀ ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ ਹਾਂ
1: ਚੁੱਪ ਰਹਿਣ ਵਾਲੀ ਕਿਉਂਕਿ ਆਪਾਂ ਜਾਂਦੇ ਹੁਲਾ ਹੱਲਾ ਗੁੱਲਾ ਕਰਨ
0: ਹੱਲਾ ਗੁੱਲਾ ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ
0: ਹੱਲਾ ਗੁੱਲਾ ਨਹੀਂ ਸੁਣਿਆ ਮੈਂ ਉਹ 'ਚ ਬਹੁਤ ਸੁਣਿਆ ਬਈ ਕਬੱਡੀ ਦੀ ਆਪਣਾ ਕਮੈਂਟਰੀ
1: ਕਮੈਂਟਰੀ 'ਚ ਕੀ ਇਹ ਸ਼ਬਦ
0: ਕੀ ਕਰ ਦੋ ਫਿਰ ਹੱਲਾ ਗੁੱਲਾ ਉਹ ਲੈ ਗਿਆ ਅੰਬਾ ਵਾਲਾ ਫਿਰ ਕਿਆ ਬਾਤ
1: ਨਹੀਂ ਹੱਲਾ ਗੁੱਲਾ ਗਾਣਾ ਨਾ
0: ਅੱਛਾ
1: ਹਰਫ ਜੀ ਮਾਈ ਦਾ
0: ਸੁਣਾਓ ਫਿਰ
1: ਹੱਲਾ ਗੁੱਲਾ
0: ਗੱਲਾਂ ਬਾਤਾਂ ਹੀ ਆ ਗਾਣੇ ਤੋਂ ਸੁਣਾਉਣਾ ਨੀ
1: ਉਹ ਯਾਰ ਹੁਣ
0: ਅੱਜ ਵੀ ਸਲਾਹ ਹੋਈ ਸੀ 5-7 ਗਾਣੇ ਸੁਣਾਏਗਾ ਨਾ ਹਾਂ ਹਾਂ ਹਾਂ ਮੈਂ ਸੁਣਾਊਂਗਾ ਕ੍ਰਿਸ਼ਨਾ ਕਿਉਂ ਨੀ ਸੁਣਾਊਂਗਾ
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ
1: ਗੱਲ ਤੇ ਤੁਸੀਂ ਟੁੱਟ ਨਹੀਂ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ।
0: ਉਸ ਤੋਂ ਪਹਿਲਾਂ ਯਾਰ, ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ ਬਣਦਾ
1: ਹੱਲਾ ਗੁੱਲਾ ਸੁਣਨਾ, ਕਿ ਇੱਦਾਂ ਨਾ ਕਨਫਿਊਜ਼ ਬੜਾ ਕਰਦੇ।
0: ਸਰਪ੍ਰਾਈਜ਼ ਮੀ ਮੇਰਾ ਵੀਰ, ਸਰਪ੍ਰਾਈਜ਼ ਮੀ,
1: ਸਰਪ੍ਰਾਈਜ਼ ਹੈ,
0: ਸਰਪ੍ਰਾਈਜ਼ ਕਰੋ।
1: ਇਹ ਤੇ ਲੇਡੀਜ਼ ਕਰਦੀਆਂ ਹੁੰਦੀਆਂ ਇੱਦਾਂ ਵੀ ਸਰਪ੍ਰਾਈਜ਼।
0: ਨਹੀਂ ਨਹੀਂ, ਇਹ ਵੀ ਕਹਿਣ ਵਾਲੀ ਗੱਲ ਹੋ ਗਈ ਹੁਣ ਅੱਜਕੱਲ ਜੇ ਤੁਸੀਂ ਇਹ ਕਹਿਣਾ ਹੋ ਨਾ ਬੰਦੇ ਨੂੰ ਕਿ ਯਾਰ ਤੂੰ ਜੋ ਮਰਜ਼ੀ ਕਰਨਾ ਕਰ ਲਾ, ਉਹਦੇ ਨਾਲੋਂ ਬੈਟਰ ਹੈਗਾ ਸਰਪ੍ਰਾਈਜ਼ ਮੀ।
1: ਓ ਮਾਈ ਗੋਡ,
0: ਕਿ ਮੈਨੂੰ ਨਹੀਂ ਪਤਾ ਤੂੰ ਜੋ ਕਰਨਾ ਕਰ।
1: ਇਹ ਵੀ ਡਾਇਸਪੋਰਾ ਵਾਂਗੂ,
0: ਇਹ ਡਾਇਸਪੋਰਾ ਹੋ ਗਿਆ ਵੀ।

0: I like it.
1: Good. ਬਹੁਤ ਪਿਆਰਾ ਗਾਣਾ
0: ਰੱਖੇਗਾ ਨਹੀਂ ਸਾਲ ਪਾਸੇ
1: ਉਹ ਤਾਂ ਰੱਖਣੇ ਹੀ ਪੈਂਦੇ ਭਰਾਵਾ ਹੁਣ ਤਾਂ ਵਿਆਹ ਭਰੇ ਹੁਣ ਤਾਂ ਸਾਲ ਸਾਰੇ ਹੀ ਸਾਲ ਰੱਖੇ ਪਏ ਪਾਸੇ
0: ਹਏ ਤੂੰ ਵੀ ਤਾਂ ਵਿਆਹ ਹੀ ਹੋਇਆ ਤੂੰ ਵੀ ਤਾਂ ਇਹੀ ਕਹੇਗਾ ਨਹੀਂ ਇਹ ਇਹ ਕਿਹੜੀ ਐਲਬਮ ਦਾ ਸੀਗਾ ਗਾਣਾ
2: ਪਿਛਲੀ
1: ਐਲਬਮ ਦਾ ਹੀ ਹੈ ਮੇਰੇ ਹਿਸਾਬ ਨਾਲ
0: ਪਿਛਲੀ ਨਹੀਂ ਆ
2: 2024 ਮਤਲਬ ਹੋ ਗਏ ਇਹਨੂੰ ਦੋ ਕੁ ਸਾਲ ਪਰ ਇਹਦੀ ਚੋਬਰ ਹੈ ਸ਼ਾਇਦ
1: ਚੋਬਰ ਦਾ
2: ਯੈਸ
1: ਨਾਈਸ ਨਾਈਸ ਨਾਈਸ
0: ਚੋਬਰ
1: ਇਸ ਗਾਣੇ ਤੋਂ ਮੈਨੂੰ ਯਾਦ ਆਇਆ ਕਿ ਗਾਣੇ ਚ ਬੜੀ ਸੈਂਸਿਟੀਵਿਟੀ ਜੀ ਹੈ ਨਾ ਬੜਾ ਸੰਜੀਦਗੀ ਵਾਲਾ ਗਾਣਾ ਹਨਾ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਹਨਾ ਤੇ ਉਹਨਾਂ ਦੀ ਹੀ ਲਿਖਤ ਆ ਉਹ ਵਾਲੀ ਵੀ ਜੋ ਕਮਲ ਹੀਰ ਹੋਰਾਂ ਨੇ ਗਾਣਾ ਗਾਇਆ ਕਿ ਕਲੇਜੇ ਤੀਰ ਵੇਖਣ ਨੂੰ ਉੜਦੇ ਬਾਜ ਵੇਖਣ ਨੂੰ ਹਨਾ ਜ਼ਮਾਨਾ ਰੁਕ ਗਿਆ ਤੇਰਾ
0: ਸੁਖਵਿੰਦਰ ਅੰਮ੍ਰਿਤ ਜੀ ਨੇ ਲਿਖੀ ਹੈ
1: ਸੁਖਵਿੰਦਰ ਅੰਮ੍ਰਿਤ ਜੀ
2: ਹਾਂਜੀ
1: ਤੇ ਉਹ ਕਿਤੇ ਇੰਟਰਵਿਊ ਦੇ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਰਜਨ ਬਹੁਤ ਮਤਲਬ ਬਹੁਤ ਵਧੀਆ ਲੱਗਦਾ
0: ਪਿਆਰਾ ਲੱਗਦਾ
1: ਹੀ ਇਜ਼ ਵੈਰੀ ਗੁੱਡ ਬਹੁਤ ਪਿਆਰਾ ਮੁੰਡਾ ਉਹਦੇ ਅੰਦਰ ਸੰਜੀਦਗੀ ਬਹੁਤ ਹੈ ਬਹੁਤ ਚੇਂਜਸ ਆਉਂਦੀਆਂ ਉਹਦੀ ਨਾ ਆਹ ਉਹਦੇ ਗਾਣੇ ਮੈਂ ਸੁਣੇ ਆ ਕਿ ਬਹੁਤ ਸੰਜੀਦਾ ਬੜੇ ਮਤਲਬ ਸੈਂਸਿਟਿਵ ਗਾਣੇ ਹੈ ਨਾ
0: ਨੀਚੇ ਕਿਸੇ ਬੜਾ ਠਹਿਰਾਵ ਹੈ
1: ਬੜਾ ਠਹਿਰਾਵ ਹੈ ਨੀਚੇ ਕਿਸੇ ਨੇ ਤੇਰੇ ਵਰਗੇ ਨੇ ਕਿਸੇ ਨੇ
0: ਕੱਲਾ ਗੁੱਲਾ ਕਰਾਇਆ
1: ਕਹਿੰਦਾ ਹਾਂਜੀ ਆਂਟੀ ਜੀ ਮੈਂ ਵੀ ਨਾ ਉਹ ਜਦੋਂ ਅਰਜਨ ਦਾ ਓਕੇ ਹੋਏ ਪਏ ਆ ਸੁਣਿਆ ਤੇ ਮੈਨੂੰ ਬੜੀ ਸੰਜੀਦਗੀ ਫੀਲ ਹੋਈ ਸੁਣਨ ਤੋਂ ਬਾਅਦ ਕਿਸੇ ਨੇ ਕਿਹਾ ਹਾਂਜੀ ਹਾਂਜੀ ਮੈਂ ਤਾਂ ਜਦ ਦਾ ਫਲੈਟ ਵਜੇ ਛੜਿਆ ਦਾ ਸੁਣਿਆ ਮੇਰੀ ਵੀ ਜ਼ਿੰਦਗੀ ਬਦਲ ਗਈ
0: ਬੜੀਆਂ ਭਿਉਂ ਭਿਉਂ ਮਾਰਦੇ ਹਨ
1: ਨਾ ਯਾਰ ਪਰ ਇਹ ਦੇਖ ਲਾ ਇੱਕ ਇਹ ਵੀ ਗੱਲ ਆ ਕਿ ਬੰਦੇ ਦਾ ਇਹ ਐਕਚੁਅਲੀ ਦੈਟ ਇਜ਼ ਵਾਈ ਆਈ ਲਾਈਕ ਹਿਮ ਕਿ ਮਤਲਬ ਵਰਸਟੈਲਿਟੀ ਆ ਕਿ ਇਹ ਗਾਣਾ ਵੀ ਉਹਨੇ ਲਿਖਿਆ ਕੁਝ ਸਾਲ ਹਨਾ ਤੇ ਫਲੈਟ ਵਜੇ ਛੜਿਆਂ ਦਾ ਇਹ ਵੀ ਉਹਨੇ ਲਿਖਿਆ ਬਾਏ ਦ ਵੇ ਅੱਜ ਤੱਕ ਰਿਲੀਜ਼ ਨਹੀਂ ਹੋਇਆ ਪਹਿਲਾਂ ਅਨਰਿਲੀਜ਼ਡ ਗਾਣਾ
0: ਹਾਂ ਉੱਦਾਂ ਹੀ ਚੱਲਿਆ
1: ਉੱਦਾਂ ਹੀ ਚੱਲੀ ਜਾਂਦਾ ਕਿੰਨੇ ਗਾਣੇ ਅਨਰਿਲੀਜ਼ਡ ਹੀ ਚੱਲਦੇ ਆ
0: ਕਿਉਂਕਿ ਰੋਜ਼ ਜਿਹੜੀ ਚੀਜ਼ ਮੰਨ ਲਓ ਮੈਂ ਆਪਣੇ ਤੇ ਟੈਗ ਨਹੀਂ ਲਵਾਉਣਾ ਉਹ ਫਿਰ ਜੇ ਮੈਂ ਕੀਤੀ ਹੈ ਤਾਂ ਚਲਾਉਣੀ ਵੀ ਆ ਉਹ ਫਿਰ ਹੋ ਸਕਦਾ ਮੈਂ ਕਹਾਂ ਕ੍ਰਿਸ਼ਨਾ ਜੀ ਸਰਾ ਨਹੀਂ ਫਿਰ
1: ਕੁਛ ਇਹਦੇ ਉੱਪਰ ਵੀਡੀਓ ਵਗੈਰਾ ਵੀ ਹੈ ਨਾ ਕਿੰਨੀ ਸਾਰੀਆਂ ਕਿ ਇਹ ਗਾਣਾ ਯਹਾਂ ਪਰ ਮੈਨੇ ਰੱਖ ਦਿਆ ਹੈ ਕਿ ਹਿੰਦੀ ਦੀ ਵੀਡੀਓ ਆ ਯੇ ਇਸ ਪੈਨ ਡਰਾਈਵ ਮੈਂ ਆ ਅਬ ਮੈਨੇ ਪੀਠ ਕਰ ਦੀ ਹੈ ਅਬ ਤੁਮ ਮੇ ਸੇ ਅਗਰ ਕੋਈ ਵੀ ਇਸ ਲੈਪਟਾਪ ਮੈਂ ਡਾਲ ਕੇ ਅਪਲੋਡ ਕਰ ਦੇਗਾ ਲੀਕ ਕਰ ਦੇਗਾ ਤਾਂ ਮੈਂ ਮਾਇੰਡ ਕਰ ਜਾਊਂਗਾ ਕਰਨਾ ਮਤ ਫਿਰ ਕੋਈ ਕੁਛ ਕਰ ਨਹੀਂ ਰਿਹਾ ਫਿਰ ਇਸ਼ਾਰੇ ਕਰਦਾ ਕਰਦੇ
0: ਕਰ ਹੀ ਨਹੀਂ ਰਿਹਾ ਨਹੀਂ ਉੱਦਾਂ ਹੀ ਤੁਸੀਂ ਉਹਦੀ ਲੀਕ ਦੀ ਗੱਲ ਕੀਤੀ ਨਾ ਤੇ ਉੱਦਾਂ ਹੀ ਹੁਣ ਅੱਜ ਕੱਲ੍ਹ ਪਤਾ ਕੀ ਹੈ ਜਦੋਂ ਹੁਣ ਚਲੋ ਉਹ ਤੇ ਕੰਮ ਗਿਆ ਕਿ ਜਿੱਦਾਂ ਕਾਪੀਰਾਈਟ ਹੋ ਜਾਂਦਾ ਜਾਂ ਮੈਂਬਰਸ਼ਿਪ ਲੈਣੀ ਪੈਂਦੀ ਇੱਦਾਂ ਨਹੀਂ ਕੋਈ ਗਾਣਾ ਅਪਲੋਡ ਕਰ ਸਕਦਾ ਹੁੰਦਾ ਹੀ ਨਹੀਂ ਤੇ ਹੁਣ ਇਹ ਕੀ ਕਰਦੇ ਆ ਵੀ ਇੱਕ ਯੂਟਿਊਬ ਦੇ ਉੱਤੇ ਮੰਨ ਲਓ ਜੇ ਮੇਰਾ ਕੰਮ ਆ ਜਾਂ ਮੰਨ ਲਓ ਮੈਨੂੰ ਮੇਰਾ ਕੰਮ ਹੀ ਇੱਥੋਂ ਚੱਲਣ ਡਿਆ ਮੈਨੂੰ ਆਦਤ ਹੀ ਪੈ ਗਈ ਇੱਦਾਂ ਕਰਨ ਦੀ ਤੇ ਫਿਰ ਮੈਂ ਕੀ ਕਰਨਾ ਕਿ ਇੱਕ ਥੰਬਨੇਲ ਜਿਹਾ ਜਨਰੇਟ ਕਰਨਾ ਜਿਹਦੇ ਉੱਤੇ ਜਿੱਦਾਂ ਅਰਜਨ ਨੇ ਹੁਣ ਨਿਗਮਾਂ ਦੀ ਅਨਾਊਂਸਮੈਂਟ ਕੀਤੀ ਆ ਉਹਦਾ ਮੈਂ ਸਾਰਾ ਕੁਛ ਉੱਥੋਂ ਚੁੱਕੂੰਗਾ ਇਨਫੋਰਮੇਸ਼ਨ ਚੁੱਕੂੰਗਾ 13 ਦੇ 13 ਗਾਣੇ ਮੈਂ ਲਿਖੂੰਗਾ ਉੱਤੇ ਉਹ ਥੰਬਨੇਲ ਪਾ ਕੇ ਥੱਲੇ ਨਿੱਕਾ ਜਿਹਾ ਲਿਖ ਦੂੰ ਆਊਟ ਨਾ ਉਹ ਤੇ ਉਹ 30 ਮਿੰਟ ਦੀ ਇੱਕ ਫਾਈਲ ਆ ਉਹਦੇ ਵਿੱਚ ਗਾਣੇ ਮੈਂ ਪੁਰਾਣੇ ਹੀ ਪਾ ਦੇਣੇ
1: ਇਹ ਬਹੁਤ ਹੁੰਦਾ ਹਨਾ
0: ਤੇ ਉਹਨੂੰ ਚਾੜ ਦੇਣਾ
1: ਉਹਨੂੰ ਚਾੜ ਦੇਣਾ ਇਹਦੇ ਆਫੀਸ਼ੀਅਲ ਚੈਨਲ ਤੇ ਵੀ ਇਸ ਤਰ੍ਹਾਂ ਪਲੇਲਿਸਟਾਂ ਬਣਾਈ ਹੋਈ ਆ ਆਪ ਹੀ
0: ਪਰ ਇਹ ਆ ਵੀ ਚੰਗਾ ਭਲਾ ਉਹ ਚੱਲਦੇ ਵੀ ਆ ਮੰਨ ਲਓ ਹੁਣ ਮੈਂ ਨਹੀਂ ਪੂਰਾ ਸੁਣੂਗਾ ਪਰ ਐਟਲੀਸਟ 5 ਮਿੰਟ ਮੈਂ ਵੇਖੂਗਾ ਇਹਨਾਂ ਵੀ
1: ਗਾਣੇ ਤਾਂ ਵਧੀਆ ਗਾਣੇ ਹੀ ਆ ਹਿੱਟ ਗਾਣੇ ਹੀ ਬੰਦਾ ਦੁਬਾਰਾ ਸੁਣ ਲੈਂਦਾ ਕਿ ਹਾਂ ਚੱਲ ਸਹੀ ਕਿ ਨਹੀਂ
0: ਤੇ ਉਹ ਚਲਾ ਕੇ ਤੇ ਉਹਦੇ ਤੇ ਹੀ ਕੋਈ ਨੀ ਕਿਆਂ ਚ ਤੇ ਜਾਂਦੀ ਹੈ ਚਲੋ ਮਿਲੀਅਨ ਤੇ ਗਾਂ ਦੀ ਗੱਲ ਗਈ ਪਰ ਚੰਗੇ ਭਲੇ ਕਿਆਂ ਦੇ ਵਿੱਚ ਤੇ ਵਿਊ ਚਲੇ ਜਾਂਦੇ
1: ਨਹੀਂ ਸਗੋਂ ਨਾ ਇਹ ਜਿਹੜਾ ਇੱਕ ਮਤਲਬ ਇਹ ਜੇ ਤੂੰ ਡੀਪਲੀ ਵੇਖੇ ਨਾ ਕਿ ਆਹ ਜਿਹੜੇ ਫੈਨ ਪੇਜਿਸ ਨੇ ਜਾਂ ਫਿਰ ਫੈਨਡਮ ਆ ਇਹਨਾਂ ਦੇ ਥਰੂ ਜਨਰੇਟ ਕੀਤਾ ਹੋਇਆ ਜਿਹੜਾ ਹਜ਼ਾਰਾਂ 'ਚ ਵੀ ਆਡੀਅੰਸ ਹੈ ਨਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਆ ਕਿਉਂਕਿ ਜਦੋਂ ਕੋਈ ਬੰਦਾ ਫੈਨ ਪੇਜ 'ਤੇ ਤੁਹਾਡਾ ਗਾਣਾ ਸੁਣਦਾ ਜਾਂ ਫੈਨ ਪੇਜ 'ਤੇ ਤੁਹਾਡੀ ਫੋਟੋ ਲਾਈਕ ਕਰਦਾ ਕੁਛ ਕਰਦਾ ਮਤਲਬ ਕਿ ਉਹ ਵੀ ਸਬਕੋਨਸ਼ੀਅਸਲੀ ਫੈਨ ਬਣਦਾ ਜਾ ਰਿਹਾ ਜਦਕਿ ਮੈਂ ਇੱਕ ਆਰਟਿਸਟ ਦਾ ਪੇਜ ਤਾਂ ਵੀ ਫੋਲੋ ਕਰ ਸਕਦਾ ਐਜ਼ ਆ ਜਰਨਲਿਸਟ ਵੀ ਫੋਲੋ ਕਰ ਸਕਦਾ ਹਨਾ ਜਾਂ ਫਿਰ ਇੱਦਾਂ ਵੀ ਕਰ ਸਕਦਾ ਕਿ ਚਲ ਫੋਲੋ ਕਰਕੇ ਰੱਖਤਾ ਕਦੀ ਪਤਾ ਲੱਗ ਗਿਆ ਕਿ ਨਵਾਂ ਗਾਣਾ ਆਇਆ ਨਹੀਂ ਆਇਆ
0: ਅਪਡੇਟ ਜੀ ਹੁੰਦੀ
1: ਰਹੂਗੀ ਕਈ ਲੋਕ ਇਸ ਕਰਕੇ ਫੋਲੋ ਕਰਦੇ ਕਿ ਬਈ ਇਹਨੇ ਨਵਾਂ ਗਾਣਾ ਕੱਢਣਾ ਤੇ ਮੈਂ ਬਾਅਦ ਚੋਂ ਟ੍ਰੈਂਡਿੰਗ ਹੋਏਗੀ ਆਡੀਓ ਉਹਦੀ ਉਸ ਤੋਂ ਪਹਿਲਾਂ ਮੈਂ ਵਰਤ ਲਵਾਂ ਕਿ ਮੇਰੀ ਵੀ ਰੀਲ ਵਧੀਆ ਹਨਾ ਪਰ ਜਦੋਂ ਫੈਨ ਪੇਜ ਵਗੈਰਾ ਦੇ ਉੱਪਰ ਹਜ਼ਾਰ ਹਜ਼ਾਰ 20-20 ਹਜ਼ਾਰ ਵਿਊ ਵਾਲੇ ਆਡੀਅੰਸ ਦਾ ਬੇਸ ਬਣਦਾ ਨਾ ਉਹਦਾ ਮਤਲਬ ਉਹ ਤੁਹਾਡੇ ਕੱਟੜ ਫੈਨ ਬੇਸ ਬਣਦਾ ਪੈ ਕੇ ਤੁਹਾਨੂੰ ਪਤਾ ਕਿ ਇਹਨਾਂ ਨੇ ਟਿਕਟਾਂ ਖਰੀਦਣੀਆਂ ਅਲਟੀਮੇਟ ਅਲਟੀਮੇਟ ਪੁਆਇੰਟ ਤਾਂ ਇਹੀ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸਦਾ ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੀ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ ਦਾ ਵੇ ਹੀ ਪ੍ਰਮੋਟਸ ਹਿਮਸੈਲਫ ਤੂੰ ਵੇਖ ਲੈ ਤੇ ਤੂੰ ਦੇਖਿਆ ਤਾਂ ਪ੍ਰੀਟੀ ਮਸ਼ਹੂਰ ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ
0: ਵੀ ਮੈਂ ਕਰਨਾ ਕੀ ਉੱਥੇ
1: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ ਹਨਾ, ਸ਼ੁਰੂ ਕਿੱਥੋਂ ਕੀਤਾ ਖਤਮ ਕਿੱਥੇ ਕਰ ਦੇਣਾ,
0: ਮਿਕਸ ਕਰ ਦੇਣੇ ਦੋ ਤਿੰਨ
1: ਮਿਕਸ ਤਿੰਨ ਚਾਰ ਕਰ ਦਿੱਤੇ। ਜਿਸ ਤਰ੍ਹਾਂ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਪੱਗਾਂ ਪੋਚਵੀਆਂ ਲਿਆ ਜਿੱਦਾਂ ਦਾ ਰਿਕਾਰਡਡ ਆ ਉੱਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ ਹਨਾ ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ
0: ਸਾਨੂੰ
1: ਸਾਰੀਆਂ ਵਿਸਰ ਗਈਆਂ ਰਾਵਾਂ ਵੇ ਹੁਣ
0: ਉਹਨਾਂ ਨੂੰ ਛੁੱਟੀ ਨਹੀਂ ਸੀ ਉਹ ਸੰਡੇ ਨੂੰ ਆ ਗਏ ਨੇ।
1: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ? ਬਿਲਕੁਲ ਸਹੀ ਗੱਲ ਹੈ,
0: ਮਤਲਬ ਵਿੱਚ ਮਿਕਸ ਕਰ ਦਿੰਦੇ
1: ਹਾਂ, ਮਿਕਸ ਮੈਚ ਵਿੱਚ ਹਿੰਦੀ ਚਲਾਤਾ
0: ਚੀਜ਼ਾਂ ਨੂੰ ਬੜੇ ਕਰਦੇ ਨਾ,
1: ਕੱਜਰਾ ਮੁਹੱਬਤ ਵਾਲਾ।
0: ਮੈਨੂੰ ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
1: ਹਾਂਜੀ,
0: ਇੱਕ ਤੇ ਉਹ ਗਾਉਂਦੇ ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ, ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ ਹਨਾ ਵੀ ਇੰਨਾ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਹੈ ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
1: ਬਿਲਕੁਲ,
0: ਉਹ ਜਿਹੜੀਆਂ ਚੀਜ਼ਾਂ ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼ ਜੇ ਸਾਰੇ ਜਣੇ ਚਲੋ ਸੁਣੀ ਹੋਗੀ ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
1: ਤਰੀਕਾ
0: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾ ਨਾਲੇ ਤਾੜੀਆਂ ਮਾਰਦਾ ਹਨਾ।
1: ਤਾੜੀਆਂ ਦਾ ਤਾਂ ਮਤਲਬ ਮੈਂ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਿਓ ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ ਪੰਜਾਬ ਚ ਤੇ, ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮੇਖਾ 20-25 ਮਿੰਟ ਦੇ ਸੀਗੇ।
0: ਅੱਛਾ ਜੀ,
1: ਇਸ ਵਾਰੀ ਗਿਰਧਾਰੀ ਲਾਲ ਸੀ, ਹਾਂ, ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
0: ਲਾਸਟ ਤੇ,
1: ਹਾਂ ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਨਹੀਂ ਹੁੰਦਾ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ
0: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ ਮਤਲਬ।
1: ਹਾਂ ਨਹੀਂ, ਮੈਂ ਆਪਣੇ ਆਪ
0: ਨੂੰ ਯਾਮਾ ਚ ਗਾਣੇ ਚ ਜ਼ਿਆਦਾ ਪਸੰਦੀਦਾ
1: ਗਾਣਾ ਹੈ, ਪੁਰਾਣਾ ਵੀ ਹੈ, ਹਾਂ ਗਾਣਾ ਵਧੀਆ ਸੁਣਾਈ ਲੋਕਾਂ
0: ਜਿਨ੍ਹਾਂ ਨੇ ਜਾਮਾ ਰੱਖਿਆ ਉਹਨਾਂ ਦੇ। ਚਲੋ ਹੋ ਗਈ, ਤੁਸੀਂ ਇੱਕ ਤਾਂ ਗਾਣਾ ਸੁਣ
1: ਨਹੀਂ, ਉਹ ਵਾਈਬ ਵੀ ਉਦਾਂ ਦੀ ਹੈ ਨਾ, ਕਿਉਂਕਿ ਉਹ ਜੇ ਗਾਣਾ ਵੇਖਿਆ ਹੋਵੇ ਨਾ ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਹੈ। ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3000 ਨਿਕਲੇ ਹੁੰਦੇ ਆ ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ। ਅੱਛਾ ਇਹ ਵੀ ਗੱਲ ਹੈ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਇੱਕੋ ਸੋਰਸ ਉੱਪਰ ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
0: ਸੰਦ ਉੱਤੇ,
1: ਉਹ ਹਾਂ ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣਗੇ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ ਇਹ ਵਿਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
0: ਗੇੜੀਆਂ ਜੱਗੇ ਉਨੀ ਕਿ ਸਿਆ ਸੱਤਿਆ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਕਿਸੇ ਕੰਮ ਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨੀ ਬੇਲੀ ਕਿ ਕਿਤੇ ਟੇਢਾ ਕਰਕੇ ਸਟਾਰਟ ਕਰਨਾ ਪੈਂਦਾ, ਬਟਨ ਕੋਈ ਉਹਦੇ ਸਾਰੇ ਚੱਲਦੇ ਨੀ ਹੁੰਦੇ, ਮਤਲਬ ਹਾਲਾਤ ਜਿਹੜੇ ਉਹ ਨਾ
1: ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
0: ਕਿਉਂਕਿ ਇਹ ਆ ਨਾ ਵੀ ਉਦਾਂ ਵੀ ਖਰਾਬ ਹੀ ਆ ਵੀ ਕੀ ਇਹਦਾ ਕੀ ਨੁਕਸਾਨ,
1: ਇਹਦਾ ਹੀ ਕਰਨਾ ਇਹਨੂੰ ਹੀ ਦੇ ਦੋ ਤੂੰ ਚਲਾ ਲੈ ਕਰ ਕਾਕਾ,
0: ਇਹਦਾ ਕਿੰਨਾ ਕੁ ਨੁਕਸਾਨ ਕਰ ਲਿਓ,
1: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ।
0: ਇੱਦਾਂ ਦੇ

0: ਖੁਸ਼ ਹੈ ਜੀ ਹੁਣ ਤੁਸੀਂ ਹੁਕਮ ਕਰੋ
1: ਵੈਰੀ ਗੁੱਡ
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ
1: ਨਹੀਂ ਨਹੀਂ ਥੈਂਕ ਯੂ ਹਮਾਰਾ ਨੇਤਾ ਕੈਸਾ ਹੋ ਅੱਗੋਂ ਦੇਖ ਲਾ ਆਵਾਜ਼ ਹੀ ਨਹੀਂ ਆਈ ਮਾੜੀ ਗੱਲ
0: ਆਵਾਜ਼ ਮੈਂ ਆਪ ਚੁੱਕਤੀ ਨਾ ਕੰਟਰੋਲ ਆਪਣੇ ਆ ਨਾ
1: ਇਹ ਤਾਂ ਉਹ ਵਧੀਆ ਸੀਗਾ ਪੈਰਾ ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ ਵੇਖੀ ਲੈਂਸਰਾਂ ਚ ਯਾਰ ਕਿਹੜੀ ਲੈਂਸਰ ਦੀ ਵੀ ਬੜੀ
0: ਬੜੀ ਜ਼ਿਆਦਾ
1: ਟਾਈਮ ਤੇ ਹਨਾ
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ
0: ਹਾਂ ਹਾਂ ਹੈਂ ਮਤਲਬ ਆਪਣੀ ਹੀ ਕਿ ਉੱਦਾਂ
1: ਨਹੀਂ ਆਪਣੀ ਨਹੀਂ
0: ਕਿਸੇ ਦੀ ਚ ਕੀਤਾ ਹੋਣਾ
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ
0: ਉਹ ਜੱਸੀ ਗਿੱਲ ਨੇ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ ਚਿੱਟੀ ਲੈਂਸਰ ਨੇ ਤੇ ਫਾਹੇ ਵੜਦੇ ਉਹਨਾਂ ਦੇ
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ ਉਦੋਂ ਲੈਂਸਰ ਵਾਲਾ ਉਹਦਾ ਸਕੋਡਾ ਕੋਲ ਚੱਲ ਗਿਆ ਸੀਗਾ ਲੈਂਸਰ ਵਰਗੀ ਲੈਂਸਰ ਤਾਂ ਮੈਂ ਕਿਹਾ ਬੰਦ ਹੀ ਹੋ ਗਈ ਸੀ
0: ਲੈਂਸਰ ਬੰਦ ਹੋ ਗਈ
1: ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ
0: ਹਾਂ
1: ਸਫਾਰੀ ਲੈਂਸਰ
0: ਜੀ ਬਿਲਕੁਲ ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਦੀ
1: ਪਰ ਗੱਲਬਾਤ ਚੱਲ
0: ਅਕਸਰ ਹੀ ਕਿਉਂਕਿ ਮੀਟ ਅਪ ਹੁੰਦਾ ਹੀ ਵੇਖੋ
1: ਮਤਲਬ ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ ਫਿਰ ਤਾਂ ਗੱਲ ਨੇ ਜਿੱਥੇ ਜਾਣਾ ਜਾਣਾ ਕਿਉਂਕਿ ਯਾਰ ਦੋ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜਾ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ ਸਹੀ ਕਿ ਨਹੀਂ
0: ਕੀਤਾ ਵੀ ਹੋਵੇ ਹਾਂ ਨਹੀਂ
1: ਤਾਂ ਮੈਂ ਕੀ ਹੋ ਗਿਆ ਨਹੀਂ ਹੋਇਆ ਹਨਾ ਅੱਬਲ ਕਿੰਨੀ ਵਾਰੀ ਹੁੰਦਾ ਕਿਸੇ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ ਸਾਰੇ ਉਹਨੂੰ ਸਮਝਾਉਣ ਜਾਂਦੇ ਤੇ ਮੁੜ ਕੇ ਉਹਦੇ ਨਾਲ ਕੋਈ ਨੀ ਗੱਲ ਕਰ ਰਿਹਾ ਹੁੰਦਾ ਆਪਸ ਚ ਖੱਪ ਖਾਣਾ ਕਰੀ
0: ਸੈਡ ਹੀ ਬੈਠਾ ਹੁੰਦਾ ਵੱਖਰਾ ਹੀ
1: ਉਹ ਤੈਨੂੰ ਤੇਰਾ ਯਾਦ ਤੇਰੇ ਵਾਰੀ ਕੀ ਹੋਇਆ ਸੀਗਾ ਉਹ ਕਹਿੰਦਾ ਤੂੰ ਕੀ ਬੋਲਦਾ ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ ਆਪਸ ਚ ਖਾਈ ਜਾਣਗੇ ਉਹ ਬੈਠਾ ਕਿ ਯਾਰ ਕੋਈ ਮੈਨੂੰ ਪੁੱਛ ਲਓ ਮੈਂ ਦੁਖੀ ਹਾਂ ਉਦਾਸ ਹੈ
0: ਪਰ ਉਹਦਾ ਹੱਲ ਤਾਂ ਕੋਈ ਵੀ ਨੀ ਹੁੰਦਾ ਮੁੜ ਕੇ
1: ਹੱਲ
0: ਜਾਂਦਾ ਹੋਵੇ ਉਦਾਂ ਹੀ ਆ ਵਾਪਸ
1: ਹੱਲ ਨੀ ਕਦੀ ਹੁੰਦਾ
0: ਜੀ ਬਿਲਕੁਲ ਪਰ ਇੱਧਰ ਆਪਾਂ ਇੱਕ ਈਪੀ ਸੀ ਜਿਹੜੀ ਮੇਰੇ ਧਿਆਨ ਚ ਆਈ ਮਤਲਬ ਬੜੀ ਸੋਹਣੀ ਈਪੀ ਤੇ ਬੜੇ ਵਧੀਆ ਆਵਾਜ਼ ਦੇ ਮਾਲਕ ਦੀ ਹਸਤਿੰਦਰ ਦੀ ਇੱਕ ਈਪੀ ਆਈ ਹੈ ਸੱਤ ਦਿਨ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜੂਅਲ ਵੀ ਵਧੀਆ ਹੈ ਇੱਕ ਵੀਡੀਓ ਦੇਖੀ ਵਿਜੂਅਲ ਬਹੁਤ ਘੈਂਟ ਆ ਉਹਦੇ ਹਨਾ
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਮੈਂ ਚਲੋ
1: ਸੁਣਾ ਕੇ
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਉਹ ਹਾਈ ਟੋਨ ਦੇ ਵਿੱਚ ਆ
1: ਮਨ ਦੇ ਨਹੀਂ ਭਦੌੜ ਵਾਲੇ ਹੈ
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨਹੀਂ ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ
1: ਅੱਛਾ ਡਨ ਇੰਨੇ ਕਿਹਦਾ ਖਰਚਾ ਸੀ ਅੱਜ
0: ਹਾਂਜੀ ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਹਾਂ ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਕੱਟਣੀਆਂ ਪਈਆਂ ਬਾਅਦ ਚ ਫਿਰ ਮੈਂ ਆਪ ਹੀ ਉਹ ਗੁੰਮ ਕਰਦੀ ਚੁੱਕੀ ਨੀ ਕਿਉਂਕਿ ਥੋੜੀ ਇਜਾਜ਼ਤ ਆਪਾਂ ਨੂੰ

0: ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਵਾਲਾ ਗਾਣਾ ਪਸੰਦ ਆ, ਬਰੋਕਨ ਸੋਲ, ਫਿਰ ਦੋ ਆਪਾਂ ਨੂੰ ਸਤਿ ਸ਼੍ਰੀ ਅਕਾਲ ਜਾਈਆਂ ਨੇ, ਗੁੱਡ ਮੋਰਨਿੰਗ ਆਫਟਰਨੂਨ ਜਾਈਆਂ ਨੇ, ਪਰ ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ ਕਿਉਂਕਿ ਗੱਲਾਂ ਗੱਲਾਂ ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ ਨਹੀਂ ਫੜ ਹੁੰਦੀ ਤੇ ਹਮੇਸ਼ਾ ਹੀ ਲੇਟ ਹੋ ਜਾਈਦਾ, ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ।
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ, ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਅੱਜ ਦਾ ਸ਼ੋਅ ਸੁਣਨ ਲਈ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ 1674 AM।
1: ਥੈਂਕ ਯੂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 27 ਤਰੀਕ ਹੈ ਮਈ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਹਾਂਜੀ ਗੌਤਮ ਜੀ ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਸਾਊਦੀ ਅਰਬ ਦੇ ਨਾਲ ਜੁੜੀ ਹੋਈ ਖਬਰ। ਇਤਿਹਾਸ ਦੇ ਵਿੱਚ ਬਹੁਤ ਸਾਰੇ ਸ਼ਾਸਕ ਐਸੇ ਐਸੇ ਆਏ ਨੇ ਦੁਨੀਆ ਭਰ ਦੇ ਅੰਦਰ, ਜਿਨ੍ਹਾਂ ਨੇ ਵੱਡੇ ਵੱਡੇ ਪ੍ਰੋਜੈਕਟ ਬਣਵਾਏ ਨੇ, ਪਰ ਜਿਨ੍ਹਾਂ ਦੇ ਖੰਡਹਰ ਅੱਜ ਵੀ ਉਹਨਾਂ ਦੀਆਂ ਮਹਿਮਾ ਦੀਆਂ, ਉਹਨਾਂ ਦੀਆਂ ਉਸਤਤ ਦੀਆਂ ਕਹਾਣੀਆਂ ਬਿਆਨ ਕਰਦੇ ਨੇ। ਇਸ ਦੇ ਨਿਸ਼ਾਨ ਮੱਧ ਪੂਰਬ ਦੇ ਮੈਦਾਨਾਂ ਦੇ ਵਿੱਚ ਵੀ ਦਿਖਦੇ ਨੇ, ਉੱਥੋਂ ਦੇ ਰੇਤੀਲੇ ਇਲਾਕਿਆਂ 'ਚ ਵੀ ਦਿਖਦੇ ਨੇ। ਪਰ ਮੌਜੂਦਾ ਦੌਰ ਦਾ ਇੱਕ ਸ਼ਾਸਕ ਆਪਣੀਆਂ ਸਭ ਤੋਂ ਵੱਡੀਆਂ ਯੋਜਨਾਵਾਂ ਨੂੰ ਪਿੱਛੇ ਛੱਡ ਕੇ ਸਿਰਫ ਡਿਜੀਟਲ ਫੁੱਟਪ੍ਰਿੰਟ ਛੱਡ ਦੇਗਾ। ਕਰੀਬ ਇੱਕ ਦਹਾਕੇ ਪਹਿਲਾਂ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦੇਸ਼ ਦੇ ਵਿੱਚ ਵੱਡੇ ਸੁਧਾਰਾਂ ਦੀ ਯੋਜਨਾ ਸ਼ੁਰੂ ਕੀਤੀ ਸੀ। ਇਸ ਨੂੰ ਵਿਜ਼ਨ 2030 ਦਾ ਨਾਮ ਵੀ ਦਿੱਤਾ ਗਿਆ ਸੀ। ਇਸ ਯੋਜਨਾ ਦੇ ਤਹਿਤ ਬਣਨ ਵਾਲੀਆਂ ਇਮਾਰਤਾਂ ਨੂੰ ਸਿਰਫ ਸਾਊਦੀ ਅਰਬ ਹੀ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਇੱਕ ਤਕਨੀਕੀ ਚਮਤਕਾਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸੀ, ਔਰ ਇਸ ਦਾ ਪ੍ਰਚਾਰ ਜ਼ੋਰਦਾਰ PR ਕੰਟੈਂਟ ਦੇ ਤੌਰ ਦੇ ਉੱਤੇ ਵੀ ਕੀਤਾ ਗਿਆ। ਦੁਨੀਆ ਭਰ ਦੇ ਵੱਡੇ ਵੱਡੇ ਨਿਵੇਸ਼ਕਾਂ ਨੇ ਸਾਊਦੀ ਅਰਬ ਦੇ ਵਿੱਚ ਨਿਵੇਸ਼ ਕਰਨਾ ਵੀ ਸ਼ੁਰੂ ਕੀਤਾ। ਹੁਣ ਤੁਸੀਂ ਸੋਚੋਗੇ ਕਿ ਪਹਿਲੀ ਖਬਰ ਦੇ ਵਿੱਚ ਅਸਲ ਦੇ ਵਿੱਚ ਕੀ ਕਿਹਾ ਜਾ ਰਿਹਾ। ਸਾਊਦੀ ਅਰਬ ਜਿਹੜਾ ਦੇਸ਼ ਮੁੱਖ ਤੌਰ ਦੇ ਉੱਤੇ ਤੇਲ ਦੇ ਉੱਤੇ ਨਿਰਭਰ ਹੈ, ਵਿਜ਼ਨ 2030 ਅਸਲ ਦੇ ਵਿੱਚ ਬਗੈਰ ਤੇਲ ਦੇ ਇੱਕ ਸੁਪਨੇ ਦਾ ਨਾਮ ਸੀ। ਸਾਲ 2030 ਤੋਂ 4 ਸਾਲ ਪਹਿਲਾਂ ਹੀ ਉਹਨਾਂ ਯੋਜਨਾਵਾਂ ਦੇ ਉੱਤੇ ਹੁਣ ਸ਼ਾਇਦ ਅਸਰ ਪੈ ਸਕਦਾ, ਕਿਉਂਕਿ ਜੰਗ ਨੇ ਬਹੁਤ ਸਾਰੇ ਪਰਦੇ ਚੁੱਕ ਕੇ ਰੱਖ ਦਿੱਤੇ ਨੇ। ਦੁਨੀਆ ਭਰ ਦੇ ਵੱਡੇ ਇਨਵੈਸਟਰ ਜਿਹੜੇ ਦੁਬਈ ਯਾਨੀ UAE ਦੇ ਅਲੱਗ ਅਲੱਗ ਐਮੀਰੇਟਸ ਜਾਂ ਸਾਊਦੀ ਅਰਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਸੀ, ਹੁਣ ਪਤਾ ਚੱਲ ਚੁੱਕਿਆ ਹੈ ਕਿ ਇਜ਼ਰਾਈਲ ਦੇ ਨੇੜੇ ਬੈਠਿਆਂ ਔਰ ਇਰਾਨ ਦੇ ਗੁਆਂਢ ਦੇ ਵਿੱਚ ਹੁੰਦਿਆਂ ਘੱਟੋ ਘੱਟ ਇਹਨਾਂ ਦੇਸ਼ਾਂ ਦੇ ਵਿੱਚ ਨਿਵੇਸ਼ ਕਰਨਾ ਕੋਈ ਚੰਗੀ ਗੱਲ ਜਾਂ ਸਿਆਣੀ ਗੱਲ ਨਹੀਂ ਹੈ। ਇਸੇ ਕਰਕੇ ਹੁਣ ਸਾਊਦੀ ਅਰਬ ਨੇ ਵੀ ਫਿਲਹਾਲ ਆਪਣੀ ਵਿਜ਼ਨ 2030 ਦੀ ਯੋਜਨਾ ਨੂੰ ਰੋਕ ਦਿੱਤਾ ਹੈ। ਦੱਸ ਦਈਏ ਕਿ ਲਗਭਗ $500 billion ਦੇ ਮੈਗਾ ਪ੍ਰੋਜੈਕਟਸ ਨੇ, ਇਸ ਦੇ ਵਿੱਚ ਦੀ ਲਾਈਨ ਵਰਗਾ ਪ੍ਰੋਜੈਕਟ ਵੀ ਹੈ। ਜੇਕਰ ਤੁਹਾਨੂੰ ਪਤਾ ਨਾ ਹੋਵੇ ਤਾਂ ਸਾਊਦੀ ਅਰਬ ਦੇ ਉੱਤਰ ਪੱਛਮ ਦੇ ਵਿੱਚ 161 kilometers ਤੋਂ ਵੀ ਜ਼ਿਆਦਾ ਪਈ ਖਾਲੀ ਜ਼ਮੀਨ ਦੇ ਉੱਤੇ ਇੱਕ ਸਿੱਧਾ ਸ਼ਹਿਰ ਉਸਾਰਿਆ ਜਾ ਰਿਹਾ ਸੀ, ਜਿਸ ਨੂੰ ਦੀ ਲਾਈਨ ਦਾ ਨਾਮ ਦਿੱਤਾ ਗਿਆ ਸੀ। ਉੱਤਰ ਪੱਛਮ ਦੇ ਪਹਾੜਾਂ ਦੇ ਵਿੱਚ ਸਥਿਤ ਇੱਕ ਵੱਡਾ ਰਿਜ਼ੋਰਟ ਬਣਾਉਣ ਦੀ ਯੋਜਨਾ ਸੀ, ਔਰ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਜਿਹੜੀਆਂ ਕਿ ਅੰਬਰਾਂ ਦੇ ਨਾਲ ਗੱਲ ਕਰਦੀਆਂ ਸੀ। ਹਾਲਾਂਕਿ ਇਹਨਾਂ ਸਭ ਤੋਂ ਇਲਾਵਾ ਜਿਹੜੇ ਹੋਰ ਵੱਡੇ ਪ੍ਰੋਜੈਕਟ ਨੇ, ਖਾਸ ਤੌਰ ਦੇ ਉੱਤੇ ਏਸ਼ੀਆਈ ਖੇਡਾਂ ਨੂੰ ਲੈ ਕੇ ਦੀ ਕਿਊਬ ਨਾਮ ਦਾ ਪ੍ਰੋਜੈਕਟ, ਉਹ ਵੀ ਫਿਲਹਾਲ ਖੁੱਡੇ ਲਾਈਨ ਲੱਗ ਚੁੱਕਿਆ। ਔਰ ਦੁਨੀਆ ਭਰ ਦੇ ਵਿੱਚ ਜਿਹੜੇ ਮਸ਼ਹੂਰ ਹੋਏ ਜਿਹੜੇ ਸਾਊਦੀ ਅਰਬ ਦੇ ਪ੍ਰੋਜੈਕਟ ਨੇ, ਖਾਸ ਤੌਰ ਦੇ ਉੱਤੇ ਸਕਾਈ ਸਕ੍ਰੈਪਰਸ ਯਾਨੀ ਕਿ ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ, ਉਹਨਾਂ ਦੇ ਉੱਤੇ ਵੀ ਫਿਲਹਾਲ 705 ਬਣੀ ਹੋਈ ਹੈ। ਸਾਊਦੀ ਅਰਬ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਅਸਲ 'ਚ ਵਿਜ਼ਨ 2030 ਦੀ ਜਗ੍ਹਾ ਹੁਣ ਵਿਜ਼ਨ ਸੇਵਿੰਗ 2030 ਨਾਮ ਦਾ ਇੱਕ ਪ੍ਰੋਜੈਕਟ ਚਲਾਇਆ ਗਿਆ, ਯਾਨੀ ਕਿ ਵੱਡੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੀ ਥਾਂ ਦੇ ਉੱਤੇ ਛੋਟੇ ਛੋਟੇ ਪ੍ਰੋਜੈਕਟ ਜਿਹੜੇ ਚਲਾਏ ਜਾਣਗੇ। ਖੈਰ ਇਹਨਾਂ ਖਬਰਾਂ ਤੋਂ ਅੱਗੇ ਦੀ ਵੀ ਗੱਲ ਕਰੀਏ ਹੁਣ ਇਰਾਨ ਤੋਂ ਅਗਲੀ ਖਬਰ, ਜਿੱਥੇ ਅਦਾਰੇ BBC ਦੀ ਖਬਰ ਦੇ ਮੁਤਾਬਕ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਯਾਨੀ IRGC ਨੇ, ਪਬਲਿਕ ਰਿਲੇਸ਼ਨ ਮਹਿਕਮਾ ਹੈ ਜਿਹੜਾ, ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਫੌਜ ਦੀ ਤਰਫ ਤੋਂ ਜੰਗਬੰਦੀ ਦੇ ਸਮਝੌਤੇ ਦੀ ਕਿਸੇ ਵੀ ਉਲੰਘਣਾ ਦੇ ਖਿਲਾਫ ਜਵਾਬੀ ਕਾਰਵਾਈ ਕਰਨ ਨੂੰ ਉਹ ਬਿਲਕੁਲ ਵੀ ਗੈਰਵਾਜਬ ਨਹੀਂ ਮੰਨਦੇ। ਅਸਲ ਦੇ ਵਿੱਚ IRGC ਨੇ ਇੱਕ ਕਿਸਮ ਦੀ ਚੇਤਾਵਨੀ ਹੀ ਦਿੱਤੀ ਹੈ, ਚੇਤਾਵਨੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਅਮਰੀਕੀ ਸੈਂਟਰਲ ਕਮਾਂਡ ਯਾਨੀ SATCOM ਨੇ ਕਿਹਾ ਸੀ ਕਿ ਸੋਮਵਾਰ ਦੀ ਰਾਤ ਦੱਖਣੀ ਇਰਾਨ ਦੇ ਉੱਤੇ ਆਤਮ ਰੱਖਿਆ ਦੇ ਲਈ ਹਮਲੇ ਕੀਤੇ ਗਏ ਸੀ। ਹਾਲਾਂਕਿ ਇਰਾਨ ਨੇ ਇਸ ਤੋਂ ਪਹਿਲਾਂ ਕੋਈ ਹਮਲਾ ਨਹੀਂ ਸੀ ਕੀਤਾ, ਇਸ ਕਰਕੇ ਅਮਰੀਕਾ ਨੂੰ ਇਹ ਵੀ ਜਵਾਬ ਦੇਣਾ ਹੋਏਗਾ ਕਿ ਆਤਮ ਰੱਖਿਆ ਆਖਰਕਾਰ ਕਿਸ ਗੱਲ ਤੋਂ। IRGC ਨੇ ਬਿਆਨ 'ਚ ਕਿਹਾ ਹੈ ਕਿ ਅਮਰੀਕੀ ਹਮਲਿਆਂ ਦਾ ਸਿੱਧੇ ਤੌਰ ਦੇ ਉੱਤੇ, ਹਾਲਾਂਕਿ ਉਹਨਾਂ ਨੇ ਸਿੱਧੇ ਤੌਰ 'ਤੇ ਕੋਈ ਜ਼ਿਕਰ ਨਹੀਂ ਕੀਤਾ, ਪਰ ਕਿਹਾ ਹੈ ਕਿ ਅਮਰੀਕੀ ਫੌਜ ਨੇ ਫਾਰਸ ਦੀ ਖਾੜੀ ਦੇ ਵਿੱਚ ਇਰਾਨੀ ਹਵਾਈ ਖੇਤਰ ਦੇ ਅੰਦਰ ਦਖਲ ਅੰਦਾਜ਼ੀ ਕੀਤੀ ਹੈ। IRGC ਦੀ ਰੱਖਿਆ ਇਕਾਈਆਂ ਨੇ ਇਰਾਨ ਦੀ ਖੇਤਰੀ ਅਖੰਡਤਾ ਦੇ ਲਈ ਖੁਫੀਆ ਨਿਗਰਾਨੀ ਤੋਂ ਬਾਅਦ MQ-9 ਡਰੋਨ ਦੀ ਪਛਾਣ ਕਰਕੇ ਉਸ ਨੂੰ ਮਾਰ ਸੁੱਟਿਆ। IRGC ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ RQ-4 ਡਰੋਨ ਅਤੇ ਇੱਕ F-35 ਲੜਾਕੂ ਜਹਾਜ਼ ਦੇ ਉੱਤੇ ਵੀ ਗੋਲੀਬਾਰੀ ਕੀਤੀ ਹੈ, ਜਿਸ ਕਰਕੇ ਉਹ ਇਸ ਜਲ ਖੇਤਰ ਨੂੰ ਛੱਡ ਕੇ ਭੱਜਣ ਦੇ ਲਈ ਮਜਬੂਰ ਹੋਏ। ਹਾਲਾਂਕਿ ਅਮਰੀਕਾ ਨੇ ਇਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕਾ ਨੇ ਨਹੀਂ ਮੰਨਿਆ ਕਿ ਈਰਾਨ ਦੀ ਤਰਫ ਤੋਂ ਉਹਨਾਂ ਦੇ ਡਰੋਨਸ ਔਰ ਜਹਾਜ਼ਾਂ ਦੇ ਉੱਤੇ ਕੋਈ ਹਮਲੇ ਕੀਤੇ ਗਏ ਹੋਣ। ਉੱਥੇ ਬੈਲਜੀਅਮ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੈਲਜੀਅਮ ਦੇ ਵਿੱਚ ਇੱਕ ਟ੍ਰੇਨ ਅਤੇ ਸਕੂਲ ਬੱਸ ਦੇ ਦਰਮਿਆਨ ਟੱਕਰ ਹੋਈ ਹੈ। ਹਾਦਸੇ ਦੇ ਵਿੱਚ ਬੱਸ ਵਾਰ ਸਟਾਫ ਬੱਚਿਆਂ ਦੇ ਵਿੱਚੋਂ ਕਈਆਂ ਦੀ ਜਾਨਾਂ ਜਾਣ ਦੀ ਸ਼ੰਕਾ ਜਤਾਈ ਗਈ ਹੈ। ਦਰਅਸਲ ਜਦੋਂ ਟ੍ਰੇਨ ਗੁਜ਼ਰ ਰਹੀ ਸੀ ਤਾਂ ਫਾਟਕ ਬੰਦ ਸੀ, ਲਾਲ ਬੱਤੀ ਜਲ ਰਹੀ ਸੀ। ਟ੍ਰੇਨ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਐਮਰਜੈਂਸੀ ਸਰਵਿਸਿਜ਼ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇ ਦਿਨ ਉੱਤਰੀ ਬੈਲਜੀਅਮ ਦੇ ਵਿੱਚ 7 ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਦੀ ਮਿਨੀ ਬੱਸ ਨੇ ਟ੍ਰੇਨ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਇਸ ਦੀ ਇੱਕ ਸਪਸ਼ਟ ਗਿਣਤੀ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਸਾਡੇ ਕੋਲ ਨਹੀਂ ਸੀ ਆਈ। ਉੱਥੇ ਕੁਐਡ ਬੈਠਕ ਹੋ ਰਹੀ ਹੈ ਭਾਰਤ ਦੇ ਵਿੱਚ, ਇਸ ਦੇ ਨਾਲ ਜੁੜੀਆਂ ਭਾਰਤ ਦੀਆਂ ਖਬਰਾਂ ਆਸਟ੍ਰੇਲੀਆ ਦੇ ਨਾਲ ਵੀ ਜੁੜੀ ਇੱਕ ਖਬਰ ਅੱਗੇ ਚੱਲ ਕੇ ਸਾਂਝੀ ਕਰਾਂਗੇ। ਪਰ ਪਹਿਲਾਂ ਕੌਮਾਂਤਰੀ ਖਿੱਤੇ ਤੋਂ ਖਬਰ, ਜਿੱਥੇ ਚੀਨ ਨੇ ਨਵੀਂ ਦਿੱਲੀ ਦੇ ਵਿੱਚ ਕੁਐਡ ਦੇਸ਼ਾਂ ਦੀ ਹੋ ਰਹੀ ਬੈਠਕ ਦਾ ਵਿਰੋਧ ਕੀਤਾ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਮੰਗਲਵਾਰ ਦੇ ਦਿਨ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਚੀਨ ਅਜਿਹੇ ਛੋਟੇ ਸਮੂਹਾਂ ਦੀ ਹਮਾਇਤ ਨਹੀਂ ਕਰਦਾ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਦੇ ਮੁਤਾਬਕ ਮਾਓ ਨੇ ਕਿਹਾ ਕਿ ਅਸੀਂ ਹਮੇਸ਼ਾ ਮੰਨਦੇ ਰਹੇ ਹਾਂ ਕਿ ਦੋ ਦੇਸ਼ਾਂ ਦੇ ਦਰਮਿਆਨ ਸਹਿਯੋਗ ਖੇਤਰੀ ਸ਼ਾਂਤੀ ਔਰ ਸਥਿਰਤਾ ਦੇ ਲਈ ਹੋਣਾ ਚਾਹੀਦਾ। ਉਹਨਾਂ ਦਾ ਨਿਸ਼ਾਨਾ ਕਿਸੇ ਤੀਸਰੀ ਧਿਰ ਦੇ ਲਈ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਅਸੀਂ ਖਾਸ ਤੌਰ ਦੇ ਉੱਤੇ ਛੋਟੇ ਸਮੂਹਾਂ ਜਾਂ ਐਸੇ ਟਕਰਾਅ ਦਾ ਬਿਲਕੁਲ ਵੀ ਹਮਾਇਤ ਨਹੀਂ ਕਰਦੇ, ਸਮਰਥਨ ਨਹੀਂ ਕਰਦੇ ਜੋ ਕਿ ਖੇਤਰੀ ਸਹਿਯੋਗ ਨੂੰ ਪ੍ਰਭਾਵਿਤ ਕਰ ਰਹੇ ਹੋਣ। ਹੁਣ ਕੁਐਡ ਦੇਸ਼ ਯਾਨੀ ਕਿ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ, ਇਹਨਾਂ ਦੀ ਬੈਠਕ ਹੋਈ ਹੈ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਦੇ ਵਿੱਚ। ਅਸਲ ਦੇ ਵਿੱਚ ਇਹਨਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਹੈ। ਭਾਰਤ ਦੀ ਤਰਫ ਤੋਂ SJ, ਅਮਰੀਕਾ ਦੀ ਤਰਫ ਤੋਂ ਮਾਰਕੋ ਰੂਬੀਓ, ਜਾਪਾਨ ਦੀ ਤਰਫ ਤੋਂ ਤੋਸ਼ੀਮਿਤਸੂ ਮੋਤੇਗੀ ਅਤੇ ਆਸਟ੍ਰੇਲੀਆ ਦੀ ਤਰਫ ਤੋਂ ਪੈਨੀ ਵੋਂਗ ਨੇ ਇਸ ਬੈਠਕ 'ਚ ਹਿੱਸਾ ਲਿਆ। ਇਹ ਬੈਠਕ ਇੰਡੋ ਪੈਸੀਫਿਕ ਖੇਤਰ ਦੇ ਕਈ ਮੁੱਦਿਆਂ ਦੇ ਉੱਤੇ ਕੇਂਦਰਿਤ ਸੀ। ਭਾਰਤ ਦੇ ਵਿਦੇਸ਼ ਮੰਤਰੀ SJ ਦੇ ਮੁਤਾਬਕ ਬੈਠਕ ਦੇ ਵਿੱਚ ਇੰਡੋ ਪੈਸੀਫਿਕ ਖੇਤਰ ਦੇ ਅੰਦਰ ਸਮੁੰਦਰੀ ਨਿਗਰਾਨੀ ਨੂੰ ਹੋਰ ਤਿੱਖਾ ਕਰਨ ਦੇ ਲਈ ਗੱਲਾਂਬਾਤਾਂ ਕੀਤੀਆਂ ਗਈਆਂ ਨੇ। ਅੱਗੇ ਚੱਲ ਕੇ ਇੱਕ ਹੋਰ ਖਬਰ ਦੀ ਸਾਂਝ ਜਿਹੜੀ ਉਹ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਦੇ ਵਿੱਚ ਜੰਮੂ ਕਸ਼ਮੀਰ ਦਾ ਜ਼ਿਕਰ ਕਰਨ ਨੂੰ ਗੈਰ ਵਾਜਬ ਦੱਸਦਿਆਂ ਹੋਇਆਂ ਇਸ ਨੂੰ ਸਪਸ਼ਟ ਰੂਪ ਤੋਂ ਖਾਰਜ ਕਰ ਦਿੱਤਾ। ਜਾਰੀ ਬਿਆਨ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ ਭਾਰਤ ਦਾ ਰੁੱਖ ਇੱਕੋ ਹੀ ਹੈ, ਸੰਬੰਧਿਤ ਪੱਖ ਇਸ ਤੋਂ ਚੰਗੀ ਤਰ੍ਹਾਂ ਦੇ ਨਾਲ ਵਾਕਫ ਹੈ। ਜੰਮੂ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਹਿੱਸੇ ਨੇ ਔਰ ਪਹਿਲਾਂ ਤੋਂ ਸੀ, ਅੱਗੇ ਵੀ ਰਹਿਣਗੇ। ਕਿਸੇ ਦੂਸਰੇ ਦੇਸ਼ ਨੂੰ ਇਸ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਹੈ ਹੀ ਨਹੀਂ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਯਾਨੀ CPEC ਯੋਜਨਾ ਦਾ ਵਿਰੋਧ ਕਰਦਿਆਂ ਹੋਇਆਂ ਉਸ ਨੂੰ ਗੈਰ ਕਾਨੂੰਨੀ ਅਤੇ ਭਾਰਤ ਦੀ ਖੇਤਰੀ ਅਖੰਡਤਾ ਦੇ ਲਈ ਇੱਕ ਖਤਰਾ ਦੱਸਿਆ ਸੀ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਦੇ ਦਰਮਿਆਨ ਸਰਹੱਦ ਪਾਰ ਜਲ ਸਮਝੌਤੇ ਦੇ ਮੁੱਦੇ ਦੇ ਉੱਤੇ ਵੀ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ 1963 ਦੇ ਵਿੱਚ ਵੀ ਪਾਕਿਸਤਾਨ ਅਤੇ ਚੀਨ ਦੇ ਦਰਮਿਆਨ ਹੋਏ ਅਜਿਹੇ ਹੀ ਕਥਿਤ ਸਮਝੌਤਿਆਂ ਨੂੰ ਪਹਿਲਾਂ ਵੀ ਮਾਨਤਾ ਨਹੀਂ ਸੀ ਦਿੱਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਚੀਨ ਦੌਰੇ 'ਤੇ ਸੀ ਜਦੋਂ ਮੰਗਲਵਾਰ ਦੇ ਦਿਨ ਚੀਨ ਅਤੇ ਪਾਕਿਸਤਾਨ ਨੇ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਜੰਮੂ ਕਸ਼ਮੀਰ ਦਾ ਜ਼ਿਕਰ ਸੀ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਪਾਈਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਕੱਲ੍ਹ ਦਾ ਦਿਨ ਬੇਹੱਦ ਖਾਸ ਸੀ। 26 ਮਈ ਦਾ ਦਿਨ ਸੀ। 26 ਮਈ 2026 ਦੇ ਦਿਨ ਠੀਕ 12 ਸਾਲ ਪਹਿਲਾਂ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਨੇ ਸਹੁੰ ਚੁੱਕੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ। ਉਸ ਪਲ ਨੂੰ ਇਤਿਹਾਸਕ ਤੌਰ ਦੇ ਉੱਤੇ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਗਿਆ। 2014 'ਚ ਹੋਈਆਂ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਹਾਸਲ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਇੱਕ ਸ਼ਾਨਦਾਰ ਸਮਾਗਮ ਦੇ ਦਰਮਿਆਨ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਸ ਸਮੇਂ ਇਸ ਸਮਾਗਮ ਦੇ ਵਿੱਚ ਸਿਖਰਲੇ ਦਿੱਗਜ ਆਗੂ ਸਗੋਂ ਸਾਰਕ ਦੇਸ਼ਾਂ ਦੇ ਮੁਖੀ ਵੀ ਸ਼ਾਮਲ ਹੋਏ ਸੀ। ਹੁਣ ਜਦੋਂ ਭਾਰਤ ਕੁਐਡ ਦੀ ਮੀਟਿੰਗ ਕਰ ਰਿਹਾ, ਸਾਰਕ ਦੇਸ਼ਾਂ ਦਾ ਤਾਂ ਵਜੂਦ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕਿਆ ਇਹਨਾਂ 12 ਸਾਲਾਂ 'ਚ। ਪਰ ਫੇਸਬੁੱਕ ਔਰ ਇੰਸਟਾਗ੍ਰਾਮ ਦੇ ਉੱਤੇ, ਐਕਸ ਦੇ ਉੱਤੇ #12yearsofPM Modi, #ModiGovernment ਐਸੇ ਟ੍ਰੈਂਡ ਜਿਹੜੇ ਨੇ ਹੈਸ਼ਟੈਗ ਕਰ ਰਹੇ ਨੇ। 12 ਸਾਲਾਂ ਦਾ ਸਫ਼ਰਨਾਮਾ ਯਾਦ ਕਰਦਿਆਂ ਮੋਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਧਾਰਾ 370 ਖਤਮ ਕੀਤੀ ਗਈ, ਰਾਮ ਮੰਦਰ ਦਾ ਨਿਰਮਾਣ ਕੀਤਾ ਗਿਆ, ਵਿਸ਼ਵ ਪੱਧਰ 'ਤੇ ਭਾਰਤ ਨੂੰ ਪਛਾਣ ਦਿੱਤੀ। ਹਾਲਾਂਕਿ ਇਹਨਾਂ ਦੇ ਵਿੱਚੋਂ ਤੁਹਾਡੇ ਫੇਵਰੇਟ ਮਸਲੇ ਕਿਹੜੇ ਨੇ ਜਾਂ ਮੁੱਦੇ ਕਿਹੜੇ ਨੇ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੋਵੇ, ਤੁਸੀਂ ਮਗਰੋਂ ਸੋਚ ਸਕਦੇ ਹੋ। ਪਰ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਹੁੰਦੀ ਹੈ ਤਾਂ ਅੰਬਾਂ ਦੀ ਗੱਲ ਨਾ ਹੋਵੇ, ਇਹ ਕਿਵੇਂ ਹੋ ਸਕਦਾ? ਭਾਰਤੀ ਅੰਬਾਂ ਨੂੰ ਲੈ ਕੇ ਖਾੜੀ ਦੇਸ਼ਾਂ ਤੋਂ ਲੈ ਕੇ ਜਿਹੜੇ ਯੂਰਪ ਅਮਰੀਕਾ ਤੱਕ ਭਾਰਤੀ ਅੰਬਾਂ ਦੀ ਐਕਸਪੋਰਟ ਵਧੀ ਹੈ, ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਇਹ ਅੰਕੜੇ ਅਪੈਡਾ ਯਾਨੀ ਕਿ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੀ ਤਰਫ ਤੋਂ ਜਾਰੀ ਕੀਤੇ ਗਏ ਨੇ, ਜਿਨ੍ਹਾਂ ਦੇ ਮੁਤਾਬਕ ਫਾਈਨੈਂਸ਼ੀਅਲ ਈਅਰ 2024-25 ਦੇ ਵਿੱਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਅੰਬਾਂ ਨੂੰ ਨਿਰਯਾਤ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵੀ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਦੇਸ਼ ਹੈ ਔਰ ਵਿਸ਼ਵ ਭਰ ਦੇ ਉਤਪਾਦਨ ਦੇ ਵਿੱਚ ਭਾਰਤ ਦੀ ਹਿੱਸੇਦਾਰੀ 50% ਹੈ, ਯਾਨੀ ਦੁਨੀਆ ਦੇ ਅੱਧੇ ਅੰਬ ਸਿਰਫ ਭਾਰਤ ਦੇ ਵਿੱਚ ਹੀ ਉਗਾਏ ਜਾਂਦੇ ਨੇ। ਉੱਧਰ ਸੰਯੁਕਤ ਅਰਬ ਅਮੀਰਾਤ ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਵੀ, ਇਸ ਤੋਂ ਇਲਾਵਾ ਅਮੈਰੀਕਾ, ਬ੍ਰਿਟੇਨ, ਕਤਰ, ਕੁਵੈਤ, ਸਿੰਗਾਪੁਰ ਔਰ ਥੋੜ੍ਹੀ ਮਾਤਰਾ 'ਚ ਆਸਟ੍ਰੇਲੀਆ ਵੀ ਇਸ ਦੇ ਵਿੱਚ ਸ਼ਾਮਲ ਹੈ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਅਲਫੈਂਸੋ ਅੰਬ, ਅਲਫੈਂਸੋ ਮੈਂਗੋ ਜਿਹਨੂੰ ਕਿਹਾ ਜਾਂਦਾ, ਮਹਾਰਾਸ਼ਟਰ ਦਾ ਇਹ ਅੰਬ ਹੈ ਜਿਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਅੰਬਾਂ ਦਾ ਰਾਜਾ ਮੰਨਿਆ ਜਾਂਦਾ। ਇਸ ਤੋਂ ਇਲਾਵਾ ਗੁਜਰਾਤ ਦਾ ਕੇਸਰ, ਦੱਖਣ ਭਾਰਤ ਦਾ ਤੋਤਾਪਰੀ, ਉੱਤਰ ਭਾਰਤ ਦਾ ਲੰਗੜਾ ਅਤੇ ਚੌਸਾ ਅੰਬ ਵੀ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ। ਖੈਰ, ਹੁਣ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ, ਜਿੱਥੇ ਪੱਛਮ ਬੰਗਾਲ ਦੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਭਾਜਪਾ ਦੀ ਉੱਤਰ ਪ੍ਰਦੇਸ਼ ਦੇ ਉੱਤੇ ਵੀ ਨਿਗਾਹ। ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ ਸਾਲ ਯਾਨੀ 2027 'ਚ ਚੋਣਾਂ ਹੋਣੀਆਂ ਨੇ, ਪੰਜਾਬ ਦੇ ਵਿੱਚ ਵੀ ਹੋਣਗੀਆਂ, ਪਰ ਭਾਜਪਾ ਨੇ ਇਹਨਾਂ ਚੋਣ ਤਿਆਰੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਬੂਥ ਲੈਵਲ 'ਤੇ ਕਮੇਟੀਆਂ ਨੂੰ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ। ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਦੇ ਨੇਤਾ ਵੀ ਅਖਿਲੇਸ਼ ਯਾਦਵ ਜ਼ਿਲ੍ਹੇਵਾਰ ਤਰੀਕੇ ਦੇ ਨਾਲ ਬੈਠਕਾਂ ਕਰ ਰਹੇ ਨੇ। ਮਾਇਆਵਤੀ ਨੇ ਵੀ ਲਖਨਊ ਤੋਂ ਆਪਣੀ ਚੋਣ ਰਣਨੀਤੀ ਦੀ ਸ਼ੁਰੂਆਤ ਕਰ ਦਿੱਤੀ। ਪਰ ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਪ੍ਰਦੇਸ਼ ਦੇ ਵਿੱਚ 6 ਨਵੇਂ ਮੰਤਰੀਆਂ ਨੂੰ ਜਿਹੜਾ ਸ਼ਾਮਲ ਕੀਤਾ ਸੀ ਕੁਝ ਕੁ ਹਫ਼ਤੇ ਪਹਿਲਾਂ, ਉਸ 'ਚ 2 ਮੰਤਰੀਆਂ ਨੂੰ ਸੁਤੰਤਰ ਪ੍ਰਭਾਰ ਵੀ ਦਿੱਤਾ ਗਿਆ ਸੀ। ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਬਨਿਟ ਦਾ ਹੋਰ ਵਿਸਤਾਰ ਕੀਤਾ ਜਾ ਸਕਦਾ, ਕਿਉਂਕਿ ਯੋਗੀ ਕੈਬਨਿਟ ਦੇ ਵਿੱਚ ਹੁਣ ਮੰਤਰੀਆਂ ਦੀ ਕੁੱਲ ਗਿਣਤੀ 60 ਹੋ ਗਈ ਹੈ। ਵੈਸੇ ਤਾਂ ਇਹ ਵੱਧ ਤੋਂ ਵੱਧ ਹੈ, ਪਰ ਫਿਰ ਵੀ ਇਸ ਕੈਬਨਿਟ ਦੇ ਵਿਸਤਾਰ ਦੇ ਵਿੱਚ ਭਾਜਪਾ ਦੇ ਸੂਬਾ ਜਿਹੜੇ ਸਾਬਕਾ ਪ੍ਰਮੁੱਖ ਨੇ ਭੁਪਿੰਦਰ ਸਿੰਘ ਚੌਧਰੀ, ਉਹਨਾਂ ਨੂੰ ਅਹੁਦਾ ਦਿੱਤਾ ਗਿਆ ਸੀ। ਸਮਾਜਵਾਦੀ ਪਾਰਟੀ ਦੇ ਬਾਗੀ ਵਿਧਾਇਕ ਮਨੋਜ ਕੁਮਾਰ ਪਾਂਡੇ ਨੂੰ ਵੀ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਸੀ, ਪਰ ਕੁਝ ਇੱਕ ਸੀਟਾਂ ਤੋਂ ਵਿਧਾਇਕ ਜਿਹੜੇ ਨੇ ਉਹ ਹਾਲੇ ਵੀ ਮੰਤਰੀ ਮੰਡਲ ਦੀ ਮੰਗ ਕਰ ਰਹੇ ਨੇ। ਇਸ ਦਾ ਕਾਰਨ ਇਹ ਹੈ ਕਿ ਯੋਗੀ ਸਰਕਾਰ ਪੱਕਿਆਂ ਕਰਨਾ ਚਾਹੁੰਦੀ ਹੈ ਕਿ 2027 ਦੇ ਵਿੱਚ ਕਿਤੇ ਬਾਜ਼ੀ ਰਹਿ ਨਾ ਜਾਵੇ। ਯੋਗੀ ਕੈਬਨਿਟ ਦੇ ਵਿੱਚ ਪਿਛੜੇ ਵਰਗ ਦੇ 25, ਆਮ ਵਰਗ ਦੇ 22, ਅਨੁਸੂਚਿਤ ਜਾਤੀਆਂ ਦੇ 10, ਅਨੁਸੂਚਿਤ ਜਨਜਾਤੀ ਤੋਂ ਇੱਕ ਸਿੱਖ ਅਤੇ ਇੱਕ ਮੁਸਲਿਮ ਮੰਤਰੀ ਵੀ ਸ਼ਾਮਲ ਹੈ। ਨਵੇਂ ਬਣੇ 6 ਮੰਤਰੀਆਂ 'ਚ 3 ਮੱਧ ਪ੍ਰਦੇਸ਼, 2 ਪੱਛਮੀ ਉੱਤਰ ਪ੍ਰਦੇਸ਼ ਅਤੇ 1 ਪੂਰਬੀ ਉੱਤਰ ਪ੍ਰਦੇਸ਼ ਤੋਂ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਦਿੱਲੀ ਯੂਨੀਵਰਸਿਟੀ ਨੇ ਮੰਗਲਵਾਰ ਦੇ ਦਿਨ ਦਿੱਲੀ ਹਾਈ ਕੋਰਟ ਦੇ ਵਿੱਚ ਕਿਹਾ ਕਿ ਉਹ ਬਕਰੀਦ ਦੇ ਦਿਨ ਹੋਣ ਵਾਲੀ ਪ੍ਰੀਖਿਆ ਦੇ ਵਿੱਚ ਜੋ ਵੀ ਸਟੂਡੈਂਟ ਸ਼ਾਮਲ ਨਹੀਂ ਹੋ ਸਕਣਗੇ ਉਹਨਾਂ ਦੇ ਲਈ ਵਿਸ਼ੇਸ਼ ਪ੍ਰੀਖਿਆ ਆਯੋਜਿਤ ਕਰਨਗੇ। PTI ਦੀ ਖਬਰ ਦੇ ਮੁਤਾਬਕ DU ਨੇ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਲਾਅ ਦੇ ਜਿਨ੍ਹਾਂ ਸਟੂਡੈਂਟਸ ਦੇ ਸਮੈਸਟਰ ਐਗਜ਼ਾਮ 28 ਮਈ ਨੂੰ ਯਾਨੀ ਈਦ ਉਲ ਜ਼ਾਹ ਦੇ ਮੌਕੇ, ਜਿਹਨੂੰ ਆਮ ਤੌਰ 'ਤੇ ਭਾਰਤ 'ਚ ਬਕਰੀਦ ਵੀ ਕਹਿ ਲਿਆ ਜਾਂਦਾ, ਉਸ ਮੌਕੇ 'ਤੇ ਸ਼ਾਮਲ ਨਹੀਂ ਹੋ ਸਕਦੇ, ਉਹ 4 ਜੁਲਾਈ ਨੂੰ ਵਿਸ਼ੇਸ਼ ਪ੍ਰੀਖਿਆ ਦੇ ਵਿੱਚ ਪੇਸ਼ ਹੋ ਜਾਣ। DU ਦੀ ਤਰਫ ਤੋਂ ਪੇਸ਼ ਵਕੀਲ ਨੇ ਇਹ ਜਾਣਕਾਰੀ ਜਸਟਿਸ ਜਸਮੀਤ ਸਿੰਘ ਦੇ ਸਾਹਮਣੇ ਦਿੱਤੀ ਹੈ। ਦੱਸ ਦਈਏ ਕਿ ਅਦਾਲਤ ਨੇ ਇਸ ਮੁੱਦੇ ਦੇ ਉੱਤੇ ਲਾਅ ਫੈਕਲਟੀ ਦੇ 6ਵੇਂ ਸਮੈਸਟਰ ਦੇ ਇੱਕ ਵਿਦਿਆਰਥੀ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕੀਤੀ ਸੀ। ਉੱਥੇ ਇਹ ਵੀ ਖਬਰਾਂ ਭਾਰਤ ਦੇ ਵਿੱਚ ਲਗਾਤਾਰ ਫੈਲੀਆਂ ਹੋਈਆਂ ਨੇ ਕਿ ਕਾਂਗਰਸ ਹਾਈਕਮਾਨ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਤੋਂ ਅਹੁਦਾ ਛੱਡਣ ਦੇ ਲਈ ਕਿਹਾ ਤਾਂ ਕਿ DK ਸ਼ਿਵ ਕੁਮਾਰ ਨੂੰ ਅਗਲਾ ਉੱਤਰਾਧਿਕਾਰੀ ਬਣਾਇਆ ਜਾ ਸਕੇ। ਘੱਟੋ ਘੱਟ ਆਖਰੀ 2 ਸਾਲਾਂ ਦੇ ਲਈ ਤਾਂ ਕਰਨਾਟਕ 'ਚੋਂ ਮੁੱਖ ਮੰਤਰੀ ਬਣ ਹੀ ਜਾਣ, ਪਰ ਇਸ ਦੇ ਬਾਰੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ। ਥੋੜ੍ਹੀ ਦੇਰ ਦੇ ਵਿੱਚ ਆ ਜਾਵੇ ਤਾਂ ਇੱਕ ਵੱਖਰੀ ਗੱਲ ਹੈ, ਪਰ ਦਿੱਲੀ ਦੇ ਵਿੱਚ ਹੋਈਆਂ ਬੈਠਕਾਂ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਬਦਲਣ ਦੇ ਬਾਰੇ ਪੁੱਛੇ ਗਏ ਸਵਾਲ ਦੇ ਵਿੱਚ ਕਾਂਗਰਸ ਦੇ ਮਹਾਂ ਸਕੱਤਰ KC ਵੇਣੁਗੋਪਾਲ ਨੇ ਕਿਹਾ ਕਿ ਇਹ ਤਾਂ ਸਿਰਫ ਹਾਲੇ ਅਟਕਲਾਂ ਨੇ, ਹਾਲਾਂਕਿ ਪਿਛਲੇ 1 ਸਾਲ ਤੋਂ ਕਰਨਾਟਕ ਦੀ ਜਿਹੜੀ ਇੱਕ ਅਗਵਾਈ ਹੈ ਯਾਨੀ ਕਿ ਇਸਦੇ ਕੋਲ ਲੀਡਰਸ਼ਿਪ ਹੋਵੇ ਸਿੱਧਾਰਮੱਈਆ ਜਾਂ ਸ਼ਿਵ ਕੁਮਾਰ, ਇਸ ਦੇ ਲਈ ਦਿੱਲੀ ਪਹਿਲਾਂ ਵੀ ਬੁਲਾਇਆ ਗਿਆ ਸੀ ਦੋਹਾਂ ਨੇਤਾਵਾਂ ਨੂੰ। ਲਗਾਤਾਰ ਇਸ ਦੇ ਉੱਤੇ ਖਿੱਚੋਤਾਣ ਚੱਲ ਰਹੀ ਹੈ। ਖਬਰ ਇਹ ਹੈ ਕਿ ਸਿੱਧਾਰਮੱਈਆ ਅਗਲੇ ਕੁਝ ਦਿਨਾਂ ਦੇ ਵਿੱਚ ਅਸਤੀਫਾ ਦੇ ਸਕਦੇ ਨੇ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਦਿੱਲੀ ਸਥਿਤ ਕਾਂਗਰਸ ਦੇ ਦਫ਼ਤਰ ਦੇ ਵਿੱਚ ਸਿੱਧਾਰਮੱਈਆ ਦੇ ਨਾਲ ਲੰਮਾ ਚਿਰ ਬੈਠਕ ਕੀਤੀ, ਪਰ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਦੇ ਨਾਲ ਇੱਕ ਸੰਖੇਪ ਬੈਠਕ ਹੋਈ। ਇਸ ਤੋਂ ਤੁਰੰਤ ਬਾਅਦ ਡੀ ਕੇ ਸ਼ਿਵ ਕੁਮਾਰ ਕਾਂਗਰਸ ਪ੍ਰਮੁੱਖ, ਸਾਬਕਾ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੇ ਘਰ ਪਹੁੰਚੇ ਅਤੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਬਾਅਦ ਦੇ ਵਿੱਚ ਦੋਵੇਂ ਕਾਂਗਰਸ ਦੇ ਹੈੱਡਕੁਆਟਰ ਪਹੁੰਚੇ ਅਤੇ ਡੀ ਕੇ ਸ਼ਿਵ ਕੁਮਾਰ ਨੇ ਹੋਰਨਾਂ ਨੇਤਾਵਾਂ ਦੇ ਨਾਲ ਵੀ ਮੁਲਾਕਾਤ ਕੀਤੀ। ਸ਼ਿਵ ਕੁਮਾਰ ਖੇਮੇ ਦੀ ਤਰਫ ਤੋਂ ਪਿਛਲੇ ਨਵੰਬਰ ਹੀ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜਾ ਇਹ ਹੁਣ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ। ਦੱਸ ਦਈਏ ਕਿ ਹਾਲ ਫਿਲਹਾਲ ਕੈਬਨਿਟ ਦੇ ਵਿੱਚ ਕੋਈ ਫੇਰਬਦਲ ਹੋਏਗਾ ਇਸ ਦੀ ਚਰਚਾ ਤਾਂ ਨਹੀਂ ਹੋਈ ਹੈ, ਮੁੱਖ ਮੰਤਰੀ ਜ਼ਰੂਰ ਬਦਲਿਆ ਜਾ ਸਕਦਾ। ਉੱਥੇ ਆਖਰੀ ਖਬਰਾਂ ਦੀ ਸਾਂਝ ਪਾਈਏ ਤਾਂ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ, ਨਗਰ ਪੰਚਾਇਤ, ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਸੀ, ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ ਦੇ ਇਤਿਹਾਸ ਦੀਆਂ ਸਭ ਤੋਂ ਹਿੰਸਕ ਲੋਕਲ ਬਾਡੀਜ਼ ਇਲੈਕਸ਼ਨ ਸੀ ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਲੋਕਲ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ ਉਹ ਇੰਨੀਆਂ ਹਿੰਸਕ ਕਦੇ ਵੀ ਨਹੀਂ ਹੋਈਆਂ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ, ਪਰ ਹੁੰਦੀਆਂ ਨੇ, ਕਿਤੇ ਕਿਤੇ ਹਿੰਸਾ ਦੀਆਂ ਖਬਰਾਂ ਆਉਂਦੀਆਂ ਨੇ। ਪਰ ਕੱਲ੍ਹ ਦੇ ਦਿਨ ਜਿਹੜੀਆਂ ਚੋਣਾਂ ਹੋਈਆਂ, ਨਤੀਜੇ 29 ਮਈ ਨੂੰ ਆਉਣਗੇ, ਪਰ ਇਸ ਦਰਮਿਆਨ ਪੰਜਾਬ ਦੇ ਇਹਨਾਂ ਲੋਕਲ ਬਾਡੀਜ਼ ਕੌਂਸਲ ਦੇ ਇਲੈਕਸ਼ਨਸ ਦੇ ਵਿੱਚ ਮਹਿਜ਼ 61% ਹੀ ਕੁੱਲ ਵੋਟਿੰਗ ਹੋਈ ਹੈ। ਬਠਿੰਡਾ, ਸਮਾਣਾ, ਗਿੱਦੜਬਾਹਾ, ਮਜੀਠਾ, ਲੁਧਿਆਣਾ, ਰਾਏਕੋਟ, ਹਰ ਥਾਂ ਦੇ ਉੱਤੇ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਮੌਜੂਦਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ। ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੇ ਨਾਲ ਰਲ ਕੇ ਕਈ ਥਾਵਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਨੇ। ਦੱਸ ਦਈਏ ਕਿ 8 ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਵੀ ਚੋਣਾਂ ਸੀ, ਜਿਸ 'ਚ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ SAS ਨਗਰ ਦੇ ਵਿੱਚ 396 ਵਾਰਡਾਂ ਦੇ ਲਈ ਵੋਟਿੰਗ ਕੀਤੀ ਗਈ ਸੀ। ਵੋਟਿੰਗ ਤੋਂ ਬਾਅਦ ਜਾਂ ਵੋਟਿੰਗ ਦੇ ਦਰਮਿਆਨ ਵੀ ਕਈ ਥਾਵਾਂ ਦੇ ਉੱਤੇ ਝੜਪਾਂ ਹੋਈਆਂ ਨੇ। ਬਠਿੰਡਾ 'ਚ ਵੋਟਿੰਗ ਖਤਮ ਹੋਣ ਤੋਂ ਬਾਅਦ ਸ਼ਹਿਰ ਦੇ ਵਾਰਡ ਨੰਬਰ 2 'ਚ ਮਾਹੌਲ ਤਣਾਅਪੂਰਨ ਰਿਹਾ, ਜਿੱਥੇ ਭਾਜਪਾ ਅਤੇ ਆਮ ਆਦਮੀ ਵਰਕਰਾਂ ਦੇ ਵਿਚਕਾਰ ਲੜਾਈ ਹੋਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਣੇ ਉਹਨਾਂ ਦੇ ਪੁੱਤਰ ਦੇ ਉੱਤੇ ਕਰੀਬ ਅੱਧਾ ਦਰਜਨ ਹਮਾਇਤੀ ਜ਼ਖਮੀ ਹੋਏ ਦੱਸੇ ਗਏ ਨੇ। ਜ਼ਖਮੀਆਂ ਨੂੰ ਹਸਪਤਾਲ ਵੀ ਭਰਤੀ ਕਰਾਇਆ ਗਿਆ। ਸਰੂਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਹਮਾਇਤੀਆਂ ਨੂੰ ਵਾਰਡ 'ਚ ਮਿਲਣ ਗਏ ਸੀ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਉਮੀਦਵਾਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਾਹ ਰੋਕਿਆ ਗਿਆ ਅਤੇ ਇਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਇੱਟਾਂ ਰੋੜਿਆਂ ਤੋਂ ਗੱਲ ਵੱਧਦੀ ਵੱਧਦੀ, ਧੱਕਾ ਮੁੱਕੀ ਤੋਂ ਵੱਧਦੀ ਵੱਧਦੀ ਹਿੰਸਾ ਦੇ ਵਿੱਚ ਤਬਦੀਲ ਹੋ ਗਈ। ਮੌਕੇ ਦੇ ਉੱਤੇ SSP ਵੀ ਪਹੁੰਚੇ, ਪਰ ਉਦੋਂ ਤੱਕ ਕਾਫੀ ਖੂਨ ਖਰਾਬਾ ਹੋ ਚੁੱਕਿਆ ਸੀ। ਉੱਧਰ ਮਜੀਠਾ ਨਗਰ ਕੌਂਸਲ ਦੀਆਂ ਆਮ ਚੋਣਾਂ ਦੇ ਦਰਮਿਆਨ ਅਕਾਲੀ ਦਲ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਲੋਕਲ ਲੀਡਰ ਸੀ ਉਹਨਾਂ ਦੇ ਦਰਮਿਆਨ ਵੀ ਲੜਾਈਆਂ ਹੋਈਆਂ। ਇਸ ਦਰਮਿਆਨ ਖੁਦ ਬਿਕਰਮਜੀਤ ਸਿੰਘ ਮਜੀਠੀਆ ਵੀ ਵੀਡੀਓ ਬਣਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੇ। ਦੋਵਾਂ ਧਿਰਾਂ ਦੇ ਦਰਮਿਆਨ ਠੀਕ ਉਸੇ ਤਰੀਕੇ ਦੇ ਨਾਲ ਗੱਲ ਧੱਕਾ ਮੁੱਕੀ ਤੋਂ ਸ਼ੁਰੂ ਹੋਈ। ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਵੀ ਹੋਇਆ, ਸਿਰ ਫਟਣ ਦੇ ਚੱਲਦਿਆਂ ਉਸਨੂੰ ਹਸਪਤਾਲ ਵੀ ਭਰਤੀ ਕੀਤਾ ਗਿਆ। ਬਰਨਾਲਾ ਨਗਰ ਨਿਗਮ ਚੋਣ ਦੇ ਵਿੱਚ ਭਾਜਪਾ ਉਮੀਦਵਾਰ ਦੇ ਪਤੀ ਦੇ ਉੱਤੇ ਹਮਲਾ ਹੋਇਆ, ਫਿਰ ਤੋਂ ਇਲਜ਼ਾਮ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੇ ਉੱਤੇ ਲੱਗਿਆ। ਇਸੇ ਤਰੀਕੇ ਦੇ ਨਾਲ ਪਟਿਆਲਾ ਦੇ ਸਮਾਣਾ ਦੇ ਵਿੱਚ ਤਾਂ ਵਾਰਡ ਨੰਬਰ 10 ਦੇ ਵਿੱਚ ਬੂਥ ਕੈਪਚਰਿੰਗ ਦਾ ਮਾਮਲਾ ਵੀ ਸਾਹਮਣੇ ਆ ਗਿਆ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਤੇ ਇਲਜ਼ਾਮ ਲੱਗੇ। ਉੱਧਰ ਖੰਨਾ ਦੇ ਵਿੱਚ ਇੱਕ ਵਾਰਡ ਦੇ ਅੰਦਰ ਅਲੱਗ ਅਲੱਗ ਸ਼ਹਿਰਾਂ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੀ ਤਰਫ ਤੋਂ ਕੁਝ ਨਕਲੀ ਵੋਟਰਾਂ ਦੀ ਤਰਫ ਤੋਂ ਵੋਟਾਂ ਪਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਲੁਧਿਆਣਾ ਦੇ ਰਾਏਕੋਟ ਦੀ ਨਗਰ ਕੌਂਸਲ ਦੇ ਵਿੱਚ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਦੇ ਉੱਤੇ ਹਮਲਾ ਹੋ ਗਿਆ। ਇਸ ਦਰਮਿਆਨ ਜੱਗਾ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ, ਉਹਨਾਂ ਨੂੰ ਲੁਧਿਆਣਾ ਦੇ DMC ਹਸਪਤਾਲ ਭੇਜਿਆ ਗਿਆ। ਹਾਲਾਂਕਿ ਮੌਕੇ ਦੇ ਉੱਤੇ ਜਿਹੜੇ SHO ਸੀ ਉਹਨਾਂ ਨੇ ਉਸ ਵਕਤ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਜਦੋਂ ਪੁਲਿਸ ਪਾਰਟੀ ਦੇ ਨਾਲ ਉਹ ਪਹੁੰਚੇ। ਇਲਜ਼ਾਮ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਹੀ ਵਰਕਰਾਂ ਦੇ ਉੱਤੇ ਲੱਗਿਆ। ਪੰਜਾਬ 'ਚ ਸਾਰੀਆਂ ਵਿਰੋਧੀ ਧਿਰਾਂ ਇਸ ਇੱਕ ਗੱਲ ਦੇ ਉੱਤੇ ਸਹਿਮਤ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਕੇਂਦਰੀ ਰਾਜ ਮੰਤਰੀ ਜਿਹੜੇ ਨੇ ਰੇਲ ਚਲਾਉਂਦੇ ਨੇ, ਭਾਜਪਾ ਦੇ ਆਗੂ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਰੱਜ ਕੇ ਜਿਹੜਾ ਆਪਣਾ ਗੁੱਸਾ ਕੱਢਿਆ ਅਤੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਦੀ ਪੱਗ ਤੱਕ ਨੂੰ ਹੱਥ ਪਾਇਆ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਏਕੋਟ ਤੋਂ ਲੈ ਕੇ ਮਜੀਠਾ ਤੱਕ ਜੋ ਵੀ ਕੁਝ ਹੋਇਆ ਉਹ ਇਸ ਵਕਤ ਪੰਜਾਬ ਸਰਕਾਰ ਦੀ ਸ਼ੈ ਦੇ ਉੱਤੇ ਹੋ ਰਿਹਾ ਹੈ। ਗਿੱਦੜਬਾਹ ਦੇ ਵਿੱਚ ਬੰਦਿਆਂ ਨੂੰ ਬੂਥਾਂ ਤੋਂ ਬਾਹਰ ਕੱਢ ਕੱਢ ਕੇ ਆਮ ਆਦਮੀ ਪਾਰਟੀ ਆਪਣੇ ਢੰਗ ਦੇ ਨਾਲ ਵੋਟਾਂ ਪਵਾ ਰਹੀ ਸੀ। ਇਸ ਕਿਸਮ ਦਾ ਦਾਅਵਾ ਵੀ ਨੇਤਾਵਾਂ ਦੀ ਤਰਫ ਤੋਂ ਕੀਤਾ ਗਿਆ। ਦੱਸ ਦਈਏ ਕਿ ਸਿਆਸੀ ਭਾਰਾ ਇਸ ਕਰਕੇ ਵੀ ਹਾਈ ਹੈ ਕਿਉਂਕਿ ਇਹਨਾਂ ਵੋਟਾਂ ਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਇੱਕ ਸੈਮੀਫਾਈਨਲ ਮੈਚ ਮੰਨਿਆ ਜਾ ਰਿਹਾ। ਅਗਲੇ ਸਾਲ ਇਸ ਜਿਹੜਾ ਸੂਬਾ ਹੈ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ, ਕਾਫੀ ਹੱਦ ਤੱਕ ਇਹ ਵੋਟਾਂ ਤੈਅ ਕਰ ਦੇਣਗੀਆਂ। ਹਾਲਾਂਕਿ ਇਹ ਵੋਟਾਂ ਬੈਲਟ ਪੇਪਰਸ ਦੇ ਨਾਲ ਹੋਈਆਂ ਨੇ, ਸਰਕਾਰ ਨੇ ਇਹ ਵੋਟਾਂ ਈ ਵੀ ਐੱਮ ਦੇ ਰਾਹੀਂ ਨਹੀਂ ਕਰਵਾਈਆਂ। ਸੋਮਵਾਰ ਦੇ ਦਿਨ ਸੁਪਰੀਮ ਕੋਰਟ ਨੇ ਨਗਰ ਨਿਗਮ ਚੋਣਾਂ ਈ ਵੀ ਐੱਮ ਰਾਹੀਂ ਕਰਵਾਉਣ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਉਦੋਂ ਵੋਟਿੰਗ ਦੇ ਵਿੱਚ ਸਮਾਂ ਵੀ ਥੋੜ੍ਹਾ ਹੀ ਰਹਿ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਸਿਰਫ ਇੱਕ ਦਿਨ ਬਚਿਆ, ਸੋ ਕੀ ਹੋ ਸਕਦਾ, ਬੈਲਟ ਪੇਪਰਾਂ ਦੇ ਨਾਲ ਹੀ ਵੋਟਿੰਗ ਦੇ ਤਿਆਰੀ ਕਰਵਾਈ ਰੱਖੀ ਸੀ। ਬੈਂਚ ਨੇ ਇਹ ਵੀ ਕਿਹਾ ਸੀ ਕਿ ਨਗਰ ਨਿਗਮ ਚੋਣਾਂ ਦਾ ਸੰਚਾਲਨ ਬੈਲਟ ਪੇਪਰ ਅਤੇ ਈ ਵੀ ਐੱਮ ਦੋਹਾਂ ਤਰੀਕਿਆਂ ਦੇ ਨਾਲ ਹੋਣ ਦੀ ਉਹਨੇ ਇਜਾਜ਼ਤ ਦਿੰਦੇ ਨੇ, ਪਰ ਜੇ ਬੈਲਟ ਪੇਪਰ ਨੂੰ ਹਟਾਇਆ ਜਾਂਦਾ ਤਾਂ ਈ ਵੀ ਐੱਮ ਨੂੰ ਇੱਕ ਮਾਤਰ ਵਿਕਲਪ ਮੰਨਿਆ ਜਾਣਾ ਚਾਹੀਦਾ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਚੋਣ ਕਮਿਸ਼ਨ ਨੂੰ 2024 ਦੇ ਆਪਣੇ ਫੈਸਲੇ ਬਾਰੇ ਵੀ ਸੋਚਣਾ ਚਾਹੀਦਾ ਸੀ। ਬੈਲਟ ਪੇਪਰ ਦੇ ਵੱਲ ਜਾਣਾ ਇੱਕ ਪਿਛਾਂ ਖਿੱਚਣ ਵਰਗਾ ਕਦਮ ਹੈ। ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਤਿੰਨੇ ਜਿਹੜੇ ਇੱਕ ਤਰੀਕੇ ਦੀ ਸ਼ਹਿਰੀ ਸਥਾਨਕ ਸਰਕਾਰਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ। ਕੋਈ ਖਾਸ ਫਰਕ ਨਹੀਂ ਹੁੰਦਾ, ਮੋਟਾ ਫਰਕ ਆਬਾਦੀ ਦਾ ਹੀ ਹੁੰਦਾ, ਆਬਾਦੀ ਦੇ ਇਲਾਕੇ ਦਾ ਹੁੰਦਾ। ਤਿੰਨਾਂ ਦੇ ਵਿੱਚ ਵਾਰਡਾਂ ਤੋਂ ਨੁਮਾਇੰਦੇ ਚੁਣੇ ਜਾਂਦੇ ਨੇ, ਆਮ ਤੌਰ ਦੇ ਉੱਤੇ ਕੌਂਸਲਰ ਜਾਂ ਮਿਊਂਸੀਪਲ ਕੌਂਸਲਰ ਇਹਨਾਂ ਨੂੰ ਕਹਿ ਲਿਆ ਜਾਂਦਾ। ਵੱਡੇ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੀ ਆਬਾਦੀ ਆਮ ਤੌਰ 'ਤੇ 300,000 ਜਾਂ ਇਸ ਤੋਂ ਵੱਧ ਹੁੰਦੀ ਹੈ, ਉੱਥੇ ਨਗਰ ਨਿਗਮ ਹੁੰਦਾ। ਨਗਰ ਨਿਗਮ ਦੇ ਮੁਖੀ ਨੂੰ ਮੇਅਰ ਕਹਿ ਲਿਆ ਜਾਂਦਾ, ਨਗਰ ਕੌਂਸਲ ਦੇ ਮੁੱਖ ਨੂੰ ਪ੍ਰਧਾਨ ਕਹਿ ਲਿਆ ਜਾਂਦਾ। ਠੀਕ ਇਸੇ ਤਰੀਕੇ ਦੇ ਨਾਲ ਦਰਮਿਆਨੇ ਸ਼ਹਿਰ ਜਿਨ੍ਹਾਂ ਦੀ ਆਬਾਦੀ 20,000 ਤੋਂ 300,000 ਦੇ ਵਿਚਕਾਰ ਹੁੰਦੀ ਹੈ ਉਹਨਾਂ ਨੂੰ ਨਗਰ ਕੌਂਸਲ ਕਿਹਾ ਜਾਂਦਾ। ਅਤੇ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਤਬਦੀਲ ਹੋ ਰਹੇ ਜਿਹੜੇ ਇਲਾਕੇ ਜਾਂ ਛੋਟੇ ਕਸਬੇ ਹੁੰਦੇ ਨੇ ਜਿਨ੍ਹਾਂ ਦੀ ਆਬਾਦੀ 10,000 ਤੋਂ 20,000 ਦੇ ਵਿਚਕਾਰ ਹੁੰਦੀ ਹੈ ਉੱਥੇ ਨਗਰ ਪੰਚਾਇਤਾਂ ਹੁੰਦੀਆਂ ਨੇ, ਉੱਥੇ ਦੇ ਮੁਖੀ ਨੂੰ ਵੀ ਪ੍ਰਧਾਨ ਹੀ ਕਹਿ ਲਿਆ ਜਾਂਦਾ ਹੈ। ਆਓ ਹੁਣ ਭਾਰਤ ਦੀ ਪੰਜਾਬ ਦੀ ਸਾਂਝ ਤਾਂ ਤੁਹਾਨੂੰ ਪਾਈ ਛੱਡੀਏ, ਬੜਾ ਕੁਝ ਦੱਸ ਦਿੱਤਾ, ਅਤੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਆਈਏ। ਕੁਐਡ ਬੈਠਕ ਦੀ ਗੱਲ ਕੀਤੀ ਸੀ, ਜਿੱਥੇ ਛੱਡੀ ਸੀ ਗੱਲ ਉੱਥੋਂ ਹੀ ਸ਼ੁਰੂ ਕਰੀਏ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨਵੀਂ ਦਿੱਲੀ ਪਹੁੰਚੇ। ਜਿਵੇਂ ਪਹਿਲਾਂ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਹਮਰੁਤਬਾਵਾਂ ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤੋ ਮੋਤੀਗੀ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ, ਉੱਥੇ ਸਕੱਤਰ ਵੀ ਕਹਿ ਲਿਆ ਜਾਂਦਾ, ਮਾਰਕੋ ਰੂਬੀਓ ਦੇ ਨਾਲ ਗੱਲਬਾਤ ਕੀਤੀ। ਔਰ 11ਵੀਂ ਕੁਐਡ ਫੋਰਨ ਮਿਨਿਸਟਰ ਮੀਟਿੰਗ ਸੀ, ਯਾਨੀ ਵਿਦੇਸ਼ ਮੰਤਰੀਆਂ ਦੀ ਕੁਐਡ ਦੇ ਵਿੱਚ ਇਹ ਚੌਥੀ, ਮਾਫ ਕਰਨਾ, 11ਵੀਂ ਮੀਟਿੰਗ ਸੀ। ਪਿਛਲੀ ਮੀਟਿੰਗ ਨਹੀਂ ਹੋ ਸਕੀ, ਚਾਰ ਇਹ ਦੇਸ਼ ਨੇ ਵੈਸੇ, ਪਿਛਲੀ ਮੀਟਿੰਗ ਨਹੀਂ ਹੋ ਸਕੀ ਸੀ, ਉਹਦੇ ਕਾਰਨ ਇਹ ਸੀ ਕਿ ਡੋਨਲਡ ਟਰੰਪ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਕੁਐਡ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਸੀ ਉਹ ਭਾਰਤ ਹੋਣੀ ਸੀ, ਸੋ ਵਿਦੇਸ਼ ਮੰਤਰੀਆਂ ਤਾਂ ਬਹੁਤ ਦੂਰ ਦੀ ਗੱਲ, ਪਹਿਲਾਂ ਜਦੋਂ ਰਾਸ਼ਟਰਪਤੀ ਨਹੀਂ ਪਹੁੰਚਣਗੇ ਅਤੇ ਫਿਰ ਵਿਦੇਸ਼ ਮੰਤਰੀ ਵੀ ਕਿਉਂ ਆਉਣਗੇ। ਖੈਰ, ਇਸ ਦਰਮਿਆਨ IPMSC ਯਾਨੀ ਕਿ ਇੰਡੋ ਪੈਸੀਫਿਕ ਮੈਰੀਟਾਈਮ ਸਰਵੀਲੈਂਸ ਕਾਰਪੋਰੇਸ਼ਨ ਇੱਕ ਸਮਝੌਤਾ ਹੋਇਆ, ਇਹ ਕਾਫੀ ਅਹਿਮ ਸਮਝੌਤਾ ਹੈ। ਇਸ ਸਮਝੌਤੇ ਦੇ ਵਿੱਚ ਫਿਜੀ ਨੂੰ ਵੀ ਪਾਰਟਨਰ ਬਣਾਇਆ ਗਿਆ ਤਾਂ ਜੋ ਫਿਜੀ ਦੇ ਵਿੱਚ ਜਿਹੜੇ ਜਾਂ ਫਿਰ ਪੈਸੀਫਿਕ ਆਈਲੈਂਡ ਮੁਲਕ ਨੇ ਉਹਨਾਂ ਦੇ ਵਿੱਚ ਬੰਦਰਗਾਹਾਂ ਦਾ ਜਿਹੜਾ ਇੱਕ ਇਨਫਰਾਸਟ੍ਰਕਚਰ ਆ ਉਹ ਮਜ਼ਬੂਤ ਕੀਤਾ ਜਾ ਸਕੇ। ਹਾਲਾਂਕਿ ਕੁਐਡ ਦੇਸ਼ਾਂ ਨੇ ਬਿਆਨ ਤਾਂ ਇਹ ਦਿੱਤਾ ਹੈ ਕਿ ਮਿਨਰਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੇ ਲਈ ਇਹ ਬੰਦਰਗਾਹਾਂ ਨੇ, ਪਰ ਸਾਰੇ ਜਾਣਦੇ ਹਾਂ ਕਿ ਅਮਰੀਕਾ ਦੀ ਤਰਫ ਤੋਂ ਬੰਦਰਗਾਹਾਂ ਕਿਸੇ ਵੀ ਦੇਸ਼ ਦੇ ਵਿੱਚ ਇੱਦਾਂ ਹੀ ਨਹੀਂ ਬਣਾਈਆਂ ਜਾਂਦੀਆਂ। ਕਿਹਾ ਜਾ ਰਿਹਾ ਹੈ ਕਿ ਚੀਨ ਨੂੰ ਕਾਊਂਟਰ ਕਰਨ ਦੇ ਲਈ ਇਹ ਬੰਦਰਗਾਹ ਫਿਜੀ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਉੱਤੇ ਇਤਰਾਜ਼ ਚੀਨ ਨੇ ਵੀ ਜਤਾਇਆ ਸੀ। ਉੱਧਰੋਂ ਹੋਰ ਖਬਰਾਂ ਦੀ ਸਾਂਝ ਪਾਈਏ ਅਤੇ ਦੋ ਫਲਾਈਟਸ ਜਿਹੜੀਆਂ ਕਿ ਮਹਿਲਾਵਾਂ ਅਤੇ ਬੱਚਿਆਂ ਨੂੰ ਜਿਨ੍ਹਾਂ ਨੂੰ ਆਈਸਿਸ ਬ੍ਰਾਈਡਸ ਕਿਹਾ ਜਾਂਦਾ ਉਹਨਾਂ ਨੂੰ ਲੈ ਕੇ ਆਸਟ੍ਰੇਲੀਆ ਆਈਆਂ ਨੇ। ਜ਼ਿਆਦਾਤਰ ਮਹਿਲਾਵਾਂ ਅਤੇ ਬੱਚਿਆਂ ਨੂੰ ਸੀਰੀਆ ਦੇ ਅਲ ਰੋਜ਼ ਕੈਂਪ ਤੋਂ ਪਿਛਲੇ ਹਫ਼ਤੇ ਉਹ ਪਹਿਲਾਂ ਛੱਡ ਕੇ ਇੱਕ ਹੋਰ ਦੇਸ਼ ਗਏ, ਕਤਰ ਗਏ ਅਸਲ ਦੇ ਵਿੱਚ, ਕਤਰ ਤੋਂ ਫਿਰ ਇਹ ਫਲਾਈਟ ਆਸਟ੍ਰੇਲੀਆ ਆਈ। ਦੱਸ ਦਈਏ ਕਿ ਮੰਗਲਵਾਰ ਸ਼ਾਮ 4:30 ਦੇ ਆਸ ਪਾਸ ਮੈਲਬਨ ਹਵਾਈ ਅੱਡੇ ਦੇ ਉੱਤੇ ਲੈਂਡ ਕੀਤੀ ਆਈਸਿਸ ਬਰਾਈਡਸ, ਜਿਨ੍ਹਾਂ ਨੂੰ ਕਿਹਾ ਜਾ ਰਿਹਾ। ਉਹਨਾਂ ਦੇ 7 ਬੱਚੇ ਨੇ, 4 ਮਹਿਲਾਵਾਂ ਨੇ। ਇਸ ਦਰਮਿਆਨ ਜਿਹੜੀਆਂ 4 ਮਹਿਲਾਵਾਂ ਨੇ ਉਹਨਾਂ ਦੇ ਨਾਮ ਵੀ ਅਦਾਰੇ ABC ਨੇ ਦੱਸ ਦਿੱਤੇ ਨੇ ਅਤੇ ਦੱਸਿਆ ਹੈ ਕਿ QR 908 ਫਲਾਈਟ ਦੇ ਰਾਹੀਂ ਸਿਡਨੀ ਉਹਨਾਂ ਨੂੰ ਲਿਆਂਦਾ ਗਿਆ। ਉਹਨਾਂ ਦੇ ਬੱਚੇ ਅਲੱਗ ਫਲਾਈਟ ਦੇ ਰਾਹੀਂ ਉੱਥੇ ਆਏ, ਮੈਲਬਨ ਆਏ। ਅਜਿਹੇ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਤੇ ਪਰਚੇ ਦਰਜ ਹੋਣਗੇ ਜਾਂ ਨਹੀਂ, ਇਹ ਇੱਕ ਸਸੋਪੰਜ ਬਣੀ ਹੋਈ ਸੀ, ਕਿਉਂਕਿ ਪਿਛਲੇ ਗੁੱਟ ਦੇ ਉੱਤੇ ਤਾਂ ਇੱਦਾਂ ਹੀ ਹੋਇਆ ਸੀ। ਇਹ ਦੂਜਾ ਜੱਥਾ ਆਇਆ ਆਈਸਿਸ ਬਰਾਈਟਸ ਦਾ, ਇਹਨਾਂ ਦੇ ਉੱਤੇ ਫਿਲਹਾਲ ਕਿਸੇ ਦੇ ਵੀ ਉੱਤੇ ਪਰਚਾ ਦਰਜ ਨਹੀਂ ਕੀਤਾ ਜਾਏਗਾ। ਆਸਟ੍ਰੇਲੀਆ ਦੇ ਵਿੱਚ ਹੁਣ ਕਿਹੜੀ ਕੰਪਨੀ ਦੇ ਉੱਤੇ ਭਰੋਸਾ ਕਰੀਏ, ਕਿਹਦਾ ਉਤਪਾਦ ਖਰੀਦੀਏ, ਕਿਹਦੀਆਂ ਸਰਵਿਸਿਜ਼ ਲਈਏ, ਕਿਉਂਕਿ ਵੱਡੀਆਂ ਕੰਪਨੀਆਂ ਅੱਜ ਚੱਲ ਰਹੀਆਂ ਨੇ, ਘਰ ਬਣਾ ਰਹੇ ਨੇ ਵੱਡੇ ਵੱਡੇ ਬਿਲਡਰ, ਕੱਲ੍ਹ ਨੂੰ ਉਹ ਬੈਂਕਰਪਟ ਹੋ ਜਾਂਦੇ ਨੇ, ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਜਾਂਦੇ ਨੇ, ਕੁਝ ਨਾ ਕੁਝ ਐਸੀ ਗੱਲ ਹੋ ਹੀ ਜਾਂਦੀ ਹੈ। ਹੁਣ ਅਜਿਹੇ ਦੇ ਵਿੱਚ ਛੁੱਟੀਆਂ ਮਨਾਉਣ ਜਿਹੜੇ ਲੋਕ ਜਾ ਰਹੇ ਸੀ, ਉਹਨਾਂ ਦੀਆਂ ਵੀ ਛੁੱਟੀਆਂ ਦਾ ਮਜ਼ਾ ਕਿਰਕਿਰਾ ਕਰਕੇ ਰੱਖ ਦਿੱਤਾ। AVG ਟਰੈਵਲਸ ਨਾਮ ਦੀ ਕੰਪਨੀ ਹੈ ਜਿਹੜੀ ਆਸਟ੍ਰੇਲੀਅਨ ਕੰਪਨੀ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਨੇ। ਇੱਕ ਤਰੀਕੇ ਦੇ ਨਾਲ ਕੰਪਨੀ ਬਾਜ਼ਾਰ ਦੇ ਵਿੱਚੋਂ ਬਾਹਰ ਹੋ ਰਹੀ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਇੰਟਰਨੈਸ਼ਨਲ ਹੋਲੀਡੇਜ਼ ਅਰੇਂਜ ਕਰਨ ਵਾਲੀ ਇਹ ਕੰਪਨੀ ਦੇ ਜ਼ਰੀਏ, ਜੇਕਰ ਤੁਸੀਂ ਵੀ ਕੋਈ ਆਪਣੀ ਛੁੱਟੀ ਅਰੇਂਜ ਕੀਤੀ ਹੋਈ ਸੀ, ਕੋਈ ਟਿਕਟਾਂ ਬੁੱਕ ਕਰ ਰੱਖੀਆਂ ਸੀ, ਚਾਹੇ ਜਹਾਜ਼ ਦੀਆਂ ਹੋਣ, ਚਾਹੇ ਹੋਟਲ ਦੀਆਂ ਹੋਣ, ਚਾਹੇ ਉੱਥੋਂ ਉਸ ਡੈਸਟੀਨੇਸ਼ਨ ਦੇ ਵਿੱਚ ਟੈਕਸੀ ਦੀਆਂ ਹੋਣ, ਜਾਂ ਫਿਰ ਸਾਰਾ ਕੁਛ ਹੀ ਇਹਨਾਂ ਦੇ ਥਰੂ ਕੀਤਾ ਸੀ, ਫਿਰ ਤਾਂ ਤੁਹਾਨੂੰ ਚਿੰਤਾ ਦੇ ਵਿੱਚ ਆਉਣਾ ਹੀ ਚਾਹੀਦਾ, ਕਿਉਂਕਿ ਕੰਪਨੀ ਨੇ ਤੁਰੰਤ ਪ੍ਰਭਾਵ ਦੇ ਨਾਲ ਕਿਹਾ ਹੈ ਕਿ ਉਹਨਾਂ ਨੂੰ ਆਪਣੀ ਇਹ ਸਰਵਿਸਿਜ਼ ਬੰਦ ਕਰਨੀਆਂ ਹੋਣਗੀਆਂ। ਫਿਲਹਾਲ ਉਹਨਾਂ ਲੋਕਾਂ ਦਾ ਕੀ ਹੋਏਗਾ ਜਿਨ੍ਹਾਂ ਨੂੰ ਫਲਾਈਟਸ, ਹੋਟਲਸ ਜਾਂ ਟਰੈਵਲ ਅਰੇਂਜਮੈਂਟ ਜਿਨ੍ਹਾਂ ਦੇ ਕਰ ਦਿੱਤੇ ਗਏ ਨੇ। AVG ਟਰੈਵਲਸ ਨੇ ਕਿਹਾ ਹੈ ਕਿ ਉਹਨਾਂ ਨੂੰ ਫਿਲਹਾਲ ਪੇ ਕਰਨ ਦੇ ਲਈ ਉਹਨਾਂ ਦੇ ਕੋਲ ਪੈਸੇ ਹੀ ਨਹੀਂ ਨੇ। ਸੋ ਇਹ ਤਾਂ ਹੁਣ ਤੁਸੀਂ ਸੋਚੋ। ਫਿਲਹਾਲ ਇਸ ਮਾਮਲੇ ਦੀ ਇੱਕ ਅਪਡੇਟ ਤੁਹਾਨੂੰ ਦੱਸਣੀ ਜ਼ਰੂਰੀ ਸੀ। ਜੇਕਰ ਫਿਰ ਵੀ ਬਹੁਤ ਜ਼ਿਆਦਾ ਕੋਈ ਜਾਣਕਾਰੀ ਹੋਵੇ ਤਾਂ ਇਸ ਕੰਪਨੀ ਦੇ ਨਾਲ ਹੀ ਸੰਪਰਕ ਕੀਤਾ ਜਾਵੇ। ਅਦਾਰੇ ABC ਨੇ ਕਿਹਾ ਕਿ 100 ਤੋਂ ਵਧੇਰੇ ਲੋਕਾਂ ਨੇ ਤਾਂ ਉਹਨਾਂ ਤੱਕ ਵੀ ਸੰਪਰਕ ਕੀਤਾ ਹੈ। ਹਾਲਾਂਕਿ ਫੇਸਬੁੱਕ ਦੇ ਉੱਤੇ AVG ਦੇ ਜਿਹੜੇ ਫੇਸਬੁੱਕ ਪੇਜ ਨੇ ਉਹਦੇ ਉੱਤੇ ਇਸ਼ਤਿਹਾਰਬਾਜ਼ੀ ਉਸੇ ਤਰੀਕੇ ਦੇ ਨਾਲ ਜਾਰੀ ਸੀ ਕੰਪਨੀ ਦੀ ਤਰਫ ਤੋਂ। ਡਿਜੀਟਲ ਲਰਨਿੰਗ, ਵਿਕਟੋਰੀਆ ਦੇ ਵਿਦਿਆਰਥੀ ਜਿਹੜੇ ਨੇ ਡਿਜੀਟਲ ਲਿਟਰੇਸੀ ਦੇ ਵਿੱਚ ਉਹਨਾਂ ਦਾ ਰਿਕਾਰਡ ਖਰਾਬ ਖਰਾਬ ਹਰ ਸਾਲ ਹੋਰ ਖਰਾਬ ਹੁੰਦਾ ਜਾ ਰਿਹਾ। ਉਹ ਵੱਖਰੀ ਗੱਲ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਟੀਨੇਜਰ ਬੱਚੇ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਦਾ ਸਕਰੀਨ ਟਾਈਮ ਵੱਧ ਰਿਹਾ ਹੋਏਗਾ। ਪਰ ਜਦੋਂ ਡਿਜੀਟਲ ਲਿਟਰੇਸੀ ਦਾ ਇਗਜ਼ਾਮ ਹੋਇਆ ਤਾਂ ਉਸ ਦੇ ਵਿੱਚ ਇਹ ਪੁੱਛਿਆ ਗਿਆ ਕਿ ਦੱਸੋ ਕਿ ਕਿਹੜੀ ਵੈਬਸਾਈਟ ਹੈ ਜਿਹੜੀ ਟਰੱਸਟਵਰਦੀ ਨਹੀਂ ਹੈ, ਜਾਂ ਕਿਹੜਾ ਔਨਲਾਈਨ ਸਕੈਮ ਹੈ, ਕਿਸ ਨੂੰ ਕਿਸ ਕੈਟੇਗਰੀ ਦੇ ਵਿੱਚ ਰੱਖਿਆ ਜਾ ਸਕਦਾ, ਤਾਂ ਇਹਨਾਂ ਬੱਚਿਆਂ ਨੂੰ ਕੁਝ ਨਹੀਂ ਸੀ ਪਤਾ। ਅਜਿਹੇ ਦੇ ਵਿੱਚ ਡਿਜੀਟਲ ਲਿਟਰੇਸੀ ਦੀ ਜਦੋਂ ਇਹ ਗੱਲ ਹੁੰਦੀ ਹੈ, ਇਹ ਸਾਲਾਨਾ ਪ੍ਰੋਗਰਾਮ ਹੁੰਦਾ, ਔਰ ਇਹ ਸਾਲਾਨਾ ਪ੍ਰੋਗਰਾਮ ਦੇ ਆਧਾਰ ਦੇ ਉੱਤੇ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ ICT ਲਿਟਰੇਸੀ 2025 ਦੀ ਇਹ ਰਿਪੋਰਟ ਹੈ ਜਿਹੜੀ ਫਿਲਹਾਲ ਜਨਤਕ ਕੀਤੀ ਗਈ ਹੈ ਪਿਛਲੇ ਸਾਲ ਦੀ, ਜਿਸ ਦੇ ਵਿੱਚ ਜਿਹੜੇ ਅਲੱਗ ਅਲੱਗ ਵਿਦਿਆ ਅਲੱਗ ਅਲੱਗ ਈਅਰ 6 ਅਤੇ ਈਅਰ 10 ਦੇ ਬੱਚੇ ਨੇ ਉਹਨਾਂ ਦੇ ਇਹ ਲੈਵਲ ਚੈੱਕ ਕੀਤੇ ਜਾਂਦੇ ਨੇ। ਈਅਰ 10 ਦੇ ਵਿਕਟੋਰੀਆ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਲੈਵਲ ਤਾਂ ਹੋਰ ਵੀ ਜ਼ਿਆਦਾ ਡਿੱਗਿਆ। ਐਲਗੋਰਿਦਮ ਦੇ ਮਾਮਲੇ ਦੇ ਵਿੱਚ ਨੈਵੀਗੇਟ ਕਰਨਾ ਹੋਵੇ, ਜਾਂ ਟਾਰਗੇਟਿਡ ਸਰਚ ਕਰਨੀ ਹੋਵੇ, ਜਾਂ ਡਿਜੀਟਲ ਐਥਿਕਸ ਜਾਣਨੇ ਹੋਣ। 2022 ਦੇ ਵਿੱਚ ਵਿਕਟੋਰੀਆ ਦੇ ਬੱਚਿਆਂ ਦੀ ਇਹੀ ਲਿਟਰੇਸੀ 50% ਸੀ, ਹੁਣ 41% ਆ ਗਈ ਹੈ। ਹਾਲਾਂਕਿ ਇਸ ਸਾਰੇ ਦੇ ਬਾਵਜੂਦ ਵਿਕਟੋਰੀਆ ਦੇ ਬੱਚੇ ਫਿਰ ਵੀ ਟੈਕਸੇਵੀ ਨੇ। ਮੰਨਿਆ ਜਾ ਰਿਹਾ ਹੈ ਕਿ ਉਹ ਕੁਇਨਜ਼ਲੈਂਡ, ਤਸਮੇਨੀਆ, ਨਾਰਦਰਨ ਟੈਰੀਟਰੀ ਤੋਂ ਵਧੀਆ ਹੀ ਕਰ ਰਹੇ ਨੇ, ਪਰ ਨਿਊ ਸਾਊਥ ਵੇਲਸ ਤੋਂ ਨਹੀਂ, ਕਿਉਂਕਿ ਨਿਊ ਸਾਊਥ ਵੇਲਸ ਦਾ ਮੁਕਾਬਲਾ ਵਿਕਟੋਰੀਆ ਦੇ ਨਾਲ ਥੋੜ੍ਹੇ ਹੋਏਗਾ। ਨਿਊ ਸਾਊਥ ਵੇਲਸ ਦਾ ਮੁਕਾਬਲਾ ਤਾਂ ਕੌਮਾਂਤਰੀ ਪੱਧਰ ਦਾ ਹੋਏਗਾ। ਕੌਮਾਂਤਰੀ ਜਦੋਂ ਕਹਿੰਦੇ ਹਾਂ ਤਾਂ NSW ਦੇ ਜਿਹੜੇ ਵਿਦਿਆਰਥੀ ਨੇ ਉਹ IT ਲਿਟਰੇਸੀ 'ਚ ਸਾਊਥ ਕੋਰੀਆ, ਸਿੰਗਾਪੁਰ, ਜਾਪਾਨ ਦੇ ਬੱਚਿਆਂ ਨੂੰ ਬੀਟ ਨਹੀਂ ਕਰ ਰਹੇ। ਇੰਟਰਨੈਸ਼ਨਲ ਦਾ ਮਤਲਬ ਇਹ ਥਰਡ ਵਰਲਡ ਕੰਟਰੀਜ਼ ਤੋਂ ਵੀ ਪਿੱਛੇ ਚੱਲ ਰਹੇ ਨੇ। NSW ਦੇ ਵਿੱਚ 15-16 ਸਾਲ 'ਤੇ ਜਿਹੜੇ ਬੱਚੇ ਨੇ ਉਹਨਾਂ ਦੀ ਨੈਸ਼ਨਲ ਲਿਟਰੇਸੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਲਗਾਤਾਰ ਘੱਟ ਰਹੀ ਹੈ। ਇਸ ਸਾਰੇ ਨੈਸ਼ਨਲ ਲਿਟਰੇਸੀ ਦੀ ਜਦੋਂ ਗੱਲ ਆਉਂਦੀ ਹੈ ਤਾਂ ACT ਕੈਨਬਰਾ ਨੂੰ ਛੱਡ ਦਈਏ ਤਾਂ ਬਾਕੀ ਸਟੇਟਾਂ ਦਾ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਸੈਗਮੈਂਟ ਦੇ ਵਿੱਚ ਖਸਤਾ ਹਾਲਤ ਰਹੀ ਹੋਵੇ। ਜਿਵੇਂ ਪਿਛਲੇ ਸਾਲ NSW ਦੇ ਈਅਰ 10 ਦੇ ਸਟੂਡੈਂਟ ਜਿਹੜੇ ਸੀ ਉਹਨਾਂ ਦੀ ਇੱਕ ਪ੍ਰੋਫੀਸ਼ੀਐਂਟ ਸਟੈਂਡਰਡ ਜਿਹੜਾ ਸੀ ਉਹ 67% ਸੀ, ਹੁਣ ਉੱਥੋਂ ਡਿੱਗ ਕੇ ਉਹ ਸਿੱਧਾ 44% 'ਤੇ ਆ ਗਏ ਹੈ। ਆਸਟ੍ਰੇਲੀਅਨ ਕਰੀਕੁਲਮ ਅਸੈਸਮੈਂਟ ਅਤੇ ਰਿਪੋਰਟਿੰਗ ਅਥਾਰਟੀ ਯਾਨੀ ਐਕਰਾ ਨੇ ਕੁਝ ਨਤੀਜੇ ਹੋਰ ਜਾਰੀ ਕੀਤੇ ਨੇ ਜਿਸ ਦੇ ਵਿੱਚ ਦੱਸਿਆ ਹੈ ਕਿ ਆਈ ਟੀ ਦੇ ਮਾਮਲੇ ਦੇ ਵਿੱਚ NSW ਦੇ ਵਿਦਿਆਰਥੀ ਜਿਹੜੇ ਨੇ ਉਹ AI 'ਤੇ ਬਹੁਤ ਜ਼ਿਆਦਾ ਨਿਰਭਰ ਹੋਣ ਲੱਗ ਪਏ ਨੇ, ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਉੱਤੇ ਉਹਨਾਂ ਦੀ ਨਿਰਭਰਤਾ ਵਧੀ ਹੈ। Year 10 ਦੇ 1/4 ਬੱਚੇ AI ਨੂੰ ਆਮ ਤੌਰ 'ਤੇ ਆਪਣੇ ਕਲਾਸ ਵਰਕ ਦੇ ਲਈ ਇਸਤੇਮਾਲ ਕਰ ਰਹੇ ਨੇ, 20% ਬੱਚੇ AI ਟੂਲਸ ਦਾ ਇਸਤੇਮਾਲ ਸਕੂਲ ਤੋਂ ਬਾਹਰ ਵੀ ਕਰਦੇ ਨੇ। ਇਸ ਦੇ ਉੱਤੇ ਕਮੈਂਟ ਕਰਦਿਆਂ ਹੋਇਆਂ ਸੂਬੇ ਦੇ ਜਿਹੜੇ ਸਿੱਖਿਆ ਮੰਤਰੀ ਨੇ ਜੈਸਨ ਕਲੇਅਰ, ਉਹਨਾਂ ਨੇ ਕਿਹਾ ਕਿ ਨਤੀਜੇ ਬੇਹੱਦ ਖਰਾਬ ਨੇ। ਪਿਛਲੇ 2 ਦਹਾਕਿਆਂ ਦੇ ਵਿੱਚ IT ਲਿਟਰੇਸੀ, ਡਿਜੀਟਲ ਟੈਕਨੋਲੋਜੀ ਜਾਂ ਇਹਨਾਂ ਡਿਵਾਈਸਿਸ ਨੂੰ ਯੂਜ਼ ਕਰਨ ਦੇ ਤਰੀਕੇ, ਇਸ ਮਾਮਲੇ ਦੇ ਵਿੱਚ ਆਸਟ੍ਰੇਲੀਅਨ ਵਿਦਿਆਰਥੀ ਲਗਾਤਾਰ ਪਿਛੜ ਰਹੇ ਨੇ। ਸੈਂਕੜਿਆਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਕੁਝ ਕੁ 100 ਜਾਂ ਕੁਝ ਕੁ $50-60 ਦੀ ਬੱਚਤ ਹੋਏਗੀ ਆਸਟ੍ਰੇਲੀਆ ਦੇ ਵਿੱਚ। ਇਸ ਖਬਰ ਨੂੰ ਬਹੁਤ ਵੱਡਾ ਕਰਕੇ ਦੱਸਿਆ ਜਾ ਰਿਹਾ, ਕਿਉਂਕਿ ਜੇਕਰ ਸਾਰਿਆਂ ਲੋਕਾਂ ਦੀ ਬੱਚਤ ਰਲਾ ਲਈਏ ਤਾਂ ਇਹ ਲੱਖਾਂ ਕਰੋੜਾਂ ਡਾਲਰ ਦੇ ਵਿੱਚ ਹੈ। ਅਸਲ 'ਚ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਨੇ ਹੁਣ ਕੁਇਨਜ਼ਲੈਂਡ, NSW ਅਤੇ ਸਾਊਥ ਆਸਟ੍ਰੇਲੀਆ, ਇਹਨਾਂ ਕੁਇਨਜ਼ਲੈਂਡ ਵੀ ਸਾਰੇ ਦਾ ਸਾਰਾ ਨਹੀਂ, ਸਿਰਫ ਸਾਊਥ ਈਸਟ ਕੁਇਨਜ਼ਲੈਂਡ, ਇਹਨਾਂ ਮਾਰਕੀਟਸ ਦੇ ਲਈ ਹੁਣ ਜਿਹੜੀ ਇੱਕ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਕੀਤੇ ਨੇ। ਮਾਰਕੀਟ ਦੇ ਵਿੱਚ ਇੱਕ ਵੱਧ ਤੋਂ ਵੱਧ ਕੀਮਤ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ, ਯਾਨੀ ਬਿੱਲ ਉਸ ਕੀਮਤ ਤੋਂ ਵੱਧ ਨਹੀਂ ਜਾ ਸਕਣਗੇ। ਇਸ ਦਾ ਮਤਲਬ ਇਹ ਹੈ ਕਿ NSW ਦੇ ਰੈਜ਼ੀਡੈਂਟ $60-65 ਤੋਂ ਲੈ ਕੇ $125-130 ਤੱਕ ਬਚਤ ਕਰ ਸਕਣਗੇ। ਕੁਇਨਜ਼ਲੈਂਡ ਦੇ ਵਿੱਚ $150 ਤੱਕ ਦੀ ਬਚਤ ਹੋ ਸਕੇਗੀ ਅਤੇ ਸਾਊਥ ਆਸਟ੍ਰੇਲੀਆ 'ਚ ਵੀ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲਾਂ 'ਚ $30-35-40 ਤੱਕ ਦੀ ਬਚਤ ਹੋਏਗੀ। ਸਮਾਲ ਬਿਜ਼ਨਸਿਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ 3 ਜ਼ੋਨਸ ਦੇ ਵਿੱਚ ਵੰਡਿਆ ਗਿਆ ਹੈ। NSW ਦੇ ਅੰਦਰ 10.5% ਤੱਕ ਦੀ ਮਾਫ਼ ਕਰਨਾ 11.5% ਤੱਕ ਦੀ ਬਚਤ ਇਹ ਸਮਾਲ ਬਿਜ਼ਨਸ ਕਰ ਸਕਣਗੇ ਬਿਜਲੀ ਦੇ ਬਿੱਲਾਂ 'ਚੋਂ। ਕੁਇਨਜ਼ਲੈਂਡ 'ਚ 10% ਅਤੇ ਸਾਊਥ ਆਸਟ੍ਰੇਲੀਆ 'ਚ ਵੀ 6-7% ਤੱਕ ਦੀ ਬਚਤ ਹੋ ਸਕੇਗੀ। ਬਚਤ ਜਿਹੜੀ ਤੁਸੀਂ ਕਰਨੀ ਹੈ ਉਹ ਇਸ ਤਰੀਕੇ ਦੇ ਨਾਲ ਹੋਏਗੀ ਕਿ ਬਿਜਲੀ ਕੰਪਨੀਆਂ ਨੇ ਵੱਧ ਤੋਂ ਵੱਧ ਯੂਨਿਟ ਕੀਮਤਾਂ ਤੈਅ ਕਰ ਦਿੱਤੀਆਂ ਨੇ, ਹੁਣ ਉਸ ਤੋਂ ਵੱਧ ਕੀਮਤ ਜਾਏਗੀ ਨਹੀਂ। ਜ਼ਾਹਰ ਜੀ ਗੱਲ ਹੈ ਕਿ ਤੁਹਾਡੇ ਬਿਜਲੀ ਦੇ ਬਿੱਲ ਦੇ ਵਿੱਚ ਇੱਕ ਹੱਦ ਤੱਕ ਉਹ ਵੱਧ ਸਕਣਗੇ। ਸੋ ਇਹ ਜਿਹੜੀ ਮਾਰਕੀਟ ਕੈਪ ਇੱਕ ਤਰੀਕੇ ਦੀ ਲਾਗੂ ਕੀਤੀ ਗਈ ਹੈ 1 ਜੁਲਾਈ 2026 ਤੋਂ ਬਾਅਦ, ਇਸ ਦੇ ਅਸਰ ਤੁਹਾਨੂੰ ਆਪਣੇ ਬਿਜਲੀ ਦੇ ਬਿੱਲ ਦੇ ਵਿੱਚ ਦੇਖਣ ਨੂੰ ਮਿਲਣਗੇ। IPL ਦੇ ਨਾਲ ਜੁੜੀਆਂ ਅਤੇ ਹੋਰ ਦੂਸਰੀਆਂ ਖਬਰਾਂ ਜਿਹੜੀਆਂ ਨੇ ਬੜੀਆਂ ਅਹਿਮ ਅਪਡੇਟਸ ਨੇ, ਅਤੇ ਬਾਕੀ ਦੇ ਪ੍ਰੋਗਰਾਮ ਨੂੰ ਵੀ ਚੱਲਦਾ ਕਰਦੇ ਹਾਂ। ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
0: ਜੀ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ ਤਾਂ AFL ਇੰਨੀ ਦਿਨੀ ਚਰਚਾ ਦੇ ਵਿੱਚ ਹੈ, ਖਾਸ ਤੌਰ 'ਤੇ ਕੱਲ੍ਹ ਦੇ ਦਿਨ ਤੋਂ ਬਾਅਦ। ਸੋ ਅੱਜ 27 ਮਈ ਆ ਅਤੇ ਅੱਜ ਦੇ ਦਿਨ ਅਸੈਂਡਨ ਦੀ ਟੀਮ ਫਿਰ ਦੁਬਾਰਾ ਤੋਂ ਖਬਰਾਂ ਦੇ ਵਿੱਚ ਹੈ, ਕਿਉਂਕਿ ਕੱਲ੍ਹ ਦੇ ਦਿਨ ਟੀਮ ਦੇ ਵਿੱਚ ਵੱਡੇ ਫੇਰ ਬਦਲ ਵੀ ਦੇਖਣ ਨੂੰ ਮਿਲੇ ਨੇ। ਕਾਫੀ ਹਲਚਲ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ, ਕਿਉਂਕਿ ਕੋਚ ਜਿਹੜੇ ਨੇ ਇਹਨਾਂ ਦੇ ਬ੍ਰੈਡ ਸਕਾਟ, ਉਹਨਾਂ ਨੇ ਅਹੁਦੇ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਹੁਣ ਫਿਰ ਦੁਬਾਰਾ ਤੋਂ ਜੇਮਸ ਹੇਡ ਜਿਹੜੇ ਨੇ ਉਹਨਾਂ ਨੂੰ ਕੋਚ ਬਣਾਉਣ ਦੀਆਂ ਸ਼ਾਇਦ ਤਿਆਰੀਆਂ ਨੇ, ਜਾਂ ਫਿਰ ਇੱਦਾਂ ਕਹਿ ਲਈਏ ਕਿ ਉਹਨਾਂ ਦੇ ਵੱਲੋਂ ਇੱਛਾ ਤਾਂ ਜ਼ਾਹਰ ਕੀਤੀ ਗਈ ਹੈ ਜਿੰਨਾ ਕੁ ਹੁਣ ਤੱਕ ਅਖਬਾਰਾਂ ਦੱਸਦੀਆਂ ਨੇ। ਉੱਧਰ ਕੱਲ੍ਹ ਦੇ ਦਿਨ ਇਸ ਕਰਕੇ ਵੀ ਜ਼ਿਆਦਾ ਚਰਚਾ ਰਹੀ ਕਿਉਂਕਿ ਮਿਡ ਸੀਜ਼ਨ ਡਰਾਫਟ ਦੇ ਵਿੱਚ ਜਿਹੜਾ ਨਵਾਂ ਇੱਕ ਖਿਡਾਰੀ ਜੈਕਸਨ ਆਰਟਿਸ ਇਹਨਾਂ ਨੇ ਆਪਣੀ ਟੀਮ ਦੇ ਵਿੱਚ ਸ਼ਾਮਿਲ ਕੀਤਾ। ਸੋ ਪਹਿਲੀ ਪਿੱਕ ਇਹਨਾਂ ਦੀ ਸੀ ਕਿਉਂਕਿ ਇਸ ਟਾਈਮ ਲੜੀ ਦੇ ਵਿੱਚ ਸਭ ਤੋਂ ਹੇਠਾਂ ਇਹਨਾਂ ਦੀ ਟੀਮ ਚੱਲ ਰਹੀ ਹੈ। ਸੋ ਲਾਸਟ ਦੇ ਵਿੱਚ ਇਸ ਟਾਈਮ ਦੇ ਉੱਤੇ ਅਸੈਂਡਨ, ਸੋ ਅਸੈਂਡਨ ਨੇ ਹੁਣ ਆਪਣੀ ਟੀਮ ਨੂੰ ਕਿੰਨਾ ਕੁ ਮਜ਼ਬੂਤ ਕੀਤਾ ਇਹ ਖੈਰ ਆਉਣ ਵਾਲੇ ਮੈਚ ਦੱਸਣਗੇ। ਫਿਲਹਾਲ ਆਪਾਂ ਰਾਊਂਡ 12 ਵੱਲ ਨੂੰ ਵੱਧਦੇ ਹਾਂ। ਕੱਲ੍ਹ ਦੇ ਦਿਨ ਯਾਨੀ ਕਿ ਵੀਰਵਾਰ ਦੇ ਦਿਨ ਸੇਂਟ ਕਿਲਡਾ ਅਤੇ ਹੌਥਨ ਦੇ ਦਰਮਿਆਨ ਮੁਕਾਬਲਾ ਹੋਊਗਾ। ਸ਼ੁੱਕਰਵਾਰ ਦੇ ਦਿਨ MCG ਦੇ ਵਿੱਚ ਮੁਕਾਬਲਾ ਵਾ ਕਾਲਟਨ ਅਤੇ ਜਲੌਂਗ ਦਾ। ਜਲੌਂਗ ਇਸ ਟਾਈਮ ਦੇ ਉੱਤੇ ਸੋਹਣਾ ਖੇਡ ਰਹੀ ਹੈ ਅਤੇ ਕਿਆ ਜ਼ਬਰਦਸਤ ਫੋਰਮ ਇਸ ਟਾਈਮ ਜਲੌਂਗ ਦੀ ਪਿਛਲੇ ਮੈਚਾਂ ਦੇ ਵਿੱਚ ਵੇਖਣ ਨੂੰ ਸਾਹਮਣੇ ਆਈ ਹੈ। ਸੋ ਇਸ ਵੀਕਐਂਡ ਦੇ ਉੱਤੇ ਵੀ ਭਰਪੂਰ AFL ਦਾ ਆਨੰਦ ਤੁਸੀਂ ਮਾਣੋਗੇ। ਇਸ ਹਫ਼ਤੇ ਕਾਫੀ ਕੁਛ ਨਵਾਂ ਸ਼ਾਇਦ ਉਲਟ ਫੇਰ ਹੋਣ ਦੇ ਆਸਾਰ ਨੇ। IPL ਦੇ ਵਿੱਚ ਵੀ ਕਾਫੀ ਇਸ ਟਾਈਮ ਦੇ ਉੱਤੇ ਉਲਟ ਫੇਰ ਜਿਹੜੇ ਨਜ਼ਰ ਆ ਰਹੇ ਹੋਣਗੇ। IPL ਦੇ ਵਿੱਚ ਜਿਹੜਾ ਬੀਤੀ ਰਾਤ ਕੱਲ੍ਹ ਦੇ ਦਿਨ ਜੋ ਹੋਇਆ ਮੈਚ ਹੈ ਉਹਦੇ ਵਿੱਚ ਗੁਜਰਾਤ ਟਾਈਟਨ ਅਤੇ ਜਿਹੜੀ ਟੀਮ ਸੀ RCB ਉਹਨਾਂ ਦਾ ਮੈਚ ਸੀ ਜਿਹਦੇ ਵਿੱਚ ਕਿ ਆਰ ਸੀ ਬੀ ਨੇ ਬੜੇ ਵੱਡੇ ਫਰਕ ਦੇ ਨਾਲ ਇਹ ਮੈਚ ਜਿੱਤਿਆ, 92 ਦੌੜਾਂ ਦੇ ਨਾਲ ਮੈਚ ਜਿੱਤਿਆ ਅਤੇ ਹੁਣ ਫਾਈਨਲ ਦੇ ਵਿੱਚ ਇਹਨਾਂ ਦੇ ਵੱਲੋਂ ਐਂਟਰੀ ਮਾਰ ਲਈ ਗਈ ਹੈ। ਜਦਕਿ ਗੁਜਰਾਤ ਦੀ ਟੀਮ ਨੂੰ ਹੁਣ ਕੁਆਲੀਫਾਇਰ 2 ਦੇ ਜੇਤੂ ਦੇ ਨਾਲ ਖੇਡਣਾ ਪਊਗਾ, ਇੱਕ ਚਾਂਸ ਹਾਲੇ ਗੁਜਰਾਤ ਦੀ ਟੀਮ ਦੇ ਕੋਲ ਹੋਰ ਹੋਊਗਾ। ਸੋ ਕੱਲ੍ਹ ਦੇ ਦਿਨ ਆਰ ਸੀ ਬੀ ਦੀ ਟੀਮ ਨੇ 254 ਦੌੜਾਂ ਬਣਾਈਆਂ 5 ਖਿਡਾਰੀ ਗਵਾ ਕੇ। ਹਾਲਾਂਕਿ ਸ਼ੁਰੂਆਤੀ ਬੱਲੇਬਾਜ਼ ਜਿਹੜਾ ਵੈਂਕਟੇਸ਼ ਅਇਰ, ਉਹ ਕੁਛ ਖਾਸ ਨਹੀਂ ਕਰ ਸਕਿਆ। ਵਿਰਾਟ ਕੋਹਲੀ ਨੇ 5 ਗੇਂਦਾਂ ਦੇ ਵਿੱਚ 43 ਦੌੜਾਂ ਬਣਾਈਆਂ, ਪਰ ਸਭ ਤੋਂ ਜ਼ਿਆਦਾ ਚਰਚਾ ਰਹੀ ਹੈ ਰਜਤ ਪਾਟੀਦਾਰ ਜਿਹੜੇ ਕਿ ਕਪਤਾਨ ਨੇ, 33 ਗੇਂਦਾਂ ਦੇ ਵਿੱਚ 93 ਦੌੜਾਂ ਬਣਾਈਆਂ ਕਪਤਾਨ ਸਾਹਿਬ ਨੇ। ਉਸ ਤੋਂ ਬਾਅਦ ਫਿਰ ਕਰੁਣਾਲ ਪਾਂਡੀਆ ਜਿਹਨੇ 28 ਗੇਂਦਾਂ ਦੇ ਵਿੱਚ 43 ਦੌੜਾਂ ਦਾ ਸਾਥ ਨਿਭਾਇਆ, ਅਤੇ ਵੱਡਾ ਇੱਕ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ। ਕੱਲ੍ਹ ਦੇ ਦਿਨ ਗੁਜਰਾਤ ਦਾ ਕੋਈ ਵੀ ਗੇਂਦਬਾਜ਼ ਕੁਛ ਖਾਸ ਕਮਾਲ ਨਹੀਂ ਕਰ ਪਾਇਆ। ਜਿਸਨ ਹੋਲਡਰ ਜਿਹਨੇ ਕਿ 2 ਖਿਡਾਰੀ ਆਊਟ ਕੀਤੇ, ਪਰ ਬਾਕੀ ਕੋਈ ਵੀ ਵੇਖਿਆ ਜਾਵੇ ਤਾਂ ਕੋਈ ਖਾਸ ਖਿਡਾਰੀ ਜਿਹਨਾਂ ਦੇ ਵਿੱਚ ਮੁਹੰਮਦ ਸਿਰਾਜ ਜਾਂ ਫਿਰ ਰਬਾਡਾ ਕਾਫੀ ਮਹਿੰਗੇ ਸਾਬਤ ਹੋਏ ਖਿਡਾਰੀ। ਗੁਜਰਾਤ ਟਾਈਟਨ ਜਦੋਂ ਖੇਡਣ ਦੇ ਲਈ ਆਇਆ ਤਾਂ ਸ਼ੁਰੂਆਤ ਤੋਂ ਹੀ ਕੋਈ ਵੀ ਖਿਡਾਰੀ ਕੁਛ ਖਾਸ ਟਿਕ ਨਹੀਂ ਪਾਇਆ। ਜੋਸ਼ ਬਟਲਰ 11 ਗੇਂਦਾਂ ਦੇ ਵਿੱਚ 29 ਦੌੜਾਂ ਜ਼ਰੂਰ ਬਣਾਈਆਂ, ਪਰ ਉਸ ਤੋਂ ਇਲਾਵਾ ਕੋਈ ਵੀ ਖਿਡਾਰੀ 20 ਵੀ ਨਹੀਂ ਟੱਪ ਪਾਇਆ। ਦੋਹਰੇ ਅੰਕੜੇ ਦੇ ਵਿੱਚ ਵੀ ਸਾਈ ਸੁਦਰਸ਼ਨ ਤੋਂ ਇਲਾਵਾ ਕੋਈ ਵੀ ਨਹੀਂ ਜਾ ਪਾਇਆ। ਫਿਰ ਜਾ ਕੇ ਰਾਹੁਲ ਤਵੇਤੀਆ ਜਿਹੜਾ ਵਾ ਉਹਨੇ 43 ਗੇਂਦਾਂ ਦੇ ਵਿੱਚ 68 ਦੌੜਾਂ ਜ਼ਰੂਰ ਬਣਾਈਆਂ, ਪਰ ਇੰਨੇ ਕਿਤੇ ਨਾਲ ਕੁਛ ਖਾਸ ਹੋਣ ਵਾਲਾ ਨਹੀਂ ਸੀ। 162 ਦੌੜਾਂ ਹੀ ਬਣਾ ਪਾਏ ਅਤੇ ਆਖਰੀ ਓਵਰ ਦੇ ਵਿੱਚ ਸਾਰੀ ਦੀ ਸਾਰੀ ਟੀਮ ਵੀ ਆਊਟ ਹੋ ਗਈ। ਸੋ ਇਸ ਮੈਚ ਦੇ ਵਿੱਚ ਖਾਸ ਜਿਹੜਾ ਪ੍ਰਦਰਸ਼ਨ ਗੇਂਦਬਾਜ਼ੀ ਦੇ ਵਿੱਚ ਉਹ ਜੈਕਬ ਡਫੀ ਦਾ ਵੀ ਰਿਹਾ, ਜਿਹਨੇ ਕਿ 3 ਖਿਡਾਰੀ ਆਊਟ ਕੀਤੇ ਸੀ। ਸੋ ਕੁੱਲ ਮਿਲਾ ਕੇ ਹੁਣ ਵੇਖਿਆ ਜਾਵੇ ਤਾਂ ਇਸ ਟਾਈਮ ਦੇ ਉੱਤੇ ਆਰ ਸੀ ਬੀ 4 ਛਫੇਰੇ ਚੱਲ ਰਹੀ ਹੈ। ਸੋ ਕਾਫੀ ਸੋਹਣਾ ਮਜ਼ਬੂਤ ਇਸ ਟਾਈਮ ਦੇ ਉੱਤੇ ਦਾਅਵੇਦਾਰੀ, ਅਤੇ ਇਸ ਟਾਈਮ ਦੇ ਉੱਤੇ ਆਰ ਸੀ ਬੀ ਟੌਪ ਦੇ ਉੱਤੇ ਫਿਲਹਾਲ ਬਿਰਾਜਮਾਨ ਹੈ। ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਕੱਲ੍ਹ ਦੇ ਦਿਨ ਹੈਦਰਾਬਾਦ ਅਤੇ ਰਾਜਸਥਾਨ ਰੋਇਲ ਦਾ ਮੈਚ ਜਿਹੜਾ ਉਹ ਕਿਹੜੀ ਕਰਵਟ ਬਹਿੰਦਾ। ਸੋ ਫਿਲਹਾਲ ਇਹ ਵੀ ਦੋਵੇਂ ਟੀਮਾਂ ਵੱਡੀ ਅਤੇ ਮਜ਼ਬੂਤ ਦਾਅਵੇਦਾਰੀ ਫਿਲਹਾਲ ਜਿਤਾ ਰਹੀਆਂ ਨੇ। ਸੋ ਕੱਲ੍ਹ ਦੇ ਦਿਨ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਹੁਣ ਇਸ ਟਾਈਮ ਦੇ ਉੱਤੇ ਅਗਲੇ ਮੈਚ ਕਿੱਦਾਂ ਦੇ ਨੇ। ਫਿਲਹਾਲ ਸ਼ੁੱਕਰਵਾਰ ਦੇ ਦਿਨ ਗੁਜਰਾਤ ਦੀ ਟੀਮ ਨੂੰ ਇੱਕ ਹੋਰ ਚਾਂਸ ਮਿਲਿਆ ਵਾ। ਬੁੱਧਵਾਰ ਦੇ ਦਿਨ ਅੱਜ ਰਾਤ ਨੂੰ ਜਿਹੜਾ ਮੈਚ ਹੋਣਾ ਵਾ ਉਹਦੇ ਵਿੱਚ ਜਿਹੜੀ ਵੀ ਟੀਮ ਜਿੱਤੂਗੀ ਉਹ ਗੁਜਰਾਤ ਦੀ ਟੀਮ ਦੇ ਨਾਲ ਖੇਡੂਗੀ, ਅਤੇ ਉਹ ਫਿਰ ਫਾਈਨਲ ਫਿਰ ਦੁਬਾਰਾ ਜਾ ਕੇ ਅਤੇ ਆਰ ਸੀ ਬੀ ਦੇ ਨਾਲ ਖੇਡੂਗੀ। ਆਰ ਸੀ ਬੀ ਹੁਣ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ। ਅੱਜ ਦੇ ਦਿਨ ਦੀਆਂ ਕੁਛ ਖਾਸ ਅਪਡੇਟਸ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਗਿੱਲਬਾਤ ਰਹਿਣ ਦੇ ਆਸਾਰ ਨੇ। ਸੋ ਜ਼ਿਆਦਾਤਰ ਟ੍ਰੈਫਿਕ ਵਿਭਾਗ ਦੇ ਵੱਲੋਂ ਇੱਕ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ ਕਿ ਆਪਣੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦੀ ਰਫ਼ਤਾਰ ਤੁਸੀਂ ਕਾਬੂ ਦੇ ਵਿੱਚ ਰੱਖਣੀ ਆ, ਅਤੇ ਜੇਕਰ ਵਿਜ਼ੀਬਿਲਟੀ ਦੀ ਕਿਸੇ ਵੀ ਇਲਾਕੇ ਦੇ ਵਿੱਚ ਸਮੱਸਿਆ ਵਾ ਤਾਂ ਉਸ ਹਿਸਾਬ ਦੇ ਨਾਲ ਰਫ਼ਤਾਰ ਨੂੰ ਹੋਰ ਵੀ ਤੁਸੀਂ ਸਲੋ ਕਰਕੇ ਚੱਲਣਾ। ਕੋਈ ਕਿਸੇ ਕਿਸਮ ਦੀ ਸਮੱਸਿਆ, ਕੋਈ ਐਮਰਜੈਂਸੀ ਆ ਤਾਂ 000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਅਜਿਹੇ ਦੇ ਵਿੱਚ ਜੇਕਰ ਸੜਕ ਦੇ ਉੱਤੇ ਕੋਈ ਵੀ ਹਾਦਸਾ ਵਾਪਰਦਾ ਤਾਂ ਤੁਸੀਂ ਨਾਲ ਦੀ ਨਾਲ ਵਿਭਾਗ ਦੇ ਨਾਲ ਸੰਬੰਧ ਤੁਸੀਂ ਬਣਾਉਣਾ ਹੈ। ਸੋ ਅੱਜ ਦੇ ਦਿਨ ਤੁਹਾਨੂੰ ਐਪਲੀਕੇਸ਼ਨ ਵੀ ਜਿਹੜੀ ਉਹ ਸਾਰੀਆਂ ਦੱਸੂਗੀ ਸੂਰਤ ਹਾਲ ਕੀ ਸੜਕਾਂ ਦੇ ਉੱਤੇ ਚੱਲ ਰਿਹਾ। ਸੋ ਫਿਲਹਾਲ ਅੱਜ ਦੇ ਦਿਨ ਜ਼ਿਆਦਾਤਰ ਆਸਟ੍ਰੇਲੀਆ ਦੇ ਹਿੱਸਿਆਂ ਦੇ ਵਿੱਚ ਮੀਂਹ ਦੇ ਕਰਕੇ ਸੜਕਾਂ ਦੇ ਉੱਤੇ ਤੁਹਾਨੂੰ ਪਰੇਸ਼ਾਨੀ ਰਹਿ ਸਕਦੀ ਹੈ। ਕਈ ਥਾਵਾਂ ਦੇ ਉੱਤੇ ਅੱਜ ਦੇ ਦਿਨ ਹੜਾਂ ਨੂੰ ਲੈ ਕੇ ਵੀ ਚੇਤਾਵਨੀਆਂ ਦਿੱਤੀਆਂ ਗਈਆਂ ਨੇ। ਸੋ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਸ ਹਿਸਾਬ ਦੇ ਨਾਲ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਤੁਸੀਂ ਨਿਕਲਣਾ। ਫਿਲਹਾਲ ਖਬਰਾਂ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਪੋਡਕਾਸਟ ਸੈਕਸ਼ਨ ਦੇ ਵਿੱਚ ਅਪਡੇਟਸ ਸੁਣ ਸਕਦੇ ਹੋ। ਧੰਨਵਾਦ।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ। 310/2 Main Street, Point Cook. Call 0493-536-042.
6: Tension, nidi tension.
7: Ki hoya?
6: Athe immigration de enne pange ne yaar mukde hi nahi.
7: Kaka ji, tension chaddo, phone chakko. Call karo VY Immigration nu jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-530-530.
6: Ya 90-77-93-33.
7: Ya email info@vyimmigration.com.au.
6: Yaad rakho 9077-9733.
7: VY Immigration and Education Consultant.
6: Har kadam tuhade naal.
8: Ki hoya? Eni tension kyun letti hoyi hai?
9: Yaar ki dassa? Mortgage da kam aj vi nahi baneya.
8: Aj Simmi Pen ji aayi si. Unna ne apna mortgage UV Financial Services ton ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
9: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
8: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
10: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
11: ਸੂਰਜ ਦੇਵਤਾ
10: ਕੀ ਮਤਲਬ?
11: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
10: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
13: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
0: ਰੇਡੀਓ ਹਾਂਜੀ 1674 ਮਾਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਨੂੰ ਆਸ਼ਰਮ ਦੇ ਵਿੱਚ ਛੱਡਿਆ ਗਿਆ। ਪਿਓ ਦਾ ਮਨ ਸੀ ਕਿ ਕੁਛ ਸਿੱਖੇ। ਗੁਰੂ ਨੇ ਪਹਿਲੇ ਦਿਨ ਬੁਲਾਇਆ ਅਤੇ ਪੁੱਛਿਆ ਕੀ ਕਰਨਾ ਚਾਹੁੰਦਾ ਜੀ। ਮੇਰੇ ਪਿਤਾ ਜੀ ਕਹਿੰਦੇ ਸੀ ਤੂੰ ਧਿਆਨ ਕਰਨਾ ਸਿੱਖ ਲਾ। ਮੈਨੂੰ ਨਹੀਂ ਪਤਾ ਕਿੰਨਾ ਕੁ ਸਮਾਂ ਲੱਗਣਾ, ਪਰ ਜੋ ਪਿਤਾ ਜੀ ਕਹਿੰਦੇ ਨੇ ਉਹ ਮੈਂ ਕਰਨ ਦੇ ਲਈ ਇੱਥੇ ਆ ਗਿਆ। ਗੁਰੂ ਨੇ ਜੀ ਐਂ ਆਖਿਆ ਕੁਛ ਇੱਕ ਨਿਯਮ ਦੱਸਦੇ, ਸਵੇਰੇ 9 ਵਜੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਪਾਣੀ ਭਰ ਕੇ ਲੈ ਕੇ ਆਉਣਾ, ਆ ਕੇ ਸਾਧਨਾ ਕਰਨੀ ਆ, ਧਿਆਨ ਕਰਨਾ। ਬਾਕੀਆਂ ਨੂੰ ਵੇਖਣਾ ਜੋ ਉਹ ਕਰਦੇ ਨੇ, ਉਹ ਕਰਨਾ, ਉਹਨਾਂ ਦਾ ਹੱਥ ਵਡਾਉਣਾ, ਕੋਈ ਸਾਫ਼ ਸਫਾਈ ਦੇ ਕਾਰਜ, ਇਸ ਸਾਰੇ ਕੁਛ ਦੇ ਵਿੱਚ ਹੌਲੀ ਹੌਲੀ ਨਾਲ ਦੀ ਨਾਲ ਤੇਰੀ ਸਿੱਖਿਆ ਚੱਲਦੀ ਰਹੂਗੀ। ਇੱਕ ਦੋ ਦਿਨ ਉੱਠਿਆ ਸਵੇਰੇ, ਪਰ ਬਾਅਦ ਵਿੱਚ ਔਖਾ ਲੱਗਣ ਲੱਗ ਪਿਆ, ਕਿਹੜਾ ਐਡੀ ਸਵੇਰੇ ਸਵੇਰੇ ਉੱਠੇ। ਆ ਕੇ ਗੁਰੂ ਨੂੰ ਪੁੱਛਿਆ ਤੀਸਰੇ ਇੱਕ ਦਿਨ, ਧਿਆਨ ਕਦੋਂ ਕੁ ਸਿਖਾਉਣਾ ਤੁਸੀਂ, ਮੈਂ ਤਾਂ ਸਿਰਫ ਧਿਆਨ ਹੀ ਸਿੱਖਣਾ ਚਾਹੁੰਦਾ। ਗੁਰੂ ਨੇ ਹੱਸ ਕੇ ਕਿਹਾ, ਜਦੋਂ ਸਵੇਰੇ ਸਵੇਰੇ ਤੂੰ ਉੱਠਦਾ ਅਤੇ ਬਾਕੀ ਜਿਹੜੇ ਸਮਾਧੀ ਦੇ ਵਿੱਚ ਬੈਠੇ ਹੁੰਦੇ ਨੇ ਰੱਬ ਦੇ ਨਾਂ 'ਚ ਲੀਨ ਹੁੰਦੇ ਨੇ, ਕੁਦਰਤ ਦੇ ਨਾਲ ਇੱਕਮਿਕ ਹੋਣ ਦੀ ਕੋਸ਼ਿਸ਼ ਕਰਦੇ ਨੇ, ਉਹੀ ਤਾਂ ਧਿਆਨ ਹੈ। ਜਾ ਕੇ ਮਨ ਦੇ ਵਿੱਚ ਸੋਚਦਾ ਕਿ ਜੇ ਸਵੇਰੇ ਸਵੇਰੇ ਇਸ ਵਕਤ ਉੱਠਣਾ, ਇਹ ਕੰਮ ਕਰਨਾ, ਇੰਨਾ ਬੋਰਿੰਗ ਕੰਮ, ਫਿਰ ਮੈਂ ਧਿਆਨ ਸਿੱਖ ਕੇ ਕੀ ਕਰਨਾ। ਥੋੜ੍ਹੇ ਦਿਨ ਬਦੋ ਰੁਦੀ ਕੱਢੇ ਅਤੇ ਇੱਕ ਦਿਨ ਗੁਰੂ ਨੂੰ ਆ ਕੇ ਕਹਿਣ ਲੱਗਾ, ਜੀ ਮੈਨੂੰ ਲੱਗਦਾ ਮੇਰੇ ਮਤਲਬ ਦਾ ਇਹ ਕੰਮ ਨਹੀਂ, ਮੈਂ ਤਾਂ ਵਾਪਸ ਦੁਨੀਆਦਾਰੀ ਦੇ ਵਿੱਚ ਹੀ ਚੰਗਾ, ਕੋਸ਼ਿਸ਼ ਕਰੂੰਗਾ ਮੈਂ ਘਰ ਵੀ ਨਾ ਜਾਵਾਂ, ਇਹ ਮੇਰੇ ਕੋਲ ਨਹੀਂ ਜੀ ਹੋਣਾ। ਗੁਰੂ ਨੇ ਕਿਹਾ ਠੀਕ ਹੈ ਭਾਈ, ਜਿੱਦਾਂ ਤੇਰੀ ਇੱਛਾ। ਜਾਂਦੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਕੇ ਕਿਹਾ, ਵੇਖ ਭਾਈ ਤੂੰ ਕਹਿੰਦਾ ਹੈ ਕਿ ਮੇਰੇ ਕੋਲ ਧਿਆਨ ਨਹੀਂ ਸਿੱਖਿਆ ਜਾਣਾ, ਪਰ ਇੱਕ ਗੱਲ ਯਾਦ ਰੱਖੀ, ਧਿਆਨ ਤੋਂ ਬਿਨਾਂ ਇਹ ਦੁਨੀਆਦਾਰੀ ਚੱਲਦੀ ਨਹੀਂ। ਧਿਆਨ ਦਾ ਮਤਲਬ ਇਹ ਨਹੀਂ ਕਿ ਇਸ ਆਸ਼ਰਮ ਤੱਕ ਹੀ ਤੂੰ ਸੀਮਤ ਰਹਿ ਜਾਏ, ਜਾਂ ਅਧਿਆਤਮਕ ਲੈਵਲ ਦੇ ਉੱਤੇ ਤੂੰ ਧਿਆਨ ਨੂੰ ਰਿਲੇਟ ਕਰਕੇ ਜਾਂਚ ਪਰਖ ਕੇ ਵੇਖਦਾ ਹੋਵੇਂ। ਧਿਆਨ ਤਾਂ ਤੈਨੂੰ ਆਮ ਜ਼ਿੰਦਗੀ ਦੇ ਵਿੱਚ ਵੀ ਲੋੜ ਪੈਣੀ ਹੈ, ਧਿਆਨ ਤੈਨੂੰ ਕਾਰੋਬਾਰ ਦੇ ਵਿੱਚ ਵੀ ਲੋੜ ਪੈਣੀ, ਤੈਨੂੰ ਪਰਿਵਾਰ ਦੇ ਵਿੱਚ ਵੀ ਲੋੜ ਪੈਣੀ ਹੈ। ਅਤੇ ਨੌਜਵਾਨ ਜਾਂਦਾ ਜਾਂਦਾ ਸੋਚਦਾ, ਇਹ ਗੁਰੂ ਲੱਗਦਾ ਵਾਵਾ ਚਿਰ ਦਾ ਆਸ਼ਰਮ ਦੇ ਵਿੱਚ ਰਹਿੰਦਾ, ਮੈਂ ਭਲਾ ਘਰੋਂ ਨਹੀਂ ਆਇਆ, ਘਰ ਦੇ ਵਿੱਚ ਕਿਹੜੀ ਇਹੋ ਜਿਹੇ ਧਿਆਨ ਦੀ ਲੋੜ ਪੈਂਦੀ ਹੈ, ਸਵੇਰੇ ਸਵੇਰੇ ਉੱਠੋ, ਚੁੱਪ ਚਾਪ ਕਿਤੇ ਬੈਠੇ ਰਹੋ ਨੁੱਕਰ 'ਚ ਲੱਗ ਕੇ, ਇਹ ਕੰਮ ਨਹੀਂ ਆਪਣੇ ਕੋਲ ਹੁੰਦਾ, ਉਹ ਸਮਾਂ ਬੰਦਾ ਆਰਾਮ ਦੇ ਨਾਲ ਸੌਂ ਲੇ। ਆਸ਼ਰਮ ਦੇ ਵਿੱਚੋਂ ਚਲਾ ਗਿਆ। ਕੁਛ ਚਿਰ ਬਾਅਦ ਸਮਾਂ ਬੀਤਣ ਦੇ ਉੱਤੇ ਗੁਰੂ ਇੱਕ ਦਿਨ ਆਪਣੇ ਚੇਲਿਆਂ ਦੇ ਨਾਲ ਜਾ ਰਿਹਾ ਸੀ, ਅਚਾਨਕ ਕੀ ਵੇਖਦਾ ਕਿ ਸਿਪਾਹੀ ਫੜ ਕੇ ਇਹਨੂੰ ਲੈ ਕੇ ਜਾ ਰਹੇ ਨੇ, ਗੋਦੇ ਨਾਲ ਵੇਖਿਆ ਤੇ ਹਾਂ ਉਹੀ ਨੌਜਵਾਨ ਹੈ। ਜਾ ਕੇ ਸਿਪਾਹੀਆਂ ਨੂੰ ਪੁੱਛਿਆ ਕੀ ਜ਼ੁਲਮ ਕੀਤਾ ਇਹਨੇ, ਜੀ ਇਹਨੇ ਚੋਰੀ ਕੀਤੀ ਹੈ, ਰਾਜੇ ਨੇ ਹੁਕਮ ਦਿੱਤੇ ਨੇ ਕਿ ਇਹਦੇ ਹੱਥ ਵੱਢ ਦਿੱਤੇ ਜਾਣ। ਨੌਜਵਾਨ ਨੇ ਗੁਰੂ ਨੂੰ ਪਛਾਣ ਕੇ ਪੈਰਾਂ ਦੇ ਉੱਤੇ ਬਹਿ ਕੇ ਗਿੜਗਿੜਾਇਆ, ਗੁਰੂ ਜੀ ਜੇ ਹੋ ਸਕਦਾ ਤਾਂ ਮੈਨੂੰ ਬਚਾ ਲਓ, ਰਾਜਾ ਤੁਹਾਡੀ ਗੱਲ ਤਾਂ ਜ਼ਰੂਰ ਮੰਨੂਗਾ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਗੁਰੂ ਨੇ ਪੁੱਛਿਆ ਹੋਇਆ ਕੀ, ਜਦੋਂ ਮੈਂ ਆਸ਼ਰਮ ਦੇ ਵਿੱਚੋਂ ਚਲਾ ਗਿਆ ਸੀ ਨਾ ਅਤੇ ਜਾ ਕੇ ਮੈਂ ਵਿਆਹ ਕਰਾ ਲਿਆ, ਕੁਛ ਚਿਰ ਤੇ ਸੁਖੀ ਸੁਖੀ ਲੰਘੇ, ਉਸ ਤੋਂ ਬਾਅਦ ਫਿਰ ਵੋਟੀ ਦੀ ਡਿਮਾਂਡਾਂ ਵਧਣ ਲੱਗੀਆਂ, ਮੈਂ ਕਈ ਨੌਕਰੀਆਂ ਵੀ ਕੀਤੀਆਂ, ਉੱਥੇ ਵੀ ਥੋੜ੍ਹੇ ਚਿਰ ਬਾਅਦ ਮੈਨੂੰ ਪਸੰਦ ਨਹੀਂ ਆਇਆ ਜਾਂ ਕਿਸੇ ਨੇ ਕੱਢਤਾ, ਆਪਣਾ ਕਾਰੋਬਾਰ ਖੋਲ੍ਹਿਆ ਉਹ ਵੀ ਨਹੀਂ ਚੱਲਿਆ, ਵੋਟੀ ਦੀ ਲਗਾਤਾਰ ਡਿਮਾਂਡ ਚੱਲ ਰਹੀ ਸੀ ਕਿ ਮੈਂ ਇੱਕ ਮਹਿੰਗਾ ਜਿਹਾ ਹਾਰ ਲੈਣਾ, ਵੈਸੇ ਤਾਂ ਮੇਰੀ ਔਕਾਤ ਨਹੀਂ ਸੀ, ਮੈਂ ਸੋਚਿਆ ਚੋਰੀ ਕਰਕੇ ਦੇ ਦਿੰਦਾ, ਉਸੇ ਚੋਰੀ ਕਰਨ ਦੇ ਸਮੇਂ ਮੈਂ ਫੜਿਆ ਗਿਆ ਅਤੇ ਹੁਣੇ ਮੇਰੇ ਹੱਥ ਵੱਢਣ ਲੱਗੇ ਨੇ, ਮੇਰੀ ਤੋਬਾ, ਮੈਂ ਅੱਗੇ ਤੋਂ ਕਦੀ ਕੁਛ ਇਹੋ ਜਿਹਾ ਨਹੀਂ ਕਰੂੰਗਾ, ਮੈਂ ਸਾਰਾ ਕੁਛ ਛੱਡ ਕੇ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਆਣ ਕੇ ਰਹਿਣ ਲੱਗ ਪਊਂਗਾ, ਮੈਨੂੰ ਬਚਾਓ ਜਿੱਦਾਂ ਵੀ ਹੋ ਸਕਦਾ ਮੈਨੂੰ ਬਚਾਓ। ਗੁਰੂ ਨੇ ਰਾਜੇ ਦੇ ਨਾਲ ਗੱਲ ਕੀਤੀ, ਰਾਜੇ ਦੇ ਮਨ ਦੇ ਵਿੱਚ ਦਇਆ ਆ ਗਈ, ਰਾਜੇ ਨੇ ਛੱਡ ਦਿੱਤਾ ਅਤੇ ਹੁਣ ਜਿੱਦ ਕਰ ਰਿਹਾ, ਗੁਰੂ ਜੀ ਮੈਂ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਹੀ ਜਾਣਾ, ਜੋ ਤੁਸੀਂ ਕਹੋਗੇ ਮੈਂ ਉਹੀ ਕਰਨਾ, ਜਿਹੜਾ ਵੀ ਕੰਮ ਕਹੋਗੇ ਮੈਂ ਕਰਨ ਦੇ ਲਈ ਤਿਆਰ ਹਾਂ, ਮੈਂ ਹੁਣ ਇਸ ਦੁਨੀਆਦਾਰੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਗੁਰੂ ਨੇ ਕਿਹਾ ਤੂੰ ਮੇਰੇ ਨਾਲ ਆ ਸਕਦਾ ਪਰ ਹੁਣ ਸ਼ਰਤਾਂ ਮੇਰੀਆਂ ਹੋਣਗੀਆਂ। ਰਸਤੇ ਦੇ ਵਿੱਚ ਤੁਰੇ ਜਾ ਰਹੇ ਨੇ, ਇੱਕ ਜਗ੍ਹਾ ਦੇ ਉੱਤੇ ਇੱਕ ਤਲਾਬ ਦੇ ਉੱਤੇ ਖੜ੍ਹੇ ਨੇ, ਗੁਰੂ ਨੇ ਕਿਹਾ ਉਹ ਸਾਹਮਣੇ ਬੰਗਲਾ ਵੇਖਦਾ, ਹਾਂਜੀ ਗੁਰੂ ਜੀ, ਉਹਦੇ ਵਿੱਚ ਕੀ ਖਾਸ ਹੈ? ਤੈਨੂੰ ਪਤਾ ਉਹ ਵੀ ਧਿਆਨ ਦੇ ਵਿੱਚ ਬੈਠਾ। ਤੇ ਮਨ ਹੀ ਮਨ ਫੇਰ ਹੱਸਦਾ, ਗੁਰੂ ਨੇ ਫੇਰ ਉਹੀ ਗੱਲਾਂ ਸ਼ੁਰੂ ਕਰਤੀਆਂ। ਹਲੇ ਗੱਲਾਂ ਕਰ ਹੀ ਰਹੇ ਕਿ ਬੰਗਲੇ ਨੇ ਆਪਣੀ ਚੁੰਝ ਪਾਣੀ ਦੇ ਵਿੱਚ ਉਤਾਰੀ ਤੇ ਆਪਣਾ ਰਾਸ਼ਨ ਕੱਢ ਕੇ ਖਾਣ ਲੱਗ ਪਿਆ। ਗੁਰੂ ਨੇ ਕਿਹਾ, ਵੇਖਿਆ ਇਹ ਆਪਣੇ ਧਿਆਨ ਦੇ ਵਿੱਚ ਬੈਠਾ ਸੀ, ਇਹਨੇ ਧਿਆਨ ਕੇਂਦਰਿਤ ਕੀਤਾ ਸੀ ਕਿ ਕਦੋਂ ਇਹਦਾ ਸ਼ਿਕਾਰੇ ਦੀ ਰੇਂਜ ਦੇ ਵਿੱਚ ਆਵੇ, ਮੈਂ ਚੁੰਝ 'ਚ ਫੜਾਂ ਅਤੇ ਖਾਵਾਂ, ਆਪਣੀ ਭੁੱਖ ਮਿਟਾਵਾਂ। ਤੈਨੂੰ ਪਤਾ ਤੇਰੀ ਸਮੱਸਿਆ ਕੀ ਸੀ? ਤੂੰ ਧਿਆਨ ਨੂੰ ਸਮਝ ਹੀ ਨਹੀਂ ਪਾਇਆ ਜਦੋਂ ਤੂੰ ਆਸ਼ਰਮ 'ਚੋਂ ਗਿਆ ਸੀ। ਤੈਨੂੰ ਮੈਂ ਇੱਕ ਗੱਲ ਕਹੀ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਤੇਰੇ ਧਿਆਨ ਕੰਮ ਆਉਣਾ। ਜ਼ਰੂਰੀ ਨਹੀਂ ਕਿ ਤੂੰ ਸਾਧੂ ਬਣੇਗਾ, ਰੱਬ ਦੇ ਰਾਹ 'ਤੇ ਚੱਲੇਗਾ ਅਤੇ ਫਿਰ ਹੀ ਜਾ ਕੇ ਤੇਰੇ ਧਿਆਨ ਕੰਮ ਆਉਣਾ। ਧਿਆਨ ਤਾਂ ਪਲ ਪਲ ਤੁਹਾਨੂੰ ਚਾਹੀਦਾ। ਜੇ ਤੈਨੂੰ ਅਹਿਸਾਸ ਹੋਵੇ ਤਾਂ ਇਸੇ ਵਜ੍ਹਾ ਕਰਕੇ ਤੂੰ ਕਿਤੇ ਕਾਮਯਾਬ ਨਹੀਂ ਹੋਇਆ। ਤੂੰ ਕਹਿੰਦਾ ਮੈਂ ਜਾ ਕੇ ਨੌਕਰੀ ਕੀਤੀ, ਨੌਕਰੀ ਦੇ ਵਿੱਚ ਤੈਨੂੰ ਕੱਢ ਦਿੱਤਾ ਜਾਂਦਾ ਸੀ ਜਾਂ ਤੂੰ ਛੱਡ ਕੇ ਆ ਜਾਂਦਾ ਹੈ। ਪਤਾ ਕਿਉਂ? ਕੋਈ ਤੂੰ ਉੱਥੇ ਧਿਆਨ ਨਹੀਂ ਲਾ ਪਾਇਆ, ਤੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਖਾਧਾ। ਮੈਨੂੰ ਯਕੀਨ ਹੈ ਕਿ ਉੱਥੇ ਵੀ ਤੂੰ ਆਪਣਾ ਧਿਆਨ ਨਹੀਂ ਲਾ ਪਾਇਆ। ਆਪਣੇ ਘਰ ਦੇ ਵਿੱਚ ਵਹੁਟੀ ਤੇਰੇ ਤੋਂ ਖੁਸ਼ ਨਹੀਂ, ਆਏ ਦਿਨ ਵੱਧ ਰਹੀਆਂ ਡਿਮਾਂਡਾਂ। ਇਹਦਾ ਮਤਲਬ ਕਿ ਤੂੰ ਪਰਿਵਾਰ ਦੇ ਵਿੱਚ ਵੀ ਧਿਆਨ ਨਹੀਂ ਲਾ ਪਾਇਆ, ਨਾ ਤੂੰ ਆਪਣੇ ਆਪ ਨੂੰ ਸਮਝਾ ਪਾਇਆ ਅਤੇ ਨਾ ਆਪਣੀ ਵਹੁਟੀ ਨੂੰ ਸਮਝ ਪਾਇਆ। ਦੁਨੀਆਦਾਰੀ ਦੇ ਵਿੱਚ ਵੀ ਤੇਰਾ ਧਿਆਨ ਨਹੀਂ ਲੱਗਾ, ਹੋਰ ਤੇ ਹੋਰ ਤੇਰਾ ਤੇ ਚੋਰੀ 'ਚ ਵੀ ਧਿਆਨ ਨਹੀਂ ਲੱਗਾ। ਚੋਰੀ ਵੀ ਧਿਆਨ ਨਾਲ ਕੀਤੀ ਹੁੰਦੀ ਤਾਂ ਫੜਿਆ ਨਾ ਜਾਂਦਾ, ਉਹ ਵੀ ਕਿਤੇ ਬੇਧਿਆਨੀ ਕਰਨ ਚੱਲ ਗਿਆ। ਮੈਂ ਤੈਨੂੰ ਬੰਗਲਾ ਇਸ ਕਰਕੇ ਵਿਖਾਇਆ ਕਿ ਸਿਰਫ ਇਨਸਾਨ ਹੀ ਨਹੀਂ, ਇਹ ਪੰਛੀ, ਇਹ ਜੀਵ ਜੰਤੂ, ਇਹ

0: ਉਨਾ ਚਿਰ ਤੱਕ ਇਹਨਾਂ ਦਾ ਢਿੱਡ ਨਹੀਂ ਭਰ ਪਾਊਗਾ, ਉਨਾ ਚਿਰ ਤੱਕ ਇਹ ਇਸ ਖੂਬਸੂਰਤ ਧਰਤੀ 'ਤੇ ਵਿਚਰ ਨਹੀਂ ਪਾਉਣਗੇ। ਹਰ ਇੱਕ ਚੀਜ਼ ਧਿਆਨ ਮੰਗਦੀ ਹੈ, ਜਿੰਨੀ ਛੇਤੀ ਧਿਆਨ ਨੂੰ ਸਮਝ ਲਏਗਾ ਉਨੀ ਛੇਤੀ ਤੂੰ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਏਗਾ। ਅਤੇ ਜਿੱਥੇ ਜਿਹੜੇ ਵੀ ਪਾਸੇ ਜਾਣਾ ਚਾਹੁੰਦਾ ਜਾਂ ਚੱਲਿਆ ਜਾ, ਆਪਣੇ ਘਰ ਜਾਣਾ ਚਾਹੁੰਦਾ ਜਾਂ ਚੱਲਿਆ ਜਾ, ਕਾਰੋਬਾਰ ਕਰਨਾ ਨੌਕਰੀ ਕਰਨੀ ਆ ਜਾਂ ਚੱਲਿਆ ਜਾ, ਮੇਰੇ ਨਾਲ ਆਉਣਾ ਤੂੰ ਰੱਬ ਦੇ ਰਾਹ ਚੱਲਣਾ, ਦੁਨੀਆਦਾਰੀ ਛੱਡਣੀ ਆ, ਜੀ ਸਦਕੇ ਆ, ਪਰ ਜਿੱਥੇ ਵੀ ਕਿਤੇ ਜਾਏਗਾ ਧਿਆਨ ਤੈਨੂੰ ਜ਼ਰੂਰ ਲਾਉਣਾ ਪੈਣਾ। ਬੇਧਿਆਨੇ ਜ਼ਿੰਦਗੀ ਦੇ ਵਿੱਚ ਸਿਰਫ ਧੱਕੇ ਹੀ ਖਾਏਗਾ। ਜੇ ਤੂੰ ਐਡਾ ਹੀ ਧਿਆਨ ਲਾਉਣ ਵਾਲਾ ਹੁੰਦਾ ਤਾਂ ਤੇਰਾ ਪਿਓ ਤੈਨੂੰ ਆਸ਼ਰਮ 'ਚ ਨਾ ਛੱਡ ਕੇ ਜਾਂਦਾ। ਜੇ ਤੂੰ ਐਡਾ ਹੀ ਧਿਆਨ ਲਾਉਣ ਵਾਲਾ ਹੁੰਦਾ ਤਾਂ ਤੇਰਾ ਪਿਓ ਪੁੱਛਗਿੱਛ ਕਰਨ ਜ਼ਰੂਰ ਆਉਂਦਾ ਕਿ ਮੇਰਾ ਪੁੱਤ ਗਿਆ ਕਿੱਥੇ। ਮੈਂ ਸਮਝ ਸਕਦਾ ਕਿ ਤੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਂ ਪਿਓ ਦੇ ਨਾਲ ਰਹਿੰਦਿਆਂ ਵੀ ਕਿਸੇ ਪਾਸੇ ਧਿਆਨ ਨਹੀਂ ਲਾਇਆ। ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ, ਜਿਹੜੇ ਪਾਸੇ ਨੂੰ ਲਾ ਲਏਗਾ ਉਧਰਲੇ ਪਾਸੇ ਤਰੱਕੀਆਂ ਹੀ ਤਰੱਕੀਆਂ, ਉਧਰਲੇ ਪਾਸੇ ਹੀ ਤੇਰੇ ਰਾਹ ਪੱਧਰੇ ਹੁੰਦੇ ਜਾਣਗੇ। ਅਤੇ ਆਪਾਂ ਵੀ ਆਪਣੇ ਅੰਦਰ ਇੱਕ ਝਾਤੀ ਮਾਰ ਲਈਏ ਇੱਕ ਵਾਰੀ ਕਿ ਆਪਾਂ ਧਿਆਨ ਦੇ ਨਾਲ ਕੋਈ ਕੰਮ ਕਰ ਰਹੇ ਹਾਂ, ਕਿ ਆਪਾਂ ਕਿਸੇ ਕੰਮਕਾਰ ਦੇ ਉੱਤੇ ਜਾਂ ਨੌਕਰੀ ਦੇ ਵਿੱਚ ਮਹਿਸੂਸ ਤਾਂ ਨਹੀਂ ਕਰਦੇ ਕਿ ਅਸੀਂ ਕਾਮਯਾਬ ਨਹੀਂ ਹੋਏ। ਅਤੇ ਫਿਰ ਉੱਥੇ ਹੋ ਸਕਦਾ ਤੁਹਾਡੀ ਇਕਾਗਰਤਾ ਦੀ ਕਮੀ ਹੋਵੇ, ਕਮੀ ਹੋਵੇ ਤੁਹਾਡੇ ਧਿਆਨ ਲਾਉਣ ਦੇ ਵਿੱਚ। ਬਹੁਤੀ ਵਾਰੀ ਆਪਾਂ ਵੀ ਸ਼ਾਇਦ ਧਿਆਨ ਨੂੰ ਅਧਿਆਤਮ ਨਾਲ ਜੋੜ ਕੇ ਵੇਖ ਲੈਂਦੇ ਹਾਂ। ਹਰ ਇੱਕ ਚੀਜ਼ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਹੋ, ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਉੱਥੇ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਹੀ ਪਵੇਗਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਏ।
3: लेजेंडरी लव स्टोरीज की तो एंडिंग ट्रैजिक होती है।
4: From the makers of Rocky और रानी की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
5: Chand Mera Dil, Chand Mera Dil.
6: Wow! ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
9: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਅੱਜ 27 ਤਰੀਕ ਹੈ ਮਈ ਦਾ ਮਹੀਨਾ ਤੇ ਅੱਜ ਦਿਨ ਬੁੱਧਵਾਰ ਦਾ। ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਪੰਜਾਬ ਚ ਮਿਊਂਸੀਪਲ ਕਾਰਪੋਰੇਸ਼ਨਾਂ ਤੇ ਕੌਂਸਲ ਚੋਣਾਂ ਚ ਲਗਭਗ 64% ਜਿਹੜੀ ਆ ਉਹ ਪੋਲਿੰਗ ਹੋਈ ਹੈ। ਇਹਨਾਂ ਦੇ ਨਤੀਜੇ ਜਿਹੜੇ ਹੈਗੇ ਆ 29 ਮਈ ਜਾਣੇ ਜਿਹੜੇ ਆ ਪਰਸੋਂ ਐਲਾਨੇ ਜਾਣਗੇ। ਤੇ ਕੁਝ ਥਾਈ ਹਿੰਸਕ ਘਟਨਾਵਾਂ ਨੂੰ ਛੱਡ ਕੇ ਵੋਟਾਂ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਪਈਆਂ ਨੇ। ਉਧਰ ਦੂਜੀ ਖਬਰ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਹੈਗਾ 16ਵੀਂ ਵਾਰ ਸੁਨਾਰੀਆ ਜੇਲ੍ਹ ਚੋਂ ਜਿਹੜੀ ਹੈ ਉਹ ਪੈਰੋਲ ਮਿਲੀ ਹੈ ਤੇ ਉਹ ਡੇਰਾ ਸਿਰਸਾ ਪਹੁੰਚ ਗਿਆ। ਤੇ ਉਧਰ ਚੀਨ ਦੇ ਮੁਕਾਬਲੇ ਲਈ ਕੁਆਡ ਮੁਲਕਾਂ ਨੇ ਇਕਜੁੱਟਤਾ ਜ਼ਾਹਰ ਕੀਤੀ ਹੈ। ਕੱਲ ਨਵੀਂ ਦਿੱਲੀ ਚ 4 ਜਿਹੜੇ ਕੁਆਡ ਮੁਲਕ ਨੇ, ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਪਾਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਚ ਊਰਜਾ ਖੇਤਰ ਜਿਹੜਾ ਹੈ ਸਹਿਯੋਗ ਵਧਾਉਣ ਦਾ ਅਹਿਦ ਵੀ ਲਿਆ ਗਿਆ। ਤੇ ਇੱਕ ਪਾਰਲੀਮੈਂਟਰੀ ਕਮੇਟੀ ਨੇ ਜਿਹੜਾ ਹੈਗਾ ਪੇਪਰਾਂ ਦੀ ਮਾਰਕਿੰਗ ਦੇ ਮੁੱਦੇ ਤੇ CBSE ਜਿਹੜੀ ਸਭ ਤੋਂ ਵੱਡੀ ਜਿਹੜਾ ਹੈਗਾ 10ਵੀਂ ਤੇ 12ਵੀਂ ਦਾ ਇਮਤਿਹਾਨ ਕੰਡਕਟ ਕਰਨ ਵਾਲੀ ਕੇਂਦਰੀ ਏਜੰਸੀ ਹੈ, ਉਸਦੇ ਮੁਖੀ ਤੇ ਹੋਰ ਅਧਿਕਾਰੀਆਂ ਨੂੰ ਜਿਹੜਾ ਉਹ ਤਲਬ ਕੀਤਾ। ਤੇ ਉਧਰ ਕੇਂਦਰ ਸਰਕਾਰ ਨੇ ਆਬਾਦੀ ਤਬਦੀਲੀ ਨੂੰ ਲੈ ਕੇ ਉੱਚ ਪੱਧਰੀ ਕਮੇਟੀ ਬਣਾਈ ਹੈ। ਇਸਦਾ ਖੁਲਾਸਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ। ਤੇ ਇਹ ਕਮੇਟੀ ਜਿਹੜੀ ਆਬਾਦੀ ਦਾ ਜਿਹੜਾ ਹੈਗਾ ਬਦਲਵਾਂ ਸਰੂਪ ਹੈ ਉਹਦਾ ਮੁਲਾਂਕਣ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਚੋਣਾਂ ਦਾ ਇਸ ਟਾਈਮ ਦੇ ਉੱਤੇ ਚਾਰ ਚੁਫੇਰੇ ਆਪਾਂ ਵੇਖ ਰਹੇ ਹਾਂ ਕਿ ਦਬਦਬਾ, ਸੋ ਇਹਦੇ ਵਿੱਚ ਬਹੁਤੀਆਂ ਗੱਲਾਂ ਬਾਤਾਂ ਇੱਦਾਂ ਦੀਆਂ ਸੁਣਨ ਦੇ ਵਿੱਚ ਆ ਰਹੀਆਂ ਕਿ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਵਾ ਹਰ ਥਾਂ ਦੇ ਉੱਤੇ। ਸੋ ਵਿਰੋਧੀ ਧਿਰ ਦੇ ਵੱਲੋਂ, ਚਾਹੇ ਕਾਂਗਰਸ ਹੋਵੇ ਚਾਹੇ BJP ਦੇ ਵੱਲੋਂ ਵੀ ਇਹੋ ਗੱਲ ਕਹੀ ਗਈ ਹੈ, ਜਾਂ ਫਿਰ ਅਕਾਲੀ ਹੋਣ, ਹਰ ਪਾਸਿਓਂ ਇੱਦਾਂ ਦੀਆਂ ਗੱਲਾਂ ਸੁਣਨ ਦੇ ਲਈ ਆ ਰਹੀਆਂ ਨੇ ਕਿ ਜ਼ਬਰਦਸਤੀਆਂ ਕੀਤੀਆਂ ਗਈਆਂ ਨੇ, ਕਿ ਵਾਕਈ ਐਡਾ ਵੱਡਾ ਕੁਛ ਹੋਇਆ ਕਿ ਆਮ ਚੋਣਾਂ ਦੇ ਵਿੱਚ ਜਿੰਨਾ ਕੁ ਹੁੰਦਾ ਵਾ ਉਨਾ ਕਿਰਿਆ।
1: ਨਹੀਂ ਦੇਖੋ, ਇੱਕ ਗੱਲ ਤਾਂ ਇਹ ਕਿ ਜਿਹੜਾ ਹੈ ਸੱਤਾਧਾਰੀ ਪਾਰਟੀ ਕੋਈ ਵੀ ਹੋਵੇ ਤੇ ਉਹਦਾ ਅਸਰ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਇਹ ਲੋਕਲ ਬਾਡੀ ਚੋਣਾਂ ਨੇ ਜਾਂ ਪੰਚਾਇਤੀ ਚੋਣਾਂ ਇਹਨਾਂ ਚ ਰਹਿੰਦਾ। ਤੇ ਜਿਹੜੀ ਧੱਕੇ ਵਾਲੀ ਗੱਲ ਹੈ ਤੇ ਉਹ ਉਹਨਾਂ ਕ ਜਿਹੜੀ ਸਟੇਟ ਮਸ਼ੀਨਰੀ ਹੈ, ਭਾਵੇਂ ਉਹ ਪੁਲਿਸ ਤੰਤਰ ਹੈ, ਭਾਵੇਂ ਦੂਜੇ ਅਧਿਕਾਰੀ ਨੇ ਸਿਵਲ ਦੇ, ਤੇ ਉਹਨਾਂ ਦਾ ਕੁਦਰਤੀ ਤੌਰ ਤੇ ਹੈ ਕਿ ਉਸ ਪਾਸੇ ਵੱਲ ਜਿਹੜਾ ਹੈਗਾ ਉਹ ਥੋੜਾ ਜਿਹਾ ਝੁਕਾ ਹੁੰਦਾ ਸੱਤਾਧਾਰੀ ਪਾਰਟੀ ਵੱਲ, ਇਹ ਕੁਦਰਤੀ ਹੁੰਦਾ। ਤੇ ਪਰ ਇਹ ਵੀ ਜਿੱਥੇ ਫਿਜ਼ੀਕਲ ਜਿਹੜੀਆਂ ਹੈਗੀਆਂ ਕਈ ਥਾਂ ਤੇ ਝੜਪਾਂ ਹੋ ਜਾਂਦੀਆਂ ਨੇ, ਹਿੰਸਾ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਤੇ ਉੱਥੇ ਫਿਰ ਕੋਈ ਵੀ ਜਿਹੜਾ ਹੈਗਾ ਘੱਟ ਨਹੀਂ ਗੁਜ਼ਾਰਦਾ। ਜਿਵੇਂ ਪੰਜਾਬ ਦੇ ਵਿੱਚ ਵੀ ਕੱਲ ਕਈ ਥਾਂ ਤੇ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ, ਖਾਸ ਕਰਕੇ ਸਮਾਣਾ, ਰਾਏਕੋਟ, ਮਜੀਠਾ, ਫਰੀਦਕੋਟ ਦੇ ਵਿੱਚ। ਤੇ ਇਹ ਕਿ ਵਿਰੋਧੀ ਧਿਰਾਂ ਜਿਹੜੀਆਂ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੂਜਿਆਂ ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨਾਂ ਨੇ ਇਹ ਧੱਕਾ ਕੀਤਾ ਜਾਂ ਮਸਲ ਪਾਵਰ ਦੀ ਜਿਹੜੀ ਆ ਉਹ ਵਰਤੋਂ ਕੀਤੀ ਹੈ, ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਹੈ। ਤੇ ਪਰ ਇਹ ਹੈਗਾ ਕਿ ਉਂਜ ਜਿਹੜਾ ਹੈਗਾ ਕੁੱਲ ਮਿਲਾ ਕੇ ਠੀਕ ਰਿਹਾ, ਕਿਤੇ ਕੋਈ ਉਦਾਂ ਦੀਆਂ ਜਿਹੜੀਆਂ ਗੱਲਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਪੇਪਰ ਬੈਲਟ ਤੇ ਰੀ ਇਲੈਕਸ਼ਨ ਕਰਾਈ ਜਾ ਰਹੀ ਹੈ ਤਾਂ ਕਿ ਬੂਥ ਕੈਪਚਰਿੰਗ ਕੀਤੀ ਜਾ ਸਕੇ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀ। ਇਹ ਤਾਂ ਖੈਰ ਪੰਜਾਬ ਦਾ ਇੱਕ ਇਤਿਹਾਸ ਵੀ ਰਿਹਾ ਵੀ ਕਦੇ ਇੱਦਾਂ ਦੀ ਘਟਨਾ ਕੋਈ ਉੱਥੇ ਘੱਟੋ ਘੱਟ ਪੋਲਿੰਗ ਬੂਥ ਤੇ ਇੱਦਾਂ ਦੀ ਘਟਨਾ ਨਹੀਂ ਵਾਪਰਦੀ। ਅੰਦਰ ਜਿਹੜਾ ਅਮਲਾ ਫੈਲਾ ਜਿਹੜਾ ਹੁੰਦਾ ਉਹ ਇਸ ਮਾਮਲੇ ਤੇ ਬੜਾ ਸਿਆਣਪ ਦੇ ਨਾਲ ਜਿਹੜਾ ਚੱਲ ਰਿਹਾ ਸਾਰੇ ਲੋਕਾਂ ਨੂੰ ਜਾਂ ਪੋਲੀਟੀਕਲ ਪਾਰਟੀਆਂ ਵੀ ਹੋਣ ਉਹਨਾਂ ਨੂੰ ਨੂੰ ਨਾਲ ਲੈ ਕੇ, ਜਾਂ ਇਹ ਹੈ ਕਿ ਉਹ ਘੱਟੋ ਘੱਟ ਜਿਹੜਾ ਹੈਗਾ ਉਹ ਧਿਰ ਨਹੀਂ ਬਣਦੇ ਅੰਦਰ। ਇਹ ਤਾਂ ਇੱਕ ਪੰਜਾਬ ਦਾ ਪਿਛਲਾ ਵੀ ਚੋਣਾਂ ਦਾ ਆਪਾਂ ਇਤਿਹਾਸ ਦੇਖਦੇ ਹਾਂ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਇਹ ਲੋਕਲ ਬਾਡੀ ਇਲੈਕਸ਼ਨ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਕਰਾਉਂਦਾ, ਤੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਹੈਗਾ ਉਹਦੀ ਅਪੁਆਇੰਟਮੈਂਟ ਵੀ ਜਿਹੜੀ ਹੈਗੀ ਰਾਜ ਸਰਕਾਰ ਵੱਲੋਂ ਹੀ ਕੀਤੀ ਜਾਂਦੀ ਹੈ। ਤੇ ਇਸ ਕਰਕੇ ਜਿਹੜੀਆਂ ਦੂਜੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਜਾਂ ਰਾਜ ਸਭਾ ਦੀਆਂ, ਉਹ ਜਿਹੜੀਆਂ ਚੋਣਾਂ ਨੇ ਉਹ ਕਰਾਈਆਂ ਜਾਂਦੀਆਂ ਨੇ ਜਿਹੜਾ ਜਿਹੜਾ ਹੈਗਾ ਆਪਣਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੰਡੀਆ ਦਾ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਹੈ, ਤੇ ਜਿਹੜਾ ਹੈਗਾ ਜਿਹਨੂੰ ECI ਕਹਿੰਦੇ ਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਵੱਲੋਂ ਕਰਵਾਈਆਂ ਜਾਂਦੀਆਂ ਨੇ। ਕਿਉਂਕਿ ਫਿਰ ਚੋਣਾਂ ਦੇ ਦਿਨਾਂ ਦੇ ਵਿੱਚ ਸਾਰਾ ਕੁਛ ਅਧਿਕਾਰ, ਬਾਕੀ ਬਦਲੀਆਂ ਕਰਨ ਦੇ ਅਧਿਕਾਰ, ਮੁਲਾਜ਼ਮ ਸਾਰੇ ਉਹਨਾਂ ਦੇ ਅਧੀਨ ਆ ਜਾਂਦੇ ਆ, ਇੱਕ ਤਰੀਕੇ ਨਾਲ ਸੈਂਟਰ ਗੌਰਮੈਂਟ ਦੇ ਅਧੀਨ ਆ ਜਾਂਦੇ ਆ, ਕਹਿਣ ਤੋਂ ਭਾਵੇਂ ਉਹ ਕਮਿਸ਼ਨ ਹੈ। ਤੇ ਇੱਥੇ ਹੁਣ ਫਿਰ ਉਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਕਈ ਥਾਈਂ ਇਹ ਵਾਪਰੀਆਂ ਨੇ ਜਿੱਥੇ ਵੋਟਾਂ ਨੂੰ ਲੈ ਕੇ, ਵੋਟਾਂ ਪਵਾਉਣ ਨੂੰ ਲੈ ਕੇ, ਜਾਂ ਇਹ ਜਿੱਦਾਂ ਮਾਨਸਾ ਦੇ ਵਿੱਚ ਬੀਜੇਪੀ ਦੇ ਜਿਹੜੇ ਲੋਕਲ ਸੈਕਟਰੀ ਆ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਉੱਥੋਂ ਦਾ MLA ਹੈ ਉਹ ਆਪ ਇਸ ਕਰਕੇ ਪੋਲਿੰਗ ਬੂਥਾਂ ਤੇ ਹਾਜ਼ਰ ਰਿਹਾ ਤਾਂ ਕਿ ਲੋਕਾਂ ਦੇ ਦਹਿਸ਼ਤ ਬਣੇ ਕਿ MLA ਆਪ ਬੈਠਾ ਹੋਇਆ। ਇਹਦਾ ਪ੍ਰਭਾਵ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਬਹੁਤੀਆਂ ਥਾਵਾਂ ਤੇ, ਖਾਸ ਕਰਕੇ ਧੂਰੀ ਦੇ ਵਿੱਚ ਜਿੱਥੇ ਜਿਹੜਾ ਹੈਗਾ ਨਵਾਂ ਨਵਾਂ ਬੀਜੇਪੀ ਰਲਿਆ ਜਿਹੜਾ ਬੰਦਾ ਜਿਹੜਾ ਕਿਸੇ ਸਮੇਂ ਆਪਣਾ ਮੁੱਖ ਮੰਤਰੀ ਦਾ OSD ਰਿਹਾ ਤੇ ਉਹਨੂੰ ਜਿਹੜਾ ਹੈ ਡੱਕਣ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ, ਤੇ ਫਿਰ ਜਿਹੜੇ ਹੈਗੇ ਆ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ, ਜਿਹੜੇ ਰਾਜ ਮੰਤਰੀ ਨੇ ਰੇਲਵੇ ਦੇ, ਉਹ ਆਪ ਖੁਦ ਉੱਥੇ ਜਾ ਕੇ ਬੈਠ ਗਏ ਸੰਗਰੂਰ ਜਾਂ ਇਸ ਤਰੀਕੇ ਦੇ ਨਾਲ। ਇਹ ਕਿ ਜਿੰਨਾ ਕੁ ਕਿਸੇ ਦਾ ਜਿਹੜਾ ਹੈਗਾ ਸੱਤਾ ਦੀ ਜਿਹੜੀ ਉਹ ਵਰਤੋਂ ਹੁੰਦੀ ਆ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਕਰਦਾ, ਉਹ ਵੀ ਚਰਚਾ ਦੇ ਵਿੱਚ ਰਹੀ ਗੱਲ। ਤੇ ਹੁਣ 29 ਤਰੀਕ ਨੂੰ ਇਹਦੇ ਪਾਸੋਂ ਰਿਜ਼ਲਟ ਆਉਣੇ ਨੇ ਤੇ ਉੱਥੇ ਜਿਹੜੇ ਹੈਗੇ ਆ ਪੇਪਰ ਬੈਲਟ ਦੀ ਗਿਣਤੀ, ਥੋੜਾ ਟਾਈਮ ਵੀ ਲੱਗਦਾ ਤੇ ਉਹ ਜਿਹੜਾ ਹੈਗਾ ਉਹ ਗਿਣਤੀ ਹੋਣੀ ਹੈ ਤੇ ਰਿਜ਼ਲਟ ਕਿਸ ਤਰੀਕੇ ਦੇ ਨਾਲ ਜਿਹੜੇ ਆ ਤੇ ਉਹ ਅੱਗੋਂ ਐਲਾਨੇ ਜਾਣੇ ਨੇ, ਜਾਂ ਕਿਹਦੇ ਹੱਕ ਚ, ਕਿਹੜੀ ਪੋਲੀਟੀਕਲ ਪਾਰਟੀ ਦੇ ਹੱਕ ਜਾਂ ਕਿਹੜੇ ਉਮੀਦਵਾਰਾਂ ਦੇ ਹੱਕ ਚ ਨਤੀਜੇ ਆਉਂਦੇ ਨੇ, ਉਸ ਤੋਂ ਬਾਅਦ ਫਿਰ ਜਿਹੜੀ ਗੱਲ ਨਵੀਂ ਸ਼ੁਰੂਆਤ ਹੋਏਗੀ। ਕਿਉਂਕਿ ਇਹਨਾਂ ਚੋਣਾਂ ਨੂੰ ਜਿਹੜੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਉਹਦਾ ਇੱਕ ਟ੍ਰਾਇਲ ਵਾਂਗੂ ਜਿਹੜਾ ਹੈਗਾ ਉਹ ਸਮਝਿਆ ਜਾ ਰਿਹਾ ਹੈਗਾ। ਤੇ ਸੋ ਇੱਥੇ ਹੁਣ ਦੇਖਦੇ ਹਾਂ, ਪਰ ਜਿਹੜੀਆਂ ਲੋਕਲ ਬਾਡੀ ਚੋਣਾਂ ਆਮ ਤੌਰ ਤੇ ਆਪਾਂ ਦੇਖਣ ਚਾਹੁੰਦੇ ਹਾਂ ਕਿ ਉੱਥੇ ਜ਼ਿਆਦਾਤਰ ਜਿਹੜੀ ਆ ਸੱਤਾਧਾਰੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹੀ ਆਮ ਤੌਰ ਤੇ ਜਿੱਤ ਜਾਂਦੇ ਆ, ਕਿਉਂਕਿ ਲੋਕਾਂ ਦਾ ਵੀ ਰੁਝਾਨ ਹੁੰਦਾ ਹੈ ਕਿ ਜੇ ਸੱਤਾਧਾਰੀ ਪਾਰਟੀ ਦੇ ਬੰਦੇ ਜਿੱਤਣਗੇ ਤਾਂ ਸਾਡੇ ਕੰਮ ਹੋਣਗੇ ਤੇ ਡਿਵੈਲਪਮੈਂਟ ਦੇ ਕੰਮ ਹੋਣਗੇ, ਜਿਹੜੀਆਂ ਏਦਾਂ ਦੀਆਂ ਜਿਹੜੀਆਂ ਸਾਰੀਆਂ ਇਹ ਗੱਲਾਂ ਹੁੰਦੀਆਂ ਨੇ। ਤੇ ਇਹਦੇ ਚ ਇੱਕ ਗੱਲ ਤੇ ਜਿਹਦੇ ਤੇ ਸਿਆਸੀ ਪਾਰਟੀਆਂ ਲਗਾਤਾਰ ਇਲੈਕਸ਼ਨ ਤੱਕ ਵਿਰੋਧ ਕਰਦੀਆਂ ਰਹੀਆਂ, ਇਸ ਦਾ ਕਿ ਚੋਣਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਜਿਹੜੀ ਸੀ ਇੱਕ ਪਟੀਸ਼ਨ, ਉਹਦੇ ਤੇ ਸੁਪਰੀਮ ਕੋਰਟ ਨੇ ਵੀ ਜਿਹੜਾ ਆਪਣਾ ਵਰਡਿਕਟ ਦਿੱਤਾ ਉਹ ਸੀਗਾ ਪੇਪਰ ਬੈਲਟ ਨੂੰ ਲੈ ਕੇ, ਕਿ ਜਿਹੜੇ ਹੈਗੇ ਬੈਲਟ ਪੇਪਰ ਦੇ ਉੱਤੇ ਚੋਣਾਂ ਕਿਉਂ ਕਰਵਾਈਆਂ ਜਾ ਰਹੀਆਂ ਨੇ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਿਉਂ ਨੀ ਕਰਵਾਈਆਂ ਜਾ ਰਹੀਆਂ ਇਸ ਇਸ਼ੂ ਦੇ ਉੱਤੇ। ਤੇ ਹੁਣ ਇਹ ਕੰਮ ਵੀ ਜਿਹੜਾ ਹੈਗਾ ਇੱਕ ਵਿਚਾਰਨ ਵਾਲਾ ਹੈ ਕਿ ਜਦਕਿ ਜਦੋਂ ਲੋਕ ਸਭਾ ਦੀਆਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ, ਈਵਨ ਕਾਂਗਰਸ, ਉਹ ਸਾਰੀਆਂ ਇਹ ਕਹਿੰਦੀਆਂ ਨੇ ਕਿ EVM ਨਹੀਂ ਹੋਣੀ ਚਾਹੀਦੀ, EVM ਦੇ ਨਾਲ ਧੋਖਾਧੜੀ ਹੁੰਦੀ ਆ, ਵੋਟਾਂ ਚੋਰੀ ਹੁੰਦੀਆਂ, ਏਦਾਂ ਦੇ ਇਲਜ਼ਾਮ ਜਿਹੜੇ ਉਹ ਲੱਗਦੇ ਆ ਤੇ EVM ਦੀ ਜਿਹੜੀ ਆ ਉਸ ਨੂੰ ਭਰੋਸੇਯੋਗਤਾ ਨੂੰ ਲੈ ਕੇ। ਪਰ ਹੁਣ ਜਦੋਂ ਇੱਥੇ ਪੇਪਰ ਜਿਹੜਾ ਹੈਗਾ ਬੈਲਟ ਆ ਉਹਦੇ ਤੇ ਵੋਟਾਂ ਪਾਈਆਂ ਤਾਂ ਉਦੋਂ ਇਕੱਲਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਕਹਿਣ ਲੱਗੇ ਕਿ ਇੱਥੇ EVM ਕਿਉਂ ਨੀ ਵਰਤੀ ਜਾ ਰਹੀ, ਤੇ ਜਿਹੜਾ ਹੈਗਾ ਬੈਲਟ ਪੇਪਰ ਦੇ ਉੱਪਰ ਮੋਹਰਾਂ ਲਵਾ ਕੇ ਕਿਉਂ ਵੋਟਾਂ ਪਵਾਈਆਂ ਜਾ ਰਹੀਆਂ, ਬੂਥ ਕੈਪਚਰਿੰਗ ਹੋ ਸਕਦੀ ਹੈ, ਏਦਾਂ ਹੋ ਸਕਦੀ ਹੈ। ਸੋ ਇਹ ਜਿਹੜਾ ਹੈਗਾ ਪਾਰਟੀਆਂ ਦਾ ਡਿਊਲ ਸਟੈਂਡ, ਇਸ ਜਿਹੜੀ ਐਕਸਰਸਾਈਜ਼ ਹੈ ਇਸ ਸਾਰੇ ਅਮਲ ਦੇ ਉੱਤੇ, ਤੇ ਇਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਜਿਹੜਾ ਹੈਗਾ ਇਹ ਨਵਾਂ ਰੁਝਾਨ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ। ਇੱਕ ਵੀ ਪਾਰਟੀ ਨੇ ਇਹ ਸਪੋਰਟ ਨਹੀਂ ਕੀਤੀ ਕਿ ਠੀਕ ਹੈ ਪੇਪਰ ਬੈਲਟ ਸ਼ੁਰੂਆਤ ਹੋਣੀ ਚਾਹੀਦੀ ਹੈ, ਜੇ ਇੱਥੇ ਹੁੰਦੀ ਹੈ ਸ਼ੁਰੂਆਤ ਤਾਂ ਅੱਗੋਂ ਵਿਧਾਨ ਸਭਾ ਚ ਵੀ ਇਹ ਹੋਣੀ ਚਾਹੀਦੀ ਹੈ। ਇਹਨੂੰ ਵੈਲਕਮ ਜਿਹੜਾ ਹੈ ਉਹ ਕਿਸੇ ਨੇ ਨਹੀਂ ਕੀਤਾ, ਹਾਲਾਂਕਿ ਦੋ ਦਿਨ ਪਹਿਲਾਂ ਇੱਥੇ ਮੋਹਾਲੀ ਤੋਂ ਜਿਹੜਾ BJP ਨੇ ਪੇਪਰ ਬੈਲਟ ਦਾ ਇੱਕ ਰੈਪਲੀਕਾ ਇੱਕ ਉਹ ਦਿਖਾਉਂਦੇ ਹੋਏ ਉਹਦੀ ਨਕਲ ਕਿ ਦੇਖੋ ਇਹਦੇ ਤੇ ਆਹਮੋ ਸਾਹਮਣੇ ਹੋਣ ਕਰਕੇ ਜਿਹੜਾ ਹੈਗਾ ਉਹ ਭੁਲੇਖਾ ਲੱਗ ਸਕਦਾ ਹੈ, ਜੇ ਮੋਹਰ ਦਾ ਨਿਸ਼ਾਨ ਦੂਜੇ ਪਾਸੇ ਵੀ ਜਾ ਕੇ ਵੋਟ ਰੱਦ ਹੋ ਸਕਦੀ ਹੈ, ਇਸ ਤਰ੍ਹਾਂ ਦੇ ਜਿਹੜੇ ਹੈਗੇ ਉਹ ਵੀ ਸਵਾਲ ਜਿਹੜੇ ਇਹਦੇ ਉਠਾਏ ਗਏ। ਚਲੋ ਹੁਣ ਕੱਲ ਵੋਟਾਂ ਪੈ ਗਈਆਂ, ਸਾਰੀ ਗੱਲ ਜਿਹੜੀ ਹੈ ਇਹ ਹੁਣ ਇਲੈਕਸ਼ਨ ਦੇ ਜਿਹੜੇ ਹੈਗੇ ਨਤੀਜਿਆਂ ਦੇ ਉੱਤੇ ਅੱਗੇ ਮੁਤਾਸਰ ਕਰਦੀ ਹੈ ਕਿ ਕਿਸ ਤਰੀਕੇ ਦੇ ਕਿਹਦੇ ਹੱਕ ਚ ਆਉਂਦੇ ਆ।
0: ਜੀ ਬਿਲਕੁਲ, ਇਹ ਤਾਂ ਹੁਣ ਨਤੀਜੇ ਦੱਸਣਗੇ ਤੇ ਨਤੀਜਿਆਂ ਤੋਂ ਬਾਅਦ ਫਿਰ ਰੌਲੇ ਰੱਪੇ ਪੈਣਗੇ ਖੂਬ। ਇੱਕ ਰੌਲਾ ਰੱਪਾ ਜਿਹੜਾ ਅਕਸਰ ਹੀ ਪੈਂਦਾ ਤੇ ਹੁਣ ਤੇ ਪਹਿਲਾਂ ਨਾਲੋਂ ਪੈ ਕੇ ਕਾਫੀ ਜ਼ਿਆਦਾ ਧੀਮਾ ਹੋ ਗਿਆ, ਉਹ ਆ ਡੇਰਾ ਮੁਖੀ ਰਾਮ ਰਹੀਮ। ਵਾਰ ਵਾਰ ਇਹਨਾਂ ਨੂੰ ਜਿਹੜੀ ਪਰੋਲ ਦਿੱਤੀ ਜਾਂਦੀ ਆ, ਬਹੁਤੇ ਤਿੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਇਹ ਕੋਈ ਸਜ਼ਾ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਕਦੀ ਬਾਹਰ ਕਦੀ ਅੰਦਰ, ਸੋ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਮਰਜ਼ੀ ਤੁਸੀਂ ਕਰੋ, ਅਤੇ ਸੱਤਾਧਾਰੀ ਤਰ੍ਹਾਂ ਆਪਣੇ ਤਰੀਕੇ ਦੇ ਨਾਲ ਇਹ ਸਾਰਾ ਇਸਤੇਮਾਲ ਕਰ ਰਹੀਆਂ ਨੇ। ਸੋ ਹੁਣ ਆਪਾਂ ਇਹ ਨਹੀਂ ਵੇਖ ਰਹੇ ਕਿ ਹੁਣ ਪਹਿਲਾਂ ਜਿੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਸੀ ਉੱਥੇ ਹੁਣ ਇਹ ਵੀ ਰੌਲਾ ਰੱਪਾ ਧੀਮਾ ਪੈ ਗਿਆ ਵਾ, ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਵਾਰ ਵਾਰ ਹੁੰਦੀਆਂ ਨੇ ਉਦੋਂ ਐਕਸੈਪਟਿਡ ਜਿਹੀਆਂ ਹੀ ਨਜ਼ਰ ਆਉਂਦੀਆਂ ਨੇ।
1: ਨਹੀਂ ਇਹ ਬਿਲਕੁਲ ਇਹਦੇ ਲਈ ਜਿਹੜੀ ਇੱਕ ਸੋਸਾਇਟੀ ਦੇ ਵਿੱਚ ਜਾਂ ਸੋਸ਼ੋਲੋਜੀ ਦੇ ਵਿੱਚ ਇੱਕ ਟਰਮ ਹੈ ਸਧਾਰਨੀਕਰਨ, ਜਨਰਲਾਈਜੇਸ਼ਨ ਹੋ ਜਾਣੀ ਕਿਸੇ ਚੀਜ਼ ਦੀ, ਜਦੋਂ ਵਾਰ ਵਾਰ ਜਿਵੇਂ ਉਹ ਕਹਿੰਦੇ ਕਿ 100 ਵਾਰੀ ਝੂਠ ਬੋਲਿਆ ਉਹ ਸੱਚ ਲੱਗਣ ਲੱਗ ਜਾਂਦਾ, ਤੇ ਉਹ ਵੀ ਇਹਦਾ ਵੀ ਇਸੇ ਤਰ੍ਹਾਂ ਹੀ ਹੋ ਗਿਆ। ਇਹ ਹੁਣ ਇਹਦਾ ਜਿਹੜਾ ਹੈਗਾ ਉਹ ਨੋਟਸ ਲੈਣੇ ਛੱਡਤਾ ਕਈ ਵਾਰੀ ਤਾਂ ਕਿ ਚਲੋ ਇਹ ਇਹ ਜਿਹੜਾ ਹੈ ਇਹ ਕਰਨਾ ਹੀ ਹੈ ਇੱਦਾਂ। ਤੇ ਪਰ ਜਿਹੜੀ ਸੋਚਣ ਵਾਲੀ ਇਹ ਗੱਲ ਹੈ ਕਿ ਇਹ ਟਾਈਮਿੰਗਸ ਕੀ ਹੈ ਜਿਹੜੀ ਪੈਰੋਲ ਦੀ, ਜਿਹੜੀਆਂ ਪਿਛਲੀਆਂ ਵੀ ਜਦੋਂ ਆਪਾਂ ਦੇਖਦੇ ਹਾਂ ਪੈਰੋਲ ਕਦੋਂ ਦਿੱਤੀਆਂ ਗਈਆਂ ਨੇ, ਉਹ ਬੜੀ ਜਿਹੜੀ ਕਮਾਲ ਦੀ ਗੱਲ ਹੈ। ਦੇਖੋ ਹੁਣ 16ਵੀਂ ਵਾਰੀ ਜਿਹੜਾ ਹੈਗਾ ਡੇਰਾ ਮੁਖੀ ਉਹ ਪੈਰੋਲ ਤੇ ਆਇਆ, ਤੇ ਉਹਦੇ ਚ ਵਿੱਚ ਫਰਲੋ ਵੀ ਹੈ ਸ਼ਾਮਿਲ, ਤੇ ਉਹਦੇ ਵਿੱਚ ਚਲੋ ਇੱਕ ਅੱਧੀ ਵਾਰੀ ਜਾਂ ਇੱਕ ਦੋ ਵਾਰੀ ਇੱਦਾਂ ਵੀ ਹੋਇਆ, ਚਲੋ ਕੋਈ ਜੈਨੂਨ ਕਾਰਨ ਕਰਕੇ ਵੀ ਹੋ ਸਕਦਾ, ਪਰ ਹਰ ਵਾਰ ਜਦੋਂ ਹੁੰਦਾ ਜਦੋਂ ਇਲੈਕਸ਼ਨ ਹੁੰਦੀ ਹੈ ਕੋਈ, ਭਾਵੇਂ ਪੰਚਾਇਤ ਦੀ ਹੋਵੇ, ਭਾਵੇਂ ਮਿਊਂਸੀਪਲ ਦੀ ਹੋਵੇ, ਭਾਵੇਂ ਹਰਿਆਣੇ ਚ ਹੋਵੇ, ਭਾਵੇਂ ਪੰਜਾਬ ਚ ਹੋਵੇ, ਭਾਵੇਂ ਵਿਧਾਨ ਸਭਾ ਦੀ ਹੋਵੇ, ਲੋਕ ਸਭਾ ਦੀ ਹੋਵੇ, ਉਦੋਂ ਹੀ ਜਿਹੜੀ ਉਹ ਪੈਰੋਲ ਦਿੱਤੀ ਜਾਂਦੀ ਹੈ। ਹੁਣ ਇਹਦੇ ਲਈ ਜਿਹੜਾ ਕੁਸ਼ਚਨ ਹੈ ਇੱਕ ਵੱਡਾ, ਉਹ ਤਾਂ ਸਾਡੇ ਅਦਾਲਤੀ ਜਿਹੜਾ ਸਿਲਸਿਲਾ ਜਾਂ ਕਾਨੂੰਨ ਆ ਉਹਦੇ ਅੱਗੇ ਵੀ ਹੈ, ਤੇ ਜਿਹੜੀ ਹਰਿਆਣੇ ਦੀ ਸਰਕਾਰ ਹੈ ਜਿਹੜੀ ਉਹਦੇ ਪੈਰੋਲ ਦੇ ਕਾਗਜ਼ ਪੱਤਰ ਪੂਰੇ ਕਰਦੀ ਹੈ, ਕਿਉਂਕਿ ਇਹਦੇ ਜਿਹੜੀ ਪੈਰੋਲ ਹੈ ਉਹ ਅਲਾਓ ਤਾਂ ਸਟੇਟ ਗਵਰਨਮੈਂਟ ਨੇ ਕਰਨੀ ਹੁੰਦੀ ਹੈ, ਤੇ ਉਹਦੇ ਤੇ ਵੱਡਾ ਸਵਾਲ ਉੱਠਦਾ ਹੈ। ਉਹ ਬੜਾ ਸਿੱਧਾ ਸਿੱਧਾ ਹੈ ਕਿ ਬੀਜੇਪੀ ਰਾਮ ਰਹੀਮ ਨੂੰ ਆਪਣੇ ਵੋਟ ਬੈਂਕ ਲਈ ਜਾਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਵਰਤ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਜਦੋਂ ਸਜ਼ਾ CBI ਨੇ ਸੁਣਾਈ ਉਦੋਂ ਵੀ ਬੀਜੇਪੀ ਦੀ ਸਰਕਾਰ ਸੀ ਹਰਿਆਣੇ ਚ, ਤੇ ਪਰ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਜਿਹੜਾ ਅੱਜ ਡਿਟੇਲ ਆਈ ਹੈ ਜਿਹੜੀ ਮੀਡੀਆ ਦੇ ਵਿੱਚ ਨਿਊਜ਼ ਪੇਪਰ ਦੇ ਵਿੱਚ ਵੀ ਆਈ ਹੈ ਕਿ ਜਿਹੜਾ ਹੈਗਾ 436 ਦਿਨ ਜਿਹੜਾ ਹੈ ਡੇਰਾ ਮੁਖੀ ਹੁਣ ਤੱਕ ਉਹ ਬਾਹਰ ਰਿਹਾ, ਜੋ ਆਪਾਂ ਹਿਸਾਬ ਲਾ ਲਈਏ ਜੇ ਮੋਟਾ ਜਿਹਾ ਇਹਦੇ ਚ ਹਿਸਾਬ ਵੀ ਲਾਈਏ ਤਾਂ 1.25 ਸਾਲ ਦੇ ਕਰੀਬ ਇਹ ਜਿਹੜੀ ਗੱਲ ਬਣਦੀ ਹੈ। ਤੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਸਜ਼ਾ ਨਾਲ ਹੀ ਤਾਂ ਕੋਈ ਚੀਜ਼ ਨੀ, ਜੇ ਕੋਈ ਵੀ ਵਿਅਕਤੀ ਚਾਹੇ ਕੁਛ ਵੀ ਹੈ ਤੇ ਉਹ ਜਿਹੜਾ ਹੈਗਾ ਇੰਨਾ ਸਮਾਂ ਜਿਹੜਾ ਹੈਗਾ ਉਹ ਬਾਹਰ ਰਹਿੰਦਾ, ਵਾਰ ਵਾਰ ਜਿਹੜੀ ਹੈਗੀ ਹੈ ਉਹ ਪੈਰੋਲ ਦਿੱਤੀ ਜਾਂਦੀ ਹੈ, ਤੇ ਕਦੇ 40 ਦਿਨ ਦੀ ਕਦੇ 30 ਦਿਨ ਦੀ, ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੈਰੋਲ ਦਿੱਤੀ ਜਾਂਦੀ ਹੈ, ਤੇ ਹੁਣ ਫੇਰ 1 ਮਹੀਨੇ ਦੀ ਜਿਹੜੀ ਹੈ ਉਹ ਪੈਰੋਲ ਜਿਹੜੀ ਹੈ ਉਹ ਦਿੱਤੀ ਗਈ ਹੈ। ਇਸ ਕਰਕੇ ਉਵੇਂ ਹੀ ਪ੍ਰਚਾਰ ਪ੍ਰਸਾਰ ਜਿਹੜੇ ਸ਼ਰਧਾਲੂਆਂ ਦਾ ਭਗਤਾਂ ਦਾ ਆਉਣਾ ਜਾਣਾ ਉਹ ਸਾਰਾ ਕੁਛ ਉਹ ਸੇਮ ਹੀ ਹੈ। ਤੇ ਹੁਣ ਦੇਖੋ ਕਿ ਇਹ ਜਿਹੜੇ ਆਪਾਂ ਦੇਖਦੇ ਹਾਂ ਜਿਹੜੇ ਕੇਸ ਜਿਹੜੇ ਉਹਨਾਂ ਦੇ ਖਿਲਾਫ ਨੇ, ਤੇ ਇਸ ਦੇ ਦੌਰਾਨ ਹੁਣ ਜਿਹੜੇ ਕੇਸ ਜਿਹੜੀ ਜੇਲ੍ਹ ਆ ਉਹ ਖਾਸ ਕਰਕੇ ਜਿਹੜੀਆਂ ਉੱਥੇ ਡੇਰੇ ਦੇ ਵਿੱਚ ਕੰਮ ਕਰਦੀਆਂ ਸੀ ਸਾਧਵੀਆਂ ਸੀ ਜਾਂ ਉਹ ਪੈਰੋਕਾਰ ਸੀ, ਉਹਨਾਂ ਦਾ ਜਿਹੜਾ ਹੈਗਾ ਰੇਪ ਦਾ ਇਸ਼ੂ ਹੈ, ਤੇ ਉਸ ਨੂੰ ਲੈ ਕੇ ਜਿਹੜੀ ਉਹ ਸਜ਼ਾ ਜਿਹੜੀ ਆ 20 ਸਾਲ ਦਿੱਤੀ ਗਈ ਸੀ ਉਹ ਚੱਲ ਰਹੀ ਹੈ। ਤੇ ਜਦਕਿ ਜਿਹੜਾ ਰਾਮ ਚੰਦਰ ਛਤਰਪਤੀ ਦਾ ਜਿਹੜਾ ਕਤਲ ਹੋਇਆ ਸੀਗਾ ਤੇ ਉਹ ਵੀ ਜਿਹੜਾ ਕੇਸ ਹੈ ਉਹ ਵੀ 2002 ਦਾ, ਤੇ ਉਹਦੇ ਵਿੱਚੋਂ ਜਿਹੜਾ ਹੈਗਾ ਬਾਅਦ ਦੇ ਵਿੱਚ CBI ਕੋਰਟ ਨੇ ਜਿਹੜੀ ਉਹ ਸਜ਼ਾ ਸੁਣਾਈ ਸੀ, ਤੇ ਪਰ ਕਿਉਂਕਿ ਉਹਦੇ ਚ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਤੇ ਬਾਅਦ ਦੇ ਵਿੱਚ ਜਿਹੜਾ ਸੀ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਐਸੇ ਸਾਲ ਮਾਰਚ ਦੇ ਵਿੱਚ ਉਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ। ਤੇ ਹੁਣ ਅੱਗੋਂ ਉਹ ਕੇਸ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਕੀ ਬਣਦਾ ਉਹਦਾ ਕਿੱਥੇ ਜਾਂਦਾ ਉਹ ਜਿਹੜੀ ਅਲੱਗ ਗੱਲ। ਤੇ ਫਿਰ ਇੱਕ ਹੋਰ ਜਿਹੜਾ ਕੇਸ ਸੀਗਾ ਉਹ ਜਿਹੜਾ ਕੇਸ ਹੈ ਉਹ ਉਹਨਾਂ ਦਾ ਜਿਹੜਾ ਇੱਕ ਮੈਨੇਜਰ ਸੀਗਾ ਡੇਰੇ ਦਾ ਰਣਜੀਤ ਸਿੰਘ, ਤੇ ਉਹਦੇ ਕਤਲ ਦੇ ਜਿਹੜਾ ਹੈਗਾ ਉਹ ਸੰਬੰਧ ਦੇ ਵਿੱਚ ਵੀ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਹੈਗੀ ਆ ਉਹ ਵੀ 2021 ਚ ਜਿਹੜੀ CBI ਅਦਾਲਤ ਨੇ ਜਿਹੜੀ ਹੈਗੀ ਆ ਉਹ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਇਸ ਤੋਂ ਪਹਿਲਾਂ 2024 ਦੇ ਵਿੱਚ ਮਈ ਦੇ ਵਿੱਚ ਉਹ ਬਰੀ ਕਰ ਦਿੱਤਾ ਗਿਆ ਸੀ। ਤੇ ਹੁਣ ਇਸ ਹਿਸਾਬ ਦੇ ਨਾਲ ਜਿਵੇਂ ਇਹ ਸਾਰਾ ਕੁਛ ਚੱਲ ਰਿਹਾ ਜਾਂ ਹੋ ਰਿਹਾ ਇਹ ਲਗਾਤਾਰ, ਕਿਉਂਕਿ ਇਹਦੇ ਚ ਇਹ ਵੀ ਹੈ ਕਿ ਜਦੋਂ ਬੰਦਾ ਜੇਲ੍ਹ ਚੋਂ ਬਾਹਰ ਆ ਜਾਂਦਾ ਤਾਂ ਫਿਰ ਉਹ ਪ੍ਰਭਾਵ ਰਹਿੰਦਾ ਹੀ ਨਹੀਂ, ਤੇ ਕੈਦੀ ਵਾਲਾ ਜਾਂ ਜਿਹੜੇ ਉਹਦੇ ਚੇਲੇ ਨੇ ਜਾਂ ਜਿਹੜੇ ਉਹਨਾਂ ਨਾਲ ਦਾ ਜਿਹੜੀ ਉਹਦੀ ਕੋਟਰੀ ਹੈ ਤੇ ਜਾਂ ਉਹ ਇੱਕ ਧੜਾ ਹੈ ਉਹ ਹੋਰ ਉਤਸ਼ਾਹਿਤ ਹੋ ਜਾਂਦਾ ਕਿ ਕੋਈ ਗੱਲ ਨੀ ਸਾਡਾ ਜਿਹੜਾ ਮੁਖੀ ਹੈ ਉਹ ਤਾਂ ਬਾਹਰ ਹੈ। ਤੇ ਹੁਣ ਜਿਹੜੇ ਅਜੇ ਕੇਸ ਜਿਹੜੇ ਚੱਲ ਰਹੇ ਨੇ ਜੇ ਆਪਾਂ ਉਹਨਾਂ ਦਾ ਜਿਹੜਾ ਹੈਗਾ ਕਰੀਏ ਜਿਹੜੇ ਅਜੇ ਪੈਂਡਿੰਗ ਨੇ, ਤੇ ਇੱਕ ਤਾਂ ਇਹ ਹੈ ਕਿ ਜਿਹੜਾ ਸੀਗਾ ਜਬਰੀ ਨਸਬੰਦੀ ਉਹਨਾਂ ਦੇ ਜਿਹੜੇ ਸੀਗੇ 400 ਸ਼ਰਧਾਲੂ ਸੀਗੇ ਡੇਰੇ ਦੇ ਵਿੱਚ ਵਰਕਰ ਜਿਹੜੇ ਕੰਮ ਕਰਦੇ ਸੀ ਨੇੜੇ, ਤੇ ਇਹ ਕਿ ਉਹਨਾਂ ਦੀ ਜ਼ਬਰਦਸਤੀ ਉਹਨਾਂ ਨੂੰ ਮਜ਼ਬੂਰ ਕਰਕੇ ਉਹਨਾਂ ਦੀ ਨਸਬੰਦੀ ਕਰਾਈ ਗਈ ਜਿਹੜੇ ਨੇੜੇ ਤੇੜੇ ਰਹਿੰਦੇ ਸੀ। ਇੱਕ ਤਾਂ ਉਹ ਮਾਮਲਾ ਜਿਹੜਾ ਸੀਗਾ ਉਹ ਅਜੇ ਪੈਂਡਿੰਗ ਪਿਆ, ਤੇ ਉਹਦੇ ਚ ਉਹ ਜਿਹੜੀ ਗਿਣਤੀ ਉਹਨਾਂ ਦੀ ਵੀ ਉਹ ਇਹ ਵੀ 400 ਹੈ, ਤੇ ਉਹਦੇ ਚ ਕਿਉਂਕਿ ਗਵਾਹੀਆਂ ਵਗੈਰਾ ਵੀ ਜਿਹੜੀਆਂ ਉਹਨਾਂ ਦੀਆਂ ਨੇ, ਤੇ ਇਹ ਉਹਦੇ ਵਿੱਚ ਭਾਵੇਂ ਜਿਹੜੇ CBI ਕੋਰਟ ਨੇ ਜਿਹੜੀ ਉਹ ਸਜ਼ਾ ਜਿਹੜੀ ਉਹਦੇ ਚ ਜ਼ਮਾਨਤ ਦਿੱਤੀ ਹੋਈ ਹੈ, ਤੇ ਪਰ ਉਹ ਕੇਸ ਅਜੇ ਪੈਂਡਿੰਗ ਹੈ। ਤੇ ਦੂਜਾ ਜਿਹੜਾ ਕੇਸ ਹੈ ਉਹ ਪੰਜਾਬ ਦੇ ਨਾਲ ਸੰਬੰਧਤ ਹੈ, ਜਿਹੜਾ 2015 ਦੇ ਵਿੱਚ ਜਿਹੜਾ ਬਰਗਾੜੀ ਕਾਂਡ ਜਿਹੜਾ ਵਾਪਰਿਆ, ਤੇ ਉਹਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੀੜਾਂ ਦੀ ਜਿਹੜੀ ਬੀੜ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ, ਤੇ ਉਹ ਅਜੇ ਕੇਸ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਤੇ ਇਹ ਕੇਸ ਦੇ ਵਿੱਚ ਜਿਹੜੀ ਆ ਉਹ ਸੁਪਰੀਮ ਕੋਰਟ ਨੇ ਅਜੇ ਜਿਹੜਾ ਹੈਗਾ ਉਹ ਸਟੇ ਦਿੱਤੀ ਹੋਈ ਹੈ ਹਾਈ ਕੋਰਟ ਦੇ ਵਿੱਚ ਮਾਮਲਾ ਅੱਗੇ ਵਧਾਉਣ ਦੀ, ਤੇ ਪਰ ਕਿਉਂਕਿ ਅਜੇ ਵੀ ਜਿਹੜਾ ਹੈਗਾ ਉਹ ਪੈਂਡਿੰਗ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਕੇਸ ਨੇ ਇਹ ਸਾਰੇ, ਤੇ ਇਹ ਇਸ ਇਹਦੇ ਬਾਵਜੂਦ ਜਿਹੜਾ ਹੈਗਾ ਤੇ ਇੱਕ ਨਾਇਕ ਬਣਾ ਕੇ ਜਾਂ ਹੋਰ ਹੈ ਏਦਾਂ ਉਹ ਦਿੱਤਾ ਜਾਂਦਾ, ਇਹ ਅਸੀਂ ਹੁਣ ਹਿਸਾਬ ਲਾ ਸਕਦੇ ਹਾਂ ਕਿ ਇਹਦੇ ਪਿੱਛੇ ਪੋਲੀਟੀਕਲ ਕਾਰਨ ਜਿਹੜੇ ਉਹ ਕੀ ਹੋ ਸਕਦੇ ਆ, ਜਾਂ ਤੁਸੀਂ ਉਹ ਤਾਂ ਬਿਲਕੁਲ ਕਿਹਾ ਕਿ ਇਹਦਾ ਜਿਹੜਾ ਹੈਗਾ ਉਹ ਅਸਰ ਹੈ, ਤੇ ਜਾਂ ਜਿਹੜੀ ਚਰਚਾ ਉਹ ਘੱਟ ਜਾਂਦੀ ਹੈ, ਤੇ ਪਰ ਇਹ ਉਹਦੇ ਘਟਣ ਦੇ ਨਾਲ ਜਿਹੜੇ ਉਹ ਮਾਮਲਿਆਂ ਦੀ ਜਿਹੜੀ ਗੰਭੀਰਤਾ ਹੈ ਜਾਂ ਸੀਰੀਅਸਨੈਸ ਹੈ ਉਹ ਤਾਂ ਨੀ ਘਟਦੀ, ਤੇ ਉਹ ਉਵੇਂ ਰਹਿੰਦੀ ਹੈ। ਤੇ ਵੱਡੀ ਗੱਲ ਇਹ ਹੈ ਕਿ ਹੁਣ BJP ਵਰਤਣਾ ਚਾਹੁੰਦੀ ਹੈ, ਹੁਣ ਸਾਰਾ ਕੁਛ BJP ਦੇ, ਹੁਣ ਤਾਂ ਅਦਾਲਤਾਂ ਸੁਪਰੀਮ ਕੋਰਟ ਹਾਈ ਕੋਰਟ ਤੱਕ BJP ਦੇ ਕਹਿਣ ਤੇ ਚੱਲਦਾ ਹੁਣ ਆਪਾਂ ਦੇਖਿਆ ਹੀ ਹੈ, ਤੇ ਇਸ ਕਰਕੇ ਵੀ ਇਹ ਜਿਹੜੇ ਬਾਕੀ ਦੇ ਮਾਮਲੇ ਨੇ ਤੇ ਇਹਨਾਂ ਦੇ ਵਿੱਚ ਵੀ ਕੱਲ ਨੂੰ ਜਿਹੜਾ ਹੈ ਬੰਦਾ ਬਰੀ ਹੋ ਸਕਦਾ, ਤਾਂ ਫਿਰ ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ BJP ਲਈ ਪਹਿਲਾਂ ਉਹ ਮੁਸ਼ਕਲ ਬਣਿਆ ਸੀਗਾ, ਤੇ ਇਸੇ ਕਰਕੇ ਇੰਨਾ ਵੱਡਾ ਜਿਹੜਾ ਹੈਗਾ CBI ਨੂੰ ਸਟੈਪ ਲੈਣਾ ਪਿਆ, ਜਿਸ ਕਰਕੇ ਪੰਚਕੂਲਾ ਦੇ ਵਿੱਚ ਜਿੱਦਣ ਸਜ਼ਾ ਸੁਣਾਈ ਗਈ ਬੜਾ ਕੁਛ ਹੋਇਆ, ਕਿੰਨੇ ਲੋਕ ਇੱਥੇ ਮਾਰੇ ਗਏ, ਸਾੜ ਫੂਕ ਦੀਆਂ ਘਟਨਾਵਾਂ ਵਾਪਰੀਆਂ, ਤੇ ਸੋ ਇਹ ਸੀਗਾ ਕਿ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਲਾ ਆਫ ਲੈਂਡ ਕਹਿੰਦੇ ਹਾਂ, ਉਹ ਤਾਂ ਇਹ ਮੰਗ ਕਰਦਾ ਹੈ ਕਿ ਆਮ ਕੈਦੀ ਵਾਂਗ ਹੀ ਜਿਹੜਾ ਹੈਗਾ ਜਿਹੜਾ ਬੰਦਾ ਕ੍ਰਿਮੀਨਲ ਕੇਸ ਦੇ ਵਿੱਚ ਹੈ ਤੇ ਉਹਨੂੰ ਓਦਾਂ ਹੀ ਡੀਲ ਕੀਤਾ ਜਿਹੜਾ ਜਾਣਾ ਚਾਹੀਦਾ, ਪਰ ਬਾਰ ਬਾਰ ਏਦਾਂ ਹੋਣ ਦੇ ਨਾਲ ਜਿਹੜਾ ਹੈ ਉਹ ਜਿਹੜੀ ਹੈ ਉਹ ਨੀਅਤ ਹੈ ਜਿਹੜੀ BJP ਦੀ ਉਹ ਸਾਫ ਨਜ਼ਰ ਆਉਂਦੀ ਹੈ।
0: ਇੱਧਰ ਜਿਹੜਾ ਕੁਆਡ ਮੁਲਕਾਂ ਦੀ ਜਿਹੜੀ ਹੁਣ ਇਕਜੁੱਟਤਾ ਦੀਆਂ ਖਬਰਾਂ ਲੱਗ ਰਹੀਆਂ ਨੇ ਇਸ ਟਾਈਮ ਦੇ ਉੱਤੇ, ਇੱਧਰ ਇਕੱਠੇ ਹੋ ਕੇ ਜਿਹੜੇ ਮੀਟਿੰਗ ਅਤੇ ਇਸ ਟਾਈਮ ਦੇ ਉੱਤੇ ਮਨਸੂਬੇ ਘੜੇ ਤਾਂ ਜਾ ਰਹੇ ਨੇ, ਪਰ ਇੱਕ ਸਟੇਜ ਦੇ ਉੱਤੇ ਇਹ ਵੀ ਚੀਜ਼ਾਂ ਨਾਲ ਦੀ ਨਾਲ ਪੈਰਲਰ ਕਈ ਪਲੈਟਫਾਰਮ ਦੇ ਉੱਤੇ ਜਿਹੜੀਆਂ ਚਰਚਾ ਦੇ ਵਿੱਚ ਨੇ ਕਿ ਹੁਣ ਅੱਗੇ ਬ੍ਰਿਕਸ ਦਾ ਜਦੋਂ ਸੰਮੇਲਨ ਆ ਉਹਦੇ ਵਿੱਚ ਸ਼ੀ ਜਿਨਪਿੰਗ ਨੇ ਵੀ ਆਉਣਾ ਵਾ, ਉਸ ਸਮੇਂ ਕੀ ਇਹ ਚੀਜ਼ਾਂ ਉਹਦੇ ਉੱਤੇ ਅਸਰ ਅੰਦਾਜ਼ ਨੇ, ਜਾਂ ਫਿਰ ਇਹ ਜਿਹੜੀਆਂ ਅੰਤਰਰਾਸ਼ਟਰੀ ਰਾਜਨੀਤੀ ਦੇ ਜਿਹੜੇ ਮਸਲੇ ਨੇ ਉਹ ਇੱਦਾਂ ਹੀ ਕੰਮ ਕਰਦੇ ਨੇ ਵੀ ਜੋ ਜਿੱਥੇ ਢੁੱਕਦਾ ਉੱਥੇ ਪਸਾਰਤਾ?
1: ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸਲ ਨੁਕਤਾ ਤਾਂ ਇਹੀ ਹੈ ਕਿ ਜਿੱਥੇ ਤੁਹਾਡੀ ਕਿਸੇ ਵੀ ਤਰ੍ਹਾਂ ਜਿਹੜੀ ਸੂਟੇਬਿਲਿਟੀ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਵੀ ਜਿੱਥੇ ਸੂਤਰ ਬੈਠਦਾ ਤੇ ਉੱਥੇ ਤੁਸੀਂ ਆਪਦਾ ਟਾਈਮ ਜਿਹੜਾ ਹੈਗਾ ਉਹ ਉਸ ਹਿਸਾਬ ਨਾਲ ਆਪਣੀ ਗੱਲ ਕਰ ਲਓ, ਉੱਥੇ ਉਸ ਤਰ੍ਹਾਂ ਦੇ ਤੁਸੀਂ ਮਤੇ ਪਕਾ ਲਓ। ਤੇ ਇਹੀ ਹੈ ਹੁਣ ਜਿਹੜਾ ਇਹ ਕੁਆਡ ਹੈ ਜਿਹੜੀ ਇਹ ਖਾਸ ਕਰਕੇ ਇਹ ਜਿਹੜਾ ਹੈ ਟ੍ਰੇਡ ਵਗੈਰਾ ਨੂੰ ਲੈ ਕੇ, ਇਹਨਾਂ ਮਾਮਲਿਆਂ ਨੂੰ ਲੈ ਕੇ ਜਿਹੜੀ ਇਹ ਬਣੇ 4 ਮੁਲਕਾਂ ਦੇ, ਜਿਹਦੇ ਚ ਭਾਰਤ ਦੇ ਸਮੇਤ ਜਿਹੜਾ ਹੈਗਾ ਅਮਰੀਕਾ, ਆਸਟ੍ਰੇਲੀਆ ਤੇ ਜਪਾਨ ਜਿਹਦੇ ਚ ਸ਼ਾਮਿਲ ਨੇ। ਹੁਣ ਭਾਰਤ ਦਾ ਜਿਹੜਾ ਹੈਗਾ ਇੱਕ ਹੋਰ ਤਰ੍ਹਾਂ ਸਟੇਟਸ ਹੈ ਜਿਹੜਾ ਹੈਗਾ ਚੀਨ ਦੇ ਨਾਲ, ਅਮਰੀਕਾ ਦਾ ਹੋਰ ਤਰ੍ਹਾਂ ਦਾ, ਜਪਾਨ ਦਾ ਹੋਰ ਤਰ੍ਹਾਂ ਦਾ, ਤੇ ਆਸਟ੍ਰੇਲੀਆ ਦਾ ਅਲੱਗ ਤਰ੍ਹਾਂ ਦਾ। ਪਰ ਹੁਣ ਇੱਥੇ ਇਹ ਜਿਹੜੇ ਹੈਗੇ ਉਹ ਇਕੱਠੇ ਹੋਏ ਆ, ਤੇ ਕਿ ਚੀਨ ਦਾ ਟਾਕਰਾ ਕਿਵੇਂ ਕਰ ਸਕਦੇ ਆ, ਚੀਨ ਦਾ ਟਾਕਰਾ, ਹੁਣ ਚੀਨ ਕਿਸੇ ਤੇ ਉਦੋਂ ਸਿੱਧੇ ਰੂਪ ਚ ਕੋਈ ਹਮਲਾ ਕੋਈ ਅਟੈਕ ਤਾਂ ਕਰ ਨਹੀਂ ਰਿਹਾ, ਕਿਉਂਕਿ ਟ੍ਰੇਡ ਦੇ ਵਿੱਚ ਖਾਸ ਕਰਕੇ ਮੈਨੂਫੈਕਚਰਿੰਗ ਦੇ ਵਿੱਚ ਤੇ ਇੰਟਰਨੈਸ਼ਨਲ ਜਿਹੜਾ ਹੈਗਾ ਟਰੇਡ ਹੈ, ਤੇ ਜਾਂ ਜਿਹੜਾ ਇੰਡਸਟਰੀ ਆ ਉਹਦੇ ਵਿੱਚ ਉਹ ਕਾਫੀ ਹੁਣ ਅੱਗੇ ਲੰਘ ਗਿਆ, ਤੇ ਜੇ ਸਭ ਤੋਂ ਵੱਧ ਘੱਟ ਜੇ ਉਹਦੇ ਵਾਲਾ ਕੋਸਟ ਦੇ ਉੱਤੇ ਜਿਹੜੇ ਹੈਗਾ ਮਾਰਜਨ ਹੈ ਜਿਹੜਾ ਉਹਦੇ ਜਿਹਨੂੰ ਆਪਾਂ ਕਹਿੰਦੇ ਹਾਂ ਲਾਗਤ ਦੇ ਉੱਤੇ, ਉਹ ਸਭ ਤੋਂ ਘੱਟ ਮਾਰਜਨ ਤੇ ਜੇ ਵਪਾਰ ਕਰ ਰਿਹਾ ਜਾਂ ਸਪਲਾਈ ਕਰ ਰਿਹਾ ਆਪਣੇ ਸਮਾਨ ਦੀ, ਭਾਵੇਂ ਇਲੈਕਟ੍ਰੋਨਿਕ ਹੋਣ ਭਾਵੇਂ ਮਸ਼ੀਨਾਂ ਹੋਣ, ਇੱਥੋਂ ਤੱਕ ਕਿ ਸਰਵਿਸ ਦਾ ਸੈਕਟਰ ਵੀ ਭਾਵੇਂ ਹੋਵੇ, ਪ੍ਰਿੰਟਿੰਗ ਹੋਵੇ, ਹੋਰ ਸਾਰੀਆਂ, ਉਹ ਸਭ ਤੋਂ ਸਸਤਾ ਜਿਹੜਾ ਉਹ ਚੀਨ ਕਰ ਰਿਹਾ। ਇਸ ਕਰਕੇ ਇਹਨੂੰ ਬਹੁਤ ਵੱਡਾ ਚੈਲੰਜ ਮੰਨਿਆ ਜਾ ਰਿਹਾ ਕਿਉਂਕਿ ਇੰਟਰਨੈਸ਼ਨਲੀ ਜਿਹੜੀ ਸਾਰੀ ਮਾਰਕੀਟ ਉਹ ਗਰੈਬ ਜਿਹੜਾ ਹੈਗਾ ਚੀਨ ਕਰ ਰਿਹਾ, ਉਹਦਾ ਮੁਕਾਬਲਾ ਜਿਹੜਾ ਉਹ ਕਿਵੇਂ ਕੀਤਾ ਜਾਵੇ, ਇਸੇ ਗੱਲ ਨੂੰ ਲੈ ਕੇ ਜਿਹੜੀ ਕੱਲ ਗੱਲਬਾਤ ਜਿਹੜੀ ਆ ਉਹ ਹੋਈ ਹੈ। ਤੇ ਜਿਹੜਾ ਹੁਣ ਬ੍ਰਿਕਸ ਹੈ ਉਹ ਇੱਕ ਪੋਲੀਟੀਕਲ ਪਲੇਟਫਾਰਮ ਹੈ, ਤੇ ਭਾਵੇਂ ਪੋਲੀਟੀਕਲ ਪਲੇਟਫਾਰਮ ਤਾਂ ਇਹ ਵੀ ਹੈ ਜਿੱਥੇ ਜਿਹੜੇ ਹੈਗੇ ਮੁਲਕ ਇਕੱਠੇ ਹੋ ਕੇ ਹੋਰ ਜਿਹੜੀਆਂ ਮੁੱਦਿਆਂ ਤੇ ਨਾਲ ਗੱਲ ਕਰਦੇ ਆ, ਤੇ ਪਰ ਬ੍ਰਿਕਸ ਤਾਂ ਜਿਹੜਾ ਪਿਓਰਲੀ ਇੱਕ ਪੋਲੀਟੀਕਲ ਪਲੇਟਫਾਰਮ ਆ ਜਿੱਥੇ ਜਿਹੜੇ ਹੈਗੇ ਆ ਇਹ ਸਾਰੇ ਬ੍ਰਿਕਸ ਦੇ ਮੁਲਕ, ਹੁਣ ਉਹਦੇ ਚ ਹੋਰ ਮੁਲਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਤੇ ਇੰਟਰਨੈਸ਼ਨਲ ਲੈਵਲ ਤੇ ਜਾਂ ਕੂਟਨੀਤਿਕ ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਡਿਪਲੋਮੈਟਿਕ ਲੈਵਲ ਤੇ ਕੀ ਹੋਣਾ ਚਾਹੀਦਾ ਜਾਂ ਕੀ ਚੱਲ ਰਿਹਾ, ਤੇ ਉਹ ਉਹਦੇ ਚ ਜਿਹੜੀਆਂ ਗੱਲਾਂ ਨੇ ਉਹ ਫਿਰ ਵਿਚਾਰੀਆਂ ਜਾਂਦੀਆਂ ਨੇ। ਕੁਦਰਤੀ ਤੌਰ ਤੇ ਹੈ ਕਿ ਭਾਰਤ ਕੋਈ ਸਖ਼ਤ ਸਟੈਂਡ ਉਵੇਂ ਨਹੀਂ ਲੈ ਸਕੇਗਾ ਚੀਨ ਦੇ ਖਿਲਾਫ, ਜਿਵੇਂ ਪਹਿਲਾਂ ਵੀ ਕਈ ਇਸ਼ੂ ਨੂੰ ਲੈ ਕੇ ਕੀਤਾ ਗਿਆ, ਇੱਥੋਂ ਤੱਕ ਕਿ ਕਈ ਥਾਂ ਤੇ ਜਿਹੜੀ ਸਾਡੀ ਕਿਉਂਕਿ ਇੰਟਰਨੈਸ਼ਨਲ ਬਾਰਡਰ ਚੀਨ ਨਾਲ ਸਾਡਾ ਕਾਫੀ ਲੰਬਾ ਹੈਗਾ ਜਿਹੜਾ ਹੈਗਾ ਸ਼ੇਅਰ ਕਰਦੇ ਹਾਂ ਅਸੀਂ, ਉੱਥੇ ਵੀ ਕਈ ਵਾਰੀ ਏਦਾਂ ਦੀਆਂ ਝੜਪਾਂ ਜਾਂ ਹੋਰ ਇਹ ਮਾਮਲੇ ਹੁੰਦੇ ਰਹੇ ਜਾਂਦੇ ਨੇ, ਖਾਸ ਕਰਕੇ ਲੱਦਾਖ ਦੇ ਵਿੱਚ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ, ਤੇ ਜਾਂ ਇੱਧਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਸ ਪਾਸੇ, ਤੇ ਜਦੋਂ ਚੀਨ ਜਿਹੜਾ ਹੈਗਾ ਕਲੇਮ ਕਰਦਾ ਕਈ ਹਿੱਸਿਆਂ ਤੇ ਕਿ ਸਾਡੇ ਚੀਨ ਦਾ ਹਿੱਸਾ ਨੇ, ਤੇ ਪਰ ਇਹਦੇ ਬਾਵਜੂਦ ਵੀ ਕਿਉਂਕਿ ਬਾਕੀ ਵਪਾਰ ਦੇ ਮਾਮਲਿਆਂ ਚ ਚੀਜ਼ਾਂ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਭਾਰਤ ਉਦਾਂ ਦਾ ਜਿਹੜਾ ਹੈਗਾ ਉਹ ਸਟੈਂਡ ਜਿਹੜਾ ਨਹੀਂ ਲੈ ਸਕੇਗਾ। ਠੀਕ ਹੈ, ਇੱਥੇ ਇੱਕ ਸਿਧਾਂਤਕ ਤੌਰ ਤੇ ਜਿਹੜਾ ਸੀ ਉਹ ਇੱਕ ਮੀਟਿੰਗ ਦੇ ਵਿੱਚ ਕਰ ਲਿਆ ਗਿਆ ਕਿ ਆਪਾਂ ਕਿਵੇਂ ਇਕੱਠੇ ਹੋਣਾ ਹੈ, ਆਪਾਂ ਕਿਵੇਂ ਉਹਦਾ ਮੁਕਾਬਲਾ ਕਰਨਾ, ਤੇ ਗੱਲ ਵਿਚਾਰ ਦੇ ਪੱਧਰ ਤੇ ਹੋਰ ਹੁੰਦੀ ਹੈ, ਤੇ ਪ੍ਰੈਕਟੀਕਲੀ ਜਦੋਂ ਹੁੰਦੀ ਹੈ ਅਮਲੀ ਰੂਪ ਜਾਂ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਉਹ ਹੋਰ ਚੀਜ਼ ਹੁੰਦੀ ਹੈ। ਤੇ ਸੋ ਚਲੋ ਇਹ ਇੱਕ ਆਮ ਤਰ੍ਹਾਂ ਦੀ ਇੱਕ ਐਕਸਰਸਾਈਜ਼ ਹੈ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਬਾਤਾਂ ਚੱਲਦੀਆਂ ਨੇ, ਤੇ ਇੱਕ ਉਸ ਤਰ੍ਹਾਂ ਦੀ ਜਿਹੜੀ ਇਹ ਇੱਕ ਗੱਲ ਸੀ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ
0: ਧੰਨਵਾਦ ਜੀ। ਦੋਸਤੋ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
4: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
5: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
6: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
7: Chand Mera Dil, Chand Mera Dil.
8: Orbit Homes apne iradiyan waang sirf imarat nahi balki apne har ek grahak layi banaunde ne unna de supnya da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252
9: te. Haanji haanji oye haanji haanji
10: haanji radio.
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
12: If you can understand when I start Punjabi vich bolna,
10: ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
12: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business plate lai dal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, Ford.
13: Wow, teri sabji de khushbu ate taste vich kuch ta kamal hai. Mainu vi dass de secret.
14: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
13: Tusi vi ajj hi buy karo Gold Leaf da pure New Zealand tea apne nede de Indian grocery store. Visit goldleafdairy.com.

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

0: जवानी तो इश्क होना है इन थिएटर्स नियर यू
1: ऑन द 5th ऑफ जून।
2: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
3: Mail Bande South East Ilake de sare builders de bricklayers layi khush khabri. Tuhadi har building de structure di ek majboot neev ate damdar pehchan den layi aa gaye ne Oz Lintels. Oz Lintels supply karde ne sare sizes de galvanized brick lintel T-bars equal and unequal angles. Assi kara de vich steel fabrication supply ate install vi karde ha. Contact 042 312 9000. Email Sales at Oz Lintels.au. Kitchen de style dal lagda, bathroom vanity simple jo hai. Hun tension khatam karo, aa gaya ZJ Stone Mason. Fade karnu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai, durability nal. Hun na sirf ghar par tuhadi personality vi shine karegi stone de style nal. Call karo 04710 5555 ya aaj hi visit karo 104 Collins Road, Melton.

जी अज 27 मई 2026 बुधवार के दिन भारत आस्ट्रेलिया दुनिया जहान दियां खबरां लैके आए हैं। शाम के इस खबरनामे दे विच इस बुलेटिन दे विच सब तो पहला इंटरनेशनल न्यूज़ तो शुरुआत, जिथे ईरान के राष्ट्रपति मसूद पेजिशकियान ने कहा है कि वह लड़ाई खत्म करने के लिए एक इज्जतदार रस्ता कढ़ने के लिए तैयार ने। यह गल राष्ट्रपति पेजिशकियान ने अमरीका की तरफ तो हुए ताज़ा हमलों तो बाद कही है। हालांकि उन्होंने इन ताज़ा हमलों पर कोई टिप्पणी नहीं की। ईरान के सरकारी खबर एजेंसी IRNA के मुताबिक मंगलवार के दिन कतर के अमीर शेख तमीन बिन हमाद अल थानी के नाल फोन के उत्ते गलबात के दरम्यान राष्ट्रपति पेजिशकियान ने उन्होंने हमायत का धन्यवाद भी किया। पेजिशकियान ने कहा कि ईरान हमेशा तो ही समझौते के असूलों का पालन करता रहा, हुण वेला आ गया जो दूसरी धिर भी अपने वादे सिर्फ बोल के नहीं बल्कि पूरे करके दिखाने होंगे। ईरान के राष्ट्रपति ने कहा कि इलाके दे विच शांति ते स्थिरता लियाउण दे लई राह साफ करन दा असी कोशिश कर रहे हैं और इस दे लई जरूरी कागजात ते समझौते तैयार किए जा रहे हैं ते उन्हां नूं पूरा करन दा काम भी तेजी दे नाल चल रहा है। जिक्रयोग है कि ईरानी मीडिया ने सोमवार के दिन रिपोर्ट किया कि बंदर अब्बास ते शहर के हवाई अड्डे के कोल एक विस्फोट की आवाज़ सुनी गई सी। अमरीकी फौज ने बाद दे विच पुष्टि की कि उन्होंने सोमवार के दिन दक्षणी ईरान के उत्ते नवे हमले किए सी, जिस दे विच ईरान के मिजाइल टिकाणिया ते उन्हां बोट्स नूं निशाना बनाया गया सी जो कि माइंस बिछाण की कोशिश कर रही सी। उधर इजराइल की तरफ तो दक्षणी पूर्वी लबनान के किए गए हमलों दर्जना लोग मारे गए हैं। हमला अजे वेले होया जो इजराइल के प्रधानमंत्री बेंजामिन नेतन्याहू ने हिजबुल्ला के खिलाफ फौजी कार्रवाई तेज़ करने का ऐलान किया। लबनान के सेहत मंत्रालय के मुताबिक ताज़ा हमलों के घट्टो घट 31 लोग मारे गए हैं जिन्हों के ज़्यादातर बच्चे शामिल ने। इजराइल की फौज का कहना है कि उन्होंने तो हिजबुल्ला के टिकाणों के उत्ते हमला किया, 100 तो वधेरे टिकाणों से लड़ाकों को निशाना बनाया गया। इस पहले सोमवार के दिन भी नेतन्याहू ने कहा कि उन्होंने हिजबुल्ला के उत्ते निशाने साधे ने दबाव पाने की कोशिश कर रहे हैं। मंगलवार के दिन सुरक्षा कैबिनेट की बैठक के भी कहा गया कि इजराइल लबनान के अपनी मुहिम होर तेजी के नाल अगे वधाएगा। जिक्रयोग है कि अमरीका ने विचोलगी दे नाल इजराइल ते लेबनान दे विच जंगबंदी दा समझौता होया होया सी, पर दोहां धिरां दी तरफ तो इल्ज़ाम लगे ने कि उन्हां ने इन्हां नूं बार बार तोड़िया। हालांकि हिजबुल्ला ने हमेशा यह गल कही है कि इजराइल दी तरफ तो हमेशा पहला समझौते नूं तोड़िया गया ते फिर उस तो बाद ही जिहड़ा ईरान दे लेबनान दी तरफ तो कार्रवाई कीती गई है। उत्थे ही जदों ईरान ते अमरीका दे विचकार जंग रुकी पई है, जां इंज कह लिया जावे कि अमरीकी अदारियां दे मुताबक रुकी पई है, जां इजराइल हमले कर रहा है पर इजराइल दे मीडिया दे मुताबक लेबनान दे वल्लों हमले हो रहे ने, कह जा रहा है कि दुनिया भर दे विच फिलहाल समझौतियां दा दौर है। पर रूस ते यूक्रेन दे विचकार जंग होर भी भयानक मोड़ लै चुकी है। रूस ने यूक्रेन दे राजधानी कीव दे उत्ते बुनियादी ढांचे नूं यानी इंफ्रास्ट्रक्चर नूं निशाना बना के ड्रोन केंद्रां दे उत्ते हमले किए ने, ड्रोन जिथे बनते हैं। इस दे नाल ही रूस ने कीव दे विच रह रहे सारे विदेशी नागरिकां ते डिप्लोमैट्स नूं भी छेती तो छेती शहर खाली कर देण दी चेतावनी दित्ती है। दस दईए कि यूक्रेन दे द्वारा स्ट्रारोबलिस्क नाम दे इलाके दे विच घातक हमले किए गए सी जिस 18 लोगों की मौत हो गई सी। रूस ने कहा है कि उन्हां ही हमलों का हुण यह जवाब है। जदों यूक्रेन ने हमले किए ने तां हुण यूक्रेन नूं हमले सहने भी होणगे। दूजे पासे रूस दे इस हमलावर रुख दे विचकार यूक्रेन दे राष्ट्रपति वोल्दिमिर ज़ेलेंस्की ने मन्निया कि यूक्रेन दे कोल इस वक्त हवाई रक्षा प्रणाली ते एंटी बलास्टिक मिजाइलों की भारी कमी है। अमरीका भी इन्हां दिनां दे विच कोई बहुती मदद यूक्रेन दी नहीं कर रहा। उथे ही कैनेडा के प्रधानमंत्री मार्क कार्नी ने अल्बर्टा सरकार के द्वारा प्रस्तावित वख होण दे यानी कि अल्बर्टा के कैनेडा के अड होण दे रेफरेंडम के संबंध के विच एक चेतावनी जारी की है। कार्नी ने इस कदम नूं एक धोखा एक डेंजरस बलफ करार दिता है, खास करके जेकर ये कोई यह सोचता है कि इस दे नतीजियां दे नाल भविख दे विच लाभ होएगा। प्रधानमंत्री ने कहा है कि अपने अनुभव के नालों मन सकते हैं कि जो बैंक ऑफ इंग्लैंड के गवर्नर से तो उन्होंने ब्रैगजिट वोट तो बाद हुए नुकसान नू नेड़े देखिया सी। अल्बर्टा दे कैनेडा तो वक्ख होण दा नुकसान कैनेडा नू नहीं बल्कि अल्बर्टा नू भी होना है। अल्बर्टा की प्रीमियर डैनियल स्मिथ ने बीते हफ्ते ऐलान किया कि अक्तूबर महीने च होने वाले एक रेफरेंडम के दरम्यान अल्बर्टा के लोगों को पूछा जाएगा कि की इस प्रोविंस नू इस प्रांत नू कैनेडा का हिस्सा रहना चाहिए या वक्ख होण दी कानूनी प्रक्रिया शुरू कर देनी चाहिए।
ਕੈਨੇਡੀਅਨ ਪ੍ਰਧਾਨ ਮੰਤਰੀ ਦੇ ਮੁਤਾਬਕ ਫੈਡਰਲ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਕਿ ਨਹੀਂ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਵੱਖ ਹੋਣ ਦੀ ਪ੍ਰਕਿਰਿਆ ਦੇ ਵਿੱਚ ਸਪਸ਼ਟਤਾ ਰਹੇ। ਜਦੋਂ ਪ੍ਰਧਾਨ ਮੰਤਰੀ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹੇ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਮੇਰੀ ਹਮੇਸ਼ਾ ਸਲਾਹ ਨਹੀਂ ਮੰਨਦੀ। ਆਸਟ੍ਰੇਲੀਆ ਦੀਆਂ ਖਬਰਾਂ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪੱਛਮ ਬੰਗਾਲ ਤੋਂ ਖਬਰ, ਪੱਛਮੀ ਬੰਗਾਲ ਦੀ ਮੁੱਖ ਮਾਫ਼ ਕਰਨਾ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੁੱਧ ਹੁਣ ਸਿਲੀਗੁੜੀ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਕੀਤੀ ਗਈ ਹੈ। ਰਿਪੋਰਟਾਂ ਦੇ ਮੁਤਾਬਕ ਪਿਛਲੇ ਸਾਲ ਹਿੰਦੂਆਂ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਦੇ ਹੇਠ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਮਮਤਾ ਬੈਨਰਜੀ ਦੇ ਉੱਤੇ ਕੋਲਕਾਤਾ 'ਚ ਈਦ ਦੇ ਦਰਮਿਆਨ ਹਿੰਦੂਆਂ ਦੇ ਉੱਤੇ ਟਿੱਪਣੀਆਂ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਉਹਨਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਹਿੰਦੂਆਂ ਦੇ ਵਿਰੁੱਧ ਬਿਆਨ ਦਿੱਤੇ ਸੀ। ਇੱਕ ਵਕੀਲ ਅਤੇ ਭਾਜਪਾ ਵਰਕਰ ਰਿੰਕੀ ਚੈਟਰਜੀ ਨੇ ਉਹਨਾਂ ਦੇ ਉੱਤੇ ਇਹ ਕੇਸ ਦਰਜ ਕਰਵਾਇਆ। ਉਹਨਾਂ ਕਿਹਾ ਹੈ ਕਿ ਮੈਂ ਉਦੋਂ ਵੀ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਪਰੇਸ਼ਾਨ ਕੀਤਾ ਗਿਆ। ਹੁਣ ਭਾਜਪਾ ਦੀ ਸਰਕਾਰ ਹੈ, ਇਸ ਕਰਕੇ ਭਾਜਪਾ ਵਰਕਰ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਸਾਬਕਾ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਪੁਲਿਸ ਨੇ ਟੀਮ ਨੇ ਤ੍ਰਿਣਮੂਲ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਘਰ ਦੇ ਉੱਤੇ ਜਾ ਕੇ ਸਕੈਨਿੰਗ ਸਿਸਟਮ ਦੇ ਨਾਲ ਜੁੜਿਆ ਇੱਕ LED ਮੋਨੀਟਰ ਵੀ ਚੁੱਕ ਕੇ ਕਬਜ਼ੇ 'ਚ ਲਿਆ ਸੀ। ਉਧਰ ਰਾਜ ਸਭਾ ਦੀਆਂ 24 ਸੀਟਾਂ ਦੇ ਲਈ ਹੋਣ ਵਾਲੀਆਂ 2 ਸਾਲਾਂ ਚੋਣਾਂ ਦੇ ਮੌਜੂਦਾ ਦੌਰ ਦੇ ਵਿੱਚ ਭਾਜਪਾ ਦੀ ਗਿਣਤੀ 'ਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ। 24 ਦੇ ਵਿੱਚੋਂ 12 ਮੈਂਬਰ ਭਾਜਪਾ ਦੇ ਨੇ ਜੋ ਕਿ ਸੇਵਾ ਮੁਕਤ ਹੋ ਰਹੇ ਨੇ। ਪਾਰਟੀ ਨੇ 12 ਸੀਟਾਂ ਦੇ ਉੱਤੇ ਹੀ ਜਿੱਤ ਦਰਜ ਕਰਨ ਦਾ ਇੱਕ ਟੀਚਾ ਮਿਥਿਆ। ਜੇ ਭਾਜਪਾ ਕਰਨਾਟਕ 'ਚ ਇੱਕ ਸੀਟ ਹਾਰ ਜਾਂਦੀ ਹੈ ਤਾਂ ਇਸ ਨੂੰ ਗੁਜਰਾਤ 'ਚ ਇੱਕ ਸੀਟ ਮਿਲੇਗੀ। ਭਾਜਪਾ ਤੇਲਗੂ ਦੇਸ਼ਮ ਨੂੰ ਰਾਜ ਸਭਾ ਦੀ ਸੀਟ ਦੇਣ ਦੇ ਲਈ ਕਹਿ ਸਕਦੀ ਹੈ ਜੋ ਕਿ ਇੱਕ ਬੋਨਸ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਭਾਜਪਾ ਦੀ ਮੌਜੂਦਾ ਤਾਕਤ 113 ਮੈਂਬਰਾਂ ਦੀ ਹੈ ਅਤੇ ਇਸ ਨੂੰ ਬਹੁਮਤ ਦੇ ਲਈ 122 ਸੀਟਾਂ ਦੀ ਲੋੜ ਪਏਗੀ ਕਿਉਂਕਿ ਹਾਊਸ ਦੇ ਵਿੱਚ ਇਸ ਸਮੇਂ 243 ਮੈਂਬਰ ਨੇ। ਇਸ ਕਰਕੇ ਭਾਜਪਾ 2028 ਦੇ ਵਿੱਚ ਆਪਣੇ ਦਮ ਦੇ ਉੱਤੇ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ ਕਿਉਂਕਿ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ ਦੀਆਂ ਸੀਟਾਂ ਦੇ ਲਈ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਸੋ ਉਸ ਕਰਕੇ ਉਹਨਾਂ ਦੀਆਂ ਵੀ 12 ਸੀਟਾਂ ਜਿਹੜੀਆਂ ਉਹ ਬਚ ਜਾਣਗੀਆਂ। 2027 ਦੀਆਂ ਰਾਜ ਸਭਾ ਦੀਆਂ 4 ਸੀਟਾਂ ਦੇ ਲਈ ਚੋਣਾਂ ਹੋਣਗੀਆਂ, ਉਹਨਾਂ 'ਚੋਂ 3 ਕੇਰਲ ਅਤੇ 1 ਪੁਡੂਚੇਰੀ ਦੀ ਵੀ ਹੈ। ਰਾਜ ਸਭਾ ਦੇ ਵਿੱਚ ਵਿਰੋਧੀ ਧੜੇ ਦਾ ਜਿਹੜੀ ਫੁੱਟ ਹੈ ਉਸ ਦਾ ਫਾਇਦਾ ਵੀ ਭਾਜਪਾ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਦੇ 4 ਸੰਸਦ ਮੈਂਬਰ ਵੀ ਸੇਵਾ ਮੁਕਤ ਹੋ ਰਹੇ ਨੇ, ਹਾਲਾਂਕਿ ਇੰਨੀ ਗਿਣਤੀ ਦੇ ਵਿੱਚ ਵਾਪਸ ਵੀ ਆਉਣਗੇ। ਇਸ ਦੇ ਵਿੱਚ ਕਰਨਾਟਕ ਤੋਂ 2, ਮੱਧ ਪ੍ਰਦੇਸ਼ ਤੋਂ 1, ਰਾਜਸਥਾਨ ਤੋਂ 1 ਸ਼ਾਮਲ ਹੈ। ਕਾਂਗਰਸ ਦੇ ਰਾਜ ਸਭਾ ਦੇ ਵਿੱਚ ਕੁੱਲ 29 ਮੈਂਬਰ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਕਾਂਗਰਸ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ ਮਾਰਕਿੰਗ ਪੋਰਟਲ ਦੇ ਉੱਤੇ ਜਾਂ ਉਸਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਪਾਰਟੀ ਨੇ ਮੰਗਲਵਾਰ ਦੇ ਦਿਨ ਐਕਸੈਂਡਲ ਦੇ ਉੱਤੇ ਇੱਕ ਨਿਊਜ਼ ਚੈਨਲ ਦਾ ਵੀਡੀਓ ਸ਼ੇਅਰ ਕਰਦਿਆਂ ਆਇਆ ਲਿਖਿਆ ਕਿ TV ਚੈਨਲ CBSE ਦੇ ਮਾਰਕਿੰਗ ਪੋਰਟਲ ਨੂੰ ਹੈਕ ਕੀਤੇ ਜਾਣ ਦੀ ਖਬਰ ਚਲਾ ਰਹੇ ਹੈ। CBSE ਦੇ ਮਾਰਕਿੰਗ ਪੋਰਟਲ ਦੇ ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਚਿੰਤਾਜਨਕ ਨੇ। ਨਿਰਸਗ ਨਾਮ ਦੇ ਇੱਕ ਹੈਕਰ ਨੇ TV ਚੈਨਲ 'ਤੇ ਕਿਹਾ ਸੀ ਕਿ ਉਸਨੇ CBSE ਦਾ ਮਾਰਕਿੰਗ ਪੋਰਟਲ ਹੈਕ ਕਰ ਲਿਆ। ਹੈਕਰ ਦੇ ਕੋਲ ਪੋਰਟਲ ਦਾ ਮਾਸਟਰ ਪਾਸਵਰਡ ਵੀ ਹੈ ਅਤੇ ਉਹ ਟੀਚਰਸ ਨੂੰ ਅਸਾਈਨ ਕੀਤੀਆਂ ਗਈਆਂ ਕਾਪੀਆਂ ਦੇ ਨੰਬਰ ਤੱਕ ਬਦਲ ਸਕਦਾ। ਸੋਚੋ, ਜਿਸ ਸਿਸਟਮ ਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਤੈਅ ਹੋਣਾ ਉਹੀ ਸੁਰੱਖਿਅਤ ਨਹੀਂ ਹੈ ਤਾਂ ਇਹ ਵਿਦਿਆਰਥੀਆਂ ਦੇ ਨਾਲ ਧੋਖਾ ਹੋਇਆ। ਕਾਂਗਰਸ ਨੇ ਅੱਗੇ ਇਹ ਵੀ ਲਿਖਿਆ ਕਿ ਸੱਚ ਇਹੀ ਹੈ ਕਿ ਮੋਦੀ ਸਰਕਾਰ ਅਤੇ ਉਸਦੇ ਭ੍ਰਿਸ਼ਟ ਸਿਸਟਮ ਨੇ ਦੇਸ਼ ਦੀ ਸਿੱਖਿਆ ਵਿਵਸਥਾ ਦਾ ਵੀ ਮਜ਼ਾਕ ਤੱਕ ਬਣਾ ਕੇ ਰੱਖ ਦਿੱਤਾ ਹੈ। ਇੱਥੇ ਹੀ ਅਗਲੀਆਂ ਖਬਰਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ। ਆਸਟ੍ਰੇਲੀਆ ਦੀ ਪਹਿਲੀ ਖਬਰ ਖੁਸ਼ਖਬਰੀ, ਮਹਿੰਗਾਈ ਦੇ ਉੱਤੇ ਕੰਟਰੋਲ ਹੋਇਆ ਔਰ ਫਿਊਲ ਦੀਆਂ ਕੀਮਤਾਂ ਵੀ ਵਾਪਸ ਤਾਂ ਨਹੀਂ ਕਹਿ ਸਕਦੇ ਪਰ ਹੁਣ ਹੋਰ ਨਹੀਂ ਵਧਣਗੀਆਂ ਹਾਲ ਫਿਲਹਾਲ। ਔਰ ਇਹਦੇ ਨਾਲ ਜੁੜੀ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ RBI ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੇਗਾ ਜਿਹੜੀ ਜੂਨ ਮਹੀਨੇ 'ਚ ਬੈਠਕ ਹੋਣੀ ਹੈ। ਵਿਆਜ ਦਰਾਂ ਵਧਣੀਆਂ ਜਾਂ ਸਥਿਰ ਰੱਖਣੀਆਂ ਇਸ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਰਹਿੰਦਾ। ਅਸੀਂ ਤੁਹਾਨੂੰ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਹੇ, ਅਲੱਗ ਅਲੱਗ ਮੀਡੀਆ ਪੋਰਟਲ ਦੇ ਉੱਤੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਰ ਪਹਿਲਾਂ ਮਹਿੰਗਾਈ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ ਯਾਨੀ ਬੁੱਧਵਾਰ ਦੇ ਦਿਨ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦਾਅਵਾ ਕੀਤਾ ਕਿ ਮਹਿੰਗਾਈ ਜਿਹੜੀ ਹੈ ਜਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹਨੂੰ ਆਸਟ੍ਰੇਲੀਆ 'ਚ ਕਿਹਾ ਜਾਂਦਾ CPI, ਉਹ 4.6 ਫੀਸਦ ਤੋਂ ਘੱਟ ਕੇ ਜਿਹੜਾ ਮਾਰਚ ਮਹੀਨੇ 'ਚ ਸੀ ਉਹ ਅਪ੍ਰੈਲ ਦੇ ਵਿੱਚ 4.2 ਫੀਸਦ 'ਤੇ ਆ ਗਏ ਹੈ। ਔਰ ਹਾਲਾਂਕਿ ਇੰਨੀ ਉਮੀਦ ਨਹੀਂ ਸੀ,
ਮਾਹਰੇ ਮੰਨ ਰਹੇ ਸੀ ਕਿ ਜਿਹੜੀ ਮਹਿੰਗਾਈ ਹੈ ਜਾਂ ਸੀ ਪੀ ਆਈ ਹੈ ਉਹ 4.4% ਤੱਕ ਆ ਸਕਦਾ ਹੈ। ਸੋ ਜੇ ਉਮੀਦ ਤੋਂ ਵਧੀਆ ਪ੍ਰਦਰਸ਼ਨ ਹੋਇਆ ਔਰ ਦੂਸਰੇ ਪਾਸੇ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਜਿਹੜੇ ਫਿਊਲ ਦੇ ਉੱਤੇ ਜਿਹੜੇ ਡਿਊਟੀਆਂ ਲੱਗੀਆਂ ਹੋਈਆਂ ਸੀ ਉਹ ਘੱਟ ਕੀਤੀਆਂ ਨੇ, ਉਸ ਦੇ ਵੀ ਅਸਰ ਦੇਖਣ ਨੂੰ ਮਿਲ ਰਹੇ ਨੇ। ਦੱਸ ਦਈਏ ਕਿ ਇਸ ਦਾ ਅਸਰ ਬਾਜ਼ਾਰ ਦੇ ਉੱਤੇ ਵੀ ਦੇਖਣ ਨੂੰ ਮਿਲਿਆ, ਹਾਲਾਂਕਿ ASX 200 ਜਿਹੜਾ ਉਹ ਟੁੱਟਿਆ ਨਹੀਂ ਹੈ, 8660 ਪੁਆਇੰਟ ਦੇ ਉੱਤੇ ਬਰਕਰਾਰ ਹੈ। ਆਸਟ੍ਰੇਲੀਅਨ ਡਾਲਰ ਤੋਂ ਵਿੱਚ ਮਾਮੂਲੀ ਕਮੀ ਜ਼ਰੂਰ ਆਈ ਹੈ ਔਰ ਇੱਕ ਆਸਟ੍ਰੇਲੀਅਨ ਡਾਲਰ ਜਿਹੜਾ ਉਹ ਅਮਰੀਕੀ 71 ਸੈਂਟ ਦੇ ਬਰਾਬਰ ਜਾ ਚੁੱਕਿਆ। ਜਦਕਿ ਅਮਰੀਕੀ ਬਾਜ਼ਾਰ ਦੇ ਵਿੱਚ ਹਾਲੇ ਖੁੱਲ੍ਹੇ ਨਹੀਂ ਨੇ ਅੱਜ ਦੇ ਦਿਨ, ਪਰ ਕੱਲ੍ਹ ਦੇ ਦਿਨ ਦਾ ਜੇ ਗੱਲ ਕਰੀਏ ਤਾਂ ਡੋ ਜੋਨਸ ਦੇ ਵਿੱਚ 0.2% ਅਤੇ S&P 500 'ਚ 0.6% ਦੀ ਕਟੌਤੀ, ਘਾਟਾ ਪਿਆ ਸੀ, ਪਰ ਨੈਸਡੈਕ 1.2% ਦੇ ਮਜ਼ਬੂਤੀ ਦੇ ਨਾਲ ਬੰਦ ਹੋਇਆ ਸੀ। ਠੀਕ ਇਸੇ ਤਰੀਕੇ ਦੇ ਨਾਲ ਯੂਰਪ ਦੇ ਵਿੱਚ FTSE 0.2% ਦੇ ਵਾਧੇ ਦੇ ਨਾਲ, ਏਸ਼ੀਆ ਦਾ ਨਿੱਕੀ ਬਾਜ਼ਾਰ ਜਿਹੜਾ ਹੈ ਜਾਪਾਨ ਦੇ ਨਾਲ ਜੁੜਿਆ ਉਹ 0.9% ਦੇ ਵਾਧੇ ਦੇ ਨਾਲ ਸ਼ੁਰੂ ਹੋਇਆ ਸੀ। ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਾਧਾ ਹੀ ਦੇਖਣ ਨੂੰ ਮਿਲਿਆ। ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ, $92.72 ਪ੍ਰਤੀ ਬੈਰਲ ਤੱਕ ਕੀਮਤਾਂ ਆ ਚੁੱਕੀਆਂ ਨੇ, ਕਿੱਥੇ $100 ਨੂੰ ਟੱਚ ਕਰ ਰਹੀਆਂ ਸੀ ਉਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ, ਕਾਰਨ ਕੀ ਨੇ ਭਾਰਤ ਸਰਕਾਰ ਨੇ ਨਹੀਂ ਦੱਸਿਆ। ਪਰ ਆਸਟ੍ਰੇਲੀਆ ਦੀਆਂ ਗੱਲਾਂ ਕਰੀਏ ਆਪਾਂ, ਆਸਟ੍ਰੇਲੀਆ ਦੇ ਵਿੱਚ ਫਿਲਹਾਲ ਟ੍ਰੈਜਰ ਜਿਮ ਚਾਮਸ ਨੇ ਇਸ ਦੇ ਉੱਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਜੋ ਵੀ ਸਰਕਾਰ ਨੇ ਕੰਮ ਕੀਤੇ ਨੇ, ਜਿਸ ਤਰੀਕੇ ਦੇ ਨਾਲ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਅਸੀਂ ਕਦਮ ਚੁੱਕੇ ਨੇ, ਉਹ ਰੰਗ ਲਿਆ ਰਹੇ ਨੇ। ਆਟੋਮੈਟਿਕ ਫਿਊਲ ਜਿਹੜਾ ਹੈ ਉਹ 7% ਤੱਕ ਅਪ੍ਰੈਲ ਦੇ ਵਿੱਚ ਉਸਦੇ ਕੀਮਤਾਂ ਘਟੀਆਂ ਨੇ, ਮਾਰਚ ਦੇ ਵਿੱਚ ਹਾਲਾਂਕਿ 32% ਤੱਕ ਵੱਧ ਗਈਆਂ ਸੀ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਕੁਝ ਤਾਂ ਅਜਿਹਾ ਕੀਤਾ, ਕੋਈ ਤਾਂ ਐਸੀ ਜਾਦੂ ਦੀ ਛੜੀ ਫੇਰੀ ਹੈ ਜਿਸ ਦੇ ਨਾਲ ਕੀਮਤਾਂ ਕੰਟਰੋਲ ਦੇ ਵਿੱਚ ਆਈਆਂ ਨੇ। ਉੱਧਰ RBA ਦੀ ਤਰਫ ਤੋਂ ਹੁਣ ਇਹ ਫੈਸਲਾ ਲਿਆ ਜਾਏਗਾ ਕਿ ਨਹੀਂ ਕਿ ਮਹਿੰਗਾਈ ਦਰਾਂ ਦੇ ਵਿੱਚ ਕਮੀ ਤੋਂ ਬਾਅਦ ਵਿਆਜ ਦਰਾਂ 'ਚ ਸਥਿਰਤਾ, ਕਟੌਤੀ ਤਾਂ ਨਹੀਂ ਮੰਨ ਸਕਦੇ ਪਰ ਘੱਟੋ ਘੱਟ ਸਥਿਰ ਹੀ ਬਣੀਆਂ ਰਹਿਣ। ਜਿਹੜੀ ਇੱਕ RBA ਦੀ ਮੋਨੀਟਰੀ ਪੋਲਿਸੀ ਹੁੰਦੀ ਹੈ ਉਸ ਦੇ ਉੱਤੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਂਝ ਵੀ ਮਈ ਮਹੀਨੇ ਦੇ ਵਿੱਚ ਇਹ ਸਟੇਟਮੈਂਟ ਬਕਾਇਆ ਪਈ ਸੀ, ਅਤੇ ਸਟੇਟਮੈਂਟ 'ਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜੋ ਤਾਜ਼ਾ ਰੁਝਾਨ ਆਏ ਨੇ, ਹਾਲਾਂਕਿ ABS ਦੇ ਅੰਕੜਿਆਂ ਨੂੰ RBA ਨਹੀਂ ਮੰਨਦਾ, ਇਹ ਵੀ ਤੁਹਾਨੂੰ ਗੱਲ ਦੱਸ ਦਿਓ ਚਲੀਏ, ABS ਦੇ ਅੰਕੜੇ ਕੰਸੀਡਰ ਜ਼ਰੂਰ ਕੀਤੇ ਜਾਂਦੇ ਨੇ ਪਰ ਉਹ RBA ਦੇ ਜਿਹੜੇ ਆਪਣੇ ਅੰਕੜੇ ਹੁੰਦੇ ਨੇ, ਅੰਦਰੂਨ ਅੰਕੜੇ ਹੁੰਦੇ ਨੇ, ਉਹਨਾਂ ਦੇ ਨਾਲ ਜਿਹੜੀ ਜੁੜੀ ਰਿਪੋਰਟ ਹੈ ਉਹਦੇ ਬਾਰੇ ਅਸੀਂ ਇਹ ਗੱਲ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਐਨੂਅਲ ਰੇਟਸ ਦੇ ਵਿੱਚ ਥੋੜ੍ਹਾ ਜਿਹਾ ਵਿਗਲ ਜ਼ਰੂਰ ਹੋਇਆ, ਉੱਪਰ ਥੱਲੇ ਜ਼ਰੂਰ ਹੋਏ ਨੇ, ਪਰ ਇਸ ਦੇ ਸੰਕੇਤ ਇਹੀ ਨੇ ਕਿ ਹੋਰਮੋਨ ਰੇਟ ਖੁੱਲ੍ਹ ਜਾਏ ਤਾਂ ਫਿਰ ਬੱਲੇ ਬੱਲੇ ਆ, ਨਹੀਂ ਤਾਂ ਫਿਰ ਜੂਨ ਦੀਆਂ ਜਿਹੜੀਆਂ ਵਿਆਜ ਦਰਾਂ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਕੋਈ ਜ਼ਿਆਦਾ ਇਜ਼ਾਫਾ ਹੋਣ ਦੀ ਕੋਈ ਫਿਲਹਾਲ ਉਮੀਦ ਨਹੀਂ ਰੱਖੀ ਜਾ ਸਕਦੀ। ਟ੍ਰੇਡ ਦੇ ਨਾਲ ਹੀ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਅਤੇ ਐਂਡੇਵਰ ਗਰੁੱਪ, ਹੁਣ ਐਂਡੇਵਰ ਗਰੁੱਪ ਆਸਟ੍ਰੇਲੀਆ ਦੇ ਵਿੱਚ ਦਾਰੂ ਵੇਚਣ ਵਾਲਾ ਸਭ ਤੋਂ ਵੱਡਾ ਗਰੁੱਪ ਹੈ। ਡੈਨ ਮਰਫੀ ਦਾ ਨਾਮ ਸੁਣਿਆ ਹੋਏਗਾ, BWS ਦਾ ਨਾਮ ਸੁਣਿਆ ਹੈ ਜ਼ਿਆਦਾਤਰ, ਜਾਂ ਫਿਰ ਇਹਨਾਂ ਦੇ ਥੱਲੇ ਕੰਮ ਕਰਦੀਆਂ ਵਾਈਨਰੀਜ਼ ਉਹ ਵੀ ਐਂਡੇਵਰ ਗਰੁੱਪ ਦੀਆਂ ਹੀ ਨੇ। ਪਰ ਐਂਡੇਵਰ ਗਰੁੱਪ ਦਾ ਕਹਿਣਾ ਹੈ ਕਿ ਹੁਣ ਉਹ ਜ਼ਿਆਦਾ ਆਪਣੇ ਬਿਜ਼ਨਸ 'ਤੇ ਫੋਕਸ ਕਰਨਗੇ ਰਾਦਰ ਦੈਨ ਜਿਹੜਾ ਪੈਸਾ ਉਹਨੂੰ ਇੱਧਰ ਉੱਧਰ ਵੇਸਟ ਕਰਨ। ਉਦਾਹਰਣ ਦੇ ਤੌਰ ਦੇ ਉੱਤੇ ਜਿੰਨੀਆਂ ਵਾਈਨਰੀਜ਼ ਨੇ, ਵਾਈਨਯਾਰਡਸ ਨੇ, ਉਹਨਾਂ ਦੇ ਵਿੱਚੋਂ ਉਹ ਪੈਸਾ ਕੱਢਣਗੇ। ਸੋ ਵਾਈਨ ਪ੍ਰੋਡਕਸ਼ਨ ਦੇ ਉੱਤੇ ਕੰਮ ਘੱਟ ਕਰਨਾ, ਉਹਦੇ 'ਤੇ ਇਨਵੈਸਟਮੈਂਟ ਘੱਟ ਹੋਣੀ ਹੈ। ਇਸ ਤੋਂ ਇਲਾਵਾ ਪਨੈਕਲ ਡਰਿੰਕ ਵੀ ਜਿਹੜਾ ਬ੍ਰਾਂਡ ਆ ਉਹ ਵੀ ਐਂਡੇਵਰ ਦਾ ਹੀ ਹੈ। ਉਹ ਹਾਲਾਂਕਿ ਜਿਹੜੀਆਂ ਸਿਰਫ ਬੈਸਟ ਪਰਫੋਰਮਿੰਗ ਜਿਹੜੀਆਂ ਵਾਈਨਸ ਨੇ, ਡਰਿੰਕਸ ਨੇ, ਉਹਨਾਂ ਨੂੰ ਹੀ ਜਾਰੀ ਰੱਖਿਆ ਜਾਏਗਾ, ਬਾਕੀ ਦੇ ਵਿੱਚੋਂ ਆਪਣਾ ਪੈਸਾ ਪਿਛਾਂ ਖਿੱਚਿਆ ਜਾਏਗਾ। ਕੰਪਨੀ ਨੇ ਟਾਰਗੇਟ ਮਿੱਥਿਆ ਹੈ ਕਿ ਸਾਲ $2029 ਤੱਕ $300 ਮਿਲੀਅਨ ਬਚਾਉਣਾ। ਹੁਣ ਇਹ ਬਚਾਉਣਾ ਹੈ ਜਿਹੜਾ ਇਹ ਸਿਰਫ ਕੋਸਟ ਕਟਿੰਗ 'ਚੋਂ ਹੀ ਨਹੀਂ ਬਲਕਿ ਓਪਰੇਸ਼ਨਸ ਨੂੰ ਵੀ ਸਿੰਪਲੀਫਾਈ ਕਰਨਾ ਔਰ ਬਿਜ਼ਨਸ ਨੂੰ ਹੋਰ ਜ਼ਿਆਦਾ ਐਫੀਸ਼ੈਂਟ ਕਰਨਾ। ਉਹ ਕਿੱਦਾਂ? ਇਸ 300 ਮਿਲੀਅਨ ਦੇ ਵਿੱਚੋਂ ਤਾਂ $100 ਮਿਲੀਅਨ ਕੋਸਟ ਕਟਿੰਗ ਦੇ ਨਾਲ ਆਏਗਾ ਸ਼ੁਰੂਆਤੀ 1 ਸਾਲ ਦੇ ਅੰਦਰ ਹੀ। ਉਸ ਤੋਂ ਬਾਅਦ ਡੈਨ ਮਰਫੀ ਨੂੰ ਇੱਕ ਐਸਾ ਬ੍ਰਾਂਡ ਬਣਾਉਣ ਦੇ ਲਈ ਐਂਡੇਵਰ ਕੰਪਨੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੀਆਂ ਕੀਮਤਾਂ ਐਸੀਆਂ ਹੋਣ ਕਿ ਗ੍ਰਾਹਕ ਬਾਹਰ ਜਾ ਹੀ ਨਾ ਸਕੇ। ਵੈਸੇ ਵੀ ਦਾਰੂ ਦੇ ਗ੍ਰਾਹਕ ਕਿੱਥੇ ਜਾਂਦੇ ਨੇ? ਅਤੇ BWS ਹੈ ਜਿਹੜਾ ਉਸ ਨੂੰ ਇੱਕ ਕਨਵੀਨੀਅੰਸ ਸ਼ੋਪਰ ਦੇ ਤੌਰ ਦੇ ਉੱਤੇ ਕਿ ਗਏ ਤੁਹਾਡੇ ਲਾਗੇ ਤਾਗੇ ਆ, BWS ਫੜ ਕੇ ਲੈ ਆਏ, ਕੀਮਤਾਂ ਇੰਨੀਆਂ ਕੰਪੈਟੀਟਿਵ ਨਹੀਂ ਹੋਣਗੀਆਂ। ਪਰ ਕੰਪਨੀ ਦਾ ਮੰਨਣਾ ਹੈ ਕਿ 2025 ਦੇ ਵਿੱਚ ਉਹਨਾਂ ਦੀ ਸੇਲਸ ਦਾ 80% ਜਿਹੜਾ ਕਾਰੋਬਾਰ ਸੀ ਉਹ ਰਿਟੇਲ ਤੋਂ ਹੋਇਆ। ਸੋ ਰਿਟੇਲ ਸੈਕਟਰ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ। ਖੈਰ, ਮਹਿੰਗਾਈ ਦੀ ਗੱਲ ਹੋ ਗਈ, ਦਾਰੂ ਦੀ ਗੱਲ ਹੋ ਲਈ, ਅਤੇ ਹੁਣ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚਲੀਏ। ਤਰੱਕੀ ਦੀ ਗੱਲ,
ਨਿਊ ਸਾਊਥ ਵੇਲਸ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਾਰਦਰਨ ਬੀਚਿਸ ਇਲਾਕੇ ਦੇ ਵਿੱਚ ਹੁਣ ਸਰਕਾਰ ਦੀ ਤਰਫ ਤੋਂ ਵਧੇਰੇ ਪੁਲਿਸ ਦੀ ਗਸ਼ਤ ਵਧਾਈ ਜਾਏਗੀ, ਐਂਬੂਲੈਂਸ ਡਰਾਈਵਰਸ ਦੀ ਜਿਹੜੀ ਗਿਣਤੀ ਉਹ ਵਧਾਈ ਜਾਏਗੀ, ਨਰਸਾਂ ਦੀ ਗਿਣਤੀ ਵਧਾਈ ਜਾਏਗੀ, ਬੱਸ ਡਰਾਈਵਰਸ ਦੀ ਗਿਣਤੀ ਵਧਾਈ ਜਾਏਗੀ ਅਤੇ ਇੱਥੇ ਇਨਫਰਾਸਟ੍ਰਕਚਰ ਦਾ ਵਿਕਾਸ ਕੀਤਾ ਜਾਏਗਾ। ਇਹ ਦਾਅਵਾ ਕੀਤਾ ਗਿਆ ਹੈ ਕਿ ਨਾਰਦਰਨ ਬੀਚਿਸ, ਜਿਹੜਾ ਕਿ ਪਹਿਲਾਂ ਹੀ ਇੱਕ ਬਹੁਤ ਪ੍ਰਫੁੱਲਤ ਇਲਾਕਾ ਹੈ ਸਿਡਨੀ ਦੇ ਵੈਸਟਰਨ ਇਲਾਕਿਆਂ ਦੇ ਨਾਲੋਂ, ਨਾਰਦਰਨ ਬੀਚਿਸ ਦੇ ਵਿੱਚ ਵੈਸੇ ਵੀ ਕੋਈ ਰਜਬ ਜਿਹੇ ਇਲਾਕੇ 'ਚ ਕਮੀ ਨਜ਼ਰ ਨਹੀਂ ਆਉਂਦੀ, ਪਰ ਸਰਕਾਰ ਇਸ ਨੂੰ ਹੋਰ ਪ੍ਰਫੁੱਲਤ ਕਰੇਗੀ। ਵੈਸੇ ਵੀ ਨਾਰਦਰਨ ਬੀਚਿਸ ਦੇ ਜਿਹੜੇ ਇਲਾਕੇ ਨੇ ਉਹ ਓਨੇ ਜ਼ਿਆਦਾ ਮਲਟੀਕਲਚਰਲ, ਇੰਨੇ ਡਾਈਵਰਸ ਨਹੀਂ ਨੇ, ਜ਼ਿਆਦਾਤਰ ਐਂਗਲੋ ਸੈਲਟਿਕ ਜਿਹੜੀ ਪਾਪੂਲੇਸ਼ਨ ਹੈ ਉਹੀ ਇੱਥੇ ਰਹਿੰਦੀ ਹੈ ਔਰ ਯੂਰੋਪੀਅਨ ਸੈਟਲਰਸ ਰਹਿੰਦੇ ਨੇ। ਅਤੇ ਇਸ ਕਰਕੇ ਲੈਂਡ ਅਤੇ ਪ੍ਰੋਪਰਟੀ ਮਿਨਿਸਟਰ ਸਟੀਵ ਕੈਂਪਨ ਨੇ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੇਂ ਅਪਾਰਟਮੈਂਟਸ ਤਾਂ ਜ਼ਰੂਰ ਬਣਾਏ ਜਾਣਗੇ, ਨਾਰਦਰਨ ਬੀਚਿਸ ਹਸਪਤਾਲ ਦੇ ਆਲੇ ਦੁਆਲੇ ਵੀ ਵਿਕਾਸ ਕੀਤਾ ਜਾਏਗਾ ਔਰ ਇਸ ਦੇ ਖਾਤਰ ਘੱਟੋ ਘੱਟ 1,000 ਘਰ ਤਾਂ ਇਹਦੇ ਆਲੇ ਦੁਆਲੇ ਬਣਾਏ ਜਾਣੇ ਨੇ। ਦੱਸ ਦਈਏ ਕਿ ਪ੍ਰੀਮੀਅਰ ਕ੍ਰਿਸਮਿਨਸ ਨੇ ਇਸ ਤੋਂ ਪਹਿਲਾਂ ਜਿਹੜੇ ਨਾਰਦਰਨ ਬੀਚਿਸ ਦੇ ਸਕੂਲਸ ਨੇ ਉਹਨਾਂ ਦੀ ਤਰੱਕੀ ਕਰਨ ਜਾਂ ਉਹਨਾਂ ਦੀ ਐਕਸਪੈਂਸ਼ਨ ਦੇ ਵਾਸਤੇ ਵੀ ਫੰਡ ਦੇਣ ਦੀ ਗੱਲ ਕੀਤੀ ਸੀ, ਉਦਾਹਰਣ ਦੇ ਤੌਰ 'ਤੇ ਫੋਰੈਸਟ ਹਾਈ ਸਕੂਲ। ਅਖੀਰ ਦੇ ਵਿੱਚ ਇੱਕ ਖਬਰ ਦੀ ਸਾਂਝ ਪਾਉਂਦੇ ਚੱਲੀਏ ਤਾਂ ਇਹ ਬੈਂਕ ਦੇ ਉੱਤੇ ਲੱਗੇ ਜੁਰਮਾਨੇ ਦੀ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਵੈਸਟਪੈਕ ਨੂੰ $26 million ਦਾ ਜੁਰਮਾਨਾ ਸੁਣਾਇਆ ਗਿਆ ਅਦਾਲਤ ਦੀ ਤਰਫ ਤੋਂ। ਵੈਸਟਪੈਕ ਬੈਂਕਿੰਗ ਕਾਰਪੋਰੇਸ਼ਨ ਦੇ ਉੱਤੇ ਇਹ ਜੁਰਮਾਨਾ ਅਸਲ ਦੇ ਵਿੱਚ ਇਸ ਕਰਕੇ ਸੁਣਾਇਆ ਗਿਆ ਕਿਉਂਕਿ ਫੈਡਰਲ ਕੋਰਟ ਦੇ ਵਿੱਚ 200 ਦੇ ਕਰੀਬ ਔਨਲਾਈਨ ਹਾਰਡਸ਼ਿਪ ਦੀਆਂ ਸ਼ਿਕਾਇਤਾਂ ਦੇ ਉੱਤੇ ਸੁਣਵਾਈ ਨਾ ਕਰਨ ਦਾ ਇਲਜ਼ਾਮ ਵੈਸਟਪੈਕ ਦੇ ਉੱਤੇ ਸਾਬਤ ਹੋ ਗਿਆ ਔਰ ਇਹ ਸ਼ਿਕਾਇਤਾਂ ਸਾਲ 2017 ਤੋਂ 2023 ਤੱਕ ਅਲੱਗ ਅਲੱਗ ਗ੍ਰਾਹਕਾਂ ਨੇ ਇਸ ਬੈਂਕ ਦੇ ਉੱਤੇ ਭੇਜੀਆਂ ਸੀ। ਬੈਂਕ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂ ਉਹਨਾਂ ਦੀਆਂ ਰਿਕੁਐਸਟ ਨੂੰ ਨਜ਼ਰਅੰਦਾਜ਼ ਕੀਤਾ। ਇਸ ਕਰਕੇ ਵੈਸਟਪੈਕ ਇਹਨਾਂ ਦੀਆਂ ਜਿਹੜੀਆਂ ਸਬਸਿਡਰੀ ਬੈਂਕਸ ਨੇ ਜਿਵੇਂ ਜੋਰਜ ਸੈਂਟ ਜੋਰਜ ਬੈਂਕ, ਬੈਂਕ ਐਸੇ ਅਤੇ ਬੈਂਕ ਆਫ ਮੈਲਬਨ, ਇਹਨਾਂ ਸਾਰਿਆਂ ਦੇ ਉੱਤੇ ਇਹ ਮੁਕੱਦਮਾ ਚਲਾਇਆ ਗਿਆ ਸੀ ਔਰ ਕਿਹਾ ਕਿ ਪਾਇਆ ਗਿਆ ਕਿ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਰਮਿਆਨ ਵੀ ਹੋਮ ਲੋਨ, ਕ੍ਰੈਡਿਟ ਕਾਰਡਸ ਜਾਂ ਪਰਸਨਲ ਲੋਨ ਜਾਂ ਕਾਰ ਲੋਨ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਨਾ ਦੇ ਸਕਣ ਜਾਂ ਉਹਨਾਂ ਨੂੰ ਥੋੜ੍ਹਾ ਚਿਰ ਦੇ ਲਈ ਫਰੀਜ਼ ਕਰਨ ਦੀਆਂ ਰਿਕੁਐਸਟਾਂ ਨੂੰ ਬੈਂਕ ਨੇ ਅਣਗੌਲਿਆਂ ਕੀਤਾ। ਐਸਿਕ ਨੇ ਇਸ ਨੂੰ ਇੱਕ ਗ੍ਰਾਹਕਾਂ ਦੇ ਨਿਯਮਾਂ ਦੇ ਨਾਲ ਜੁੜੀ ਇੱਕ ਉਲੰਘਣਾ ਪਾਇਆ ਅਤੇ ਇਸ ਕਰਕੇ ਹੁਣ ਇਸ ਬੈਂਕ ਦੇ ਉੱਤੇ ਇਹ $26 million ਦਾ ਜੁਰਮਾਨਾ ਲਗਾਇਆ ਗਿਆ। ਜਾਣ ਤੋਂ ਪਹਿਲਾਂ ਅਖੀਰ ਦੇ ਵਿੱਚ IPL ਦੇ ਨਾਲ ਜੁੜੀਆਂ ਖਬਰਾਂ ਵੈਸੇ ਤਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਨੇ। IPL ਦੇ ਵਿੱਚ ਕੱਲ੍ਹ ਦੇ ਦਿਨ ਇੱਕ ਬੜਾ ਮਹੱਤਵਪੂਰਨ ਮੈਚ ਸੀ ਜਿਸ ਦੇ ਵਿੱਚ ਤੈਅ ਹੋਣਾ ਸੀ ਕਿ ਕਿਹੜੀ ਟੀਮ ਫਾਈਨਲ 'ਚ ਵਧੇਗੀ ਔਰ ਰਾਇਲ ਚੈਲੇਂਜਰ ਬੈਂਗਲੁਰੂ ਨੇ ਲਗਾਤਾਰ ਦੂਸਰੀ ਵਾਰ ਜਿਹੜਾ ਹੈ ਫਾਈਨਲ ਦੇ ਵਿੱਚ, IPL ਐਡੀਸ਼ਨ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ ਹੈ। ਦੱਸ ਦਈਏ ਕਿ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਸੀ ਔਰ ਇਸ ਮੁਕਾਬਲੇ ਨੂੰ ਬੈਂਗਲੁਰੂ ਦੀ ਟੀਮ ਨੇ ਸੈਮੀਫਾਈਨਲ ਦੀ ਤਰ੍ਹਾਂ ਹੀ ਖੇਡਿਆ, ਡਟ ਕੇ ਖੇਡਿਆ। ਬੈਂਗਲੁਰੂ ਦੀ ਟੀਮ ਦੀ ਤਰਫ ਤੋਂ ਵਿਰਾਟ ਕੋਹਲੀ ਨੇ 25 ਗੇਂਦਾਂ 'ਚ 43, ਜਿਹੜੇ ਦੇਵਦੱਤ ਪਟੀਕਲ ਨੇ ਉਹਨਾਂ ਨੇ 19 ਗੇਂਦਾਂ 'ਚ 30 ਔਰ ਕਪਤਾਨ ਰਜਤ ਪਟੀਦੜ ਨੇ ਤਾਂ ਨਾਬਾਦ ਰਹਿੰਦੇ ਹੋਇਆਂ 33 ਗੇਂਦਾਂ 'ਚ 93 ਦੌੜਾਂ ਅਤੇ ਕਰੁਣਾਲ ਪਾਂਡਿਆ ਨੇ 28 ਗੇਂਦਾਂ 'ਚ 43 ਦਾ ਸਕੋਰ ਖੜਾ ਕੀਤਾ। ਅਖੀਰ ਦੇ ਵਿੱਚ ਜਾਂਦੇ ਜਾਂਦੇ ਜਿਤੇਸ਼ ਸ਼ਰਮਾ ਵੀ ਇੱਕ ਚੌਕਾ ਅਤੇ ਇੱਕ ਛਿੱਕਾ ਮਾਰ ਕੇ 5 ਗੇਂਦਾਂ 'ਚ 15 ਦੌੜਾਂ ਬਣਾਈਆਂ। ਕੁੱਲ ਮਿਲਾ ਕੇ 20 ਓਵਰ ਜਦੋਂ ਮੁੱਕੇ ਤਾਂ ਬੈਂਗਲੁਰੂ ਦੀ ਟੀਮ ਨੇ 254 ਦੌੜਾਂ ਬਣਾ ਦਿੱਤੀਆਂ ਸੀ ਅਤੇ ਸਾਹਮਣੇ ਸੀ ਗੁਜਰਾਤ ਟਾਈਟਨ ਦੀ ਟੀਮ ਜਿਨ੍ਹਾਂ ਦੇ ਲਈ ਟੰਗ ਦਿੱਤਾ 255 ਦਾ ਇੱਕ ਟਾਰਗੇਟ। ਗੁਜਰਾਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਕਪਤਾਨ ਸ਼ੁਭਮਨ ਗਿੱਲ 2 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ, ਸਾਈ ਸੁਦਰਸ਼ਨ ਦੇ ਉੱਤੇ ਉਮੀਦ ਸੀ ਉਹ ਵੀ 14 ਗੇਂਦਾਂ 'ਤੇ ਆਊਟ ਹੋ ਗਏ, ਜੋਸ ਬਟਲਰ ਨੇ 29 ਗੇਂਦਾਂ ਜ਼ਰੂਰ ਬਣਾਈਆਂ ਪਰ ਉਸ ਤੋਂ ਬਾਅਦ ਨਿਸ਼ਾਂਤ ਸਿੱਧੂ, ਵਾਸ਼ਿੰਗਟਨ ਸੁੰਦਰ, ਜੈਸਨ ਹੋਲਡਰ, ਰਾਸ਼ਿਦ ਖਾਨ, ਕਜ਼ੀਗੋ ਰਬਾਡਾ ਇੱਕ ਇੱਕ ਕਰਕੇ ਆਊਟ ਹੁੰਦੇ ਗਏ। ਰਾਹੁਲ ਤਵਾਤੀਆ ਨੇ 43 ਗੇਂਦਾਂ 'ਚ 68 ਦੌੜਾਂ ਦਾ ਸੰਘਰਸ਼ਸ਼ੀਲ ਸਕੋਰ ਜ਼ਰੂਰ ਬਣਾਇਆ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲਿਜਾ ਸਕੇ ਕਿਉਂਕਿ ਦੂਸਰੇ ਬੰਨੇ ਤੋਂ ਬੱਲੇਬਾਜ਼ ਆਊਟ ਹੁੰਦੇ ਰਹੇ, ਖੁਦ ਉਹ ਵੀ ਆਊਟ ਹੋ ਗਏ ਬਾਅਦ 'ਚ। ਅਖੀਰ 'ਚ ਪ੍ਰਸਿੱਧ ਕ੍ਰਿਸ਼ਨਾ ਹੀ ਬਚੇ ਰਹਿ ਗਏ ਅਤੇ ਪੂਰੀ ਦੀ ਪੂਰੀ ਗੁਜਰਾਤ ਦੀ ਟੀਮ 3 ਗੇਂਦਾਂ ਬਾਕੀ ਰਹਿੰਦੀਆਂ 162 ਦੇ ਕੁੱਲ ਸਕੋਰ ਦੇ ਉੱਤੇ ਆਲ ਆਊਟ ਹੋ ਗਈ। ਇਸ ਤਰੀਕੇ ਦੇ ਨਾਲ ਰਾਇਲ ਚੈਲੇਂਜਰ ਬੈਂਗਲੁਰੂ ਦੀ ਟੀਮ ਨੇ 92 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਕੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਹੁਣ ਗੁਜਰਾਤ ਟਾਈਟਨਸ ਨੂੰ ਐਲੀਮੀਨੇਟਰ ਮੈਚ ਦੇ ਵਿੱਚੋਂ ਗੁਜ਼ਰਨਾ ਹੋਏਗਾ ਜਿਸਦਾ ਜੋ 29 ਤਰੀਕ ਨੂੰ ਹੋਣਾ ਨਿਊ ਮੁੱਲਾਂਪੁਰ ਦੇ ਵਿੱਚ, ਮਾਫ ਕਰਨਾ ਨਿਊ ਚੰਡੀਗੜ੍ਹ ਦੇ ਵਿੱਚ। ਅਤੇ ਗੁਜਰਾਤ ਦੇ ਵਿਰੁੱਧ ਕਿਹੜੀ ਟੀਮ ਖੇਡੇਗੀ ਉਸ ਮੈਚ 'ਚ, ਉਸ ਦਾ
ਮੁਕਾਬਲਾ ਉਸਦਾ ਜਿਹੜਾ ਤੈਅ ਹੋਣਾ ਅੱਜ ਦੇ ਦਿਨ ਇੱਕ ਐਲੀਮੀਨੇਟਰ ਮੈਚ ਹੋ ਰਿਹਾ ਰਾਜਸਥਾਨ ਅਤੇ ਸਨਰਾਈਜ਼ਰ ਹੈਦਰਾਬਾਦ 'ਚੋਂ। ਜਿਹੜੀ ਵੀ ਟੀਮ ਜਿੱਤੇਗੀ ਉਹ ਗੁਜਰਾਤ ਦੇ ਨਾਲ ਦੂਸਰਾ ਕੁਆਲੀਫਾਇਰ ਖੇਡੇਗੀ ਅਤੇ ਜਿਹੜੀ ਟੀਮ ਹਾਰ ਜਾਏਗੀ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਏਗੀ। ਇਹ ਵੀ ਮੈਚ ਅੱਜ ਨਿਊ ਚੰਡੀਗੜ੍ਹ 'ਚ ਯਾਨੀ ਮੁਲਾਂਪੁਰ ਦੇ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਅਤੇ ਬੈਂਗਲੁਰੂ ਦੀ ਟੀਮ ਜਿਹੜੀ ਫਾਈਨਲ 'ਚ ਜਾ ਚੁੱਕੀ ਹੈ ਉਹ ਹੁਣ 31 ਤਰੀਕ ਨੂੰ ਇੰਤਜ਼ਾਰ ਕਰੇਗੀ ਕਿ ਗੁਜਰਾਤ, ਹੈਦਰਾਬਾਦ ਜਾਂ ਫਿਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਟੀਮ ਉਹਨਾਂ ਦੇ ਸਾਹਮਣੇ ਆਉਂਦੀ ਹੈ ਜਦੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਫਾਈਨਲ ਮੁਕਾਬਲਾ ਇਸ ਮੁਕਾਬਲਾ ਇਸ ਐਡੀਸ਼ਨ ਦਾ ਖੇਡਿਆ ਜਾਣਾ। ਫਿਲਹਾਲ ਅੱਜ ਦੇ ਬੁਲੇਟਿਨ 'ਚ ਨਹੀਂ ਦਿਓ ਇਜਾਜ਼ਤ, ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਹੋਵੇਗੀ ਖੁਸ਼ੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਆ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ, ਸਭ ਤੋਂ ਵੱਡਾ ਕਾਰੋਬਾਰੀ, ਸਭ ਤੋਂ ਵੱਧ ਕਮਾਈ, ਸਰਕਾਰੀ ਦਰਬਾਰੇ ਸਭ ਤੋਂ ਵੱਧ ਜਿਹਦੀ ਚੱਲਦੀ। ਇਸ ਸੇਠ ਦੇ ਬਾਰੇ ਇੱਕ ਚੀਜ਼ ਮਸ਼ਹੂਰ ਸੀ ਕਿ ਸਭ ਕੁਛ ਪੁੱਛ ਪਛਾ ਕੇ ਕਰਦਾ, ਯਾਨੀ ਕਿ ਟੇਵਾ ਲਵਾ ਕੇ ਕਰਦਾ, ਆਪਣੀ ਕੁੰਡਲੀ ਵਿਖਾ ਕੇ ਕਰਦਾ। ਕੋਈ ਵੀ ਕਿਸੇ ਕਿਸਮ ਦਾ ਸੌਦਾ ਕਰਨਾ ਤਾਂ ਪਹਿਲਾਂ ਆਪਣੇ ਰਾਜ ਦੇ ਵਿੱਚ ਮੌਜੂਦ ਉਹ ਪੰਡਿਤ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਸੀ ਉਹਨਾਂ ਨੂੰ ਪੁੱਛਦਾ ਕੀ ਆ ਸੌਦਾ ਕਰਨਾ ਚਾਹੀਦਾ। ਹੌਲੀ ਹੌਲੀ ਕਰਦਿਆਂ ਕਰਦਿਆਂ ਵਿਸ਼ਵਾਸ ਇੰਨਾ ਕੁ ਬਣ ਗਿਆ ਕਿ ਹਰ ਇੱਕ ਗੱਲ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਪੁੱਛ ਕੇ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਤਰੱਕੀ ਕੀਤੀ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਇੱਦਾਂ ਕਹਿ ਲਓ ਕਿ ਸਰਕਾਰਾਂ ਦੇ ਨਾਲੋਂ ਵੀ ਵੱਧ ਚੱਲਣ ਲੱਗ ਪਈ। ਇੱਕ ਵਾਰੀ ਕੋਈ ਉਪਰੇ ਦੇਸ਼ ਤੋਂ ਕਿਸੇ ਕਿਸਮ ਦੀ ਵਪਾਰ ਦੀ ਔਫਰ ਆਈ ਤਾਂ ਟੇਵਾ ਵਿਖਾ ਕੇ ਪੁੱਛਿਆ ਕੀ ਇਹ ਕਰ ਲੈਣਾ ਚਾਹੀਦਾ, ਕਿਉਂਕਿ ਹਮੇਸ਼ਾ ਇਸ ਚੀਜ਼ ਦਾ ਬੜਾ ਫਾਇਦਾ ਸੇਠ ਜੀ ਨੇ ਚੁੱਕਿਆ ਸੀ, ਸੋ ਇਸ ਕਰਕੇ ਇਸ ਵਾਰੀ ਵੀ ਪੁੱਛ ਲਿਆ। ਪਰ ਇਸ ਵਾਰੀ ਇੱਦਾਂ ਹੋਇਆ ਨਹੀਂ। ਜੋ ਪੰਡਤਾਂ ਨੇ ਨਜ਼ੂਮੀਆਂ ਨੇ ਕਿਹਾ ਉਹਦੇ ਉਲਟ ਇਸ ਡੀਲ ਦੇ ਵਿੱਚ ਉਹ ਘਾਟਾ ਪੈ ਗਿਆ। ਫਿਰ ਦੁਬਾਰਾ ਤੋਂ ਕੋਈ ਸੌਦਾ ਆਇਆ। ਇਸ ਵਾਰੀ ਪੰਡਤਾਂ ਨੇ ਕਿਹਾ ਕਿ ਨਹੀਂ, ਇਹ ਤੁਹਾਨੂੰ ਡੀਲ ਨਹੀਂ ਕਰਨੀ ਚਾਹੀਦੀ, ਤੁਹਾਡਾ ਸਮਾਂ ਠੀਕ ਨਹੀਂ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਦੋ ਹੋਰ ਡੀਲ ਜਦੋਂ ਆਈਆਂ ਤਾਂ ਸਮਾਂ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਹੋਇਆ ਕੁਛ ਇਸ ਤਰ੍ਹਾਂ ਕਿ ਉਹ ਅਫਸਰ ਕਿਸੇ ਹੋਰ ਨੇ ਤੇ ਨਹੀਂ ਛੱਡਣਾ ਸੀ, ਸੇਠ ਜੀ ਨੇ ਨਹੀਂ ਲਿਆ ਠੇਕਾ ਤੇ ਹੋਰਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਖੁੰਦਕ ਦੇ ਵਿੱਚ ਆ ਕੇ ਕਈ ਬੰਦੇ ਆਸ ਪਾਸ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਇੱਧਰ ਸੇਠ ਜੀ ਜਦੋਂ ਪੁੱਛਦੇ ਅੱਗੋਂ ਜਵਾਬ ਮਿਲਦਾ ਕਿ ਹਾਲੇ ਤੁਹਾਡਾ ਸਮਾਂ ਠੀਕ ਨਹੀਂ, ਸਮਾਂ ਠੀਕ ਨਹੀਂ ਹੈ, ਇਸ ਕਰਕੇ ਕੋਈ ਡੀਲ ਨਹੀਂ ਸੀ ਚੱਲ ਰਹੀ। ਕੁਝ ਲੋਕ ਜਿਹੜੇ ਕਿ ਕੱਦ ਦੇ ਵਿੱਚ ਬਹੁਤ ਛੋਟੇ ਸੀ ਉਹ ਹੌਲੀ ਹੌਲੀ ਕੱਦ ਦੇ ਵਿੱਚ ਸਾਵਾਂ ਖੜ੍ਹਨਾ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਦਾ ਕਾਰੋਬਾਰ ਘਾਟੇ 'ਚ ਜਾਣ ਲੱਗ ਪਿਆ ਅਤੇ ਦੂਸਰੇ ਕਈ ਸੇਠ ਬਣ ਕੇ ਉੱਭਰ ਆਏ। ਉਹ ਸਰਕਾਰੀ ਬੰਦੇ ਜਿਹੜੇ ਪਹਿਲਾਂ ਬੜਾ ਆਦਰ ਮਾਣ ਕਰਦੇ ਸੀ, ਉਹ ਰਾਜਨੇਤਾ ਜਿਹੜੇ ਕਿਸੇ ਨਾ ਕਿਸੇ ਕਾਰਨ ਵੱਸ, ਕਿਸੇ ਨਾ ਕਿਸੇ ਲਾਲਚ ਵੱਸ ਸੇਠ ਜੀ ਦੀ ਮਨ ਦੇ ਸੁਣਦੇ ਸੀ, ਹੁਣ ਉਹਨਾਂ ਨੇ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀ। ਸੇਠ ਜੀ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਸਮਾਂ ਵਾਕਈ ਮਾੜਾ। ਕਹਿੰਦੇ ਜਦੋਂ ਸਮਾਂ ਮਾੜਾ ਹੁੰਦਾ ਫਿਰ ਚੁੱਪ ਕਰਕੇ ਦਿਨ ਕੱਢ ਲੈਣੇ ਚਾਹੀਦੇ। ਸੇਠ ਜੀ ਵੀ ਚੁੱਪ ਕਰਕੇ ਦਿਨ ਕੱਢ ਰਹੀ, ਪਰ ਕਾਰੋਬਾਰ ਦਿਨੋ ਦਿਨ ਥੱਲੇ ਨੂੰ ਜਾ ਰਿਹਾ। ਜਦੋਂ ਬੰਦੇ ਦੇ ਦਿਨ ਮਾੜੇ ਹੋਣ, ਜਦੋਂ ਬੰਦਾ ਮੰਨ ਲਏ ਕਿ ਮੇਰਾ ਸਮਾਂ ਮਾੜਾ, ਅਤੇ ਜਦੋਂ ਕਾਰੋਬਾਰ ਤੁਹਾਡਾ ਹੇਠਾਂ ਜਾਣਾ ਸ਼ੁਰੂ ਹੁੰਦਾ, ਫਿਰ ਉਸੇ ਕਾਰੋਬਾਰ ਦੇ ਵਿੱਚੋਂ ਸਰਕਾਰਾਂ ਨੂੰ ਨੁਕਸ ਵੀ ਦਿਖਣੇ ਸ਼ੁਰੂ ਹੋ ਜਾਂਦੇ। ਕਈ ਤਰ੍ਹਾਂ ਦੇ ਨੁਕਸ ਦਿਸੇ, ਕਈ ਤਰ੍ਹਾਂ ਦੀਆਂ ਛਾਣਬੀਣ ਹੋਈਆਂ ਮੁੱਕ ਦੀ ਗੱਲ। ਸੇਠ ਜੀ ਬਿਲਕੁਲ ਹੀ ਆਸ਼ੀ 'ਤੇ ਆ ਗਏ। ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਕਾਰੋਬਾਰ, ਸਾਰੇ ਸੌਦੇ ਵਿਕਣੇ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਨੂੰ ਆਪਣਾ ਮਹਿਲ ਵਰਗਾ ਘਰ ਵੀ ਛੱਡ ਕੇ ਨਿਕਲਣਾ ਪਿਆ। ਘਰ ਦੀ ਵੀ ਨਿਲਾਮੀ ਹੋ ਗਈ। ਉਹ ਮਹਿਲਾਂ ਦੇ ਵਿੱਚ ਰਹਿਣ ਵਾਲਾ ਸੇਠ ਹੁਣ ਉਹਦੇ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਬਚੀ। ਯਾਰਾਂ ਦੋਸਤਾਂ ਨੇ ਵੀ ਕਿਨਾਰਾ ਕਰ ਲਿਆ।
ਹੁਣ ਸਾਰਾ ਟੱਬਰ ਬੈਠ ਕੇ ਜਦੋਂ ਵੀ ਗੱਲ ਕਰਦਾ ਤਾਂ ਹਮੇਸ਼ਾ ਸਮੇਂ ਨੂੰ ਦੋਸ਼ ਦਿੰਦੇ, ਸਾਡਾ ਸਮਾਂ ਠੀਕ ਨਹੀਂ ਚੱਲ ਰਿਹਾ। ਹੈਰਾਨੀ ਹੋਈ ਹੈ ਜਾਣ ਕੇ ਕਿ ਜਿਹੜੇ ਨਜੂਮੀ ਜਿਹੜੇ ਪੰਡਿਤ ਟੇਵਾ ਲਾ ਕੇ ਦੱਸਦੇ ਸੀ, ਹੁਣ ਉਹ ਵੀ ਸੇਠ ਜੀ ਤੋਂ ਪਾਸਾ ਵੱਟਣਾ ਸ਼ੁਰੂ ਹੋ ਗਏ, ਕਿਉਂਕਿ ਹੁਣ ਉਹਨਾਂ ਨੂੰ ਦਾਨ ਦਕਸ਼ਣਾ ਨਹੀਂ ਸੀ ਮਿਲਦੀ। ਹੁਣ ਉਹਨਾਂ ਦਾ ਵੀ ਘਰ ਚੱਲਣਾ ਇਹਨਾਂ ਤੋਂ ਔਖਾ ਹੈ। ਔਖੇ ਹਾਲਾਂ ਦੇ ਵਿੱਚ ਦਿਨ ਕੱਟਦਿਆਂ ਸੇਠ ਜੀ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਮੇਰਾ ਸਮਾਂ ਚੰਗਾ ਆਊਗਾ ਅਤੇ ਕਦੋਂ ਫਿਰ ਦੁਬਾਰਾ ਰੋਟੀ ਸੌਖੀ ਚੱਲਦੀ ਹੋਊਗੀ। ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਸਧਾਰਨ ਘਰਾਂ 'ਚ ਰਹਿਣਾ ਬੜਾ ਔਖਾ ਹੁੰਦਾ। ਇੱਕ ਵਾਰੀ ਕਿਸੇ ਨੇ ਦੱਸ ਪਾਈ ਕਿ ਇੱਥੇ ਲਾਗੇ ਕੋਈ ਸੰਤ ਮਹਾਤਮਾ ਉਹ ਤੈਨੂੰ ਦੱਸ ਸਕਦਾ ਕਿ ਤੇਰਾ ਚੰਗਾ ਸਮਾਂ ਕਦੋਂ ਆਊਗਾ। ਹੁਣ ਉਹ ਲੋਕ ਜਿਹੜੇ ਪੈਸਾ ਲੈ ਕੇ ਦੱਸਦੇ ਸੀ, ਜਿਨ੍ਹਾਂ ਦੇ ਉੱਤੇ ਯਕੀਨ ਸੀ, ਉਹ ਤਾਂ ਹੁਣ ਤੇਰਾ ਟੇਵਾ ਫੜਨਾ ਵੀ ਚੰਗਾ ਨਹੀਂ ਸਮਝਦੇ, ਤੈਨੂੰ ਵੇਖਣਾ ਵੀ ਨਹੀਂ ਚੰਗਾ ਸਮਝਦੇ। ਪਰ ਸੁਣਨ ਦੇ ਵਿੱਚ ਆਉਂਦਾ ਕਿ ਇਹ ਵਾਲਾ ਜਿਹੜਾ ਸਾਧ ਆ, ਇਹਨੂੰ ਕੋਈ ਪੈਸੇ ਦਾ ਕੋਈ ਲਾਲਚ ਨਹੀਂ, ਅਤੇ ਇੱਕ ਦਿਨ ਟੇਵਾ ਲੈ ਕੇ ਉਹਦੇ ਕੋਲ ਪਹੁੰਚ ਗਿਆ। ਜਾ ਕੇ ਪੁੱਛਣ ਲੱਗਾ, ਜੀ ਮੇਰਾ ਸਮਾਂ ਮਾੜਾ ਚੱਲ ਰਿਹਾ, ਦੱਸ ਸਕਦੇ ਹੋ ਕਦੋਂ ਮੇਰਾ ਸਮਾਂ ਬਦਲੂਗਾ? ਤੋ ਸਾਧੂ ਮਹਾਤਮਾ ਨੇ ਹੱਸ ਕੇ ਕਿਹਾ, ਸਮਾਂ ਵੀ ਕਦੀ ਮਾੜਾ ਹੁੰਦਾ ਕਿਸੇ ਦਾ? ਤੈਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਬੰਦੇ ਦਾ ਸਮਾਂ ਤੇ ਕਦੀ ਮਾੜਾ ਹੁੰਦਾ ਹੀ ਨਹੀਂ। ਤੇ ਜੀ ਸਭ ਤੋਂ ਚੰਗਾ ਫਿਰ ਕਦੋਂ ਹੁੰਦਾ? ਕਹਿਣ ਲੱਗੇ, ਜਦੋਂ ਉਹ ਧਰਤੀ ਤੇ ਜਨਮ ਲੈਂਦਾ। ਮੈਂ ਤੂੰ ਅਸੀਂ ਸਾਰਿਆਂ ਜਦੋਂ ਧਰਤੀ ਤੇ ਜਨਮ ਲਿਆ ਸੀ, ਉਹ ਸਾਡਾ ਸਭ ਤੋਂ ਚੰਗਾ ਸਮਾਂ, ਤੇ ਫਿਰ ਰਹਿੰਦਾ ਕਦੋਂ ਤੱਕ ਹੈ ਚੰਗਾ? ਜਦੋਂ ਤੱਕ ਇਸ ਤੁਸੀਂ ਧਰਤੀ ਤੇ ਸਾਹ ਲੈਂਦੇ ਹੋ, ਯਾਨੀ ਕਿ ਜਿੰਨਾ ਤੇ ਤੱਕ ਇਨਸਾਨ ਜਿਉਂਦਾ ਉਹਦਾ ਸਮਾਂ ਮਾੜਾ ਨਹੀਂ ਹੁੰਦਾ, ਉਹਦਾ ਸਮਾਂ ਚੰਗਾ ਹੀ ਹੁੰਦਾ। ਇਸ ਚੰਗੇ ਸਮੇਂ ਨੂੰ ਹੀ ਭੋਗਣ ਦੇ ਲਈ ਤਾਂ ਉਹ ਇਸ ਦੁਨੀਆਂ 'ਤੇ ਆਇਆ। ਜੀ ਮੈਂ ਤਾਂ ਅੱਜ ਤੱਕ ਕੁਛ ਹੋਰ ਹੀ ਸੁਣਿਆ, ਅਤੇ ਜੇ ਮੇਰਾ ਸਮਾਂ ਜੰਮਣ ਤੋਂ ਲੈ ਕੇ ਮਰਨ ਤੱਕ ਚੰਗਾ ਹੀ ਆ, ਤਾਂ ਫਿਰ ਮੈਨੂੰ ਆਹ ਦਿਨ ਕਿਉਂ ਵੇਖਣੇ ਪੈ ਰਹੇ? ਸਾਧੂ ਨੇ ਕਿਹਾ, ਤੁਹਾਨੂੰ ਪਤਾ ਸਭ ਤੋਂ ਵੱਧ ਜ਼ਰੂਰੀ ਕੀ ਹੈ? ਇਨਸਾਨ ਨੂੰ ਲੱਗਦਾ ਕਿ ਸਮਾਂ ਚੰਗਾ ਜਾਂ ਮਾੜਾ ਉਹਦੇ ਲਈ ਸਭ ਤੋਂ ਬਿਹਤਰ ਹੈ। ਕਈ ਵਾਰੀ ਕਈ ਲੋਕ ਚੰਗੇ ਸਮੇਂ ਦਾ ਇੰਤਜ਼ਾਰ ਕਰਦਿਆਂ ਵੀ ਬੜੇ ਪਲ ਗਵਾ ਲੈਂਦੇ ਨੇ। ਪਰ ਵੇਖਿਆ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਤੁਹਾਡੀ ਸਿਹਤ। ਤੈਨੂੰ ਲੱਗਦਾ ਹੋਊਗਾ ਕਿ ਸਭ ਤੋਂ ਜ਼ਰੂਰੀ ਸਮਾਂ ਹੋਊਗਾ। ਸਭ ਤੋਂ ਜ਼ਰੂਰੀ ਸਮਾਂ, ਸਭ ਤੋਂ ਜ਼ਰੂਰੀ ਸਥਿਤੀਆਂ, ਅਤੇ ਸਭ ਤੋਂ ਜ਼ਰੂਰੀ ਉਹ ਸਾਥ ਜਿਹੜਾ ਤੁਸੀਂ ਉਸ ਸਮੇਂ ਵਿੱਚ ਮਾਣ ਰਹੇ ਹੁੰਦੇ ਹੋ। ਮੇਰੇ ਮੁਤਾਬਕ ਸਮਾਂ ਕੋਈ ਮਾੜਾ ਨਹੀਂ, ਪਰ ਤੁਹਾਡਾ ਸਾਥ ਮਾੜਾ ਹੋ ਸਕਦਾ, ਉਹ ਸਥਿਤੀਆਂ ਉਹ ਸਰਕਮਸਟਾਂਸਿਸ ਮਾੜੇ ਹੋ ਸਕਦੇ ਨੇ, ਅਤੇ ਸਭ ਤੋਂ ਜ਼ਰੂਰੀ ਤੁਹਾਡੀ ਸਿਹਤ ਮਾੜੀ ਹੋ ਸਕਦੀ ਹੈ, ਜਿਹਦੇ ਕਰਕੇ ਤੁਹਾਨੂੰ ਸਮੱਸਿਆ ਆਉਂਦੀ ਹੈ। ਹੁਣ ਜੇ ਮੈਂ ਤੈਨੂੰ ਕਹਾਂ, ਇਸ ਮੌਕੇ ਦੇ ਉੱਤੇ ਮੈਂ ਇਹਨਾਂ ਸਾਰਿਆਂ ਦੇ ਵਿੱਚੋਂ ਤੇਰੀ ਇੱਕ ਸਮੱਸਿਆ ਦਾ ਹੱਲ ਕਰ ਸਕਦਾ, ਤਾਂ ਦੱਸ ਕਿਹੜੀ ਕਰਾਉਣਾ ਚਾਹੇਗਾ? ਰਟੀ ਰਟਾਈ ਗੱਲ ਫਿਰ ਮੂੰਹ ਦੇ ਵਿੱਚੋਂ ਨਿਕਲ ਗਈ। ਕਹਿਣ ਲੱਗਾ, ਜੀ ਬਸ ਦਿਨ ਪਲਟ ਜਾਣ, ਮੇਰਾ ਸਮਾਂ ਠੀਕ ਹੋ ਜਾਵੇ। ਅਤੇ ਸਾਧੂ ਹੱਸ ਕੇ ਕਹਿਣ ਲੱਗਾ, ਜੇ ਤੇਰੀ ਸਿਹਤ ਦੇ ਵਿੱਚ ਕੋਈ ਵਿਗਾੜ ਹੋਇਆ ਤਾਂ ਚੰਗੇ ਸਮੇਂ ਨੂੰ ਭਲਾ ਕੀ ਕਰੇਗਾ? ਸੇਠ ਦੇ ਦਿਮਾਗ ਦੇ ਵਿੱਚ ਇੱਕਦਮ ਸਾਰਾ ਪਿੱਛਾ ਦੌੜ ਗਿਆ, ਅਤੇ ਪਿੱਛੇ ਜਾ ਕੇ ਯਾਦ ਕੀਤਾ, ਜਦੋਂ ਇਹ ਸਿਲਸਿਲਾ ਚੱਲ ਰਿਹਾ ਸੀ ਤਾਂ ਵਾਕਈ ਉਦੋਂ ਮੇਰੀ ਸਿਹਤ ਦੇ ਵਿੱਚ ਵਿਗਾੜ ਪੈਦਾ ਸ਼ੁਰੂ ਹੋਇਆ ਸੀ। ਉਹਨੇ ਦਿਨੀ ਵਾਕਈ ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ। ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਕੁਛ ਚੰਗਾ ਨਹੀਂ ਲੱਗਦਾ ਅਤੇ ਮੈਂ ਕੁਛ ਕਰਦਾ ਵੀ ਨਹੀਂ।
ਜਦੋਂ ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਫਿਰ ਆਸ ਪਾਸ ਦੇ ਲੋਕਾਂ ਦੇ ਉੱਤੇ ਵੀ ਮੈਂ ਖਿੱਚ ਕੱਢਣੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ ਹੌਲੀ ਉਹ ਮੇਰਾ ਸਾਥ ਵੀ ਜਾਂਦਾ ਰਿਹਾ, ਚੰਗੇ ਲੋਕਾਂ ਦਾ ਸਾਥ ਚਲਾ ਗਿਆ ਅਤੇ ਗਲਤ ਲੋਕ ਆ ਕੇ ਗਲਤ ਸਲਾਹਾਂ ਦੇਣੀਆਂ ਸ਼ੁਰੂ ਕਰ ਗਏ। ਬਸ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਉਹ ਪਹਿਲਾਂ ਵਾਲੀ ਸਥਿਤੀ ਨਹੀਂ ਰਹੀ, ਸਰਕਮਸਟਾਂਸਿਸ ਬਦਲ ਗਏ ਅਤੇ ਹੁਣ ਸੇਠ ਜੋ ਬੈਠਾ ਬੈਠਾ ਸੋਚ ਰਿਹਾ ਉਹਨੂੰ ਗੱਲ ਸਮਝ ਆ ਰਹੀ ਹੈ ਕਿ ਉਹ ਜਿਹੜਾ ਮੇਰਾ ਭਵਿੱਖ ਦੱਸਦੇ ਸੀ, ਉਹ ਜਿਹੜੇ ਦੱਸਦੇ ਸੀ ਤੇਰਾ ਸਮਾਂ ਹੁਣ ਚੰਗਾ ਜਾਂ ਤੇਰਾ ਸਮਾਂ ਮਾੜਾ, ਉਹ ਸ਼ਾਇਦ ਇਹੋ ਹੀ ਹਿਸਾਬ ਲਾਉਂਦੇ ਸੀ ਕਿ ਹੁਣ ਜੇ ਬੰਜੇ ਮੰਜੇ 'ਤੇ ਪਿਆ ਬਿਮਾਰ ਆ ਅਤੇ ਸਮਾਂ ਕਿੱਥੋਂ ਚੰਗਾ ਹੋ ਗਿਆ ਇਹਦਾ। ਇਹ ਜਿਹੜਾ ਹੁਣ ਸਾਡੇ ਨਾਲ ਕੋਈ ਪਿਆਰ ਦੇ ਚਾਰ ਬੋਲ ਨਹੀਂ ਬੋਲ ਸਕਦਾ, ਇਹ ਜਿਹਦੇ ਲਾਗੇ ਹੁਣ ਉਹ ਲੋਕ ਨਹੀਂ ਗਏ ਜਿਹੜੇ ਸਿਆਣੇ ਹੁੰਦੇ ਸੀ, ਸੁਲਝੇ ਹੁੰਦੇ ਸੀ, ਉਹਨਾਂ ਸਥਿਤੀਆਂ ਨੂੰ ਭਾਵ ਕੇ ਉਹ ਇਹੋ ਕਹਿੰਦੇ ਰਹੇ ਕਿ ਤੇਰਾ ਤੇਰਾ ਸਮਾਂ ਨਹੀਂ ਚੰਗਾ, ਜਦਕਿ ਵੇਖਿਆ ਜਾਵੇ ਤਾਂ ਨੁਕਸ ਕਿਤੇ ਹੋਰ ਸੀ। ਸ਼ਾਇਦ ਸੇਠ ਨੂੰ ਇਹ ਗੱਲਾਂ ਬੈਠੇ ਬੈਠੇ ਆਪ ਹੀ ਸਮਝ ਆ ਰਹੀਆਂ ਸੀ। ਸੋ ਜੇ ਸਾਡੇ ਵਿੱਚੋਂ ਵੀ ਕਿਸੇ ਨੂੰ ਇਹ ਲੱਗ ਰਿਹਾ ਕਿ ਮੇਰਾ ਸਮਾਂ ਬਹੁਤ ਮਾੜਾ ਚੱਲ ਰਿਹਾ, ਚੰਗੇ ਸਮੇਂ ਦੇ ਤੁਸੀਂ ਵੀ ਇੰਤਜ਼ਾਰ ਦੇ ਵਿੱਚ ਹੋ ਅਤੇ ਬਾਕੀ ਪਹਿਲੇ ਪੈਰਾਮੀਟਰ ਜ਼ਰੂਰ ਚੈੱਕ ਕਰ ਲਿਓ ਕਿ ਤੁਹਾਡੀ ਸਿਹਤ ਠੀਕ ਚੱਲ ਰਹੀ ਹੈ। ਜੇ ਤੁਹਾਡੀ ਸਿਹਤ ਠੀਕ ਹੈ ਤਾਂ ਬਾਕੀ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਉਦੋਂ ਸਾਡਾ ਇਸ ਪਾਸੇ ਨੂੰ ਧਿਆਨ ਵੀ ਨਹੀਂ ਜਾਂਦਾ। ਜਦੋਂ ਸਾਡੀ ਸਿਹਤ ਚੰਗੀ ਆ, ਸਾਡੇ ਨਾਲ ਸਾਥ ਚੰਗਾ, ਸਾਡੇ ਸਰਕਮਸਟਾਂਸਿਸ ਠੀਕ ਨੇ, ਸੋਹਣਾ ਸਾਥ ਮਾਨਣ ਨੂੰ ਮਿਲ ਰਿਹਾ ਤਾਂ ਫਿਰ ਕਦੀ ਇਹ ਮਨ ਦੇ ਵਿੱਚ ਆਉਂਦਾ ਵੀ ਨਹੀਂ ਆ ਕਿ ਸਾਡਾ ਸਮਾਂ ਮਾੜਾ ਸਮਾਂ ਮਾੜਾ। ਇਹ ਵਿਚਾਰ ਉਦੋਂ ਹੀ ਤੁਹਾਡੇ ਮਨ ਦੇ ਵਿੱਚ ਆਉਂਦਾ ਜਦੋਂ ਤੁਹਾਡੇ ਕੋਲ ਚੰਗਾ ਸਾਥ ਘੁੱਸ ਜਾਂਦਾ, ਜਦੋਂ ਤੁਹਾਡੀ ਸਿਹਤ ਤੁਹਾਡਾ ਸਾਥ ਨਹੀਂ ਦਿੰਦੀ। ਇਹ ਇੱਕ ਅਲੱਗ ਵਿਸ਼ਾ ਕਿ ਸਿਹਤ ਸਾਥ ਕਿਉਂ ਨਹੀਂ ਦਿੰਦੀ, ਸਿਹਤ ਦੇ ਵਿੱਚ ਵਿਗਾੜ ਕਿਉਂ ਪੈਂਦਾ, ਉਹਦੇ ਉੱਤੇ ਫਿਰ ਕਦੀ ਗੱਲ ਕਰਾਂਗੇ। ਪਰ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਮੇਰਾ ਵੀ ਸਮਾਂ ਮਾੜਾ ਅਤੇ ਮੈਂ ਚੰਗੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਅਤੇ ਕੋਸ਼ਿਸ਼ ਕਰਿਓ ਪਹਿਲਾਂ ਦੂਜੀਆਂ ਚੀਜ਼ਾਂ ਦੇ ਵਿੱਚ ਆਪਾਂ ਸੁਧਾਰ ਕਰ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

0: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au। ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनिआं दा एक मजबूत घर। हाउस एंड लैंड एक्सपर्ट्स ओपिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
1: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ। DDIY, don't do it yourself। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ, ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DDIY, don't do it yourself। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ, ਮੈਲਬੋਰਨ ਦੁਆਰਾ ਜਾਰੀ।
2: ਵਾਓ, ਤੇਰੀ ਸਬਜ਼ੀ ਦੇ ਖੁਸ਼ਬੂ।
1: ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ, ਮੈਲਬੋਰਨ ਦੁਆਰਾ ਜਾਰੀ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤ ਇੰਦਰ ਗਰੇਵਾਲ।
1: ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਕਾਪੀ ਟੂ ਆਲ। ਬਾਹਰ ਸੌਗੀ ਜਿਹਾ ਮੌਸਮ ਹੋਇਆ ਪਿਆ, ਹਲਕੀ ਹਲਕੀ ਜੀ ਭੂਰ ਪੈ ਰਹੀ ਆ,
0: ਡ੍ਰਿਜ਼ਲਿੰਗ
1: ਜਿੱਦਾਂ ਕਿੱਦਾਂ ਹੀ ਹੈ ਡਿਊ ਡ੍ਰੌਪਸ ਵਰ ਲੁਕਿੰਗ ਲਾਈਕ ਪਰਲਸ। ਅੱਗੇ ਮਾਰਨਿੰਗ ਵਾਕ 'ਚ ਨਹੀਂ ਪੜ੍ਹਦੇ ਹੁੰਦੇ ਛੋਟੇ ਹੁੰਦੇ, ਬੜੇ ਰੱਟੇ ਮਾਰਨੇ ਉਹਨੂੰ।
0: ਇਹੋ ਜਿਹਾ ਮੌਸਮ ਹੈ ਨਾ ਵੀ ਕੋਈ ਚੰਗਾ ਕੋਈ ਹੋਵੇ ਕਵੀ ਤੇ ਉਹ ਕਵਿਤਾ ਲਿਖਦਾ ਸਾਡੇ ਵਰਗੇ, ਕਹਿੰਦੇ ਆ ਚਿਕੜੀ ਜੀ ਹੋਈ ਹੈ।
1: ਆ ਮਨਮੋਹਣ ਬਾਰ ਸੁਣਾ ਦਾ ਗਾਣਾ ਨਹੀਂ, ਬਾਗਾਂ 'ਚ ਮੋਰ ਬੋਲਦੇ ਹੁਣ ਮਿੰਨੀ ਮਿੰਨੀ ਭੂਰ ਪੈਂਦੀ ਹੋਵੇ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਆਹੋ ਬੜੀ ਜ਼ਿਆਦਾ ਸ਼ਰਾਰਤ 'ਚ ਫਿਰ ਚੱਲ ਕੇ ਡਿੱਗਣਾ ਹੁੰਦਾ ਛੋਟੇ ਹੁੰਦੇ, ਚੁੜਕਾ ਗੰਗਾ ਰਾਮ ਚੂਰੀ ਖਾਣੀ ਹੈ, ਤੋਤਾ ਕਹਿੰਦਾ ਕਦੇ ਆਪ ਖਾਧੀ ਨਾਲੇ ਤਿਲ ਕੇ ਡਿੱਗ ਪਿਆ, ਕਿਉਂਕਿ ਮੂੰਹ ਤਾਹਾਂ ਨੂੰ ਚੱਕਿਆ ਹੋਇਆ।
0: ਚਲੋ ਆਓ ਜੀ ਫਿਰ ਇਸ ਵਧੀਆ ਵਧੀਆ ਜੇ ਮੌਸਮ ਦੇ ਵਿੱਚ, ਵਧੀਆ ਕਵਾਂਗੇ ਵਧੀਆ ਹੁੰਦਾ ਵਾ ਇਹ, ਹੈ ਨਾ, ਨਾ ਬਹੁਤ ਜ਼ਿਆਦਾ ਮੀਂਹ ਅਤੇ ਨਾ ਘੱਟ, ਪਰ ਗੱਡੀ ਧਿਆਨ ਦੇ ਨਾਲ ਚਲਾਇਆ ਤੁਸੀਂ। ਅਤੇ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਅਤੇ ਇਸ ਮਾਹੌਲ ਨੂੰ ਥੋੜ੍ਹਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਫਤਿਹ, ਉਸ ਤੋਂ ਬਾਅਦ ਅਰਨਵ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਮਾਮਾ ਜੀ ਇਨ ਹਾਊਸ,
1: ਵਨਸ ਮੋਰ ਡੀਜੇ ਔਨ ਦਾ ਫਲੋਰ,
0: ਮਾਮਾ ਜੀ ਔਨ ਫਲੋਰ,
1: ਬੱਲੇ ਮਾਮਾ ਜੀ ਆਏ, ਮੈਂ ਮਾਮਾ ਜੀ ਨੂੰ ਕੁਰਸੀ ਦਿੱਤੀ, ਮਾਮਾ ਜੀ ਡਿੱਗ ਪਏ ਥੱਲੇ, ਮਾਮਾ ਜੀ ਆਏ ਬੱਲੇ।
0: ਮੰਨਤ ਮਾਮਾ ਜੀ ਬੜੀਆਂ ਬੋਲੀਆਂ ਪਾ ਕੇ ਆਈ,
1: ਉਸੇ ਮੂਡ 'ਚ ਹੁਣ ਨੇ
0: ਹੈ ਵਿਆਹ ਵੇਖ ਕੇ ਆਏ ਮਾਮਾ ਜੀ, ਤੈਨੂੰ ਨਹੀਂ ਸੱਦਿਆ
1: ਮਾਮਾ ਜੀ ਨੂੰ, ਮਸਾਂ ਸੱਦਿਆ ਅਗਲੇ
0: ਨਹੀਂ, ਮੰਨਤ ਦਾ ਤੇ ਬਣਦਾ ਸੀ ਬਈ,
1: ਇਹਦਾ ਬਣਦਾ ਸੀ ਕਿਉਂਕਿ ਬੋਲੀਆਂ ਦੋਨੋਂ ਪਾਸੇ ਪਾ ਸਕਦੇ, ਇਹਨੂੰ ਨਾਨਕਿਆਂ ਵੀ ਆਉਂਦੀਆਂ ਦਾਦਕਿਆਂ ਵੀ,
0: ਹੈ ਨਾ ਮੰਨਤ।
2: ਹਾਂਜੀ
0: ਹਾਂਜੀ ਹਾਏ ਮੰਨਤ, ਤੂੰ ਸਿਆਣੀ ਨਹੀਂ ਹੋਗੀ ਜ਼ਿਆਦਾ?
2: ਨਹੀਂ
0: ਹਾਂ ਨਹੀਂ, ਮੈਨੂੰ ਤਾਂ ਲੱਗਦਾ ਹੁੰਦਾ ਵੀ ਮੰਨਤ ਬਹੁਤ ਸਿਆਣੀ ਆ। ਨਹੀਂ ਲੱਗਦਾ, ਹਾਏ ਅਸੀਂ ਤੇ ਤਾਂਹੀਓ ਪ੍ਰਧਾਨ ਬਣਾਇਆ ਹੈ ਤੁਹਾਨੂੰ ਤੇ।
1: ਨੈਪੋਟਿਜ਼ਮ
0: ਨਹੀਂ ਹੋਊਗਾ ਫਿਰ, ਪਰਿਵਾਰਵਾਦ ਨਹੀਂ ਹੋਣਾ ਨਾ। ਵੇਖਿਆ ਵੇਖੋ ਬਾਦਲ ਕੁਰਸੀ ਗਵਾ ਬੈਠੇ ਇਸੇ ਚੱਕਰ ਚ, ਹੈਨਾ,
1: ਆਪਣਿਆਂ ਨੂੰ ਰਿਓੜੀਆਂ ਵੰਡਦੇ,
0: ਹੋਰ ਕੀ, ਗਾਂਧੀ ਪਰਿਵਾਰ ਜਾਂਦਾ ਰਿਹਾ ਇਸੇ ਚੱਕਰ ਚ, ਇੱਦਾਂ ਨਹੀਂ ਇੱਦਾਂ ਨਹੀਂ। ਹਾਂ ਇੱਕ ਇੱਕ ਇੱਕ ਪਰਿਵਾਰ ਦੇ ਵਿੱਚ ਇੱਕੋ ਉਦਾਂ ਮਿਲਣਾ ਵਾ,
1: ਚਲੋ ਫਿਰ ਕਿਆ ਮੰਨ ਲੈਂਦੇ ਹਾਂ ਕਿ ਮੈਨੂੰ ਹੀ ਦੇ ਦਿਓ, ਛੱਡੋ ਫਤਿਹ ਨੂੰ,
0: ਜਾਂ ਇਹ ਹੋ ਸਕਦਾ ਪ੍ਰਧਾਨ ਆਪਾਂ ਕਿਸੇ ਹੋਰ ਨੂੰ ਬਣਾ ਦਿੰਦੇ ਹਾਂ ਤੇ ਵਾਈਸ ਪ੍ਰਧਾਨ ਆਪਾਂ ਫਤਿਹ ਨੂੰ ਬਣਾ ਦਾਂਗੇ।
1: ਮਾਰਗਰੇਟ ਥੈਚਰ ਤਾਂ ਇੱਧਰੋਂ ਹੀ ਬਣੂ,
0: ਹੈਂ ਨਹੀਂ ਨਹੀਂ, ਪਰ ਫਿਰ ਵੀ ਦੋ ਵੀ ਦੋ ਵੀ ਬਣਨਗੇ ਨਾ ਤੇ ਉਹ ਵੀ ਫਿਰ ਇੱਕੋ ਫੈਮਿਲੀ ਚੋਂ ਨਹੀਂ ਨਾ ਬਣਨੇ, ਜਿਹੜੀ ਫੈਮਿਲੀ ਚੋਂ ਪ੍ਰਧਾਨ ਬਣੂਗਾ ਉਹ ਚ ਵਾਈਸ ਨਹੀਂ ਬਣ ਸਕਦਾ। ਹੈਂ ਇਹ ਮਸਲਾ ਪੈ ਗਿਆ ਕਿਤੇ, ਇਹ ਡੀਲ ਤੇ ਨਹੀਂ ਹੋਈ ਕਿਤੇ ਵੀਰ ਨਾਲ, ਪਲਮ ਮੁੱਕਰ ਜੇ ਫਿਰ ਅੱਜ ਮੁੱਕਰ ਨੀ ਦਿੰਦੇ ਉਹਨੂੰ, ਬੰਦਾ ਤੇ ਘੈਂਟ ਆ ਉਹਦਾ,
2: ਉਹਨੂੰ ਆਪਾਂ ਦੇ ਦਿੰਦੇ ਆ, ਉਹਨੂੰ ਦੇ ਦਿੰਦੇ ਆ ਆਪਾਂ ਇਨਫਿਨਿਟੀ ਇਨਫਿਨਿਟੀ ਫਾਈਨ ਦਾ ਲੀਡਰ।
0: ਹਾਂ ਹਾਂ ਇਹ ਹੋ ਸਕਦਾ, ਇਨਫਿਨਿਟੀ ਲੀਡਰ ਬਣਾ ਦਾਂਗੇ ਆਪਾਂ ਨੂੰ, ਨਹੀਂ ਆਪਾਂ ਇੱਦਾਂ ਕਰਾਂਗੇ ਆਪਾਂ ਨੂੰ ਨਾ ਆਪਾਂ ਨੂੰ ਇੱਦਾਂ ਕਰਾਂਗੇ ਆਪਾਂ ਟ੍ਰਿਗਰ ਬਣਾ ਦਾਂਗੇ ਉਹਨੂੰ,
1: ਖਜ਼ਾਨਾ ਲੈ ਕੇ ਪਾਕਿਸਤਾਨ ਭਾਜੇ,
0: ਕਿਉਂਕਿ ਇਹ ਇਹਨੂੰ ਇਹਨੂੰ ਮੈਥ ਬੜਾ ਵਧੀਆ ਨਾ ਇਹਦਾ, ਅਤੇ ਇਹਨੂੰ ਆਪਾਂ ਇੱਦਾਂ ਕਰਾਂਗੇ ਵੀ ਆਪਾਂ ਸਾਰਾ ਹਿਸਾਬ ਕਿਤਾਬ ਅਕਾਊਂਟਸ ਦਾ ਦੇ ਦਾਂਗੇ, ਉਹਦਾ ਪ੍ਰਧਾਨ ਬਣਾ ਦਾਂਗੇ, ਨਾਲੇ ਪੈਸੇ ਸਾਰੇ
2: ਰੱਖਾਂਗੇ।
0: ਚੱਲ ਕੋਈ ਨੀ, ਜਿੰਨੀ ਕੁ ਆਪਾਂ ਨੂੰ ਲੋੜ ਹੈ ਓਨੀ ਕੁ ਆਉਂਦੀ ਓਹਨੂੰ, ਦੋ ਦੋ ਚਾਰ ਤੇ ਪਤਾ ਹੀ ਹੈ ਨਾ, ਦੋ ਤੇ ਦੋ ਚਾਰ ਹੁੰਦੇ ਇਹ ਪਤਾ ਨਾ ਉਹਨੂੰ,
1: ਇੰਨਾ ਕੀ ਚਾਹੀਦਾ,
0: ਤੇ ਇਹ ਤੋਂ ਵੱਧ ਅਸੀਂ ਕਰਨਾ ਹੀ ਨੀ, ਅਸੀਂ ਫੇਰ ਚਾਰ ਚਾਰ ਕਰਕੇ ਕਰ ਲਿਆ ਕਰਨਾ ਹੈ। ਕੀ ਸੁਣਾਓਗੇ
2: ਅੱਜ? ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਮੰਮੀ, ਤੂੰ ਤੇ ਬਾਲ ਕਿਉਂ ਨੀ ਕਟਵਾਉਂਦਾ, ਇੰਨੇ ਲੰਬੇ ਹੋਏ ਪਏ ਆ। ਪੱਪੂ, ਮੰਮੀ ਜੀ ਇਹ ਫੈਸ਼ਨ ਆ। ਮੰਮੀ ਨਲੈਕਾ, ਤੇਰੀ ਵੱਡੀ ਭੈਣ ਨੂੰ ਦੇਖਣ ਆਏ ਸੀ, ਤੈਨੂੰ ਪਸੰਦ ਕਰ ਗਏ।
0: ਵੱਡਾ ਰਾਧੇ ਬਣਿਆ ਤੂੰ,
1: ਆ ਗਿਆ ਵੱਡਾ ਸ਼ਿਲਪੀ।
0: ਥੈਂਕ ਯੂ
2: ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ
1: ਤੇਰਾ ਬਣਦਾ ਵੀ ਹੈ ਕਿਉਂਕਿ ਤੈਨੂੰ ਪਸੰਦ ਕਰ ਗਏ
2: ਸਾਰੇ ਚਾਕੇ, ਤੇ ਸਾਰੇ ਚਾਕੇ ਆਂਟੀਆਂ ਨੂੰ ਰਣਜੋਤ ਅੰਕਲ ਨੂੰ ਪੈ ਗਏ।
0: ਪਰ ਕਾਹਦੇ ਲਈ, ਮੈਂ ਕੀ ਕਿਹਾ ਭਰਾ, ਮੈਂ ਤੇ ਸਗੋਂ ਫਾਇਦਾ ਕੀਤਾ
2: ਤੇਰਾ, ਮੈਂ ਨਾਲ ਹੀ ਬੈਠਿਆ ਸੁਣਦਾ,
0: ਤੇ ਮੈਂ ਗਲਤ ਗੱਲ ਕੀ ਕਹੀ ਦੱਸ?
1: ਉਹ ਪ੍ਰੈਜ਼ੀਡੈਂਟ ਵਾਲੀ ਗੱਲ ਤੋਂ ਹੋ ਗਿਆ ਥੋੜਾ ਅਫਸੋਸ।
2: ਤੂੰ ਆਪ ਪਤਾ
0: ਕਿਹੜੀ ਗੱਲ ਤੋਂ, ਮੈਨੂੰ ਪਤਾ ਤੇ ਲੱਗੇ ਜਿਹੜਾ ਉਹ ਤੁਹਾਨੂੰ ਮੈਂ ਪ੍ਰਧਾਨ ਬਣਾਇਆ, ਖਜ਼ਾਨੇ ਦਾ ਜਿਹੜਾ ਪ੍ਰਧਾਨ ਬਣਾਇਆ ਉਹ
2: ਨਹੀਂ, ਤੂੰ ਆਪ ਨੂੰ ਪਤਾ,
0: ਤੇ ਜਿਹੜਾ ਵਾਈਸ ਪ੍ਰਧਾਨ ਨੇ ਬਣਾਇਆ ਉਹ। ਪਰ ਉਹ ਰਿਟਨ, ਉਹ ਰੂਲ ਹੈ ਨਾ, ਆਸਟ੍ਰੇਲੀਆ ਦਾ ਰੂਲ ਆ,
2: ਰੂਲ ਨਹੀਂਗਾ, ਰੂਲ ਹੈ ਨਹੀਂਗਾ,
0: ਉਹ ਆਸਟ੍ਰੇਲੀਆ ਦਾ ਰੂਲ ਆ ਭਰਾ, ਇੱਕੋ ਘਰ ਚੋਂ ਦੋ।
2: ਜਿਵੇਂ ਗਵਰਨਮੈਂਟ ਨੂੰ ਪੁੱਛ ਕੇ ਆ ਗਿਆ ਫਿਰ,
0: ਹਾਂ ਜੇ ਤੁਸੀਂ ਗਵਰਨਮੈਂਟ ਨੂੰ ਪੁੱਛ ਕੇ ਆ ਜਾਓਗੇ ਫਿਰ ਬਣ ਜਾਓਗੇ ਤੁਸੀਂ ਪ੍ਰਧਾਨ।
2: ਨਹੀਂ ਹੁੰਦਾ ਇਹ ਤਾਂ, ਤੁਸੀਂ ਗਵਰਨਮੈਂਟ ਨਹੀਂ ਗਏ,
0: ਮੈਂ ਥੋੜੀ ਗਵਰਨਮੈਂਟ ਆ, ਗਵਰਨਮੈਂਟ ਦੇ ਰੂਲ ਆ ਭਰਾ,
2: ਤੁਹਾਨੂੰ ਸਾਰਾ ਕੁਛ ਨਹੀਂ ਪਤਾ।
0: ਉਹ ਮੈਂ ਪੁੱਛਿਆ ਸੀ ਅਕਾਊਂਟੈਂਟ ਨੂੰ, ਉਹ ਕਹਿੰਦਾ ਸੀ ਨਹੀਂ ਦੋ ਨਹੀਂ ਉਹਦੇ ਮਿਲਣੇ ਇੱਕ ਘਰ ਚ। ਨਹੀਂ ਯਾਰ ਮੈਨੂੰ ਕੀ ਲੋੜ ਹੈ ਝੂਠ ਬੋਲਣ ਦੀ, ਦੱਸ
2: ਮੈਨੂੰ ਪਤਾ ਤੁਸੀਂ ਝੂਠ ਬੋਲ ਰਹੇ
0: ਹੋ। ਇਸ ਚੱਕਰ ਚ ਉਹ ਨਾ ਹੋਵੇ ਮੁੜ ਕੇ ਆਪਣੀ ਪ੍ਰਧਾਨਗੀ ਵੀ ਚੱਲ ਜੇ। ਨੈਕਸਟ ਟਾਈਮ ਜਦੋਂ ਅਗਲੀ ਵਾਰੀ ਬਣੂਗਾ ਉਦੋਂ ਤੁਸੀਂ, ਉਦੋਂ ਤੁਸੀਂ ਬਣ ਜਾਓ।
2: ਨਹੀਂ ਹੁਣ ਤਾਂ ਟੂ ਲੇਟ ਆ।
0: ਕਿਉਂ
2: ਘਾਟਾ
0: ਪੈ ਗਿਆ ਫਿਰ,
2: ਪ੍ਰੀਤਿੰਦਰ ਅੰਕਲ ਨੂੰ ਮਿਲ ਜੂਗੀ, ਤੁਹਾਨੂੰ ਨੀ ਮਿਲਣੀ।
0: ਪ੍ਰੀਤਿੰਦਰ ਅੰਕਲ ਥੋੜੀ ਆ, ਮਾਮਾ ਜੀ ਆ।
1: ਚਲੋ ਮਾਮਾ ਜੀ ਹੋਏ ਮਿਲਣੀ ਤਾਂ ਸੇਮ ਹੀ ਆ, ਵਰਕੇ ਜੀ ਹੋਈ ਆ।
0: ਚਲ ਠੀਕ ਆ ਭਰਾ, ਕੋਈ ਨੀ ਆਪਾਂ ਜਿੱਦਣ ਮੀਟਿੰਗ ਕਰਾਂਗੇ ਨਾ ਫਿਰ ਉਦਣ ਕਰਾਂਗੇ ਵਿਚਾਰ। ਇਹ ਦੱਸ ਸਿੱਖ ਖੇਡਾਂ ਵਾਲੀ ਕਮੇਟੀ ਨਾਲੋਂ ਘੱਟ ਹੀ ਬੰਦਾ,
1: ਕੋਈ ਮੀਟਿੰਗ ਮੂਟਿੰਗ ਤੇ ਨਹੀਂ ਆਉਣਾ ਕਿਸੇ ਨੇ।
0: ਨਹੀਂ ਯਾਰ ਕਮੇਟੀ ਆਉਣਾ ਆਉਣਾ ਵਾ, ਮੀਟਿੰਗ ਤੇ ਆਉਣਾ ਕਿਉਂ ਨੀ ਆ?
2: ਮੇਰੀ
0: ਗੱਲ ਸੁਣ, ਜਿਦਾਂ ਇੱਕ ਪ੍ਰਾਈਮ ਮਿਨਿਸਟਰ ਹੁੰਦਾ ਤੇ ਇੱਕ ਇੱਕ ਪ੍ਰੈਜ਼ੀਡੈਂਟ ਹੁੰਦਾ ਵਾ, ਉਹ ਪ੍ਰੈਜ਼ੀਡੈਂਟ ਬਣਾ ਦਿੰਦੇ ਤੈਨੂੰ। ਹੁੰਦਾ ਆ, ਹੁੰਦਾ ਕਿਉਂ ਨੀ ਲੈ ਦੱਸ? ਨਹੀਂ ਹੁੰਦਾ ਵਾ, ਆਪਾਂ ਜਿੱਦਣ ਆਓਗੇ ਨਾ ਉਦਣ ਆਪਾਂ ਡਿਸਕਸ ਕਰਾਂਗੇ ਯਾਰ, ਕੋਈ ਨੀ ਅੱਜ ਲੇਟ
2: ਹੋ ਗਿਆ। ਗੂਗਲ ਤੇ ਸਰਚ ਕਰ ਲਿਆ ਅੱਜ?
0: ਹਾਂ ਗੂਗਲ ਤੇ ਸਰਚ ਕਰ ਲਿਓ। ਚਲੋ ਜੇ ਲੱਭ ਗਿਆ ਗੂਗਲ ਤੋਂ ਫਿਰ ਮਟਰੀ ਲਈ ਆਇਓ ਆਉਂਦੇ ਆ, ਠੀਕ ਆ?
1: ਇੱਕ ਕਿਲੋ
0: ਹਾਂ ਚਾ, ਜਾਂ ਮਟਰੀ ਰਹਿਣ ਦੋ, ਪਿੰਨੀਆਂ ਲੈ ਆਇਓ ਫਿਰ, ਹੁਣ ਹੁਣ ਠੰਡ ਹੋ ਗਈ ਆ।
2: ਹਾਂਜੀ ਇੱਕ ਵਾਰੀ ਇੱਕ ਕੁੜੀ ਕਹਿੰਦੀ ਵੀ ਮੈਨੂੰ 100 ਰੁਪਏ ਲਈ ਤੇਲ ਭਰ ਦੇ, ਤੇ ਫਿਰ ਉਹ ਪੈਟਰੋਲ ਵਾਲਾ ਭਾਈ ਕਹਿੰਦਾ ਮੈਂ ਭਰਤਾ, ਤੇ ਫਿਰ ਕੁੜੀ ਕਹਿੰਦੀ ਕਿੰਨੇ ਕ ਪੈਸੇ ਬਣੇ, ਤੇ ਫਿਰ ਉਹ ਕਹਿੰਦਾ 200 ਰੁਪਏ ਬਣੇ, ਉਹ ਤੁਸੀਂ 150 ਰੁਪਏ ਦੇ ਦੋ ਕੁੜੀ, ਤੇ ਫਿਰ ਕੁੜੀ ਬੇਹੋਸ਼।
0: ਵਧੀਆ, ਉਹਨੂੰ ਤੇਲ ਤੇ ਵੀ ਡਿਸਕਾਊਂਟ ਮਿਲ ਗਿਆ। ਥੈਂਕ ਯੂ ਫਤਿਹ,
2: ਥੈਂਕ
0: ਯੂ, ਤੇ ਨੈਕਸਟ ਸਾਡੇ ਨਾਲ ਅਰਨਵ। ਅਰਨਵ ਤੁਸੀਂ ਆਉਂਦੇ ਰਹੋ ਤੇ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ। ਸਤਿ ਸ਼੍ਰੀ ਅਕਾਲ ਅਰਨਵ।
3: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
3: ਹੋਰ ਸੁਣਾਓ ਕੀ ਹਾਲ ਹੈ?
0: ਹਾਂ ਸਾਡਾ ਠੀਕ ਹੈ ਪੁੱਤ, ਤੁਸੀਂ ਠੀਕ ਹੋ ਜੀ? ਨਿਕਲ ਪਏ ਹੋ ਘਰੋਂ?
3: ਹਾਂ ਜੀ, ਬਸ ਜਾਣ ਹੀ ਵਾਲਾ ਮੈਂ।
0: ਯਾਰ ਜਦੋਂ ਇਦਾਂ ਦਾ ਮੀਂਹ ਪੈਂਦਾ ਨਾ ਉਦੋਂ ਛੁੱਟੀ ਹੋਣੀ ਚਾਹੀਦੀ ਸਕੂਲੋਂ।
3: ਹਾਂ ਜੀ,
0: ਹਾਂ ਮੈਂ ਤੇ ਕਰ ਲੈਣਾ ਹੁੰਦਾ। ਹਾਂ ਜਦੋਂ ਇਦਾਂ ਦਾ ਮੀਂਹ ਪੈਂਦਾ ਸੀ ਨਾ ਮੈਂ ਨਹੀਂ ਜਾਂਦਾ ਹੁੰਦਾ। ਇੱਥੇ ਵੀ ਚਾਹੀਦਾ ਕੁਛ ਹੈ ਨਾ ਇਦਾਂ ਦਾ। ਹੈਂ ਜਦੋਂ ਮੀਂਹ ਹੋਵੇ ਉਦੋਂ ਸਾਰੇ ਜਣੇ, ਹੈਂ ਸਾਰੇ ਜਣੇ ਇਕੱਠੇ ਹੋ ਕੇ ਖੇਡਣ, ਤੇ ਜਦੋਂ ਗਰਾਊਂਡ ਜਾਈਏ ਉਦੋਂ ਫਿਰ ਧੁੱਪ ਲੱਗ ਜੇ। ਹੈ ਨਾ,
3: ਧੁੱਪ ਲੱਗਦੀ ਨਹੀਂ?
0: ਨਹੀਂ ਲੱਗ ਜੇ ਕਿ ਆਪਾਂ ਮੈਜ਼ ਨਹੀਂ ਕਰਨਾ।
1: ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਉਦਾਂ ਦੇ ਅੱਜ ਕੰਮ ਹੋਣ ਲੱਗ ਜਾਂਦੇ ਆ।
0: ਗੋਡੋ ਜੂਗਾ ਨਾ ਫਿਰ ਵੀ ਸਵੇਰੇ ਸਵੇਰੇ ਮੀਂਹ ਪੈਣ ਡਿਆ ਛੁੱਟੀ ਹੋ ਜਾਏ, ਤੇ ਜਦੋਂ ਆਪਾਂ ਰੋਟੀ ਰਾਟੀ ਖਾ ਕੇ ਗਰਾਊਂਡ ਜਾਈਏ ਤੇ ਫਿਰ ਧੁੱਪ ਲੱਗ ਜਾਏ। ਹੈ ਨਾ,
1: ਮਹਾਰਾਜ ਵੱਲੋਂ ਹੀ ਸੂਤ ਆ ਜੇ।
0: ਹਾਂ ਚੱਲ ਕਰਦੇ ਹਾਂ ਕੁਛ ਆਪਾਂ, ਨਾ ਇਹ ਵੀ ਕਰਦੇ ਹਾਂ। ਚਲੋ ਕੀ ਸੁਣਾਓਗੇ? ਹਾਂਜੀ,
3: ਉਹ ਕਿਹੜੀ ਚੀਜ਼ ਹੈ ਜਿਹੜੀ ਲੱਗਦੀ ਹਰੀ ਹੈ ਪਰ ਨਿਕਲਦੀ ਲਾਲ?
0: ਹੈ ਲੱਗਦੀ ਹੈਗੀ ਆ
3: ਹਰੀ ਆ ਹਰੀ?
0: ਅੱਛਾ ਲੱਗਦੀ
3: ਨਿਕਲਦੀ ਲਾਲ ਆ?
0: ਅੱਛਾ ਲੱਗਦੀ ਹਰੀ ਆ?
3: ਹਾਂਜੀ ਨਿਕਲਦੀ ਲਾਲ ਆ
0: ਪਰ ਨਿਕਲਦੀ ਲਾਲ ਆ, ਅੰਦਰੋਂ ਲਾਲ ਨਿਕਲਦੀ ਆ?
3: ਹਾਂਜੀ
0: ਉਹ ਤੇ ਸਾਡੀਆਂ ਬੱਤੀਆਂ ਜੀਆਂ ਵੀ ਆ, ਪਹਿਲਾਂ ਹਰੀਆਂ ਹੁੰਦੀਆਂ ਬਾਅਦ ਚ ਲਾਲ ਹੋ ਜਾਂਦੀਆਂ।
1: ਕਿਤੇ ਲਾਲ ਤਾਂ ਨੀ ਕਹਿੰਦਾ?
0: ਕਿਤੇ ਲਾਲ ਅੰਕਲ ਤੇ ਨੀ ਕਿਤੇ? ਹਾਂ ਹੋਰ ਕੀ ਆ ਫਿਰ ਯਾਰ,
1: ਔਖਾ ਜਿਹਾ ਕੰਮ ਆ, ਕੋਈ ਹੈਲਪ ਲੈਣੀ ਪੈਣੀ
0: ਮੈਨੂੰ। ਹੈਲਪ ਲੈ ਲਈਏ?
3: ਹਾਂਜੀ ਲੈ ਲਓ।
0: ਹਾਂ ਇਹ ਮੁੰਡਾ ਬੀਬਾ ਵੇਖ ਲਓ, ਇਹ ਹੈਲਪ ਤੋਂ ਨਹੀਂ ਰੋਕਦਾ ਸਾਨੂੰ। ਹੈ ਨਾ, ਕਈ ਤੇ ਹੈਲਪ ਲੈਣ ਦੇ ਉੱਤੇ ਵੀ ਫਾਈਨ ਕਰ ਦਿੰਦੇ ਆ,
1: ਜਿਲੀਅਨ ਟ੍ਰਿਲੀਅਨ ਚ ਜਾਂਦਾ ਜੀ ਫਾਈਨ ਵੀ, ਜਾਂ ਫਿਰ ਉਹ ਬਾਲੀ ਵਾਲੀ ਕਰੰਸੀ ਹੋਣੀ
0: ਵਾਟਰਮੈਲਨ। ਅੱਛਾ ਜਤਿੰਦਰ ਅੰਕਲ ਤੁਸੀਂ ਫੇਲ ਹੋ ਗਏ ਜੇ। ਚੱਲ ਹਾਰ ਗਏ ਯਾਰ ਆਪਾਂ,
1: ਲੈ ਜੇ ਸਹੀ ਹੁੰਦਾ ਫਿਰ ਨਾ ਨਹੀਂ ਸੀ ਲੈਣਾ, ਹੁਣ ਜਦ ਗਲਤ ਹੋ ਗਿਆ ਜਤਿੰਦਰ ਅੰਕਲ ਤੁਸੀਂ ਫੇਲ ਹੋ ਗਏ ਜੇ। ਕੁਛ ਨੀ ਯਾਰ ਮੈਂ ਦੇਖ ਲਿਆ ਲਾਇਆ ਸਾਹਿਬ, ਫਤਿਹ ਸਹੀ ਹੋਈ ਰੁੱਸਿਆ,
0: ਫਤਿਹ ਮੇਰੇ ਨਾਲ ਨੀ ਰੁੱਸਦਾ,
1: ਉਹਨੇ ਤਾਂ ਮੀਟਿੰਗ ਦੇ ਵੀ ਨੀ ਆਉਣਾ,
0: ਫਤਿਹ ਸਭ ਤੋਂ ਪਹਿਲਾਂ ਆਊਗਾ ਵੇ। ਹਾਂ ਫਿਰ ਕੀ ਵੈਸੇ ਹਾਰ ਗਏ ਯਾਰ?
1: ਮਹਿੰਦੀ।
0: ਅੱਛਾ ਮਹਿੰਦੀ, ਪਹਿਲਾਂ ਹਰੀ ਹੁੰਦੀ ਆ ਤੇ ਬਾਅਦ ਚ ਲਾਲ ਨਿਕਲ ਆਉਂਦੀ ਆ।
1: ਹੈਂ
0: ਦੱਸੋ ਤੁਸੀਂ ਤੇ ਨਵੀਂ ਨਵੀਂ ਵੇਖੀ ਹੋਣੀ ਆ,
1: ਚਪੇੜ ਤੇ ਨਹੀਂ ਹੁੰਦੀ ਜਿਵੇਂ ਲਾਲ ਲਾਲ ਜੀ।
0: ਹਾਂ ਇਹ ਠੀਕ ਆ ਭਾਈ, ਕਹਿੰਦਾ ਥੈਂਕ ਯੂ ਵਰਨ,
1: ਮੇਰੀ ਵੀ ਚਪੇੜ ਤੇ ਕਹਿੰਦਾ ਮਹਿੰਦੀ ਲਵਾ ਦਿਓ, ਕਹਿੰਦਾ ਭਰਾਵਾ ਹੱਥ ਹੁੰਦੇ, ਬੀਬੀ ਦੀ ਤਾਂ ਚਪੇੜ ਹੀ ਹੁੰਦੀ।
0: ਨੈਕਸਟ ਸਾਡੇ ਨਾਲ ਤੇਗ, ਉਸ ਤੋਂ ਬਾਅਦ ਤਵਨੀਤ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਤੇਗ।
3: ਅੱਛਾ
0: ਅੱਜ ਫਿਰ ਤੁਰ ਕੇ ਜਾ ਰਹੇ ਹੋ ਕਿ ਗੱਡੀ ਤੇ?
3: ਤੁਰ ਕੇ
0: ਤੇ ਅੱਜ ਮੀਂਹ ਨਹੀਂ ਪੈਂਦਾ?
3: ਹਾਂਜੀ ਬ੍ਰੈਡ ਕੋਟ ਪਾ ਕੇ ਪੜੇ ਤੇ ਆਪਾਂ ਬ੍ਰੈਡ ਲਾਵੀ ਲਾ ਕੇ ਗਏ ਸੀ।
0: ਵੈਰੀ ਗੁੱਡ ਵੈਰੀ ਗੁੱਡ
1: ਗੁੱਡ ਜੋਬ।
0: ਜਦੋਂ ਮੀਂਹ 'ਚ ਵੀ ਤੁਸੀਂ ਤੁਰ ਕੇ ਜਾਂਦੇ ਹੋ ਨਾ ਤੇ ਫਿਰ ਬਹੁਤ ਵਧੀਆ, ਫਿਰ ਐਕਸਰਸਾਈਜ਼ ਹੋ ਜਾਂਦੀ ਹੈ।
3: ਹਾਂਜੀ
0: ਹੈ ਨਾ, ਕੀ ਸੁਣਾਓਗੇ ਫਿਰ
3: ਬਾਤ?
0: ਹਾਂਜੀ ਸੁਣਾਓ।
3: ਤੂੰ ਚੱਲ ਬਾ ਆਇਆ,
0: ਤੂੰ ਚੱਲ ਮੈਂ ਆਇਆ, ਇਹ ਮਮੂ
3: ਚੱਲ ਬਾ ਆਇਆ।
0: ਹਾਂ ਸਕੂਲ ਚੱਲ ਮੈਂ ਆਇਆ। ਸਕੂਲ ਕਿੱਥੇ? ਇਹ ਪਾਪਾ ਕਹਿੰਦੇ ਹੋਣੇ ਆ ਨਾ ਵੀ ਤੁਸੀਂ ਚੱਲੋ ਤੇ ਮੈਂ ਆਉਣਾ ਵਾ।
1: ਚੱਲ ਚਿੜੀਏ ਮੈਂ ਲਾਲ ਮੋਜੇ ਪਾ ਕੇ ਆਇਆ,
0: ਆਹੋ
1: ਉਹਦਾ ਆਂਸਰ ਹੁੰਦਾ ਬ੍ਰੈਨ ਲਾਰਾ ਲਾਰਾ ਲਾ ਦਿੰਦਾ
0: ਤੂੰ ਚੱਲ ਤੇ ਮੈਂ ਆਇਆ। ਇਹ ਕੌਣ ਆ, ਸਕੂਲ ਜਾਣ ਵਾਲੀ ਚੀਜ਼ ਆ,
1: ਕਿਤੇ ਤੂੰ ਧੂੰਆਂ ਜਿਹਾ ਤਾਂ ਨੀ ਨਿਕਲਦਾ ਕਿਤੋਂ?
0: ਇਹ ਵੀ ਗੱਲ ਠੀਕ ਆ। ਤੇ ਇਹ ਤੁਹਾਡੇ ਘਰ ਹੈਗਾ ਵਾ?
3: ਹਾਂਜੀ ਸਾਰੇ ਦੇ ਘਰ ਹੈਗਾ।
0: ਅੱਛਾ ਸਾਰਿਆਂ ਦੇ ਘਰ ਹੈਗਾ ਵਾ,
1: ਓਹੋ ਸਾਰੇ ਹੋਣਾ ਚਾਹੀਦਾ ਉਸ ਹਿਸਾਬ ਨਾਲ,
0: ਹੈਂ
1: ਉਸ ਹਿਸਾਬ ਨਾਲ ਤਾਂ ਜਵਾਬ ਸੌਖਾ ਹੋਣਾ।
0: ਸਾਰਿਆਂ ਦੇ ਘਰ ਹੈਗਾ, ਇੱਕੋ ਹੁੰਦਾ ਕਿ ਵਾਵਾ ਹੀ ਹੁੰਦੇ ਭਲਾ?
3: ਬਹੁਤ ਹੁੰਦੇ,
0: ਬਹੁਤ ਹੁੰਦੇ ਆ। ਓਹੋ ਚੱਲ ਫਿਰ ਹਾਰ ਗਏ ਆਪਾਂ।
3: ਦਰਵਾਜ਼ਾ,
0: ਓ
1: ਤੂੰ ਚੱਲ, ਮੈਂ
0: ਤੁਸੀਂ ਇਦਾਂ ਕਿਉਂ ਨਹੀਂ ਦੱਸਿਆ ਵੀ ਦਰਵਾਜ਼ਾ ਵਾ?
3: ਪਰ
0: ਘਰਾਂ ਚ ਬੜਾ ਕੁਛ ਹੁੰਦਾ ਨਾ,
1: ਸਹੀ ਜਵਾਬ ਤਾਂ ਦਰਵਾਜ਼ਾ ਹੀ ਆ,
0: ਪਰ ਹੈਗਾ ਨਾਈਸ ਹੀ ਹੈ ਨਾ।
3: ਹਾਂਜੀ
0: ਥੈਂਕ ਯੂ ਪੁੱਤ।
1: Well done.
3: Thank you.
0: ਹਾਂਜੀ ਅੰਬਰ ਨਾਲ ਵੀ ਕਰਾ ਦੋ। ਸਤਿ ਸ੍ਰੀ ਅਕਾਲ ਅੰਬਰ।
3: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ
1: ਅੰਬਰ, ਕੀ ਹਾਲ ਆ?
3: ਮੈਂ ਵਧੀਆ।
1: ਤੁਸੀਂ ਵੀ ਸਕੂਲ ਛੱਡਣ ਜਾ ਰਹੇ?
3: ਹਾਂਜੀ।
0: ਨਹੀਂ ਉਹਦਾ ਵੀ ਕਿੰਡਰ ਹੈ ਅੱਜ।
1: ਅੱਛਾ ਓਕੇ।
0: ਸਾਡੇ ਪਾਰਟ ਟਾਈਮ ਮੈਂਬਰ ਨੇ।
1: 3 ਡੇਜ਼ ਹੁੰਦਾ ਨਾ ਕਿੰਡਰ?
3: ਵੈਂਸਡੇਜ਼।
0: 2 ਡੇਜ਼ ਜਾਂਦੀ ਆ।
1: ਅੱਛਾ ਠੀਕ।
0: 2 ਗ੍ਰੀਨ। ਓ ਫਿਰ ਤੇ ਤੁਸੀਂ ਬੜੇ ਸੋਹਣੇ ਲੱਗਦੇ ਹੋਣੇ ਤੁਰੇ ਜਾਂਦੇ।
1: ਵਿੰਡੀ ਤਾਂ ਨੀ ਹੈਗਾ, ਛਤਰੀ ਉੱਡਦੀ ਤਾਂ ਨੀ? ਫੇਰ ਤਾਂ ਠੀਕ।
0: ਤੇ ਜਦੋਂ ਤੁਸੀਂ ਤੁਰਦੇ ਹੋ ਉੱਤੇ ਮੀਂਹ ਪੈਂਦਾ ਤਾਂ ਫਿਰ ਟਿਕ ਟਿਕ ਟਿਕ ਟਿਕ ਦੀ ਆਵਾਜ਼ ਆਉਂਦੀ?
3: ਹਾਂਜੀ।
0: ਓ ਤੇ ਮਜ਼ਾ ਆਉਂਦਾ ਫਿਰ ਨਾ?
3: ਹਾਂਜੀ।
1: ਨੇਚਰ ਦਾ ਕਿੰਨਾ ਸੋਹਣਾ ਮਿਊਜ਼ਿਕ ਆ ਨਾ।
0: ਹਾਂ ਤੁਹਾਨੂੰ ਤੇ ਅੱਜ ਫਿਰ ਬੜਾ ਮਜ਼ਾ ਆਉਣ ਡਿਆ ਹੋਣਾ ਵਾ, ਮੰਮਾ ਨਾਲ ਤੇ ਭੈਣ ਦੇ ਨਾਲ ਤੁਰੇ ਜਾਂਦੇ।
3: ਹਾਂਜੀ।
1: ਨਹੀਂ ਹੁਣ ਤਾਂ ਖੜ ਕੇ ਗੱਲ ਕਰ ਰਹੇ।
0: ਅੱਛਾ ਤੇ ਕੀ ਸੁਣਾਓਗੇ ਫਿਰ ਖੜ ਕੇ?
1: ਖੜਕੇ ਖੜਕੇ ਜਾਂਦੀ ਹੈ ਮਟਿਆਰੇ ਨੀ।
3: ਗੀਤ
0: ਗੀਤ ਓਏ ਤੁਸੀਂ ਗਾ ਲੈਂਦੇ ਹੋ?
3: ਹਾਂਜੀ।
0: ਵਾਹ ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ, ਕਿਹੜਾ ਗੀਤ ਸੁਣਾਓਗੇ?
3: ਕਿੱਕਲੀ ਕਲੀ ਦੀ ਫਗ ਮੇ ਵੀ
1: ਦੁਪੱਟੇ ਮੇ ਫਾਇਦਾ
3: ਬਿਤੇ ਮੁਰਵਾਇਦਾ।
0: ਵਾਹ ਤੁਸੀਂ ਤਾਂ ਏਡਾ ਔਖਾ ਯਾਦ ਕੀਤਾ ਵਾ।
1: ਠੰਡਾ ਕਰ ਕਰ ਖਾਈਦਾ
0: ਦਲੀਆ ਬਣਾਈਦਾ, ਠੰਡਾ ਕਰ ਕਰ ਖਾਈਦਾ ਹਾਂ ਜਵਾਈਦਾ। ਹਾਂ ਇੱਥੇ ਖਤਮ ਹੋ ਜਾ, ਇੱਥੇ ਖਤਮ ਹੋ ਜਾਂਦਾ,
1: ਖਤਮ ਆ ਐਵੇਂ ਐਡ ਕਰੀ ਜਾਂਦੇ ਵਿੱਚ।
0: ਫਿਨਿਸ਼ ਹੋ ਗਿਆ? ਓਏ ਥੈਂਕ ਯੂ ਪੁੱਤੋ, ਆ ਤੇ ਬਹੁਤ ਸੋਹਣਾ ਸੀ। ਤਵਨੀਤ ਸਿਬਲਿੰਗ, ਸਤਿ ਸ੍ਰੀ ਅਕਾਲ ਤਵਨੀਤ, ਕੀ ਹਾਲ ਹੈ?
4: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ੍ਰੀ ਅਕਾਲ। ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ, ਕੀ ਹਾਲ ਹੈ ਬਤੋ?
4: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ। ਤੁਹਾਡੀ ਸਿਹਤ ਠੀਕ ਹੈ ਹੁਣ?
4: ਹਾਂਜੀ ਥੋੜੀ ਜੀ।
0: ਥੋੜੀ ਜੀ ਠੀਕ ਆ ਕਿ ਥੋੜੀ ਜੀ ਗਲਤ ਆ?
4: ਥੋੜੀ ਜੀ ਠੀਕ ਆ।
0: ਥੋੜੀ ਜੀ ਠੀਕ ਆ। ਓਕੇ, ਮੈਨੂੰ ਤਾਂ ਵਾਵਾ ਜੀ ਠੀਕ ਲੱਗਣ ਡਈ ਆ।
4: ਨਹੀਂ ਪਰ ਮੈਂ ਖਾਂਸੀ ਕਰਦੇ।
0: ਓਏ ਹੋਏ ਕਿੱਦਾਂ ਕਿੱਦਾਂ ਕਿੱਦਾਂ ਕਿੱਦਾਂ ਸ਼ੋ ਮੀ ਕਿੱਦਾਂ ਬੜੀ ਨਾਈਸ ਖਾਂਸੀ ਆ ਤੁਹਾਡੀ ਤੇ। ਓਹੋ ਹੈ
4: ਨਹੀਂ
0: ਹਾਂ ਵਾਹ ਜੀ ਬੜੀ ਵਧੀਆ ਯਾਦ
1: ਆ। ਰਣਜੋਤ ਅੰਕਲ ਤਾਂ ਸਾਰਾ ਘਰ ਜਗਾ ਦਿੰਦੇ ਖਾਂਸੀ ਨਾ,
0: ਹੋਰ
1: ਤੁਹਾਡੀ ਤਾਂ ਆਪਣੇ ਆਪ ਨੂੰ ਨਹੀਂ ਪਤਾ ਲੱਗਦੀ।
0: ਹੈ ਬਾਕੀ ਸਾਰੇ ਠੀਕ ਨੇ ਹੁਣ?
4: ਹਾਂਜੀ।
0: ਅੱਛਾ ਤੁਹਾਡੀ ਨਹੀਂ ਹਲੇ ਹੋਈ? ਠੀਕ ਹੈ
4: ਵਾਟਰਮੈਲਨ
1: ਫਲੇਵਰ ਆ
4: ਸਟ੍ਰਾਬੇਰੀ।
1: ਅੱਛਾ ਵੀ ਜਮੀ ਹੁੰਦਾ
4: ਵਿਆਹ
1: ਦੇਖਣ ਗਿਆ ਸੀ। ਹਾਂਜੀ ਮੈਂ
0: ਕਹਿੰਦੇ ਕੱਲੇ ਕਿਉਂ ਗਏ ਸੀ, ਸਾਨੂੰ ਕਦੀ ਲੈ ਕੇ ਗਏ?
1: ਅਗਲੀ ਵਾਰ ਨੂੰ ਪੁੱਤੋ ਬੱਸ ਕਰਕੇ ਚੱਲਾਂਗੇ ਆਪਾਂ। ਸਿਡਨੀ ਸੀਗਾ ਨਾ, ਥੋੜਾ ਦੂਰ ਸੀਗਾ,
0: ਤੁਸੀਂ ਠੀਕ ਨਹੀਂ ਨਾ ਤਾਂ ਕਰਕੇ ਨਹੀਂ ਤੁਹਾਨੂੰ ਲੈ ਕੇ ਗਏ,
1: ਫਿਰ ਉੱਥੇ 12 ਆਵਰ ਲੱਗ ਜਾਂਦੇ।
4: ਅੱਛਾ ਉਦੋਂ ਕਾਲੀ ਵੀ ਖਾ ਚੜਿਆ।
1: ਓਹੋ
0: ਉਦੋਂ ਕਹਿੰਦੇ ਮੈਂ ਠੀਕ।
1: ਆਮ ਸੋ ਸੌਰੀ ਪੁੱਤੂ, ਨੈਕਸਟ ਟਾਈਮ ਮੈਂ ਧਿਆਨ ਰੱਖੂਗਾ। ਮੈਨੂੰ ਲੱਗਿਆ ਕਿ ਤੇ ਜ਼ਿਆਦਾ ਦੂਰ ਆ, 12 ਆਵਰਸ ਲੱਗ ਜਾਣੇ ਆ ਵੀ ਕਿਤੇ, ਫਿਰ ਉਹ ਥੱਕ ਨਾ ਜਾਵੇ।
4: ਨਹੀਂ ਡੈਡਾ ਵੀ ਜਾਂਦੇ।
0: ਹਾਂ ਉਹ ਵੀ ਜਾਂਦੇ ਆ।
1: ਫਿਰ ਠੀਕ ਆ,
0: ਉਹ ਵੀ ਨਹੀਂ ਲੈ ਕੇ ਜਾਂਦੇ?
4: ਨਹੀਂ।
1: ਇਹ ਜ਼ਰੂਰੀ ਆ।
4: ਮੰਮਾ ਦੀ ਕੀਤੀ।
0: ਅੱਛਾ ਮੰਮਾ ਜੀ ਜੇ ਕੀਤੀ ਤੁਹਾਡੀ ਵੀ ਕਰਨੀ ਹੈ।
4: ਹਾਂਜੀ
1: ਇਹਨਾਂ ਦੀ ਵਾਰੀ ਆ ਹੁਣ ਬੱਚਿਆਂ
0: ਦੀ। ਚਲੋ ਠੀਕ ਹੈ ਠੀਕ ਹੈ।
4: ਮੈਂ YouTube 'ਚ ਨਹੀਂ ਪਾਣੀ।
0: ਅੱਛਾ YouTube 'ਚ ਨਹੀਂ ਪਾਣੀ, ਕਿੱਥੇ ਪਾਉਣੀ ਹੈ? ਜੇਬ 'ਚ ਪਾ ਲਾਂਗੇ,
1: ਰੇਡੀਓ ਤੇ ਪਾ ਦੇਣੀ।
0: ਜੇਬ 'ਚ ਪਾ ਲਾਂਗੇ।
4: ਹਾਂਜੀ
0: ਜੇਬ 'ਚ ਪਾ ਲਾਂਗੇ।
4: ਹਾਂਜੀ ਨਹੀਂ ਫਿੱਟ ਨਹੀਂ ਹੋ ਸਕਦੀ।
0: ਅੱਛਾ ਕਿੱਥੇ ਪਾਈਏ ਫਿਰ?
1: ਆਲੂ ਲੈ

0: করতে খাদি মামি আগে গোবর কে
1: মানে
0: মানে
1: করতে খাদি মামি আগে
0: আগে বকে
1: হোর মার
2: ਮਾਮੇ ਮਾਮੀ ਦੇ ਦੋ ਰੰਗ ਵੇ ਲੋਕਾਂ ਨਾਲ ਹੱਸ ਹੱਸ ਗੱਲਾਂ ਮਾਮੇ ਨਾਲ ਚੱਲਦੀ ਜੰਗ ਵੇ
1: ਮਾਮੀ ਦੇ ਦੋ ਰੰਗ ਵੇ ਹੈ ਆ ਵੀ ਹੈਗੀ ਉਹ ਇੱਕ
2: ਮਾਮਾ ਵਿਸ਼ੇਸ਼
1: ਮਾਮਾ ਕੱਛੇ ਤੋਂ ਵੀ ਤੰਗ ਉਹ ਵੀ ਹੈਗੀ ਉਹ ਮਾਮੀ ਸਾਡੀ ਸੂਟ ਸਵਾਉਂਦੀ
2: ਮਾਮਾ ਕੱਛੇ ਤੋਂ ਵੀ ਤੰਗ
1: ਮਾਮਾ ਕੱਛੇ ਤੋਂ ਵੀ ਤੰਗ ਇੱਦਾਂ ਕਰਕੇ ਕਈ ਵੀ ਹੈਗੀ ਉਹ
2: ਮਾਮਾ ਪੁੱਛੇ ਮਾਮੀ ਨੂੰ ਪਜਾਮਾ ਕਿੱਦਾਂ ਪਾਈਦਾ
1: ਆਹੋ
2: ਕਹਿੰਦੀ ਪੁੱਠਾ ਕਰਕੇ ਪਾਈਦਾ ਤੇ ਨਾਲਾ ਪਿੱਛੇ ਨੂੰ ਲਮਕਾਈਦਾ
1: ਆਹੋ ਆ ਵੀ ਹੈਗੀ ਉਹ
2: ਵੀ ਤਾਏ ਤਾਏ ਨਾਨਕੇ ਦਾਦਕਿਆਂ ਦੇ ਮੁਕਾਬਲੇ ਚੋਂ ਆਏ ਆ ਨਾ
1: ਮਾਮੀ ਤੇ ਪੜਾਸ ਕੱਢਣ ਦੇ ਤੇ ਬਹੁਤ ਤਰੀਕੇ ਨੇ
2: ਕੋਈ ਸ਼ੱਕ ਨਹੀਂ ਮਾਮੀਆਂ ਵੈਸੇ ਵੀ ਕਾਬੂ ਆ ਜਾਂਦੀਆਂ ਉਹੀ ਮੋਢੇ ਮਾਰਦੀਆਂ ਫਿਰੀ ਜਾਂਦੀਆਂ ਹੁੰਦੀਆਂ
1: ਆਹੋ ਪਤਾ ਲੱਗ ਹੀ ਜਾਂਦਾ ਵਾ
2: ਵੀ ਕੌਣ ਮਾਮੀ ਆ
1: ਨੈਕਸਟ ਕਿਹਦੀ ਵਾਰੀ ਆ
0: ਐਸ਼ਲਿਨ
1: ਹਾਂਜੀ ਸੁਣਾਓਗੇ ਫਿਰ
0: ਇੱਕ ਬੋਲੀ
1: ਓਕੇ ਮਾਮੀ ਵਾਲੀ
2: ਨਹੀਂ ਮੰਮੀ ਵਾਲੀ
1: ਜੀਜੇ ਵਾਲੀ ਅੱਛਾ ਹਾਂਜੀ ਅੱਜ ਜੀਜੇ ਵਾਲੀ ਤੁਹਾਡੇ ਹੱਥ ਆ ਗਈ ਆ ਹਾਂਜੀ ਸੁਣਾਓ ਫਿਰ
2: ਜੀਜੇ ਰਫਲ ਚਲਾਵੇ ਆ
0: ਲੱਕਾ ਦੇ ਜੀਜੇ ਲਾਮ ਸਲਾਂਦੇ ਲੱਕਾ ਦੇ ਜੀਜੇ ਲਾਮ ਸਲਾਂਦੇ ਵੇਲਾ ਜੀ ਚੱਕ ਦੂਜੀਆ ਵੇਲਾ ਜੀ ਚੱਕ ਦੂਜੀਆ ਜਿ ਮੋਤੀ ਚੂਰ ਦਾ
1: ਲੱਡੂ ਜਿਆ ਜਿ ਮੋਤੀ ਚੂਰ ਦਾ ਲੱਡੂ ਜਿਆ ਦੂਜੀਆ ਬਲ ਬਲ ਬਲ ਬਲ ਬਲੇ
2: ਸੜਕਾਂ ਤੇ ਚੱਲਦਾ ਫਿੱਟ ਫਿੱਟੀਆ ਹਨਾ
1: ਆਹੋ
2: ਕਈ ਹੁੰਦੀਆਂ ਜੀਜੇ ਤੇ
1: ਮੇਰਾ ਜੀਜਾ ਗੇਠ ਮਿੱਠੀਆ ਜਦ ਸੜਕ ਤੇ ਜਾਂਦਾ ਫਿੱਟ ਫਿੱਟੀਆ ਇਹ ਵੀ ਹੈਗੀ
2: ਹੋਰਾਂ ਦੇ ਮਾਈਏ ਲਾਮਸ ਲੰਮੇ
1: ਸਾਡਾ ਜੀਜਾ ਗੇਠ ਮਿੱਠੀਆ
2: ਕਿਉਂ ਕੱਲ ਨੂੰ ਯਾਦ ਕਰਕੇ ਆਉਂ ਇਹ ਕਿਉਂ ਐਸ਼ਲਿਨ
1: ਹਾਂ ਪਹਿਲਾਂ ਤਾਂ ਗੇਠ ਮਿੱਠੀਆ ਯਾਦ ਕਰਨਾ ਪੈਣਾ ਹਾਂ ਥੈਂਕ ਯੂ ਐਸ਼ਲਿਨ ਤੇ ਵੀਰ ਜੀ
0: ਵੀਰ ਜੀ ਨਾਲ ਗੱਲ ਕਰ ਲਓ
1: ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਮੈਨੂੰ ਲੱਗਦਾ ਸੁੱਤਾ ਵਾ ਹਲੇ ਮੁੰਡਾ
0: ਨਹੀਂ
1: ਹਾਂ ਸੁਸਤੀ ਜੀ ਆਵਾਜ਼ ਆਉਣ ਡਈ ਅੱਜ ਤੇ
2: ਅਜੇ ਚਾਹ ਨਹੀਂ ਪੀਤੀ
1: ਉੱਠੇ ਹੋਏ ਆ ਪਰ ਲੇਜ਼ੀ ਲੇਜ਼ੀ ਜੀ ਆਵਾਜ਼ ਕਿਉਂ ਆਉਂਦੀ ਆ ਫਿਰ
0: ਨਹੀਂ
1: ਹਾਂ
0: ਅਸੀਂ
1: ਲੇਜ਼ੀ ਹਾਂ ਹੈਗੇ ਤੇ ਆਏ ਹੈਗੇ ਤੇ ਆਪਾਂ ਹੀ ਆ ਸਕੂਲ ਜਾਣਾ ਕਿ ਨਹੀਂ ਅੱਜ
0: ਜਾਣਾ
1: ਅੱਛਾ ਜਾਣਾ ਓਕੇ ਓਕੇ ਤੇ ਠੀਕ ਹੋ ਗਏ ਦਵਾਈ
0: ਕਹਿੰਦੇ ਮੈਂ ਕੀ ਖਾਦਾ ਕਸਟਰ ਹੈਗਾ ਵੀਰਬਿਕਸ ਦਲੀਆ ਅੰਡਾ ਤੇ ਬਸ
1: ਇੰਨਾ ਕੁਛ ਹੈ
2: ਇੰਨਾ ਕੁਛ
0: ਹਾਂਜੀ
1: ਵੈਰੀ ਨਾਈਸ ਤੇ ਦਵਾਈ ਕਿਹਨੇ ਖਾਦੀ ਹੈ
0: ਕਿਸੇ ਦੀ
1: ਸਾਨੂੰ ਪਤਾ ਲੱਗਾ ਦਵਾਈ ਵੀ ਖਾਦੀ ਕਿਸੇ ਨੇ ਸਟ੍ਰਾਬੇਰੀ ਫਲੇਵਰ ਵਾਲੀ
0: ਏਦਾਂ
1: ਕਿਉਂ
0: ਛੋਟੀ ਦੀਦੀ ਵਾਲ ਪੁੱਟ ਲੇ
1: ਅੱਛਾ ਛੋਟੀ ਦੀਦੀ ਵਾਲ ਪੁੱਟਦੀ ਆ ਓਏ ਹੋ ਚੱਲ ਕੋਈ ਗੱਲ ਨੀ ਤੁਸੀਂ ਸਟਰੋਂਗ ਹੋ ਨਾ ਉਹ ਚੈੱਕ ਕਰਦੀਆਂ ਵਾ
2: ਨਹੀਂ ਚੈੱਕ ਨਹੀਂ ਵਾਲ ਸਟਰੋਂਗ
1: ਹਾਂ ਉਹ ਚੈੱਕ ਕਰਦੀਆਂ ਨੇ ਵੀ ਸ਼ੈਂਪੂ ਕੰਮ ਕਰ ਰਿਹਾ
2: ਹੈਡ ਐਂਡ ਸ਼ੋਲਡਰਸ
0: ਬੰਦਾ
2: ਮੋਢਿਆਂ ਦੇ ਮਲੀ ਗਿਆ ਚਾਰ ਦੇ
0: ਉਦੋਂ ਵੀ ਤੁਹਾਡੇ ਵਾਲ ਸਟਰੋਂਗ ਸੀਗੇ
1: ਹਾਂ ਉਦੋਂ ਵੀ ਵਾਲ ਸਟਰੋਂਗ ਹੁੰਦੇ ਨੇ ਉਦੋਂ ਵੇਖੋ ਕਿੰਨੀਆਂ ਜੂਆਂ ਲੈ ਕੇ ਜਾਂਦਾ ਬੰਦਾ ਸਟਰੋਂਗ ਹੀ ਹੁੰਦੇ ਆ
2: ਜਿਹੜਾ ਉਹ ਹੈਡ ਐਂਡ ਸ਼ੋਲਡਰ ਸ਼ੈਂਪੂ ਹੁੰਦਾ ਪੁੱਤ, ਸ਼ੋਲਡਰਸ ਤੇ ਲਾਉਣਾ ਹੁੰਦਾ ਜਾਂ ਹੈਡ ਤੇ?
1: ਇਹ ਤੇ ਉਹੀ ਹੋ ਗਈ ਫਿਰ ਜਿਹੜੀ ਆਪਾਂ ਹੁਣੇ ਦੱਸਣ ਡੇ ਹਾਂ।
0: ਕੀ ਹੈਗਾ?
1: ਜੂਆ
0: ਹੈ,
1: ਜੂਆ।
0: ਲੱਕੜ
1: ਦੀ ਬਣਾ ਕੇ ਲਿਆਓ। ਹਾਂਜੀ,
0: ਤੇ ਅਸੀਂ ਅੱਜ ਵੈਸੇ ਟਾਈਮ ਟੇਬਲ ਹੈ, ਮੈਂ ਆਈਪੈਡ ਮੋਨੀਟਰ ਹੈਗੇ।
1: ਅੱਛਾ ਅੱਛਾ ਅੱਛਾ, ਗੁੱਡ ਲੱਗੀ ਸਮਝ ਕੀ ਗਿਆ।
2: ਚਾਰਜ ਕਰ ਲਓ,
1: ਚਾਰਜ ਕਰ ਲਈਏ। ਓਕੇ ਓਕੇ ਓਕੇ, ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਰਹੇ। ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਤੁਹਾਡੇ, ਠੀਕ ਠਾਕ ਹੋ? ਹਾਂਜੀ ਅਸੀਸ ਜੀ,
0: ਤੁਸੀਂ ਕਿਵੇਂ ਹੋ?
1: ਅਸੀਂ ਠੀਕ ਆ।
2: ਗਵਾਂਢੀ ਹੋ, ਜਾਗਦੇ ਕੇ ਸੁੱਤੇ?
0: ਮੈਨੂੰ ਸੀਸੀ ਕਹਤਾ
1: ਹੈ
0: ਅੱਜ। ਕਿਵੇਂ ਮੈਨੂੰ ਸੀਸੀ ਕਹਤਾ?
1: ਸੀਸੀ ਕਹਤਾ
2: ਨਹੀਂ, ਸੀਸੀ ਕਿਹਾ। ਸੀਸੀ ਬਣ ਗਿਆ ਨਾ, ਅਜ਼ੀਜ਼ੀ
1: ਸੀਸੀ ਬਣ ਗਿਆ। ਓਹੋ, ਇਹ ਕਿਦਾਂ ਬਣ ਗਿਆ ਸੀਸੀ?
2: ਤੁਸੀਂ ਕਿਹਾ ਸੀਸੀ ਤੁਹਾਡੇ ਫੋਨ ਚ, ਮੈਨੂੰ ਲੱਗਦਾ ਕੋਈ ਪ੍ਰੋਬਲਮ
1: ਨਾ ਹੋਵੇ। ਚਲ ਆਪਾਂ ਠੀਕ ਕਰ ਲੈਨੇ ਆ। ਅਸੀਸ ਜੀ, ਕੀ ਹਾਲ ਹੈ ਤੁਹਾਡੇ?
2: ਅਸੀਸ ਜੀ ਉਹਦਾ ਫਿਰ ਅਸੀਸੀ ਬਣ ਗਿਆ ਹੋਵੇ।
1: ਹਾਂ, ਨਾਲ ਜੀ ਕਹੀਏ ਫਿਰ ਠੀਕ ਹੁੰਦਾ ਹੈ? ਜੀ ਕਹਿ ਦੇ ਕਰੀਏ ਨਾਲ, ਫਿਰ ਠੀਕ ਆ। ਅਸੀਸ ਜੀ ਹੈ ਨਾ। ਅਸੀਸ ਜੀ, ਤੁਹਾਡੀ ਸਿਹਤ ਠੀਕ ਹੈ ਹੁਣ? ਕਮਾਲ ਹੋ ਗਈ ਯਾਰ, ਸਾਰੇ ਬਿਮਾਰ ਹੋਈ ਜਾਂਦੇ ਹੈ ਅਸੀਸ।
0: ਕਿਵੇਂ?
1: ਸਾਰਿਆਂ ਨੂੰ ਖੰਘ ਆਈ ਜਾਂਦੀ ਓ,
2: ਜ਼ੁਕਾਮ ਹੋਈ ਜਾਂਦਾ।
1: ਸਾਰੇ ਅਸੀਸ ਦੀ ਰੀਸ ਹੀ ਕਰਦੇ ਸਾਰੇ, ਕਹਿੰਦੇ ਅਸੀਸ ਨੇ ਖੰਘ ਕੇ ਵਿਖਾਇਆ ਤੇ ਅਸੀਂ ਸਾਰਿਆਂ ਨੇ ਖੰਘਣਾ ਹੁਣ।
0: ਨਹੀਂ, ਉਹਨਾਂ ਨੂੰ ਲੱਗਿਆ ਨੀ ਜ਼ੁਕਾਮ, ਉਹ ਨਾ ਮੈਨੂੰ ਕਾਪੀ ਕਰਕੇ ਐਕਟਿੰਗ ਕਰ ਰਹੇ ਆ।
1: ਤਾਂਹੀਓ ਫਿਰ ਮੈਂ ਕਿਹਾ ਏਦਾਂ ਦੀ ਖੰਘ ਤੇ ਅਸੀਸ ਦੀ ਆ, ਇਹ ਭਲਾ ਕਿੱਥੋਂ ਆ ਗਈ ਹੋਰ? ਹੈ ਐਕਟਿੰਗ ਕਰਦੇ ਆ। ਹਾਂ, ਮੈਨੂੰ ਅੱਗੇ ਲੱਗਦਾ ਸੀ ਵੀ ਐਕਟਿੰਗ ਹੀ ਕਰਦੇ ਆ। ਫਿਲਮਾਂ ਚ ਜਾਣ ਲਈ ਕਰਨੀ ਹੁੰਦੀ ਆ, ਜਿਨ੍ਹਾਂ ਨੇ ਫਿਲਮਾਂ ਚ, ਹਾਂ ਜਿਨ੍ਹਾਂ ਨੇ ਫਿਲਮਾਂ ਚ ਜਾਣਾ ਹੁੰਦਾ ਨਾ, ਡਰਾਮਿਆਂ ਚ ਜਾਣਾ ਹੁੰਦਾ। ਵਾਓ, ਯੇ ਨਾਈਸ ਮੂਵੀ, ਥੈਂਕ ਯੂ। ਕੀ ਸੁਣਾਓਗੇ ਫਿਰ?
0: ਅੱਜ ਮੈਂ ਸੁਣਾਉਂਗੀ। ਸਾਨੂੰ ਪਤਾ ਸੀ ਹੁਣ ਵੀਰੇ ਨੂੰ ਛੱਡਣ ਆਏ ਸੀ ਤੇ ਹੁਣ ਦੀਦਰਾ ਭੱਜ ਰਿਹਾ।
1: ਓਏ, ਮੀਂਹ ਪੈਂਦਾ ਨਾ ਤਾਂ ਕਰਕੇ ਭੱਜ ਰਿਹਾ। ਲਿਆਓ ਫਿਰ, ਕੀ ਲਿਆਇਓ?
0: ਮੈਂ ਅੱਜ ਲਿਆਈ ਆ
1: ਪਰੌਂਠਾ
0: ਬੋਲੀ।
1: ਅੱਛਾ, ਪਰੌਂ ਬੋਲੀ। ਓਕੇ,
0: ਨੱਚ ਨੱਚ ਲੋਣੀ ਕੁੜੀਓ, ਖੇਡ ਲੋਣੀ ਕੁੜੀਓ, ਨੱਚ ਲੋਣੀ ਕੁੜੀਓ, ਖੇਡ ਲੋਣੀ ਕੁੜੀਓ, ਨੱਚ ਰਾ ਟੱਪਣਾ ਲੈ ਜਾਊਗਾ ਨੀ ਕੋਈ, ਨੀ ਕੋਈ ਬੂਜੜ ਜਾ ਜੱਟ ਲੈ
1: ਜਾਊਗਾ, ਨੀ ਕੋਈ ਬੂਜੜ ਜਾ ਜੱਟ ਲੈ ਜਾਊਗਾ, ਨੀ
0: ਕੋਈ ਬੂਜੜ ਜਾ ਜੱਟ
1: ਲੈ ਜਾਊਗਾ।
0: ਬਲ ਬਲ ਬਲ
1: ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਇਹ ਪਤਾ ਕਿੱਡਾ ਸੋਹਣਾ ਗਿੱਧਾ ਪਾਉਂਦੀ ਕੁੜੀ ਹੈ।
2: ਇਹਨੂੰ ਮੈਂ ਮਿਸ ਕੀਤਾ ਉੱਥੇ ਵਿਆਹ ਤੇ, ਨੈਕਸਟ ਟਾਈਮ ਸੀਸ ਦੀ ਮਿੰਤ ਮੁੰਤ ਕਰਕੇ ਨਾਲ ਲੈ ਜਾ ਕਰਨਾ।
1: ਹੋਰ ਕਿਉਂ ਸੀਸ
2: ਬੋਲਿੰਗ ਵਾਲੀ ਚੱਕ ਦੇਣੇ ਸੀ ਫੱਟੇ ਉੱਥੇ,
1: ਹੈਂ ਜਾਏਂਗੇ ਸੀਸ?
2: ਮੈਂ ਇਕੱਲੀ ਨੇ ਮਾਈਆ ਲਾਤਾ ਗਿੱਧਾ ਖੂੰਜੇ,
1: ਹੈਂ ਉਹ ਮੰਮੀ ਤੋਂ ਬਗੈਰ ਨਹੀਂ ਜਾਂਦੀ ਉਹ।
2: ਠੀਕ ਆ ਆਪਾਂ ਸੈਟ ਹੀ ਚੱਕਾਂਗੇ ਪੂਰਾ।
1: ਹਾਂ ਮੰਮੀ ਤੋਂ ਬਗੈਰ ਨਹੀਂ ਨਾ ਜਾਂਦੀ। ਹਾਂਜੀ ਤੁਸੀਂ ਦੱਸੋ ਨਾ।
2: ਮੰਮਾ ਨਾ ਜਾਗੋ ਜਾਗੋ ਗਰੁੱਪ ਬਣਾਇਆ ਹੋਇਆ ਕਿ ਆਪਾਂ
1: ਜੀ ਨਹੀਂ ਲੱਗਦਾ ਮੰਮਾ। ਹੈਂ
0: ਮੰਮਾ ਯਾ ਮੇਰੇ ਤੋਂ ਵੀ ਨਹੀਂ ਨਾ ਜੀ ਲੱਗਦਾ
1: ਤੇ ਤੁਹਾਡਾ ਲੱਗ ਜਾਂਦਾ?
0: ਹਾਂਜੀ
1: ਅੱਛਾ ਤੁਹਾਡਾ ਹੋਏ ਮੈਨੂੰ ਲੱਗਦਾ ਤੁਹਾਡਾ ਵੀ ਨਹੀਂ ਲੱਗਦਾ।
0: ਨਹੀਂ ਲੱਗਦਾ
1: ਨਹੀਂ ਲੱਗਦਾ
0: ਜਿਹੜਾ
1: ਕੰਮ ਕਰਦੇ ਹਨਾ
0: ਜੋਬ ਕਰਦੇ ਹੋ ਤੁਸੀਂ ਲਾਈਕ ਜੋਬ ਦੇ ਟੀਚਰ ਬਣ ਸਕਦੇ ਹੋ ਬੇਕਰੀ ਚ ਵਰਕ ਕਰ ਸਕਦੇ ਹੋ ਪੁਲਿਸ ਬਣ ਸਕਦੇ ਹੋ ਫਾਇਰ ਫਾਈਟਰ ਬਣ ਸਕਦੇ ਹੋ ਨਰਸ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਇੰਨੇ ਚੀਜ਼ਾਂ ਹੈਗੀਆਂ।
1: ਵਾਹ ਕੁੜੀਏ ਤੂੰ ਤੇ ਕਮਾਲ ਹੀ ਕਰੀ ਜਾਨੀ।
0: ਮੈਂ ਤਾਂ ਟੀਚਰ ਬਣਨਾ।
1: ਅੱਛਾ ਟੀਚਰ ਬਣਨਾ, ਹਾਂ ਤੁਸੀਂ ਤਾਂ ਆਲਰੇਡੀ ਟੀਚਰ ਹੋ ਤੇ।
0: ਨਹੀਂ ਜਦੋਂ ਮੇਰੇ ਕੋਲ ਬਹੁਤ ਬੱਚੇ ਹੋਣ।
1: ਅੱਛਾ ਅੱਛਾ ਓਕੇ ਤੁਹਾਡੇ ਤੇ ਪਹਿਲੇ ਵੀ ਬੱਚੇ ਭੱਜ ਗਏ ਤੇ
0: ਹੁਣ
1: ਕੱਚੇ ਪੈਰੀ ਨੀ ਬਣਨਾ ਹਨਾ।
0: ਹੁਣ ਮੈਂ ਕਿਸੇ ਨੂੰ ਨੀ ਮੈਂ ਕਹਿਣਾ ਸਟੂਡੈਂਟ ਨਹੀਂ ਕਹਿਣਾ।
1: ਹਾਂ ਤੁਹਾਡੇ ਸਟੂਡੈਂਟਾਂ ਦੀਆਂ ਤੇ ਅੱਖਾਂ ਹੀ ਖਰਾਬ ਹੋਈ ਜਾਂਦੀਆਂ ਪਤਾ ਨੀ ਕੀ ਹੋਇਆ।
0: ਕੀ ਹੋਇਆ
1: ਪਤਾ ਨੀ ਤੁਹਾਨੂੰ ਪਤਾ ਹੋਊਗਾ ਤੁਹਾਡੀ ਕਲਾਸ ਆ। ਪਤਾ ਕਰੋ ਕੇ ਫਿਰ
0: ਪਤਾ ਮੈਨੂੰ ਪਤਾ ਨਹੀਂ ਆਲਰੇਡੀ ਫਿਰ ਮੈਂ ਮੈਨੂੰ ਕਿਵੇਂ ਹੋ ਹੁਣ ਕਿਵੇਂ ਮੈਨੂੰ ਪਤਾ ਲੱਗੂ।
1: ਹਾਂ ਚੱਲ ਕੱਲ ਪਤਾ ਕਰਾਂਗੇ। ਥੈਂਕ ਯੂ ਪੁੱਤ ਥੈਂਕ ਯੂ ਬਾਏ ਬਾਏ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਵਿਰਕ ਸਾਹਿਬ ਤੁਸੀਂ ਆਉਂਦੇ ਹੋ ਕੀ ਹਾਲ ਚਾਲ ਆ?
0: ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਅੰਕਲ ਜੀ।
1: ਸਤਿ ਸ੍ਰੀ ਅਕਾਲ
2: ਕੀ ਹਾਲ ਨੇ ਜੀ? ਠੀਕ ਠਾਕ ਹੋ?
0: ਹਾਂਜੀ ਠੀਕ ਆ।
1: ਓਕੇ ਹੋ ਗਈ ਤਿਆਰੀ?
0: ਹਾਂਜੀ ਹੋ ਗਈ ਤਿਆਰੀ।
1: ਤੁਹਾਡੇ ਮੀਂਹ ਪਈ ਜਾਂਦਾ ਕਿ ਨਹੀਂ?
0: ਹਾਂਜੀ ਬਹੁਤ ਜ਼ਿਆਦਾ ਪਈ ਜਾਂਦਾ ਲੱਗਦਾ ਜਿੱਦਾਂ ਧੁੰਦ ਪਈ
1: ਹੁੰਦੀ। ਆਹਾਂ
2: ਥੋੜਾ ਮਿਸਟਿਕ ਜਿਹਾ ਹੋਇਆ ਹੋਇਆ ਪਹਾੜਾਂ ਵਾਲਾ ਕੰਮ।
1: ਕਿੰਨੇ ਕਿੰਨੇ ਕੁ ਪੈਸਿਆਂ ਦਾ ਪਿਆ ਮੀਂਹ? ਕਿੰਨੇ ਪੈਸਿਆਂ ਦਾ ਮੀਂਹ ਪੈਣ ਡਿਆ?
2: ਰੁਪਈਏ ਚੋ ਕਿੰਨਾ?
1: ਕਿੰਨੇ ਰੁਪਈਆਂ ਦਾ? 100 ਰੁਪਈਏ ਦਾ, 50 ਰੁਪਈਆਂ ਦਾ, 20 ਰੁਪਈਆਂ ਦਾ?
2: ਚਲੋ ਐ ਦੱਸ ਦੋ ਕਿੰਨੇ ਰੁਪਏ ਕਿਲੋ ਪੈ ਗਿਆ?
1: ਨਹੀਂ ਨਹੀਂ ਪੈਸੇ ਨੀ ਥੱਲੇ ਡਿੱਗਦੇ। ਪੈਸੇ ਦੇ ਕੇ ਪਵਾਈਦਾ ਨਾ ਵੀ ਅੱਜ ਯਾਰ ਰੱਬ ਨੂੰ ਕਹੀਦਾ 20 ਕਦਾ ਮੀਂਹ ਪਾ ਦੇ
2: ਮੱਥਾ ਟੇਕ ਕੇ। ਕਈ ਵਾਰ ਨਹੀਂ ਪੈਂਦਾ ਜਿਵੇਂ
1: ਇਦਾਂ ਕਹੀਦਾ ਵੀ
2: ਸੁੱਕਾ ਪਿਆ ਹੁੰਦਾ,
1: 50 ਕਦਾ ਮੀਂਹ ਪਾ ਦੇ ਰੱਬਾ ਹਨਾ।
0: ਕੋਈ
2: 500 ਦਾ ਪੈਣ ਡਿਆ?
1: ਅੱਛਾ 500 ਦਾ ਪੈਣ ਡਿਆ? 500 ਦਾ ਤੇ ਬਹੁਤ ਹੁੰਦਾ ਵਾ
2: ਰੁਪਈਆ। ਹੋਰ ਪਾਓ ਸ਼ਗਨਾਂ ਦਾ ਕੰਮ ਹੋ ਜਾਣਾ।
1: ਹਾਂ
0: ਜਿਹੜਾ
1: 500 ਦਾ ਇਹ ਵਾਵਾ ਲੰਮਾ ਪਊਗਾ ਫਿਰ।
3: ਹਾਂ ਜੀ
1: ਹਾਂ ਕਿੰਨੇ ਦਿਨ ਕਿੰਨੇ ਦਿਨ ਪਾਓਗੇ
3: ਆ ਵੈਦਰ ਚ ਦੇਖਿਆ ਆਈ ਵੀ ਹੁਣ ਸਾਰੇ ਦਿਨ ਰੇਨੀ ਰੇਨੀ ਹੀ ਹੋਣੀ ਆ
1: ਯਾਰ ਤੁਸੀਂ ਨਾ ਥੋੜੇ ਥੋੜੇ ਪੈਸਿਆਂ ਦਾ ਪਵਾਇਆ ਕਰੋ ਫਿਰ ਇੰਨੇ ਦਿਨ ਕੀ ਕਰਨਾ
3: ਆਪਾਂ ਇੱਦਾਂ ਕਰਾਂਗੇ ਉਹਨਾਂ ਨੂੰ $50 ਆਪਾਂ ਉਹਨਾਂ ਨੂੰ ₹50 ਦੇ ਦਾਂਗੇ ਤਾਂ ਉਹਨਾਂ ਨੇ ₹50 ਹਟਾ ਦੇਣਾ ਵੀ
1: ਅੱਛਾ ਕਰ ਦੇਣਗੇ ਇੱਦਾਂ
2: ਬੰਦੇ
1: ਕਮਾਲ ਦਿਓ ਕੀ ਸੁਣਾਓਗੇ ਫਿਰ
3: ਅੱਜ ਚੁਟਕਲਾ
1: ਹਾਂਜੀ
3: ਇੱਕ ਵਾਰ ਨਾ ਇੱਕ ਬੋਲਾ ਹੁੰਦਾ ਵਾ
2: ਅੱਗੇ ਜੋ ਕਹਿੰਦਾ ਹੈ ਮੈਂ ਕਿਹਾ ਇੱਕ ਬੋਲਾ ਹੋਰ ਰਲ ਗਿਆ ਓਹੋ ਅੱਛਾ ਅੱਗੇ ਸੁਣੋ ਅੱਗੇ
1: ਇਹੋ ਹੀ ਹੈਗੇ ਉਹਨਾਂ ਨੂੰ ਪਤਾ ਨੀ ਲੱਗਾ ਇੱਕ ਦੂਜੇ ਦਾ ਹੈ ਨਾਨੀ ਨੇ ਸਿਖਾਇਆ ਆ ਤੇ ਬੜਾ ਸੋਹਣਾ ਸਿਖਾਇਆ ਯਾਰ
2: ਕਰਤੀ ਯਾਰ ਅੱਛਾ ਹਵੇਲੀ ਹੋਇਆ
1: ਹੈ ਅੱਛਾ ਫਿਰ ਮੈਨੂੰ ਲੱਗਾ ਤੂੰ ਹਵੇਲੀ ਹੋਇਆ ਥੈਂਕ ਯੂ ਠੀਕ ਆ ਫਿਰ ਓਕੇ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਸੁਖਨ ਤੁਸੀਂ ਆਉਂਦੇ ਰਹੋ ਦਟਵਾਲ ਸਾਹਿਬ ਹੈਲੋ
2: ਉਹ ਵੀ ਕਿਤੇ ਹਵੇਲੀਆਂ ਤਾਂ ਨਹੀਂ ਆਏ
1: ਹੈਲੋ ਨਿੱਕੇ ਡਰਵਾਲ ਸਾਹਿਬ ਕਿ ਵੱਡੇ ਕਲੂਗਰ ਵਾਲੇ ਚ ਅੱਛਾ ਤੇ ਤੁਸੀਂ ਕਿਹੜੀ ਗੱਡੀ ਚ
3: ਓਹਦਾ ਨਾਮ ਹੀ ਆ ਕਲੂਗਰ
2: ਅੱਛਾ
1: ਅੱਛਾ ਓਹਦਾ ਨਾਮ ਤੇ ਤੁਹਾਡੀ ਗੱਡੀ ਦਾ ਕੀ ਨਾਮ ਹੈ
2: ਕਲੂਗਰ
1: ਅੱਛਾ
2: ਹਵੇਲੀ ਹੋਇਆ ਜੋ ਉਹਦਾ ਅੰਕਲ ਵੀ ਨਾ ਬਸ
1: ਅੱਛਾ ਮੈਨੂੰ ਲੱਗਾ
2: ਨਾਂ ਵੀ ਪਰਸ਼ੀਅਨ ਨੇ ਸਾਹਿਬ ਸੁਖਨ ਹਨਾ
1: ਮੈਨੂੰ ਲੱਗਾ ਵੀ ਸਾਹਿਬ ਵੱਖਰੀ ਗੱਡੀ ਚ ਜਾਣ ਡਿਆ ਤੇ ਸੁਖਨ ਵੱਖਰੀ ਗੱਡੀ ਚ ਭਈ
2: ਉਹ ਕਲੂਗਰ ਜਾ ਰਿਹਾ ਇਹ ਕਲੂਗਰ ਜਾ ਰਿਹਾ
1: ਹਾਂ ਹੈ ਸੁਖਨ
3: ਨਹੀਂ ਦੋਵੇਂ ਦੋਵੇਂ ਕਲੂਗਰ ਚ ਉਹੀ ਤਾਂ
2: ਗੱਲ ਕਰ ਰਹੇ ਆ
1: ਅੱਛਾ ਕਲੂਗਰ ਚ ਜਾ ਰਿਹਾ ਤੁਹਾਡੇ ਕੋਲ ਦੋ ਕਲੂਗਰ ਆ ਇੱਕ ਕਰੋਲਾ ਵਾ ਹਾਂ ਉਹ ਮੈਂ ਪੁੱਛਦਾ ਨਾ ਤੇ ਤੁਸੀਂ ਕਿਹ ਚ ਜਾ ਰਹੇ ਹੋ
2: ਚਿੱਟੀਆਂ ਤਾਂ ਬਾਪੂ ਦੀਆਂ ਨੇ ਪਰ ਕਾਲੀਆਂ ਕਿਹਦੀਆਂ ਨੇ
1: ਤੁਸੀਂ ਕਲੂਗਰ ਚ ਜਾ ਰਹੇ ਹੋ ਕਿ ਕਰੋਲਾ ਚ ਜਾ ਰਹੇ ਹੋ ਕਲੂਗਰ ਚ ਓਏ ਤੁਸੀਂ ਫਿਰ ਵੱਡੀ ਕਾਰ ਵੱਡੀ ਗੱਡੀ ਚ ਜਾ ਰਹੇ ਹੋ ਤੁਸੀਂ ਫਿਰ
2: ਗਾਣੇ ਲੱਗ ਜਾਂਦੇ
1: ਕਿਹੜਾ ਗਾਣਾ ਤੁਸੀਂ ਕਿਹੜਾ ਗਾਣਾ ਪਸੰਦ ਕਰਦੇ ਹੋ ਭਾਰੇ ਭਾਰੇ ਬਸਤੇ
2: ਅੱਛਾ
1: ਸੁਣਾਓ ਹਾਂ ਸੁਣਾਓ ਹਾਂ ਭਲਾ ਕਿੱਦਾਂ
2: ਲੱਡੂ ਪੇੜੇ ਸਸਤੇ
3: ਭਾਰੇ ਬਸਤੇ ਲੰਬੇ ਲੰਬੇ ਰਸਤੇ ਗੋਡੇ ਵੀ ਦੁਖਦੇ ਮੋਢੇ ਵੀ ਦੁਖਦੇ ਮਸਤ ਜੀ ਆਉਣਗੇ
1: ਤੁਹਾਡੇ ਨਾ ਆਵਾਜ਼ ਜਿਹੜੀ ਆ ਉਹ ਸਾਨੂੰ ਨਾ ਡਬਲ ਸੁਣਦੀ ਆ
2: ਕਲੂਗਰ ਚੋਂ ਆ ਰਹੀ ਕਲੂਗਰ ਚੋਂ
1: ਉਹਦੀ ਆਵਾਜ਼ ਬੰਦ ਕਰਿਓ ਤੁਸੀਂ ਨਾ
2: ਕਲੂਗਰ ਨਾ ਬੰਦ ਕਰਿਓ
1: ਜਿਹੜਾ ਤੁਸੀਂ ਰੇਡੀਓ ਸੁਣ ਰਹੇ ਹੋ ਨਾ ਉਹ ਆਵਾਜ਼ ਬੰਦ ਕਰ ਲਓ
2: ਪਾਰੇ ਪਾਰੇ ਬਸਤੇ ਲੱਡੂ ਪੇੜੇ ਸਸਤੇ ਖਾਣੇ ਆ ਤਾਂ ਖਾ ਨਹੀਂ ਪੈ ਰਸਤੇ
1: ਥੋੜਾ ਇੱਕ ਮਿੰਟ ਪੁੱਤ ਥੋੜਾ ਜਿਹਾ ਨਾ ਫੋਨ ਤੁਸੀਂ ਆਪਣੇ ਮੂੰਹ ਲਾਗੋ ਥੋੜਾ ਜਿਹਾ ਦੂਰ ਰੱਖੋ ਤੁਸੀਂ ਬਹੁਤ ਕਲੋਜ਼ ਹੋ ਕੇ ਬੋਲਦੇ ਹੋ ਕਿਉਂਕਿ ਤੁਹਾਡੀ ਆਵਾਜ਼ ਬੜੀ ਵੱਡੀ ਆ ਨਾ ਤੇ ਉਹ ਫਿਰ ਹੋਰ ਉੱਚੀ ਹੋ ਜਾਂਦੀ ਆ
2: ਬਸਤੇ ਵਾਂਗੂ
1: ਹੈ
3: ਠੀਕ ਆ
1: ਹਾਂ ਇੱਥੇ ਕਿਜੇ ਰੱਖੋ ਜਿੱਥੇ ਹੁਣ ਹੀ
2: ਸੁਣਾਓ ਹੁਣ ਭਾਰੇ ਭਾਰੇ
1: ਸੁਣਾਓ ਹੁਣ ਸੁਣਾਓ ਭਾਰੇ ਭਾਰੇ ਬਸਤੇ ਚਲੋ
3: ਭਾਰੇ ਭਾਰੇ ਬਸਤੇ ਲੰਬੇ ਲੰਬੇ ਰਸਤੇ ਮਸਤੀ ਆਉਣਗੇ ਹੁਕਮ ਚਲਾਉਣਗੇ ਸਾਬਾ ਸੁਣੋ ਉੱਚੀ ਉੱਚੀ ਬੋਲੋ ਅਸੀਂ ਬੋਲ ਰਹੇ ਹੈਗੇ ਆ ਅਸੀਂ ਕੁੱਤੇ ਆ
2: ਬਹੁਤ ਵਧੀਆ ਵੈਲ ਡਨ
1: ਵੈਰੀ ਨਾਈਸ ਡਡਵਾਲ ਸਾਹਿਬ ਤੁਸੀਂ ਨਾ ਗਾਣੇ ਬੜੇ ਸੋਹਣੇ ਯਾਦ ਕੀਤੇ ਸਾਰੇ
2: ਤਾਂ ਕਮਾਲ ਹੀ ਕਰਤੀ ਆ ਪਹਿਲੀ ਵਾਰ ਸੁਣਿਆ
3: ਮਾਮੀ ਨੇ ਸਿਖਾਇਆ
1: ਅੱਛਾ ਮਾਮੀ ਨੇ ਸਿਖਾਇਆ ਤੇ ਉਹਨਾਂ ਦਾ ਥੈਂਕ ਯੂ
3: ਦਾਦੀ ਨੇ
1: ਤੇ ਉਹਨਾਂ ਦਾ
2: ਥੈਂਕ ਦਾਦੀ ਨੇ ਰਟਾਇਆ
1: ਹਾਂ ਥੈਂਕ ਯੂ ਕਰਿਓ ਤੇ ਬਹੁਤ ਸੋਹਣਾ ਸਿਖਾਇਆ ਨਾ
3: ਮੈਨੂੰ ਚੇਤਾ ਸੀ ਹੈਲੋ ਮਿਸਟਰ ਜੌਨੀ ਨੂੰ
1: ਕੱਛਾ ਪਾਟ ਗਿਆ ਮੀਂਹ ਪੈਣ ਲੱਗ ਪਿਆ ਤੇ ਉਹ ਤੇ ਨਵਾਂ ਵੀ ਨੀ ਲੈਣ ਜਾ ਸਕਿਆ
2: ਸੀ ਉਹ ਕਹਿੰਦੇ ਸੀ ਪੌੜੀਆਂ ਚੜਦਾ ਸੀ ਕਿਤੇ ਚੱਪਲਾਂ ਨਾ ਘਸ ਜਾਣ ਦੋ ਦੋ ਡੰਡੇ ਚੜਨ ਲੱਗ ਗਏ
3: ਡੰਡੇ ਵੱਜ ਗਏ
1: ਅੱਛਾ ਕੰਡੇ ਵੱਜ ਗਏ ਹੁਣ ਉਹ ਕੱਲ ਗਿਆ ਤਾਂ ਹੈਗਾ ਸੀ ਕੱਛਾ ਲੈਣ ਮਿਲਿਆ ਕਿ ਨਹੀਂ ਉਹਨੂੰ ਓਹੋ ਫੇਰ ਹੁਣ
3: ਉਹਨੂੰ ਡੋਗੀ ਵਾਲੇ ਪੈਰ ਚਾਹੀਦੇ
1: ਮੈਨੂੰ ਲੱਗਦਾ ਉਹਦੀ ਨਾ ਹਲੇ ਛੇਮ ਛੇਮ ਹੀ ਹੋਈ ਜਾਂਦੀ ਆ
3: ਤੇ ਉਹਦਾ ਮੂੰਹ ਡੋਗੀ ਦਾ ਚਾਹੀਦਾ
1: ਚੰਗੀ ਜੌਨੀ ਨਾਲ ਹੋਣ ਡਈ ਹੈ ਜੌਨੀ ਦੀ ਤੇ ਚੰਗੀ ਛੇਮ ਛੇਮ ਹੋਈ ਜਾਂਦੀ ਆ
2: ਉਧਰ ਕੋਈ ਜੌਨੀ ਨਾਲ
1: ਹਾਂਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
2: ਉਧਰ ਕੀ ਹਾਲ ਚਾਲ
3: ਵਧੀਆ
1: ਤੁਸੀਂ ਗਏ ਨੀ ਹਲੇ ਸਕੂਲ ਅੱਛਾ ਰੋਕੇ ਓਕੇ ਤੇ ਕੀ ਸੁਣਾਓਗੇ ਤੁਸੀਂ ਓਕੇ
3: ਜੇ ਹਾਥੀ ਪੂਲ ਚ ਡਿੱਗ ਗਿਆ ਤੇ ਉਹ ਕਿੱਦਾਂ ਨਿਕਲੂਗਾ
1: ਜੇ ਹਾਥੀ ਪੂਲ ਚ ਡਿੱਗ ਪਿਆ ਕਿੱਦਾਂ ਨਿਕਲੂਗਾ ਆਪਾਂ ਸੁਖਨ ਦੀ ਹੈਲਪ ਲੈ ਲੈਣੇ ਆਪਾਂ ਲੈ ਲੈਣੇ ਯਾਰ ਲੈ ਲੈਣੇ ਆਪਾਂ ਲੈ ਲੈਣੇ
2: ਜਿਹਨੂੰ ਪਤਾ ਹੋਵੇ ਉਹਨੇ ਪੁੱਛੀਦਾ
1: ਮੈਨੂੰ ਮੈਂ ਸੁਖਨ ਮੈਨੂੰ ਜਾਣ

0: ਹੈ
1: ਗਿੱਲਾ ਹੋ ਕੇ
0: ਨਿਕਲੂਗਾ। ਹਾਂ ਇਹ ਵੀ ਗੱਲ ਸਹੀ ਹੈ ਯਾਰ, ਗਿੱਲਾ ਹੋ ਕੇ ਨਿਕਲੂਗਾ। ਥੈਂਕ ਯੂ ਸਾਹਿਬ,
1: ਠੀਕ ਹੈ ਬਾਏ
2: ਬਾਏ।
0: ਹਾਂ ਬਿਲਕੁਲ, ਥੈਂਕ ਯੂ ਥੈਂਕ ਯੂ।
3: ਪ੍ਰਸ਼ਨ ਇਹ ਹੈ ਕਿ ਉੱਤਰ ਕੀ ਹੈ, ਉੱਤਰ ਇੱਕ ਦਿਸ਼ਾ ਹੈ।
0: ਥੈਂਕ ਯੂ ਡਿਡਵਾਲ ਬ੍ਰਦਰਸ। ਅਤੇ ਸਤਿ ਸ਼੍ਰੀ ਅਕਾਲ ਜੀ, ਕਰਮ ਜੀ ਕਹਿੰਦੇ ਕਿ ਸਾਡਾ ਡਿਨਰ ਸੀ ਮੈਰੀਨੇਟਿਡ ਚਿਕਨ ਵਿਦ ਵੈਜੀਜ਼ ਅਤੇ ਰਾਈਸ ਰੈਪ, ਵਾਹ ਯਮ ਯਮ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ
3: ਨਿੱਕੀ ਜੀ ਗੁਲਾਬ ਜਾਮਣ।
0: ਹਾਂ ਘਰੇ ਸਾਰਿਆਂ ਦੇ ਉੱਤੇ ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਅਤੇ ਸ਼ਾਨੂੰ ਜੀ ਕਹਿੰਦੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਇਨਫਿਨਿਟੀ ਇਨਫਿਨਿਟੀ ਵਾਲੀ ਵੀ ਕਹਿੰਦੇ ਕਿ ਏ ਆਈ ਬਣਾਓ। ਹਾਂ ਇਹ ਵੀ ਗੱਲ ਸਹੀ ਹੋ ਤੁਹਾਡੀ, ਅਤੇ ਧੰਨਵਾਦ। ਅਜੀਤ ਪੁੱਟਰ ਜੀ ਕਹਿੰਦੇ ਨੇ ਵੀ ਵੀਰ ਦੇ ਸਟੈਟੋਸਕੋਪ ਲਾ ਕੇ ਵੇਖੋ ਅਤੇ ਲੱਡੂ ਸ਼ੱਕਰ ਪਾਰੇ ਭੁੜਕਦੇ ਹੋਣੇ ਆ।
3: ਵਾਹ ਜੀ ਵਾਹ,
0: ਕਹਿੰਦੇ ਵਿਆਹ ਖਾ ਕੇ ਆਏ, ਇਹਨਾਂ ਦੀ ਢਿੱਡੀ ਚੈੱਕ ਕਰੋ।
3: ਨਾ ਨਾ ਡੱਬਾ ਆਪਾਂ ਇੱਥੇ ਵੀ ਲਿਆਂਦਾ, ਢਿੱਡ ਪਾੜ ਕੇ
0: ਨਹੀਂ ਲੱਗਣ ਦੇਣੀਆਂ। ਸਤਿ ਸ਼੍ਰੀ ਅਕਾਲ ਨਵੀਂ ਕਮੋ ਜੀ ਕਹਿੰਦੇ ਕਿ ਵਾਈਫ ਚੰਗੀ ਜੀ, ਚੰਗਾ ਜੀ ਮੈਂ ਬਾਜ਼ਾਰ ਹੋ ਆਈ, ਹਸਬੈਂਡ ਠੀਕ ਆ ਪਰ ਧਿਆਨ ਦੇ ਨਾਲ ਚਲਾਈ ਵਾਈਫ, ਮੈਂ ਕਿਹੜਾ ਗੱਡੀ ਲੈ ਕੇ ਚੱਲੀ ਹਾਂ ਹਸਬੈਂਡ, ਮੈਂ ਜ਼ੁਬਾਨ ਦੀ ਗੱਲ ਕਰਦਾ, ਘਰੇ ਤਾਂ ਮੈਂ ਸੁਣ ਲੈਂਦਾ, ਬਾਹਰ ਨਹੀਂ ਕਿਸੇ ਨੇ ਸੁਣਨੀ, ਐਵੇਂ ਕਿਸੇ ਕੋਲੋਂ ਟੰਬੇ ਨਾ ਖਾਏ। ਧੰਨਵਾਦ ਜੀ ਤੁਹਾਡਾ,
3: ਤੇ ਨੈਕਸਟ ਲੈਵਲ ਦਾ ਚੁਟਕਲਾ ਹੈ, ਆਮ ਤੌਰ ਤੇ ਪੋਲਾ ਪੋਲਾ ਜਿਹਾ ਹੁੰਦਾ ਨਾ, ਟੰਬਾ ਰੰਬਾ ਲੈਵਲ ਆ।
0: ਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ 22 ਕੈਰਟ ਦਾ $193 ਰੇਟ ਰਹਿ ਗਿਆ, ਸਿਰਫ 22 ਕੈਰਟ ਦਾ, ਸਿਰਫ 193।
3: ਆਪਣੇ ਵੀ ਘਰੋਂ ਟੰਬੇ ਪੈਣ ਵਾਲਾ ਕੰਮ ਹੀ ਆ, ਵੀ ਇੰਨਾ ਸਸਤਾ ਹੋ ਗਿਆ ਉਹਦੇ ਬਾਵਜੂਦ ਵੀ ਤੁਸੀਂ, ਹੈ ਨਾ,
0: ਉਹਦੇ ਬਾਵਜੂਦ ਵੀ ਨਹੀਂ ਹੈ। ਕਾਸ਼। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ ਕਹਿੰਦੇ ਨੇ ਕਿ ਰੱਬ ਅੱਗੇ ਅਰਦਾਸ ਕਰਦੇ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ।
3: ਕਹਿਣ ਲੱਗਾ ਜੀ ਕਾਸ਼ ਆਕਾਸ਼ ਮੇਰੀ ਲਿਮਿਟ ਹੁੰਦੀ।
0: ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਸਾਰੇ ਹਫ਼ਤੇ ਹੀ ਮੈਲਬਨ ਸ਼ਹਿਰ ਵਿੱਚ ਪੈਂਦੀ ਰਹਿਣੀ ਹੈ ਬਰਸਾਤ, ਡਰਾਈਵਿੰਗ ਕਰਦਿਆਂ ਜਾਂ ਗੱਲਬਾਤ ਕਰਦਿਆਂ ਤੁਸੀਂ ਆਪਣੇ ਮਨ ਨੂੰ ਰੱਖਣਾ ਥੋੜ੍ਹਾ ਸ਼ਾਂਤ, ਆਪਣੇ ਕੰਮ ਦੇ ਨਾਲ ਰੱਖੋ ਮਤਲਬ ਅਤੇ ਬਾਹਲੀ ਨਹੀਂ ਰੱਖੋ ਕਿਸੇ ਵੱਲ ਵੀ ਝਾਤ, ਡਰਾਈਵਿੰਗ ਕਰਦਿਆਂ ਫੋਨ ਨੂੰ ਰੱਖਣਾ ਥੋੜ੍ਹਾ ਪਰੇ, ਕਿਤੇ ਪੁਲਸੀਏ ਨਾ ਫੜੇ ਜਾਣ ਤੁਹਾਨੂੰ ਕੋਈ ਫੜਾ ਨਾ ਜਾਣ ਤੁਹਾਨੂੰ ਕੋਈ ਸੁਗਾਤ, ਕਿਉਂਕਿ ਮੈਲਬਨ ਸ਼ਹਿਰ ਵਿੱਚ ਪੈਂਦੀ ਰਹਿਣੀ ਹੈ ਸਾਰਾ ਹਫ਼ਤਾ ਬਰਸਾਤ। ਜੇਕਰ ਬਣਾਉਣੀ ਹੋਵੇ ਪੂਰੀ ਗੱਲਬਾਤ ਫਿਰ ਬਰਸਾਤੀ ਮੌਸਮ ਦੇ ਵਿੱਚ ਸ਼ਾਮ ਨੂੰ ਚਾਹ ਜਾਂ ਚੂਹ ਨਾਲ ਕੱਢ ਲਓ ਪਕੌੜਿਆਂ ਦੀ ਭਰ ਕੇ ਪਰਾਤ, ਕਹਿੰਦਾ ਘੁੰਮਣ ਆਪ ਸਭਨਾਂ ਦੀ ਸੋਹਣੀ ਲੰਘੇ ਦਿਨ ਅਤੇ ਰਾਤ।
3: ਇੰਨੀ ਮੇਰੀ ਬਾਤ ਉੱਤੋਂ ਪੈ ਗਈ ਪ੍ਰਭਾਤ।
0: ਅਤੇ ਜਤਿੰਦਰ ਜੀ ਕਹਿੰਦੇ ਕਿ ਪਿੰਡ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ, ਹਰ ਰੋਜ਼ ਤਰ੍ਹਾਂ ਈਟ ਹੈਲਦੀ ਅਤੇ ਲਿਵ ਬੈਟਰ ਤੇ ਅੱਜ ਦੀ ਕਹਾਣੀ ਕਹਿੰਦੇ ਕਿ ਵਧੀਆ ਲੱਗੀ। ਅਤੇ ਸੰਜੇ ਪੂਜਾ ਜੀ ਕਹਿੰਦੇ ਕਿ ਰਾਧੇ ਰਾਧੇ। ਸੁਖਵਿੰਦਰ ਭੈਣ ਜੀ ਕਹਿੰਦੇ ਕਿ ਸੇਮ ਵੇ ਹੀ ਗੋਨ ਇਨ ਪੂਲ, ਅੱਛਾ ਕਹਿੰਦੇ ਜਦੋਂ ਦੀ ਵੜਿਆ ਉਧਰੋਂ ਦੀ ਨਿਕਲੂਗਾ। ਸਤਿ ਸ਼੍ਰੀ ਅਕਾਲ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਅਤੇ ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਗ੍ਰੇਟ ਜੋਬ ਤੇਗ ਐਂਡ ਐਂਬਰ, ਪ੍ਰਾਊਡ ਆਫ ਯੂ। ਥੈਂਕ ਯੂ ਜੀ, ਸਾਰੇ ਬੱਚਿਆਂ ਦਾ ਧੰਨਵਾਦ, ਸਾਰੇ ਮਾਪਿਆਂ ਦਾ ਧੰਨਵਾਦ, ਸਵੇਰੇ ਸਵੇਰੇ ਦੇ ਸਮੇਂ ਸਾਥ ਦੇਣ ਦੇ ਲਈ, ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾਉਣ ਦੇ ਲਈ, ਅਤੇ ਸਾਡੀਆਂ ਕਮਲੀਆਂ ਰਮਲੀਆਂ ਬਰਦਾਸ਼ਤ ਕਰਨ ਦੇ ਲਈ, ਤੁਹਾਡਾ ਸੁਣਨ ਵਾਲਿਆਂ ਸਾਰਿਆਂ ਦਾ ਧੰਨਵਾਦ। ਰਜਿੰਦਰ ਬਾਬਾ ਜੀ ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੰਦੀਪ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਾਮਾ ਜੀ ਦੇ ਲਈ, ਕਹਿੰਦੇ ਤੁਹਾਡੀ ਆਵਾਜ਼ ਸੁਣ ਕੇ ਵਧੀਆ ਲੱਗਾ, ਤੁਹਾਡੇ ਦੋਵਾਂ ਦਾ ਦਿਨ ਵਧੀਆ ਵਧੀਆ ਰਹੇ
3: ਜੀ। ਸਾਡਾ ਵੀ ਦਿਲ ਗਾਰਡਨ ਗਾਰਡਨ ਹੋ ਗਿਆ ਜੀ,
0: ਧੰਨਵਾਦ ਜੀ। ਅਤੇ ਹਰੀ ਨਾਰਾਇਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਨੇ ਕਿ ਮੰਨਤ ਐਂਡ ਫਤਿਹ, ਇੱਕ ਘਰ 'ਚ ਇੱਕ ਹੀ ਅਹੁਦਾ ਚਾਹੀਦਾ, ਨਹੀਂ ਤਾਂ ਕਹਿੰਦੇ ਕਿ ਕੱਲ੍ਹ ਨੂੰ ਇਹ ਐਲ ਡੀ ਪਏ ਤਾਂ ਇਹਨਾਂ ਨੇ ਰੇਡੀਓ 'ਤੇ ਆ ਕੇ ਦੱਸ ਦੇਣਾ, ਲੜ ਪਏ ਅਤੇ ਇਹਨਾਂ ਨੇ ਰੇਡੀਓ 'ਤੇ ਆ ਕੇ ਦੱਸ ਦੇਣਾ ਕਿ ਕੱਲ੍ਹ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਨੂੰ ਕੁੱਟਿਆ ਆ। ਸੋ ਫਤਿਹ ਦਾ ਵਾਈਸ ਪ੍ਰਧਾਨ ਕੈਂਸਲ ਆ, ਵੇਖ ਲਓ ਤੁਹਾਨੂੰ ਵੀ। ਹਰੀ ਜੀ ਫਿਰ ਤੁਸੀਂ ਤਾਂ ਚਲੋ ਅਕਾਊਂਟੈਂਟ, ਤੁਹਾਨੂੰ ਤਾਂ ਗਜਿਲੀਅਨ ਫਿਰ ਵਾਰਾ ਵੀ ਖਾ ਜਾਣਾ, ਤੁਸੀਂ ਤਾਂ ਕਰ ਲੈਣਾ ਐਡਜਸਟ ਤੁਹਾਡੀ ਜਿਹੜੀ ਗੱਲ
3: ਕਿਸੇ ਕੰਪਨੀ ਦੇ ਹਿਸਾਬ ਨਾਲ।
0: ਅਤੇ ਹਰਵਿੰਦਰ ਸੋਢੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹਿੰਦੀ ਦਾ ਚੁਟਕਲਾ, ਇਹ ਪੜ੍ਹਨ 'ਚ ਬਹੁਤ ਟਾਈਮ ਲੱਗਦਾ ਨਾ, ਹਿੰਦੀ ਵਾਲਾ ਚੁਟਕਲਾ ਬਹੁਤ।
3: ਹਿੰਦੀ ਮੁਝੇ ਆਤੀ ਤੋਂ ਹੈ ਪਰ ਮੇਰਾ ਜ਼ੋਰ ਸਾ ਲੱਗ ਜਾਤਾ।
0: ਹਾਂ ਸੋ ਜ਼ੋਰ ਸਾ ਹਮਨੇ ਲਗਾਉਣਾ ਨਹੀਂ ਹੈ ਕਿਉਂਕਿ ਨਲੀ ਨਿਕਲ ਜਾਂਦੀ ਹੈ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਦਾ ਸ਼ੋਅ ਇੱਕ ਕਵੀ ਨੂੰ ਯਾਦ ਕਰਨ ਲਈ ਨਹੀਂ, ਅੱਜ ਦਾ ਇਹ ਸ਼ੋਅ ਇੱਕ ਆਵਾਜ਼ ਨੂੰ ਮਹਿਸੂਸ ਕਰਨ ਲਈ ਹੈ। ਅੱਜ ਦੀ ਇਸ ਖਾਸ ਸਾਹਿਤਕ ਮਹਿਫਲ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਾਇਰ ਦੀ ਜਿਸ ਨੇ ਸਿਰਫ ਕਵਿਤਾ ਨਹੀਂ ਲਿਖੀ ਸਗੋਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ। ਇੱਕ ਐਸੀ ਆਵਾਜ਼ ਜੋ ਖੇਤਾਂ ਵਿੱਚ ਗੂੰਜਦੀ ਸੀ, ਕਾਰਖਾਨਿਆਂ ਵਿੱਚ ਸੁਣਾਈ ਦਿੰਦੀ ਸੀ, ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਜਾਗਦੀ ਸੀ ਤੇ ਜ਼ੁਲਮ ਦੇ ਸਾਹਮਣੇ ਖੜੀ ਹੋ ਜਾਂਦੀ ਸੀ। ਇੱਕ ਐਸਾ ਨਾਂ ਜਿਸ ਦੀ ਆਵਾਜ਼ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿੱਚ ਸੁਣਾਈ ਦਿੰਦੀ ਹੈ, ਅੱਜ ਵੀ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਗੂੰਜਦੀ ਹੈ ਤੇ ਹੁਣ ਹਰ ਉਸ ਦਿਲ ਵਿੱਚ ਵਸਦੀ ਹੈ ਜੋ ਅਨਿਆਏ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਇਨਕਲਾਬੀ ਕਵੀ ਪਾਸ਼ ਦੀ। ਪਾਸ਼ ਜਿਸ ਦਾ ਅਸਲੀ ਨਾਂ ਸੀ ਅਵਤਾਰ ਸਿੰਘ ਸੰਧੂ। ਕੁਝ ਲੋਕ ਕਵਿਤਾ ਲਿਖਦੇ ਨੇ ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਦਿੰਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਇੱਕ ਸੀ। ਪਾਸ਼ ਨੂੰ ਸਮਝਣਾ ਸਿਰਫ ਇੱਕ ਕਵੀ ਨੂੰ ਸਮਝਣਾ ਨਹੀਂ, ਇਹ ਪੰਜਾਬ ਦੇ ਦਰਦ ਨੂੰ ਸਮਝਣਾ ਹੈ। ਉਹ ਪੰਜਾਬ ਜੋ ਹਰਿਆ ਭਰਿਆ ਤਾਂ ਸੀ ਪਰ ਅੰਦਰੋਂ ਘੁੱਟ ਰਿਹਾ ਸੀ, ਜਿੱਥੇ ਖੇਤਾਂ ਵਿੱਚ ਕਣਕ ਉੱਗਦੀ ਸੀ ਪਰ ਗਰੀਬ ਦਾ ਪੁੱਤ ਭੁੱਖਾ ਸੀ, ਜਿੱਥੇ ਇਨਕਲਾਬ ਦੇ ਸੁਪਨੇ ਵੀ ਸਨ ਤੇ ਗੋਲੀਆਂ ਦਾ ਡਰ ਵੀ। 9 ਸਤੰਬਰ 1950 ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬ ਦੀ ਸਭ ਤੋਂ ਬੇਚੈਨ ਆਵਾਜ਼ ਬਣ ਜਾਵੇਗਾ। ਉਹ ਪਿੰਡਾਂ ਵਾਲਾ ਪੰਜਾਬ ਸੀ। ਖੂਹ ਸਨ, ਚਰਖੇ ਸਨ, ਬੈਲ ਸਨ, ਮਿੱਟੀ ਦੀ ਖੁਸ਼ਬੂ ਸੀ ਪਰ ਉਸ ਮਿੱਟੀ ਦੇ ਅੰਦਰ ਬਹੁਤ ਦਰਦ ਵੀ ਸੀ। ਗਰੀਬੀ ਸੀ, ਅਸਮਾਨਤਾ ਸੀ ਤੇ ਮਜ਼ਦੂਰ ਦੀ ਥਕਾਵਟ ਸੀ ਅਤੇ ਪਾਸ਼ ਇਹ ਸਭ ਬਚਪਨ ਤੋਂ ਹੀ ਵੇਖ ਰਿਹਾ ਸੀ। ਉਸਦੀ ਕਵਿਤਾ ਵਿੱਚ ਇਸੇ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਏ। ਉਸਦੀ ਇੱਕ ਕਵਿਤਾ ਬਹੁਤ ਸੋਹਣੀ ਘਾਹ ਲਿਖਦਾ ਏ, ਮੈਂ ਘਾਹ ਹਾਂ ਤੁਹਾਡੇ ਕੀਤੇ ਕਿਰਾਏ ਤੇ ਉਗਿਆਵਾਂਗਾ, ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ, ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ, ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ, ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ ਹਰ ਚੀਜ਼ ਟੱਕ ਲਵਾਂਗਾ, ਹਰ ਢੇਰ ਤੇ ਉਗਿਆਵਾਂਗਾ, ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ, 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ, ਮੈਂ ਘਾਹ ਹਾਂ ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕਿੱਤੇ ਕਿਰਾਏ ਤੇ ਉਗਿਆਵਾਂਗਾ। ਕਹਿੰਦੇ ਨੇ ਹਰ ਇਨਕਲਾਬੀ ਪਹਿਲਾਂ ਬਹੁਤ ਸੰਵੇਦਨਸ਼ੀਲ ਇਨਸਾਨ ਹੁੰਦਾ ਹੈ। ਪਾਸ਼ ਵੀ ਸੀ।
ਉਹ ਆਪਣੀ ਮਾਂ ਨਾਲ ਬਹੁਤ ਜੁੜਿਆ ਹੋਇਆ ਸੀ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਕਦੀ ਉਹ ਮਾਂ ਇੱਕ ਪੁੱਤ ਵਾਂਗ ਤੇ ਕਦੀ ਇੱਕ ਟੁੱਟਦੇ ਇਨਸਾਨ ਵਾਂਗ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਹੈ, ਤੂੰ ਕਿਵੇਂ ਰਹਿਨੀ ਹੀ ਜਾਨੀ ਏ ਮਾਂ। ਲਿਖਦੇ ਨੇ, ਤੂੰ ਗਮ ਨਾ ਲਾਇਆ ਕਰ, ਤੂੰ ਗਮ ਨਾ ਲਾਇਆ ਕਰ, ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ। ਪਤਾ ਹੈ, ਉਹ ਕਹਿੰਦੇ ਸੀ ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ। ਉਹ ਝੂਠ ਕਹਿੰਦੇ ਨੇ ਨਾ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦੇਈਂ, ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ। ਉਹੀ ਉਹ ਲੋਕ ਨੇ ਜਿੰਨਾ ਮੈਥੋਂ ਵੱਡੇ ਨੂੰ ਤੈਥੋਂ ਵਿਛੋੜ ਦਿੱਤਾ ਸੀ। ਤੂੰ ਗਮ ਨਾ ਲਾਇਆ ਕਰ, ਮੈਂ ਉਸ ਅਸ਼ਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ ਤੇਰੇ ਕਦਮਾਂ ਤੇ ਪਟਕ ਦਿਆਂਗਾ। ਤੂੰ ਉੱਥੋਂ ਮੈਥੋਂ ਵੱਡੇ ਦੀ ਲਾਸ਼ ਮੰਗੀ, ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ ਨਵਿਆਂ ਮੁੰਡਿਆਂ ਦੇ ਸਿਰ ਤੇ ਘਵਾਉਂਦੇ ਹਨ। ਤੂੰ ਰੋਂਦੀ ਕਿਉਂ ਏ ਮਾਂ, ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ ਤੇ ਫਿਰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਹਿਲਾਂ ਵਾਂਗ ਠਾਕੇ ਲਗਾਇਆ ਕਰਾਂਗੇ। ਬਚਪਨ ਦੇ ਉਹਨਾਂ ਦਿਨਾਂ ਵਾਂਗ ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ ਕੇ ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ ਤੇ ਤੂੰ ਹੱਥ ਵਡਾ ਵਡਾ ਕੇ ਟੁੰਦੀ ਹੋਈ ਸਾਨੂੰ ਲੱਭਿਆ ਕਰਦੀ ਸੈਂ, ਜਾਂ ਬਿਲਕੁਲ ਉਦੋਂ ਵਾਂਗ ਜਦੋਂ ਮੈਂ ਪਿੱਠ ਉੱਤੇ ਚੁੰਡੀ ਭਰ ਕੇ ਦੌੜ ਜਾਂਦਾ ਸਾਂ ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ ਵੇਲਣਾ ਵਗਾ ਕੇ ਮਾਰਦੀ। ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ ਕੇ ਤੈਨੂੰ ਬੜਾ ਹੀ ਸਤਾਉਂਦਾ ਸਾਂ। ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਹੈ ਨਾ ਮਾਂ, ਉਹ ਬੜਾ ਸਾਊ ਸੀ। ਇੱਕ ਵਾਰ ਚੇਤਾ ਹੈ ਜਦੋਂ ਉਹ ਟਾਲੀ ਛਾਂਗ ਦਾ ਡਿੱਗ ਪਿਆ ਸੀ ਤੇ ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ ਤਾਂ ਕਿ ਤੂੰ ਸਦਮੇ ਨਾਲ ਗਸ਼ ਨਾ ਖਾ ਜਾਏ। ਤੇ ਭੈਣ ਉਦੋਂ ਕਿੰਨੀ ਛੋਟੀ ਸੀ, ਬਿਲਕੁਲ ਗੁੱਡੀ ਜਿਹੀ। ਹੁਣ ਉਹ ਸ਼ਹਿਰ ਜਾ ਕੇ ਕੀ ਸਿੱਖ ਗਈ ਏ। ਪਰ ਤੂੰ ਗਮ ਨਾ ਲਾਇਆ ਕਰ ਮਾਂ, ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ, ਫਿਰ ਮੈਂ ਤੇ ਬਬਲੂ ਤੇਰੇ ਇਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ ਤੇ ਜ਼ਿਕਰ ਛੇੜਿਆ ਕਰਾਂਗੇ ਉਸ ਤਾਂ ਮੁਲਕ ਬਾਰੇ ਜੋ ਕਦੀ ਤਾਮਰ ਲਿਪਤੀ ਹੋਇਆ ਕਰਦਾ ਸੀ। ਆਪਾਂ ਮਾਂ ਕਿਤੇ ਦੂਰ ਚਲੇ ਜਾਵਾਂਗੇ ਜਿੱਥੇ ਸਿਰਫ ਪੰਛੀ ਰਹਿੰਦੇ ਨੇ, ਜਿੱਥੇ ਅਸਮਾਨ ਕੇਵਲ ਤੰਬੂ ਕੁ ਜਿੱਡਾ ਨਹੀਂ ਏ, ਜਿੱਥੇ ਦਰਖਤ ਲੋਕਾਂ ਵਰਗੇ ਨੇ ਤੇ ਲੋਕ ਦਰਖਤਾਂ ਵਰਗੇ ਨਹੀਂ। ਮਾਂ ਤੂੰ ਗਮ ਨਾ ਲਾ, ਆਪਾਂ ਫਿਰ ਇੱਕ ਵਾਰ ਉਹਨਾਂ ਦਿਨਾਂ ਵੱਲ ਪਰਤ ਜਾਵਾਂਗੇ, ਉੱਥੇ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ। ਉੱਥੋਂ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ।

ਉਹਨਾਂ ਦੀ ਇੱਕ ਹੋਰ ਬੜੀ ਖੂਬਸੂਰਤ ਨਜ਼ਮ ਹੈ ਮੇਰੀ ਮਾਂ ਦੀਆਂ ਅੱਖਾਂ। ਲਿਖਦੇ ਨੇ, ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ, ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ। ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ 'ਤੇ ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਸਨ। ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ। ਮੈਂ ਉਸ ਦਿਨ ਪਿੰਡ ਛੱਡ ਦਿੱਤਾ। ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ ਤੇ ਫਿਰ ਸੋਹਣੇ ਹੋਰ ਹਨ। ਸ਼ਹਿਰਾਂ ਵਿੱਚ ਮੈਂ ਥਾਂ ਥਾਂ ਖੋਜ ਦੇਖਿਆ, ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ, ਦਫ਼ਤਰਾਂ ਤੇ ਥਾਣਿਆਂ ਵਿੱਚ, ਅਤੇ ਮੈਂ ਦੇਖਿਆ ਇਹ ਖੋਜ ਦੀ ਨਦੀ ਦਿਲ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਖੋਜ ਵਿੱਚ ਵੜਿਆ, ਕੋਜ ਸੰਗ ਲੜਿਆ ਤੇ ਕਈ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਜੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹੀ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਵਿੱਚ ਨੁਕਸ ਲੱਗਦਾ ਏ।

ਫਿਰ ਪਾਸ਼ ਹੌਲੀ ਹੌਲੀ ਨੌਜਵਾਨ ਹੋਇਆ ਤੇ ਉਸਨੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੇ ਵੇਖਿਆ ਕੁਝ ਲੋਕਾਂ ਕੋਲ ਤਾਂ ਸਭ ਕੁਝ ਸੀ ਤੇ ਕੁਝ ਲੋਕ ਜੀਣ ਲਈ ਵੀ ਕੁਝ ਨਹੀਂ ਸੀ। ਉਸਨੇ ਵੇਖਿਆ ਸੱਚ ਬੋਲਣ ਵਾਲੇ ਡਰਦੇ ਨੇ ਤੇ ਝੂਠ ਬੋਲਣ ਵਾਲੇ ਰਾਜ ਕਰਦੇ ਨੇ। ਤੇ ਉੱਥੇ ਜਨਮ ਹੋਇਆ ਪਾਸ਼ ਦੀ ਕਵਿਤਾ ਦਾ। ਉਹ ਸਮਾਂ ਪੰਜਾਬ ਵਿੱਚ ਉਥਲ ਪੁਥਲ ਵਾਲਾ ਸੀ। ਨੌਜਵਾਨ ਗੁੱਸੇ ਵਿੱਚ ਸਨ, ਸਵਾਲ ਬਹੁਤ ਸਨ। ਪਾਸ਼ ਨੇ ਕਲਮ ਚੁੱਕੀ ਪਰ ਉਹ ਕਲਮ ਸਿਰਫ ਸ਼ਬਦਾਂ ਲਈ ਹੀ ਨਹੀਂ ਸੀ, ਉਹ ਲੜਾਈ ਲਈ ਸੀ। ਪਾਸ਼ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਸਨ, ਉਹ ਵੀ ਸ਼ਾਇਰੀ ਦਾ ਸ਼ੌਕ ਰੱਖਦੇ ਸਨ। ਸ਼ਾਇਦ ਉੱਥੋਂ ਹੀ ਸ਼ਬਦਾਂ ਨਾਲ ਪਿਆਰ ਪਾਸ਼ ਦੇ ਖੂਨ ਵਿੱਚ ਆ ਗਿਆ ਸੀ। ਕਹਿੰਦੇ ਨੇ ਕੁਝ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਪਰ ਕੁਝ ਬੱਚੇ ਸਵਾਲਾਂ ਨਾਲ ਖੇਡਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਸੀ। ਉਹ ਛੋਟੀ ਉਮਰ ਤੋਂ ਹੀ ਸੋਚਦਾ ਸੀ ਇਹ ਦੁਨੀਆ ਇੰਨੀ ਬੇਇਨਸਾਫ ਕਿਉਂ ਹੈ। ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਗੂੰਜ ਆ ਰਹੀ ਸੀ ਉਹ ਨੌਜਵਾਨ ਪ੍ਰਣਾਲੀ ਤੋਂ ਨਾਰਾਜ਼ ਸਨ। ਜਦੋਂ ਜ਼ਮੀਨਦਾਰਾਂ ਅਤੇ ਮਜ਼ਦੂਰਾਂ ਵਿਚਕਾਰ ਵੱਡੀ ਖਾਈ ਸੀ ਉਦੋਂ ਪਾਸ਼ ਨੇ ਕਲਮ ਚੁੱਕੀ। ਇਹ ਕਲਮ ਇੱਕ ਤਲਵਾਰ ਵਾਂਗ ਸੀ। ਉਹ ਸਿਰਫ 18-19 ਸਾਲ ਦਾ ਸੀ ਜਦੋਂ ਉਸਦੀ ਪਹਿਲੀ ਕਿਤਾਬ ਲੋਕ ਕਥਾ ਛਪੀ। ਨਾਮ ਹੀ ਕਿੰਨਾ ਵੱਖਰਾ, ਲੋਕ ਕਥਾ। ਲੋਹਾ ਸਖਤ ਤਿੱਖਾ ਨਾ ਚੁੱਕਣ ਵਾਲਾ। ਉਸਦੀ ਕਵਿਤਾ ਵਿੱਚ ਪਿਆਰ ਵੀ ਸੀ ਪਰ ਉਹ ਪਿਆਰ ਸੁੱਤਾ ਹੋਇਆ ਨਹੀਂ ਸੀ, ਉਹ ਜਗਾਉਂਦਾ ਸੀ। ਉਸਦੀ ਇੱਕ ਕਵਿਤਾ ਏ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ। ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ। ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ ਤੇ, ਸਿਆੜ ਹੁਣ ਵੀ ਵਗਦੇ ਨੇ ਚੀਕ ਦੀ ਧਰਤੀ ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ ਸਵਾਲ ਦੇ ਮੋਹਰਾਂ ਤੇ ਚੜ੍ਹ ਕੇ। ਅਸੀਂ ਲੜਾਂਗੇ ਸਾਥੀ ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ ਤੇ ਪਏ ਰਟਣਾਂ ਦੀ ਕਸਮ ਖਾ ਕੇ। ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹਣ ਵਾਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖਾਂ ਵਾਲੀਆਂ ਪਿੰਡ ਦੀ ਅਧਿਆਪਿਕਾ ਦਾ ਪਤੀ ਜਦੋਂ ਤੱਕ ਜੰਗ ਤੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ, ਕਿ ਬਾਬੂ ਦਫ਼ਤਰ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਨੇ। ਅਸੀਂ ਲੜਾਂਗੇ ਜਦ ਤੱਕ ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ। ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ। ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ। ਲੜਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ।
ਇਹ ਕਵਿਤਾ ਸਿਰਫ ਸ਼ਬਦ ਨਹੀਂ ਸੀ, ਇਹ ਉਸ ਪੀੜ੍ਹੀ ਦੀ ਧੜਕਣ ਸੀ। ਉਸ ਵੇਲੇ ਪੰਜਾਬੀ ਸਾਹਿਤ ਵਿੱਚ ਬਹੁਤ ਕੁਝ ਪਿਆਰ, ਰੋਮਾਂਸ ਤੇ ਦਰਦ ਬਾਰੇ ਲਿਖਿਆ ਜਾ ਰਿਹਾ ਸੀ, ਪਰ ਪਾਸ਼ ਨੇ ਲਿਖਿਆ ਮਜ਼ਦੂਰ ਬਾਰੇ, ਕਿਸਾਨ ਬਾਰੇ, ਸਿਸਟਮ ਦੇ ਖਿਲਾਫ, ਡਰ ਦੇ ਖਿਲਾਫ। ਤੇ ਉਸਦੀ ਇਹ ਆਵਾਜ਼ ਹਕੂਮਤ ਨੂੰ ਪਸੰਦ ਨਹੀਂ ਆਈ। ਉਸ ਉੱਤੇ ਝੂਠਾ ਕਤਲ ਦਾ ਕੇਸ ਲਾਇਆ ਗਿਆ, ਉਹ ਜੇਲ੍ਹ ਵਿੱਚ ਵੀ ਰਿਹਾ। ਪਰ ਪਾਸ਼ ਦੀ ਸਭ ਤੋਂ ਵੱਡੀ ਗੱਲ ਕੀ ਹੈ ਪਤਾ? ਉਹ ਡਰਿਆ ਨਹੀਂ, ਅਤੇ ਸਿਸਟਮ ਨੂੰ ਸਭ ਤੋਂ ਵੱਧ ਡਰ ਬੇਡਰ ਲੋਕਾਂ ਤੋਂ ਹੀ ਲੱਗਦਾ ਹੈ। ਜ਼ਰਾ ਸੋਚੋ, ਇੱਕ ਨੌਜਵਾਨ ਮੁੰਡਾ, ਇੱਕ ਕਵੀ, ਉਸਦੇ ਹੱਥ ਵਿੱਚ ਬੰਦੂਕ ਨਹੀਂ, ਉਸਦੇ ਹੱਥ ਵਿੱਚ ਸਿਰਫ ਕਵਿਤਾ ਸੀ, ਉਸ ਤੋਂ ਵੀ ਲੋਕ ਡਰ ਗਏ। ਕਿਉਂ? ਕਿਉਂਕਿ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਹੈ। ਕਿਉਂ? ਕਿਉਂਕਿ ਸੱਚ ਦੀ ਆਵਾਜ਼ ਹਮੇਸ਼ਾ ਖਤਰਨਾਕ ਲੱਗਦੀ ਹੈ। ਉਹਨੇ ਜੇਲ੍ਹ ਵਿੱਚੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਅਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਦਾ ਨਾਮ ਹੈ ਜੇਲ੍ਹ। ਲਿਖਦੇ ਨੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਗੁਸਤਾਖ ਪਲਾਂ ਦੀ ਬੇਜਸਮ ਹੋਂਦ, ਕੰਧਾਂ ਉਸਾਰ ਦੇਣਗੇ ਸੜਕਾਂ ਦੀਆਂ ਹਿੱਕ ਦੇ, ਰੌਸ਼ਨੀ ਦੇ ਕਈ ਵਰੇ ਬੱਦਲ ਦੇ ਨਾਲ ਨਾਲ ਤੁਰੇ, ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਹੀਂ ਸਕਿਆ, ਸਿਰਫ ਛੱਤਾਂ ਤੇ ਝੂਲਦਾ ਰਿਹਾ ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ, ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ। ਇਸੇ ਦੌਰਾਨ ਉਹਨਾਂ ਨੇ ਇੱਕ ਹੋਰ ਕਵਿਤਾ ਲਿਖੀ, ਕਵਿਤਾ ਦਾ ਸਿਰਲੇਖ ਹੈ ਪੁਲਿਸ ਦੇ ਸਿਪਾਹੀ ਨੂੰ। ਲਿਖਦੇ ਨੇ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਕਿਸੇ ਅਣਜਾਣੇ ਭੈ ਅੰਦਰ ਜਰਕ ਦੀ ਬਾਪ ਦੀ ਦਾੜੀ ਤੇ ਸੁਖਣਾ ਸੁਖ ਦੀ ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ, ਮੇਰੇ ਖੁਰਲੀ ਤੇ ਬੱਧੇ ਹੋਏ ਡੰਗਰ ਬੇਜਾਨਾਂ ਨੂੰ, ਕਿਸੇ ਛਾਵੇਂ ਨਹੀਂ ਬੰਨਣਾ, ਕਿਸੇ ਪਾਣੀ ਨਹੀਂ ਡਾਉਣਾ, ਤੇ ਮੇਰੇ ਘਰ ਕਈ ਡੰਗ ਸੋਗ ਵਿੱਚ ਚੁੱਲ੍ਹਾ ਹੀ ਨਹੀਂ ਬਲਣਾ। ਸਿਪਾਹੀਆ ਦੱਸ, ਮੈਂ ਤੈਨੂੰ ਕਦੀ ਏਡਾ ਖਤਰਨਾਕ ਦਿਸਦਾ? ਸਿਪਾਹੀਆ ਦੱਸ, ਮੈਂ ਤੈਨੂੰ ਵੀ ਏਡਾ ਖਤਰਨਾਕ ਦਿਸਦਾ? ਭਰਾਵਾ ਸੱਚ ਦੱਸ, ਤੈਨੂੰ ਮੇਰੀ ਉਦੜੀ ਹੋਈ ਚਮੜੀ ਤੇ ਮੇਰੇ ਮੂੰਹ ਚੋਂ ਵਗਦੀ ਲਹੂ 'ਚ ਕੁਛ ਆਪਣਾ ਨਹੀਂ ਦਿਸਦਾ? ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ ਹੁੱਬ ਕੇ ਮਾਰ ਲੈ ਸ਼ੇਖੀ, ਤੇਰੀ ਨੀਂਦਰ ਪਿਆਸੇ ਨੈਣ ਤੇ ਪਥਰਾ ਗਿਆ ਮੱਥਾ, ਤੇਰੀ ਪਾਟੀ ਹੋਈ ਨਿੱਕਰ ਤੇ ਉਸਦੀ ਜੇਬ ਵਿੱਚ ਰਚ ਗਈ ਜ਼ਹਿਰੀਲੀ ਬੋ ਤਮਾਕੂ ਦੀ, ਤੇ ਤੇਰੀ ਖਾ ਰਹੇ ਚੁਗਲੀ ਨਹੀਂ ਸਾਂਝੀ ਤਾਂ ਬਸ ਆਪਣੀ ਇਹ ਵਰਦੀ ਨਹੀਂ ਸਾਂਝੀ, ਪਰ ਅੱਜ ਤੋਂ ਕੋੜਮੇ ਤੇਰੇ ਦੇ ਦੁੱਖ ਮੇਰੇ ਨਾਲ ਸਾਂਝੇ ਨੇ। ਤੇਰਾ ਵੀ ਬਾਪ ਜਦ ਸੁੱਟਦਾ ਹੈ ਪੱਠਿਆਂ ਦੀ ਭਰੀ ਸਿਰ ਤੋਂ, ਤੇ ਉਸ ਦੀਆਂ ਸੂਤੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਇਹੋ ਕਿ ਹੁਣ ਕਿਹੜੀ ਘੜੀ ਬਸ ਬੁਰੇ ਦਾ ਸਿਰ ਫੇ ਦਿੱਤਾ ਜਾਵੇ। ਤੇਰੇ ਬੱਚਿਆਂ ਨੂੰ ਜਦ ਵੀਰਾ ਸਕੂਲੀ ਖਰਚ ਨਹੀਂ ਜੁੜਦਾ ਤਾਂ ਸੀਨਾ ਪਾਟ ਜਾਂਦਾ ਹੈ ਤੇਰੇ ਵੀ ਅਰਧ ਅੰਕੀ ਦਾ, ਤੇਰੀ ਪੀਤੀ ਹੋਈ ਰਿਸ਼ਵਤ ਜਦੋਂ ਤੇਰਾ ਗਾਲ ਦੀ ਅੰਦਰ ਤਾਂ ਤੂੰ ਵੀ ਲੋਚਦਾ ਏ ਭੰਨਣੀ ਸ਼ਾਹ ਰੱਗ ਹਕੂਮਤ ਦੀ, ਜੋ ਕੁਝ ਵਰਿਆਂ 'ਚ ਖਾ ਗਈ ਤੇਰਾ ਚੰਦਨ ਜਿਹਾ ਪਿੰਡਾ।
ਤੇਰਾ ਤੇਰੀ ਰਿਸ਼ੀਆਂ ਜਹੀ ਬਿਰਤੀ ਤੇ ਬਰਸਾਤੀ ਵਾਹ ਵਰਗਾ ਲੁਭਾਉਣਾ ਸੁਖ ਟੱਬਰ ਦਾ। ਤੂੰ ਲੱਖ ਵਰਦੀ ਦਾ ਓਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੂੰ ਲੱਖ ਵਰਦੀ ਦਾ ਓਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੇਰੇ ਪਰ ਅੰਦਰਲੀ ਦੁਨੀਆ ਹੈ ਪਾ ਰਹੀ ਕੰਗਲੀ। ਅਸੀਂ ਮੈਂ ਜੋ ਸਾਂਭਦੇ ਘਾਟੇ ਅਵਾਰਾ ਰੋਗੀ ਬਚਪਨ ਨੂੰ ਰਹੇ ਆਟੇ ਚੋਂ ਗੁੰਨਦੇ। ਕਿਸੇ ਲਈ ਬਣੇ ਨਾ ਖਤਰਾ ਤੇ ਉਹ ਜਦੋਂ ਸਾਡੇ ਸੁੱਖ ਬਦਲੇ ਰਹੇ ਵਿਕਦੇ ਰਹੇ ਰੁਲਦੇ। ਕਿਸੇ ਲਈ ਬਣੀ ਨਾ ਚਿੰਤਾ ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ ਅੱਜ ਬਣ ਗਿਆ ਸੋਟੀ ਪਰ ਢਿੱਡ ਤੇ ਹੱਥ ਰੱਖ ਕੇ ਦੱਸ ਕਿ ਸਾਡੀ ਜਾਤ ਨੂੰ ਹੁਣ ਕਿਸੇ ਤੋਂ ਹੋਰ ਖਤਰਾ ਹੈ। ਅਸੀਂ ਹੁਣ ਸਿਰਫ ਖਤਰਾ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆਂ ਤੇ ਬਸ ਖਤਰਾ ਹੀ ਖਤਰਾ ਹੈ। ਤੂੰ ਆਪਣੇ ਮੂੰਹ ਦੀਆਂ ਗਾਲਾਂ ਨੂੰ ਆਪਣੇ ਕੀਮਤੀ ਗੁੱਸੇ ਲਈ ਸੰਭਾਲ ਕੇ ਰੱਖ। ਮੈਂ ਕੋਈ ਚਿੱਟ ਕੱਪੜੀਆ ਕੁਰਸੀ ਦਾ ਪੁੱਤ ਨਹੀਂ ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੀ ਲਹੂ ਚ ਲਿਬੜੇ ਹਜ਼ਾਰਾਂ ਚਿਹਰਿਆਂ ਵਿੱਚੋਂ ਇੱਕ ਹਾਂ। ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ ਤੋਂ ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਏ। ਕਿਸੇ ਵੀ ਧਰਮ ਦਾ ਕੋਈ ਗ੍ਰੰਥ ਮੇਰੇ ਜ਼ਖਮੀ ਬੁੱਲਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ। ਤੂੰ ਜਿਸ ਡੰਡੇ ਨੂੰ ਅੱਡੀਆਂ ਜੋੜ ਕੇ ਦੇਨਾ ਸਲਾਮੀ ਸਾਡਾ ਲੁੱਟੇ ਹੋਏ ਦੇ ਕਿਸੇ ਵੀ ਦਰਦ ਦਾ ਇਤਿਹਾਸ ਉਸਦੇ ਤਿੰਨ ਰੰਗਾਂ ਤੋਂ ਬੜਾ ਗਾੜਾ ਹੈ ਤੇ ਸਾਡੀ ਰੂਹ ਦਾ ਹਰ ਇੱਕ ਜ਼ਖਮ ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ। ਮੇਰੇ ਦੋਸਤ, ਮੈਂ ਕੋਇਆ ਪਿਆ ਵੀ ਤੇਰੇ ਕਿੱਲਾਂ ਵਾਲੇ ਬੂਟ ਥੱਲੇ ਮਾਊਂਟ ਐਵਰੈਸਟ ਤੋਂ ਬਹੁਤ ਉੱਚਾ ਹਾਂ। ਮੇਰੇ ਬਾਰੇ ਗਲਤ ਦੱਸਿਆ ਹੈ ਤੇਰੇ ਕਾਇਰ ਅਫਸਰ ਨੇ ਕਿ ਮੈਂ ਇਸ ਰਾਜ ਦਾ ਇੱਕ ਮਹਾਖੋਰਾ ਮਹਾਦੁਸ਼ਮਣ ਹਾਂ। ਨਹੀਂ, ਮੈਂ ਤਾਂ ਦੁਸ਼ਮਣੀ ਦੀ ਅਜੇ ਪੂਣੀ ਵੀ ਨਹੀਂ ਛੋਹੀ। ਅਜੇ ਤਾਂ ਹਾਰ ਜਾਂਦਾ ਹਾਂ ਮੈਂ ਘਰ ਦੀਆਂ ਔਕੜਾਂ ਅੱਗੇ। ਅਜੇ ਮੈਂ ਅਮਲ ਦੇ ਟੋਏ ਕਲਮ ਨਾਲ ਪੂਰ ਲੈਂਦਾ ਹਾਂ। ਅਜੇ ਮੈਂ ਸੀਰੀਆਂ ਜੱਟਾਂ ਵਿਚਾਲੇ ਲਰਜ ਦੀ ਕੜੀ ਹਾਂ। ਅਜੇ ਮੇਰੀ ਸੱਜੀ ਬਾਂਹ ਨੂੰ ਵੀ ਤੂੰ ਮੇਰੇ ਤੋਂ ਉੱਪਰੋਂ ਫੜਦਾ। ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ 'ਚ ਬਦਲਨੇ ਨੇ। ਅਜੇ ਰਾਜਾਂ ਦੀ ਕਾਂਡੀ 'ਤੇ ਮੈਂ ਲਿਖਣੀ ਵਾਰ ਚੰਡੀ ਦੀ ਚਮਕਦੇ ਨਾਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ ਹੈ ਭੱਜ ਕੇ ਜ਼ਹਿਰ ਵਿੱਚ ਫਿਰਨੀ ਅਜੇ ਤਾਂ ਆਰ ਮੁੱਚੀ ਦੀ। ਅਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ ਲਹਿਰ ਨਾ ਹਾਲੇ ਬੁੜਕਦਾ ਬੁੱਕਦਾ ਹੋਇਆ ਧੁੰਮੇ ਤਰਖਾਣ ਦਾ ਤੀਸਾ। ਅਜੇ ਤਾਂ ਲਾਗੀਆਂ ਨੇ ਲਾਗ ਲੈਣੇ ਨੇ ਜੁਬਲੀਆਂ ਦੇ ਰਾਜ ਵਿੱਚ ਜੋ ਆਇਆਂ ਗਿਆਂ ਦੇ ਝੂਠੇ ਰਹੇ ਨੇ ਭਾਂਡੇ ਮਾਂਜਦੇ। ਕਿਸੇ ਕੁਰਸੀ ਦੇ ਬੈਠੀ ਗਿਰਜ ਦੇ ਪੱਟ ਦੀ ਨਰਮ ਹੱਡੀ ਮੈਂ ਜਿਸ ਦਿਨ ਸੱਤ ਰੰਗ ਜੋੜ ਕੇ ਇੰਦਰ ਧਨੁਸ਼ ਬਣਿਆ ਮੇਰਾ ਕੋਈ ਵਾਰ ਦੁਸ਼ਮਣ ਤੇ ਖਾਲੀ ਨਹੀਂ ਜਾਣਾ। ਜਦੋਂ ਫਿਰ ਝੰਡੀ ਵਾਲੀ ਕਾਰ ਨੇ ਬਦਬੂ ਭਰੇ ਥੁੱਕ ਦੇ ਛਿੱਟੇ ਮੇਰੀ ਜ਼ਿੰਦਗੀ ਦੇ ਚਾਹ ਭਰੇ ਮੂੰਹ 'ਤੇ ਨਾ ਚਮਕਣਗੇ ਮੈਂ ਉਸ ਚਾਨਣ ਦੀ ਬੁਰਜੀ 'ਤੇ ਇੱਕ ਇਕੱਲਾ ਨਹੀਂ ਪਹੁੰਚ ਸਕਦਾ। ਤੇਰੀ ਵੀ ਲੋੜ ਹੈ, ਤੈਨੂੰ ਵੀ ਉੱਥੇ ਪਹੁੰਚਣਾ ਪੈਣਾ ਹੈ। ਅਸੀਂ ਇੱਕ ਕਾਫਲਾ ਹਾਂ ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ। ਤੇਰੀਆਂ ਪੀੜੀਆਂ ਦੀ ਖਾਦ ਇਸ 'ਤੇ ਚਮਨ ਨੂੰ ਲੱਗੀ। ਅਸੀਂ ਗੀਤਾਂ ਵਰਗੀ ਗੁਜ਼ਰਦੇ ਬੇਤਾਬ ਆਸ਼ਿਕ ਹਾਂ ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ। ਸਿਪਾਹੀਆ ਦੱਸ, ਮੈਂ ਤੈਨੂੰ ਇੰਨਾ ਖਤਰਨਾਕ ਦਿਖਦਾ? ਸਿਪਾਹੀਆ ਦੱਸ ਖਾਂ,
मैं तेनू भी इन्ना खतरनाक दिखदा।

ਪਾਸ਼ ਦੀ ਕਵਿਤਾ ਵਿੱਚ ਇੱਕ ਗੁੱਸਾ ਸੀ। ਉਹ ਇਨਸਾਨ ਨੂੰ ਜਗਾਉਣ ਵਾਲਾ ਗੁੱਸਾ ਸੀ। ਉਹ ਕਹਿੰਦਾ ਸੀ, ਚੁੱਪ ਰਹਿਣਾ ਵੀ ਇੱਕ ਜ਼ੁਰਮ ਹੈ, ਸੋਚਣਾ ਬੰਦ ਕਰ ਦੇਣਾ ਇਹ ਸਭ ਤੋਂ ਵੱਡੀ ਹਾਰ ਹੈ। ਫਿਰ ਉਸਨੇ ਇੱਕ ਕਵਿਤਾ ਲਿਖੀ, ਸਭ ਤੋਂ ਖਤਰਨਾਕ। ਇਹ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਜਦੋਂ ਵੀ ਕੋਈ ਅਨਿਆਏ ਦੇ ਖਿਲਾਫ ਖੜਦਾ ਏ ਤੇ ਉੱਥੇ ਪਾਸ਼ ਦੀ ਇਹ ਕਵਿਤਾ ਜ਼ਰੂਰ ਗੂੰਜਦੀ ਏ। ਪਾਸ਼ ਲਿਖਦਾ ਏ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਕ ਹੁੰਦੀ ਹੈ, ਜਿਸ ਦੀਆਂ ਨਜ਼ਰਾਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਾਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਦੀ ਗੇੜ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਵਿੱਚ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਏ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਹ ਲੱਗਦਾ ਏ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਏ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੀਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ 'ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਪਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ 'ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਤ ਜੋ ਡੁੱਬ ਜਾਵੇ ਅਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪਰ ਪਾਸ਼ ਸਿਰਫ ਇਨਕਲਾਬੀ ਕਵੀ ਹੀ ਨਹੀਂ ਸੀ, ਉਹ ਬਹੁਤ ਨਰਮ ਦਿਲ ਵਾਲੇ ਦਿਲ ਦਾ ਇਨਸਾਨ ਵੀ ਸੀ। ਉਸਨੇ ਪਿਆਰ ਵੀ ਲਿਖਿਆ, ਉਡੀਕ ਵੀ ਲਿਖੀ, ਇਕੱਲਾਪਨ ਵੀ ਲਿਖਿਆ। ਕਈ ਵਾਰੀ ਲੱਗਦਾ ਏ ਕਿ ਉਹ ਦੁਨੀਆ ਨਾਲ ਲੜਦੇ ਲੜਦੇ ਥੱਕ ਵੀ ਜਾਂਦਾ ਸੀ।
उसने एक कविता लिखी उड़ीक। लिखते ने नहीं, एक गल तां कदे नहीं होनी कि तारे ही बहला देंगे महबूब दा मन। एक गल तां कदे नहीं होनी कि तारे ही बहला देंगे महबूब दा मन। हो सकदा है रातां दा जहर कट जावे जदों हनेरा जित लिया गया, फिर शायद सिगरट नाल अंदर लुहण दी जरूरत ना रहे, शायद अवारगी दी जिल्लत कट जावे मुक जावे बेचारगी दा दर्द, शायद उम्र दे सफे ते गलतियां लाउण दी मुश्किल टूंगी ना रहे इन्नी। हो सकता है नफरत च भजण दा संकट ना रहे ते अपने चेहरे नू पहचान के अपना कह सकण दी शर्म ना रहे। उड़ीक तां शायद कदे खत्म ना होए, उड़ीक तां शायद कदे खत्म ना होए।

1980 ਦਾ ਪੰਜਾਬ, ਉਹ ਸਮਾਂ ਬਹੁਤ ਦਰਦਨਾਕ ਸੀ। ਡਰ ਸੀ, ਗੋਲੀਆਂ ਸਨ, ਨਫ਼ਰਤ ਸੀ, ਲੋਕਾਂ ਨੇ ਬੋਲਣਾ ਛੱਡ ਦਿੱਤਾ ਸੀ। ਪਰ ਪਾਸ਼ ਚੁੱਪ ਨਹੀਂ ਹੋਇਆ। ਉਸਨੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ਼ ਲਿਖਿਆ, ਹਰ ਅੰਨੇਪਨ ਦੇ ਖਿਲਾਫ਼ ਲਿਖਿਆ। ਉਸਦੀ ਕਵਿਤਾ ਇੱਕ ਪਾਸੇ ਦੀ ਨਹੀਂ ਸੀ, ਉਹ ਇਨਸਾਨ ਦੇ ਹਰ ਪਾਸੇ ਖੜੀ ਸੀ। ਉਸੇ ਉਹਨਾਂ ਦਿਨਾਂ ਵਿੱਚ ਪਾਸ਼ ਨੇ ਇੱਕ ਕਵਿਤਾ ਲਿਖੀ, ਸਾਡੇ ਸਮਿਆਂ ਵਿੱਚ ਲਿਖਦੇ ਨੇ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਦੇ ਪਸਰੇ ਰੇਗਿਸਤਾਨ ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਸੜਕ ਤੇ ਦੇ ਮੱਥੇ ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਕੱਢਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦੇ ਸਿਰ ਵਰਗ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਓਏ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੇ ਇਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਕਸੀ ਜਾ ਰਹੀ ਹੈ। ਨਾ ਇਸਨੇ ਸ਼ੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਹਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਤਾਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਨਾ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਤੇ ਫਿਰ ਆਇਆ 23 ਮਾਰਚ 1988। ਕਿੰਨੀ ਅਜੀਬ ਗੱਲ ਹੈ ਨਾ, ਜਿਸ ਦਿਨ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਦਿਨ ਪਾਸ਼ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਸਿਰਫ 37 ਸਾਲ ਦਾ ਸੀ। ਅਜੇ ਤਾਂ ਬਹੁਤ ਕੁਝ ਲਿਖਣਾ ਸੀ, ਉਸਨੇ ਬਹੁਤ ਕੁਝ ਕਹਿਣਾ ਸੀ, ਪਰ ਸ਼ਾਇਦ ਕੁਝ ਆਵਾਜ਼ਾਂ ਬਹੁਤ ਲੰਬੀ ਉਮਰ ਲਈ ਨਹੀਂ ਆਉਂਦੀਆਂ, ਉਹ ਸਿਰਫ ਲੋਕਾਂ ਨੂੰ ਜਗਾਉਣ ਲਈ ਆਉਂਦੀਆਂ ਨੇ।
एक कविता दी सांझ पावांगी जड़ी पाश ती लिखी हुई है। हुण मैं विदा हुंदा हां, हुण मैं विदा हुंदा हां, मेरी दोस्त हुण मैं विदा हुंदा हां। मैं एक कविता लिखनी चाही सी तू जिसनू सारी उम्र पढ़दी रह सकी। उस कविता विच महक दे होए धनिए दा जिक्र होना सी, कमादां दी सरसराहट दा जिक्र होना सी, ते गंदलां दी नाजक शोखी दा जिक्र होना सी। उस कविता विच रुखां उत्तों चोंदियां धुंदां अते बाल्टी विच चोए दुद्ध ते गौंदियां झग्गां दा जिक्र होना सी, ते जो भी होर मैं तेरे जिसम विच्चों तकिया उस सब कासे दा जिक्र होना सी। उस कविता विच मेरे हत्थां उत्ते रटना ने मुस्कुराना सी, मेरे पट्टां दियां मछलियां ने तैरना सी, ते मेरे हिक ते वालां दी नरम शाल विच निग दियां लपटां उठाउणियां सन। उस कविता विच तेरे लई, मेरे लई, ते जिंदगी दे सारे साकां लई बहुत कुछ होना सी मेरी दोस्त, पर बड़ा ही बेसवादा ए दुनिया दे इस उलझे होए नक्शे नाल निपटना। जे मैं लिख भी लैंदा ओ शगना परी कविता ता उसने उंज ही दम तोड़ देना सी। तैनू अते मैनू छाती उत्ते विलक दे छाड़ के मेरे दोस्त कविता बहुत ही निसत्ती हो गई है, जबकि हथियारां दे नौ भैड़ी तरह वध आए हैं। ते हर तरह की कविता तो पहला हथियारां नाल युद्ध करना जरूरी हो गया है। युद्ध विच हर चीज़ नू बहुत सौखी तरह समझ लिया जाता है, अपना या दुश्मन दा ना लिखण वांग। ते इस हालत विच मेरे चुम्मण लई वधे होए बुल्लां दी गुलाई नू धरती दे आकार दी उपमा जां तेरे लक दे लहरन नू समुंदर दे साह लैण दी तुलना देना बड़ा ही मजाक जिहा लगना सी। सो मैं अजिहा कुछ नहीं कीता, तैनू तेरी मेरे वेहड़े विच बच्चे खिड़ा सकण दी ख्वाहिश नू ते युद्ध दी समुचता नू इक्को कतार विच खड़ा करना मेरे लई संभव नहीं हो सकिया। ते हुण मैं विदा हुंदा हां, मेरी दोस्त आपां याद रखांगे कि दिने लुहार दी भट्ठी दे वांग तपण वाले अपने पिंड दे टिब्बे रात नू फुल्लां वांग महक उठदे ने, ते चांदनी विच रसे होए टोके दे ढेरां ते लेट के स्वर्ग नू गाल कढ़ना बड़ा संगीतमई हुंदा है। हाँ, ये सानू याद रखना पवेगा क्योंकि जदों दिल दियां जेबां विच कुछ नहीं हुंदा याद करना बड़ा सुखामा लगता है। मैं इस विदाई दी घड़ी विच धन्नवाद करना चाहुंदा हाँ उन्हां सारियां हसीन चीज़ां दा जो साडियां मिलनियां ते तंबू वांग तणदियां रहियां, ते उन्हां आम थावां दा जो साडे मिलन ते हसीन हो गईयां। मैं धन्नवाद करदा हाँ तेरे से अपने सिर ते ठहर जाण वाली तेरे वांग हौली ते गीतां भरी हवा दा जो मेरा चित लाई रखदी रही तेरी उड़ीक करदियां, आड़ उत्ते उगे होए रेशमी घा दा जो तेरी रुमकती हुई तोर दे अगे सदा विच विच गया, टिंडियां चों खिरी कपाहां दा जिन्हां ने कदे कोई उजर ना कीता ते सदा मुस्कुरा के अपने लई सेज बन गईयां, गन्नियां उत्ते तैनात पिद्दियां दा जिन्हां ने आउंदे जांदे दी बड़क रखी, जवान होईयां कणकां दा जो सानू बैठिया ना सही लेटियां तां ढकदियां रहियां। मैं धन्नवाद करदा हाँ सरों दे निक्कियां फुल्लां दा जिन्ना मैनू कई वार बख्शिया मौका, पराग केसर तेरियां वालां चों झाड़न दा।
मैं मनुख हाँ, बहुत कुछ निक्का निक्का जोड़ के बनिया हाँ, ते उन्ना सारिया चीज़ा लई जिन्ना मैनू खिंडर जान तो बचाई रखिया। मेरे कोल बहुत शुकराना है, मैं धन्नवाद करना चाहुंदा हाँ। प्यार करना बड़ा ही सहज है, जिवें कि जुलम नू सहारदे होए अपने आप नू लड़ाई लई तैयार करना, जां जिवें गुप्तवास विच वज्जी गोली तो किसी छन अंदर पए रह के जख्म दे भरन की कोई कल्पना करी। प्यार करना ते लड़ सकना, जीन ते ईमान लै आना मेरी दोस्त, एहो हुंदा है। धुप वांग धरती ते खिड़ जाना ते फिर गलवकड़ी विच सिमट जाना, बरूद वांग भड़क उठना ते चौहां कूटां अंदर गूंज जाना, जीण दा एहो ही सलीका हुंदा है। प्यार करना ते जीना उन्हां नूं कदी नहीं आउणा जिन्हां ने जिंदगी नूं बाणीए बना दिता। जिस्मां दा रिश्ता समझ सकना, खुशी ते नफरत विच कदी भी लीक ना खिंचना, जिंदगी च फैले हुए आकार ते फिदा होना, सहम नूं चीर के मिलना ते विदा होना, बड़ा सूरम गति दा काम हुंदा है मेरी दोस्त। मैं हुण विदा हुंदा हाँ, तू भुल जावी मैं किवें तेरे चिमणा अंदर पाल के जवान किता, अपनिया नजरां ने कुछ नहीं किता तेरे नक्शां दी धार बनण विच, कि मेरे चुमणा ने किन्ना खूबसूरत कर दिता तेरा चेहरा, ते मेरिया जफिया ने तेरे मोम वर्गे पिंडे नू किवें संचे च ढा लिया। तू ये सारा ही कुछ भुल जावी मेरी दोस्त, सिवाय इस तो कि मैनू जीण की बड़ी लोचा सी, मैं गले तीकर डुबना चाहुंदा सां, मेरे भी हिस्से दा जी लैना मेरी दोस्त, तू मेरे भी हिस्से दा जी लैना।

ਜ਼ਿੰਦਗੀ ਤੇ ਉਸਦੀਆਂ ਰਚਨਾਵਾਂ ਬਾਰੇ। ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸ਼ੋਅ ਪਸੰਦ ਆਇਆ ਹੋਵੇਗਾ, ਕਿਉਂਕਿ ਕਵੀ ਕਦੇ ਮਰਦੇ ਨਹੀਂ, ਉਹ ਲੋਕਾਂ ਦੀ ਯਾਦ ਵਿੱਚ ਵਸ ਜਾਂਦੇ ਨੇ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 27 ਮਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਸ਼ਾਮ ਦੇ ਇਸ ਖਬਰਨਾਮੇ ਦੇ ਵਿੱਚ। ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਨੇ ਕਿਹਾ ਹੈ ਕਿ ਉਹ ਲੜਾਈ ਖਤਮ ਕਰਨ ਦੇ ਲਈ ਇੱਕ ਇੱਜ਼ਤਦਾਰ ਰਸਤਾ ਕੱਢਣ ਦੇ ਲਈ ਤਿਆਰ ਨੇ। ਇਹ ਗੱਲ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਅਮਰੀਕਾ ਦੀ ਤਰਫ ਤੋਂ ਹੋਏ ਤਾਜ਼ਾ ਹਮਲਿਆਂ ਤੋਂ ਬਾਅਦ ਕਹੀ ਹੈ। ਹਾਲਾਂਕਿ ਉਹਨਾਂ ਨੇ ਇਹਨਾਂ ਤਾਜ਼ਾ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ। ਈਰਾਨ ਦੇ ਸਰਕਾਰੀ ਖਬਰ ਏਜੰਸੀ IRNA ਦੇ ਮੁਤਾਬਕ ਮੰਗਲਵਾਰ ਦੇ ਦਿਨ ਕਤਰ ਦੇ ਅਮੀਰ ਸ਼ੇਖ ਤਮੀਨ ਬਿਨ ਹਮਾਦ ਅਲ ਥਾਨੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਦੇ ਦਰਮਿਆਨ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਉਹਨਾਂ ਦੀ ਹਮਾਇਤ ਦਾ ਧੰਨਵਾਦ ਵੀ ਕੀਤਾ। ਪਜ਼ਿਸ਼ਕਿਆਨ ਨੇ ਕਿਹਾ ਕਿ ਈਰਾਨ ਹਮੇਸ਼ਾ ਤੋਂ ਹੀ ਸਮਝੌਤੇ ਦੇ ਉਸੂਲਾਂ ਦਾ ਪਾਲਣ ਕਰਦਾ ਰਿਹਾ। ਹੁਣ ਵੇਲਾ ਆ ਗਿਆ ਜਦੋਂ ਦੂਸਰੀ ਧਿਰ ਨੂੰ ਵੀ ਆਪਣੇ ਵਾਅਦੇ ਸਿਰਫ ਬੋਲ ਕੇ ਨਹੀਂ ਬਲਕਿ ਪੂਰੇ ਕਰਕੇ ਦਿਖਾਉਣੇ ਹੋਣਗੇ। ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਲਾਕੇ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੇ ਲਈ ਰਾਹ ਸਾਫ਼ ਕਰਨ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਲਈ ਜ਼ਰੂਰੀ ਕਾਗਜ਼ਾਤ ਅਤੇ ਸਮਝੌਤੇ ਤਿਆਰ ਕੀਤੇ ਜਾ ਰਹੇ ਨੇ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਕੰਮ ਵੀ ਤੇਜ਼ੀ ਦੇ ਨਾਲ ਚੱਲ ਰਿਹਾ। ਜ਼ਿਕਰਯੋਗ ਹੈ ਕਿ ਈਰਾਨੀ ਮੀਡੀਆ ਨੇ ਸੋਮਵਾਰ ਦੇ ਦਿਨ ਰਿਪੋਰਟ ਕੀਤਾ ਸੀ ਕਿ ਬੰਦਰ ਅਬਾਸ ਦੇ ਅਤੇ ਸ਼ਹਿਰ ਦੇ ਹਵਾਈ ਅੱਡੇ ਦੇ ਕੋਲ ਇੱਕ ਵਿਸਫੋਟ ਦੀ ਆਵਾਜ਼ ਸੁਣੀ ਗਈ ਸੀ। ਅਮਰੀਕੀ ਫੌਜ ਨੇ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਦੱਖਣੀ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਸੀ ਜਿਸ ਦੇ ਵਿੱਚ ਈਰਾਨ ਦੇ ਮਿਜ਼ਾਈਲ ਟਿਕਾਣਿਆਂ ਅਤੇ ਉਹਨਾਂ ਬੋਟਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਮਾਈਨਸ ਵਿਛਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਉਧਰ ਇਜ਼ਰਾਈਲ ਦੀ ਤਰਫ ਤੋਂ ਦੱਖਣੀ ਅਤੇ ਪੂਰਬੀ ਲਬਨਾਨ ਦੇ ਵਿੱਚ ਕੀਤੇ ਗਏ ਹਮਲਿਆਂ 'ਚ ਦਰਜਨ

ਨਾ ਲੋਕ ਮਾਰੇ ਗਏ ਨੇ। ਹਮਲਾ ਅਜਿਹੇ ਵੇਲੇ 'ਚ ਹੋਇਆ ਜਦੋਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲਾ ਦੇ ਖਿਲਾਫ਼ ਫੌਜੀ ਕਾਰਵਾਈ ਤੇਜ਼ ਕਰਨ ਦਾ ਐਲਾਨ ਕੀਤਾ। ਲੈਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਤਾਜ਼ਾ ਹਮਲਿਆਂ ਦੇ ਵਿੱਚ ਘੱਟੋ ਘੱਟ 31 ਲੋਕ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਨੇ। ਇਜ਼ਰਾਇਲ ਦੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ, 100 ਤੋਂ ਵਧੇਰੇ ਟਿਕਾਣਿਆਂ ਅਤੇ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਵੀ ਨੇਤਨਯਾਹੂ ਨੇ ਕਿਹਾ ਸੀ ਕਿ ਉਹਨਾਂ ਨੇ ਹਿਜ਼ਬੁੱਲਾ ਦੇ ਉੱਤੇ ਨਿਸ਼ਾਨੇ ਸਾਧੇ ਨੇ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੰਗਲਵਾਰ ਦੇ ਦਿਨ ਸੁਰੱਖਿਆ ਕੈਬਨਿਟ ਦੀ ਬੈਠਕ ਦੇ ਵਿੱਚ ਵੀ ਕਿਹਾ ਗਿਆ ਕਿ ਇਜ਼ਰਾਇਲ ਲੈਬਨਾਨ ਦੇ ਵਿੱਚ ਆਪਣੀ ਮੁਹਿੰਮ ਹੋਰ ਤੇਜ਼ੀ ਦੇ ਨਾਲ ਅੱਗੇ ਵਧਾਏਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਵਿਚੋਲਗੀ ਦੇ ਨਾਲ ਇਜ਼ਰਾਇਲ ਅਤੇ ਲੈਬਨਾਨ ਦੇ ਵਿੱਚ ਜੰਗਬੰਦੀ ਦਾ ਸਮਝੌਤਾ ਹੋਇਆ ਹੋਇਆ ਸੀ, ਪਰ ਦੋਹਾਂ ਧਿਰਾਂ ਦੀ ਤਰਫ ਤੋਂ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇਹਨਾਂ ਨੂੰ ਬਾਰ ਬਾਰ ਤੋੜਿਆ। ਹਾਲਾਂਕਿ ਹਿਜ਼ਬੁੱਲਾ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਇਜ਼ਰਾਇਲ ਦੀ ਤਰਫ ਤੋਂ ਹਮੇਸ਼ਾ ਪਹਿਲਾਂ ਸਮਝੌਤੇ ਨੂੰ ਤੋੜਿਆ ਗਿਆ ਅਤੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਇਰਾਨ ਦੇ ਲੈਬਨਾਨ ਦੀ ਤਰਫ ਤੋਂ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਜਦੋਂ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਜੰਗ ਰੁਕੀ ਪਈ ਹੈ, ਜਾਂ ਇੰਝ ਕਹਿ ਲਿਆ ਜਾਵੇ ਕਿ ਅਮਰੀਕੀ ਅਦਾਰਿਆਂ ਦੇ ਮੁਤਾਬਕ ਰੁਕੀ ਪਈ ਹੈ, ਜਾਂ ਇਜ਼ਰਾਈਲ ਹਮਲੇ ਕਰ ਰਿਹਾ ਪਰ ਇਜ਼ਰਾਈਲ ਦੇ ਮੀਡੀਆ ਦੇ ਮੁਤਾਬਕ ਲੈਬਨਾਨ ਦੇ ਵੱਲੋਂ ਹਮਲੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਫਿਲਹਾਲ ਸਮਝੌਤਿਆਂ ਦਾ ਦੌਰ ਹੈ, ਪਰ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਬੁਨਿਆਦੀ ਢਾਂਚੇ ਨੂੰ ਯਾਨੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਕੇਂਦਰਾਂ ਦੇ ਉੱਤੇ ਹਮਲੇ ਕੀਤੇ ਨੇ, ਡਰੋਨ ਜਿੱਥੇ ਬਣਦੇ ਨੇ। ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿੱਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਸ ਨੂੰ ਵੀ ਛੇਤੀ ਤੋਂ ਛੇਤੀ ਸ਼ਹਿਰ ਖਾਲੀ ਕਰ ਦੇਣ ਦੀ ਚੇਤਾਵਨੀ ਦਿੱਤੀ ਹੈ। ਦੱਸ ਦਈਏ ਕਿ ਯੂਕਰੇਨ ਦੇ ਦੁਆਰਾ ਸਟਾਰੋਬਲਿਸਕ ਨਾਮ ਦੇ ਇਲਾਕੇ ਦੇ ਵਿੱਚ ਘਾਤਕ ਹਮਲੇ ਕੀਤੇ ਗਏ ਸੀ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਸੀ। ਰੂਸ ਨੇ ਕਿਹਾ ਹੈ ਕਿ ਉਹਨਾਂ ਹੀ ਹਮਲਿਆਂ ਦਾ ਹੁਣ ਇਹ ਜਵਾਬ ਹੈ। ਜਦੋਂ ਯੂਕਰੇਨ ਨੇ ਹਮਲੇ ਕੀਤੇ ਨੇ ਤਾਂ ਹੁਣ ਯੂਕਰੇਨ ਨੂੰ ਹਮਲੇ ਸਹਿਣੇ ਵੀ ਹੋਣਗੇ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁੱਖ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੂਕਰੇਨ ਦੇ ਕੋਲ ਇਸ ਵਕਤ ਹਵਾਈ ਰੱਖਿਆ ਪ੍ਰਣਾਲੀ ਅਤੇ ਐਂਟੀ ਬਲਾਸਟਿਕ ਮਿਜ਼ਾਈਲਾਂ ਦੀ ਭਾਰੀ ਕਮੀ ਹੈ। ਅਮਰੀਕਾ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤੀ ਮਦਦ ਯੂਕਰੇਨ ਦੀ ਨਹੀਂ ਕਰ ਰਿਹਾ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਸਰਕਾਰ ਦੇ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਯਾਨੀ ਕਿ ਅਲਬਰਟਾ ਦੇ ਕੈਨੇਡਾ ਦੇ ਵਿੱਚੋਂ ਅੱਡ ਹੋਣ ਦੇ ਰੈਫਰੈਂਡਮ ਦੇ ਸੰਬੰਧ ਦੇ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇੱਕ ਧੋਖਾ, ਇੱਕ ਡੇਂਜਰਸ ਬਲੱਫ ਕਰਾਰ ਦਿੱਤਾ ਹੈ, ਖਾਸ ਕਰਕੇ ਜੇਕਰ ਇਹ ਕੋਈ ਇਹ ਸੋਚਦਾ ਹੈ ਕਿ ਇਸ ਦੇ ਨਤੀਜਿਆਂ ਦੇ ਨਾਲ ਭਵਿੱਖ ਦੇ ਵਿੱਚ ਲਾਭ ਹੋਏਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਪਣੇ ਅਨੁਭਵ ਦੇ ਨਾਲ ਉਹ ਮੰਨ ਸਕਦੇ ਨੇ ਕਿ ਜਦੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀ ਤਾਂ ਉਹਨਾਂ ਨੇ ਬ੍ਰੈਗਜ਼ਿਟ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦਾ ਨੁਕਸਾਨ ਕੈਨੇਡਾ ਨੂੰ ਨਹੀਂ ਬਲਕਿ ਅਲਬਰਟਾ ਨੂੰ ਵੀ ਹੋਣਾ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਮਹੀਨੇ 'ਚ ਹੋਣ ਵਾਲੇ ਇੱਕ ਰੈਫਰੈਂਡਮ ਦੇ ਦਰਮਿਆਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਏਗਾ ਕਿ ਕੀ ਇਸ ਪ੍ਰੋਵਿੰਸ ਨੂੰ, ਇਸ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਮੁਤਾਬਕ ਫੈਡਰਲ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਕਿ ਨਹੀਂ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਵੱਖ ਹੋਣ ਦੀ ਪ੍ਰਕਿਰਿਆ ਦੇ ਵਿੱਚ ਸਪਸ਼ਟਤਾ ਰਹੇ। ਜਦੋਂ ਪ੍ਰਧਾਨ ਮੰਤਰੀ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹੇ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਮੇਰੀ ਹਮੇਸ਼ਾ ਸਲਾਹ ਨਹੀਂ ਮੰਨਦੀ। ਆਸਟ੍ਰੇਲੀਆ ਦੀਆਂ ਖਬਰਾਂ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪੱਛਮ ਬੰਗਾਲ ਤੋਂ ਖਬਰ, ਪੱਛਮੀ ਬੰਗਾਲ ਦੀ ਮੁੱਖ ਮਾਫ਼ ਕਰਨਾ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੁੱਧ ਹੁਣ ਸਿਲੀਗੁੜੀ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਕੀਤੀ ਗਈ ਹੈ। ਰਿਪੋਰਟਾਂ ਦੇ ਮੁਤਾਬਕ ਪਿਛਲੇ ਸਾਲ ਹਿੰਦੂਆਂ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਦੇ ਹੇਠ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਮਮਤਾ ਬੈਨਰਜੀ ਦੇ ਉੱਤੇ ਕੋਲਕਾਤਾ 'ਚ ਈਦ ਦੇ ਦਰਮਿਆਨ ਹਿੰਦੂਆਂ ਦੇ ਉੱਤੇ ਟਿੱਪਣੀਆਂ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਉਹਨਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਹਿੰਦੂਆਂ ਦੇ ਵਿਰੁੱਧ ਬਿਆਨ ਦਿੱਤੇ ਸੀ। ਇੱਕ ਵਕੀਲ ਅਤੇ ਭਾਜਪਾ ਵਰਕਰ ਰਿੰਕੀ ਚੈਟਰਜੀ ਨੇ ਉਹਨਾਂ ਦੇ ਉੱਤੇ ਇਹ ਕੇਸ ਦਰਜ ਕਰਵਾਇਆ। ਉਹਨਾਂ ਕਿਹਾ ਹੈ ਕਿ ਮੈਂ ਉਦੋਂ ਵੀ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਪਰੇਸ਼ਾਨ ਕੀਤਾ ਗਿਆ। ਹੁਣ ਭਾਜਪਾ ਦੀ ਸਰਕਾਰ ਹੈ, ਇਸ ਕਰਕੇ ਭਾਜਪਾ ਵਰਕਰ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਸਾਬਕਾ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਪੁਲਿਸ ਨੇ ਟੀਮ ਨੇ ਤ੍ਰਿਣਮੂਲ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਘਰ ਦੇ ਉੱਤੇ ਜਾ ਕੇ ਸਕੈਨਿੰਗ ਸਿਸਟਮ ਦੇ ਨਾਲ ਜੁੜਿਆ ਇੱਕ LED ਮੋਨੀਟਰ ਵੀ ਚੁੱਕ ਕੇ ਕਬਜ਼ੇ 'ਚ ਲਿਆ ਸੀ।
ਉਧਰ ਰਾਜ ਸਭਾ ਦੀਆਂ 24 ਸੀਟਾਂ ਦੇ ਲਈ ਹੋਣ ਵਾਲੀਆਂ 2 ਸਾਲਾਂ ਚੋਣਾਂ ਦੇ ਮੌਜੂਦਾ ਦੌਰ ਦੇ ਵਿੱਚ ਭਾਜਪਾ ਦੀ ਗਿਣਤੀ 'ਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ। 24 ਦੇ ਵਿੱਚੋਂ 12 ਮੈਂਬਰ ਭਾਜਪਾ ਦੇ ਨੇ ਜੋ ਕਿ ਸੇਵਾ ਮੁਕਤ ਹੋ ਰਹੇ ਨੇ। ਪਾਰਟੀ ਨੇ 12 ਸੀਟਾਂ ਦੇ ਉੱਤੇ ਹੀ ਜਿੱਤ ਦਰਜ ਕਰਨ ਦਾ ਇੱਕ ਟੀਚਾ ਮਿਥਿਆ। ਜੇ ਭਾਜਪਾ ਕਰਨਾਟਕ 'ਚ ਇੱਕ ਸੀਟ ਹਾਰ ਜਾਂਦੀ ਹੈ ਤਾਂ ਇਸ ਨੂੰ ਗੁਜਰਾਤ 'ਚ ਇੱਕ ਸੀਟ ਮਿਲੇਗੀ। ਭਾਜਪਾ ਤੇਲਗੂ ਦੇਸ਼ਮ ਨੂੰ ਰਾਜ ਸਭਾ ਦੀ ਸੀਟ ਦੇਣ ਦੇ ਲਈ ਕਹਿ ਸਕਦੀ ਹੈ ਜੋ ਕਿ ਇੱਕ ਬੋਨਸ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਭਾਜਪਾ ਦੀ ਮੌਜੂਦਾ ਤਾਕਤ 113 ਮੈਂਬਰਾਂ ਦੀ ਹੈ ਅਤੇ ਇਸ ਨੂੰ ਬਹੁਮਤ ਦੇ ਲਈ 122 ਸੀਟਾਂ ਦੀ ਲੋੜ ਪਏਗੀ ਕਿਉਂਕਿ ਹਾਊਸ ਦੇ ਵਿੱਚ ਇਸ ਸਮੇਂ 243 ਮੈਂਬਰ ਨੇ। ਇਸ ਕਰਕੇ ਭਾਜਪਾ 2028 ਦੇ ਵਿੱਚ ਆਪਣੇ ਦਮ ਦੇ ਉੱਤੇ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ ਕਿਉਂਕਿ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ ਦੀਆਂ ਸੀਟਾਂ ਦੇ ਲਈ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਸੋ ਉਸ ਕਰਕੇ ਉਹਨਾਂ ਦੀਆਂ ਵੀ 12 ਸੀਟਾਂ ਜਿਹੜੀਆਂ ਉਹ ਬਚ ਜਾਣਗੀਆਂ। 2027 ਦੀਆਂ ਰਾਜ ਸਭਾ ਦੀਆਂ 4 ਸੀਟਾਂ ਦੇ ਲਈ ਚੋਣਾਂ ਹੋਣਗੀਆਂ, ਉਹਨਾਂ 'ਚੋਂ 3 ਕੇਰਲ ਅਤੇ 1 ਪੁਡੂਚੇਰੀ ਦੀ ਵੀ ਹੈ। ਰਾਜ ਸਭਾ ਦੇ ਵਿੱਚ ਵਿਰੋਧੀ ਧੜੇ ਦਾ ਜਿਹੜੀ ਫੁੱਟ ਹੈ ਉਸ ਦਾ ਫਾਇਦਾ ਵੀ ਭਾਜਪਾ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਦੇ 4 ਸੰਸਦ ਮੈਂਬਰ ਵੀ ਸੇਵਾ ਮੁਕਤ ਹੋ ਰਹੇ ਨੇ, ਹਾਲਾਂਕਿ ਇੰਨੀ ਗਿਣਤੀ ਦੇ ਵਿੱਚ ਵਾਪਸ ਵੀ ਆਉਣਗੇ। ਇਸ ਦੇ ਵਿੱਚ ਕਰਨਾਟਕ ਤੋਂ 2, ਮੱਧ ਪ੍ਰਦੇਸ਼ ਤੋਂ 1, ਰਾਜਸਥਾਨ ਤੋਂ 1 ਸ਼ਾਮਲ ਹੈ। ਕਾਂਗਰਸ ਦੇ ਰਾਜ ਸਭਾ ਦੇ ਵਿੱਚ ਕੁੱਲ 29 ਮੈਂਬਰ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਕਾਂਗਰਸ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ ਮਾਰਕਿੰਗ ਪੋਰਟਲ ਦੇ ਉੱਤੇ ਜਾਂ ਉਸਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਪਾਰਟੀ ਨੇ ਮੰਗਲਵਾਰ ਦੇ ਦਿਨ ਐਕਸੈਂਡਲ ਦੇ ਉੱਤੇ ਇੱਕ ਨਿਊਜ਼ ਚੈਨਲ ਦਾ ਵੀਡੀਓ ਸ਼ੇਅਰ ਕਰਦਿਆਂ ਆਇਆ ਲਿਖਿਆ ਕਿ TV ਚੈਨਲ CBSE ਦੇ ਮਾਰਕਿੰਗ ਪੋਰਟਲ ਨੂੰ ਹੈਕ ਕੀਤੇ ਜਾਣ ਦੀ ਖਬਰ ਚਲਾ ਰਹੇ ਹੈ। CBSE ਦੇ ਮਾਰਕਿੰਗ ਪੋਰਟਲ ਦੇ ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਚਿੰਤਾਜਨਕ ਨੇ। ਨਿਰਸਗ ਨਾਮ ਦੇ ਇੱਕ ਹੈਕਰ ਨੇ TV ਚੈਨਲ 'ਤੇ ਕਿਹਾ ਸੀ ਕਿ ਉਸਨੇ CBSE ਦਾ ਮਾਰਕਿੰਗ ਪੋਰਟਲ ਹੈਕ ਕਰ ਲਿਆ। ਹੈਕਰ ਦੇ ਕੋਲ ਪੋਰਟਲ ਦਾ ਮਾਸਟਰ ਪਾਸਵਰਡ ਵੀ ਹੈ ਅਤੇ ਉਹ ਟੀਚਰਸ ਨੂੰ ਅਸਾਈਨ ਕੀਤੀਆਂ ਗਈਆਂ ਕਾਪੀਆਂ ਦੇ ਨੰਬਰ ਤੱਕ ਬਦਲ ਸਕਦਾ। ਸੋਚੋ ਜਿਸ ਸਿਸਟਮ ਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਤੈਅ ਹੋਣਾ ਉਹੀ ਸੁਰੱਖਿਅਤ ਨਹੀਂ ਹੈ ਤਾਂ ਇਹ ਵਿਦਿਆਰਥੀਆਂ ਦੇ ਨਾਲ ਧੋਖਾ ਹੋਇਆ। ਕਾਂਗਰਸ ਨੇ ਅੱਗੇ ਇਹ ਵੀ ਲਿਖਿਆ ਕਿ ਸੱਚ ਇਹੀ ਹੈ ਕਿ ਮੋਦੀ ਸਰਕਾਰ ਅਤੇ ਉਸਦੇ ਭ੍ਰਿਸ਼ਟ ਸਿਸਟਮ ਨੇ ਦੇਸ਼ ਦੀ ਸਿੱਖਿਆ ਵਿਵਸਥਾ ਦਾ ਵੀ ਮਜ਼ਾਕ ਤੱਕ ਬਣਾ ਕੇ ਰੱਖ ਦਿੱਤਾ ਹੈ। ਇੱਥੇ ਹੀ ਅਗਲੀਆਂ ਖਬਰਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ। ਆਸਟ੍ਰੇਲੀਆ ਦੀ ਪਹਿਲੀ ਖਬਰ ਖੁਸ਼ਖਬਰੀ, ਮਹਿੰਗਾਈ ਦੇ ਉੱਤੇ ਕੰਟਰੋਲ ਹੋਇਆ ਔਰ ਫਿਊਲ ਦੀਆਂ ਕੀਮਤਾਂ ਵੀ ਵਾਪਸ ਤਾਂ ਨਹੀਂ ਕਹਿ ਸਕਦੇ ਪਰ ਹੁਣ ਹੋਰ ਨਹੀਂ ਵਧਣਗੀਆਂ ਹਾਲ ਫਿਲਹਾਲ। ਔਰ ਇਹਦੇ ਨਾਲ ਜੁੜੀ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ RBA ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੇਗਾ ਜਿਹੜੀ ਜੂਨ ਮਹੀਨੇ 'ਚ ਬੈਠਕ ਹੋਣੀ ਹੈ। ਵਿਆਜ ਦਰਾਂ ਵਧਣੀ ਹੈ ਜਾਂ ਸਥਿਰ ਰੱਖਣੀ ਹੈ ਇਸ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਰਹਿੰਦਾ। ਅਸੀਂ ਤੁਹਾਨੂੰ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਹੇ, ਅਲੱਗ ਅਲੱਗ ਮੀਡੀਆ ਪੋਰਟਲ ਦੇ ਉੱਤੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਰ ਪਹਿਲਾਂ ਮਹਿੰਗਾਈ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ ਯਾਨੀ ਬੁੱਧਵਾਰ ਦੇ ਦਿਨ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦਾਅਵਾ ਕੀਤਾ ਕਿ ਮਹਿੰਗਾਈ ਜਿਹੜੀ ਹੈ ਜਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹਨੂੰ ਆਸਟ੍ਰੇਲੀਆ 'ਚ ਕਿਹਾ ਜਾਂਦਾ CPI, ਉਹ 4.6 ਫੀਸਦ ਤੋਂ ਘੱਟ ਕੇ ਜਿਹੜਾ ਮਾਰਚ ਮਹੀਨੇ 'ਚ ਸੀ ਉਹ ਅਪ੍ਰੈਲ ਦੇ ਵਿੱਚ 4.2 ਫੀਸਦ 'ਤੇ ਆ ਗਏ ਹੈ। ਔਰ ਹਾਲਾਂਕਿ ਇੰਨੀ ਉਮੀਦ ਨਹੀਂ ਸੀ, ਮਾਹਰੇ ਮੰਨ ਰਹੇ ਸੀ ਕਿ ਜਿਹੜੀ ਮਹਿੰਗਾਈ ਹੈ ਜਾਂ CPI ਹੈ ਉਹ 4.4 ਫੀਸਦ ਤੱਕ ਆ ਸਕਦਾ। ਸੋ ਜੇ ਉਮੀਦ ਤੋਂ ਵਧੀਆ ਪ੍ਰਦਰਸ਼ਨ ਹੋਇਆ ਔਰ ਦੂਸਰੇ ਪਾਸੇ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਜਿਹੜੇ ਫਿਊਲ ਦੇ ਉੱਤੇ ਜਿਹੜੇ ਡਿਊਟੀਆਂ ਲੱਗੀਆਂ ਹੋਈਆਂ ਸੀ ਉਹ ਘੱਟ ਕੀਤੀਆਂ ਨੇ, ਉਸਦੇ ਵੀ ਅਸਰ ਦੇਖਣ ਨੂੰ ਮਿਲ ਰਹੇ ਨੇ। ਦੱਸ ਦਈਏ ਕਿ ਇਸ ਦਾ ਅਸਰ ਬਾਜ਼ਾਰ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ASX 200 ਜਿਹੜਾ ਉਹ ਟੁੱਟਿਆ ਨਹੀਂ ਹੈ, 8660 ਪੁਆਇੰਟ ਦੇ ਉੱਤੇ ਬਰਕਰਾਰ ਹੈ। ਆਸਟ੍ਰੇਲੀਅਨ ਡਾਲਰ ਤੋਂ ਵਿੱਚ ਮਾਮੂਲੀ ਕਮੀ ਜ਼ਰੂਰ ਆਈ ਹੈ ਔਰ ਇੱਕ ਆਸਟ੍ਰੇਲੀਅਨ ਡਾਲਰ ਜਿਹੜਾ ਉਹ ਅਮਰੀਕੀ 71 ਸੈਂਟ ਦੇ ਬਰਾਬਰ ਜਾ ਚੁੱਕਿਆ। ਜਦਕਿ ਅਮਰੀਕੀ ਬਾਜ਼ਾਰ ਦੇ ਵਿੱਚ ਹਾਲੇ ਖੁੱਲ੍ਹੇ ਨਹੀਂ ਨੇ ਅੱਜ ਦੇ ਦਿਨ, ਪਰ ਕੱਲ੍ਹ ਦੇ ਦਿਨ ਦਾ ਜੇ ਗੱਲ ਕਰੀਏ ਤਾਂ ਡੋ ਜੋਨਸ ਦੇ ਵਿੱਚ 0.2 ਫੀਸਦ ਅਤੇ S&P 500 'ਚ 0.6 ਫੀਸਦ ਦੀ ਕਟੌਤੀ ਘਾਟਾ ਪਿਆ ਸੀ, ਪਰ ਨੈਸਡੈਕ 1.2 ਫੀਸਦ ਦੇ ਮਜ਼ਬੂਤੀ ਦੇ ਨਾਲ ਬੰਦ ਹੋਇਆ ਸੀ। ਠੀਕ ਇਸੇ ਤਰੀਕੇ ਦੇ ਨਾਲ ਯੂਰਪ ਦੇ ਵਿੱਚ FTSE 0.2 ਫੀਸਦ ਦੇ ਵਾਧੇ ਦੇ ਨਾਲ, ਏਸ਼ੀਆ ਦਾ ਨਿੱਕੀ ਬਾਜ਼ਾਰ ਜਿਹੜਾ ਹੈ ਜਾਪਾਨ ਦੇ ਨਾਲ ਜੁੜਿਆ ਉਹ 0.9 ਫੀਸਦ ਦੇ ਵਾਧੇ ਦੇ ਨਾਲ ਸ਼ੁਰੂ ਹੋਇਆ ਸੀ। ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਾਧਾ ਹੀ ਦੇਖਣ ਨੂੰ ਮਿਲਿਆ। ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ, $92.72 ਪ੍ਰਤੀ ਬੈਰਲ ਤੱਕ ਕੀਮਤਾਂ ਆ ਚੁੱਕੀਆਂ ਨੇ, ਕਿੱਥੇ $100 ਨੂੰ ਟੱਚ ਕਰ ਰਹੀਆਂ ਸੀ। ਉਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ, ਕਾਰਨ ਕੀ ਨੇ ਭਾਰਤ ਸਰਕਾਰ ਨੇ ਨਹੀਂ ਦੱਸਿਆ। ਪਰ ਆਸਟ੍ਰੇਲੀਆ ਦੀਆਂ ਗੱਲਾਂ ਕਰੀਏ ਆਪਾਂ, ਆਸਟ੍ਰੇਲੀਆ ਦੇ ਵਿੱਚ ਫਿਲਹਾਲ ਟ੍ਰੈਜਰ ਜਿਮ ਚਾਮਸ ਨੇ ਇਸ ਦੇ ਉੱਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਕਿਹਾ ਹੈ ਕਿ ਜੋ ਵੀ ਸਰਕਾਰ ਨੇ ਕੰਮ ਕੀਤੇ ਨੇ
ਜਿਸ ਤਰੀਕੇ ਦੇ ਨਾਲ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਅਸੀਂ ਕਦਮ ਚੁੱਕੇ ਨੇ ਉਹ ਰੰਗ ਲਿਆ ਰਹੇ ਨੇ। ਆਟੋਮੈਟਿਕ ਫਿਊਲ ਜਿਹੜਾ ਹੈ ਉਹ 7% ਤੱਕ ਅਪ੍ਰੈਲ ਦੇ ਵਿੱਚ ਉਸਦੇ ਕੀਮਤਾਂ ਘਟੀਆਂ ਨੇ, ਮਾਰਚ ਦੇ ਵਿੱਚ ਹਾਲਾਂਕਿ 32% ਤੱਕ ਵੱਧ ਗਈਆਂ ਸੀ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਕੁਝ ਤਾਂ ਅਜਿਹਾ ਕੀਤਾ, ਕੋਈ ਤਾਂ ਐਸੀ ਜਾਦੂ ਦੀ ਛੜੀ ਫੇਰੀ ਹੈ ਜਿਸ ਦੇ ਨਾਲ ਕੀਮਤਾਂ ਕੰਟਰੋਲ ਦੇ ਵਿੱਚ ਆਈਆਂ ਨੇ। ਉੱਧਰ ਆਰ ਬੀ ਆਈ ਦੀ ਤਰਫ ਤੋਂ ਹੁਣ ਇਹ ਫੈਸਲਾ ਲਿਆ ਜਾਏਗਾ ਕਿ ਨਹੀਂ ਕਿ ਮਹਿੰਗਾਈ ਦਰਾਂ ਦੇ ਵਿੱਚ ਕਮੀ ਤੋਂ ਬਾਅਦ ਵਿਆਜ ਦਰਾਂ 'ਚ ਸਥਿਰਤਾ, ਕਟੌਤੀ ਤਾਂ ਨਹੀਂ ਮੰਨ ਸਕਦੇ ਪਰ ਘੱਟੋ ਘੱਟ ਸਥਿਰ ਹੀ ਬਣੀਆਂ ਰਹਿਣ। ਜਿਹੜੀ ਇੱਕ ਆਰ ਬੀ ਆਈ ਦੀ ਮੋਨੀਟਰੀ ਪੋਲਿਸੀ ਹੁੰਦੀ ਹੈ ਉਸਦੇ ਉੱਤੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਂਝ ਵੀ ਮਈ ਮਹੀਨੇ ਦੇ ਵਿੱਚ ਇਹ ਸਟੇਟਮੈਂਟ ਬਕਾਇਆ ਪਈ ਸੀ ਅਤੇ ਸਟੇਟਮੈਂਟ 'ਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜੋ ਤਾਜ਼ਾ ਰੁਝਾਨ ਆਏ ਨੇ, ਹਾਲਾਂਕਿ ਏ ਬੀ ਐੱਸ ਦੇ ਅੰਕੜਿਆਂ ਨੂੰ ਆਰ ਬੀ ਆਈ ਨਹੀਂ ਮੰਨਦਾ, ਇਹ ਵੀ ਤੁਹਾਨੂੰ ਗੱਲ ਦੱਸਦੇ ਹੋ ਚੱਲੀਏ, ਏ ਬੀ ਐੱਸ ਦੇ ਅੰਕੜੇ ਕੰਸੀਡਰ ਜ਼ਰੂਰ ਕੀਤੇ ਜਾਂਦੇ ਨੇ ਪਰ ਉਹ ਆਰ ਬੀ ਆਈ ਦੇ ਜਿਹੜੇ ਆਪਣੇ ਅੰਕੜੇ ਹੁੰਦੇ ਨੇ, ਅੰਦਰੂਨ ਅੰਕੜੇ ਹੁੰਦੇ ਨੇ, ਉਹਨਾਂ ਦੇ ਨਾਲ ਜਿਹੜੀ ਜੁੜੀ ਰਿਪੋਰਟ ਹੈ ਉਹਦੇ ਬਾਰੇ ਅਸੀਂ ਇਹ ਗੱਲ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਐਨੂਅਲ ਰੇਟਸ ਦੇ ਵਿੱਚ ਥੋੜ੍ਹਾ ਜਿਹਾ ਵਿਗਲ ਜ਼ਰੂਰ ਹੋਇਆ, ਉੱਪਰ ਥੱਲੇ ਜ਼ਰੂਰ ਹੋਏ ਨੇ ਪਰ ਇਸ ਦੇ ਸੰਕੇਤ ਇਹੀ ਨੇ ਕਿ ਹੋਰਮੋਸ ਰੇਟ ਖੁੱਲ੍ਹ ਜਾਏ ਤਾਂ ਫਿਰ ਬੱਲੇ ਬੱਲੇ ਆ, ਨਹੀਂ ਤਾਂ ਫਿਰ ਜੂਨ ਦੀਆਂ ਜਿਹੜੀਆਂ ਵਿਆਜ ਦਰਾਂ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਕੋਈ ਜ਼ਿਆਦਾ ਇਜ਼ਾਫਾ ਹੋਣ ਦੀ ਕੋਈ ਫਿਲਹਾਲ ਉਮੀਦ ਨਹੀਂ ਰੱਖੀ ਜਾ ਸਕਦੀ। ਟਰੇਡ ਦੇ ਨਾਲ ਹੀ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਅਤੇ ਐਂਡੇਵਰ ਗਰੁੱਪ, ਹੁਣ ਐਂਡੇਵਰ ਗਰੁੱਪ ਆਸਟ੍ਰੇਲੀਆ ਦੇ ਵਿੱਚ ਦਾਰੂ ਵੇਚਣ ਵਾਲਾ ਸਭ ਤੋਂ ਵੱਡਾ ਗਰੁੱਪ ਹੈ। ਡੈਨ ਮਰਫੀ ਦਾ ਨਾਮ ਸੁਣਿਆ ਹੋਏਗਾ, ਬੀ ਡਬਲਿਊ ਐੱਸ ਦਾ ਨਾਮ ਸੁਣਿਆ ਹੈ ਜ਼ਿਆਦਾਤਰ, ਜਾਂ ਫਿਰ ਇਹਨਾਂ ਦੇ ਥੱਲੇ ਕੰਮ ਕਰਦੀਆਂ ਵਾਈਨਰੀਜ਼ ਉਹ ਵੀ ਐਂਡੇਵਰ ਗਰੁੱਪ ਦੀਆਂ ਹੀ ਨੇ। ਪਰ ਐਂਡੇਵਰ ਗਰੁੱਪ ਦਾ ਕਹਿਣਾ ਹੈ ਕਿ ਹੁਣ ਉਹ ਜ਼ਿਆਦਾ ਆਪਣੇ ਬਿਜ਼ਨਸ 'ਤੇ ਫੋਕਸ ਕਰਨਗੇ ਰਾਦਰ ਦੈਨ ਜਿਹੜਾ ਪੈਸਾ ਉਹਨੂੰ ਇੱਧਰ ਉੱਧਰ ਵੇਸਟ ਕਰਨ। ਉਦਾਹਰਣ ਦੇ ਤੌਰ ਦੇ ਉੱਤੇ ਜਿੰਨੀਆਂ ਵਾਈਨਰੀਜ਼ ਨੇ, ਵਾਈਨਯਾਰਡਸ ਨੇ, ਉਹਨਾਂ ਦੇ ਵਿੱਚੋਂ ਉਹ ਪੈਸਾ ਕੱਢਣਗੇ। ਸੋ ਵਾਈਨ ਪ੍ਰੋਡਕਸ਼ਨ ਦੇ ਉੱਤੇ ਕੰਮ ਘੱਟ ਕਰਨਾ, ਉਹਦੇ 'ਤੇ ਇਨਵੈਸਟਮੈਂਟ ਘੱਟ ਹੋਣੀ ਹੈ। ਇਸ ਤੋਂ ਇਲਾਵਾ ਪਨੈਕਲ ਡਰਿੰਕ ਵੀ ਜਿਹੜਾ ਬ੍ਰਾਂਡ ਆ ਉਹ ਵੀ ਐਂਡੇਵਰ ਦਾ ਹੀ ਹੈ। ਉਹ ਹਾਲਾਂਕਿ ਜਿਹੜੀਆਂ ਸਿਰਫ ਬੈਸਟ ਪਰਫੋਰਮਿੰਗ ਜਿਹੜੀਆਂ ਵਾਈਨਸ ਨੇ, ਡਰਿੰਕਸ ਨੇ, ਉਹਨਾਂ ਨੂੰ ਹੀ ਜਾਰੀ ਰੱਖਿਆ ਜਾਏਗਾ, ਬਾਕੀ ਦੇ ਵਿੱਚੋਂ ਆਪਣਾ ਪੈਸਾ ਪਿਛਾਂ ਖਿੱਚਿਆ ਜਾਏਗਾ। ਕੰਪਨੀ ਨੇ ਟਾਰਗੇਟ ਮਿੱਥਿਆ ਹੈ ਕਿ ਸਾਲ 2029 ਤੱਕ $300 million ਬਚਾਉਣਾ। ਹੁਣ ਇਹ ਬਚਾਉਣਾ ਹੈ ਜਿਹੜਾ, ਇਹ ਸਿਰਫ ਕੋਸਟ ਕਟਿੰਗ 'ਚੋਂ ਹੀ ਨਹੀਂ ਬਲਕਿ ਓਪਰੇਸ਼ਨਸ ਨੂੰ ਵੀ ਸਿੰਪਲੀਫਾਈ ਕਰਨਾ ਔਰ ਬਿਜ਼ਨਸ ਨੂੰ ਹੋਰ ਜ਼ਿਆਦਾ ਐਫੀਸ਼ੈਂਟ ਕਰਨਾ। ਉਹ ਕਿੱਦਾਂ? ਇਸ $300 million ਦੇ ਵਿੱਚੋਂ ਤਾਂ $100 million ਕੋਸਟ ਕਟਿੰਗ ਦੇ ਨਾਲ ਆਏਗਾ ਸ਼ੁਰੂਆਤੀ ਇੱਕ ਸਾਲ ਦੇ ਅੰਦਰ ਹੀ। ਉਸ ਤੋਂ ਬਾਅਦ ਡੈਨ ਮਰਫੀ ਨੂੰ ਇੱਕ ਐਸਾ ਬ੍ਰਾਂਡ ਬਣਾਉਣ ਦੇ ਲਈ ਐਂਡੇਵਰ ਕੰਪਨੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੀਆਂ ਕੀਮਤਾਂ ਐਸੀਆਂ ਹੋਣ ਕਿ ਗ੍ਰਾਹਕ ਬਾਹਰ ਜਾ ਹੀ ਨਾ ਸਕੇ। ਵੈਸੇ ਵੀ ਦਾਰੂ ਦੇ ਗ੍ਰਾਹਕ ਕਿੱਥੇ ਜਾਂਦੇ ਨੇ? ਅਤੇ ਬੀ ਡਬਲਿਊ ਐੱਸ ਹੈ ਜਿਹੜਾ ਉਸ ਨੂੰ ਇੱਕ ਕਨਵੀਨੀਅੰਸ ਸ਼ੋਪਰ ਦੇ ਤੌਰ ਦੇ ਉੱਤੇ ਕਿ ਗਏ ਤੁਹਾਡੇ ਲਾਗੇ ਤਾਗੇ ਆ, ਬੀ ਡਬਲਿਊ ਐੱਸ ਫੜ ਕੇ ਲੈ ਆਏ, ਕੀਮਤਾਂ ਇੰਨੀਆਂ ਕੰਪੈਟੀਟਿਵ ਨਹੀਂ ਹੋਣਗੀਆਂ। ਪਰ ਕੰਪਨੀ ਦਾ ਮੰਨਣਾ ਹੈ ਕਿ 2025 ਦੇ ਵਿੱਚ ਉਹਨਾਂ ਦੀ ਸੇਲਸ ਦਾ 80% ਜਿਹੜਾ ਕਾਰੋਬਾਰ ਸੀ ਉਹ ਰਿਟੇਲ ਤੋਂ ਹੋਇਆ। ਸੋ ਰਿਟੇਲ ਸੈਕਟਰ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ। ਖੈਰ, ਮਹਿੰਗਾਈ ਦੀ ਗੱਲ ਹੋ ਗਈ, ਦਾਰੂ ਦੀ ਗੱਲ ਹੋ ਲਈ, ਅਤੇ ਹੁਣ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਤਰੱਕੀ ਦੀ ਗੱਲ, ਨਿਊ ਸਾਊਥ ਵੇਲਸ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨੌਰਦਰਨ ਬੀਚਿਸ ਇਲਾਕੇ ਦੇ ਵਿੱਚ ਹੁਣ ਸਰਕਾਰ ਦੀ ਤਰਫ ਤੋਂ ਵਧੇਰੇ ਪੁਲਿਸ ਦੀ ਗਸ਼ਤ ਵਧਾਈ ਜਾਏਗੀ, ਐਂਬੂਲੈਂਸ ਡਰਾਈਵਰਸ ਦੀ ਜਿਹੜੀ ਗਿਣਤੀ ਉਹ ਵਧਾਈ ਜਾਏਗੀ, ਨਰਸਾਂ ਦੀ ਗਿਣਤੀ ਵਧਾਈ ਜਾਏਗੀ, ਬੱਸ ਡਰਾਈਵਰਸ ਦੀ ਗਿਣਤੀ ਵਧਾਈ ਜਾਏਗੀ ਅਤੇ ਇੱਥੇ ਇਨਫਰਾਸਟ੍ਰਕਚਰ ਦਾ ਵਿਕਾਸ ਕੀਤਾ ਜਾਏਗਾ। ਇਹ ਦਾਅਵਾ ਕੀਤਾ ਗਿਆ ਹੈ ਕਿ ਨੌਰਦਰਨ ਬੀਚਿਸ, ਜਿਹੜਾ ਕਿ ਪਹਿਲਾਂ ਹੀ ਇੱਕ ਬਹੁਤ ਪ੍ਰਫੁੱਲਤ ਇਲਾਕਾ ਹੈ ਸਿਡਨੀ ਦੇ ਵੈਸਟਰਨ ਇਲਾਕਿਆਂ ਦੇ ਨਾਲੋਂ, ਨੌਰਦਰਨ ਬੀਚਿਸ ਦੇ ਵਿੱਚ ਵੈਸੇ ਵੀ ਕੋਈ ਰਜਬ ਜਿਹੇ ਇਲਾਕੇ 'ਚ ਕਮੀ ਨਜ਼ਰ ਨਹੀਂ ਆਉਂਦੀ, ਪਰ ਸਰਕਾਰ ਇਸ ਨੂੰ ਹੋਰ ਪ੍ਰਫੁੱਲਤ ਕਰੇਗੀ। ਵੈਸੇ ਵੀ ਨੌਰਦਰਨ ਬੀਚਿਸ ਦੇ ਜਿਹੜੇ ਇਲਾਕੇ ਨੇ ਉਹ ਓਨੇ ਜ਼ਿਆਦਾ ਮਲਟੀਕਲਚਰਲ, ਇੰਨੇ ਡਾਈਵਰਸ ਨਹੀਂ ਨੇ। ਜ਼ਿਆਦਾਤਰ ਐਂਗਲੋ ਸੈਲਟਿਕ ਜਿਹੜੀ ਪਾਪੂਲੇਸ਼ਨ ਹੈ ਉਹੀ ਇੱਥੇ ਰਹਿੰਦੀ ਹੈ ਔਰ ਯੂਰੋਪੀਅਨ ਸੈਟਲਰਸ ਰਹਿੰਦੇ ਨੇ, ਅਤੇ ਇਸ ਕਰਕੇ ਲੈਂਡ ਅਤੇ ਪ੍ਰੋਪਰਟੀ ਮਿਨਿਸਟਰ ਸਟੀਵ ਕੈਂਪਨ ਨੇ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੇਂ ਅਪਾਰਟਮੈਂਟਸ ਤਾਂ ਜ਼ਰੂਰ ਬਣਾਏ ਜਾਣਗੇ, ਨੌਰਦਰਨ ਬੀਚਿਸ ਹਸਪਤਾਲ ਦੇ ਆਲੇ ਦੁਆਲੇ ਵੀ ਵਿਕਾਸ ਕੀਤਾ ਜਾਏਗਾ ਔਰ ਇਸ ਦੇ ਖਾਤਰ ਘੱਟੋ ਘੱਟ 1,000 ਘਰ ਤਾਂ ਇਹਦੇ ਆਲੇ ਦੁਆਲੇ ਬਣਾਏ ਜਾਣੇ ਨੇ। ਦੱਸ ਦਈਏ ਕਿ ਪ੍ਰੀਮੀਅਰ ਕ੍ਰਿਸਮਿਨਸ ਨੇ ਇਸ ਤੋਂ ਪਹਿਲਾਂ ਜਿਹੜੇ ਨੌਰਦਰਨ ਬੀਚਿਸ ਦੇ ਸਕੂਲਸ ਨੇ ਉਹਨਾਂ ਦੀ ਤਰੱਕੀ ਕਰਨ ਜਾਂ ਉਹਨਾਂ ਦੀ ਐਕਸਪੈਂਸ਼ਨ ਦੇ ਵਾਸਤੇ ਵੀ ਫੰਡ ਦੇਣ ਦੀ ਗੱਲ ਕੀਤੀ ਸੀ, ਉਦਾਹਰਣ ਦੇ ਤੌਰ 'ਤੇ ਫੋਰੈਸਟ ਹਾਈ ਸਕੂਲ। ਅਖੀਰ ਦੇ ਵਿੱਚ ਇੱਕ ਖਬਰ ਦੀ ਸਾਂਝ ਪਾਉਂਦੇ ਚੱਲੀਏ ਤਾਂ ਇਹ ਬੈਂਕ ਦੇ ਉੱਤੇ ਲੱਗੇ ਜੁਰਮਾਨੇ ਦੀ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਵੈਸਟ ਪੈਕ ਨੂੰ $26 million ਦਾ
ਜੁਰਮਾਨਾ ਸੁਣਾਇਆ ਗਿਆ ਅਦਾਲਤ ਦੀ ਤਰਫ ਤੋਂ। ਵੈਸਟਪੈਕ ਬੈਂਕਿੰਗ ਕਾਰਪੋਰੇਸ਼ਨ ਦੇ ਉੱਤੇ ਇਹ ਜੁਰਮਾਨਾ ਅਸਲ ਦੇ ਵਿੱਚ ਇਸ ਕਰਕੇ ਸੁਣਾਇਆ ਗਿਆ ਕਿਉਂਕਿ ਫੈਡਰਲ ਕੋਰਟ ਦੇ ਵਿੱਚ 200 ਦੇ ਕਰੀਬ ਆਨਲਾਈਨ ਹਾਰਡਸ਼ਿਪ ਦੀਆਂ ਸ਼ਿਕਾਇਤਾਂ ਦੇ ਉੱਤੇ ਸੁਣਵਾਈ ਨਾ ਕਰਨ ਦਾ ਇਲਜ਼ਾਮ ਵੈਸਟਪੈਕ ਦੇ ਉੱਤੇ ਸਾਬਤ ਹੋ ਗਿਆ ਔਰ ਇਹ ਸ਼ਿਕਾਇਤਾਂ ਸਾਲ 2017 ਤੋਂ 2023 ਤੱਕ ਅਲੱਗ ਅਲੱਗ ਗ੍ਰਾਹਕਾਂ ਨੇ ਇਸ ਬੈਂਕ ਦੇ ਉੱਤੇ ਭੇਜੀਆਂ ਸੀ। ਬੈਂਕ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂ ਉਹਨਾਂ ਦੀਆਂ ਰਿਕੁਐਸਟ ਨੂੰ ਨਜ਼ਰਅੰਦਾਜ਼ ਕੀਤਾ। ਇਸ ਕਰਕੇ ਵੈਸਟਪੈਕ ਇਹਨਾਂ ਦੀਆਂ ਜਿਹੜੀਆਂ ਸਬਸਿਡਰੀ ਬੈਂਕਸ ਨੇ ਜਿਵੇਂ ਜੋਰਜ ਸੈਂਟ ਜੋਰਜ ਬੈਂਕ, ਬੈਂਕ ਐਸੇ ਅਤੇ ਬੈਂਕ ਆਫ ਮੈਲਬਨ, ਇਹਨਾਂ ਸਾਰਿਆਂ ਦੇ ਉੱਤੇ ਇਹ ਮੁਕੱਦਮਾ ਚਲਾਇਆ ਗਿਆ ਸੀ ਔਰ ਕਿਹਾ ਕਿ ਪਾਇਆ ਗਿਆ ਕਿ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਰਮਿਆਨ ਵੀ ਹੋਮ ਲੋਨ, ਕ੍ਰੈਡਿਟ ਕਾਰਡਸ ਜਾਂ ਪਰਸਨਲ ਲੋਨ ਜਾਂ ਕਾਰ ਲੋਨ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਨਾ ਦੇ ਸਕਣ ਜਾਂ ਉਹਨਾਂ ਨੂੰ ਥੋੜ੍ਹਾ ਚਿਰ ਦੇ ਲਈ ਫਰੀਜ਼ ਕਰਨ ਦੀਆਂ ਰਿਕੁਐਸਟਾਂ ਨੂੰ ਬੈਂਕ ਨੇ ਅਣਗੌਲਿਆਂ ਕੀਤਾ। ਐਸਿਕ ਨੇ ਇਸ ਨੂੰ ਇੱਕ ਗ੍ਰਾਹਕਾਂ ਦੇ ਨਿਯਮਾਂ ਦੇ ਨਾਲ ਜੁੜੀ ਇੱਕ ਉਲੰਘਣਾ ਪਾਇਆ ਅਤੇ ਇਸ ਕਰਕੇ ਹੁਣ ਇਸ ਬੈਂਕ ਦੇ ਉੱਤੇ ਇਹ $26 million ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਜਾਣ ਤੋਂ ਪਹਿਲਾਂ ਅਖੀਰ ਦੇ ਵਿੱਚ IPL ਦੇ ਨਾਲ ਜੁੜੀਆਂ ਖਬਰਾਂ, ਵੈਸੇ ਤਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਨੇ। IPL ਦੇ ਵਿੱਚ ਕੱਲ੍ਹ ਦੇ ਦਿਨ ਇੱਕ ਬੜਾ ਮਹੱਤਵਪੂਰਨ ਮੈਚ ਸੀ ਜਿਸ ਦੇ ਵਿੱਚ ਤੈਅ ਹੋਣਾ ਸੀ ਕਿ ਕਿਹੜੀ ਟੀਮ ਫਾਈਨਲ 'ਚ ਵਧੇਗੀ ਔਰ ਰਾਇਲ ਚੈਲੇਂਜਰ ਬੈਂਗਲੁਰੂ ਨੇ ਲਗਾਤਾਰ ਦੂਸਰੀ ਵਾਰ ਜਿਹੜਾ ਹੈ ਫਾਈਨਲ ਦੇ ਵਿੱਚ IPL ਐਡੀਸ਼ਨ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ ਹੈ। ਦੱਸ ਦਈਏ ਕਿ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਸੀ ਔਰ ਇਸ ਮੁਕਾਬਲੇ ਨੂੰ ਬੈਂਗਲੁਰੂ ਦੀ ਟੀਮ ਨੇ ਸੈਮੀਫਾਈਨਲ ਦੀ ਤਰ੍ਹਾਂ ਹੀ ਖੇਡਿਆ, ਡਟ ਕੇ ਖੇਡਿਆ। ਬੈਂਗਲੁਰੂ ਦੀ ਟੀਮ ਦੀ ਤਰਫ ਤੋਂ ਵਿਰਾਟ ਕੋਹਲੀ ਨੇ 25 ਗੇਂਦਾਂ 'ਚ 43, ਜਿਹੜੇ ਦੇਵਦੱਤ ਪਟੀਕਲ ਨੇ ਉਹਨਾਂ ਨੇ 19 ਗੇਂਦਾਂ 'ਚ 30 ਔਰ ਕਪਤਾਨ ਰਜਤ ਪਟੀਦੜ ਨੇ ਤਾਂ ਨਾਬਾਦ ਰਹਿੰਦੇ ਹੋਇਆਂ 33 ਗੇਂਦਾਂ 'ਚ 93 ਦੌੜਾਂ ਅਤੇ ਕਰੁਣਾਲ ਪਾਂਡਿਆ ਨੇ 28 ਗੇਂਦਾਂ 'ਚ 43 ਦਾ ਸਕੋਰ ਖੜਾ ਕੀਤਾ। ਅਖੀਰ ਦੇ ਵਿੱਚ ਜਾਂਦੇ ਜਾਂਦੇ ਜਿਤੇਸ਼ ਸ਼ਰਮਾ ਵੀ ਇੱਕ ਚੌਕਾ ਅਤੇ ਇੱਕ ਛਿੱਕਾ ਮਾਰ ਕੇ 5 ਗੇਂਦਾਂ 'ਚ 15 ਦੌੜਾਂ ਬਣਾਈਆਂ। ਕੁੱਲ ਮਿਲਾ ਕੇ 20 ਓਵਰ ਜਦੋਂ ਮੁੱਕੇ ਤਾਂ ਬੈਂਗਲੁਰੂ ਦੀ ਟੀਮ ਨੇ 254 ਦੌੜਾਂ ਬਣਾ ਦਿੱਤੀਆਂ ਸੀ ਅਤੇ ਸਾਹਮਣੇ ਸੀ ਗੁਜਰਾਤ ਟਾਈਟਨ ਦੀ ਟੀਮ ਜਿਨ੍ਹਾਂ ਦੇ ਲਈ ਟੰਗ ਦਿੱਤਾ 255 ਦਾ ਇੱਕ ਟਾਰਗੇਟ। ਗੁਜਰਾਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਕਪਤਾਨ ਸ਼ੁਭਮਨ ਗਿੱਲ 2 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਸਾਈ ਸੁਦਰਸ਼ਨ ਦੇ ਉੱਤੇ ਉਮੀਦ ਸੀ, ਉਹ ਵੀ 14 ਗੇਂਦਾਂ 'ਤੇ ਆਊਟ ਹੋ ਗਏ। ਜੋਸ ਬਟਲਰ ਨੇ 29 ਗੇਂਦਾਂ ਜ਼ਰੂਰ ਬਣਾਈਆਂ ਪਰ ਉਸ ਤੋਂ ਬਾਅਦ ਨਿਸ਼ਾਂਤ ਸਿੱਧੂ, ਵਾਸ਼ਿੰਗਟਨ ਸੁੰਦਰ, ਜੈਸਨ ਹੋਲਡਰ, ਰਾਸ਼ਿਦ ਖਾਨ, ਕਜ਼ੀਗੋ ਰਬਾਡਾ ਇੱਕ ਇੱਕ ਕਰਕੇ ਆਊਟ ਹੁੰਦੇ ਗਏ। ਰਾਹੁਲ ਤਵਾਤੀਆ ਨੇ 43 ਗੇਂਦਾਂ 'ਚ 68 ਦੌੜਾਂ ਦਾ ਸੰਘਰਸ਼ਸ਼ੀਲ ਸਕੋਰ ਜ਼ਰੂਰ ਬਣਾਇਆ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲਿਜਾ ਸਕੇ ਕਿਉਂਕਿ ਦੂਸਰੇ ਬੰਨੇ ਤੋਂ ਬੱਲੇਬਾਜ਼ ਆਊਟ ਹੁੰਦੇ ਰਹੇ, ਖੁਦ ਉਹ ਵੀ ਆਊਟ ਹੋ ਗਏ ਬਾਅਦ 'ਚ। ਅਖੀਰ 'ਚ ਪ੍ਰਸਿੱਧ ਕ੍ਰਿਸ਼ਨਾ ਹੀ ਬਚੇ ਰਹਿ ਗਏ ਅਤੇ ਪੂਰੀ ਦੀ ਪੂਰੀ ਗੁਜਰਾਤ ਦੀ ਟੀਮ 3 ਗੇਂਦਾਂ ਬਾਕੀ ਰਹਿੰਦੀਆਂ 162 ਦੇ ਕੁੱਲ ਸਕੋਰ ਦੇ ਉੱਤੇ ਆਲ ਆਊਟ ਹੋ ਗਈ। ਇਸ ਤਰੀਕੇ ਦੇ ਨਾਲ ਰਾਇਲ ਚੈਲੇਂਜਰ ਬੈਂਗਲੁਰੂ ਦੀ ਟੀਮ ਨੇ 92 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਕੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਹੁਣ ਗੁਜਰਾਤ ਟਾਈਟਨਸ ਨੂੰ ਐਲੀਮੀਨੇਟਰ ਮੈਚ ਦੇ ਵਿੱਚੋਂ ਗੁਜ਼ਰਨਾ ਹੋਏਗਾ ਜਿਸਦਾ ਜੋ 29 ਤਰੀਕ ਨੂੰ ਹੋਣਾ ਨਿਊ ਮੁੱਲਾਂਪੁਰ ਦੇ ਵਿੱਚ, ਮਾਫ ਕਰਨਾ, ਨਿਊ ਚੰਡੀਗੜ੍ਹ ਦੇ ਵਿੱਚ। ਅਤੇ ਗੁਜਰਾਤ ਦੇ ਵਿਰੁੱਧ ਕਿਹੜੀ ਟੀਮ ਖੇਡੇਗੀ ਉਸ ਮੈਚ 'ਚ, ਉਸ ਦਾ ਮੁਕਾਬਲਾ, ਉਸ ਦਾ ਜਿਹੜਾ ਤੈਅ ਹੋਣਾ ਅੱਜ ਦੇ ਦਿਨ ਇੱਕ ਐਲੀਮੀਨੇਟਰ ਮੈਚ ਹੋ ਰਿਹਾ ਰਾਜਸਥਾਨ ਅਤੇ ਸਨਰਾਈਜ਼ਰ ਹੈਦਰਾਬਾਦ 'ਚੋਂ। ਜਿਹੜੀ ਵੀ ਟੀਮ ਜਿੱਤੇਗੀ ਉਹ ਗੁਜਰਾਤ ਦੇ ਨਾਲ ਦੂਸਰਾ ਕੁਆਲੀਫਾਇਰ ਖੇਡੇਗੀ ਅਤੇ ਜਿਹੜੀ ਟੀਮ ਹਾਰ ਜਾਏਗੀ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਏਗੀ। ਇਹ ਵੀ ਮੈਚ ਅੱਜ ਨਿਊ ਚੰਡੀਗੜ੍ਹ 'ਚ ਯਾਨੀ ਮੁੱਲਾਂਪੁਰ ਦੇ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ। ਅਤੇ ਬੈਂਗਲੁਰੂ ਦੀ ਟੀਮ ਜਿਹੜੀ ਫਾਈਨਲ 'ਚ ਜਾ ਚੁੱਕੀ ਹੈ ਉਹ ਹੁਣ 31 ਤਰੀਕ ਨੂੰ ਇੰਤਜ਼ਾਰ ਕਰੇਗੀ ਕਿ ਗੁਜਰਾਤ, ਹੈਦਰਾਬਾਦ ਜਾਂ ਫਿਰ ਰਾਜਸਥਾਨ, ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਟੀਮ ਉਹਨਾਂ ਦੇ ਸਾਹਮਣੇ ਆਉਂਦੀ ਹੈ ਜਦੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਫਾਈਨਲ ਮੁਕਾਬਲਾ ਇਸ ਮੁਕਾਬਲਾ ਇਸ ਐਡੀਸ਼ਨ ਦਾ ਖੇਡਿਆ ਜਾਣਾ। ਫਿਲਹਾਲ ਅੱਜ ਦੇ ਬੁਲੇਟਿਨ 'ਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: की होया एनी टेंशन क्यों लेती हो ये
1: यार की दसा मॉर्गेज दा काम आज भी नहीं बनया
0: आज सिमी पहन जी आई सी उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता
1: अच्छा असी भी उन्होंने कांटेक्ट कर दिया फिर ता
0: जेकर थानू भी लोड है होम लोन रीफाइनेंस कार लोन या फिर एनी अदर लोन दी ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433 8311 or visit uvfinancial.com.au
2: Baljeet, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 years ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
4: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
5: हमारी लव स्टोरी तो लेजेंडरी बन गई
6: लेजेंडरी लव स्टोरीज की तो एंडिंग ट्रैजिक होती है
7: From the makers of Rocky और Rani की प्रेम कहानी Dharma Productions presents Chand Mera Dil. Watch Ananya Pandey and Lakshya in Chand Mera Dil coming to cinemas on May 22nd.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਸੋਹਣੀ ਸੋਹਣੀ ਜੀ ਇਸ ਤਸਵੀਰ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਚਿਹਰੇ 'ਤੇ ਖੁਸ਼ੀ ਹੋਏਗੀ, ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ, ਬਾਕੀ ਦੇ ਕਾਰਜ ਆਪਾਂ ਬਾਅਦ 'ਚ ਕਰਦੇ ਹਾਂ। ਆਓ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਮੁਸਕਰਾਉਂਦੇ ਹਾਂ ਤਾਂ ਆਪਣੇ ਆਪ ਨੂੰ ਨਹੀਂ ਆਪਣੇ ਆਸ ਪਾਸ ਨੂੰ ਵੀ ਫਾਇਦਾ ਦਿੰਦੇ। ਉਹ ਲੋਕ ਜਿਹੜੇ ਸਾਡੇ ਆਸ ਪਾਸ ਹੁੰਦੇ ਨੇ ਉਹਨਾਂ ਨੂੰ, ਅਤੇ ਜਿਹੜੇ ਸਾਡੇ ਆਸ ਪਾਸ ਨਹੀਂ ਵੀ ਮੌਜੂਦ ਹੁੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਨਾਲ ਉਹ ਜੁੜੇ ਨੇ, ਉਹਨਾਂ ਸਾਰਿਆਂ ਨੂੰ ਵੀ ਉਸ ਮੁਸਕਰਾਹਟ ਦਾ ਅਹਿਸਾਸ ਪਹੁੰਚਦਾ ਅਤੇ ਜਿਹਦੇ ਵਿੱਚ ਆਪਣਾ ਅਤੇ ਆਪਣਿਆਂ ਦਾ ਫਾਇਦਾ ਹੋਵੇ ਉਹ ਕੰਮ ਫਿਰ ਜ਼ਰੂਰ ਕਰ ਲੈਣਾ ਚਾਹੀਦਾ। ਆਓ ਹੱਸਦੇ ਖੇਡਦੇ ਵੱਧਦੇ ਹਾਂ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰਿਸ਼ਪਾਲ ਕੌਰ ਜੀ ਅੱਜ ਸਵੇਰੇ ਸਵੇਰੇ ਉੱਠ ਪਏ, ਚਾਹੇ ਕਿ ਛੁੱਟੀ ਵਾਲਾ ਦਿਨ ਹੈ, ਪਰ ਫਿਰ ਵੀ ਰਸੋਈ ਦੇ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸ਼ਾਇਦ ਆਮ ਦਿਨਾਂ ਦੇ ਨਾਲੋਂ ਵੀ ਉਹ ਪਹਿਲਾਂ ਉੱਠ ਪਏ ਨੇ। ਭਾਂਡਿਆਂ ਦੇ ਖੜਕਣ ਦੀ ਆਵਾਜ਼ ਸੁਣ ਕੇ ਥੋੜ੍ਹੀ ਦੇਰ ਬਾਅਦ ਸਰਦਾਰ ਜੀ ਵੀ ਉੱਠੇ। ਖ਼ਬਰਸਾਰਤਾ ਲਈ ਰਸੋਈ 'ਚ ਅੱਜ ਕੀ ਪੜਥੂ ਪਿਆ, ਪਤਾ ਲੱਗਾ ਕਿ ਉਹਨਾਂ ਦੀ ਪੱਕੀ ਸਹੇਲੀ ਅੱਜ ਨੌਂ ਪੁੱਤ ਨੂੰ ਲੈ ਕੇ ਆ ਰਹੀ ਹੈ, ਨਵਾਂ ਨਵਾਂ ਵਿਆਹ ਜੀ ਹੋਇਆ। ਉਹਨਾਂ ਨੂੰ ਰੋਟੀ ਦੇ ਉੱਤੇ ਸੱਦਿਆ ਗਿਆ, ਜਿਵੇਂ ਸੋਚਦੀ ਹਾਂ ਸਵੇਰੇ ਸਵੇਰੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੰਮ ਕਾਰ ਨਿਬੇੜਨਾ, ਨਾਲੇ ਉਹਨਾਂ ਨੇ ਲੰਚ ਦੇ ਸਮੇਂ ਆ ਜਾਣਾ, ਹਾਲੇ ਕਾਫ਼ੀ ਕੁਛ ਕਰਨ ਵਾਲਾ ਪਿਆ। ਮੈਂ ਚਾਹ ਬਣਾ ਦਿੱਤੀ ਹੈ, ਤੁਸੀਂ ਪੀ ਕੇ ਇੱਕ ਦੋ ਨਿੱਕੇ ਨਿੱਕੇ ਮੇਰੇ ਕੰਮ ਕਰਨੇ ਨੇ। ਹਾਂਜੀ ਜੋ ਹੁਕਮ। ਬੈਠੇ ਬੈਠੇ ਕਾਲੀ ਕਾਲੀ ਦੇ ਵਿੱਚ ਚਾਹ ਪੀਤੀ ਅਤੇ ਨਾਲ ਸਾਰੇ ਹਫ਼ਤੇ ਦਾ ਹੋਇਆ ਬੀਤਿਆ ਥੋੜ੍ਹਾ ਥੋੜ੍ਹਾ ਜਿਹਾ ਸਾਂਝਾ ਕਰ ਲਿਆ। ਗੱਲ ਇੱਥੇ ਮੁੱਕੀ ਕਿ ਸੈਰ 'ਤੇ ਜਾਣ ਤੋਂ ਪਹਿਲਾਂ ਦੋ ਨੋਟ 100-100 ਦੇ ਕੱਢ ਕੇ ਰੱਖ ਜਾਇਓ। ਉਹਨਾਂ ਨੂੰ ਸ਼ਗਨ ਪਾਉਣਾ ਜਾਣ ਲੱਗਿਆ ਕਿਸੇ ਦੇ ਬੈਠਿਆਂ ਬਾਅਦ 'ਚ ਮੰਗਦੇ ਚੰਗੇ ਥੋੜ੍ਹੀ ਲੱਗੀਦਾ। ਮੈਂ ਹੁਣੇ ਲਿਫਾਫਿਆਂ ਦੇ ਵਿੱਚ ਪਾ ਕੇ ਥਾਂ ਥਾਂ ਹੀ ਰੱਖ ਲਵਾਂ। ਅੱਛਾ ਜੀ ਪੈਸੇ ਵੀ ਦੇਣੇ, ਮੰਗਿਆਈ ਬਹੁਤ ਹੋਈ ਹੈ, 50-50 ਨਾ ਨਹੀਂ ਸਰੂਗਾ। ਹਾਲਾਂਕਿ ਇਹ ਗੱਲ ਹਾਸੇ ਦੇ ਵਿੱਚ ਕਹੀ ਗਈ ਸੀ ਪਰ ਇਹ ਰਿਸ਼ਪਾਲ ਕੌਰ ਜੀ ਨੂੰ ਬਹੁਤੀ ਪਸੰਦ ਨਹੀਂ ਆਈ। ਅੱਜ ਕੱਲ੍ਹ ਬਣਦਾ ਕੀ ਆ 50 ਦੇ ਨਾਲ, ਜਦੋਂ ਤੁਸੀਂ ਕਿਤੇ ਬੈਠੇ ਹੋ ਉਦੋਂ ਤੁਸੀਂ ਕਦੀ ਹਿਸਾਬ ਕਿਤਾਬ ਕੀਤਾ ਕਿੰਨੇ ਦੀ ਸ਼ਰਾਬ ਪੀ ਗਏ? ਹੁਣ ਜੇ ਕੋਈ ਘਰ ਆ ਰਿਹਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਸਾਂਝ ਦੇ ਵਿੱਚ ਬੇਇੱਜ਼ਤੀ ਕਰਾ ਲਾਂ? ਨਾ, ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਹੈ। ਜਿੰਨਾ ਕੁ ਭਾਈ ਕਿਸੇ ਨੂੰ ਸਰਦਾ ਪੁੱਛਦਾ ਉਨਾ ਕੁ ਕੋਈ ਦੇ ਦੇਵੇ, ਉਹਨਾਂ ਕੁ ਕੋਈ ਅੱਗੋਂ ਦੇ ਦੇਵੇ, ਇਹਦੇ ਲੈਣ ਦੇਣ ਬਣਿਆ। ਹਾਂ ਪਤਾ ਮੈਨੂੰ ਸਿਖਾਉਣ ਦੀ ਲੋੜ ਨਹੀਂ, ਹਰ ਜਗ੍ਹਾ ਦੇ ਉੱਤੇ ਲੈਣ ਦੇਣ ਮੇਰਾ ਹੀ ਚੱਲਦਾ। ਤੁਹਾਨੂੰ ਕਦੀ ਪਤਾ ਹੁੰਦਾ ਕਿੰਨੇ ਕਿੰਨੇ ਦਿੱਤੇ ਕਿੰਨੇ ਲੈ ਗਿਆ? ਮੈਨੂੰ ਕੰਮ ਨਿਬੇੜ ਲੈਣ ਦਿਓ, ਸਵੇਰੇ ਸਵੇਰੇ ਮੇਰਾ ਮੂਡ ਨਾ ਖਰਾਬ ਕਰੋ। ਉਹ ਭਾਈ ਮੈਂ ਤਾਂ ਸਿਰਫ ਇੰਨਾ ਕਹਿੰਦਾ ਸੀ ਕਿ ਰੋਟੀ ਪਾਣੀ ਦੇ ਨਾਲ ਜੋ ਸਾਂਝ ਬਣਦੀ, ਜੋ ਇੱਕ ਦੂਸਰੇ ਨੂੰ ਮਿਲਿਆ ਗਿਲਿਆ ਸਾਂਝ ਬਣਦੀ ਹੈ, ਉਹ ਇਹਨਾਂ ਪੈਸਿਆਂ ਨਾਲ ਥੋੜ੍ਹੀ ਬਣਨੀ। ਖੈਰ ਸਰਦਾਰ ਸਾਹਿਬ ਟਿੱਚਰ ਜੀ ਕਰਕੇ ਫਿਰ ਬੂਟ ਪਾਏ ਤਾਂ ਘਰੋਂ ਬਾਹਰ ਨਿਕਲ ਗਏ। ਪਰ ਉਹ ਗੱਲ ਸਰਦਾਰਨੀ ਨੂੰ ਕੋਈ ਬਹੁਤੀ ਪਸੰਦ ਨਹੀਂ ਸੀ ਆਈ। ਹੁਣ ਉਹਦੇ ਮਨ ਦੇ ਵਿੱਚ ਇਹ ਵੀ ਚੱਲੀ ਜਾਂਦਾ ਕਿ ਸ਼ਾਇਦ ਇਸ ਗੁੱਸੇ ਦੇ ਚੱਲਦਿਆਂ ਮੈਂ ਉਹ ਵਾਲਾ ਸਵਾਦ ਨਾ ਲਿਆ ਸਕਾਂ ਦਾਲ 'ਚ, ਕਿਤੇ ਮੇਰੇ ਮੂਡ ਦਾ ਖਾਣੇ 'ਤੇ ਨਾ ਫਰਕ ਪੈ ਜੇ। ਮਨ ਹੀ ਮਨ ਸੋਚਦੀ ਹੈ ਜਿੰਨਾ ਚਿਰ ਤੁਸੀਂ ਕਿਸੇ ਬਾਰੇ ਜਾਣਦੇ ਨਹੀਂ ਉਹਨਾਂ ਚਿਰ ਆਪਾਂ ਕਿੱਦਾਂ ਟਿਕਾ ਟਿੱਪਣੀ ਕਰ ਸਕਦੇ ਹਾਂ? ਮੈਨੂੰ ਤਾਂ ਪਤਾ ਨਾ ਮੇਰੀ ਸਹੇਲੀ ਮੇਰੇ ਕਿੱਥੇ ਕਿੱਥੇ ਕੰਮ ਆਈ ਹੈ।
ਵਿਲਕ ਵਿਲੇ ਕਿਤੇ ਕੰਮ ਦੇ ਉੱਤੇ ਸ਼ਿਫਟ ਕਵਰ ਕਰਵਾ ਲਈਦੀ ਹੈ, ਨਾਲੇ ਹੋਰ ਕੋਈ ਸੌ ਸੁੱਖ ਦੁੱਖ ਘਰ ਦਾ ਕਰ ਲਈਦਾ। ਆਹ ਹੁਣੇ ਦੇ ਮੁੰਡੇ ਦਾ ਹੀ ਵਿਆਹ ਹੋਣਾ ਸੀ ਅਤੇ ਕਿੰਨੇ ਸਲਾਹ ਮਸ਼ਵਰੇ ਉਹਨੇ ਮੇਰੇ ਨਾਲ ਕੀਤੇ। ਬਾਕੀ ਲੈਣ ਦੇਣ ਤਾਂ ਬਣਿਆ, ਕਿਤੇ ਮਾਸਾ ਵੱਧ ਕਿਤੇ ਮਾਸਾ ਘੱਟ। ਅਤੇ ਹੁਣ ਮਨ ਦੇ ਵਿੱਚ ਇੱਕ ਹੋਰ ਗੱਲ ਪੱਕੀ ਕਰ ਲਈ, ਇਹਨਾਂ ਨੂੰ ਨਹੀਂ ਕਹਿਣਾ ਕਿ ਮਠਿਆਈ ਦਾ ਡੱਬਾ ਲੈ ਕੇ ਆਓ। ਜਾਣ ਲੱਗਿਆਂ ਜਦੋਂ ਮੈਂ ਡੱਬਾ ਦੇ ਕੇ ਤੋਰਨਾ ਭਾਵੇਂ ਔਖੀ ਹੋ ਕੇ ਜਾਵਾਂ, ਹੁਣ ਮੈਂ ਕੰਮ ਨਿਬੇੜ ਕੇ ਆਪ ਹੀ ਜਾਊਂਗੀ। ਮਨ ਹੀ ਮਨ ਥੋੜ੍ਹਾ ਹੀ ਸਹੀ ਪਰ ਗੁੱਸਾ ਜ਼ਰੂਰ ਕਰ ਲਿਆ। ਖੈਰ ਪ੍ਰਾਹੁਣੇ ਆਏ, ਰੋਟੀ ਪਾਣੀ ਖਵਾਇਆ, ਖੂਬ ਗੱਲਾਂ ਬਾਤਾਂ ਹੋਈਆਂ, ਪਰ ਮਨ ਦੇ ਵਿੱਚ ਉਹ ਗੱਲ ਕਿਤੇ ਨਾ ਕਿਤੇ ਰੜਕੀ ਜਾਂਦੀ ਹੈ। ਫਖਰ ਜਿਹਾ ਵੀ ਮਹਿਸੂਸ ਕੀਤਾ ਕਿ ਅੱਜ ਜਦੋਂ ਆਏ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਵੀ ਇੱਕ ਡੱਬਾ ਸੀ, ਇੱਕ ਗਿਫਟ ਸੀ। ਅਤੇ ਮਨ ਹੀ ਮਨ ਉਹ ਆਪਣੇ ਘਰ ਵਾਲੇ ਸਾਹਮਣੇ ਫਖਰ ਮਹਿਸੂਸ ਕਰਦੀ ਆ ਕਿ ਵੇਖਿਆ ਉਹ ਤਾਂ ਪਹਿਲਾਂ ਹੀ ਉਹਨੇ ਕਦਾ ਕੁਛ ਨਾ ਕੁਛ ਲੈ ਕੇ ਹੀ ਆਇਆ। ਮਨ ਕਰਦਾ ਕਿ ਉਹ ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾਵੇ ਤਾਂ ਉਹਨੂੰ ਮੈਂ ਕਾਸ਼ ਦੱਸ ਸਕਾਂ ਬਿਨਾਂ ਬੋਲੇ ਕਿ ਤੂੰ ਗਲਤ ਸੀ ਅਤੇ ਮੈਂ ਲੈਣ ਦੇਣ ਦੇ ਵਿੱਚ ਠੀਕ। ਅੱਜ ਕੱਲ੍ਹ ਆਉਂਦਾ ਹੀ ਕੀ ਆ, ਕੋਈ ਨਿੱਕਾ ਮੋਟਾ ਵੀ ਕੁਛ ਲਿਆਂਦਾ ਹੋਇਆ ਤਾਂ ਘੱਟੋ ਘੱਟ 100 ਦਾ ਤਾਂ ਹੋਊ। ਪਤਾ ਨਹੀਂ ਮਨ ਕਿਹੜੀਆਂ ਬੁਣਤੀਆਂ ਬੁਣੀ ਜਾਂਦਾ। ਖੈਰ ਸੋਹਣਾ ਸਮਾਂ ਬਿਤਾਇਆ, ਰੋਟੀ ਪਾਣੀ ਖਾਧਾ, ਪਰ ਮਨ ਉਸੇ ਡੱਬੇ ਦੇ ਵਿੱਚ ਤੁਰਿਆ ਫਿਰਦਾ। ਉਹਨੂੰ ਚੁੱਭਦੀਆਂ ਨੇ ਸਰਦਾਰ ਸਾਹਿਬ ਦੀਆਂ ਗੱਲਾਂ, ਜਿਹੜੀਆਂ ਸ਼ਾਇਦ ਸਵੇਰੇ ਉਹ ਹਾਸੇ ਭਾਣੇ ਕਰ ਗਏ ਜਾਂ ਫਿਰ ਹਾਸੇ ਭਾਣੇ ਦੇ ਵਿੱਚ ਕਹੀਆਂ ਉਹਨਾਂ ਦੇ ਵੱਲੋਂ ਗੰਭੀਰ ਗੱਲਾਂ। ਜਾਣ ਲੱਗਿਆ ਉਹਨਾਂ ਨੂੰ ਸ਼ਗਨ ਪਾਇਆ, ਮਠਿਆਈ ਦਾ ਡੱਬਾ ਦਿੱਤਾ, ਉਹਨਾਂ ਨੇ ਧੰਨਵਾਦ ਕੀਤਾ ਤਾਂ ਚਲੇ ਗਏ। ਇੱਕ ਵਾਰੀ ਫਿਰ ਤੋਂ ਉਹੀ ਗੱਲਾਂ ਛਿੜੀਆਂ, ਸਰਦਾਰ ਸਾਹਿਬ ਐਵੇਂ ਨਹੀਂ ਕਿਸੇ ਬਾਰੇ ਬੋਲੀਦਾ, ਜੇ ਉਹ ਨਾ ਵੀ ਕੁਛ ਲਿਆਉਂਦੇ ਤਾਂ ਵੀ ਕੀ ਸੀ। ਸਰਦਾਰ ਸਾਹਿਬ ਅੱਗੋਂ ਬੋਲੇ ਜੇ ਉਹ ਵੀ ਜਾਣ ਲੱਗੇ ਨਿਆਣਿਆਂ ਨੂੰ ਕੁਛ ਦੇ ਜਾਂਦੇ ਤਾਂ ਵੀ ਕੀ ਸੀ। ਜੰਗ ਦਾ ਮੈਦਾਨ ਇੱਕ ਵਾਰੀ ਫਿਰ ਭੱਖ ਗਿਆ। ਗੱਲ ਕੋਈ ਨਹੀਂ, ਸਿਰਫ ਆਪਣਾ ਆਪਣਾ ਨਜ਼ਰੀਆ ਸੀ। ਕਦੀ ਮੈਂ ਸੋਚਦੀ ਹਾਂ ਮੈਂ ਗੱਲ ਦੁਬਾਰਾ ਛੇੜੀ ਕਿਉਂ, ਕਦੀ ਰਿਸ਼ਪਾਲ ਕੌਰ ਜੀ ਸੋਚਦੇ ਨੇ ਗੱਲ ਤਾਂ ਕਰਨੀ ਬਣਦੀ ਹੈ। ਜਾਂਦੇ ਜਾਂਦੇ ਕਮਰੇ 'ਚ ਕਹਿ ਗਏ ਜਿਹੜਾ ਡੱਬਾ ਦੇ ਕੇ ਗਏ ਨੇ ਇੱਕ ਵਾਰੀ ਖੋਲ੍ਹ ਕੇ ਤਾਂ ਵੇਖ ਲਾ, ਤੇਰੀ ਸਹੇਲੀ ਕੀ ਖਜ਼ਾਨਾ ਦੇ ਗਈ ਹੈ, ਇੱਕ ਵਾਰੀ ਵੇਖ ਤਾਂ ਲਾ, ਐਵੇਂ ਲੜੀ ਜਾਂਦੀ। ਉਹ ਭਾਗਵਾਨੇ ਇੱਕ ਵਾਰੀ ਵੇਖ ਤਾਂ ਲਾ ਤੇਰੇ ਪੈਸੇ ਪੂਰੇ ਹੋ ਗਏ ਆ ਕਿ ਨਹੀਂ। ਹੁਣ ਉਹ ਟੀਚਰਾਂ ਹੌਲੀ ਹੌਲੀ ਹੋਰ ਤਿੱਖੀਆਂ ਹੋਈ ਜਾਂਦੀਆਂ, ਖਿੱਝ ਤਾਂ ਬੱਚਿਆਂ 'ਤੇ ਵੀ ਚੜ੍ਹਦੀ ਕਿਉਂਕਿ ਉਹ ਵੀ ਪਿਓ ਦੇ ਨਾਲ ਮਰਿਲ ਕੇ ਪਿਓ ਦੀ ਗੱਲ ਦੇ ਉੱਤੇ ਹੱਸ ਜੂ ਦਿੰਦੇ ਆ। ਇਹ ਗੱਲ ਮਾਂ ਨੂੰ ਹੋਰ ਜ਼ਿਆਦਾ ਚੁੱਭਦੀ। ਕਾਲੀ ਕਾਲੀ ਦੇ ਵਿੱਚ ਭਾਂਡੇ ਮਾਂਜਦੇ ਇਹ ਸੋਚੀ ਜਾਂਦੇ ਕਿ ਮੈਂ ਸਾਰਾ ਦਿਨ ਐਵੇਂ ਖੱਪ ਖੱਪ ਕੇ ਮਰੀ, ਇਹਨਾਂ ਦੇ ਲਈ ਮੈਂ ਸਾਰਾ ਦਿਨ ਖੱਪ ਖੱਪ ਕੇ ਮਰਦੀ ਹਾਂ, ਹਰ ਰੋਜ਼ ਰੋਟੀ ਪਾਣੀ ਮੈਂ ਇਹਨਾਂ ਦੇ ਲਈ ਬਣਾਉਂਦੀ ਹਾਂ, ਆਖਿਰਕਾਰ ਮੇਰੀ ਇਹ ਕਦਰ ਪਾਉਂਦੇ ਨੇ। ਅੰਦਰੋਂ ਫਿਰ ਆਵਾਜ਼ ਆਈ ਉਹ ਕੋ ਕੱਪ ਪਲੇਟ ਨਾ ਤੋੜਦੀ। ਘਰ ਦਾ ਮਾਹੌਲ ਕੁਛ ਬਹੁਤਾ ਵਧੀਆ ਨਹੀਂ ਸੀ ਰਿਹਾ, ਥੱਕ ਟੁੱਟ ਕੇ ਜਾਣ ਬਿਸਤਰੇ ਦੇ ਉੱਤੇ ਪਈ ਅਤੇ ਮਨ ਦੇ ਵਿੱਚ ਉਹੀ ਚੱਲੀ ਜਾਂਦਾ ਇੱਕ ਵਾਰੀ ਖੋਲ੍ਹ ਕੇ ਗਿਫਟ 'ਤੇ ਵੇਖ ਲਾਂ, ਹੋਵੇ ਨਾ ਤਾਂ ਵੇਖ ਕੇ ਮੈਂ ਰਾਤ ਇਹਨਾਂ ਦੇ ਨਾਲ ਹਿਸਾਬ ਕਿਤਾਬ ਬਰਾਬਰ ਕਰਕੇ ਸੌਵਾਂ, ਇੱਕ ਵਾਰੀ ਵਿਖਾਲਦਾ ਆ ਲਓ ਤੁਹਾਡੇ ਪੈਸੇ ਪੂਰੇ ਹੋ ਗਏ। ਕਦੀ ਸੋਚਦੀ ਹਾਂ ਮੈਂ ਵੀ ਤਾਂ ਇਸ ਘਰ ਦੇ ਵਿੱਚ ਸਾਵਾਂ ਕਮਾਉਂਦੀ ਹਾਂ, ਸਗੋਂ ਆ ਕੇ ਮੈਂ ਘਰ ਦਾ ਵੀ ਕਰਦੀ ਹਾਂ, ਇਹਨਾਂ ਕੋਲੋਂ ਲਿਆ ਵੀ ਕੀ, ਸਿਰਫ ਕੈਸ਼ ਹੀ ਮੰਗ ਲਿਆ ਸੀ ਨਾ।
ਕਦੀ ਸੋਚਦੀ ਹਾਂ ਸਵੇਰੇ ਸਵੇਰੇ ਕਢਾ ਕੇ ਵਾਪਸ ਦੇ ਦੇਵਾਂ, ਮੈਂ ਕਿਉਂ ਗੱਲਾਂ ਸੁਣਾ, ਮੇਰਾ ਵੀ ਤਾਂ ਵੱਖਰਾ ਲੈਣ ਦੇਣ। ਕੱਲ੍ਹ ਨੂੰ ਜਦੋਂ ਸਾਡੇ ਘਰ ਕੋਈ ਖੁਸ਼ੀ ਆਈ, ਅਗਲਿਆਂ ਨੇ ਸਾਨੂੰ ਮੋੜ ਦੇਣਾ, ਲੈਣ ਦੇਣ ਤਾਂ ਬਣਿਆ ਹੀ ਆ। ਇਸੇ ਤਰ੍ਹਾਂ ਹੀ ਹੁੰਦਾ, ਕੋਈ ਮਾਸਾ ਵੱਧ ਕਰ ਦਿੰਦਾ, ਕੋਈ ਮਾਸਾ ਘੱਟ ਕਰ ਦਿੰਦਾ, ਕੋਈ ਪਹਿਲਾਂ ਕਰਦਾ, ਕਿਸੇ ਨੇ ਬਾਅਦ 'ਚ ਕਰਨਾ ਹੁੰਦਾ। ਇਹ ਗੱਲ ਮਰਦਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਇਹਨਾਂ ਨੂੰ ਕੀ ਲੱਗਦਾ, ਮੈਨੂੰ ਮਿਲਣਾ ਵਰਤਣਾ ਨਹੀਂ ਆਉਂਦਾ? ਲੈਣ ਦੇਣ ਦੇ ਵਿੱਚ ਮੈਨੂੰ ਕੋਈ ਅਕਲ ਨਹੀਂ। ਘੁੰਮ ਘੁੰਮਾ ਕੇ ਫਿਰ ਖਿਆਲ ਉਸ ਡੱਬੇ 'ਤੇ ਆ ਜਾਂਦਾ, ਸੋਚਦੀ ਹਾਂ ਡੱਬਾ ਖੋਲ੍ਹ ਕੇ ਵਿਖਾਈ ਆਵਾਂ, ਆ ਵੇਖੋ ਅਤੇ ਦੱਸੋ ਅੱਜ ਕੱਲ੍ਹ ਆਉਂਦਾ ਕੀ ਹੈ ਭਲਾ, ਕੀ ਤੁਹਾਡੇ ਪੈਸਿਆਂ ਦੇ ਵਿੱਚ ਇੰਨਾ ਕੁ ਵੀ ਨਹੀਂ ਆਉਂਦਾ? ਪਤਾ ਨਹੀਂ ਕਿਉਂ ਇਹ ਖਿਆਲ ਮਨ ਦੇ ਵਿੱਚ ਸੌਣ ਨਹੀਂ ਦਿੰਦਾ। ਆਖਿਰਕਾਰ ਰਛਪਾਲ ਕੌਰ ਜੀ ਮੰਜੇ ਤੋਂ ਉੱਠੇ ਨੇ, ਸੋਚਿਆ ਡੱਬਾ ਖੋਲ੍ਹ ਕੇ ਵੇਖ ਹੀ ਲਵਾਂ ਇਹਦਾ ਨੀਂਦ ਕਿੱਥੇ ਆਉਣੀ। ਡੱਬਾ ਖੋਲ੍ਹਿਆ ਤਾਂ ਵਿੱਚੋਂ ਬਹੁਤ ਹੀ ਪੁਰਾਣੇ ਜ਼ਮਾਨੇ ਦੇ ਇੱਕ ਕੱਪ ਵੇਖ ਕੇ ਹੋਰ ਜ਼ਿਆਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ। ਹੁਣ ਇਹ ਘਰ ਵਾਲੇ ਨੂੰ ਕੀ ਵਿਖਾਉਣੇ ਨੇ, ਆਪ ਨੂੰ ਹੀ ਨਹੀਂ ਪਸੰਦ ਆਏ। ਆਪਣੀ ਸਹੇਲੀ ਦੇ ਉੱਤੇ ਗੁੱਸਾ ਆ ਜਾਂਦਾ, ਆ ਕੀ ਲਿਆਉਣ ਪਈ ਸੀ ਇਹ ਕੱਪ, ਤਾਂ ਸ਼ਾਇਦ 10 ਸਾਲ ਪਹਿਲਾਂ ਲੋਕ ਵਰਤਦੇ ਸੀ। ਇੱਦਾਂ ਲੱਗਦਾ ਕਿਸੇ ਦੇ ਆਏ ਗਏ ਚੁੱਕ ਕੇ ਸਾਡੇ ਘਰ ਦੇ ਗਈ। ਖਪੀ ਤਪੀ ਨੇ ਇੱਕ ਕੱਪ ਕੱਢ ਕੇ ਵੇਖਣਾ ਸ਼ੁਰੂ ਕੀਤਾ ਤਾਂ ਵੇਖਿਆ ਕਿ ਉਹਦੇ ਵਿੱਚੋਂ ਵੀ ਇੱਕ ਤਿੜਕਿਆ। ਜੀ ਕਰੇ ਚੁੱਕ ਕੇ ਬਿੰਦ ਦੇ ਵਿੱਚ ਸੁੱਟ ਦੇਵਾਂ। ਇਹਨਾਂ ਦਾ ਹੁਣ ਕੀ ਕਰਾਂ, ਇਹ ਤਾਂ ਜੇਕਰ ਸਵੇਰੇ ਬੱਚੇ ਨੇ ਜਾਂ ਇਹਨਾਂ ਨੇ ਵੇਖ ਲਏ ਤੇ ਹੋਰ ਟੀਚਰਾਂ ਦਾ ਸਬੱਬ ਬਣੂਗਾ। ਇਹ ਕੀ ਕੀਤਾ ਮੇਰੀ ਸਹੇਲੀ ਨੇ, ਮੈਨੂੰ ਨਹੀਂ ਸੀ ਆਸ ਕਿ ਇਸ ਤਰੀਕੇ ਦੇ ਨਾਲ ਮੇਰੀ ਪਿੱਠ ਲਵਾਊਗੀ। ਚੰਗੀ ਤਰ੍ਹਾਂ ਦੇ ਨਾਲ ਕੱਪ ਆਟੇ ਵਾਲੇ ਡਰੰਮ ਦੇ ਓਲੇ ਲਗਾ ਕੇ ਜਾ ਫਿਰ ਬਿਸਤਰੇ 'ਤੇ ਪਈ, ਪਰ ਵਿਚਾਰ ਉਸੇ ਤਰ੍ਹਾਂ ਦੇ ਮਨ ਦੇ ਵਿੱਚ ਚੱਲੀ ਜਾਂਦੇ ਨੇ। ਇਹ ਕੀ ਕੀਤਾ, ਮੈਂ ਤਾਂ ਇੱਦਾਂ ਦਾ ਨਹੀਂ ਸੀ ਵਰਤੀ, ਮੈਂ ਤਾਂ ਸਵੇਰ ਤੋਂ ਉੱਠ ਕੇ ਰੋਟੀ ਪਾਣੀ ਵੀ ਬੜਾ ਸੋਹਣਾ ਬਣਾਇਆ, ਨਾਲ ਮਠਿਆਈ ਦਾ ਡੱਬਾ ਦਿੱਤਾ ਵੱਖਰਾ। ਜੇ ਇੱਦਾਂ ਦਾ ਹੀ ਕੁਛ ਲਿਆਉਣਾ ਸੀ ਤਾਂ ਇਹਦੇ ਨੂੰ ਚੰਗਾ ਨਾ ਲਿਆਉਂਦੀ, ਮੁੰਡਾ ਵਿਆਹ ਕੇ ਆਈ ਸੀ ਕਿ ਉਹ ਨਹੀਂ ਸੀ ਮਠਿਆਈ ਦਾ ਡੱਬਾ ਲਿਆ ਸਕਦੀ। ਹੁਣ ਮਨ ਦੇ ਵਿੱਚ ਇੱਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ, ਅਤੇ ਇਹਨਾਂ ਵਿਚਾਰਾਂ ਨੇ ਸਾਰੀ ਰਾਤ ਨੀਂਦ ਨਹੀਂ ਆਉਣ ਦਿੱਤੀ। ਸਵਾਲ ਤਾਂ ਹੋਰ ਵੀ ਬਹੁਤ ਸਾਰੇ ਬਣਦੇ ਨੇ, ਸਾਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਰਤਣਾ ਚਾਹੀਦਾ, ਕਿੱਦਾਂ ਸਾਡਾ ਇੱਕ ਦੂਸਰੇ ਪ੍ਰਤੀ ਵਰਤੋਂ ਵਿਹਾਰ ਹੋਣਾ ਚਾਹੀਦਾ। ਅਚਾਨਕ ਇਹ ਸਭ ਸੋਚਦੇ ਹਾਂ ਮਨ ਦੇ ਵਿੱਚ ਵਿਚਾਰ ਆਇਆ, ਜੋ ਮੇਰਾ ਕਰਮ ਸੀ ਉਹ ਮੈਂ ਕੀਤਾ, ਜੋ ਮੈਨੂੰ ਚੰਗਾ ਲੱਗਾ ਆਪਣੀ ਸਹੇਲੀ ਦੇ ਲਈ ਉਹ ਤਾਂ ਮੈਂ ਕਰਤਾ, ਪਰ ਮੈਂ ਕਿ ਉਹਦੇ ਤੋਂ ਇਹ ਆਸ ਰੱਖਦੀ ਹਾਂ, ਮੈਂ ਤਾਂ ਆਪਣਾ ਬਹੁਤ ਵਧੀਆ ਕੀਤਾ। ਆਖਰ ਉਹ ਘਰ ਜਾ ਕੇ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਂ ਕੋਈ ਕਮੀ ਪੇਸ਼ੀ ਛੱਡੀ ਹੈ, ਜੇ ਛੱਡੀ ਹੈ ਤਾਂ ਉਹਨੇ। ਫਿਰ ਰਛਪਾਲ ਕੌਰ, ਤੂੰ ਕਿਉਂ ਆਪਣੇ ਆਪ ਨੂੰ ਬੇਚੈਨ ਕਰਦੀ, ਤੂੰ ਕਿਉਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ, ਸਵੇਰ ਤੋਂ ਹੀ ਨਾਲੇ ਰੋਟੀ ਪਾਣੀ ਦੇ ਵਿੱਚ ਮੈਂ ਖਪ ਤਪ ਕੀਤਾ, ਅਤੇ ਨਾਲੇ ਹੁਣ ਮੈਨੂੰ ਇਹ ਸੋਚਾਂ ਦੇ ਵਿੱਚ ਨੀਂਦ ਵੀ ਨਾ ਆਵੇ, ਇਹ ਤਾਂ ਮੈਂ ਆਪਣੇ ਆਪ ਦੇ ਨਾਲ ਵੀ ਧੱਕਾ ਕਰੀ ਜਾਂਦੀ ਹਾਂ। ਇਹ ਸੋਚ ਕੇ ਰਛਪਾਲ ਕੌਰ ਜੀ ਨੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕੀਤਾ, ਤਾਂ ਸ਼ਾਇਦ ਕੜੀ ਅੱਖ ਲੱਗ ਗਈ ਹੋਵੇ। ਪਰ ਵੇਖਿਆ ਜਾਵੇ ਤਾਂ ਆਪਾਂ ਰਿਸ਼ਤਿਆਂ ਦੇ ਵਿੱਚ ਸ਼ਾਇਦ ਕਰਦੇ ਇੱਦਾਂ ਹੀ, ਇੱਕ ਦੂਸਰੇ ਦੇ ਲਈ ਆਪਾਂ ਕਰਦੇ ਹਾਂ ਅਤੇ ਫਿਰ ਅਗਲੇ ਤੋਂ ਆਸ ਰੱਖਦੇ ਹਾਂ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਇਸ ਸੰਬੰਧ ਦੇ ਵਿੱਚ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੇ ਨੇ। ਜੇ ਤਾਂ ਪੰਜਾਲੀ ਕਿਸੇ ਦੂਸਰੇ ਦੇ ਗੱਲ ਹੋ ਗਏ ਤਾਂ ਫਿਰ ਆਪਾਂ ਵੀ ਕਹਿ ਦਿੰਦੇ ਹਾਂ ਭਾਈ ਜੋ ਤੂੰ ਤਾਂ ਬਣਦਾ ਸੀ ਉਹ ਤੁਸੀਂ ਕੀਤਾ, ਅਗਲੇ ਤੋਂ ਥੋੜ੍ਹੀ ਕੋਈ ਆਸ ਲਾਈ ਜਾਂਦੀ ਹੈ, ਅਤੇ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਰਿਸ਼ਤੇ ਜਮ੍ਹਾਂ ਘਟਾਓ ਦੇ ਥੋੜ੍ਹੀ ਹੁੰਦੇ ਨੇ।
ਮਿੱਥ ਕੇ ਥੋੜ੍ਹੀ ਕੀਤਾ ਜਾਂਦਾ ਕਿ ਜੋ ਤੁਸੀਂ ਕੀਤਾ ਅਗਲਾ ਵੀ ਤੁਹਾਡੇ ਲਈ ਉਨਾ ਕੁ ਕਰੇ। ਕੁੱਲ ਮਿਲਾ ਕੇ ਰਿਸ਼ਤੇ ਸੌਦੇਬਾਜ਼ੀ ਥੋੜ੍ਹੀ ਹੈ। ਪਰ ਇਹੋ ਪੰਜਾਲੀ ਜਦੋਂ ਆਪਣੇ ਗੱਲ ਪੈਂਦੀ ਹੈ ਤਾਂ ਫਿਰ ਵਿਚਾਰ ਆ ਜ਼ਰੂਰ ਜਾਂਦੇ ਨੇ ਅਤੇ ਆਉਣੇ ਸੁਭਾਵਿਕ ਵੀ ਨੇ, ਕਿਉਂਕਿ ਕਾਫੀ ਹੱਦ ਤੱਕ ਸਾਡੀਆਂ ਸਾਂਝਾਂ ਇਸੇ ਚੀਜ਼ ਦੇ ਉੱਤੇ ਟਿਕੀਆਂ ਹੁੰਦੀਆਂ ਨੇ। ਆਪਾਂ ਕਿੰਨਾ ਕੁ ਦਿੱਤਾ, ਅਗਲਾ ਉਹਦੀ ਕਿੰਨੀ ਕੁ ਕਦਰ ਜਾਣਦਾ, ਇਹ ਉਸੇ ਤੋਂ ਹੀ ਮਾਪ ਸਕਦੇ ਹਾਂ ਜੋ ਉਹਨੇ ਵਾਪਸ ਦਿੱਤਾ। ਇਸੇ ਕਰਕੇ ਕਹਿੰਦੇ ਨੇ ਲੈਣ ਦੇਣ ਬਣਿਆ। ਹਰ ਇੱਕ ਨੂੰ ਇਹ ਅਕਲ ਨਹੀਂ ਹੁੰਦੀ ਕਿ ਕਿੱਦਾਂ ਵਰਤਣਾ, ਪਰ ਸਿੱਖ ਜ਼ਰੂਰ ਲੈਣੀ ਚਾਹੀਦੀ ਹੈ। ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਾਹਿਬ ਬਰਾਬਰ ਕਰਦੇ ਬੰਦਾ। ਪਰ ਵੇਖਿਆ ਜਾਵੇ ਤਾਂ ਕਈ ਲੈਣ ਦੇ ਵਿੱਚ, ਲੈਣ ਦੇਣ ਦੇ ਵਿੱਚ ਬਹੁਤ ਪੱਕੇ ਹੁੰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿਸੇ ਨੇ ਕਿੰਨਾ ਕੀਤਾ ਅਤੇ ਅਸੀਂ ਕਿੰਨਾ ਕਰਨਾ, ਪਰ ਉਹ ਵੈਸੇ ਇਨਸਾਨੀਅਤ ਦੇ ਵਿੱਚ ਖਰੇ ਨਹੀਂ ਉਤਰਦੇ। ਸ਼ਾਇਦ ਇਹੋ ਹੀ ਦੁਨੀਆਦਾਰੀ ਹੈ। ਇਹੋ ਹੀ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਵੱਡੇ ਸਬਕ ਸਿਖਾਉਂਦੀਆਂ ਨੇ। ਤਾਂ ਜਿਹੜਾ ਅਗਾਂਹ ਸਾਡੀ ਜ਼ਿੰਦਗੀ 'ਚ ਆਉਂਦਾ ਉਹਦੇ ਨਾਲ ਅਸੀਂ ਫਿਰ ਉਸ ਤਜਰਬੇ ਤੋਂ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਆਏ ਦਿਨ ਸਾਨੂੰ ਕੁਛ ਨਾ ਕੁਛ ਨਵਾਂ ਸਬਕ ਸਿਖਾਉਂਦੀ ਹੈ। ਆਏ ਦਿਨ ਇੱਕ ਨਵਾਂ ਅਧਿਆਇ ਆਪਾਂ ਪੜ੍ਹਦੇ ਹਾਂ, ਉਹ ਸਿੱਖ ਕੇ ਆਪਣੇ ਆਪ ਨੂੰ ਆਉਣ ਵਾਲੇ ਦਿਨਾਂ ਦੇ ਲਈ ਇੱਕ ਸੇਧ ਦਿੰਦੇ ਹਾਂ, ਅਤੇ ਉਹੀ ਸੇਧ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਵੀ ਸਾਡੇ ਤੋਂ ਸਿੱਖ ਰਹੇ ਹੁੰਦੇ ਆ। ਜਿੱਦਾਂ ਅਸੀਂ ਆਪਣੇ ਮਾਂ ਪਿਓ ਤੋਂ ਸਿੱਖਿਆ ਰਿਸ਼ਤੇਦਾਰੀਆਂ 'ਚ ਕਿੱਦਾਂ ਵਰਤਣਾ, ਕਿਹਨੂੰ ਆਇਆ ਗਿਆ ਸੂਟ ਲਾ ਦੇਣਾ, ਕਿਹਨੂੰ ਨਵਾਂ ਲੈ ਕੇ ਦੇਣਾ, ਕਿਹਨੂੰ ਨਾਲ ਪੱਗ ਵੀ ਲਾ ਕੇ ਦੇਣੀ ਹੈ ਅਤੇ ਕਿਹਨੂੰ ਨਾਲ ਸ਼ਗਨ ਵੀ ਦੇਣਾ, ਕਿਹੜਾ ਆਇਆ ਅਤੇ ਉਹਨੂੰ ਡੱਬਾ ਵੀ ਲਾ ਕੇ ਤੋਰਨਾ, ਕਿਹੜਾ ਆਇਆ ਅਤੇ ਉਹਨੂੰ ਚਾਹ ਤੱਕ ਹੀ ਸੀਮਿਤ ਰੱਖਣਾ। ਸ਼ਾਇਦ ਇਹੀ ਦੁਨੀਆਦਾਰੀ ਹੈ, ਅਤੇ ਇਹੋ ਹੀ ਦੁਨੀਆਦਾਰੀ ਸਿੱਖਦਿਆਂ ਸਾਰੀ ਉਮਰ ਕੱਢ ਦਿੰਦਾ ਬੰਦਾ। ਆਸ ਕਰਦੇ ਹਾਂ ਕਿ ਇਸ ਦੁਨੀਆਦਾਰੀ ਦੇ ਵਿੱਚ ਤੁਸੀਂ ਵੀ ਖਰੇ ਹੋਵੋਗੇ, ਆਏ ਦਿਨ ਕੁਛ ਨਾ ਕੁਛ ਨਵਾਂ ਸਿੱਖ ਰਹੇ ਹੋਵੋਗੇ। ਕੋਸ਼ਿਸ਼ ਇਹੋ ਰੱਖੀਏ ਆਪਣਾ ਮਨ ਠੰਡਾ ਰਹੇ, ਆਪਣੇ ਘਰ ਦਾ ਸੁੱਖ ਚੈਨ ਬਣਿਆ ਰਹੇ, ਬਾਕੀ ਲੈਣ ਦੇਣ ਦਾ ਕੀ ਹੈ। ਬਹੁਤੀ ਵਾਰੀ ਤਾਂ ਲੋਕਾਂ ਦੇ ਦਿੱਤੇ ਤੋਹਫ਼ੇ ਸਾਡੇ ਗਰਾਜ ਦੀ ਕਿਸੇ ਪਿਛਲੀ ਸ਼ੈਲਫ ਦੇ ਉੱਤੇ ਟਿਕੇ ਰਹਿੰਦੇ ਨੇ, ਸਾਲਾਂ ਬੱਧੀ ਉਹ ਉਸੇ ਤਰ੍ਹਾਂ ਦੇ ਨਾਲ ਬੈਠੇ ਪਏ ਖਰਾਬ ਹੁੰਦੇ। ਪਰ ਕਈ ਵਾਰੀ ਉਹ ਤੋਹਫ਼ੇ ਸਾਹਮਣੇ ਆ ਜਾਣ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਆਉਣ ਦੇ ਉੱਤੇ ਕਿੰਨਾ ਕੁ ਆਪਾਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ ਹੈ, ਕਿੰਨਾ ਕੁ ਆਪਾਂ ਉਹਨਾਂ ਦਾ ਸਾਥ ਇੰਜੋਏ ਕੀਤਾ ਹੈ, ਕਿਹੜੀ ਸਾਂਝ ਕਿੱਧਰੋਂ ਸ਼ੁਰੂ ਹੋ ਕੇ ਅਤੇ ਕਿਹੜੇ ਪਾਸੇ ਨੂੰ ਚਲੇਗੀ। ਸੋ ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ, ਇਹ ਸਾਂਝਾਂ ਹੋਰ ਗੂੜੀਆਂ ਹੋਣ, ਜਿਹੜਾ ਜਿੱਦਾਂ ਦਾ ਵਰਤੇ ਉਹਦੇ ਨਾਲ ਉੱਥੇ ਕਿ ਜੇ ਉਨੀ ਕੁ ਸਾਂਝ ਬੰਦਾ ਗੂੜੀ ਕਰ ਲਵੇ। ਪਰ ਕਹਿੰਦੇ ਨੇ ਕਿ ਕਿਸੇ ਨਾਲ ਵਿਗਾੜੇ ਨਾ ਕਿਸੇ ਦੇ ਬਾਰੇ, ਮੰਦੇ ਬੋਲ ਜ਼ਬਾਨੋਂ ਤਾਂ ਕੀ ਬੋਲਣੇ, ਮਨ ਦੇ ਵਿੱਚ ਵੀ ਨਾ ਲੈ ਕੇ ਆਵੇ। ਕੋਈ ਪਤਾ ਨਹੀਂ ਕਿਸੇ ਦੀ ਕਿੱਦਾਂ ਦੀ ਕੰਡੀਸ਼ਨ ਚੱਲ ਰਹੀ ਹੈ, ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ, ਕੋਈ ਪਤਾ ਨਹੀਂ ਕਿਸੇ ਦੀ ਆਪਣੇ ਘਰ ਦੇ ਵਿੱਚ ਕਿੰਨੀ ਕੁ ਚੱਲਦੀ ਹੈ, ਕਿੰਨਾ ਕੁ ਔਖਾ ਸੌਖਾ ਹੋ ਕੇ ਕੋਈ ਤੁਹਾਡੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਸ਼ਾਇਦ ਇਹੋ ਹੀ ਸੋਚਣ ਵਾਲੀਆਂ ਸਾਂਝਾਂ ਨੇ, ਇਹੋ ਹੀ ਸੋਚਣ ਵਾਲੇ ਪੁਆਇੰਟ ਨੇ, ਜਿਹੜੇ ਆਪਾਂ ਸਿਰਫ ਆਪਣੇ ਬਾਰੇ ਤਾਂ ਸੋਚ ਸਕਦੇ ਹਾਂ ਪਰ ਕਿਸੇ ਬਾਰੇ ਸੋਚਣੇ ਔਖੇ। ਕਹਾਣੀ ਸਾਡੇ ਤੱਕ ਭੇਜੀ ਸੀ ਕਮਲਜੀਤ ਕੌਰ ਹੋਰਾਂ ਨੇ, ਧੰਨਵਾਦ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਐਸੀ ਹੋਵੇ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਮੇਂ ਦਰ ਸਮੇਂ ਇਹ ਕਹਾਣੀਆਂ ਦੀ ਸਾਂਝ ਤੁਹਾਡੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪਾਉਂਦੇ ਰਹਾਂਗੇ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੂਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ। ਤੁੰਨਾ ਜੂਲਰ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਰੇਡੀਓ ਹਾਂਜੀ 1674 ਐਮ ਸੋ ਅੱਜ ਦੇ ਦਿਨ ਸਾਰਿਆਂ ਨੂੰ ਈਦ ਮੁਬਾਰਕ ਅੱਜ ਦੇ ਦਿਨ ਮੁਬਾਰਕ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ ਸੋ ਇਹ ਜਿਹੜਾ ਗਾਣਾ ਤੁਸੀਂ ਸੁਣ ਰਹੇ ਸੀ ਅਸਲ ਵਿੱਚ ਇਹ ਗਾਣਾ ਏ ਆਈ ਨੇ ਬਣਾਇਆ ਵੇਖੋ ਹੁਣ ਏ ਆਈ ਕੀ ਕਰਨ ਲੱਗ ਪਈ
1: ਜੀ ਏ ਆਈ ਤਾਂ ਆਪ ਕਹਿੰਦੀ ਮੈਂ ਭੱਜੀ ਭੱਜੀ ਆਈ
0: ਮਤਲਬ ਕਮਾਲ ਹੀ ਕਰੀ ਜਾਂਦੀ
1: ਗੱਲ ਪਿੱਛੇ ਰਹਿ ਜਾਂਦੀ ਅਤੇ ਏ ਆਈ ਮੂਹਰੇ ਹੋ ਜਾਂਦੀ
0: ਹਾਂ ਤੁਸੀਂ ਵੇਖ ਲਓ ਹੁਣ ਵੀ ਜਿਹੜੇ ਪ੍ਰੋਫੈਸ਼ਨਲਸ ਨੇ ਸਿੰਗਰ ਨੇ ਉਹ ਕੀ ਕਰਨਗੇ ਇਸ ਤੋਂ ਬਾਅਦ ਮਤਲਬ ਇਹ ਤਾਂ ਉੱਦਾਂ ਦਾ ਮਾਹੌਲ ਚੱਲ ਹੈ ਨਾ ਕਈ ਗਾਣੇ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਸੁਰ ਵੀ ਇੱਧਰੋਂ ਉੱਧਰ ਕਿਤੇ ਨਹੀਂ ਉਹਨੇ ਹੋਣ ਦੇਣਾ ਕਿਉਂਕਿ ਉਹਨੇ ਫੜ ਫੜ ਕੇ ਸੁਰ ਬਹਾਉਣੇ ਆ
1: ਚੱਕਰ ਯਾਰ ਰਣਜੋਤ ਮਤਲਬ ਕ੍ਰੀਏਟਿਵਿਟੀ ਜੇ ਇੱਕ ਤਰ੍ਹਾਂ ਕਹਿ ਲਈਏ ਵੀ ਉਹਦਾ ਅੰਤ ਹੋ ਜੂ ਪਰ ਨਾਲ ਮੈਂ ਦੇਖਦਾ ਏ ਆਈ ਦੇ ਵਿੱਚ ਤੁਸੀਂ ਕਿੰਨੇ ਕੁ ਕ੍ਰੀਏਟਿਵ ਹੋ ਹੁਣ ਉਸ ਗੱਲ 'ਤੇ ਚਰਚਾ ਹੋਣੀ ਸ਼ੁਰੂ ਹੋ ਜਾਣੀ
0: ਉਹਦੇ 'ਤੇ ਆ ਜੂ
1: ਜਿਹੜਾ ਪੱਖੇ ਨੇ ਨਾ ਮੈਨੇਜਰ ਨੂੰ ਮੈਨੇਜ ਕਰਨ ਲਈ ਮੈਨੇਜਰ ਰੱਖਣਾ ਪੈਣਾ
0: ਹਾਂ ਉਹ ਹੁਣ ਬਣਾਉਣ ਵਾਲਾ ਵੀ ਤਾਂ ਚਾਹੀਦਾ ਨਾ ਹੁਣ ਆ ਚੀਜ਼ਾਂ
1: ਉਹਨੂੰ ਉੱਦਾਂ ਦੇ ਉਹਨੂੰ ਇੰਡੈਕਸ ਦੇਣੇ ਉਹਨੂੰ ਉਹ ਚੀਜ਼ਾਂ ਦੱਸਣੀ ਆ ਵੀ ਮੈਂ ਇੱਦਾਂ ਚਾਹੁੰਦਾ ਇੱਦਾਂ ਚਾਹੁੰਦਾ ਇਹ ਬਕਰੀਦ ਆ ਇਹ ਈਦ ਉਲ ਫਿਤਰ ਆ ਜਾਂ ਇਹ ਕਿਹੜੀ ਈਦ ਆ ਅਤੇ ਇਹਦੇ 'ਚ ਕੀ ਸਿਗਨੀਫਿਕੈਂਸ ਆ ਮਹੱਤਤਾ ਕੀ ਆ ਉੱਦਾਂ ਦੇ ਉਹਨੂੰ ਪ੍ਰੋਂਪਟਸ ਜਿਹੜੇ ਨੂੰ ਦੇਣੇ ਆ ਗਏ ਅਤੇ ਮੇਰਾ ਖਿਆਲ ਉਹਦੀ ਜਾਨ ਕਾਫੀ ਸੌਖੀ ਹੋ
0: ਇਹ ਨਾਲ ਦੀ ਨਾਲ ਵੇਖੋ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਕਹਿੰਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਵੀ ਤੁਹਾਡੀ ਜਾਨ ਸੌਖੀ ਹੋ ਜੂਗੀ ਤੁਹਾਡੇ ਲਈ ਇੱਕ ਨੌਕਰ ਆ ਗਿਆ ਤੁਹਾਡੇ ਲਈ ਸਾਰੇ ਕੰਮ ਕਰ ਦੂ ਪਰ ਉਲਟਾ ਤੁਸੀਂ ਵੀ ਸ਼ਾਇਦ ਮਹਿਸੂਸ ਕਰਦੇ ਹੋਗੇ ਕੰਮ ਵੱਧ ਗਿਆ ਸਾਡੇ ਲਈ
1: ਇਹ ਹੈ
0: ਉਹਨੂੰ ਸਿੱਖਣ ਦੇ ਲਈ ਉਹਨੂੰ ਚਲਾਉਣ ਦੇ ਲਈ ਉਹਨੂੰ ਸਿੱਖਣਾ ਪੈ ਰਿਹਾ ਵਾ
1: ਦੇਖੋ ਜਦ ਕੰਪਿਊਟਰ ਆਏ ਆ ਕੋਈ ਮੋਬਾਈਲ ਫੋਨ ਆਏ ਆ ਬਜ਼ੁਰਗਾਂ ਦੀ ਆਪਾਂ ਜੇ ਗੱਲ ਕਰ ਲਈਏ ਉਹ ਹਜੇ ਵੀ ਉੱਥੇ ਹੀ ਖੜੇ ਨੇ ਕਾਕਾ ਫੀਡ ਕਰੀ ਨੰਬਰ ਉਹ ਤਾਂ ਵਿਚਾਰੇ ਹੋਰ ਫਿਰ ਪਿੱਛੇ ਪੈ ਜਾਣਗੇ ਨਾ ਤੁਸੀਂ ਦੇਖੋ ਦੁਨੀਆਂ ਦੀ ਕਿੰਨੇ ਪਰਸੈਂਟ ਆਬਾਦੀ ਆ ਜਿਹੜੀ ਇਸ ਵੇਲੇ 40 ਸਾਲ ਤੋਂ ਉੱਪਰ ਦੇ ਮੈਂ ਤਾਂ ਕਹਿਣਾ ਲਾਉਣਾ ਕਿਉਂ ਮੈਂ 40 ਸਾਲ ਤੋਂ ਉੱਪਰ ਇਸ ਕਰਕੇ ਕਹਿਣਾ ਕਿਉਂਕਿ ਇਹ ਉਹ ਉਮਰ ਆ ਜਦ ਸਿੱਖਣ ਸਿਖਾਉਣ ਦਾ ਉਨੀ ਤੁਹਾਨੂੰ ਜਜ਼ਬ ਨਹੀਂ ਰਹਿੰਦੀ ਉਨਾ ਲਲਕ ਨਹੀਂ ਰਹਿੰਦੀ ਫਿਰ ਤੁਸੀਂ ਮਜਬੂਰੀ ਵੱਸ ਸਿੱਖਦੇ ਹੋ 40 ਸਾਲ ਤੋਂ ਬਾਅਦ ਬੰਦਾ ਜਿਹੜਾ ਸਕੂਟਰ ਸਿੱਖਦਾ ਉਹਦੇ 'ਤੇ 18 ਸਾਲ ਜਿਹੜਾ ਸਕੂਟਰ ਸਿੱਖਦਾ ਉਹਦੇ 'ਚ ਫਰਕ ਦੇਖੋ ਕਿੰਨਾ
0: ਬਹੁਤ ਫਰਕ ਹੈ ਮੈਂ ਨਾ ਕੱਲ੍ਹ ਇੱਕ ਜਿਹੜੀ ਇੱਕ ਰਿਪੋਰਟ ਵੀ ਆਈ ਸੀ ਆਸਟ੍ਰੇਲੀਆ 'ਚ ਵੀ ਕਹਿੰਦੇ ਨੇ ਕਿ ਹੁਣ ਜਿਹੜੀ ਜੋਬ ਜਿਹੜੀਆਂ ਆਉਣ ਵਾਲੇ ਸਮੇਂ ਦੀਆਂ ਜਾਂ ਮੌਜੂਦਾ ਹੁਣ ਭਰਤੀ ਕੀਤੀ ਜਾ ਰਹੀ ਆ ਉਹ ਐਜੂਕੇਸ਼ਨ ਬੇਸ ਰਹਿ ਨਹੀਂ ਗਈਆਂ ਬਹੁਤ ਘੱਟ ਗਈਆਂ ਜਿੱਦਾਂ ਜੇ ਕਿਸੇ ਨੇ ਕਿਸੇ ਸਪੈਸੀਫਿਕ ਖੇਤਰ ਦੇ ਵਿੱਚ ਕਿਸੇ ਨੇ ਪੜ੍ਹਾਈ ਕੀਤੀ ਆ ਅਤੇ ਉਹਦੇ ਲਈ ਜੋਬ ਘੱਟ ਆ ਪਰ ਜੇ ਇਹ ਵਾਲਾ ਹੁਨਰ ਕਿਸੇ ਨੂੰ ਆਉਂਦਾ ਵਾ ਤਕਨੀਕੀ ਤੌਰ ਦੇ ਉੱਤੇ ਕੋਈ ਸਟਰੋਂਗ ਆ ਕਿਸੇ ਨੂੰ ਏ ਆਈ ਚਲਾਉਣੀ ਆਉਂਦੀ ਆ ਜਾਂ ਉਹ ਚਲਾਉਣੀ ਸਿੱਖਣਾ ਚਾਹੁੰਦਾ ਵਾ ਅਤੇ ਈਵਨ ਪੱਲਿਓਂ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਉਹਨਾਂ ਦੇ ਲਈ ਜਿਹੜੀਆਂ ਆਪਸ਼ਨ ਉਹ ਵੱਧ ਗਈਆਂ ਯਾਨੀ ਕਿ ਹੁਣ ਸਮਾਂ ਬਦਲ ਗਿਆ ਹੁਣ ਆਪਾਂ ਜਿਹੜਾ ਬੱਚਿਆਂ ਨੂੰ ਤੰਗ ਕਰ ਕਰਕੇ ਅਤੇ ਇੰਨਾ ਇੰਨਾ ਪੜ੍ਹਾਈ ਜਾਂਦੇ ਹਾਂ ਫੋਰ ਦਾ ਮੂਮੈਂਟ ਸ਼ਾਇਦ 6-5 ਦੇ ਵਿੱਚ ਜਾਂ ਦੁਚਿੱਤੀ ਦੇ ਵਿੱਚ ਮਾਪੇ ਪੈ ਜਾਣ ਵੀ ਆਪਾਂ ਫਿਰ ਕਿਉਂ ਕਰ ਰਹੇ ਹਾਂ
1: ਡਿਪੈਂਡ ਕਰਦਾ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਕਈ ਵਾਰ ਪੜ੍ਹਾਈ ਲਿਖਾਈ ਤੁਹਾਨੂੰ ਇਕੱਲੀ ਜੋਬ ਵਾਸਤੇ ਨਹੀਂ ਦੀਨ ਦੁਨੀਆ ਤਰਕ ਵਿਤਰਕ ਹੈ ਨਾ ਗਿਆਨ ਇਹ ਸਾਰੀਆਂ ਚੀਜ਼ਾਂ ਪਰ ਜਦ ਤੁਸੀਂ ਜ਼ਿਆਦਾ ਪੜ੍ਹ ਲੈਂਦੇ ਹੋ ਉਹ ਟਨਲ ਵਿਜ਼ਨ ਬਣ ਜਾਂਦਾ ਹੁਣ ਮੰਨ ਲਓ ਜੇ ਕੋਈ ਡਾਕਟਰ ਆ ਤਾਂ ਉਹ ਡਾਕਟਰ ਦੀ ਹੀ ਨੌਕਰੀ ਕਰ ਸਕਦਾ ਹੋਰ ਕੁਛ ਨਹੀਂ ਕਰ ਸਕਦਾ ਹੈ ਨਾ ਜੇਤਾ ਪੜ੍ਹਿਆ ਤੇਤਾ ਕੜਿਆ ਹੋਰ ਸੰਦਰਭ 'ਚ ਕਹਿ ਦਿੱਤਾ ਜਾਂਦਾ ਵੀ ਕਈ ਵਾਰ ਆਪਣੇ ਆਪ ਨੂੰ ਲੋਕ ਬਹੁਤ ਜ਼ਿਆਦਾ ਵਿਦਵਾਨ ਸਮਝਣ ਲੱਗ ਜਾਂਦੇ ਆ ਅੰਗਰੇਜ਼ੀ 'ਚ ਕਹਿ ਦਿੰਦੇ ਆ ਇਹ ਪਰਸਨ ਸ਼ੁੱਡ ਬੀ ਐਜੂਕੇਟਡ ਐਨਫ ਟੂ ਨੋ ਦੈਟ ਐਜੂਕੇਸ਼ਨ ਅਲੋਨ ਇਜ਼ ਨੋਟ ਐਨਫ ਇਕੱਲੀ ਵਿੱਦਿਆ ਪੜ੍ਹਾਈਓ ਸਭ ਕੁਛ ਨਹੀਂ ਪਰ ਕੀ ਸਾਡਾ ਜਿਹੜਾ ਸਿੱਖਿਆ ਦਾ ਮਾਡਲ ਆ ਕਿਤੇ ਸਾਨੂੰ ਉਸ ਪਾਸੇ ਨੂੰ ਤਾਂ ਨਹੀਂ ਸੀ ਧੱਕ ਰਿਹਾ ਉੱਥੇ ਫਿਰ ਏ ਆਈ ਦੀ ਐਂਟਰੀ ਹੁੰਦੀ ਹੈ
0: ਕੁੱਲ ਮਿਲਾ ਕੇ ਮੈਨੂੰ ਤਾਂ ਇਹ ਲੱਗਦਾ ਕਿ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਵੱਲ ਵੀ ਆਪਾਂ ਭੱਜਦੇ ਹਾਂ ਨਾ ਭਾਵੇਂ ਉਹ ਪੈਸਾ ਆ ਭਾਵੇਂ ਉਹ ਪੜ੍ਹਾਈ ਆ ਭਾਵੇਂ ਸਾਡੇ ਘਰ ਬਾਹਰ ਨੇ ਭਾਵੇਂ ਬਾਹਰ ਹੀ ਆਉਣਾ ਮੰਨ ਲਓ ਪ੍ਰਦੇਸ਼ ਹੀ ਆਉਣਾ ਜਾਂ ਜਿੰਨੇ ਵੀ ਸਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ 'ਚ ਹੁਣ ਪ੍ਰੋਪਰਟੀ ਆ ਜਾਂ ਕੋਈ ਇਨਵੈਸਟਮੈਂਟ ਦੇ ਖੇਤਰ ਨੇ ਜਿਹਦੇ ਵਿੱਚ ਤੁਸੀਂ ਭਾਵੇਂ ਸੋਨਾ ਲਾ ਲਓ ਭਾਵੇਂ ਬਿਟਕੋਇਨਸ ਲਾ ਲਓ ਭਾਵੇਂ ਤੁਸੀਂ ਕਰੂਡ ਆਇਲ ਦੇ ਵਿੱਚ ਲਾਇਆ ਵਾ ਜਾਂ ਸ਼ੇਅਰ ਮਾਰਕੀਟ ਆ ਹਰ ਇੱਕ ਚੀਜ਼ ਦੇ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਇੱਕ ਇੱਕ ਸਮੇਂ ਦੇ ਉੱਤੇ ਸਾਨੂੰ ਇੱਦਾਂ ਲੱਗਦਾ ਵੀ ਅੱਗੇ ਫਿਊਚਰ ਹੀ ਇਹੋ ਆ ਹੁਣ ਪਰ ਉਸ ਤੋਂ ਬਾਅਦ ਫਿਰ ਜਿਹੜੀ ਇੱਕਦਮ ਪੂਰੀ ਪੀਕ ਦੇ ਉੱਤੇ ਜਦੋਂ ਉਹ ਚੀਜ਼ ਸਿਰਜ ਜਾਂਦੀ ਹੈ ਫਿਰ ਇੱਕਦਮ ਧੜਾਮ ਵੱਜਦੀ ਹੈ ਅਗਲੇ ਪਲ ਤੁਹਾਨੂੰ ਅਗਲੇ ਹੀ ਮਹੀਨੇ ਜਾਂ ਅਗਲੇ ਹੀ ਹਫ਼ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਜਾਂ ਅਗਲੇ ਸਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਨਹੀਂ ਉਹ ਤਾਂ ਐਵੇਂ ਹੀ
1: ਉਹ ਸਿਖਾਉਂਦਾ ਸੀ ਕੋਈ ਵੀ ਬਿਟਕੋਇਨ ਕੀ ਚੀਜ਼ ਆ ਉਹ ਕਹਿੰਦਾ ਯਾਰ ਮੈਂ ਇੱਦਾਂ ਨਹੀਂ ਸਮਝਾ ਸਕਦਾ ਮੈਂ ਤੈਨੂੰ 40 ਸਕਿੰਟ ਦੀ ਇੱਕ ਮੀਮ ਭੇਜਦਾ ਉਹ ਬੰਦਾ ਸ਼ਟਰ ਜਿਹਾ ਲੱਗਿਆ ਹੋਇਆ ਪਹਿਲਾਂ ਥੱਲੇ 20 ਦਾ ਨੋਟ ਸਿੱਟਦਾ ਉਹਨੂੰ 40 ਆ ਜਾਂਦੇ ਫਿਰ 40 ਸਿੱਟ ਦਿੰਦਾ ਫਿਰ 80 ਆ ਜਾਂਦੇ ਫਿਰ ਨਾਲ ਬੀਡੀ ਦਾ ਸਿੱਟ ਦਾ ਪੈਕਟ ਵੀ ਸਿੱਟ ਦਿੰਦਾ 2 ਬੀੜੀ ਸਿੱਟ ਦੇ ਇੱਦਾਂ ਵਾਹਵਾ ਸਮਾਨ ਆਈ ਹੋਈ ਜਾਂਦਾ ਫਿਰ ਸਾਰਾ ਕੁਛ ਹੀ ਦਾਅ 'ਤੇ ਲਾ ਦਿੰਦਾ ਸ਼ਟਰ ਬੰਦ ਹੋ ਜਾਂਦਾ
0: ਬਸ ਇਹੋ
1: ਕ੍ਰਿਪਟੋ ਫਿਰ ਉਹਨਾਂ ਨੇ ਇੱਦਾਂ ਸਮਝਾਈ ਵੀ ਕਈਆਂ ਨਾਲ ਇੱਦਾਂ ਹੋ ਚੁੱਕਿਆ
0: ਕਈਆਂ ਨਾਲ ਇੱਦਾਂ ਹੋ ਗਿਆ
1: ਅੱਗਾ ਦੌੜ ਪਿੱਛਾ ਚੌੜ ਚਿੱਟ ਫੰਡ ਸਕੀਮ ਵੀ ਇੱਦਾਂ ਹੀ ਸੀਗੀਆਂ ਭਾਰਤ ਵਿੱਚ ਦੇਖ ਲਓ ਆਪਾਂ ਅਲ ਗਰੁੱਪ ਪੰਗੂ ਹੋਣੀ ਅਤੇ ਹੋਰ ਤੁਹਾਡੇ ਇੰਨੇ ਪੈਸੇ ਇੰਨੀ ਦੇਰ 'ਚ ਦੁੱਗਣੇ ਕਰਾਂਗੇ ਚੌਗਣੇ ਕਰਾਂਗੇ ਲੋਕ ਪੈਸੇ 'ਤੇ ਪੈਸਾ ਲਾਉਂਦੇ ਗਏ ਕਿਉਂਕਿ ਆਮ ਤੌਰ 'ਤੇ ਲੋਕਾਂ ਦੀ ਮਾਨਸਿਕਤਾ ਮੈਂਟੈਲਿਟੀ ਆ ਵੀ ਯਾਰ ਬਸ ਪੈਸੇ ਲਾ ਦੇ ਤੇ ਇਹ ਬਣ ਜਾਣ। ਇਸ ਕਰਕੇ ਉਹ ਕਹਿੰਦਾ ਜੀ ਵਿਹਲੇ ਬਹਿ, ਕਹਿੰਦਾ ਹੁਣ ਤਾਂ ਕੋਈ ਇੱਦਾਂ ਦਾ ਕੰਮ ਕਰੀਏ ਵੀ ਵਿਹਲੇ ਬਹਿ ਕੇ ਖਾਈਏ। ਉਹਦਾ ਡੈਡੀ ਬੋਲਿਆ ਕਹਿੰਦਾ ਪੁੱਤ ਚਪੇੜਾ ਹੀ ਆ ਉਹ ਤਾਂ ਫਿਰ
0: ਉਹ ਵੀ ਕੌਣ ਖਾਂਦਾ। ਹਾਂ
1: ਉਹਨਾਂ ਨੇ ਤੱਤ ਕੱਢੇ ਹੋਏ ਬਜ਼ੁਰਗਾਂ ਨੇ ਵੀ ਜਿਹੜਾ ਇਸ ਪਾਸੇ ਤੁਰਿਆ ਨਾ ਹੁਣ ਕੋਈ ਗੜਬੜ ਹੋਊ।
0: ਹਾਂ ਇਹ ਹੁਣ ਗਲਿਆ ਲਓ। ਚਲੋ ਖੈਰ ਇਹ ਟੈਕਨੋਲੋਜੀ ਆ ਤੇ ਇੰਨਾ ਕੁ ਕਹਿ ਕੇ ਹਰ ਕੋਈ ਨਿਬੇੜ ਦਿੰਦਾ ਤੇ ਆਪਾਂ ਵੀ ਨਿਬੇੜ ਦਿੰਦੇ ਹਾਂ ਵੀ ਇਹਦੇ ਹਾਣੀ ਹੋ ਕੇ ਸਾਨੂੰ ਚੱਲਣਾ ਪੈਣਾ। ਪਰ ਇਹ ਆ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਜੇ ਅੰਦਰ ਚਲੇ ਜਾਵਾਂਗੇ ਤੇ ਫਿਰ ਹੋ ਸਕਦਾ ਵੀ ਬਾਹਰ ਨਿਕਲਦਿਆਂ ਵੀ ਸਾਨੂੰ ਹਨੇਰਾ ਜਿਹਾ ਲੱਗੇ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਬਚ ਬਚਾ ਕੇ ਅਤੇ ਇਸ ਸਭ ਕੁਛ ਦੇ ਵਿੱਚ ਬਚ ਬਚਾਉਣ ਦੇ ਵਿੱਚ ਇੱਕ ਹੀ ਚੀਜ਼ ਆ ਬਚ ਬਚਾਉਣ ਵਾਲੀ ਵੀ ਸਾਡੀ ਮਾਨਸਿਕ ਸਿਹਤ ਸਾਡੀ ਠੀਕ ਰਹੇ, ਮੈਂਟਲੀ ਹੈਲਥ ਸਾਡੀ ਠੀਕ ਰਹੇ। ਕੋਈ ਸਭ ਤੋਂ ਵੱਧ ਚਾਹੇ ਉਹ ਬੱਚੇ ਨੇ ਚਾਹੇ ਵੱਡੇ ਨੇ ਇਸ ਪੱਖੋਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਅਤੇ ਇਹਨੂੰ ਆਪਾਂ ਰਿਲੇਟ ਕਰਕੇ ਭਾਸ਼ਾ ਦੇ ਨਾਲ ਅੱਜ ਅਗਲੇ ਸੈਕਸ਼ਨ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ। ਸੋ ਉੱਥੇ ਜ਼ਰੂਰ ਤੁਸੀਂ ਆਪਣੀ ਵੀ ਸਾਂਝ ਪਾਇਓ। ਵਿਸ਼ਾ ਸਾਡਾ ਅਗਲੇ ਸੈਗਮੈਂਟ ਦੇ ਵਿੱਚ ਇਹ ਰਹੂਗਾ ਕਿ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਜਾਂ ਫਿਰ ਕਿਸੇ ਐਸੇ ਦਾਇਰੇ ਦੇ ਵਿੱਚ ਆ ਜਾਂਦੇ ਹਾਂ ਜਿੱਥੇ ਉਹ ਲੈਂਗੁਏਜ ਸਾਡੀ ਪਹਿਲੀ ਲੈਂਗੁਏਜ ਨਹੀਂ ਹੈ ਜਾਂ ਉਹ ਲੈਂਗੁਏਜ ਬੋਲਣ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਕਮੀ ਪੇਸ਼ੀ ਸਾਨੂੰ ਮਹਿਸੂਸ ਹੁੰਦੀ ਹੈ, ਚਾਹੇ ਬੋਲ ਲੈਂਦੇ ਹਾਂ ਪਰ ਸਾਡੀ ਮੁਹਾਰਤ ਨਹੀਂ ਆ, ਅਤੇ ਉੱਥੇ ਕੀ ਉਹ ਸਾਡੇ ਮਾਨਸਿਕ ਸਿਹਤ ਦੇ ਉੱਤੇ ਵੀ ਉਹ ਚੀਜ਼ ਅਸਰ ਪਾਉਂਦੀ ਹੈ, ਕਿੱਦਾਂ ਪਾਉਂਦੀ ਆ ਕਿੱਦਾਂ ਨਹੀਂ ਪਾਉਂਦੀ, ਅੱਗੇ ਆਪਾਂ ਵਿਸਥਾਰ 'ਚ ਆਪਾਂ ਡਿਸਕਸ ਕਰਾਂਗੇ। ਪਰ ਫਿਲਹਾਲ ਆਪਾਂ ਕਿਉਂਕਿ ਅੱਜ ਈਦ ਦਾ ਦਿਨ ਹੈ ਅਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਦਿਨ ਤਿਉਹਾਰ ਦੇ ਉੱਤੇ ਆਪਾਂ ਜ਼ਰੂਰ ਤੁਹਾਡੇ ਨਾਲ ਛੋਟੀ ਜਿਹੀ ਸਾਂਝ ਪਾ ਕੇ ਅੱਗੇ ਆਪਾਂ ਵਧੀਏ। ਅਤੇ ਆਓ ਫਿਰ ਆਪਾਂ ਈਦ ਦੀ ਥੋੜ੍ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ ਵਧੇਰੇ ਜੇ ਤੁਸੀਂ ਮਨਾ ਰਹੇ ਹੋ ਅਤੇ ਤੁਸੀਂ ਵੀ ਸਾਨੂੰ ਜ਼ਰੂਰ ਸਾਂਝ ਪਾ ਕੇ ਦੱਸੋ
1: ਜੀ। ਈਦ ਦੇ ਤਿਉਹਾਰ ਨੇ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ, ਜ਼ਿਆਦਾਤਰ ਇਹ ਚੰਨ ਦੇ ਹਿਸਾਬ ਕਿਤਾਬ ਨਾਲ 10-11 ਦਿਨ ਅੱਗੇ ਪਿੱਛੇ ਜਿਹੜਾ ਕੈਲੰਡਰ ਆ ਉਸ ਹਿਸਾਬ ਨਾਲ ਮਨਾਏ ਜਾਂਦੇ। ਇਸੇ ਕਰਕੇ ਈਦ ਦੀ ਕਨਫਿਊਜ਼ਨ ਵੀ ਰਹਿੰਦੀ ਆ ਵੀ ਅੱਜ ਆ ਕਿ ਕੱਲ੍ਹ ਆ ਕਿ ਕਦੋਂ ਆ, ਚੰਨ ਕਦ ਚੜ੍ਹਿਆ ਸੀ। ਉਸ ਲਿਹਾਜ਼ ਨਾਲ ਮੇਰਾ ਖਿਆਲ ਭਾਰਤ ਵਿੱਚ ਸ਼ਾਇਦ ਇਹ 28 ਤਰੀਕ ਨੂੰ ਯਾਨੀ ਕਿ ਕੱਲ੍ਹ ਨੂੰ ਮਨਾਈ ਜਾਣੀ ਆ। ਅਤੇ ਅੱਜ ਮੈਂ ਜਦ ਆਉਂਦਾ ਸੀ ਤਾਂ ਈਦ ਦੀਆਂ ਰੌਣਕਾਂ ਸੀ ਇੱਥੇ ਨਾਲ ਹੀ ਮਸਜਿਦ ਦਾ, ਤਾਂ ਉੱਥੇ ਕਾਰ ਖੜਾਉਣ ਨੂੰ ਜਗ੍ਹਾ ਨਹੀਂ ਸੀ।
0: ਉੱਥੇ ਅੱਜ ਮਨਾਈ ਜਾ ਰਹੀ ਹੈ।
1: ਹਾਂਜੀ, ਅਤੇ ਉਹ ਮੈਂ ਕਵਿਤਾ ਵੀ ਪੜ੍ਹਦਾ ਸੀ, ਚੱਲ ਰੁੱਸੇ ਹੋਏ ਮਨਾਈਏ, ਚੱਲ ਭੁੱਖਿਆਂ ਨੂੰ ਰਜਾਈਏ, ਲੋਕ ਵੀ ਮਨਾਉਂਦੇ ਸਭ ਤਿਉਹਾਰ, ਚੱਲ ਆਪਾਂ ਵੀ ਮਨਾਈਏ, ਚੱਲ ਗਲਵੱਕੜੀ ਪਾਈਏ, ਈਦ ਮਨਾਈਏ। ਇਹ ਹੈ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੀ। ਅਤੇ ਜਦ ਈਦ ਦੀ ਗੱਲ ਕਰਦੇ ਹਾਂ ਤਾਂ ਇਹ ਭਾਈਚਾਰੇ 'ਚ ਦੋ ਤਿਉਹਾਰਾਂ ਦਾ ਜ਼ਿਕਰ ਹੁੰਦਾ, ਇੱਕ ਤਾਂ ਆਪਣਾ ਜਿਹੜਾ ਈਦ ਉਲ ਅਧਾ ਜਿਹੜਾ ਬਕਰੀਦ ਜਿਹੜੀ ਕਿ ਅੱਜ ਆ, ਅਤੇ ਇੱਕ ਈਦ ਉਲ ਫਿਤਰ। ਇਹ ਦੋਨੋਂ ਅਲੱਗ ਅਲੱਗ ਤਿਉਹਾਰ ਨੇ
0: ਸਵਈਆਂ ਵਾਲੀ,
1: ਅਤੇ ਇਹ ਬਕਰੀਦ ਆਮ ਤੌਰ 'ਤੇ ਬੱਕਰੇ ਨਾਲ ਜੋੜ ਕੇ ਸੋਚ ਕੇ ਆਪਾਂ ਹਨਾ ਉਹ ਬੱਕਰੇ ਦੀ ਫੋਟੋ ਜੀ ਬਣਾ ਕੇ ਕਰ ਦਿੰਦੇ ਆ, ਪਰ ਅਸਲ 'ਚ ਬੱਕਰ ਅਰਬੀ ਭਾਸ਼ਾ ਦਾ ਸ਼ਬਦ ਆ ਵੱਡਾ ਜਾਨਵਰ, ਮਤਲਬ ਅੱਗੇ ਊਠਾਂ ਦੀ ਵੀ ਵੱਡੇ ਜਾਨਵਰਾਂ ਦੀ ਬਲੀ ਦਿੰਦੇ ਰਹੇ ਨੇ ਉਹ। ਅਤੇ ਇੱਕ ਦਾ ਰੋਜ਼ੇ ਦੇ ਮਹੀਨੇ ਨਾਲ ਸੰਬੰਧ ਆ, ਦੂਜਾ ਜਿਹੜੀ ਇਹਨਾਂ ਦੀ ਤੀਰਥ ਯਾਤਰਾ ਹੁੰਦੀ ਮੁਸਲਮਾਨ ਭਾਈਚਾਰਾ ਕਰਦਾ, ਰੋਜ਼ੇ ਰੱਖਣਾ ਅਤੇ ਹੱਜ ਕਰਨਾ, ਹਾਜੀ ਜਿਹਨਾਂ ਨੂੰ ਕਹਿ ਦਿੰਦੇ ਆ ਨਾ, ਇਹ ਇਸਲਾਮ ਦੇ 5 ਥੰਮਾਂ 'ਚੋਂ 5 ਪਿੱਲਰ ਨੇ ਮੇਜਰ ਇਸਲਾਮ ਦੇ। ਇੱਕ ਰੋਜ਼ੇ ਰੱਖਣਾ, ਇੱਕ ਹੱਜ ਕਰਨਾ, ਬਾਕੀ 3 ਹੈਗੇ ਇਕਰਾਰ, ਜਿਹਨਾਂ ਦਾ ਇਕਰਾਰ ਕਰਦੇ ਮੁਸਲਮਾਨ, ਇੱਕ ਹੈਗਾ ਭਰੋਸਾ, ਇੱਕ ਪ੍ਰਾਰਥਨਾ ਅਤੇ ਦਾਨ। ਸੋ ਇਹ 5 ਪਿੱਲਰ ਆਮ ਤੌਰ 'ਤੇ ਮੰਨੇ ਜਾਂਦੇ ਆ। ਅਤੇ ਜਿਹੜਾ ਇਹ ਕੁਰਬਾਨੀ ਦਾ ਤਿਉਹਾਰ ਮੰਨਦੇ ਆ ਜਿਹਨੂੰ ਬਕਰੀਦ ਕਹਿੰਦੇ ਆ, ਇਹ ਹੱਜ ਦੇ ਨਾਲ ਹੀ ਆਉਂਦਾ। ਅਤੇ ਲੱਖਾਂ ਹੀ ਮੁਸਲਮਾਨ, ਤੁਹਾਨੂੰ ਪਤਾ ਹੀ ਆ ਮੱਕੇ ਮਦੀਨੇ ਦੀਆਂ ਤਸਵੀਰਾਂ ਅੱਜ ਕੱਲ੍ਹ ਕਾਫੀ ਵਾਇਰਲ ਹੋ ਰਹੀਆਂ, ਲੱਖਾਂ ਹੀ ਲੋਕ ਨੇ ਜਿਹੜੇ ਉੱਥੇ ਪਹੁੰਚੇ ਹੁੰਦੇ ਆ। ਅਤੇ ਜੋ ਮੁਸਲਮਾਨ ਕਰ ਸਕਦੇ ਆ ਜਾਂ ਕਹਿ ਲਓ ਫਾਈਨੈਂਸ਼ਲੀ ਜਿਨ੍ਹਾਂ ਲਈ ਵਾਇਬਲ ਆ, ਉਹ ਪਸ਼ੂਆਂ ਦਾ ਬਲੀਦਾਨ ਕਰਦੇ ਆ, ਆਮ ਤੌਰ 'ਤੇ ਭੇਡ ਜਾਂ ਕੋਈ ਹੋਰ ਪਸ਼ੂ, ਬੱਕਰੇ ਵੀ। ਅਤੇ ਅਸਲ 'ਚ ਅੱਲਾ ਦੇ ਹੁਕਮ 'ਤੇ ਪੈਗੰਬਰ ਇਬਰਾਹੀਮ ਵੱਲੋਂ ਆਪਣੇ ਪੁੱਤ ਦੀ ਕੁਰਬਾਨੀ ਲਈ ਤਿਆਰ ਰਹਿਣ ਦੀ ਯਾਦ 'ਚ ਮਨਾਉਂਦੇ ਇਸ ਤਿਉਹਾਰ ਨੂੰ ਲੋਕ। ਅਤੇ ਗੈਰ ਮੁਸਲਮਾਨ ਬਾਈਬਲ 'ਚ ਜ਼ਿਕਰ ਕੀਤੇ ਇਬਰਾਹੀਮ ਰਾਹੀਂ ਇਸ ਘਟਨਾ ਨੂੰ ਸਮਝ ਸਕਦੇ, ਉੱਥੇ ਵੈਸੇ ਤਾਂ ਇਹਦੀ ਸਾਰੀ ਕਹਾਣੀ ਹੀ ਪਈ ਆ। ਮੋਟੀ ਜਿਹੀ ਗੱਲ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਹਜ਼ਰਤ ਇਬਰਾਹੀਮ ਸੀ, ਇਸਲਾਮੀ ਲੋਕਾਂ ਦੀ ਮਾਨਤਾ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਇਸ ਦਿਨ ਖੁਦਾ ਦੇ ਹੁਕਮ 'ਤੇ ਖੁਦਾ ਦੇ ਰਸਤੇ 'ਚ ਕੁਰਬਾਨ ਕਰਨ ਬਾਰੇ ਸੋਚਿਆ ਸੀ, ਜਿਵੇਂ ਕਿਤੇ ਸੁਪਨਾ ਆਇਆ ਜਿਵੇਂ, ਹੈ ਨਾ। ਤਾਂ ਉਸ ਤਿਉਹਾਰ, ਉਸ ਨੂੰ ਤਿਉਹਾਰ ਵਜੋਂ ਮਨਾਉਂਦੇ ਇਹ ਜੀਵਨ ਦਾਨ ਦੇ ਰੂਪ 'ਚ, ਕਿਉਂਕਿ ਪੁੱਤ ਦਾ ਦਾਨ ਤੁਹਾਨੂੰ ਪਤਾ ਨਾ, ਮਸਕੀਨ ਸਾਹਿਬ ਵੀ ਕਹਿੰਦੇ ਆ ਵੀ ਦੁਨੀਆਂ 'ਤੇ ਉਦੋਂ ਵੱਡਾ ਭਾਰ ਕੋਈ ਨਹੀਂ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਤੋਂ, ਹੈ ਨਾ। ਸੋ ਉਹਨਾਂ ਨੇ ਉਹ ਸੋਚ ਲਿਆ ਸੀ, ਪਰ ਇਹਦਾ ਉਹ ਕਹਿੰਦੇ ਬੱਕਰੀਆਂ ਨਾਲ ਕੋਈ ਸੰਬੰਧ ਨਹੀਂ, ਜਿਵੇਂ ਬਕਰੀਦ ਕਹਿ ਦਿੰਦੇ ਆ। ਅਸਲ 'ਚ ਇਹ ਉਰਦੂ ਦਾ ਸ਼ਬਦ, ਅਰਬੀ 'ਚ ਬੱਕਰ ਦਾ ਮਤਲਬ ਵੱਡਾ ਜਾਨਵਰ ਜੋ ਜ਼ਬਾਹ ਕੀਤਾ ਜਾਂਦਾ, ਮਤਲਬ ਜਾਂ ਕੁਰਬਾਨ ਕੀਤਾ ਜਾਂਦਾ। ਤੇ ਉਹਦੇ ਤੋਂ ਹੀ ਵਿਗੜ ਕੇ ਫਿਰ ਇਹ ਬਕਰੀਦ ਬਣ ਗਿਆ। ਅਤੇ ਈਦ ਏ ਕੁਰਬਾਨ ਦਾ ਮਤਲਬ ਹੁੰਦਾ ਵੀ ਕੁਰਬਾਨੀ ਦੀ ਭਾਵਨਾ ਹੋਣੀ। ਅਤੇ ਅਰਬੀ ਲੋਕਾਂ ਨੇ ਇਹਦੇ ਬਾਰੇ ਬਹੁਤ ਕੁਛ ਲਿਖਿਆ ਅਤੇ ਇਹਨੂੰ ਹੌਜ਼ਾ ਏ ਕੌਸਾ ਅਤੇ ਨਮਾਜ਼ ਪੜ੍ਹ ਕੇ ਕੁਰਬਾਨ ਕਰ, ਕੁਰਬਾਨੀ ਕਰ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਕੁਰਾਨ 'ਚ ਲਿਖੀਆਂ ਹੋਈਆਂ। ਬਾਕੀ ਜਿਹੜੀ ਇਹਨਾਂ ਦੀ ਹਿਸਟਰੀ ਆ ਉਹਦੇ 'ਚ ਇਹੀ ਆ ਵੀ ਹਜ਼ਰਤ ਨੇ ਉਹਦੀ ਹਜ਼ਰਤ ਦੀ ਪ੍ਰੀਖਿਆ ਲੈਣੀ ਸੀ ਅੱਲਾਹ ਨੇ, ਅਤੇ ਉਹਨੂੰ ਪੁੱਛਿਆ ਵੀ ਸੁਪਨੇ 'ਚ ਆਏ ਤੇ ਵੀ ਤੂੰ ਆਪਣੀ ਸਭ ਤੋਂ ਪਿਆਰੀ
0: ਚੀਜ਼
1: ਉਹ ਕੁਰਬਾਨ ਕਰਦੇ ਆ ਨਾ, ਤਾਂ ਉਹ ਕਹਿੰਦੇ ਮੈਂ ਆਪਣੇ ਪੁੱਤਰ ਇਸਮਾਈਲ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਕਿਉਂਕਿ ਸਭ ਤੋਂ ਵੱਧ ਪਿਆਰਾ ਉਹੀ ਸੀ। ਪਰ ਜਦ ਉਹ ਕੁਰਬਾਨੀ ਦੇਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਨੂੰ ਕਹਿੰਦੇ ਇੱਕ ਸ਼ੈਤਾਨ ਮਿਲਿਆ ਅਤੇ ਉਹਨੇ ਰੋਕਿਆ ਉਹਨਾਂ ਨੂੰ ਵੀ ਪੁੱਤ ਦੀ ਬਲੀ ਕੌਣ ਦਿੰਦਾ ਹੁੰਦਾ ਹੈ ਨਾ, ਤੂੰ ਕਿਉਂ ਦੇ ਰਿਹਾ? ਅਤੇ ਹਜ਼ਰਤ ਇਬਰਾਹਿਮ ਨੇ ਸ਼ੈਤਾਨ ਦੀ ਗੱਲ ਨੂੰ ਸਹੀ ਸਮਝਿਆ, ਪਰ ਉਹ ਆਪਣੇ ਅੱਲਾਹ ਨਾਲ ਝੂਠ ਬੋਲਣਾ ਜਾਂ ਉਹਦੇ ਹੁਕਮ ਦੀ ਉਲੰਘਣਾ ਨਹੀਂ ਸੀ ਕਰਨਾ ਚਾਹੁੰਦੇ, ਇਸ ਲਈ ਉਹ ਪੁੱਤ ਨੂੰ ਲੈ ਕੇ ਅੱਗੇ ਵਧੇ। ਪੁੱਤ ਦੀ ਕੁਰਬਾਨੀ ਦਿੰਦੇ ਉਹਨਾਂ ਨੇ ਆਪਣੀਆਂ ਅੱਖਾਂ 'ਤੇ ਉਹਨਾਂ 'ਤੇ ਪੱਟੀ ਬੰਨ੍ਹਤੀ, ਅਤੇ ਮੰਨਣ ਵਾਲੇ ਮੰਨਦੇ ਆ। ਉਹ ਕਹਿੰਦੇ ਅੱਖਾਂ 'ਤੇ ਪੱਟੀ ਤਾਂ ਬੰਨ੍ਹੀ ਵੀ ਕਿਤੇ ਕੋਈ ਮੈਂ ਰੁਕਾਵਟ ਨਾ ਬਣਾ ਉਸ ਚੀਜ਼ ਵਿੱਚ, ਉਸ ਗੱਲ ਵਿੱਚ, ਉਸ ਕੁਰਬਾਨੀ 'ਚ। ਅਤੇ ਪਰ ਜਦ ਉਹਨਾਂ ਨੇ ਕਹਿੰਦੇ ਆਪਣੀ ਅੱਖਾਂ ਤੋਂ ਪੱਟੀ ਹਟਾਈ ਤਾਂ ਉਹਨਾਂ ਦਾ ਪੁੱਤ ਸੁਰੱਖਿਅਤ ਖੜ੍ਹਾ ਸੀ, ਉਹਦੀ ਥਾਂ 'ਤੇ ਇੱਕ ਬੱਕਰੇ ਦੀ ਬਲੀ ਦਿੱਤੀ ਗਈ ਸੀ। ਅਤੇ ਉਸ ਦਿਨ ਤੋਂ ਫਿਰ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਪਸ਼ੂਆਂ ਦੀ ਬਲੀ ਦਾ ਜਿਹੜਾ ਹੈ ਰਿਵਾਜ਼ ਪਿਆ। ਸੇ ਦੂਜੀ ਤਿਉਹਾਰ ਇਹਨਾਂ ਦੀ ਈਦ ਉਲ ਫਿਤਰ ਆ, ਜਿਹੜੀ ਤੁਸੀਂ ਸਵਈਆਂ ਵਾਲੀ ਕਹਿੰਦੇ ਆ, ਕਿਉਂਕਿ ਸਾਡੇ ਤਾਂ ਹਿਸਾਬ ਵੀ ਸਿੱਧੇ ਆ ਨਾ ਪੰਜਾਬੀਆਂ ਦੇ। ਜੇ ਉਹ ਪੁੱਛੋ ਵੀ ਉਹ ਯਾਰ ਨਾਮਧਾਰੀ ਭਾਈਚਾਰਾ, ਉਹ ਜਿੱਥੇ ਭੈਣੀ ਸਾਹਿਬ ਬਰਫੀ ਮਿਲਦੀ, ਸੋ ਸਾਡਾ ਉਹ ਖਾਣ ਪੀਣ ਨਾਲ। ਵੈਸੇ ਵੀ ਇਹ ਜਿਹੜਾ ਤਿਉਹਾਰ ਆ ਇਹਦੇ 'ਚ ਜਦੋਂ ਕੁਰਬਾਨੀ ਕਰਦੇ ਆ ਕਈ ਲੋਕਾਂ ਨੂੰ ਉਹ ਗੱਲ ਚੁੱਭਦੀ ਆ, ਪਰ ਮੁਸਲਿਮ ਭਾਈਚਾਰੇ ਵਾਲੇ ਇਹਨੂੰ ਇਸ ਗੱਲ ਨਾਲ ਜੋੜ ਕੇ ਵੇਖਦੇ ਆ। ਕਹਿੰਦੇ ਜਿਹੜਾ ਉਹ ਕੁਰਬਾਨੀ ਦਾ ਮੀਟ ਹੁੰਦਾ ਇਹਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ, ਇੱਕ ਹਿੱਸਾ ਪਰਿਵਾਰ ਖਾਂਦਾ, ਦੂਜਾ ਹਿੱਸਾ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦਿੱਤਾ ਜਾਂਦਾ, ਅਤੇ ਤੀਜਾ ਹਿੱਸਾ ਉਹਨਾਂ ਲੋਕਾਂ ਲਈ ਰਾਖਵਾਂ ਰੱਖਿਆ ਜਾਂਦਾ ਜੋ ਆਰਥਿਕ ਤੌਰ 'ਤੇ ਪਛੜੇ ਹੋਏ ਹੁੰਦੇ
0: ਲੋੜਵੰਦਾਂ।
1: ਸੋ ਕਹਿਣ ਦਾ ਭਾਵ ਵੀ ਉਹਨਾਂ ਲੋਕਾਂ 'ਚ ਵੀ ਵੰਡਿਆ ਜਾਣਾ ਚਾਹੀਦਾ, ਇਹ ਨਾ ਹੋਵੇ ਕਿ ਈਦ ਦੀਆਂ ਖੁਸ਼ੀਆਂ ਤੁਸੀਂ ਆਪਣੇ ਤੱਕ ਸੀਮਤ ਕਰ ਲਓ। ਸੋ ਮੁਸਲਮਾਨ ਭਾਈਚਾਰਾ ਇਸ ਗੱਲ ਨੂੰ ਮੰਨਦਾ।
0: ਚਲੋ ਖੈਰ, ਸਾਰਿਆਂ ਨੂੰ ਈਦ ਦੀਆਂ ਵਧਾਈਆਂ ਵੀ ਜਿਹੜੇ ਅੱਜ ਮਨਾ ਰਹੇ ਨੇ, ਕੱਲ੍ਹ ਮਨਾ ਰਹੇ ਨੇ, ਜਦੋਂ ਵੀ ਆ ਇਹ ਤਿਉਹਾਰ ਹਮੇਸ਼ਾ ਖੁਸ਼ੀਆਂ ਲੈ ਕੇ ਆਉਂਦੇ ਨੇ। ਤਿਉਹਾਰ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ, ਇੱਕ ਆਪਾਂ ਆਲੇ ਦੁਆਲੇ ਇੱਕ ਖੁਸ਼ੀ ਜ਼ਰੂਰ ਆਪਾਂ ਮਹਿਸੂਸ ਕਰ ਲੈਂਦੇ ਹਾਂ ਜਦੋਂ ਭਾਈਚਾਰਾ ਜਾਂ ਫਿਰ ਉਸ ਧਰਮ ਦੇ ਲੋਕ ਨਵੇਂ ਨਵੇਂ ਕੱਪੜੇ ਪਾ ਕੇ ਨਿਕਲਦੇ ਆ, ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੁੰਦੀ ਆ, ਉਹ ਛੁੱਟੀ ਕਰਦੇ ਨੇ ਕੰਮ ਤੋਂ, ਪਰਿਵਾਰ ਸਾਰਾ ਰਲ ਮਿਲ ਕੇ ਬਹਿੰਦਾ ਵਾ, ਇਕੱਠੇ ਖਾਂਦਾ ਵਾ। ਸੋ ਇਹ ਤਿਉਹਾਰਾਂ ਦੀ ਖਾਸੀਅਤ ਹੈ। ਫਿਰ ਭਾਵੇਂ ਉਹ ਸਾਡੇ ਗਵਾਂਢ 'ਚ ਹੀ ਕੋਈ ਨਾ ਕੋਈ ਮਨਾ ਰਿਹਾ ਹੋਵੇ, ਫਿਰ ਆਪਾਂ ਉਹ ਖੁਸ਼ੀ ਆਪਣੇ ਘਰ ਦੇ ਵਿੱਚ ਮਹਿਸੂਸ ਕਰਦੇ ਹਾਂ, ਕਿਉਂਕਿ ਉਹ ਖੁਸ਼ੀ ਤੁਹਾਡੇ ਘਰ ਤੱਕ ਲੈ ਕੇ ਆਉਂਦੇ ਆ ਇਸ ਖਾਣੇ ਦੇ ਰੂਪ ਦੇ ਵਿੱਚ। ਜੇ ਸਾਡੀ ਦੀਵਾਲੀ ਹੋਵੇ ਤਾਂ ਆਪਾਂ ਮਠਿਆਈ ਦੇ ਰੂਪ ਦੇ ਵਿੱਚ ਲੈ ਕੇ ਜਾਂਦੇ ਹਾਂ। ਜੇ ਹੁਣ ਇਹਨਾਂ ਨੇ ਜਿਹੜੇ ਵੀ ਤਰੀਕੇ ਦੇ ਨਾਲ ਜਿਹੜੇ ਵੀ ਪਰਿਵਾਰ ਨੇ ਈਦ ਮਨਾਉਣੀ ਆ, ਅਤੇ ਉਹ ਤੁਹਾਨੂੰ ਉਹ ਖੁਸ਼ੀ ਖਾਣੇ ਦੇ ਰੂਪ ਦੇ ਵਿੱਚ ਤੁਹਾਨੂੰ ਵੀ ਗਵਾਂਢ ਦੇ ਵਿੱਚ ਜ਼ਰੂਰ ਪਰੋਸਦੇ ਆ। ਸੋ ਇਹ ਇੱਕ ਖੂਬੀ ਆ, ਇੱਕ ਖਾਸੀਅਤ ਆ ਵੀ ਆਪਾਂ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਜੇ ਕ੍ਰਿਸਮਿਸ ਵੀ ਹੋਵੇ ਤਾਂ ਕ੍ਰਿਸਮਿਸ 'ਤੇ ਵੀ ਜੋ ਵੀ ਉਹਨਾਂ ਦੇ ਟ੍ਰੈਡੀਸ਼ਨ ਨੇ, ਚਾਹੇ ਉਹ ਵਾਈਨ ਦੀ ਬੋਤਲ ਹੀ ਹੋਵੇ, ਆਂਢ ਗਵਾਂਢ ਇੱਕ ਦੋ ਘਰਾਂ ਨੂੰ ਜਾਂ ਜਿੰਨਿਆਂ ਨਾਲ ਵੀ ਬਣਦੀ ਹੋਵੇ, ਚਾਹੇ ਚੋਕਲੇਟ ਹੋਣ, ਉਹ ਜ਼ਰੂਰ ਫੜਾਏ ਜਾਂਦੇ ਆ। ਸੋ ਇਹ ਖੂਬਸੂਰਤੀ ਆ ਸਾਡੇ ਤਿਉਹਾਰਾਂ ਦੀ।
1: ਇਹ ਕਿਉਂਕਿ ਸਾਂਝ ਦਾ ਪ੍ਰਤੀਕ ਹੁੰਦੇ ਆ, ਮਿਲਵਰਤਨ ਦਾ ਪ੍ਰਤੀਕ ਹੁੰਦੇ ਆ, ਦੂਜੇ ਦੀ ਖੁਸ਼ੀ ਸ਼ਰੀਕ ਹੋਣਾ, ਖੁਸ਼ੀ ਵੰਡਿਆਂ ਦੁੱਗਣੀ ਹੁੰਦੀ, ਦੁੱਖ ਵੰਡਿਆਂ ਘਟਦਾ, ਇਹ ਸਾਡੇ ਸਿਆਣੇ ਸਾਨੂੰ ਸਮਝਾਉਂਦੇ ਆ। ਉਹ ਗੱਲ ਵੱਖਰੀ ਆ ਵੀ ਬੜੇ ਲੋਕ ਇਹਨੂੰ ਕਿੰਤੂ ਪਰੰਤੂ ਨਾਲ ਵੀ ਜੋੜ ਕੇ ਵੇਖਦੇ ਆ। ਉਹ ਧਿਆਨ ਸ਼ਾਹ ਸਿਕੰਦਰ ਹੋਣੀ ਲਿਖਦੇ ਹੁੰਦੇ ਸੀ, ਇਹ ਸਮਾਨ ਕੈਸਾ ਹੈ ਬੇਜ਼ਬਾਨਾਂ ਦੀ ਬਲੀ ਅਤੇ ਸ਼ਾਹ ਦੀ ਆਨੇ, ਯਾ ਖੁਦਾ ਇਹ ਈਦ ਕੈਸੀ ਹੈ, ਇਹ ਸਵਾਬ ਕੈਸਾ ਹੈ ਬੇਬਸਾਂ ਦੀ ਕਤਲੋ ਗਾਰਤ, ਬੇਕਸਾਂ ਦੀ ਦੁਰਮਤੀ, ਇਹ ਜਿਹਾਦ ਕੈਸਾ ਹੈ, ਇਹ ਹਿਸਾਬ ਕੈਸਾ ਹੈ, ਖਾਣ ਨੂੰ ਗੁੱਲੀ ਨਹੀਂ, ਸੌਣ ਨੂੰ ਜੁੱਲੀ ਨਹੀਂ, ਇਹ ਜ਼ਮੀਨ ਕੈਸੀ ਹੈ, ਇਹ ਜ਼ਮਾਨ ਕੈਸਾ ਹੈ, ਦੂਰ ਬੈਠਾ ਅਰਸ਼ 'ਤੇ ਕੋਈ ਮੁਕੱਦਰ ਲਿਖ ਰਿਹਾ, ਇਹ ਸਲੀਬ ਕੈਸੀ ਹੈ, ਇਹ ਸਮਾਨ ਕੈਸਾ ਹੈ।
0: ਬਿਲਕੁਲ, ਇਹਦੇ ਵਿੱਚ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਜਿਹੜੀ ਇੱਕ ਦੂਸਰੇ ਦੇ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਉਣਤਾਈਆਂ ਲੱਗਦੀਆਂ ਨੇ ਕੋਈ ਕੀ ਕਰ ਰਿਹਾ ਉਹਦੇ ਵਿੱਚ, ਪਰ ਇਸ ਸਭ ਕੁਛ ਦੇ ਵਿੱਚ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਸ਼ਾਇਦ ਆਪਾਂ ਵੀ ਸਵਾਰ ਲਿਆ ਜਾਵੇ। ਸੋ ਹਰ ਇੱਕ ਚੀਜ਼, ਹਰ ਇੱਕ ਤਿਉਹਾਰ ਜਿਹੜਾ ਵਾ ਉਹ ਜਿਹੜੇ ਤਰੀਕੇ ਦੇ ਨਾਲ ਬਣਿਆ ਵਾ, ਜੇ ਉਸ ਦਿਨ ਉਸੇ ਤਰੀਕੇ ਦੇ ਨਾਲ ਉਹਨੂੰ ਦੂਸਰਿਆਂ ਦੀ ਖੁਸ਼ੀ 'ਚ ਸ਼ਾਮਿਲ ਹੋ ਕੇ ਮਨਾ ਲਿਆ ਜਾਵੇ ਅਤੇ ਉਹਦੇ ਨਾਲ ਦੀ ਖੁਸ਼ੀ ਨਹੀਂ, ਅਤੇ ਜੇ ਆਪਾਂ ਪਾਸੇ ਬਹਿ ਕੇ ਮੂੰਹ ਜਿਹਾ ਵੱਟ ਕੇ ਉਹਦੇ 'ਚੋਂ ਕੋਈ ਨੁਕਸ ਬਿੱਲੀਆਂ ਕੱਢੀਆਂ ਹੋਣ ਤਾਂ ਉਹਦੇ ਨਾਲ ਦਾ ਨੁਕਸਾਨ ਨਹੀਂ ਤੁਹਾਡਾ ਆਪਣਾ, ਅਗਲੇ ਦਾ ਤਾਂ ਫਿਰ ਵੀ ਹੋਈ ਜਾਣ ਡਿਆ।
1: ਮੈਂ ਕਰਾਂ ਤਾਂ ਸ਼ਰਧਾ ਦੂਜੇ ਕਰਨ ਤਾਂ ਪਖੰਡ,
0: ਦੂਸਰੇ ਕਰਨ ਬਿਲਕੁਲ ਆਪਾਂ ਜ਼ਿਆਦਾ ਇਸ ਚੱਕਰ ਦੇ ਵਿੱਚ ਪੈ ਗਏ।
1: ਸ਼ਰਧਾਲੂ ਅਤੇ ਸ਼ਰਧਾ ਉੱਲੂ 'ਚ ਫਰਕ ਆ ਨਾ, ਉਹ ਫਿਰ ਦੋਨੋਂ ਹੀ ਚੀਜ਼ਾਂ ਨਾਲ ਨਾਲ ਚੱਲਦੀਆਂ, ਪਰ ਖੈਰ ਆਪਾਂ ਉਸ ਪਾਸੇ ਵਾਲਾ ਨਹੀਂ ਜਾਣਾ,
0: ਨਹੀਂ ਜਾਣਾ। ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਵਧਾਈਆਂ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰਾ ਬ੍ਰਦਰ ਮਨਾ ਰਿਹਾ ਵਾ ਅੱਜ ਸਿੰਗਾਪੁਰ ਦੇ ਵਿੱਚ,
1: ਅਤੇ
0: ਇਹਨਾਂ ਦੇ ਬ੍ਰਦਰ ਮਾਈਕ ਫੈਮਿਲੀ ਦੇ ਨਾਲ ਈਦ ਮਨਾ ਰਹੇ ਨੇ।
1: ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ,
0: ਉਹਨਾਂ ਨੂੰ ਮੁਬਾਰਕਾਂ, ਅਤੇ ਰਿਚਰਡ ਜੀ ਤੁਹਾਨੂੰ ਈਦ ਦੀਆਂ ਮੁਬਾਰਕਾਂ, ਅਤੇ ਹੋਰ ਵੀ ਜਿਹੜੇ ਜਿਹੜੇ ਮਨਾ ਰਹੇ ਨੇ ਉਹਨਾਂ ਨੂੰ ਈਦ ਦੀਆਂ ਮੁਬਾਰਕਾਂ। ਅਤੇ ਆਪਾਂ ਵੱਧਦੇ ਹਾਂ ਜੀ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਹਾਂਜੀ ਮੈਲਬਨ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਜੋ ਆਸ ਪਾਸ ਹੋ ਰਿਹਾ ਵਾ, ਜੋ ਦਿਨ ਤਿਉਹਾਰ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ। ਜਿੱਦਾਂ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਵੀ ਕੱਲ੍ਹ ਆ ਸ਼ਾਇਦ ਈਦ, ਅਤੇ ਕੱਲ੍ਹ ਆਪਾਂ ਫਿਰ ਵਧਾਈ ਦੇ ਦਾਂਗੇ ਭੈਣ ਜੀ, ਕੋਈ ਚੱਕਰ ਨਹੀਂ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਆ ਵੀ ਹਰ ਇੱਕ, ਵੈਸੇ ਇੱਕ ਚੀਜ਼ ਹੋਰ ਤੁਸੀਂ ਨੋਟ ਕੀਤੀ ਹੋਊਗੀ ਇਸ ਟਾਈਮ ਦੇ ਉੱਤੇ ਤਿਉਹਾਰਾਂ ਦੀ, ਇਹ ਇਕੱਲਾ ਸਾਡੇ ਤਿਉਹਾਰਾਂ ਦੇ ਵਿੱਚ ਨਹੀਂ, ਸਾਰੇ ਹੀ ਧਰਮਾਂ ਦੇ ਤਿਉਹਾਰਾਂ ਦੇ ਵਿੱਚ ਵੇਖੋ ਤੁਸੀਂ ਵੀ ਦੋ ਦੋ ਹੋ ਗਏ, ਪਰ ਸਿਰਫ ਇੱਕ ਹੀ ਆ ਜਿਹਦੇ ਵਿੱਚ ਆਪਾਂ ਕਦੀ ਨਹੀਂ ਵੇਖਿਆ। ਵੇਖੋ ਕ੍ਰਿਸਮਿਸ ਪਤਾ ਆ ਵੀ ਉਹ ਇੱਕ ਇੰਨੀ ਤਰੀਕ ਨੂੰ ਆਉਣੀ ਆ, 5 ਨੂੰ ਆਉਣੀ ਆ, ਤਾਂ 5 ਨੂੰ
1: ਆਉਣੀ ਸਟੈਂਡਰਡ ਉਸੇ ਦਿਨ।
0: ਆਪਾਂ ਵੇਖ ਲਓ ਹਰ ਇੱਕ ਚੀਜ਼ ਦੇ ਵਿੱਚ ਦੋ ਦਿਨ ਕਰ ਲਏ, ਹਰ ਵਾਰੀ ਉਲਝ ਕੇ ਹੀ ਆਪਾਂ ਤਿਉਹਾਰ ਖਰਾਬ ਕਰੀ ਜਾਂਦੇ ਹਾਂ ਆਪਣੇ,
1: ਕਿਉਂਕਿ ਉਹਨਾਂ ਦਾ ਕੈਲੰਡਰ ਆ ਉਹਦੇ ਦੁਆਲੇ ਦੁਨੀਆ ਘੁੰਮਦੀ, ਅਤੇ ਉਹਨਾਂ ਨੇ ਆਹ ਜਿਹੜਾ ਜਿਸ ਹਿਸਾਬ ਨਾਲ ਬਣਾਇਆ, ਪਰ ਅਸੀਂ ਆਪਣਾ ਉਸ ਹਿਸਾਬ ਨਾਲ ਐਡਜਸਟ ਨਹੀਂ ਕਰ ਸਕੇ। ਕੈਲੰਡਰ ਅਸੀਂ ਉਹਨਾਂ ਦਾ ਮੰਨੀ ਜਾਂਦੇ ਹਾਂ, ਪਰ ਦਿਨ ਤਿਉਹਾਰ ਅਸੀਂ ਆਪਣੇ ਹਿਸਾਬ ਨਾਲ,
0: ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਆਪਣੀਆਂ ਨੇ। ਚਲੋ ਖੈਰ,
1: ਮੇਰੇ ਖਿਆਲਾਂ ਤਾਂ ਇੱਕ ਸਿੰਬੋਲਿਕ ਚੀਜ਼ ਆ, ਜੇ ਹੈ ਨਾ ਆਪਾਂ ਮੰਨ ਲਓ ਕਿਸੇ ਗੁਰੂ ਸਾਹਿਬ ਦਾ ਜਨਮ ਕਿਸੇ ਹੋਰ ਦਿਨ ਵੀ ਹੋਵੇ ਤਾਂ ਵੀ ਕਿੱਡੀ ਗੱਲ ਹੈ। ਤਾਂ ਸ਼ਰਧਾ ਭਾਵ ਆ, ਤੁਸੀਂ ਉਹ ਦਿਨ ਕਮਿਟਮੈਂਟ ਕੀ ਕਰਦੇ ਹੋ ਆਪਣੇ ਗੁਰੂ ਪ੍ਰਤੀ, ਤੁਹਾਡੀ ਸ਼ਰਧਾ, ਤੁਹਾਡੀ ਆਸਥਾ, ਤੁਹਾਡਾ ਪ੍ਰਣ ਕੀ ਆ।
0: ਮੈਨੂੰ ਲੱਗਦਾ ਕੋਈ ਵੀ ਦਿਨ ਜਦੋਂ ਆਪਾਂ ਮਿੱਥ ਲੈਂਦੇ ਹਾਂ ਜਾਂ ਕੋਈ ਵੀ ਦਿਨ ਆਪਾਂ ਰੱਖ ਲੈਂਦੇ ਹਾਂ, ਅਤੇ ਉਸ ਦਿਨ ਜਦੋਂ ਸਾਰੇ ਹੀ ਉਸ ਉਹੋ ਜਿਹੀ ਫੋਰਮ ਦੇ ਵਿੱਚ ਆ ਜਾਂਦੇ ਆ, ਅਤੇ ਫਿਰ ਉਹ ਆਪਣੇ ਆਪ ਹੀ ਉਹ ਰੰਗ 'ਚ ਰੰਗਿਆ ਜਾਂਦਾ ਬੰਦਾ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਸੇ ਹੀ ਦਿਨ ਮਿੱਥ ਕੇ ਆਵੇ। ਹਾਂ, ਵੱਖਰੀ ਗੱਲ ਹੈ ਵੀ ਉਹ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੇ ਉਹ ਉੱਤੇ ਉਸ ਚੀਜ਼ ਦੇ ਉੱਤੇ ਬਹਿ ਕੇ ਉਸ ਚੀਜ਼ ਨੂੰ ਖਰੀਦਣਾ ਹੁੰਦਾ ਵੀ ਨਹੀਂ ਇਸ ਦਿਨ ਨਹੀਂ, ਇਸ ਦਿਨ ਨਹੀਂ ਹੋਣਾ ਚਾਹੀਦਾ, ਤਿਉਹਾਰਾਂ ਦੀਆਂ ਡੇਟਾਂ ਨਹੀਂ ਵਿਗੜਨੀਆਂ ਚਾਹੀਦੀਆਂ, ਪਰ ਉਹ ਆਪਣੀ ਥਾਂ ਠੀਕ ਨੇ। ਪਰ
1: ਹਾਂਜੀ,
0: ਇੱਕ ਡੇਟ ਹੀ ਹੋਵੇ ਤੇ ਜ਼ਿਆਦਾ ਵਧੀਆ,
1: ਮਤਲਬ ਉਹਦੇ ਨਾਲ ਮਿਲਦੀ ਜੁਲਦੀ ਉਸ ਵੇਲੇ ਦੀ ਰੱਖ ਲਓ ਨਾ, ਕਿਉਂਕਿ ਉਹ ਕਈ ਵਾਰ ਲੋਕ ਤੁਹਾਨੂੰ ਝੂਠਾ ਪਾਉਣ ਲਈ ਤਰਕ ਦਲੀਲ ਹੀ ਇੱਦਾਂ ਦੀ ਦੇਣਗੇ। ਹੁਣ ਜੇ ਛੋਟੇ ਸਾਹਿਬਜ਼ਾਦਿਆਂ ਦੇ ਠੰਡੇ ਬੁਰਜ ਦੀ ਯਾਦ ਆ ਤਾਂ ਉਹ ਆਪਾਂ 25-28 ਤਰੀਕ ਦੇ ਵਿਚਾਲੀ ਆ ਸਕਦੀ ਹੈ, ਪਰ ਉਹ ਕਹਿਣਗੇ ਹੁਣ ਜੀ ਉਹਨੂੰ ਜੂਨ ਜੁਲਾਈ 'ਚ ਮਨਾ ਲਈਏ ਤਾਂ ਸਾਡੇ ਤਾਂ ਸਾਰਾ ਇਤਿਹਾਸ ਹੀ ਪੁੱਠਾ ਪੈ ਗਿਆ। ਉਹ ਅਸੀਂ ਤਾਂ ਇਹਨੂੰ ਕਦ ਕਿਹਾ ਜੂਨ ਜੁਲਾਈ 'ਚ ਮਨਾਉਣ ਨੂੰ,
0: ਦੋ ਤਰਕ ਫਿਰ ਉਸ ਹਿਸਾਬ ਦੇ ਹੋ ਜਾਂਦੇ ਆ।
1: ਦਲੀਲ ਜਿਹੋ ਜਿਹੀ ਆ ਗੱਲ ਬੰਦਾ ਉਸ ਕਿਸਮ ਦੀ ਰਾੜਨ ਜਾਂ ਕਾੜਨ ਦੀ ਕੋਸ਼ਿਸ਼ ਕਰਦਾ, ਪਰ ਕਹਿਣ ਦਾ ਭਾਵ ਇਹ ਆ ਵੀ ਉਹਨਾਂ ਤਰੀਕਾਂ ਦੇ ਨਾਲ ਮਿਲਦੀ ਜੁਲਦੀ ਜੇ ਤਰੀਕ ਮਿੱਥ ਲਈ ਜਾਵੇ ਤਾਂ ਕੌਮ 'ਚ ਭੁਲੇਖੇ ਨਾ ਪੈਣ, ਅਤੇ ਇੱਕ ਦੂਜੇ ਨਾਲ ਸਾਡੀ ਕਿੰਤੂ ਪਰੰਤੂ ਉਸ ਤਰੀਕ ਉਸ ਦਿਨ ਨੂੰ ਲੈ ਕੇ ਨਾ ਹੋਵੇ, ਗੁਰੂ ਦੀਆਂ ਸਿੱਖਿਆਵਾਂ ਨੂੰ ਲੈ ਕੇ ਹੋਵੇ।
0: ਜੋ ਤੁਹਾਡੇ ਧਰਮ ਨੇ ਤੁਹਾਨੂੰ ਸਿਖਾਇਆ, ਜੋ ਕਿ ਹਰ ਇੱਕ ਧਰਮ ਦੇ ਵਿੱਚ ਹੀ ਇਨਸਾਨ ਨੂੰ ਇਨਸਾਨ ਨਾਲ ਪਿਆਰ ਹੀ ਕਰਨਾ ਸਿਖਾਇਆ, ਮੇਨ ਉਸ ਗੱਲ ਦੇ ਉੱਤੇ ਆਓ ਜੇ ਆਉਣਾ ਤਾਂ ਸਾਰੇ ਇੱਕ ਨੇ, ਇੱਕ ਦੂਸਰੇ ਦੇ ਸੁੱਖ ਦੁੱਖ ਦੇ ਵਿੱਚ ਉਹ ਖੜਨ, ਫਿਰ ਚਾਹੇ ਉਹ ਕਿਸੇ ਵੀ ਦਿਨ ਆਪਾਂ ਹੋਵੇ, ਕਿਸੇ ਵੀ ਘੜੀ ਹੋਵੇ। ਜੇ ਕਿਸੇ ਨੂੰ ਇਹ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਤੈਨੂੰ ਅੱਜ ਲੋੜ ਆ, ਨਹੀਂ ਅੱਜ ਨਹੀਂ, ਅੱਜ ਨਹੀਂ ਬਣਦਾ, ਅੱਜ ਗ੍ਰਹਿ ਨਹੀਂ ਸਹੀ, ਕੱਲ੍ਹ ਆਵਾਂਗੇ ਤੇਰੀ ਮਦਦ ਕਰਨ, ਇੱਦਾਂ ਤਾਂ ਨਹੀਂ ਨਾ ਹੋ ਸਕਦਾ। ਧੰਨਵਾਦ ਜੀ।
2: ਖੁਸ਼ੀ ਔਰ ਰਹਿਮਤ ਤੋਂ ਸੇ ਬਾਰ ਦੇ ਅਗਰ ਇਹ ਕਲਾਮ ਆਪਕੋ ਪਸੰਦ ਆਇਆ ਹੋ ਤੋ ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ।
0: AI ਵੇਖੋ ਇਹ ਵੀ ਕੀ ਚੀਜ਼ਾਂ ਕਰਦਾ ਹੈ।
2: ਚੈਨਲ ਬਿਲ ਫਿਊਜ਼ਨ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ।
0: ਵਾਹ ਜੀ ਵਾਹ, ਹੁਣ ਰਹਿ ਵੇਖੋ ਕੀ ਗਿਆ, ਹੁਣ ਸਾਰਾ ਕੁਛ ਹੀ ਜਿਹੜਾ ਉਹ ਇਹਦੇ ਉੱਤੇ ਆ ਗਿਆ। ਅਤੇ ਖੈਰ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਅਗਲੇ ਸੈਗਮੈਂਟ 'ਚ ਤੁਹਾਨੂੰ ਆਪਾਂ ਦੱਸਿਆ ਹੀ ਆ, ਉੱਥੇ ਤੁਸੀਂ ਫਿਰ ਆਪਣੀਆਂ ਕਾਲਸ ਵੀ ਤੁਸੀਂ ਕਰਿਓ। ਸੋ ਇਹਨਾਂ ਦਿਨਾਂ ਦੇ ਵਿੱਚ ਅੱਛਾ, ਹਾਂਜੀ ਜ਼ਰੂਰ ਜੀ, ਜ਼ਰੂਰ ਜ਼ਰੂਰ, ਧੰਨਵਾਦ ਤੁਹਾਡਾ। ਓਕੇ, IPL ਦਾ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਕਾਫੀ ਰੌਲਾ ਰੱਪਾ, ਅਤੇ ਆ ਅਰਸ਼ਦੀਪ ਦਾ ਕਹਿੰਦੇ ਨੇ ਕਿ ਬਿਆਨ ਆ, ਕੀ ਕਿਹਾ, ਕੀ ਅਰਸ਼ਦੀਪ ਨੇ ਕੀ ਕਿਹਾ, ਕੁਛ ਆਇਆ ਨਾ?
1: ਅਰਸ਼ਦੀਪ ਮੈਨੂੰ ਲੱਗਦਾ ਹੁਣ ਉਹਨੇ ਕਿਉਂਕਿ ਔਰੇਂਜ ਕੈਪ 500 ਰਨ ਦੇ ਕੇ ਲੈ ਲਈ ਹੈ ਸਿਹਤ 'ਤੇ।
0: ਕਿੰਨੇ?
1: ਅਰਸ਼ਦੀਪ ਨੇ
0: ਰਨ ਵੱਧ ਦਿੱਤੇ,
1: ਊਂ ਤਾਂ 500 ਬਣਿਆ ਨਹੀਂ, ਪਰ ਉਹ ਕਹਿੰਦਾ ਫਿਰ ਮੈਂ ਐਂ ਬਣਾ ਲੈਂਦਾ।
0: ਅੱਛਾ, ਰਨ ਵੱਧ ਦਿੱਤੇ, ਉਹ ਚੱਕਰ?
1: ਮੇਰਾ ਖਿਆਲ ਆ 4-4 ਓਵਰਾਂ 'ਚ ਉਹਨੂੰ 60-60 ਰਨ ਵੀ ਪਏ ਆ ਸ਼ਾਇਦ।
0: ਓਕੇ,
1: ਅਤੇ ਉਹ ਕਾਫੀ ਹੁਣ ਉਹ ਟਵੀਟੋ ਟਵੀਟੀ ਜੇ ਹੋਈ ਜਾਂਦੇ ਆ ਵੀ ਮੈਂ ਪੰਜਾਬ ਕਹਿੰਦੇ ਆ ਵੀ ਪੰਜਾਬ 11 ਨਾਲ ਸੰਬੰਧਿਤ ਜਿਹੜਾ ਕਿੰਗਸ 11 ਪੰਜਾਬ ਆ ਉਹਨੇ ਟਵੀਟ ਬੂਟ ਜੇ ਡਿਲੀਟ ਕਰਤੇ ਸੀ, ਆਪਣਾ ਕੰਟੈਂਟ ਡਿਲੀਟ ਕਰਤਾ ਸੀ, ਉਹਨੂੰ ਅਨਫੋਲੋ ਕਰਤਾ ਸੀ, ਮੁੜ ਕੇ ਫੋਲੋ ਕਰ ਲਿਆ ਜੀ, ਫਿਰ ਉਹ ਗਾਹ ਜਿਹਾ ਪਿਆ
0: ਹੋਇਆ
1: ਅਰਸ਼ਦੀਪ ਨੇ। ਹਾਂ
0: ਅੱਛਾ, ਇਹਨੇ ਉਹਨਾਂ ਨੂੰ ਡਿਲੀਟ ਕਰਤਾ,
1: ਹਜੇ ਮਤਲਬ ਪੁਖਤਾ ਜਾਣਕਾਰੀ ਨਹੀਂ ਆ, ਹਜੇ ਉੜਦੀ ਧੂੜ ਦੇ। ਤੇ ਉਧਰ ਮੈਂ ਨਾਲ ਯੁਵਰਾਜ ਦਾ ਪੜ੍ਹਦਾ ਸੀ, ਉਹ ਵੀ ਮਿਣੋ ਮਿਣੀ ਹੋਇਆ ਹੋਇਆ। ਤੇ ਹੁਣ ਕਹਿਣ ਵਾਲੇ ਇਹ ਵੀ ਕਹਿੰਦੇ ਆ, ਕਹਿੰਦੇ ਅਰਸ਼ਦੀਪ ਨੇ ਤਾਂ ਕੀ ਪੰਜਾਬ ਛੱਡਣਾ, ਪੰਜਾਬ 11, ਪੰਜਾਬ 11 ਨੂੰ ਉਹ ਛੱਡ ਦੇਣਾ ਚਾਹੀਦਾ।
0: ਅੱਛਾ,
1: ਜਿਸ ਕਿਸਮ ਦੀ ਉਹਦੀ ਪਰਫਾਰਮੈਂਸ ਰਹੀ ਆ, ਪਰ ਮੈਂ ਵੇਖਦਾ ਬੜਾ ਇਨਕਨਸਿਸਟੈਂਟ ਰਿਹਾ। 2-3 ਕੁ ਮੈਚਾਂ 'ਚ ਉਹਦੀ ਕਾਰਗੁਜ਼ਾਰੀ ਕਾਫ਼ੀ ਚੰਗੀ ਸੀ, ਬਾਕੀਆਂ 'ਚ ਤਾਂ ਤੁਹਾਨੂੰ ਪਤਾ ਹੀ ਆ ਉਹਨੇ ਰਨ ਹੀ ਲੀਕ ਕੀਤੇ ਆ ਜਾਂ ਵਾਈਡ ਬੋਲਾਂ ਹੀ ਸਿੱਟੀਆਂ, ਉਹਦੀ ਲਾਈਨ ਐਂਡ ਲੈਂਥ ਵਾਹ ਵਾਹ ਵਿਗੜੀ ਰਹੀ ਆ। ਪਰ ਫਿਰ ਜਦ ਤੁਸੀਂ ਸੋਸ਼ਲ ਮੀਡੀਏ ਦਾ ਅਸਰ ਇੱਕ ਇਹ ਵੀ ਆ, ਤੁਸੀਂ ਜਦ ਬਾਹਾਂ 'ਚ ਬਾਹਾਂ ਪਾ ਕੇ ਧਰਮਸ਼ਾਲਾ ਫੋਟੋਆਂ ਕਰਾਉਂਗੇ, ਅਗਲੇ ਤਾਂ ਖਿੱਚਣਗੇ, ਅਤੇ ਉਹ ਉਹਦੇ ਕਰਕੇ ਵੀ ਬਦਨਾਮੀ ਹੋਈ ਹੋਈ ਆ ਵੀ ਭਾਈ ਤੂੰ ਹੁਣ ਰੀਲਾਂ ਹੀ ਬਣਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ। ਤਾਂ ਮੈਂ ਵੇਖਦਾ ਇਹੀ ਜੇ ਆਪਣੀ ਪਰਫੋਰਮੈਂਸ ਵਧੀਆ ਹੁੰਦੀ ਉਹਦੀ ਕਾਰਗੁਜ਼ਾਰੀ, ਇਹ ਚੀਜ਼ਾਂ 'ਤੇ ਪੜਦਾ ਪੈ ਜਾਣਾ,
0: ਉਹੀ ਸਾਰਾ ਕੁਛ ਢੱਕਿਆ,
1: ਕਿਉਂਕਿ ਤੁਹਾਡਾ ਬੱਲਾ ਬੋਲਦਾ ਤੁਹਾਡੀ ਬਾਲ ਬੋਲਦੀ ਹੈ ਨਾ।
0: ਜਿਹਦੀ
1: ਦੋ ਚੀਜ਼ਾਂ ਅਗਰ ਨਹੀਂ ਬੋਲਦੀਆਂ ਤਾਂ ਫਿਰ ਹਰ ਚੀਜ਼ 'ਤੇ ਕਿੰਤੂ ਪ੍ਰੰਤੂ ਹੋਊਗਾ।
0: ਅੱਛਾ, ਇਹ ਮਸਲਾ ਵਾ ਜਿਹਦੇ ਕਰਕੇ ਚਲੋ ਤੁਹਾਡੀ ਪਛਾਣ ਹੈ, ਉਹ ਚੀਜ਼ ਦੇ ਵਿੱਚ ਨਹੀਂ ਨਾ ਕਮੀ ਪੇਸ਼ੀ ਆਉਣੀ ਚਾਹੀਦੀ, ਬਾਕੀ ਤਾਂ ਸਾਰੀਆਂ ਚੀਜ਼ਾਂ ਚੱਲਦੀ ਰਹਿੰਦੀਆਂ। ਪਰ ਵੇਖੋ ਜਦੋਂ ਇਹ ਸਾਰੀਆਂ ਚੀਜ਼ਾਂ ਵਿੱਚ ਆਉਂਦੀਆਂ ਨੇ ਤਾਂ ਫਿਰ ਪਰਫੋਰਮੈਂਸ 'ਤੇ ਤਾਂ ਅਸਰ ਪੈਂਦਾ ਵਾ। ਇਹ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਭਾਵੇਂ ਕੋਈ ਨਿਆਣਾ ਪੜ੍ਹਨ ਡਿਆ ਹੋਵੇ ਉਹਦੇ ਰਿਜ਼ਲਟ 'ਤੇ ਅਸਰ ਪੈ ਜਾਂਦਾ, ਕੋਈ ਖੇਡ ਰਿਹਾ ਹੋਵੇ ਖਿਡਾਰੀ ਅਤੇ ਉਹਦੀ ਖੇਡ 'ਤੇ ਅਸਰ ਪੈ ਜਾਂਦਾ। ਹਰ ਇੱਕ ਚੀਜ਼ ਜਿਹੜੀ ਉਹ ਇੱਕ ਉਮਰ ਦੇ ਤਕਾਜ਼ੇ ਦੇ ਵਿੱਚ ਬੱਝੀ ਆ, ਪਰ ਫਿਰ ਵੀ ਹਰ ਇੱਕ ਨੂੰ ਪਹੁੰਚਾਉਣੀ ਵੀ ਘੱਟ ਆਉਂਦੀ ਆ।
1: ਪਰ ਇਸ ਖੇਡ ਨੂੰ ਨੇਮ ਫੇਮ ਮਿਲੀ ਇੰਨਾ ਗਿਆ, ਕਰੋੜਾਂ ਦੀ ਖੇਡ ਹੋ ਗਈ। ਹੁਣ ਜੇ ਮੰਨ ਲਓ ਅੱਗੇ ਆਹ ਰੋਹਿਤ ਸ਼ਰਮੇ ਹੋਣੀ ਅਤੇ ਆ ਵਿਰਾਟ ਕੋਹਲੀ ਹੋਣੀ, BCCI ਨੇ ਅਲਾਓ ਕਰਤਾ ਸੀ ਵੀ ਆ ਭਾਈ ਇਹ 2 ਮਹੀਨੇ ਚੱਲਣਾ ਤੁਹਾਡਾ ਟੂਰ ਆਸਟ੍ਰੇਲੀਆ ਦਾ, ਆਪਣੀਆਂ ਭਾਈ ਘਰ ਵਾਲੀਆਂ ਨੂੰ ਨਾਲ ਲੈ ਜਾਓ। ਮੁੜ ਕੇ ਫਿਰ ਉਹ ਕਿੰਤੂ ਪਰੰਤੂ ਹੋਣ ਲੱਗ ਜਾਂਦਾ ਵੀ ਇਹਨਾਂ ਨੇ ਖੇਡਣਾ ਵੀ ਕੀ ਹੈ ਜੀ, ਇਹ ਤਾਂ ਸ਼ੋਪਿੰਗਾਂ ਕਰਦੇ ਫਿਰਦੇ ਆ। ਪਰ ਮੈਂ ਉਹੀ ਕਹਿਣਾ ਹੁੰਦਾ ਵੀ ਉਹਨਾਂ ਦੀ ਆਮ ਜ਼ਿੰਦਗੀ 'ਤੇ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਤਾਂ ਹੈ। ਦੇਖੋ ਉਹ ਵੀ ਬੰਦੇ ਹੀ ਨੇ,
0: ਉਹ ਤਾਂ ਪੈਣਾ ਹੀ ਪੈਣਾ ਵਾ। ਹੁਣ ਉਹ ਆਉਂਦੇ ਹੁੰਦੇ ਵੀ ਨੌਕਰੀ ਕੀ ਅਤੇ ਨਖਰਾ ਕੀ। ਹੁਣ ਮੰਨ ਲਓ ਇੱਕ ਜਿਹੜਾ ਫੌਜੀ ਆ ਉਹ ਸਰਹੱਦ 'ਤੇ ਜਾਂਦਾ ਅਤੇ ਉਹ ਤਾਂ ਮਤਲਬ 2 ਮਹੀਨੇ ਤੋਂ ਵੀ ਵਧੇਰੇ, ਮੰਨ ਲਓ ਉਹਨੂੰ 6-6 ਮਹੀਨੇ ਵੀ ਕਈ ਵਾਰੀ ਲੰਘ ਜਾਂਦੇ ਆ, ਛੁੱਟੀ ਨਹੀਂ ਆਉਂਦਾ। ਇਹ ਤਾਂ ਮਤਲਬ ਇਹ ਥੋੜ੍ਹੀ ਆ ਵੀ ਉਹਨੂੰ ਨਾਲ ਵੋਟੀ ਲੋਕ ਕਰ ਦੋਗੇ ਤੁਸੀਂ। ਇੱਕ ਕੋਈ ਵੀ ਕਿੱਤਾ ਵਾ ਉਹ ਬੰਦੇ ਨੂੰ ਸ਼ਾਇਦ ਪਹਿਲਾਂ ਹੀ ਪਤਾ ਹੁੰਦਾ ਵਾ ਵੀ ਇਹਦੇ ਕੀ ਪ੍ਰੋ ਕੌਨਸ ਨੇ, ਪਰ ਬਾਅਦ ਵਿੱਚ ਸਾਨੂੰ ਇਹ ਚੀਜ਼ਾਂ ਸੁੱਖ ਸੁਵਿਧਾਵਾਂ ਜ਼ਿਆਦਾ ਚੁਭਣ ਲੱਗ ਪੈਂਦੀਆਂ। ਇਹ ਜਿਹੜੀ ਸ਼ੋਹਰਤ ਆ, ਕਾਮਯਾਬੀ ਆ, ਦੁਨੀਆਂ ਦੇ ਉੱਤੇ ਬੱਲੇ ਬੱਲੇ ਆ, ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕੁਰਬਾਨੀ ਤਾਂ ਦੇਣੀ ਪੈਣੀ ਆ, ਅਤੇ ਇਹ ਵਨ ਆਫ ਦੈਮ ਹੈ। ਪਰਿਵਾਰ ਤੋਂ ਦੂਰ ਰਹਿਣਾ,
1: ਨੇਮ ਐਂਡ ਫੇਮ ਦੇ ਨਾਲ
0: ਮਿਹਨਤ ਕਰਨੀ, ਜਦੋਂ ਸਾਰੇ ਸੁੱਤੇ ਆ ਉਦੋਂ ਉੱਠ ਕੇ ਤੁਸੀਂ
1: 4 ਵਜੇ ਗਰਾਊਂਡਾਂ 'ਚ ਹੋਣਾ,
0: ਉਦੋਂ ਖੇਡਣਾ, ਪਤਾ ਹੀ ਨਹੀਂ ਆ ਕਦੋਂ ਤੁਸੀਂ ਘਰ ਜਾਣਾ ਵਾ, ਕਦੋਂ ਤੁਹਾਨੂੰ ਆਵਾਜ਼ ਪੈ ਜਾਣੀ ਆ, ਟੁੱਟ ਟੁੱਟ ਕੇ ਮਰਨਾ, ਇਹੋ ਤਾਂ ਤੁਹਾਨੂੰ ਦੂਸਰਿਆਂ ਨਾਲੋਂ ਵੱਖਰਾ ਵੀ ਖਿਲਾਰਦਾ ਵਾ।
1: ਪਰ ਉਹ ਦੂਜੀ ਗੱਲ ਇਹ ਆ ਵੀ ਹੁਣ ਬਾਕੀ ਨੌਕਰੀਆਂ ਨੇ ਜਿਵੇਂ 9-5 ਵਾਲੀਆਂ ਹੈਨਾ, ਅਤੇ ਇੱਥੇ ਤੁਸੀਂ ਮਾੜਾ ਜਿਹਾ ਰਾਤ ਨੂੰ 8 ਵਜੇ ਕਿਤੇ ਫਿਲਮ ਦੇਖਣ ਚਲੇ ਗਏ ਆਪਣੀ ਮਹਿਬੂਬ ਨਾਲ, ਘਰ ਵਾਲੀ ਨਾਲ, ਅਤੇ ਲਾਲਾ ਲਾਲਾ ਹੋ ਜਾਂਦੀ, ਫੋਟੋਆਂ ਵਾਲੇ ਆ ਜਾਂਦੇ ਇੱਦਾਂ,
0: ਉਹੀ ਗੱਲ ਆ ਜਾਂਦੀ ਨਾ। ਵੇਖੋ
1: ਨੁਕਸਾਨ,
0: ਤੁਸੀਂ ਹੁਣ ਤੁਹਾਡੇ ਹੱਥ ਆ, ਤੁਸੀਂ 9-5 ਵਾਲੀ ਕਰ ਲਓ, ਸਾਨੂੰ ਉਹ ਵੀ ਨਹੀਂ ਨਾ ਮਨਜ਼ੂਰ, ਨਾ 9-5 ਵਾਲਾ ਖੁਸ਼ ਆ ਅਤੇ ਨਾ ਉਹ ਖੁਸ਼ ਆ। ਮਤਲਬ ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਤਾਂ ਮਿਸ ਕਰ ਹੀ ਰਿਹਾ ਵਾ, ਉਹਨੂੰ ਲੱਗਦਾ ਵਾ ਵੀ ਜੋ ਦੂਸਰੇ ਕੋਲ ਆ ਉਹ ਮੇਰੇ ਕੋਲ ਕਿਉਂ ਨਹੀਂ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜੋ ਸਾਡੇ ਕੋਲ ਆ ਉਹ ਕਿੱਡਾ ਵਡਮੁੱਲਾ ਵਾ। ਉਹ ਚੀਜ਼ ਆਪਾਂ ਫੋਰ ਗਰੰਟਿਡ ਫਿਰ ਲੈ ਲੈਂਦੇ ਵੀ ਨਹੀਂ ਇਹ ਤਾਂ ਮੈਂ ਮਿਹਨਤ ਨਾਲ ਲਿਆ ਵਾ, ਪਰ ਬਾਕੀ ਜਿਹੜਾ ਵਾ ਉਹ ਤਾਂ ਬਿਨਾਂ ਮਿਹਨਤ ਨਾ ਕਿਸੇ ਨੂੰ ਮਿਲ ਗਿਆ ਵਾ, ਉਹ ਵੀ ਮੈਨੂੰ ਮਿਲੇ। ਸੋ ਇਹ ਚੀਜ਼ਾਂ ਜ਼ਰੂਰ ਤੰਗ ਪਰੇਸ਼ਾਨ ਕਰਦੀਆਂ। ਬਾਕੀ ਮੁੱਕ ਦੀ ਗੱਲ ਇਹ ਆ, ਵੇਖੋ ਖੇਡ ਕਿਸੇ ਵੇਲੇ ਮਾੜੀ, ਕਿਸੇ ਵੇਲੇ ਚੰਗੀ, ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਕੋਈ ਹਾਰਦਾ ਹੈ ਨਾ ਉਦੋਂ ਫਿਰ ਇੱਦਾਂ ਦੇ ਸਵਾਲ ਉੱਠਦੇ ਹੁੰਦੇ, ਉਦੋਂ ਕਿੰਤੂ ਪਰੰਤੂ ਵੱਧਦੀ ਆ, ਅਤੇ ਇਹ ਵਧਣੀ ਹੀ, ਮੰਨ ਲਓ ਇਹ ਸਕੋਰ 4 ਘੱਟ ਵੀ ਦੇ ਦਿੰਦਾ ਰਨ, ਅਤੇ ਤਾਂ ਵੀ ਗੱਲਾਂ ਬਾਤਾਂ ਹੋਣੀਆਂ ਹੀ, ਉਹ ਵੱਖਰੀ ਗੱਲ ਆ ਵੀ ਇਹ ਇਹਦੇ ਦੁਆਲੇ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ
1: ਜੀ। ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਅਸੀਂ ਚਰਚਾ ਕਰ ਰਹੇ ਹਾਂ ਭਾਰਤ ਦਾ ਫਾਸਟ ਬੋਲਰ ਆ ਅਰਸ਼ਦੀਪ ਸਿੰਘ, ਅੱਜ ਕੱਲ੍ਹ IPL ਸੀਜ਼ਨ 'ਚ ਪੰਜਾਬ ਵੱਲੋਂ ਖੇਡ ਰਿਹਾ ਸੀ, ਅਤੇ ਪੰਜਾਬ ਇਸ ਟੂਰਨਾਮੈਂਟ 'ਚੋਂ ਪਹਿਲੀਆਂ 4 ਟੀਮਾਂ 'ਚ ਆਪਣੀ ਥਾਂ ਨਹੀਂ ਬਣਾ ਸਕਿਆ। ਹਾਲਾਂਕਿ ਉਹਨਾਂ ਦੇ ਪਹਿਲੇ 6-7 ਮੈਚਾਂ 'ਚ ਝੰਡੀ ਰਹੀ, ਪਰ ਫਿਰ ਉਹ ਲਗਾਤਾਰ ਹੀ 6-7 ਮੈਚ ਹਾਰ ਗਏ, ਅਤੇ ਉਹ ਮੈਚ ਹਾਰਨ ਤੋਂ ਬਾਅਦ ਪੰਜਾਬ ਨਾਲ ਜੁੜੇ ਖਿਡਾਰੀਆਂ ਦੀ ਕਿਰਕਰੀ ਹੋ ਰਹੀ ਆ। ਅਤੇ ਹੁਣ ਜਿਹੜਾ ਇਹ ਫਾਸਟ ਬੋਲਰ ਆ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆ, ਇਹਨੇ ਆਪਣੇ ਇੰਸਟਾਗ੍ਰਾਮ ਦਾ ਜਿਹੜਾ ਪੇਜ ਸੀ ਉਹਦੇ ਤੋਂ ਤਕਰੀਬਨ 200 ਪੋਸਟਾਂ ਹਟਾ ਦਿੱਤੀਆਂ ਨੇ, ਤੇ ਉਹਦੇ ਵਿੱਚ ਹਿਊਜਲੀ ਪਾਪੂਲਰ ਇੱਕ ਜਿਹੜੀ ਇਹਦੀ ਵਿਰਾਟ ਕੋਹਲੀ ਨਾਲ ਚੈਂਪੀਅਨ ਟਰੋਫੀ ਵੇਲੇ ਦੀ 2025 ਦੀ ਰੀਲ ਸੀ ਜਿਹੜੀ 150 ਮਿਲੀਅਨ ਵਿਊਜ਼ ਕ੍ਰੋਸ ਕਰ ਚੁੱਕੀ ਸੀ ਉਹ ਵੀ ਉਹਨੇ ਰਿਮੂਵ ਕਰ ਦਿੱਤੀ ਆ। ਸੋ ਇਹਦੇ ਕਰਕੇ ਹੁਣ ਥੋੜ੍ਹੀਆਂ ਜਿਹੀਆਂ ਕਿਆਸ ਰਾਈਆਂ ਟੀਕਾ ਟਿੱਪਣੀ ਕਿੰਤੂ ਪਰੰਤੂ ਚੱਲ ਰਿਹਾ ਵੀ ਇੱਦਾਂ ਇਹਨੇ ਕਿਉਂ ਕੀਤਾ ਹੋ ਸਕਦਾ।
0: ਹਾਂ ਪਰ ਇਹਦੇ ਨਾਲ ਪੈਰਲਰ ਇਹ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿਉਂਕਿ ਸਾਰੇ ਹੀ ਖਿਡਾਰੀਆਂ ਦੇ ਉੱਤੇ ਹੌਲੀ ਹੌਲੀ ਸਕੰਜਾ ਕਹਿੰਦੇ ਨੇ ਵੀ ਕੱਸਿਆ ਜਾ ਰਿਹਾ ਵਾ ਵੀ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਟਾਈਮ ਸਪੈਂਡ ਕਰਦੇ ਹੋ ਇਹ ਤੁਸੀਂ ਬੰਦ ਕਰਨਾ ਪਊਗਾ, ਤੁਹਾਨੂੰ ਸੋਸ਼ਲ ਮੀਡੀਆ ਦੇ ਲਈ ਤੁਹਾਨੂੰ ਨਹੀਂ ਚੁਣਿਆ ਗਿਆ, ਤੁਹਾਨੂੰ ਦੇਸ਼ ਦੇ ਲਈ ਸਰਵ ਕਰਨ ਲਈ ਚੁਣਿਆ ਗਿਆ।
1: ਤਿਲਕ ਵਰਮਾ ਤੇ ਉਹਦਾ ਕਮੈਂਟ ਬੜਾ ਭੱਦਾ ਸੀ, ਉਹਦੇ ਤੇ ਵੀ ਇਹਦੀ ਕਾਫੀ ਕ੍ਰਿਟਿਕਲੀ ਹੋਈ, ਉਹਨੂੰ ਕਹਿੰਦਾ ਸੀਗਾ ਉਹਦਾ ਥੋੜਾ ਜਿਹਾ ਰੰਗ ਪੱਕਾ ਮੁੰਡੇ ਦਾ, ਹੋਏ ਅੰਧੇਰੇ ਸਨਸਕ੍ਰੀਨ ਲਗਾਇਆ ਗਿਆ ਤੇ ਉਦੋਂ ਬਾਅਦ ਹੈ ਤਾਂ ਚਲੋ ਇਹਨਾਂ ਦਾ ਹੁੰਦਾ ਆਪਸ 'ਚ ਹੈ ਨਾ, ਆਪਾਂ ਦੋਨੋਂ ਮਿਲਦੇ ਵਰਤਦੇ ਹਾਂ ਕਿ ਕੋਈ ਗੱਲ ਕਹਿਤੀ ਤਾਂ ਉਹ ਗਈ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਇੱਕ ਮੁਕਾਮ 'ਤੇ ਹੋ, ਇਹ ਰਾਹ ਤੁਸੀਂ ਚੁਣਿਆ, ਉੱਥੇ ਤੁਹਾਨੂੰ ਸ਼ਬਦਾਂ ਦੀ ਮਰਿਆਦਾ ਰੱਖਣੀ ਪੈਣੀ,
0: ਉੱਥੇ ਤੁਹਾਨੂੰ ਫੋਲੋ ਕਰਦੇ ਆ ਲੋਕ, ਫਿਰ ਉਸੇ ਹਿਸਾਬ ਦੇ ਨਾਲ ਅੱਗੇ ਤੁਰ ਪੈਂਦਾ। ਖੈਰ ਇਹ ਵੀ ਗੱਲ ਸੱਚ ਹੈ ਕਿ ਭਾਵੇਂ ਸਾਡੇ ਪੋਲੀਟੀਸ਼ੀਅਨ ਹੋਣ, ਭਾਵੇਂ ਸਾਡੇ ਪਲੇਅਰ ਹੋਣ ਅਤੇ ਭਾਵੇਂ ਸਾਡੇ ਅਦਾਕਾਰ ਹੋਣ, ਵੱਡੇ ਵੱਡੇ ਸਿੰਗਰ ਹੋਣ, ਅੱਜ ਕੱਲ੍ਹ ਮਰਿਆਦਾ ਮਰਿਊਦਾ ਤਾਂ ਸਭ ਨੇ ਛਿੱਕੇ 'ਤੇ ਟੰਗੀ ਆ, ਉਹ ਵੱਖਰੀ ਗੱਲ ਹੈ ਜਿਹੜਾ ਕਾਬੂ ਆ ਗਿਆ ਉਹ ਕਾਬੂ ਆ ਗਿਆ, ਨਹੀਂ ਤਾਂ ਭਲਾ ਵੇਖੀਏ ਹਾਂ ਆਪਾਂ ਕਿਹੜਾ ਬੰਦਾ ਮਰਿਆਦਾ 'ਚ ਆ।
1: ਇਸ ਰੀਲਾਂ ਦਾ ਦੌਰ ਆ, ਤੁਸੀਂ ਅੱਜ ਸਵੇਰੇ ਨਹੀਂ ਸੀ ਗੱਲ ਕਰਦੇ ਵੀ ਆ, ਤੁਸੀਂ ਆ ਗਾਣਿਆਂ 'ਚ ਦੇਖ ਲਓ ਅੱਜ ਕੱਲ੍ਹ ਆ ਟਿਕਟੋਕ ਅਤੇ ਇੰਸਟਾਗ੍ਰਾਮ ਦੀਆਂ ਰੀਲਾਂ ਆ ਜਿੰਨੇ ਆ, ਮਤਲਬ ਇਹ ਕਾਮ ਉਤੇਜਕ ਭੜਕਾਊ ਗੀਤ, ਜਿੰਨੀਆਂ ਮਾਡਲਸ ਲਈਆਂ ਜਾਂਦੀਆਂ, ਗੀਤ ਦੇ ਬੋਲ ਕੁਛ ਹੋਰ ਨੇ, ਉਹ ਕਰਦੀ ਕੁਛ ਹੋਰ ਆ, ਭਾਵਾਂ 'ਚ ਅੱਜ ਸੂਟ ਵੀ ਪਾਏ ਹੋਏ ਆ ਉਹਨਾਂ ਦੇ, ਪਰ ਉਹਨਾਂ ਦੇ ਐਕਸ਼ਨ ਇੱਦਾਂ ਦੇ ਆ, ਮਤਲਬ ਜਾਣੀ ਤੁਸੀਂ ਪਰਿਵਾਰ 'ਚ ਬਹਿ ਕੇ ਉਹ ਗਾਣੇ ਵੇਖ ਨਹੀਂ ਸਕਦੇ।
0: ਦੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ, ਆਪਾਂ ਹੁਣ ਜਦੋਂ ਨਵੇਂ ਗਾਣੇ ਆਉਂਦੇ ਆ ਤਾਂ ਸ਼ਾਇਦ ਸਾਡੇ ਸਰੋਤੇ ਵੀ ਇਹ ਚੀਜ਼ ਨੋਟ ਕਰ ਰਹੇ ਹੋਣ, ਜਦੋਂ ਆਪਾਂ ਉਹ ਗਾਣੇ ਵੇਖਦੇ ਹਾਂ ਤਾਂ ਗਾਣੇ ਬਹੁਤ ਵਧੀਆ ਵਰਡਿੰਗ ਹੁੰਦੀ ਉਹਨਾਂ ਦੀ, ਬੜੇ ਵਧੀਆ ਪਰਿਵਾਰਿਕ ਗਾਣੇ ਹੁੰਦੇ ਆ, ਸੁਣਨ ਦੇ ਵਿੱਚ ਉਹ ਬਿਲਕੁਲ ਠੀਕ ਹੁੰਦੇ ਆ ਅਤੇ ਸਾਨੂੰ ਲੱਗਦਾ ਵੀ ਯਾਰ ਆ ਬਹੁਤ ਵਧੀਆ ਚੱਲ ਰਿਹਾ ਇਸ ਟਾਈਮ ਦੇ ਉੱਤੇ, ਆ ਫਲਾਣੇ ਫਲਾਣੇ ਸਿੰਗਰ ਬੜਾ ਵਧੀਆ ਕਰ ਰਹੇ, ਪਰ ਜਦੋਂ ਤੁਸੀਂ ਉਹਦੀ ਵੀਡੀਓ ਵੇਖਦੇ ਹੋ ਸਮਹਾਓ ਤਾਂ ਸ਼ਾਇਦ ਤੁਸੀਂ ਵੀ ਮਹਿਸੂਸ ਕਰਦੇ ਹੋ, ਆਪਾਂ ਤਾਂ ਦੋਵਾਂ ਨੇ ਮਹਿਸੂਸ ਕੀਤਾ ਅਤੇ ਮੈਂ ਤਾਂ ਰੋਜ਼ ਕਰਦਾ ਵਾਂ ਜਦੋਂ ਇੱਥੇ ਗਾਣੇ ਸਵੇਰੇ ਲਾ ਕੇ ਕਿਸੇ ਵੇਲੇ ਝਾਤੀ ਪੈ ਜਾਂਦੀ ਹੈ ਜਾਂ ਕਿਸੇ ਦੇ ਵੇਲੇ ਕਿਸੇ ਕੋਈ ਟੀ ਵੀ ਦੇ ਉੱਤੇ, ਅੱਜ ਕੱਲ੍ਹ ਰਿਵਾਜ਼ ਆ ਲੋਕ ਨਾ ਟੀ ਵੀ ਦੇ ਉੱਤੇ ਗਾਣੇ ਲਾ ਕੇ ਨਵੇਂ ਉਹ ਉੱਤੇ ਛੱਡ ਦਿੰਦੇ ਆ ਲੂਪ ਦੇ ਵਿੱਚ ਅਤੇ ਉੱਥੇ ਚੱਲਦੇ ਰਹਿੰਦੇ ਆ, ਅਤੇ ਇੱਕ ਅਜੀਬ ਜਿਹਾ ਇੱਕ ਹੁਣ ਪ੍ਰਚਲਨ ਚੱਲ ਪਿਆ ਵਾ ਵੀ ਉਹ ਸਾਰਾ ਸੂਟ ਵੀ ਪਾਇਆ ਹੁੰਦਾ ਕੁੜੀਆਂ ਨੇ, ਹੈ ਨਾ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪਹਿਰਾਵਾ ਕੋਈ ਉਹ ਗਲਤ ਹੈ, ਕਿਉਂਕਿ ਪਹਿਰਾਵੇ 'ਤੇ ਵੀ ਫਿਰ ਬਥੇਰੇ ਰੌਲੇ ਪੈ ਜਾਂਦੇ ਆ, ਸਾਰਾ ਕੁਛ ਠੀਕ ਹੁੰਦਾ ਵਾ ਪਰ ਫਿਰ ਵੀ ਉਹਨਾਂ ਦੇ ਜਿਹੜੇ ਇੱਕ ਜਿਹੜੀਆਂ ਕਹਿ ਲਓ ਹਾਵ ਭਾਵ ਹੁੰਦੇ ਆ ਉਹ ਬੜੇ ਭੱਦੇ ਹੁੰਦੇ ਆ। ਸੋ ਉਹਦੇ ਵਿੱਚ ਜਿੱਦਾਂ ਤੁਸੀਂ ਗੱਲ ਬੜੀ ਵਾਜਬ ਕੀਤੀ ਸੀ ਕਿ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਨਾ, ਜਿਹੜੀਆਂ ਰੀਲਾਂ ਬਣਾਉਂਦੇ ਆ ਉਸ ਰੀਲਾਂ ਦੇ ਵਿੱਚ ਬੜਾ ਕੁਛ ਰਿਵੀਲਿੰਗ ਹੁੰਦਾ ਅਤੇ ਉਹ ਹੀ ਹੁਣ ਸਾਡੇ ਗਾਣਿਆਂ ਦੀਆਂ ਵੀਡੀਓ ਦੇ ਵਿੱਚ ਵੀ ਝਲਕਣ ਲੱਗ ਪਿਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਅਸੀਂ ਆਪਣੇ ਗਾਣੇ ਜਿਹੜੇ ਆ ਉਹ ਆਪਣੇ ਸੱਭਿਆਚਾਰ ਵਾਲੇ, ਪੰਜਾਬੀ ਦੀ ਸੇਵਾ, ਆਪਣਾ ਕਲਚਰਲ ਗਾਣੇ ਆਪਾਂ ਬੋਲਣੇ ਆ ਅਤੇ ਕੀ ਆਪਾਂ ਵਿਖਾਉਣਾ ਨਹੀਂ ਆ ਕੁਛ, ਕੀ ਆਪਾਂ ਹੁਣ ਵਿਖਾਈਏ ਆਪਾਂ ਕੁਛ ਹੋਰ ਅਤੇ ਉਹਦੇ ਸ਼ਬਦ ਕੁਛ ਹੋਰ ਚੱਲ ਰਹੇ ਹੋਣ, ਇਹ ਵੀ ਬੜਾ ਕੰਟਰਾਸਟ ਚੱਲ ਰਿਹਾ, ਸ਼ਾਇਦ ਕਿਸੇ ਦਾ ਧਿਆਨ ਹੋਵੇ ਇਸ ਪਾਸੇ ਜਾਂ ਹਾਲੇ ਨਾ ਹੋਵੇ ਪਰ ਇਹ ਇੱਕ ਨਵਾਂ ਹੀ ਤੁਰ ਪਿਆ ਰਿਵਾਜ਼ ਹੁਣ।
1: ਪਰ ਇਹਦਾ ਦੂਜਾ ਆਸਪੈਕਟ ਇਹ ਵੀ ਆ ਜਿਹੜਾ ਆਹ ਜੈਂਡਰ ਇੰਪਾਵਰਮੈਂਟ 'ਤੇ ਤੁਸੀਂ ਨਾ ਦੇਖੋ, ਤੁਹਾਡੀਆਂ ਅੱਖਾਂ 'ਚ ਨੁਕਸ ਆ, ਇੱਦਾਂ ਦੇ ਵਿਚਾਰ ਵੀ ਬੜੇ ਦਿੱਤੇ ਜਾਂਦੇ ਆ, ਕਿਉਂਕਿ ਇਹ ਜਿਹੜੀਆਂ ਕੁਛ ਕੁ ਹੈ ਨਾ ਵਿਮੈਨ ਐਕਟੀਵਿਸਟ ਨੇ ਉਹ ਕਹਿੰਦੀਆਂ ਪ੍ਰੋਬਲਮ ਅਸ਼ਲੀਲਤਾ ਨਹੀਂ ਹੈ, ਪ੍ਰੋਬਲਮ ਵੇਖਣ ਵਾਲੇ ਦੀ ਅੱਖ 'ਚ ਆ।
0: ਉਹ ਤਾਂ ਅਸੀਂ ਨਹੀਂ ਵਹਿੰਦੇ, ਉਹਦੇ ਨਾਲ ਕੀ ਫਰਕ ਪੈ ਜੂਗਾ,
1: ਉੱਧਰੋਂ ਇਹ ਵੀ ਰੌਲਾ ਬਥੇਰਾ ਪੈਂਦਾ। ਆਹੋ ਫਿਰ ਉਹ ਕਹਿੰਦੀ ਵਿਊਜ਼ ਆਉਂਦੇ ਕਿਉਂ ਆ ਤੁਸੀਂ ਦੇਖਦੇ ਹੋ ਤਾਂ ਵਾ, ਹੁਣ ਮੁਰਗੀ ਪਹਿਲਾਂ ਕਾਂਡਾ ਪਹਿਲਾਂ ਇਹਦੇ 'ਤੇ ਵੀ ਵਿਚਾਰ ਚਰਚਾ ਵੀ ਦੇਖਣ ਵਾਲਾ ਇੱਦਾਂ ਦਾ ਕੰਟੈਂਟ ਵੇਖਣਾ ਚਾਹੁੰਦਾ ਇਸ ਕਰਕੇ ਆ, ਪਰ ਦੂਜਾ ਆਸਪੈਕਟ ਇਹ ਆ ਵੀ ਦਿਖਾਉਣ ਵਾਲੇ ਕੁਝ ਜ਼ਿਆਦਾ ਹੀ ਦਿਖਾ ਰਹੇ ਆ, ਦੇਖਣ ਵਾਲਾ ਤਾਂ ਦੇਖ ਰਿਹਾ।
0: ਖੈਰ ਆਪਾਂ ਤਾਂ ਸਿਰਫ ਉਹ ਚੀਜ਼ਾਂ ਦੇ ਉੱਤੇ ਟੀਕਾ ਟਿੱਪਣੀ ਕਰ ਸਕਦੇ ਹਾਂ ਜਿਹੜੀ ਚੀਜ਼ ਹੋ ਸਕਦਾ ਵਾ ਵੀ ਮੰਨ ਲਓ ਮੈਨੂੰ ਕੋਈ ਚੀਜ਼ ਔਡ ਲੱਗੀ ਆ, ਹੋ ਸਕਦਾ ਤੁਹਾਨੂੰ ਵੀ ਔਡ ਲੱਗੇ, ਹੋ ਸਕਦਾ ਸਾਡੇ ਸੁਣਨ ਵਾਲਿਆਂ ਦਹਾਂ ਨੂੰ ਕਿਸੇ ਨੂੰ ਔਡ ਲੱਗੇ, 90 ਨੂੰ ਠੀਕ ਲੱਗੇ।
1: ਇਹਦੇ 'ਚ ਦੇਖਣ ਵਾਲੀ ਗੱਲ ਇਹ ਆ ਅਸੀਂ ਇੱਥੇ ਬੀਚਾਂ 'ਤੇ ਜਾਂਦੇ ਹਾਂ, ਸਾਨੂੰ ਉੱਥੇ ਕੁਛ ਵੀ ਕਾਮ ਉਤੇਜਕ ਨਹੀਂ ਲੱਗਦਾ, ਪਰ ਜਦ ਤੁਸੀਂ ਕਹਿੰਦੇ ਹੋ ਨਾ ਗਾਣਿਆਂ 'ਚ ਉੱਦਾਂ ਦਾ ਹੈ ਨਾ ਕਾਮ ਉਤੇਜਕ ਡਾਂਸ ਕੀਤੇ ਜਾਂਦੇ ਆ ਨਾ ਭੜਕਾਊ ਚੀਜ਼ਾਂ, ਉੱਥੇ ਉਹ ਹੋਰ ਚੀਜ਼ ਆ। ਹਰੇਕ ਕਲਚਰ ਹਰੇਕ ਸੱਭਿਆਚਾਰ ਦੀ ਇੱਕ ਮਰਿਆਦਾ, ਅਤੇ ਜਦੋਂ ਉਸ ਤੁਸੀਂ ਮਰਿਆਦਾ ਸੱਭਿਆਚਾਰ ਨਾਲੋਂ ਥੋੜ੍ਹਾ ਜਿਹਾ ਕੁਛ ਹਟ ਕੇ ਹਨਾ ਕਊਆ ਚਲਾ ਹੰਸ ਕੀ ਚਾਲ ਆਪਣੀ ਭੁੱਲ ਗਿਆ, ਅਤੇ ਉੱਥੇ ਜਾ ਕੇ ਫਿਰ ਥੋੜ੍ਹੀ ਜਿਹੀ ਤਕਲੀਫ ਦੇ ਹੋ ਜਾਂਦਾ ਕੰਮ।
0: ਦੇਖੋ ਸਵਾਲ ਤਾਂ ਵੀ ਬਣਦਾ ਨਾ, ਹੁਣ ਹੌਲੀ ਹੌਲੀ ਇਹ ਚੀਜ਼ਾਂ ਉੱਥੋਂ ਤੱਕ ਸੀਮਤ ਨਹੀਂ ਰਹਿਣੀਆਂ, ਸਵਾਲ ਇਹ ਵੀ ਬਣਦਾ ਕਿ ਅੱਜ ਕੱਲ੍ਹ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਸ ਦਾਇਰੇ 'ਚੋਂ ਬਾਹਰ ਕੱਢ ਲਿਆ ਵਾ, ਆਪਾਂ ਅੱਜ ਕੱਲ੍ਹ ਅਲੋ ਕਰਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਅੱਜ ਕੱਲ੍ਹ ਉਹ ਜਾ ਸਕਦੇ ਨੇ ਗਾਣਿਆਂ ਦੇ ਵਿੱਚ, ਅੱਜ ਕੱਲ੍ਹ ਉਹ ਕੁੜੀਆਂ ਜਾ ਸਕਦੀਆਂ ਨੇ ਫਿਲਮਾਂ ਦੇ ਵਿੱਚ, ਪਰ ਮੈਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਡਰ ਹੈ ਕਿ ਆਪਾਂ ਫਿਰ ਉਹ ਬੈਰੀਅਰ ਫਿਰ ਨਾ ਕਿਤੇ ਲਾ ਦਈਏ ਜੇ ਇਸ ਪਾਸੇ ਨੂੰ ਤੁਰ ਪਈਆਂ ਗੱਲਾਂ, ਇੱਕ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਕੁਛ ਜੇ ਚੱਲੀ ਜਾਂਦਾ ਵਾ ਅਤੇ ਅੱਜ ਕੱਲ੍ਹ ਕੋਈ ਰੋਕਦਾ ਨਹੀਂ ਆਪਣੇ ਧੀਆਂ ਪੁੱਤਾਂ ਨੂੰ, ਪਰ ਆਪਾਂ ਫਿਰ ਮੈਨੂੰ ਲੱਗਦਾ ਉੱਧਰ ਹੀ ਲੈ ਕੇ ਜਾ ਰਹੇ ਹਾਂ ਜਿੱਥੇ ਫਿਰ ਹਰ ਕੋਈ ਰੋਕੂਗਾ, ਉਹ ਕੋਈ ਰੁਕੇ ਨਾ ਰੁਕੇ ਉਹ ਗੱਲ ਵੱਖਰੀ ਆ।
1: ਹੁਣ ਆਪਾਂ ਵਿਆਹ ਸ਼ਾਦੀਆਂ 'ਤੇ ਦੇਖਦੇ ਹਾਂ ਬੜੇ ਹੈਗੇ ਆ ਪਰਫੋਰਮੈਂਸਿਸ ਹੁੰਦੀਆਂ ਅਤੇ ਹੈ ਨਾ ਬੜੇ ਸਿੰਪਲ ਸੋਬਰ ਸੋਹਣੇ ਤਰੀਕੇ ਨਾਲ ਬੱਚੇ ਤਿਆਰ ਕਰਦੇ ਆ, ਚਾਅ ਕਰਦੇ ਆ, ਉਹਨਾਂ ਗਾਣਿਆਂ 'ਤੇ ਨੱਚਿਆ ਜਾਂਦਾ, ਪਰ ਜਿਹੜਾ ਇਹ ਰੀਲ ਕਲਚਰ ਆ ਇਹਦੇ ਇਹ ਥੋੜ੍ਹਾ ਜਿਹਾ ਕਈ ਵਾਰ ਮੇਰੇ ਲਈ ਤਕਲੀਫ ਤਾਂ ਹੋ ਜਾਂਦਾ, ਪਤਾ ਨਹੀਂ ਇਹ ਬੜਤੀ ਉਮਰ ਕਤਕਾ ਸਾ।
0: ਨਹੀਂ ਵੇਖੋ ਇਹ ਚੀਜ਼ਾਂ ਹੁਣ ਹੈਗੀਆਂ ਵੀ ਇੱਕ ਨਵੇਂ ਦੌਰ ਦੀਆਂ ਨੇ, ਚੀਜ਼ ਉਹੀ ਹੁੰਦੀ ਆ, ਬੰਦਾ ਉਹੀ ਹੁੰਦਾ ਵਾ ਜੇ ਉਹ ਪਰਿਵਾਰ ਦੇ ਨਾਲ ਆ ਅਤੇ ਉਹ ਪਰਿਵਾਰਿਕ ਆ, ਅਤੇ ਪਰ ਹਰ ਇੱਕ ਬੰਦਾ ਹਰ ਵੇਲੇ ਪਰਿਵਾਰ ਦੇ ਨਾਲ ਨਹੀਂ ਹੁੰਦਾ, ਜਦੋਂ ਮੁੰਡਿਆਂ 'ਚ ਬੈਠਾ ਹੋਊਗਾ ਅਤੇ ਉਦੋਂ ਉਹਨੂੰ ਉਹੀ ਚੀਜ਼ਾਂ ਚੰਗੀਆਂ ਲੱਗਣਗੀਆਂ, ਜਦੋਂ ਪਰਿਵਾਰ ਦੇ ਵਿੱਚ ਬੈਠਾ ਵਾ ਉਦੋਂ ਉਹਨੂੰ ਕਿਸੇ ਹੋਰ ਹਿਸਾਬ ਦੇ ਨਾਲ ਲੱਗਣਗੀਆਂ, ਜੇ ਉਹ ਬੱਚਿਆਂ ਦੇ ਨਾਲ ਬੈਠਾ ਆਪਣੇ ਬਜ਼ੁਰਗਾਂ ਨਾਲ ਬੈਠਾ ਅਤੇ ਉਹੀ ਚੀਜ਼ਾਂ ਹੋਰ ਹਿਸਾਬ ਨਾਲ ਲੱਗਣਗੀਆਂ। ਪਹਿਲਾਂ ਇਹੀ ਸ਼ਾਇਦ ਫਰਕ ਹੀ ਇੱਕ ਡਿਵੀਜ਼ਨ ਹੁੰਦੀ ਸੀ ਵੀ ਮੁੰਡਿਆਂ ਖੁੰਡਿਆਂ ਦੇ ਇਕੱਲੇ ਬਹਿ ਕੇ ਵੇਖਣ ਵਾਲੀਆਂ ਚੀਜ਼ਾਂ ਹੋਰ ਸੀ, ਜਦੋਂ ਤੁਸੀਂ ਪਰਿਵਾਰ 'ਚ ਬਹਿੰਦੇ ਉਦੋਂ ਤੁਹਾਡੇ ਵੇਖਣ ਲਈ ਸੁਣਨ ਲਈ ਕੁਛ ਹੋਰ ਸੀ, ਬੱਚਿਆਂ ਦੇ ਲਈ ਕੁਛ ਹੋਰ ਸੀ, ਪਰ ਅੱਜ ਕੱਲ੍ਹ ਇਹ ਜਿਹੜਾ ਰਲਾ ਗੋਬਲਾ ਕਈਆਂ ਨੂੰ ਇਹ ਵੀ ਨਹੀਂ ਨਾ ਸੈਂਸ ਰਹਿ ਗਈ, ਕਰੀ ਜਾਓ ਤੁਸੀਂ ਪਰ ਐਟਲੀਸਟ ਇੱਕ ਇੱਕ ਕੈਟੇਗਰਾਈਜ਼ਡ ਰਹੇ ਨਾ ਉਹ ਚੀਜ਼। ਹੁਣ ਕਈ ਕਲਾਕਾਰ ਨੇ ਆਪਾਂ ਸਾਰਿਆਂ ਦੀ ਤਾਂ ਗੱਲ ਹੀ ਨਹੀਂ ਕਰਦੇ, ਉਹਨਾਂ ਨੇ ਤਾਂ ਮਤਲਬ ਫੱਟੇ ਹੀ ਚੱਕਤੇ ਹੈ ਨਾ, ਦੈਟਸ ਫਾਈਨ, ਮਤਲਬ ਉਹਨਾਂ ਦੀ ਇੱਕ ਇੱਕ ਉਹਨਾਂ ਨੇ ਆਪਣਾ ਡਿਫਾਈਨ ਕਰਤਾ ਵੀ ਸਾਡੀ ਆਹ ਵਾਲਾ ਜੋਨਰ ਹੈ ਸਾਡਾ, ਠੀਕ ਹੈ ਕਰੀ ਜਾਣ। ਪਰ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਪਰਿਵਾਰਿਕ ਸੱਭਿਆਚਾਰਕ ਅਸੀਂ ਬਹੁਤ ਸ਼ਬਦਾਵਲੀ ਦਾ ਧਿਆਨ ਰੱਖਦੇ ਹਾਂ, ਦਿਸ ਐਂਡ ਦੈਟ, ਉਹਨਾਂ ਨੂੰ ਤਾਂ ਇਹ ਚੀਜ਼ ਦਾ ਧਿਆਨ ਰੱਖ ਲੈਣਾ ਚਾਹੀਦਾ ਵੀ ਸਾਨੂੰ ਵੇਖਣ ਵਾਲੇ ਕੌਣ ਨੇ।
1: ਅੱਗੇ ਇੱਕ ਸਾਂਝਾ ਚੁੱਲ੍ਹਾ ਅਤੇ ਸਾਂਝਾ ਟੈਲੀਵਿਜ਼ਨ ਸੀ, ਹੁਣ ਹਰ ਕਿਸੇ ਦੇ ਹੱਥ 'ਚ ਟੈਲੀਵਿਜ਼ਨ ਆ, ਹਰ ਕੋਈ ਆਪੋ ਆਪਣੇ ਹਿਸਾਬ ਨਾਲ ਵੇਖੀ ਜਾਂਦਾ।
0: ਵੇਖੀ ਕਿਉਂ ਜਾਂਦਾ, ਹਰ ਇੱਕ ਆਪਣੇ ਹਿਸਾਬ ਨਾਲ ਕ੍ਰੀਏਟ ਕਰ ਲੈਂਦਾ।
1: ਕਿਉਂਕਿ ਕ੍ਰੀਏਸ਼ਨ ਵੀ ਉੱਥੋਂ ਹੀ ਆ ਨਾ, ਜਿਹੜੀ ਚੀਜ਼ ਨੂੰ ਤੁਸੀਂ ਦੋ ਵਾਰ ਤਿੰਨ ਵਾਰ ਚਾਰ ਵਾਰ ਉਹੋ ਜਿਹੀ ਚੀਜ਼ ਦੇਖ ਲਓਗੇ ਤੁਹਾਡੇ ਫੋਨ 'ਤੇ ਉਹੀ ਆਉਣ ਲੱਗ ਜਾਣੀ ਹੈ ਅਤੇ ਉਹੋ ਜਿਹੀ ਕ੍ਰੀਏਸ਼ਨ ਹੋ ਜਾਣੀ,
0: ਉਹੋ ਜਿਹੀ ਆ ਜਾਣੀ ਹੈ। ਪਰ ਹਾਂ ਤੁਹਾਡੇ ਮੈਨੂੰ ਬਿਲਕੁਲ ਵਾਜਬ ਲੱਗਾ ਪੁਆਇੰਟ ਕਿ ਇਹ ਸਾਰਾ ਕੁਛ ਇੱਥੋਂ ਹੀ ਨਿਕਲ ਰਿਹਾ ਵਾ, ਕਿਉਂਕਿ ਰੀਲਾਂ ਦੇ ਵਿੱਚ ਬਹੁਤ ਕਲੋਜ਼ ਰੱਖ ਕੇ ਤੁਸੀਂ ਬਣਾਉਂਦੇ ਹੋ ਕੈਮਰਾ ਅਤੇ ਤੁਹਾਨੂੰ ਉਹ ਚੀਜ਼ ਦੀ ਸ਼ਾਇਦ ਹੁਣ ਆਦਤ ਪੈ ਗਈ ਆ ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਪਹੁੰਚ ਗਈਆਂ ਸਾਡੇ ਸਾਡੇ ਗਾਣਿਆਂ ਤੱਕ, ਸਾਡੀਆਂ ਫਿਲਮਾਂ ਤੱਕ।
1: ਜਿਹੜੀਆਂ ਬਾਲੀਵੁੱਡ ਦੀਆਂ ਐਕਟਰੈਸ ਆ ਜਿਹੜੀਆਂ ਕਹਿੰਦੀਆਂ ਤੁਸੀਂ ਜਾਣ ਪੁੱਜ ਕੇ ਜੀ ਮੇਰੇ ਪਿੱਠ 'ਤੇ ਕੈਮਰਾ ਮਾਰਿਆ, ਉਹ ਮਾਰਿਆ, ਉਹ ਕੈਮਰੇ ਵਾਲਾ ਕਹਿੰਦਾ ਭਾਈ ਤੁਸੀਂ ਕੱਪੜੇ ਉੱਦਾਂ ਦੇ ਨਾ ਪਾਓ, ਉਹਨਾਂ ਨੂੰ ਪ੍ਰਵੋਕ ਕੀਤਾ ਜਾਂਦਾ। ਅਤੇ ਇਹ ਉੱਥੇ ਉਹ ਪੈਪਰੈਸੀ ਜਿਹੜੇ ਹੈਗੇ ਆ ਇਹ ਜਿਮ ਦੇ ਬਾਹਰ ਕੈਮਰੇ ਲੈ ਕੇ ਖੜ੍ਹੇ ਆ, ਕਿਉਂਕਿ ਉਹ ਉਹਨਾਂ ਨੇ ਰੀਲਾਂ ਬਣਾਉਣੀਆਂ, ਉਹ 40-40 ਸਕਿੰਟ ਦਾ 30-30 ਸਕਿੰਟ ਦੇ ਕਲਿੱਪ ਬਣਾਉਣੇ ਆ ਉੱਥੇ।
0: ਇੱਕ ਮੈਂ ਨਾ ਇੱਕ ਦਿਨ ਕਿਸੇ ਕੋਈ ਕੁੜੀ ਇੰਗਲੈਂਡ ਦੀ ਸੀ ਕੋਈ ਕੁੜੀ, ਉਹਦਾ ਇਹਦੇ ਉੱਤੇ ਇੱਕ ਵੀਡੀਓ ਸੀ ਉਹਦੀ ਛੋਟੀ ਜਿਹੀ, ਜਿਹੜੇ ਜਿਮ ਵਾਲੇ ਕੱਪੜੇ ਨੇ ਇਹਨਾਂ ਦੇ ਉੱਤੇ, ਅਤੇ ਮੈਨੂੰ ਨਹੀਂ ਪਤਾ ਮੈਂ ਬਹੁਤਾ ਉਹਦੇ ਉੱਤੇ ਅੱਗੇ ਡੀਪ ਨਹੀਂ ਜਾ ਸਕਿਆ, ਪਰ ਉਹਦਾ ਇਹ ਕਹਿਣਾ ਹੈ ਕਿ ਅੱਜ ਜਿਨ੍ਹਾਂ ਨੂੰ ਜਿਮ ਵਾਲੇ ਕੱਪੜੇ ਕਿਹਾ ਜਾਂਦਾ ਵਾ ਅਸਲ 'ਚ ਇਹ ਹੈ ਹੀ ਨਹੀਂ ਆ ਜਿਮ ਵਾਲੇ ਕੱਪੜੇ, ਇਹ ਸਾਰੇ ਜਿਹੜੇ ਨੇ ਕਿਸੇ ਹੋਰ ਮਕਸਦ ਲਈ,
1: ਤਮਾਸ਼ਾ
0: ਮਕਸਦ ਲਈ ਬਣੇ ਕੱਪੜੇ ਆ, ਇਹ ਸਿਰਫ ਜਿਸਮ ਨੁਮਾਇਸ਼ੀ ਦੇ ਲਈ ਇਹ ਕੱਪੜੇ ਨੇ। ਉਹਨੇ ਨਾਲ ਦੱਸੇ ਵੀ ਸੀ ਵੀ ਕਿਹੜੇ ਕਿਹੜੇ ਕਿਹੜੇ ਕਿਹੜੇ ਕੱਪੜੇ ਨੇ। ਹਾਂ ਜਿਮ ਵਾਲੇ ਕੱਪੜੇ ਜਿਹੜੇ ਆ ਉਹ ਮੰਨੇ ਜਾਂਦੇ ਆ ਜਿਹੜੇ ਲੂਜ਼ ਫਿੱਟ ਹੋਣ, ਜਿਨ੍ਹਾਂ ਦੇ ਵਿੱਚ ਤੁਸੀਂ ਈਜ਼ਲੀ
1: ਮੂਵਮੈਂਟਸ।
0: ਹਾਂਜੀ ਇਹ ਜਿਹੜੇ ਬੋਡੀ ਹਾਂ ਬੋਡੀ ਫਿੱਟ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਇਹ ਜਿਮ ਦੇ ਲਈ ਨਹੀਂ ਗੇ,
1: ਇਹ ਅਸਲ 'ਚ ਬੋਡੀ ਆਪਦੀ ਜੋ ਸ਼ੇਪ ਆ ਉਹ ਦਿਖਾਉਣ ਲਈ ਆ।
0: ਹਾਂਜੀ ਸੋ ਖੈਰ
1: ਕਹਿੰਦਾ ਹਾਉ ਵੁੱਡ ਯੂ ਨੋ ਇਫ ਸਮਵਨ ਹੈਜ਼ ਗੋਨ ਟੂ ਜਿਮ ਟੂਡੇ, ਕਹਿੰਦਾ ਡੋਂਟ ਵਰੀ ਹੀ ਔਰ ਸ਼ੀ ਵਿਲ ਲੈਟ ਯੂ ਨੋ। ਸੋ ਗੱਲ ਤਰੀਕੇ ਸਲੀਕੇ ਦੀ ਹੈ, ਸੌ ਹੱਥ ਰਸਾ ਸਿਰੇ ਦੇ ਗੰਢ ਆ ਵੀ ਹਰ ਚੀਜ਼ ਭਾਈ ਤਰੀਕੇ ਸਲੀਕੇ 'ਚ ਸੋਹਣੀ ਲੱਗਦੀ ਆ। ਤੁਮੇ ਈਦ ਕੀ ਖੁਸ਼ੀਆਂ ਮੁਬਾਰਕ ਹੋ, ਤੁਮਨੇ ਚਾਂਦ ਨਹੀਂ ਆਈਨਾ ਦੇਖਾ ਹੋਗਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਸੋ ਖੈਰ ਸਾਡੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਜੋ ਆਸ ਪਾਸ ਜੋ ਕਿਤੇ ਸਾਨੂੰ ਕਿਤੇ ਭੈੜ ਲੱਗਦੀ ਹੈ ਉਹ ਤੁਹਾਡੇ ਨਾਲ ਵੀ ਸਾਂਝੀ ਕਰ ਦਈਦੀ ਹੈ, ਸ਼ਾਇਦ ਤੁਸੀਂ ਵੀ ਉਸ ਚੀਜ਼ ਦੇ ਉੱਤੇ ਹਾਮੀ ਭਰੋ, ਸਹਿਮਤੀ ਭਰੋ ਅਤੇ ਜੋ ਵੀ ਤੁਹਾਨੂੰ ਲੱਗਦਾ ਹੁੰਦਾ ਆਪਣੀ ਤੁਸੀਂ ਫੀਡਬੈਕ ਜ਼ਰੂਰ ਦੇ ਦਿਆ ਕਰੋ। ਜੇਕਰ ਤੁਹਾਨੂੰ ਲੱਗੇ ਕਿ ਨਹੀਂ ਇਹ ਚੀਜ਼ ਨਹੀਂ ਜੋ ਤੁਸੀਂ ਕਹਿ ਰਹੇ ਹੋ ਗਲਤ ਆ ਅਤੇ ਤਾਂ ਵੀ ਮੈਸੇਜ ਕਰ ਦਿਆ ਕਰੋ, ਅਤੇ ਜੇ ਤੁਹਾਨੂੰ ਠੀਕ ਲੱਗੇ ਅਤੇ ਤਾਂ ਵੀ ਕਰ ਦਿਆ ਕਰੋ, ਕਿਉਂਕਿ ਆਪਾਂ ਹਲਕਾ ਜਿਹਾ ਇੱਕ ਇੰਡੈਕਸ ਜਿਹਾ ਦੇ ਕੇ ਅੱਗੇ ਵਧਣਾ ਹੁੰਦਾ। ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਪਸੰਦ ਆਵੇ ਤਾਂ ਫਿਰ ਆਪਾਂ ਹੋਰ ਵਧੇਰੇ ਡਿਟੇਲ ਦੇ ਵਿੱਚ ਆਪਾਂ ਜਾ ਸਕਦੇ ਹੁੰਦੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਸਾਡੀ ਗੱਲਾਂ ਬਾਤਾਂ ਦਾ ਗੇਅਰ ਜਿਹੜਾ ਉਹ ਅੱਜ ਚੇਂਜ ਹੋਊਗਾ ਅਤੇ ਆ ਕੇ ਅਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਾਂਗੇ ਆਪਾਂ ਕਿ ਮਾਈਗ੍ਰੈਂਟਸ ਦੇ ਵਿੱਚ ਜਦੋਂ ਭਾਸ਼ਾ ਉਹਨਾਂ ਨੂੰ ਕੋਈ ਹੋਰ ਆ ਕੇ ਬਦਲਣੀ ਪੈਂਦੀ ਆ, ਉਹਦੇ ਵਿੱਚ ਪੂਰੀ ਮੁਹਾਰਤ ਨਹੀਂ ਹੁੰਦੀ, ਤਾਂ ਕੀ ਉਹ ਸਾਡੀ ਮੈਂਟਲ ਹੈਲਥ ਦੇ ਉੱਤੇ ਵੀ ਅਸਰ ਪਾਉਂਦੀ ਹੈ, ਕੀ ਸਾਨੂੰ ਉਹ ਪ੍ਰੈਸ਼ਰ ਦਿੰਦੀ ਹੈ ਚੀਜ਼। ਇੱਕ ਬ੍ਰੇਕ ਤੋਂ ਬਾਅਦ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਡਿਸਕਸ, ਤੇ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਪਾ ਸਕਦੇ ਹੋ ਸਾਂਝ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
5: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋ ਗਏ। ਅੱਜ ਬੁੱਧਵਾਰ ਦਾ ਦਿਨ ਹੈ, 27 ਤਰੀਕ ਹੈ ਮਈ ਦਾ ਮਹੀਨਾ, ਅਤੇ ਆਸ ਕਰਦੇ ਹਾਂ ਕਿ ਵਧੀਆ ਰਾਜੀ ਖੁਸ਼ੀ ਹੋ ਗਏ, ਅੱਜ ਦੇ ਦਿਨ ਦਾ, ਅੱਜ ਦੇ ਮੌਸਮ ਦਾ ਆਨੰਦ ਤੁਸੀਂ ਮਾਣ ਰਹੇ ਹੋ ਗਏ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਅਤੇ ਹੁਣ ਸਮਾਂ ਤੁਹਾਡੇ ਨਾਲ ਆ ਗਿਆ ਗੱਲਾਂ ਬਾਤਾਂ ਕਰਨ ਦਾ, ਜਿਹਦੇ ਵਿੱਚ ਤੁਸੀਂ ਵੀ ਸਾਂਝ ਪਾ ਸਕਦੇ ਹੋ। ਸੋ ਅੱਜ ਦਾ ਵਿਸ਼ਾ ਜਿਹੜਾ ਉਹ ਸਾਡੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਅਤੇ ਜ਼ਰੂਰ ਸਾਂਝ ਰੱਖਦਾ, ਖਾਸ ਤੌਰ ਦੇ ਉੱਤੇ ਉਹਨਾਂ ਦੇ ਲਈ ਜਿਨ੍ਹਾਂ ਨੂੰ ਅੰਗਰੇਜ਼ੀ ਅਤੇ ਸਾਡੇ ਵਰਗਾ ਬੋਲਣੀ ਤਾਂ ਜ਼ਰੂਰ ਸਿੱਖ ਲਈ ਆ, ਕਿਉਂਕਿ ਇੱਥੋਂ ਦੇ ਹਿਸਾਬ ਕਿਤਾਬ ਦੇ ਮੁਤਾਬਿਕ ਆਪਾਂ ਗੁਜ਼ਾਰੇ ਜੋਗਾ ਤਾਂ ਆਪਾਂ ਜ਼ਰੂਰ ਸਿੱਖ ਲੈਂਦੇ। ਖੈਰ, ਉਹਦੇ ਵਿੱਚ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਹਾਲੇ ਵੀ ਬੜੀ ਸਮੱਸਿਆ ਆਉਂਦੀ ਹੋਊਗੀ, ਅਤੇ ਬਹੁਤ ਸਾਰੇ ਉਹ ਹੋਣਗੇ ਹੋਣਗੇ ਜਿਨ੍ਹਾਂ ਨੂੰ ਲੈਂਗੁਏਜ ਆਉਣ ਦੇ ਅੰਗਰੇਜ਼ੀ ਆਉਣ ਦੇ ਬਾਵਜੂਦ ਵੀ ਜਿਨ੍ਹਾਂ ਨੂੰ ਹਾਲੇ ਵੀ ਝਾਕਾ ਹੋਊਗਾ ਕਿ ਆਪਾਂ ਲੱਗਦੀ ਚਾਰੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਹ ਫਲਾਣਾ ਬੰਦਾ ਫਲਾਣਾ ਚਿਹਰਾ ਪੰਜਾਬੀ ਵਾਲਾ ਲੱਗਦਾ ਉਹਦੇ ਵੱਲ ਨੂੰ ਹੀ ਚੱਲ ਜਾਂਦੇ ਹਾਂ
1: ਜੀ।
0: ਸੋ ਇਹ ਸਭ ਕੁਛ ਦੇ ਦਰਮਿਆਨ ਇਹ ਮੰਨਣ ਦੇ ਵਿੱਚ ਆਉਂਦਾ ਵਾ ਕਿ ਜਦੋਂ ਆਪਾਂ ਮਾਈਗ੍ਰੈਂਟਸ ਹਾਂ ਜਾਂ ਸਾਡੀ ਪਹਿਲੀ ਬੋਲੀ ਉਹ ਨਹੀਂ ਆ ਜਿਹਦੇ ਵਿੱਚ ਸਾਨੂੰ ਆਸ ਪਾਸ ਵਿਚਰਨਾ ਪਵੇ ਤਾਂ ਇਹ ਚੀਜ਼ ਸਾਡੇ ਮੈਂਟਲ ਹੈਲਥ ਦੇ ਉੱਤੇ ਵੀ ਅਸਰ ਕਰਦੀ ਹੈ, ਇਹ ਸਾਡੇ ਉੱਤੇ ਸਟ੍ਰੈੱਸ ਹਾਵੀ ਰੱਖਦੀ ਹੈ। ਅਤੇ ਜਦੋਂ ਸਟ੍ਰੈੱਸ ਹਾਵੀ ਹੁੰਦਾ ਵਾ ਉਦੋਂ ਕੀ ਹੁੰਦਾ ਵਾ ਕਹਿ ਰਹੇ ਆ, ਬਹੁਤ ਸਾਰੀ ਆਪਾਂ ਡਿਸਕਸ ਕਰ ਚੁੱਕੇ ਹਾਂ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਦੇ ਦਿਨ, ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਿ ਇੱਕ ਮਾਈਗ੍ਰੈਂਟ ਜਾਂ ਆਪਾਂ ਜਦੋਂ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਲੱਖ ਆਪਾਂ ਗੁਜ਼ਾਰੇ ਕਰੀ ਜੀ ਅੰਗਰੇਜ਼ੀ ਦੇ ਨਾਲ, ਪਰ ਕੀ ਤੁਸੀਂ ਵੀ ਸਟ੍ਰੈੱਸ ਮਹਿਸੂਸ ਕਰਦੇ ਹੋ ਜਦੋਂ ਕਿਤੇ ਅੰਗਰੇਜ਼ੀ 'ਚ ਗੱਲ ਕਰਨੀ ਪੈ ਜੇ?
1: ਜੀ ਇਹ ਸੁਭਾਵਿਕ ਆ, ਕਿਉਂਕਿ ਅਸੀਂ ਆਪਣੀ ਉਮਰ ਦਾ ਬਹੁਤਾ ਹਿੱਸਾ ਪੰਜਾਬ ਕੱਢਿਆ, ਭਾਰਤ ਕੱਢਿਆ, ਉੱਥੇ ਬੋਲਚਾਲ ਦੀ ਬੋਲੀ ਉਹ ਸੀ, ਭਾਸ਼ਾ ਉਹ ਸੀ, ਪਰ ਜਦ ਅਸੀਂ ਇੱਥੇ ਆਏ ਤਾਂ ਅਸੀਂ ਸਾਡੇ ਦਿਮਾਗ 'ਚ ਇੱਕ ਬੇਲੋੜੀ ਟਰਾਂਸਲੇਸ਼ਨ ਚੱਲਦੀ ਹੀ ਰਹਿਣੀ ਆ। ਸਾਡਾ ਇੱਕ ਮਿੱਤਰ ਆ, ਉਹ ਹੱਸੇ ਮੈਨੂੰ, ਕਹਿੰਦਾ ਉਹ ਕਿਸੇ ਨਾਲ ਉੱਥੇ ਕੰਮ 'ਤੇ ਲੜਾਈ ਹੋ ਗਈ, ਉਹ ਜਾ ਜਾ ਆਈ ਸੀ ਛੱਤੀ ਲਾਈਕ ਯੂ, ਮਤਲਬ ਅਸੀਂ ਆਪਣੀ ਫਰਸਟ੍ਰੇਸ਼ਨ ਕੱਢਣੀ ਚਾਹੁੰਦੇ ਹਾਂ ਅਤੇ ਦਿਮਾਗ ਸਾਡਾ ਪੂਰਾ ਘੁਲਿਆ ਮਿਲਿਆ ਪਿਆ ਹੁੰਦਾ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਜਦੋਂ ਖਿਜੇ ਹੋਈਏ ਤਾਂ ਗਾਲਾਂ ਪੰਜਾਬੀ 'ਚ ਕੱਢ ਕੇ ਸਵਾਦ ਹੁੰਦਾ, ਭਾਵੇਂ ਅੰਗਰੇਜ਼ੀ ਬੋਲਦੇ ਹੋਈਏ।
0: ਇਹ ਤਾਂ ਹੈ,
1: ਇਹ ਸੁਭਾਵਿਕ ਆ, ਮਤਲਬ ਕਿਉਂਕਿ ਉਦੋਂ ਤੁਸੀਂ ਅੰਦਰੋਂ ਬੋਲਣਾ ਹੁੰਦਾ,
0: ਤੁਹਾਨੂੰ ਲੱਗਦਾ
1: ਨਾ ਕਿ ਮੂੰਹੋਂ ਬੋਲਣਾ ਹੁੰਦਾ,
0: ਤੁਸੀਂ ਪੂਰਾ ਵਾਰਾ ਸਾਰਾ ਨਹੀਂ ਲੈ ਸਕਦੇ।
1: ਹਾਂ, ਜਾਂ ਘਰੇ ਆ ਕੇ ਤੈਨੂੰ ਨਹੀਂ ਖਿਝ ਆਉਣੀ ਆ ਵੀ ਮੈਂ ਆਹ ਨਹੀਂ ਕਹਿ ਸਕਿਆ, ਮੇਰੇ ਤੋਂ ਮੌਕੇ 'ਤੇ ਅੰਗਰੇਜ਼ੀ ਨਹੀਂ ਬਣੀ ਜਾਂ, ਹੈ ਨਾ, ਫਿਰ ਉਦੋਂ ਬੰਦਾ ਗੁੱਬ ਗੁਬਾਰ ਕੱਢਿਆ ਆਉਂਦਾ ਵੀ ਭਾਈ ਮੈਂ ਆਪਣੇ ਵੱਲੋਂ ਹੱਥੋੜਾ ਕਰਿਆ ਆ,
0: ਕਿਉਂਕਿ ਗੁੱਬ ਗੁਬਾਰ
1: ਮੈਂਟਲ ਹੈਲਥ ਵਾਲਾ ਵਰਡ ਆਪਾਂ ਉੱਥੇ ਲਿਆਉਂਦੇ ਹਾਂ,
0: ਇਹ ਗਾਲਾਂ, ਇਹ ਆਪਣੇ ਅੰਦਰ ਦੀ ਭੜਾਸ, ਜਦੋਂ ਤੁਸੀਂ ਇੱਦਾਂ ਦੇ ਸ਼ਬਦ ਤੁਸੀਂ ਬੋਲਦੇ ਹੋ ਤਾਂ ਇਹ ਮੰਨਿਆ ਜਾਂਦਾ ਵਾ ਕਿ ਉਹਦੇ ਰਾਹੀਂ ਤੁਸੀਂ ਆਪਣਾ ਗੁੱਸਾ, ਆਪਣਾ ਸਟ੍ਰੈੱਸ, ਆਪਣੇ ਜਿਹੜਾ ਅੰਦਰ ਦਾ ਤੁਹਾਡਾ ਜੋ ਕਚਰਾ ਵਾ ਉਹ ਤੁਸੀਂ ਰਿਲੀਜ਼ ਕਰ ਰਹੇ ਹੁੰਦੇ ਹੋ। ਵੱਖਰੀ ਗੱਲ ਹੈ ਤੁਹਾਡਾ ਤਰੀਕਾ ਵਾਜਬ ਨਹੀਂ ਹੁੰਦਾ, ਪਰ ਉਹ ਤੁਸੀਂ ਕਰ ਰਹੇ ਹੁੰਦੇ ਹੋ।
1: ਆ ਜਿਵੇਂ ਮੈਡੀਟੇਸ਼ਨ ਆ, ਉਹ ਰਿਮੂਵਲ ਆਫ ਮੈਂਟਲ ਗਾਰਬੇਜ ਉਹਨੂੰ ਕਹਿੰਦੇ ਆ, ਹੈ ਨਾ। ਆਓ ਚੁੱਪ ਦੀ ਆਵਾਜ਼ ਸੁਣੀਏ, ਚੁੱਪ ਦਾ ਸ਼ੋਰ ਸੁਣੀਏ, ਦਿਮਾਗ ਤਾਂ ਕਿਉਂਕਿ ਖੜਦਾ ਹੀ ਨਹੀਂ, ਮਨ ਨੇ ਕੁਛ ਨਾ ਕੁਛ ਘਾੜ ਤਾਂ ਘੜੀ ਜਾਣੀ ਆ ਨਿਰੰਤਰ। ਜਿਹੜਾ ਉਹ ਸ਼ੌਣੀ ਸੀ ਕਹਿੰਦਾ, ਕਹਿੰਦਾ ਬਾਬਾ ਜੀ ਧਿਆਨ ਨਹੀਂ ਲੱਗਦਾ, ਬਸ ਕਹਿੰਦਾ ਧਿਆਨ, ਇਹ ਤਾਂ ਸਿੰਪਲ ਜਿਹਾ ਫਾਰਮੂਲਾ, ਬੈਠ ਜਾਣਾ ਚੌਂਕੜੀ ਮਾਰ ਕੇ, ਪਰ ਬਾਂਦਰ ਦਾ ਧਿਆਨ ਨਹੀਂ ਕਰਨਾ। ਕਹਿੰਦਾ ਬਾਬਾ ਜੀ ਜਦ ਬਹਿਣਾ ਬਾਂਦਰ ਤਾਂ ਮੂਹਰੇ, ਬਾਬੀ ਨੇ ਕਹੀ ਬਾਂਦਰ ਦਾ ਧਿਆਨ ਨਹੀਂ ਧਰਨਾ, ਕਿਉਂਕਿ ਮਨ ਨੇ ਤੁਹਾਨੂੰ ਮੁੜ ਮੁੜ ਉੱਥੇ ਲੈ ਕੇ ਜਾਣਾ। ਮਨ ਤੁਹਾਨੂੰ ਆਪਣੀ ਜ਼ੁਬਾਨ 'ਚ ਲੈ ਕੇ ਜਾਂਦਾ, ਆਪਣੇ ਅਤੀਤ 'ਚ ਲੈ ਕੇ ਜਾਂਦਾ। ਤੁਹਾਨੂੰ ਇਹ ਲੱਗਦਾ ਵੀ ਇਹੀ ਗੱਲ ਜੇ ਮੈਂ ਆਪਣੀ ਮਾਂ ਬੋਲੀ 'ਚ ਕਹਿਣੀ ਹੋਵੇ, ਆਪਣੀ ਉਸ ਜ਼ਬਾਨ 'ਚ ਕਹਿਣੀ ਹੋਵੇ ਜਿਹੜੀ ਮੈਨੂੰ ਆਉਂਦੀ ਆ, ਤਾਂ ਮੇਰੇ ਲਈ ਕਿੰਨਾ ਸੌਖਾ ਹੋ ਜਾਣਾ ਸੀ। ਤੁਸੀਂ ਦੇਖੋਗੇ ਪੰਜਾਬੀ ਸੁਭਾਅ ਦਾ ਕਿੱਡਾ ਵੱਡਾ ਇਹ ਇੱਕ ਇੰਪੋਰਟੈਂਟ ਆਸਪੈਕਟ ਕਹਿ ਲਈਏ, ਬਈ ਬਹੁਤ ਸਾਰੇ ਪੰਜਾਬੀ ਲੋਕ ਡਰਾਈਵਰੀ 'ਚ ਪਏ ਹੀ ਇਸ ਲਈ ਸੀ ਕਿਉਂਕਿ ਉਹਨਾਂ ਨੂੰ ਉੱਥੇ ਅੰਗਰੇਜ਼ੀ ਦੀ ਲੋੜ ਘੱਟ ਪੈਂਦੀ ਸੀ।
0: ਬਿਲਕੁਲ, ਉਹ ਕੋਈ ਬੰਦਾ ਉਹ ਚੀਜ਼ ਮੰਨੂਗਾ, ਕੋਈ ਨਹੀਂ ਮੰਨੂਗਾ, ਪਰ ਇਹ ਸਭ ਤੋਂ ਵੱਡਾ ਰੀਜ਼ਨ ਹੈ। ਆਪਾਂ ਬੜੀਆਂ ਜੋਬਸ ਦੇ ਵਿੱਚ ਇਸੇ ਕਰਕੇ ਹੀ ਹਾਂ ਕਿਉਂਕਿ ਸਾਨੂੰ ਉੱਥੇ ਫਲੈਕਸੀਬਿਲਿਟੀ ਆ ਬੋਲਣ ਦੀ।
1: ਅਤੇ ਦੂਜਾ ਸਾਡੇ ਸੁਭਾਅ ਦਾ ਇੱਕ ਅੰਗ ਇਹ ਵੀ ਹੋ ਸਕਦਾ ਵੀ ਅਸੀਂ ਛੇਤੀ ਕੀਤੇ, ਅਸੀਂ ਅੜਬ ਸੁਭਾਅ ਦੇ ਮਾਲਕ ਮੰਨੇ ਗਏ ਹਾਂ। ਬਹੁਤ ਸਾਰੇ ਲੋਕ ਸ਼ਾਇਦ ਗੁੱਸਾ ਵੀ ਕਰਨ ਇਸ ਗੱਲ ਦਾ, ਅਸੀਂ ਕਿਸੇ ਦੇ ਥੱਲੇ ਨੌਕਰੀ ਕਰਕੇ ਖੁਸ਼ ਨਹੀਂ। ਸਾਨੂੰ ਜੇ ਕੋਈ ਹੈ ਨਾ ਆਪਣੇ ਸਿਖਾਇਆ ਤਾਂ ਇਹ ਜਾਂਦਾ ਵੀ ਨੌਕਰੀ ਕੀ ਅਤੇ ਨਖਰਾ ਕੀ, ਛੱਡਣੀ ਆ ਅਤੇ ਖਤਰਾ ਕੀ। ਪਰ ਸਾਡਾ ਸੁਭਾਅ ਆ ਵੀ ਸਾਡਾ ਬੌਸ ਜੇ ਸਾਨੂੰ ਓਏ ਕੰਮ 'ਤੇ ਨਹੀਂ ਆਇਆ, ਝਿੜਕ ਵੀ ਮਾਰੇ, ਇਹਨੇ ਮੈਨੂੰ ਓਏ ਕਿਹਾ, ਇਹ ਨਹੀਂ ਦੇਖਣਾ ਵੀ ਮੈਂ 2 ਘੰਟੇ ਕੰਮ 'ਤੇ ਲੇਟ ਗਿਆ। ਸਾਡੀ ਕਨਵਰਸੇਸ਼ਨ ਚੇਂਜ ਨਹੀਂ ਹੋ ਸਕੀ। ਜਿਹੜੀ ਆ ਪੌਦਣ ਗੱਲ ਕਰਦੇ ਸੀ, ਉਹ ਹੈ ਨਹੀਂ ਵੀ ਨਿਆਣੇ ਬਹੁਤ ਦੁਖੀ ਕਰਦੇ ਆ, ਜਦਕਿ ਅਸਲ ਗੱਲ ਇਹ ਆ ਮੈਂ ਨਿਆਣਿਆਂ ਤੋਂ ਦੁਖੀ ਹੋ ਜਾਂਦਾ,
0: ਆਪਾਂ ਹੀ ਦੁਖੀ ਕਰਦੇ ਹਾਂ।
1: ਅਤੇ ਉਹ ਮਾਂ ਮਾਂ ਬਾਹਰ ਕਹੋ ਕੂੜੇ ਵਾਲਾ ਆ, ਕਹਿੰਦੀ ਕੂੜੇ ਵਾਲੇ ਆਪਾਂ, ਬਾਹਰ ਸਫਾਈ ਵਾਲਾ ਆ। ਅਸੀਂ ਆਪਣੀ ਜਿਹੜੀ ਗੱਲਬਾਤ ਆ ਉਹਨੂੰ ਬਦਲ ਨਹੀਂ ਸਕੇ। ਨਵੀਂ ਵਿਆਹੀ ਕੁੜੀ ਨੂੰ ਇਹ ਕਿਹਾ ਜਾਂਦਾ ਧੀਏ ਇਹਨੂੰ ਆਪਣਾ ਹੀ ਘਰ ਸਮਝੀ, ਜਦਕਿ ਕਹਿਣਾ ਇਹ ਚਾਹੀਦਾ ਧੀਏ ਇਹ ਤੇਰਾ ਆਪਣਾ ਘਰ ਹੈ।
0: ਹੁਣ ਮੈਨੂੰ ਤੂੰ ਇਸੇ ਘਰ ਦੀ ਸਮਝ, ਤਾਂ ਬਾਅਦ 'ਚ ਪ੍ਰੋਬਲਮ ਆਉਂਦੀ ਹੈ।
1: ਸੋ ਕੁੱਲ ਮਿਲਾ ਕੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਸਾਡੀ ਜ਼ੁਬਾਨ ਨਾਲ ਜੁੜਦੀਆਂ, ਅਤੇ ਹੋ ਸਕਦਾ ਉਹਨਾਂ ਦਾ ਅੰਗਰੇਜ਼ੀ ਤਰਜਮਾ ਉੱਦਾਂ ਦਾ ਹੋ ਗਿਆ ਹੋਵੇ ਜਿਹਦਾ ਅਸਲ ਮਤਲਬ ਉਹ ਨਾ ਨਿਕਲਦਾ ਹੋਵੇ। ਹੁਣ ਤੁਸੀਂ ਅੰਗਰੇਜ਼ੀ ਦਾ ਚੁਟਕਲਾ ਪੰਜਾਬੀ 'ਚ ਉਹਦਾ ਤਰਜਮਾ ਕਰਕੇ ਸੁਣਾ ਦਿਓ ਅਤੇ ਉਹਦਾ ਕੱਖ ਨਹੀਂ ਰਹਿੰਦਾ।
0: ਹਾਂ ਉਦੋਂ ਉਹ ਇਹ ਅਸਲ ਦੇ ਵਿੱਚ ਇਹ ਬੜੀ ਵਧੀਆ ਐਗਜ਼ਾਮਪਲ ਹੈ ਕਿ ਜਦੋਂ ਆਪਾਂ ਕੋਈ ਚੀਜ਼ ਕੋ ਹਾਸੇ ਠੱਠੇ ਵਾਲੀ, ਕੋਈ ਡੀਪ ਮੀਨਿੰਗ ਵਾਲੀ, ਕੋਈ ਈਡੀਅਮ ਲਾ ਲਓ, ਜਦੋਂ ਉਹਨੂੰ ਤੁਸੀਂ ਟਰਾਂਸਲੇਟ ਕਰਕੇ ਸੁਣਾਉਂਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵਾ ਵੀ ਅਸਲ ਦੇ ਵਿੱਚ ਭਾਸ਼ਾ ਨੇ ਜਾਂ ਤੁਸੀਂ ਕਿੰਨਾ ਸਟਰਗਲ ਕੀਤਾ ਗੱਲ ਸਮਝਾਉਣ ਦੇ ਵਿੱਚ। ਮੰਨ ਲਓ ਤੁਹਾਡਾ ਆਪਣਾ ਬੰਦਾ ਵਾ ਅਤੇ ਤੁਸੀਂ ਉਹਨੂੰ ਉਹ ਇਹ ਕਹਿ ਕੇ ਵੀ ਸਾਰੀ ਗੱਲ ਸਮਝਾ ਦਿੰਦੇ ਹੋ, ਇਸ਼ਾਰਾ ਮਾਰ ਕੇ ਹੈ ਨਾ ਇੱਧਰ ਜਾ, ਕਿਉਂਕਿ ਦੂਸਰੀ ਭਾਸ਼ਾ 'ਚ ਜਦੋਂ ਤੁਸੀਂ ਜਾਂਦੇ ਹੋ ਬੜੀ ਵਾਰੀ ਤੁਸੀਂ ਇਹ ਵੇਖਦੇ ਹੋ ਵੀ ਕਈ ਤਾਂ ਇਸ਼ਾਰੇ ਵੀ ਨਹੀਂ ਮਿਲਦੇ।
1: ਨਹੀਂ ਹੈ ਨਹੀਂ,
0: ਉਹਨਾਂ ਦਾ ਮਤਲਬ ਕੁਛ ਹੋਰ ਹੁੰਦਾ ਵਾ ਉੱਥੇ।
1: ਹੈ ਹੋ ਆਪਣੇ ਹੁਣ ਆਪਣੇ ਹੱਥ ਫੜ ਲਈਦਾ ਇੱਕ ਦੂਜੇ ਦਾ, ਯਾਰਾਂ ਮਿੱਤਰ ਕਾਲਜ ਯੂਨੀਵਰਸਿਟੀ ਦੀਆਂ ਫੋਟੋਆਂ ਦੇਖ ਲਓ,
0: ਮੋਢੇ 'ਤੇ ਹੱਥ ਰੱਖ ਲਈ,
1: ਇੱਥੇ ਉਹ ਸਤਰੰਗੀ ਪੀਂਘ ਬਣ ਜਾਂਦੀ ਅਤੇ ਉਹ ਫਰਕ ਆ ਨਾ। ਹੁਣ ਤੁਸੀਂ ਇੱਥੇ ਸਾਨੂੰ ਆਪਣੇ ਜਿਹੜੇ ਬੱਚੇ ਸਕੂਲ ਜਾਂਦੇ ਆ, ਪਾਪਾ ਮੈਂ ਤੈਨੂੰ ਇੱਕ ਜੋਕ ਸੁਣਾਵਾਂ, ਸਾਨੂੰ ਇਹ ਨਹੀਂ ਪਤਾ ਵੀ ਸ਼ੁਰੂ ਕਦ ਹੋਇਆ ਖਤਮ ਕਦ ਹੋਇਆ,
0: ਫਿਰ ਉਹ ਗਾਂ ਸੁਣਾਉਣ ਹੀ ਹਟ ਜਾਂਦਾ।
1: ਹਾਂ ਮੁੜ ਕੇ ਹੁਣ ਜੋ ਇਹ ਨਾ ਕਹਿੰਦੀ ਭਾਈ ਤੁਸੀਂ ਆਪਦੀ ਗੱਲ ਕਰੋ, ਮੇਰੀ ਗੱਲ ਨਾ ਵਿੱਚ ਕਰੋ, ਪਰ ਮੈਨੂੰ ਹਾਸੇ ਤੋਂ ਇਹ ਪ੍ਰਤੀਤ ਹੁੰਦਾ ਇਸ ਹਮਾਮ 'ਚ ਆਪਾਂ ਸਾਰੇ ਇੱਕੋ ਜਿਹੇ ਹੀ ਹਾਂ।
0: ਨਹੀਂ ਵੇਖੋ ਸਾਰਿਆਂ ਨਾਲ ਹੀ ਹੁੰਦਾ ਵਾ, ਆਪਾਂ ਜਿੰਨਾ ਮਰਜ਼ੀ ਇਹ ਚੀਜ਼ ਮੰਨੀਏ ਕਿ ਸਾਡੀ ਬਹੁਤ ਵਧੀਆ ਅੰਗਰੇਜ਼ੀ, ਹਾਂ ਜਿਹੜੇ ਵੱਡੇ ਸ਼ਹਿਰਾਂ ਤੋਂ ਆਏ ਆ ਜਾਂ ਬਹੁਤ ਵਧੀਆ ਕਿਸੇ ਦੀ ਸਕੂਲਿੰਗ, ਹੋ ਸਕਦਾ ਉਹਨੂੰ ਪ੍ਰੋਬਲਮ ਨਾ ਆਉਂਦੀ ਹੋਵੇ ਜਾਂ ਉਹਨੂੰ ਇਹ ਇਹ ਚੀਜ਼ ਦੇ ਨਾਲ ਉਹਨੇ ਸਾਹਮਣਾ ਨਾ ਦੋ ਚਾਰ ਹੋਇਆ ਹੋਵੇ, ਅਤੇ ਤੁਸੀਂ ਆ ਕੇ ਦੱਸ ਵੀ ਸਕਦੇ ਹੋ ਵੀ ਨਹੀਂ ਭਾਈ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਜ਼ਿਆਦਾਤਰ ਆਪਾਂ ਇਹ ਮਹਿਸੂਸ ਕਰਦੇ ਹਾਂ, ਅਸੀਂ ਤਾਂ ਖੁਦ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਜਦੋਂ ਤੁਸੀਂ ਕੋਈ ਚਾਰ ਚਿਹਰੇ ਤੁਸੀਂ ਲੱਭਣੇ ਨੇ ਅਤੇ ਉਹਨਾਂ ਦੇ ਵਿੱਚੋਂ ਤੁਹਾਡੇ ਕੋਲ ਜੇ ਆਪਸ਼ਨ ਆ ਅਤੇ ਤੁਸੀਂ ਇਹ ਸੋਚਦੇ ਹੋ ਵੀ ਤੁਹਾਨੂੰ ਲੱਗਦੀ ਚਾਰੇ ਆਪਣੇ ਬੰਦੇ ਨਾਲ ਹੀ ਤੁਸੀਂ ਜਾ ਕੇ ਗੱਲ ਕਰ ਲਓ, ਤੁਸੀਂ ਜ਼ਿਆਦਾ ਉਹਨੂੰ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਪਾਓਗੇ। ਸਮੱਸਿਆ ਇਹੋ ਹੀ ਆ ਕਿਉਂਕਿ ਜਦੋਂ ਇੱਦਾਂ ਦਾ ਮਾਹੌਲ ਹੋਊਗਾ ਤਾਂ ਆਟੋਮੈਟਿਕਲੀ ਇਹਦਾ ਮਤਲਬ ਕਿ ਜਦੋਂ ਅਸੀਂ ਆਪਸ਼ਨ ਬਾਰੇ ਉਹ ਸੋਚਦੇ ਹਾਂ ਤਾਂ ਉਸ ਸਮੇਂ ਸਾਡੇ ਦਿਮਾਗ ਦੇ ਉੱਤੇ ਇਹਦਾ ਮਤਲਬ ਕਿ ਭਾਰ ਆਪਾਂ ਮਹਿਸੂਸ ਕਰ ਰਹੇ ਹਾਂ, ਸਟ੍ਰੈਸ ਆਪਾਂ ਮਹਿਸੂਸ ਕਰ ਰਹੇ ਹਾਂ। ਹੁਣ ਇਹਦੇ ਨਾਲ ਫਰਕ ਇਹ ਪੈਂਦਾ, ਮਨੋਵਿਗਿਆਨੀ ਇਹ ਮੰਨਦੇ ਆ ਕਿ ਜਦੋਂ ਤੁਸੀਂ ਇਹ ਨਹੀਂ ਕਿ ਇਹ ਬਹੁਤ ਛੋਟਾ ਭਾਰ ਹੋਊਗਾ, ਤੁਸੀਂ ਮਤਲਬ ਬੰਦਾ ਚਾਹੇ ਤਾਂ ਕੁਛ ਵੀ ਕਰ ਸਕਦਾ, ਫਿਰ ਉਸੇ ਉਹਨਾਂ ਹੀ ਸਮਿਆਂ ਦੇ ਲਈ ਸਾਡੇ ਵਿੱਚ ਇਹ ਚੀਜ਼ਾਂ ਭਰੀਆਂ ਜਾਂਦੀਆਂ ਨੇ ਵੀ ਯੈਸ ਯੂ ਕੈਨ ਡੂ ਇਟ, ਹੈ ਨਾ, ਤੁਹਾਨੂੰ ਆਉਂਦਾ ਆ, ਓਕੇ ਤੁਸੀਂ ਟਰਾਈ ਤਾਂ ਕਰ, ਵੇਖਿਆ ਉਹਨੂੰ ਸਮਝ ਲੱਗ ਗਈ, ਅੱਜ ਸਮਝ ਲੱਗ ਗਈ, ਤੁਹਾਡੇ 'ਚ ਕੌਨਫੀਡੈਂਸ ਆ ਗਿਆ, ਕੱਲ੍ਹ ਥੋੜ੍ਹਾ ਜਿਹਾ ਹੋਰ ਆ ਗਿਆ, ਪਰਸੋਂ, ਇਸੇ ਤਰ੍ਹਾਂ ਤੁਸੀਂ ਸਰਵਾਈਵ ਕਰ ਜਾਓਗੇ। ਇਹ ਚੀਜ਼ਾਂ ਤੁਹਾਡੀ ਹੈਲਪ ਕਰਦੀਆਂ ਜ਼ਰੂਰ ਨੇ, ਪਰ ਇਹ ਮੰਨਿਆ ਜਾਂਦਾ ਕਿ ਜਦੋਂ ਬਹੁਤ ਸਾਰੇ ਸਟ੍ਰੈਸ ਘਰ ਦੇ, ਬਾਹਰ ਦੇ, ਨੌਕਰੀ ਦੇ, ਦਿਸ ਦੈਟ, ਪੈਸੇ ਦੇ, ਕਿਸ਼ਤ ਦੇ, ਮੋਰਗੇਜ, ਇਹ ਸਾਰੇ ਕੁਛ ਦੇ ਨਾਲ ਜਦੋਂ ਇਹ ਨਿੱਕੇ ਨਿੱਕੇ ਨਿੱਕੇ ਨਿੱਕੇ ਪੁਆਇੰਟ ਐਡ ਆਨ ਹੁੰਦੇ ਨੇ, ਉਹਦੇ ਵਿੱਚ ਆ ਵੀ ਜਦੋਂ ਪੁਆਇੰਟ ਇੱਕ ਐਡ ਆਨ ਹੋ ਜਾਂਦਾ ਅਤੇ ਫਿਰ ਉਹ ਤੁਹਾਨੂੰ ਹੋਰ ਜ਼ਿਆਦਾ ਤੰਗ ਪਰੇਸ਼ਾਨ ਕਰਦਾ। ਸੋ ਇਹ ਆਪਾਂ ਤੁਹਾਡੇ ਕੋਲੋਂ ਵੀ ਜਾਣਨਾ ਚਾਹ ਰਹੇ ਹਾਂ ਕਿ ਤੁਹਾਨੂੰ ਵੀ ਇਹ ਸਮੱਸਿਆ ਆਉਂਦੀ ਆ, ਤੁਸੀਂ ਕਦੀ ਇਹਦੇ ਬਾਰੇ ਸੋਚਿਆ?
1: ਕਿਉਂਕਿ ਜਿਹੜੀ ਦਿਲ ਦੀ ਗੱਲ ਆ ਨਾ ਉਹ ਤੁਸੀਂ ਆਪਣੀ ਜ਼ੁਬਾਨ 'ਚ ਸਾਂਝੀ ਕਰਦੇ ਹੋ ਤਾਂ ਤੁਹਾਡਾ ਭਾਰ ਹੌਲਾ ਹੁੰਦਾ, ਕਿੱਥੇ ਤੁਸੀਂ ਉਸ ਚੀਜ਼ ਨੂੰ ਹੈ ਨਾ ਟਰਾਂਸਲੇਟ ਕਰਕੇ, ਤਰਜਮਾ ਕਰਕੇ ਕਿਸੇ ਨੂੰ ਸਮਝਾਈ। ਹੁਣ ਉਹ ਮੇਰੇ ਯਾਦ ਆ ਬਹੁਤ ਸਾਰੇ ਲੋਕਾਂ ਦੀ ਪਾਰਟੀ ਵੱਖੋ ਵੱਖਰੀ ਬੋਲੀਆਂ ਬੋਲਣ ਵਾਲਿਆਂ ਦੀ, ਅਤੇ ਉਹ ਬੰਦਾ ਜਦ ਉਹਨੇ ਆਪਣੀ ਹਾਣ ਪ੍ਰਮਾਣ ਉਹ ਦੇਖਿਆ ਨਾ ਵੀ ਯਾਰ ਆ ਮੇਰੀ ਜ਼ਬਾਨ ਬੋਲਣ ਵਾਲਾ, ਉਹ ਕਹਿੰਦਾ ਯਾਰ ਸ਼ੁਕਰ ਆ ਤੂੰ ਆ ਗਿਆ, ਹੈ ਨਾ,
0: ਕੋਈ ਤਾਂ ਲੱਭਾ।
1: ਹਾਂ ਕੋਈ ਤਾਂ ਲੱਭਾ, ਨਹੀਂ ਤਾਂ ਮੇਰਾ ਤਾਂ ਕਹਿੰਦਾ ਮੂੰਹ ਦੁਖਣ ਲੱਗ ਗਿਆ ਅੰਗਰੇਜ਼ੀ ਬਣਾ ਬਣਾ ਕੇ।
0: ਸਹੀ ਗੱਲ ਹੈ, ਆਪਾਂ ਜਦੋਂ ਹੁਣ ਕਿਤੇ ਮੰਨ ਲਓ ਐਨੂਅਲ ਕਿਸੇ ਫੰਕਸ਼ਨ ਦੇ ਉੱਤੇ ਜਾਂਦੇ ਹਾਂ, ਜਦੋਂ ਆਪਾਂ ਜੋਬ ਕਰਦੇ ਹੁੰਦੇ ਹਾਂ ਜਾਂ ਕਿਤੇ ਤੁਹਾਨੂੰ ਕਿਸੇ ਹੋਰ ਲੈਂਗੁਏਜ ਦੇ ਤੁਹਾਨੂੰ ਫੰਕਸ਼ਨ 'ਤੇ ਜਾਣਾ ਪਵੇ, ਅਤੇ ਉੱਥੇ ਤੁਸੀਂ ਆ ਪ੍ਰਤੱਖ ਆ ਚੀਜ਼ ਮਹਿਸੂਸ ਕਰਦੇ ਹੋ, ਤੁਸੀਂ ਇਕੱਲਾਪਨ ਮਹਿਸੂਸ ਕਰਦੇ ਹੋ। ਤੁਸੀਂ ਕਈ ਵਾਰੀ ਤਾਂ ਇੱਦਾਂ ਵੀ ਹੁੰਦਾ ਵਾ ਵੀ ਤੁਸੀਂ ਉਸ ਬੰਦੇ ਦੇ ਨਾਲ ਤੁਹਾਡੀ ਬਿਲਕੁਲ ਨਹੀਂ ਬਣਦੀ ਹੁੰਦੀ, ਤੁਸੀਂ ਉਹਦੇ ਨਾਲ ਵੀ ਗੱਲਾਂ ਕਰਨ ਲੱਗ ਪੈਂਦੇ ਹੋ।
1: ਤੁਸੀਂ ਆ ਪੀਜ਼ੇ ਵਾਲੀ ਤੁਸੀਂ ਦੁਕਾਨ 'ਤੇ ਔਡਰ ਕਰਨ ਲੱਗ ਜਾਓ, ਪਹਿਲੀਆਂ ਦੋ ਕਲੈਨਾਂ ਜਾਂ ਤੁਸੀਂ ਅੰਗਰੇਜ਼ੀ ਜੀ 'ਚ ਮਾਰਦੇ ਹੋ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਪਰਲੇ ਪਾਸਿਓਂ ਅੰਮ੍ਰਿਤ ਬੋਲਦਾ, ਫਿਰ ਨਾਲ ਹੀ ਤੁਸੀਂ ਕਹਿੰਦੇ ਨਾ ਭਾਈ ਪਾਈਨਐਪਲ ਪਾ ਦਿਓ ਪੂਰਾ ਵਾਧਾ।
0: ਨਹੀਂ ਤਾਂ ਪਰ ਸਾਨੂੰ ਨਾਲ ਉਹ ਸਾਨੂੰ ਗੁੱਸਾ ਨਹੀਂ ਚੜ੍ਹਦਾ ਜਦੋਂ ਆਪਾਂ ਉਹ ਸਾਡੀ ਖਿੱਝ ਹੀ ਆ, ਸਾਡਾ ਸਟ੍ਰੈਸ ਹੀ ਆ ਜਿਹੜੀ ਆਪਾਂ ਅੱਗੋਂ ਪਤਾ ਵੀ ਹੋਵੇ ਵੀ ਅਗਲਾ ਜਾਣਦਾ ਵਾ ਸਾਡੀ ਲੈਂਗੁਏਜ, ਅਤੇ ਤਾਂ ਵੀ ਅੱਗੋਂ ਅੰਗਰੇਜ਼ੀ ਮਾਰੀ ਜਾਵੇ ਤਾਂ ਅਸੀਂ ਪਰੇ ਹੋ ਕੇ ਜਾਂ ਘਰ ਆ ਕੇ ਕਹਿੰਦੇ ਨਹੀਂ ਉਹ ਵੱਡਾ ਬੰਦਾ ਸੀ ਅੰਗਰੇਜ਼,
1: ਅੰਗਰੇਜ਼ ਬਣਦਾ ਸੀ
0: ਭਾਵੇਂ ਉਹਦੀ ਚਲੋ ਕੰਪਨੀ ਦੀ ਪੋਲਿਸੀ ਹੋਵੇ,
1: ਸਾਨੂੰ
0: ਖਿੱਚ ਚੜ੍ਹਦੀ ਹੈ।
1: ਉਹਨਾਂ ਦੀ ਟ੍ਰੇਨਿੰਗ ਉੱਦਾਂ ਦੀ ਆ ਵੀ ਭਾਈ ਤੁਸੀਂ ਕੱਲ੍ਹ ਨੂੰ ਜੇ ਕੋਈ ਔਡਰ ਦਾ ਰੌਲਾ ਪੈ ਗਿਆ ਤਾਂ ਉਹਦੀ ਆਪਾਂ ਰਿਕਾਰਡਿੰਗ ਸੁਣ ਸਕੀਏ, ਪਰ ਉੱਥੇ ਵਿਚਾਰੇ ਰਿਕਾਰਡਿੰਗ ਸੁਣਨਗੇ ਕਿ ਜਿੱਥੇ ਪੰਜਾਬੀ 'ਚ ਆਪਾਂ ਮੈਡਮ ਮਿਣੀ ਹੋਏ ਹੋਏ ਹਾਂ ਭੋਰਾ ਚਿਕਨ ਪਾ ਦਿਆ ਕਰੋ, ਫਾਹਾ ਵੱਢਿਆ ਪੀਜ਼ੇ ਦਾ ਪਹਿਲੀ ਵਾਰ ਨਿਆਣਿਆਂ ਨੇ ਆਰਡਰ ਕੀਤਾ ਜੀ।
0: ਸੋ ਕਹਿ ਰਹੇ ਹੈ ਸਾਰੀਆਂ ਸਾਡੇ ਪ੍ਰੈਸ਼ਰ ਦੀਆਂ ਨਿਸ਼ਾਨੀਆਂ ਨੇ,
1: ਇਹਦੇ ਸਾਈਡ ਇਫੈਕਟ ਕਹਿ ਲਓ,
0: ਬਿਲਕੁਲ ਇਹਨੂੰ ਆਪਾਂ ਕਿੱਦਾਂ ਆਪਾਂ ਮੈਨੇਜ ਕਰਦੇ ਹਾਂ ਉਹਦੇ ਉੱਤੇ ਵੀ ਆਪਾਂ ਆਵਾਂਗੇ। ਪਰ ਫਿਲਹਾਲ ਆਪਾਂ ਪਹਿਲਾਂ ਇਹ ਵੇਖ ਲਈਏ ਵੀ ਕੀ ਸਾਨੂੰ ਇਸ ਚੀਜ਼ ਦਾ ਅਹਿਸਾਸ ਹੈਗਾ ਵਾ ਕਿ ਇਹ ਵੀ ਇੱਕ ਵੱਡੀ ਸਮੱਸਿਆ ਵਾ, ਕਿਉਂਕਿ ਇਸ ਟਾਈਮ ਦੇ ਉੱਤੇ ਮਾਈਗ੍ਰੈਂਟਸ ਦੇ ਉੱਤੇ ਇੱਕ ਬੋਝ ਆ, ਜਿਹੜਾ ਬੋਝ ਆਪਾਂ ਮਹਿਸੂਸ ਕਰਦੇ ਹਾਂ ਕਿ ਮੈਂਟਲ ਹੈਲਥ ਦਾ ਇਸ਼ੂ ਜਿਹੜਾ ਉਹ ਹੋਰ ਬਹੁਤ ਸਾਰੇ ਟੋਪਿਕ ਆਪਾਂ ਬੜੀਆਂ ਸਾਰੇ ਐਂਗਲ ਆਪਾਂ ਡਿਸਕਸ ਕੀਤੇ ਹੋਣਗੇ, ਵਿਚਾਰੇ ਹੋਣਗੇ, ਸਾਡੇ ਪਰਿਵਾਰਿਕ ਤਾਣੇ ਬਾਣੇ, ਸਾਡੇ ਵੱਧਦੇ ਡੋਮੈਸਟਿਕ ਵਾਇਲੈਂਸ ਜਾਂ ਇੱਥੇ ਆ ਕੇ ਗਰੋ ਕਰਨ ਦੀ ਇੱਕ ਸਾਡੀ ਸਟਰਗਲ, ਇੱਥੇ ਆ ਕੇ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਸਟਰਗਲ, ਇੱਥੇ ਆ ਕੇ ਇੱਥੋਂ ਦਾ ਅਤੇ ਨਾਲ ਪਿੱਛੇ ਦਾ ਫਿਕਰ, ਸੋ ਇਹ ਸਾਰੀਆਂ ਕੁਛ ਜਿਹੜਾ ਆਪਾਂ ਵੇਖਦੇ ਹੋਵਾਂਗੇ ਕਿ ਇਹ ਸਾਡਾ ਸਾਡੀ ਸਿਹਤ ਦੇ ਉੱਤੇ, ਸਾਡੇ ਮਾਨਸਿਕ ਸਿਹਤ ਦੇ ਉੱਤੇ ਅਸਰ ਪਾਉਂਦੀਆਂ, ਪਰ ਕਿਤੇ ਨਾ ਕਿਤੇ ਆ ਵੀ ਜਿਹੜਾ ਵਾ ਸੁੱਤੇ ਸਿੱਧ ਸਾਡੀ ਸਰੀਰ ਦੇ ਉੱਤੇ, ਸਾਡੇ ਮੈਂਟਲ ਹੈਲਥ ਦੇ ਉੱਤੇ ਅਸਰ ਪਾ ਰਿਹਾ ਵਾ, ਸੋ ਇਹਨੂੰ ਵੀ ਸਾਨੂੰ ਮੈਨੇਜ ਕਰਨਾ ਪੈਣਾ ਵਾ ਨਾਲ ਨਾਲ।
1: ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੈਂ ਤੁਹਾਨੂੰ ਇਹ ਦੱਸ ਸਕਦਾ ਵੀ ਕਿੰਨੇ ਹੀ ਲੋਕ ਨੇ ਜਿਨ੍ਹਾਂ ਦਾ ਆਪਣੀ ਅੰਗਰੇਜ਼ੀ ਬੋਲੀ ਦਾ ਜਿਹੜਾ ਮਿਆਰ ਆ ਆਇਲਟਸ ਜਾਂ ਪੀਟੀ, ਉਹਨਾਂ ਦਾ ਉਹ ਲੈਵਲ ਜਾਂ ਉਹਨਾਂ ਦਾ ਉਹ ਸਕੋਰ ਵਿਚਾਰਿਆਂ ਦਾ ਨਹੀਂ ਆ ਪਾ ਰਿਹਾ ਜਿਹਦੇ ਕਰਕੇ ਉਹਨਾਂ ਦੇ ਸਾਰੇ ਕੰਮ ਰੁਕੇ ਹੋਏ ਆ। ਉੱਥੇ ਜਾ ਕੇ ਤੁਹਾਨੂੰ ਮਹਿਸੂਸ ਹੁੰਦਾ ਵੀ ਇਹਦਾ ਇੱਕ ਹੋਰ ਆਸਪੈਕਟ ਇਹ ਵੀ ਹੈਗਾ ਕਿ ਮੈਂਟਲ ਹੈਲਥ ਦੀ ਜਖਣਾ ਵੱਡੀ ਪਈ।
0: ਦੇਖੋ ਮੈਂਟਲ ਹੈਲਥ ਤੇ ਇੱਕ ਇੱਦਾਂ ਦਾ ਇਸ਼ੂ ਆ ਜਿਹਦੇ ਵਿੱਚ ਨਾ ਸਾਨੂੰ ਜਿੱਦਾਂ ਜਿੱਦਾਂ ਤੁਸੀਂ ਪਰਤਾਂ ਦੇੜੀ ਜਾਂਦੇ ਹੋ ਤੁਹਾਨੂੰ ਸਮਝ ਆਈ ਜਾਂਦਾ ਵੀ ਅੱਛਾ ਆ ਵੀ ਇੱਕ ਸਮੱਸਿਆ, ਅੱਛਾ ਆ ਵੀ ਇੱਕ ਕਾਰਨ ਹੈ। ਬਹੁਤੀ ਦੇਰ ਤੱਕ ਜਾਂ ਕਈ ਲੰਮੇ ਸਮੇਂ ਤੱਕ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਉਹਨੂੰ ਕਿਹੜੀ ਕਿਹੜੀ ਚੀਜ਼ ਤੰਗ ਪਰੇਸ਼ਾਨ ਕਰ ਰਹੀ ਹੈ। ਉਹਨੂੰ ਸਿਰਫ ਜਿਹੜੀ ਉਸ ਸਮੇਂ ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਆ ਉਹੀ ਉਹਨੂੰ ਪਰੇਸ਼ਾਨੀ ਲੱਗਦੀ ਹੈ। ਜਦਕਿ ਕਹਿੰਦੇ ਨੇ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਰਲ ਕੇ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਉਹਨਾਂ ਉਹ ਵੱਡੀ ਨਹੀਂ ਤੁਹਾਨੂੰ ਤੰਗ ਕਰ ਰਹੀ ਹੁੰਦੀ, ਕਿਉਂਕਿ ਉਹ ਵੱਡੀ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਨਿੱਕੀ ਲੱਗਣੀ ਸ਼ੁਰੂ ਹੋ ਜਾਣੀ ਆ। ਪਰ ਆਹ ਜਿਹੜੀਆਂ ਨਿੱਕੀਆਂ ਨਿੱਕੀਆਂ ਰਲੀਆਂ ਨੇ ਇਹਨਾਂ ਦਾ ਤੁਹਾਨੂੰ ਚਿੱਤ ਖਿਆਲ ਹੀ ਨਹੀਂ, ਕਿਉਂਕਿ ਇਸ ਪਾਸੇ ਨੂੰ ਤੁਸੀਂ ਕੁਰੇਦੇ ਨਹੀਂ, ਇਸ ਪਾਸੇ ਨੂੰ ਸੋਚਿਆ ਨਹੀਂ।
1: ਅਤੇ ਕਈ ਵਾਰ ਇਹ ਬਲੈਸਿੰਗ ਇਨ ਡਿਸਗਾਈਜ਼ ਵੀ ਆ, ਕਈ ਲੋਕ ਆਪਣੀ ਇਸ ਜ਼ੁਬਾਨ ਵਿੱਚ ਮੁਹਾਰਤ ਨਾ ਹੋਣ ਕਰਕੇ ਪਹਿਲਾਂ ਹੀ ਪੁਰਾਣੇ ਰੈਸਟੋਰੈਂਟਾਂ 'ਚ ਪੈ ਗਏ ਜਾਂ ਉਹਨਾਂ ਨੇ ਰਾਈਜ਼ ਬਹੁਤ ਕੀਤਾ। ਉਹ ਕਹਿੰਦੇ ਵੀ ਚੱਲ ਕੋਈ ਨਹੀਂ, ਆ ਚਾਈਨੀਜ਼ ਕਮਿਊਨਿਟੀ ਆ, ਤੁਸੀਂ ਦੇਖੋਗੇ ਇਹਨਾਂ ਨੇ ਤਰੱਕੀਆਂ ਬੜੀਆਂ ਕੀਤੀਆਂ ਲੈਂਗੁਏਜ ਨਾ ਹੋਣ ਦੇ ਬਾਵਜੂਦ। ਉੱਥੋਂ ਇਹ ਅੰਦਾਜ਼ਾ ਵੀ ਹੁੰਦਾ ਵੀ ਕਈ ਵਾਰ ਲੋਕ ਇਹਨੂੰ ਇੱਕ ਚੁਣੌਤੀ ਵਜੋਂ ਵੀ ਲੈਂਦੇ ਆ ਜਾਂ ਕਹਿ ਲਓ ਉਹ ਉਨੇ ਇੱਕ ਦਾਇਰੇ 'ਚ ਕਾਮਯਾਬ ਵੀ ਹੋ ਜਾਂਦੇ ਆ। ਸੋ ਇਹਦਾ ਬੜਾ ਕਾਮਯਾਬ ਹੋਣ ਜਾਂ ਨਾ ਹੋਣ ਦਾ ਮੈਂ ਬੜਾ ਓਨਾ ਡਾਇਰੈਕਟ ਸੰਬੰਧ ਨਹੀਂ ਵੇਖਦਾ ਜਿੰਨਾ ਮੈਂਟਲ ਹੈਲਥ ਨਾਲ ਦੇਖਦਾ।
0: ਹਾਂ ਕਾਮਯਾਬੀ ਤਾਂ ਵੇਖੋ ਜੇ ਤੁਹਾਨੂੰ ਕੁਛ ਵੀ ਨਹੀਂ ਆਉਂਦਾ ਤਾਂ ਤੁਸੀਂ ਤਾਂ ਵੀ ਵੇਖੋ ਇੱਥੇ ਤੁਸੀਂ ਪੈਸਾ ਕਮਾ ਲਓਗੇ, ਤੁਸੀਂ ਤਾਂ ਵੀ ਬਿਜ਼ਨਸ ਰਨ ਕਰ ਰਹੇ ਹੋ, ਤੁਹਾਨੂੰ ਤਾਂ ਵੀ ਤੁਹਾਡੇ ਮਤਲਬ ਦੀਆਂ ਜੋਬ
1: ਕਿਸਮ ਦਾ ਮਿਲ ਜਾਣਗੇ,
0: ਕਿਉਂਕਿ ਆਪਾਂ ਮਈਅਰ ਹੀ ਪੈਸੇ ਨਾ ਕਰਦੇ ਹਾਂ, ਆਪਾਂ ਮਈਅਰ ਹੀ ਇਸ ਚੀਜ਼ ਨਾਲ ਕਰਦੇ ਹਾਂ ਕਿ ਸਾਡੀ ਕਮਾਈ ਕਿੰਨੀ ਆ, ਅਤੇ ਉਸ ਪਾਸਿਓਂ ਤਾਂ ਆਪਾਂ ਸਕਸੈਸਫੁਲ ਹਾਂ, ਪਰ ਮੇਨ ਜਿਹੜੀ ਸਮੱਸਿਆ ਵਾ ਉਹ ਆ ਸਾਡੇ ਉੱਤੇ ਪ੍ਰੈਸ਼ਰ। ਆਪਾਂ ਇੱਕ ਸ਼ੈਲ ਦੇ ਵਿੱਚ ਤੇ ਬੈਠੇ ਹਾਂ ਨਾ, ਆਪਾਂ ਉਹ ਚੀਜ਼ ਕਜਾਬ ਬੰਦਾ ਆਪਣੇ ਦੇਸ਼ ਹੁੰਦਾ ਉੱਥੇ ਤੁਹਾਨੂੰ ਇਹ ਵਾਲੀ ਕੋਈ ਸਮੱਸਿਆ ਨਹੀਂ ਹੁੰਦੀ, ਤੁਹਾਡੇ ਮਨ ਦੇ ਉੱਤੇ ਕੋਈ ਬੋਝ ਨਹੀਂ ਹੁੰਦਾ। ਤੁਹਾਨੂੰ ਇਹ ਵੀ ਜਿਹੜੇ ਪਾਸੇ ਮਰਜ਼ੀ ਜਾਵਾਂਗੇ ਯਾਰ, ਦੁਕਾਨ 'ਤੇ ਜਾਵਾਂਗੇ, ਕਿਸੇ ਸ਼ੋਰੂਮ 'ਤੇ ਜਾਵਾਂਗੇ, ਕਿਤੇ ਟਿਕਟ ਲੈਣ ਜਾਵਾਂਗੇ, ਹਵਾਈ ਅੱਡੇ ਜਾਵਾਂਗੇ, ਗੱਲ ਕਰ ਲੈਣੀ ਆਪਾਂ।
1: ਸਾਡੀਆਂ ਸੱਥਾਂ ਚੌਂਕ ਚੁਰਾਹਿਆਂ 'ਤੇ ਬੈਠੇ ਬਜ਼ੁਰਗਾਂ ਦੀ ਢਾਣੀ ਅਤੇ ਉਹਨਾਂ ਦੇ ਚਿਹਰੇ ਦੀ ਰੌਣਕ ਸਾਨੂੰ ਇਹ ਦੱਸਦੀ ਆ ਵੀ ਬੋਲ ਚਾਲ ਆਪਸੀ ਵਰਤਾਰਾ ਗੁੱਪ ਗੁਬਾਰ ਕੱਢਣਾ ਕਿੰਨਾ ਜ਼ਰੂਰੀ ਆ। ਉਹ ਇਹਨਾਂ ਚੀਜ਼ਾਂ ਨੂੰ ਇੱਥੇ ਆ ਕੇ ਮਿਸ ਕਰਦੇ ਆ। ਇਸੇ ਲਈ ਤੁਸੀਂ ਦੇਖੋਗੇ ਪਾਰਕਾਂ 'ਚ ਬਜ਼ੁਰਗ ਇਕੱਠੇ ਬੈਠੇ ਤੁਹਾਨੂੰ ਮਿਲ ਜਾਣੇ ਆ, ਕਿਉਂਕਿ ਜੇ ਦੁੱਖ ਸਾਂਝਾ ਕਰਨਾ, ਸੁੱਖ ਸਾਂਝਾ ਕਰਨਾ, ਜ਼ੁਬਾਨ 'ਤੇ ਲੋੜ ਪੈਣੀ ਆ ਨਾ। ਇਹੀ ਉਹ ਬਜ਼ੁਰਗ ਜਿਹੜੇ ਮੰਨ ਲਓ ਵਾਈਡਰ ਕਮਿਊਨਿਟੀ ਜਿੱਥੇ ਆਪਾਂ ਗੋਰੇ ਕਹਿ ਦਿੰਦੇ ਹਾਂ, ਚਲੋ ਉਸ ਭਾਈਚਾਰੇ 'ਚ ਵੱਸਦਾ ਕੋਈ ਸਿੰਗਲ ਪਰਿਵਾਰ ਹੋਵੇ, ਟੁਰਕਨ ਹੀ ਲੈ ਲਓ ਜਾਂ ਮਕਾਨ ਲੈ ਲਓ, ਜਿੱਥੇ ਤੁਹਾਨੂੰ ਕੋਈ ਆਪਦੇ ਵਰਗੀ ਜ਼ੁਬਾਨ ਜਾਂ ਬੋਲੀ ਬੋਲਣ ਵਾਲਾ ਮਿਲਣਾ ਹੀ ਨਹੀਂ, ਤਾਂ ਮਾਂ ਬਾਪ ਨੇ ਮਹੀਨਾ ਨਹੀਂ ਕੱਟਣਾ। ਪਹਿਲੇ ਮਹੀਨੇ ਦਾ ਕਹਿਣਗੇ ਪੁੱਤ ਪੋਤਿਆਂ ਦਾ ਭਾਈ ਬੜਾ ਪਿਆਰ ਆਉਂਦਾ, ਮੁੜ ਕੇ ਕਹਿੰਦਾ ਭਾਈ ਮੇਰੀ ਤਾਂ ਟਿਕਟ ਕਰਾ ਦੇ, ਮੇਰਾ ਜੀ ਨਹੀਂ ਲੱਗਦਾ। ਚਿੱਤ ਹੁਣ ਸਾਥ ਨਹੀਂ ਦਿੰਦਾ, ਕਹਿੰਦਾ ਬਾਪੂ ਚਿੱਤ ਹੋ, ਚੁੱਪ ਹੋ ਗਿਆ। ਉਹ ਚੁੱਪ ਇਸ ਲਈ ਹੋ ਗਿਆ ਕਿਉਂਕਿ ਉਹਨੂੰ ਲੱਗਦਾ ਵੀ ਯਾਰ ਇਹਨਾਂ ਨੇ ਕਿਹੜਾ ਮੇਰੀ ਗੱਲ ਸਮਝਣੀ, ਨਾਲੇ ਹਰ ਚੀਜ਼ 'ਤੇ ਡਿਪੈਂਡੈਂਟ ਆ। ਉਹ ਗੁਰਦੁਆਰੇ ਕਿਉਂ ਚੱਲਿਆ? ਗੁਰਦੁਆਰੇ ਇਕੱਲਾ ਮੱਥਾ ਟੇਕਣ ਥੋੜ੍ਹੀ ਚੱਲਿਆ, ਉੱਥੇ ਨਾਲਦਿਆਂ ਨਾਲ ਕੋਈ ਬੈਠ ਕੇ ਗੱਲਬਾਤ ਕਰੂ, ਆਪਣਾ ਦੁੱਖ ਫਰੋਲੂ, ਦੁੱਖ ਸੁੱਖ ਸਾਂਝਾ ਕਰੂ, ਉਹਦਾ ਗੁੱਬ ਗੁਬਾਰ ਨਿਕਲਦਾ।
0: ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਵਾ ਇਨਸਾਨ ਦੀ ਉਹ ਤਾਂ ਇਹੋ ਹੀ ਹੈ ਨਾ ਕਿ ਆਪਾਂ ਸਾਡੇ ਵਿਚਾਰ ਅੰਦਰੋਂ ਨਿਕਲਦੇ ਰਹਿਣ, ਜੋ ਸਾਡੇ

0: ਦੇ ਘਰਾਂ ਦੇ ਵਿੱਚ ਉਹ ਇਹ ਵੀ ਨਹੀਂ ਸਮਝ ਪਾਉਂਦੇ ਵੀ ਉਹਨਾਂ ਦੇ ਅੰਗਰੇਜ਼ੀ ਬੋਲਣ ਨਾਲ ਗੁਜ਼ਾਰੇ ਤਾਂ ਚੱਲ ਰਹੇ ਨੇ ਪਰ ਕਿਤੇ ਉਹਨਾਂ ਦੇ ਬਜ਼ੁਰਗ ਤਾਂ ਨਹੀਂ ਸਫ਼ਰ ਕਰ ਰਹੇ ਇਹ ਚੀਜ਼ਾਂ ਨਹੀਂ ਆਪਾਂ ਸਮਝ ਪਾਉਂਦੇ ਖਾਸ ਤੌਰ ਦੇ ਉੱਤੇ ਤੁਸੀਂ ਭਾਵੇਂ ਬੋਲੀ ਜਾਓ ਤੁਸੀਂ ਪਰ ਜਦੋਂ ਬੱਚਿਆਂ ਦੇ ਨਾਲ ਜਿਹੜਾ ਦਾਦੀ ਬਾਬੇ ਦਾ ਜਾਂ ਨਾਨੀ ਨਾਨੇ ਦਾ ਨਹੀਂ ਕੋਈ ਉੱਦਾਂ ਦਾ ਲੈਂਗੁਏਜ ਦਾ ਆਦਾਨ ਪ੍ਰਦਾਨ ਹੋ ਪਾਉਂਦਾ ਤਾਂ ਉੱਥੇ ਉਹ ਹੋਰ ਜ਼ਿਆਦਾ ਸਟਰਗਲ ਕਰਦੇ ਇੱਕੋ ਮਨ ਦੇ ਵਿੱਚ ਲੈ ਕੇ ਬੈਠੇ ਆ ਮੰਨ ਲਓ ਵੀ ਇੱਕ ਪਰਦੇਸੀ ਮਨ 'ਚ ਲੈ ਕੇ ਬੈਠਾ ਵੀ ਉਹ ਆਪਣੀਆਂ ਵੈਲਿਊ ਆਪਣੇ ਅੱਗੇ ਨਾਤੇ ਨਾਤੀਆਂ 'ਚ ਪੋਤੇ ਪੋਤੀਆਂ 'ਚ ਪਾਊਗਾ ਪਰ ਉਹਦੇ ਉਹ ਕਾਹਦੇ ਲਈ ਪਾਊਗਾ ਕਿੱਦਾਂ ਪਾਊਗਾ ਉਹਦੇ ਲਈ ਲੈਂਗੁਏਜ ਆ ਅਤੇ ਲੈਂਗੁਏਜ ਉਹਨਾਂ ਨੂੰ ਸਮਝ ਨਹੀਂ ਆਉਂਦੀ
1: ਮੈਂਟਲ ਹੈਲਥ ਦੇ ਮੰਨ ਲਓ ਇਸ਼ੂ ਆ ਹੈ ਨਾ ਅਤੇ ਉਦੋਂ ਕਿਸੇ ਮਹਾਰਾਨਾ ਸਲਾਹ ਲੈਣ ਦੀ ਆਪਾਂ ਗੱਲ ਕਰਦੇ ਹਾਂ ਜਿਵੇਂ ਆ ਲਾਈਫ ਲਾਈਨ ਆ 13, 11, 14 13, 11, 14 ਬਿਓਂਡ ਬਲੂ ਆ 1300, 22, 46, 36 ਇਹ ਨੰਬਰ ਨੇ ਕੁਛ ਕੁ ਜਿਹੜੇ ਹੈ ਨਾ ਤੁਹਾਨੂੰ ਇੰਟਰਨੈੱਟ 'ਤੇ ਵੀ ਮਿਲ ਜਾਣੇ ਆ ਜੇ ਕਿਸੇ ਨੂੰ ਜ਼ਿਆਦਾ ਸਮੱਸਿਆ ਜਾਂ ਪ੍ਰੋਬਲਮ ਆ ਪਰ ਸਮੱਸਿਆ ਦੇ ਵਿੱਚ ਇੱਕ ਹੋਰ ਸਮੱਸਿਆ ਇਹ ਵੀ ਆ ਕਿ ਉਹ ਜਿਹੜੀਆਂ ਸਹੂਲਤਾਂ ਨੇ ਉਹਨਾਂ ਕੋਲ ਸਾਡੀ ਬੋਲੀ ਬੋਲਣ ਵਾਲੇ ਲੋਕ ਹੈ ਨਹੀਂ ਜੇ ਹੁਣ ਦੁੱਖ ਰੋਣਾ ਮੈਂਟਲ ਹੈਲਥ ਦਾ ਪਹਿਲਾਂ ਤਾਂ ਕੌਂਸਲਿੰਗ ਹੀ ਆ ਨਾ ਕੌਂਸਲਿੰਗ ਉਹ ਫਿਰ ਤੁਸੀਂ ਲੱਭਦੇ ਮਰ ਜਾਂਦੇ ਹੋ ਵੀ ਯਾਰ ਮੈਂ ਹੁਣ ਉਹਨੂੰ ਕਿਹੜੀ ਜ਼ੁਬਾਨ 'ਚ ਇਹੋ ਜਿਹੀ ਕਿਹੜੀ ਗੱਲ ਕਹਾਂ ਕਿ ਮੇਰੇ ਉਹਨੂੰ ਸਮਝ ਆ ਜਾਵੇ ਵੀ ਭਾਈ ਮੈਨੂੰ ਆਹ ਸਮੱਸਿਆ ਹੈ ਨਾ ਜਿਵੇਂ ਉਹ ਬੰਦਾ ਕਹੇ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਉੱਧਰ ਪਾਪਾ ਸਕੂਟਰ ਤੋਂ ਡਿੱਗ ਪਿਆ ਟਾਇਰ ਨਹੀਂ ਬਦਲਾਏ ਹੈ ਨਾ ਐਂ ਹੋਇਆ ਪਿਆ ਓਂ ਹੋਇਆ ਪਿਆ ਘਰ ਨਹੀਂ ਵਿਕਦਾ ਉਹਨੂੰ ਪਤਾ ਥੋੜ੍ਹੀ ਲੱਗਣਾ ਵੀ ਇਹ ਸਮੱਸਿਆਵਾਂ ਕੀ ਨੇ ਉਹਦੀਆਂ ਪਿੰਡ ਦੀਆਂ ਹੈ ਨਾ ਉਹ ਤਾਂ ਬਸ ਇਹ ਕਹਿ ਸਕਦਾ ਤੁਸੀਂ ਟਾਇਰ ਬਦਲਵਾ ਦਿਓ ਨਾ
0: ਬਹੁਤ ਕੁਛ ਆ ਆਪਾਂ ਜਦੋਂ ਆਪਾਂ ਸਿਰਫ ਗੁਜ਼ਾਰੇ ਜੇ ਤੇ ਆ ਜਾਂਦੇ ਹਾਂ ਨਾ ਤੇ ਉਦੋਂ ਤੇ ਤੁਸੀਂ ਨਾ ਵੀ ਬੋਲੋਗੇ ਸਰ ਜੂਗਾ ਪਰ ਜਦੋਂ ਤੁਸੀਂ ਇਹ ਤੋਂ ਖੁੱਲ੍ਹ ਕੇ ਤੁਸੀਂ ਸੋਚਦੇ ਹੋ ਤੇ ਈਵਨ ਇਹ ਵੀ ਮੈਟਰ ਕਰਦਾ ਵਾ ਵੀ ਤੁਸੀਂ ਸਾਰੀ ਜ਼ਿੰਦਗੀ 'ਚ ਖੱਟਿਆ ਕਮਾਇਆ ਕੀ ਆ ਤੁਸੀਂ ਨੌਕਰੀ ਕਿਹੜੀ ਕੀਤੀ ਤੁਸੀਂ ਕਿੰਨੇ ਕਿੱਲੇ ਬਣਾਏ ਤੁਸੀਂ ਕਿੰਨਿਆਂ ਤੋਂ ਬੰਜਰ ਤੋਂ ਕਿੰਨੇ ਤੁਸੀਂ ਉਪਜਾਊ ਕੀਤੇ ਸੋ ਇਹ ਕਿੰਨਾ ਮਾਲ ਡੰਗਰ ਤੁਸੀਂ ਸਾਂਭਿਆ ਜਵਾਨੀ ਵੇਰੇ ਕਿਹੜੇ ਕਿਹੜੇ ਭਲਵਾਨ ਮੱਲ ਤੁਸੀਂ ਢਾਏ ਕਬੱਡੀ ਖੇਡੀ ਆਹ ਸਾਰਾ ਕੁਛ ਵੀ ਤਾਂ ਦੱਸਣਾ ਹੁੰਦਾ ਬੰਦੇ ਨੇ
1: ਤੁਸੀਂ ਦੇਖੋ ਸਾਡਾ ਮਿੱਤਰ ਆ ਸਰਦਾਰ ਰਣਜੀਤ ਸਿੰਘ ਖੈੜਾ ਜਿਨ੍ਹਾਂ ਦੀ ਬੇਟੀ ਦੇ ਵਿਆਹ 'ਤੇ ਮੈਂ ਗਿਆ ਸੀਗਾ ਨਾ ਪਿਛਲਾ ਹਫ਼ਤਾ ਉੱਥੇ ਲੰਘਿਆ ਇੱਕ ਫਿਊਨਰਲ 'ਤੇ ਬੋਲਿਆ ਉਹ ਠੀਕ ਹੈ ਉਹ ਬਜ਼ੁਰਗ ਬਾਰੇ ਜਿਹੜਾ ਬਜ਼ੁਰਗ ਚੜ੍ਹਾਈ ਕਰ ਗਿਆ ਉਹ ਕਹਿੰਦਾ ਇਹ ਬਾਬਾ ਜੀ ਹੈ ਨਾ ਟੁੱਟੇ ਸਾਈਕਲ ਤੋਂ ਇੱਦਾਂ ਇੱਦਾਂ ਇਹਨਾਂ ਨੇ ਜ਼ਿੰਦਗੀ ਬਣਾਈ ਫਿਰ ਇਹਨਾਂ ਨੇ ਇਹਨਾਂ ਬੱਚਿਆਂ ਨੂੰ ਬਾਹਰ ਕੱਢਿਆ ਇੱਥੇ ਆ ਕੇ ਫੈਕਟਰੀ 'ਚ ਨੌਕਰੀਆਂ ਕੀਤੀਆਂ ਆਪਾ ਵਾਰਿਆ ਆਪਣੇ ਪਰਿਵਾਰ ਲਈ ਹੈ ਨਾ ਘੱਟ ਖਾ ਕੇ ਉਹਨਾਂ ਨੂੰ ਵਧੀਆ ਚੰਗੇ ਸਕੂਲਾਂ 'ਚ ਪੜ੍ਹਾ ਕੇ ਮੁੰਡੇ ਹੁਣ ਡਾਇਰੈਕਟਰ ਲੈਵਲ ਦੇ ਪੋਸਟਾਂ 'ਤੇ ਆ ਚੰਗੀਆਂ ਨੂੰਹਾਂ ਚੰਗਾ ਘਰ ਬਾਰ ਬਣਾਇਆ ਮਤਲਬ ਉਹ ਇੰਨਾ ਸੋਹਣਾ ਉਹ ਜਿਹੜੇ ਬੰਦਿਆਂ ਦਾ ਬਾਪੂ ਸੀ ਉਹ ਕਹਿੰਦੇ ਯਾਰ ਸਾਨੂੰ ਆਪਦੇ ਬਾਪੂ ਬਾਰੇ ਨਹੀਂ ਇੰਨਾ ਕੋ ਪਤਾ
0: ਹੋਊਗਾ ਹੀ ਨਹੀਂ ਪਤਾ ਬਾਪੂ
1: ਕਹਿੰਦਾ ਜਿੰਨਾ ਤੁਸੀਂ ਦੱਸਿਆ ਕਹਿੰਦੇ ਆਹ ਗੱਲਾਂ ਤਾਂ ਅਸੀਂ ਕਦੇ ਐਂ ਸੋਚੀਆਂ ਹੀ ਨਹੀਂ ਅਤੇ ਬਜ਼ੁਰਗ ਇੱਕ ਕੋਲ ਹੈ ਰਣਜੀਤ ਬਾਈ ਦੇ ਮੋਢੇ 'ਤੇ ਹੱਥ ਰਹਿ ਕਹਿੰਦਾ ਕਾਕਾ ਮੇਰੇ ਮਰਨੇ 'ਤੇ ਤੈਂ ਬੋਲਣਾ ਸੋ ਮਤਲਬ ਤੁਸੀਂ ਦੇਖੋ ਹੈ ਨਾ ਗੱਲ ਜਾਂਦੀ ਕਿੱਥੇ ਆ
0: ਇਹੋ ਹੀ ਅਚੀਵਮੈਂਟ ਹੈ ਹੁਣ ਆਪ ਬੰਦਾ ਥੋੜ੍ਹੀ ਦੱਸਦਾ ਵਾ ਮਾਈਕ 'ਤੇ ਖੜ ਕੇ ਮੰਨ ਲਓ ਜੇ ਕਿਤੇ ਦੱਸਣਾ ਵੀ ਪਵੇ ਕਈ ਅੱਜ ਕੱਲ੍ਹ ਵੱਖਰੀ ਗੱਲ ਹੈ ਅੱਜ ਕੱਲ੍ਹ ਬਸ਼ਰਮੀ ਦੇ ਜ਼ਮਾਨੇ ਬਥੇਰੇ ਦੱਸੀ ਜਾਂਦੇ ਆ ਪਰ ਬੁਰਾ ਲੱਗਦਾ ਬੰਦਾ ਕਈ ਵਾਰ ਝੱਕਦਾ ਬੰਦਾ ਵੀ ਮੈਂ ਨਹੀਂ ਦੱਸਣਾ ਉਹ ਜਦੋਂ ਕਿਸੇ ਦਾ ਤੁਸੀਂ ਦਿਲ ਫੋਲਿਆ ਵਾ ਤਾਂ ਫਿਰ ਉਹਨੇ ਦੱਸਣਾ ਤੁਹਾਡੇ ਬਿਹਾਫ 'ਤੇ
1: ਐਗਜੈਕਟਲੀ
0: ਕਿਉਂਕਿ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਆਪ ਆਪਣੇ ਬਾਰੇ ਨਹੀਂ ਦੱਸ ਸਕਦੇ ਹੁੰਦੇ ਉਹ ਨਹੀਂ ਦੱਸੀਆਂ ਜਾ ਸਕਦੀਆਂ ਪਰ ਉਹ ਜਦੋਂ ਕਿਸੇ ਦੇ ਨਾਲ ਗੱਲੀ ਬਾਤੀ ਤੁਸੀਂ ਸ਼ੇਅਰ ਕੀਤੀਆਂ ਅਤੇ ਉਹਨੇ ਉਹਦੀ ਬੁਣਤੀ ਬੁਣ ਲਈ ਆ ਉਹਨੇ ਫਿਰ ਦੱਸਣਾ ਵਾ ਅਤੇ ਪਰਿਵਾਰ ਦੇ ਨਾਲ ਇਹ ਗੱਲ ਸੱਚ ਆ ਅਸੀਂ ਆਪਣੇ ਜਾਂ ਸਾਡੇ ਮਾਂ ਪਿਓ ਨੇ ਜਾਂ ਕੋਈ ਵੀ ਮੰਨ ਲਓ ਧੀਆਂ ਪੁੱਤਾਂ ਦੇ ਨਾਲ ਗਾਂ ਪੋਤੇ ਪੋਤੀਆਂ ਦੇ ਨਾਲ ਛੋਟੇ ਛੋਟੇ ਚੰਕ ਹਰ ਇੱਕ ਕੋ ਪਏ ਹੁੰਦੇ ਆ ਪਰ ਇਹ ਪੂਰੇ ਦਾ ਪੂਰਾ ਜਿਹੜਾ ਇੱਕ ਬਿਊਰਾ ਹੁੰਦਾ ਵਾ ਉਹ ਹਰ ਇੱਕ ਕੋ ਨਹੀਂ ਹੁੰਦਾ ਜਿਹੜੇ ਤੇ ਛੋਟੇ ਬੱਚਿਆਂ ਦੇ ਨਾਲ ਸੰਬੰਧਿਤ ਆ ਉਹ ਮੰਨ ਲਓ ਉਹਨਾਂ ਕੋ ਪਿਆ ਹੋਊਗਾ
1: ਹਾਂ
0: ਧੀਆਂ ਪੁੱਤਾਂ ਵਾਲਾ ਧੀਆਂ ਪੁੱਤਾਂ ਕੋ ਪਿਆ ਹੋਊਗਾ ਪਰ ਜਿਹੜਾ ਯਾਰੀ ਦੋਸਤੀ ਟਾਈਪ ਇੱਕ ਸਿਸਟਮ ਆ
1: ਹੋਲਿਸਟਿਕ ਵਿਊ
0: ਹਾਂ ਉਹ ਉਹਨਾਂ ਦੇ ਕੋਲ ਪਿਆ ਹੋਊਗਾ ਜਿਹੜਾ ਮੇਰੇ ਅਰਗੇ ਦੀ ਮੰਨ ਲਓ ਜਗਿਆਸਾ 'ਚੋਂ ਨਿਕਲੂਗਾ ਵੀ ਇਹ ਮੇਰੇ ਤੋਂ 20 ਸਾਲ ਵੱਡੇ ਨੇ ਮੈਂ ਉਸ ਸਮੇਂ ਦੇ ਬਾਰੇ ਜਾਣਾ ਜਾਂ ਇਹਨਾਂ ਦੇ ਪਿੰਡ ਬਾਰੇ ਜਾਣਾ ਉਹ ਸਿਰਫ ਸ਼ਾਇਦ ਮੈਂ ਹੀ ਪੁੱਛ ਸਕਦਾ ਵਾਂ ਉਹ ਧੀਆਂ ਪੁੱਤ ਨਹੀਂ ਪੁੱਛਣਗੇ
1: ਇਹ ਤਾਂ ਸਹੀ ਆ
0: ਸੋ ਬੜਾ ਕੁਛ ਇਹ ਰਲ ਮਿਲਾ ਕੇ ਫਿਰ ਇੱਕ ਪ੍ਰੋਪਰ ਬੰਦੇ ਦਾ ਦਿਮਾਗੀ ਸੰਤੁਲਨ ਸਹੀ ਰਹਿੰਦਾ ਅਤੇ ਸ਼ਾਇਦ ਇਸ ਕਰਕੇ ਵੀ ਆਪਾਂ ਇਸ ਪੱਖੋਂ ਸ਼ਾਇਦ ਸੌਖੇ ਰਹਿੰਦੇ ਹਾਂ ਜਦੋਂ ਆਪਾਂ ਆਪਣੇ ਲੋਕਾਂ 'ਚ ਹੁੰਦੇ ਹਾਂ ਆਪਣੇ ਦੇਸ਼ 'ਚ ਹੁੰਦੇ ਹਾਂ ਇਹੋ ਚੀਜ਼ ਸਾਡੀ ਇੱਥੇ ਨਹੀਂ ਪੂਰੀ ਹੋ ਪਾਉਂਦੀ ਜਦੋਂ ਆਪਾਂ ਉੱਪਰੀ ਧਰਤੀ 'ਤੇ ਆਉਂਦੇ ਹਾਂ ਲੈਂਗੁਏਜ ਦਾ ਬੈਰੀਅਰ ਬਣ ਜਾਂਦਾ ਇਹ ਤਾਂ ਆਪਾਂ ਹੁਣ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਸਮੱਸਿਆ ਕਈਆਂ ਨੂੰ ਪਰ ਸਾਨੂੰ ਵੀ ਕਿਹੜੀ ਨਹੀਂ ਆ
1: ਸਹੀ
0: ਰਹਿੰਦੀ ਆ ਉਹ ਸਮੱਸਿਆ ਇਕੱਲੀ ਇੰਨਾ ਹੀ ਨਹੀਂ ਹੋਰ ਬਹੁਤ ਸਾਰਾ ਕੁਛ ਆ ਅਤੇ ਆਪਾਂ ਤੁਹਾਡੇ ਵੀ ਵਿਚਾਰ ਇਹਦੇ 'ਚ ਲੈਂਦੇ ਕੋਲਰ ਆਪਾਂ ਲੈਂਦੇ ਜੀ ਸਭ ਤੋਂ ਪਹਿਲਾਂ ਸਾਡੇ ਨਾਲ ਆਏ ਸੀ 897 ਤੁਸੀਂ ਆਉਂਦੇ ਰਹੋ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਨੂੰ ਦੋਨਾਂ ਨੂੰ ਰੁਪਿੰਦਰ ਬੋਲਦਾ ਜੀ
0: ਜੀ ਸਤਿ ਸ਼੍ਰੀ ਅਕਾਲ
1: ਰੁਪਿੰਦਰ ਜੀ
2: ਜੀ ਬਾਈ।

0: ਵਿਆਹ ਵੇਖ ਕੇ ਸਿਡਨੀ ਤੋਂ ਪੁਰਾਣੀਆਂ ਯਾਦਾਂ ਵੇਖ ਵੇਖ ਕੇ ਮੈਂ ਕਿਹਾ ਵੀ ਮੈਂ ਉੱਥੇ ਰਿਹਾ ਨਾ ਆਪਣੇ ਪੈਨਰਥ ਰਿਹਾ ਮੈਂ 10-12 ਸਾਲ ਸਾਰੇ ਆਪਣੇ ਅੰਕ ਤੁਹਾਨੂੰ ਵੀ ਜਾਣਦੇ ਆ ਨੀ ਵੇ ਤੁਹਾਡੇ ਟੋਪ ਕਾਲ ਵੀ ਵੀਰ ਜੀ ਵਧੀਆ ਹੁੰਦੇ ਆ ਮੈਂ ਤੁਹਾਨੂੰ ਨਾ ਰੀਸੈਂਟਲੀ ਗੱਲ ਦੱਸਦਾ ਵੀ ਆਪਣੇ ਜਿਹੜੇ ਬਜ਼ੁਰਗ ਆਪਣੀ ਕਮਿਊਨਿਟੀ ਉੱਥੇ ਬਾਹਲੇ ਪੰਜਾਬੀ ਆ ਜਿਵੇਂ ਹੁਣ ਮੈਂ ਰਹਿਣਾ ਗਰੇਗੀ ਵਰਨ ਚ ਨਾ ਪੂਰੇ ਪੰਜਾਬੀ ਆ ਵੀਰ ਜੀ ਹੋ ਗਏ 2-3 ਸਾਲ ਹੋ ਗਏ ਮੈਂ ਇੱਧਰ ਗਿਆ ਇੱਧਰ ਸਿਟੀ ਦੇ ਲਾਗੇ ਛਾਗੇ ਸੀ ਇੱਕ ਸਵਰਬ ਮਤਲਬ ਮੇਰੀ ਹੁਣ ਅੱਜ ਯਾਦ ਆ ਗਈ ਤੇ ਨਾ ਮੈਂ ਸੈਰ ਕਰਦਾ ਫਿਰ ਮਤਲਬ ਟਰੱਕ ਲਾ ਕੇ ਨਾ ਡੋਗ ਤੇ ਮਹਿੰਗਾ ਚੰਗਾ ਏਰੀਆ ਸੀ ਤੇ ਅੰਕਲ ਜੀ ਆਉਣ ਇੱਕ ਸਰਦਾਰ ਵਧੀਆ ਤੇ ਉਹਨਾਂ ਨੇ ਮੈਨੂੰ ਮਤਲਬ ਮੈਂ ਦੱਸਦਾ ਵੀ ਮੈਂਟਲ ਹੈਲਥ ਦਾ ਕੀ ਚੱਕਰ ਆ ਕਿੱਦਾਂ ਉਹ ਤੇ ਇਫੈਕਟ ਪਿਆ ਮੈਨੂੰ ਕੁਛ ਨੀ ਬੋਲੇ ਮੈਨੂੰ ਕਹਿੰਦੇ ਚਲਾਈ ਜਾਂਦੇ ਟਰੱਕ ਪਰ ਤੁਸੀਂ ਪੰਜਾਬੀ ਹੋ ਆਪ ਉਹ ਸਰਦਾਰ ਬੰਦਾ ਤੇ ਮੈਂ ਮਤਲਬ ਤੁਸੀਂ ਲਿਟਰ ਇਹੀ ਬੰਦਾ ਜੇ ਕਿਤੇ ਕਰੇਗੀ ਬਰਨ ਜਾਂ ਕਰੇਨ ਬਰਨ ਵਾਲੇ ਪਾਸੇ ਰਹਿੰਦਾ ਹੁੰਦਾ ਇਹ ਏਦਾਂ ਨਾ ਬੋਲਦਾ ਕਿਉਂਕਿ ਉਹਦਾ ਪੰਜਾਬੀ ਭਾਈਚਾਰੇ ਨਾਲ ਉਹਦਾ
1: ਕਨੈਕਸ਼ਨ ਹੈ
0: ਉਹਦੇ ਨਾਲ 15-20 ਕਨੈਕਸ਼ਨ ਹੈ ਨੀ ਵੀਰ ਜੀ ਸੱਚੀ ਮੈਂ ਉਹਦੇ ਨਾਲ ਜਦੋਂ ਗੱਲਾਂ ਕੀਤੀ ਮੈਂ ਕੋਈ ਗੁੱਸਾ ਨੀ ਕੀਤਾ ਮੈਨੂੰ ਪਤਾ ਮੈਂ ਕਿਹਾ ਵਿਚਾਰਾ ਕਿਹੜੀ ਸਿਚੁਏਸ਼ਨ ਚ ਹੋਊਗਾ ਕਿਵੇਂ ਵਿਚਾਰਾ ਕੱਲਾ ਉਹ ਸਾਡੀ ਵਾਈਫ ਨਾ ਹੋਵੇ ਉਹਦੇ ਮੂੰਹ ਤੋਂ ਲੱਗਦਾ ਵੀ ਰਾਤ ਦੇ ਪੈਗ ਪੁੱਗ ਲੱਗੇ ਆ ਕੱਲਾ ਹੋਣਾ ਵਿਚਾਰਾ ਫਿਰ ਉਹਨੇ ਮੈਨੂੰ ਜਦੋਂ ਗੱਲਾਂ ਦੱਸੀਆਂ ਅੱਧਾ ਪੌਣਾ ਘੰਟਾ ਹੀ ਸੈਰ ਕਰਦੇ ਰਹੇ ਫਿਰ ਉਹਨੇ ਮੈਨੂੰ ਦੱਸਿਆ ਵੀ ਮੇਰਾ ਬੇਟਾ ਇੱਥੇ ਆ ਉਹ ਬੜੀ ਵੱਡੀ ਪੋਸਟ ਤੇ ਆ ਸਾਨੂੰ ਇੱਥੇ ਲੈ ਆਇਆ ਜਿਹੜੇ ਏਰੀਏ ਚ ਅਸੀਂ ਰਹਿੰਦੇ ਹਾਂ ਕੋਈ ਉੱਥੇ ਪੰਜਾਬੀ ਨੀ ਵੀਰ ਜੀ ਕੱਲਾ ਰਹਿੰਦਾ ਬੰਦਾ ਮਤਲਬ ਕਹਿਣ ਦਾ ਭਾਵ ਵੀ ਮੈਂ ਤੁਹਾਡੀ ਜਿਹੜੀ ਗੱਲ ਆ ਨਾ ਮੈਂ ਦੱਸਣ ਦਾ ਕਾਰਨ ਇਹ ਵੀ ਤੁਹਾਡੇ ਕਿੱਥੇ ਹੁਣ ਜਿਵੇਂ ਤੁਸੀਂ ਸਾਡੇ ਆ ਜਾਓ ਤੇ ਕਰੇਗੀ ਵਰਨ ਤੁਹਾਨੂੰ ਬਜ਼ੁਰਗ ਮਿਲ ਗਿਆ ਚੜ੍ਹਦੀ ਕਲਾ ਵਾਲੇ ਐ ਮੱਛਾਂ ਤੇ ਗੱਲਾਂ ਕਰਨਗੇ ਵਧੀਆ ਕਿਉਂਕਿ ਆਪਣੀ ਜਿਹੜੀ ਬੋਲ ਚਾਲ ਆ ਨਾ ਤੁਹਾਡੀ ਮੈਂਟਲ ਹੈਲਥ ਦਾ ਜਿਹੜਾ ਚੱਕਰ ਆਪਣੇ ਤੇ ਘੱਟ ਆ ਆਪਾਂ ਬੋਲਦੇ ਬਹੁਤ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਆ ਗੋਰੇ ਆ ਵੀਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ ਵੀ ਉਹ ਕਿੰਨੇ ਕੁ ਮੈਂਟਲ ਹੈਲਥ ਜੋ ਇਸ ਵਕਤ ਉਹ ਲੰਘ ਰਹੇ ਆ ਬੰਦੇ ਇੰਨੇ ਕੁ ਜ਼ਿਆਦਾ ਵੀਰ ਜੀ ਮਤਲਬ ਉਹਨਾਂ ਦੀ ਬੋਲ ਬਾਣੀ ਚ ਪਤਾ ਲੱਗਦਾ ਤੇ ਮੇਰੇ ਵਾਸਤੇ ਤਾਂ ਜਦੋਂ ਮੈਂ ਆਸਟ੍ਰੇਲੀਆ ਆਇਆ ਮੈਂ ਪਹਿਲਾਂ ਹੀ ਸੋਚ ਲਿਆ ਵੀ ਟਰੱਕ ਚਲਾਉਣਾ ਆਹ ਵੱਡੀ ਨੋਜ਼ ਵਾਲਾ ਜੀ ਤਾਂ ਇੰਨਾ
1: ਆਪਾਂ ਤਾਂ ਛੋਟੇ ਹੁੰਦੇ ਹੀ ਐਲ ਕੇ ਜੀ ਚ ਹੀ ਕਹਿਣ ਲੱਗ ਜਾਂਦੇ ਵੱਡਾ ਹੋ ਕੇ ਟਰੱਕ ਬਣੂਗਾ ਉਦੋਂ ਪਤਾ ਵੀ ਨਹੀਂ ਹੁੰਦਾ ਵੀ ਟਰੱਕ ਡਰਾਈਵਰ ਕਹੀਦਾ
0: ਹਾਂਜੀ ਵੀਰ ਜੀ ਹੁਣ ਮੈਂ ਜਿੰਨਾ ਕੁ ਮੈਂ ਪੜਿਆ ਵਾ ਜਿੰਨੀ ਕੁ ਮੇਰੀ ਲਾਣਾ ਤੇ ਮੇਰੇ ਹਿਸਾਬ ਨਾਲ ਮੈਂ ਟਰੱਕ 20 ਕਰੋੜ ਕਮਾਉਣਾ ਜਿੰਨੇ ਪੈਸੇ ਕਮਾਉਣਾ ਹੁਣ ਇੱਕ ਬੰਦਾ ਉਹਨੂੰ ਆਖੇ ਵੀ ਮਾੜਾ ਯਾਰ ਤੂੰ ਟਰੱਕ ਚਲਾਉਣਾ ਹੋ ਯਾਰ ਭਰਾਵਾ ਜੀ ਆਪਦੇ ਬੱਚੇ ਪਾਲੇ ਆ ਆਪਦੀ ਜਿੰਨੀ ਸਾਡੀ ਕਾਬਲੀਅਤ ਆ ਅਸੀਂ ਉਸ ਹਿਸਾਬ ਨਾਲ ਵੀਰ ਜੀ ਹਜੇ ਇੰਗਲਿਸ਼ ਘੱਟ ਆ ਜਦੋਂ ਅਸੀਂ ਲੱਗੇ ਨਾ ਟਰੱਕ ਚਲਾਉਣ ਸਿਡਨੀ 2011-10 ਚ ਉਦੋਂ ਇੰਗਲਿਸ਼ ਦੀ ਲੋੜ ਤਾਂ ਪੈਂਦੀ ਸੀ ਕਿਉਂਕਿ ਤੁਹਾਨੂੰ ਲੋੜ ਪੈਣੀ ਹੈ ਇੰਗਲਿਸ਼ ਦੀ ਕਿਉਂਕਿ ਤੁਹਾਨੂੰ ਉਹਨਾਂ ਨੇ ਦੱਸਤਾ ਆਹ ਤੁਸੀਂ ਚੱਲ ਗਏ ਇੱਧਰ ਨੂੰ ਉਹ ਪਰ ਮੈਨੂੰ ਇੰਨਾ ਲੱਗਿਆ ਨੀ ਮੈਂ ਸਪੋਰਟਸਮੈਨ ਬੰਦਾ ਢੀਠ ਕਿਸਮ ਦਾ ਬੰਦਾ ਨਾ ਮੈਂ ਇੰਗਲਿਸ਼ ਨੂੰ ਕੱਟ ਵੱਟ ਕੇ ਮਤਲਬ ਐਡਜਸਟਮੈਂਟ ਕਰ ਲੈਂਦਾ ਸੀ ਈਵਨ ਉਹ ਉਦੋਂ ਆਪਣੇ ਬੰਦੇ ਵੀ ਬਹੁਤ ਘੱਟ ਸੀ ਟੱਕਾ ਵਾਲਿਆਂ ਚ ਨਾ ਬਹੁਤ ਰੇਅਰ ਸੀ ਬਹੁਤ ਹੀ ਰੇਅਰ ਤੇ ਹੁਣ ਜਿਵੇਂ ਕਿਸੇ ਨੂੰ ਮਿਲੀ ਦਾ ਗਿਲੀ ਦਾ ਮੁੰਡੇ ਅੱਜ ਕੱਲ ਯੰਗ ਜਨਰੇਸ਼ਨ ਵੀ ਬਹੁਤ ਟੱਕਾ ਵਾਲੇ ਪਾਸੇ ਆਏ ਆ ਮੈਂ ਉਹਨੂੰ ਕਹਿੰਦਾ ਵੀ ਪੁੱਤਰੋ ਪਹਿਲਾਂ ਤਾਂ ਆਪਦੀ ਆਪਦੇ ਫੀਲਡ ਚ ਟਰਾਈ ਕਰੋ ਜੇ ਤੁਸੀਂ ਇਲੈਕਟ੍ਰੀਸ਼ੀਅਨ ਬਣ ਸਕਦੇ ਆ ਜਾਂ ਕਰ ਸਕਦੇ ਆ ਪਿਆਰ ਨਾ ਆਖੀ ਦਾ ਉਹਨਾਂ ਨੂੰ ਇਹ ਨੀ ਵੀ ਤੁਹਾਨੂੰ ਇੱਥੇ ਆ ਕੇ ਕਿਉਂਕਿ ਚਲੋ ਸਾਡੀ ਤਾਂ ਹਨਾ ਮਜਬੂਰੀ ਸੀ ਟਰੱਕ ਚਲਾਉਣਾ ਸਾਡੇ ਕੋਲ ਹੋਰ ਆਪਸ਼ਨ ਹੀ ਨੀ ਸੀ ਨਾ ਸਾਨੂੰ ਕਿਹਨੇ ਦੱਸਿਆ ਪਰ ਅੱਜ ਕੱਲ ਦੇ ਮੁੰਡੇ ਮਤਲਬ ਇਹ ਫੀਲਡ ਚ ਬੜੀ ਜਾਂਦੇ ਆ ਇੰਗਲਿਸ਼ ਛੋਟੀ ਗੱਲ ਸਹਿਮਤ ਆ ਆਪਾਂ ਇੰਗਲਿਸ਼ ਘੱਟ ਬੋਲ ਕੇ ਰਾਜੀ ਜਿੱਥੇ ਕੋਈ ਗਾਹ ਵਾਲਾ ਬੰਦਾ ਪੰਜਾਬੀ ਖੜਾ ਵਾ ਸਹੀ ਗੱਲ ਆ ਤੁਹਾਡੇ ਆਪਾਂ ਜੇ ਵੱਡਾ ਇੰਗਲਿਸ਼ ਬੋਲਦਾ ਤੈਨੂੰ ਪਤਾ ਨੀ ਮੈਂ ਪੰਜਾਬੀ ਸੀਗਾ ਯਾਰ ਤੂੰ ਪੰਜਾਬੀ ਚ ਗੱਲ ਕਰ ਮੇਰੇ ਨਾਲ
2: ਅਸਲ ਚ ਸਾਡੇ ਅੰਦਰ ਦੀ ਕਮਜ਼ੋਰੀ ਹੁੰਦੀ ਹੈ ਸਾਨੂੰ ਅਗਲੇ ਤੇ ਗੁੱਸਾ ਚੜਦਾ ਵਾ ਉਸ ਚੀਜ਼ ਦਾ ਥੈਂਕ ਯੂ ਤੁਹਾਡਾ ਥੈਂਕ ਯੂ ਕਾਲ ਕਰਨ ਦੇ ਲਈ
0: ਥੈਂਕ
2: ਯੂ ਜੀ ਸੋ ਇੱਕ ਆਪਾਂ ਨੂੰ ਇਹ ਲੱਗਦਾ ਵਾ ਵੀ ਜਿਹੜੇ ਹੁਣ ਨਵੇਂ ਯੰਗ ਮੁੰਡੇ ਇਹਨਾਂ ਨੂੰ ਤਾਂ ਅੰਗਰੇਜ਼ੀ ਵਧੀਆ ਆਉਂਦੀ ਆ ਤੇ ਕਿਉਂ ਨਹੀਂ ਹੋਰ ਕੁਛ ਕਰ ਲੈਂਦੇ ਪਰ ਫਿਰ ਵੀ ਹੈਗਾ ਵਾ ਬੈਰੀਅਰ ਤੁਸੀਂ ਸਾਰੀ ਉਮਰ ਮੰਨ ਲਓ ਜੰਮਣ ਤੋਂ ਲੈ ਕੇ ਕੋਈ ਮੰਨ ਲਓ 20 ਸਾਲ ਹੀ ਤੁਸੀਂ ਮੰਨ ਲਓ ਇੱਕ ਭਾਸ਼ਾ ਬੋਲੀ ਆ ਆਸ ਪਾਸ ਤੁਹਾਡੇ ਉਹ ਰਹੀ ਆ ਮਾਂ ਬੋਲੀ ਐਵੇਂ ਥੋੜ੍ਹੀ ਕਹਿੰਦੇ ਆ ਉਹ ਵੀ ਕੋਈ ਚੀਜ਼ ਆ ਕੋਈ
1: ਮਾਹੌਲ ਦੀ ਬੋਲੀ ਆ ਆਲੇ ਦੁਆਲੇ ਦੀ ਬੋਲੀ ਆ ਇਹ ਸਰਦਾਰ ਜਸਵੰਤ ਸਿੰਘ ਜ਼ਫਰ ਦਾ ਆਪਾਂ ਅੱਗੇ ਕਲਿੱਪ ਵੀ ਸ਼ੇਅਰ ਕੀਤਾ ਸੀ ਆਪਣੇ ਫੇਸਬੁੱਕ ਪੇਜ 'ਤੇ
2: ਜੀ ਸੋ ਅੱਜ ਦੇ ਦਿਨ ਵੀ ਸਾਡੀ ਕੋਸ਼ਿਸ਼ ਰਹੂਗੀ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਵੀ ਆਪਾਂ ਲਾਹਾ ਲਵਾਂਗੇ ਇੰਨੀ ਦਿਨੀ ਆਸਟ੍ਰੇਲੀਆ ਦੇ ਵਿੱਚ ਨੇ ਅਤੇ ਫਿਲਹਾਲ ਨੈਕਸਟ ਸਾਡੇ ਨਾਲ ਕਾਲਰ ਨੇ 120 ਤੁਸੀਂ ਆਉਣੇ ਰਹੋ ਜੀ
3: ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਆ ਜੀ
2: ਜੀ ਸਤਿ ਸ੍ਰੀ ਅਕਾਲ ਜੀ
3: ਹਾਂਜੀ ਭਾਜੀ ਭਾਜੀ ਅੱਜ ਦਾ ਟੌਪਿਕ ਬਹੁਤ ਵਧੀਆ ਲੱਗਾ ਤੇ ਮੈਂ ਕਿਹਾ ਮੈਂ ਵੀ ਹਿੱਸਾ ਪਾਉਣਾ।
2: ਜੀ ਜੀ ਮਿਹਰਬਾਨੀ ਜੀ।
3: ਹਾਂਜੀ ਤੇ ਭਾਜੀ ਏਦਾਂ 15-20 ਸਾਲ ਪਹਿਲਾਂ ਦੀ ਗੱਲ, ਮੈਂ ਨਾ ਜਦੋਂ ਨਵਾਂ ਨਵਾਂ ਇੱਥੇ ਆਇਆ ਨਾ
2: ਜੀ,
3: ਤੇ ਮੈਨੂੰ ਮਤਲਬ ਡਰਾਈਵਿੰਗ ਤੇ ਚਲੋ ਥੋੜੀ ਥੋੜੀ ਆਉਂਦੀ ਸੀ, ਮੈਂ ਨਾ ਵੈਨ ਦੀ ਜੋਬ ਸ਼ੁਰੂ ਕਰ ਲਈ ਕਿਸੇ ਕੰਪਨੀ ਚ
2: ਜੀ,
3: ਕੋਰੀਅਰ ਦੀ
2: ਜੀ,
3: ਤੇ ਕੋਰੀਅਰ ਦਾ ਕੰਮ ਸ਼ੁਰੂ ਕੀਤਾ। ਤੇ ਜਦੋਂ ਆਪਰੇਟਰ ਗੱਲ ਕਰਦਾ ਸੀ, ਹੁਣ ਤੇ ਚਲੋ ਆਪਰੇਟਰ ਪੰਜਾਬੀ ਵੀ ਆ ਜਾਂ ਆਪਾਂ ਸਮਝ ਆਉਂਦੇ ਕਾਫ਼ੀ, ਉਦੋਂ ਕੁਛ ਪਤਾ ਨਹੀਂ ਲੱਗਦਾ ਐਕਸੈਂਟ ਦਾ।
2: ਹਾਂਜੀ
3: ਤੇ ਮੈਨੂੰ ਜਿਹਨੇ ਕੰਮ ਸਿਖਾਇਆ ਉਹ ਕਹਿੰਦਾ ਵੀ ਆਹ ਆਨਸਰ ਜ਼ਿਆਦਾ ਪੁੱਛਦੇ ਹੁੰਦੇ ਆ ਤੇ ਤੂੰ ਏਦਾਂ ਦੇ ਆਨਸਰ ਦੇਣੇ, ਇੰਗਲਿਸ਼ ਤੇ ਬਿਲਕੁਲ ਆਉਂਦੀ ਨਹੀਂ
2: ਜੀ।
3: ਤੇ ਵੈਨ ਸ਼ੁਰੂ ਕੀਤੀ ਪਹਿਲੇ ਦਿਨ ਹੀ, ਤੇ ਹਾਂਜੀ ਚਲੋ ਹੈਲੋ ਹਾਏ ਹੋ ਗਈ, ਆਂਦਾ ਹਾਏ ਮਾਈਟ ਹਾਵ ਯੂ, ਹੈਨਾ ਜਿੱਦਾਂ ਉਹਨੇ ਪੁੱਛਿਆ ਆਪਣੇ ਐਕਸੈਂਟ ਨਾਲ, ਮੈਂ ਗੁੱਡ ਮਾਈਟ ਹੈਨਾ ਤੇ ਯੂਅਰ ਸੈਲਫ ਕਹਿੰਦਾ ਕਹਿੰਦਾ ਗੁੱਡ, ਉਹ ਕਹਿੰਦਾ ਹਾਊਸ ਗੋਇੰਗ ਮਾਈਟ, ਤੇ ਮੈਨੂੰ ਗੋਇੰਗ ਦਾ ਥੋੜਾ ਪਤਾ ਸੀ ਤੇ ਮੈਂ ਕਿਹਾ ਆਈ ਐਮ ਗੋਇੰਗ ਬਾਈ ਵੈਨ, ਕਹਿੰਦਾ ਨੋ ਨੋ ਨੋ ਮਾਈਟ ਨੋ ਨੋ ਨੋ ਨੋ ਹਾਊਸ ਗੋਇੰਗ ਮਾਈਟ, ਮੈਂ ਕਿਹਾ ਫਿਰ ਮੈਂ ਕਿਹਾ ਆਈ ਐਮ ਗੋਇੰਗ ਬਾਈ ਵੈਨ ਹੈਨਾ, ਫਿਰ ਇੰਨਾ ਕੁ ਮੈਨੂੰ, ਤੇ ਮੁੜ ਕੇ ਕਹਿੰਦਾ ਹਾਊ ਮਚ ਰੂਮ ਯੂ ਹੈਵ, ਮੈਨੂੰ ਯਾਦ ਦਿਮਾਗ ਚ ਰੂਮ ਪੁੱਛਦਾ ਹੋਣਾ ਘਰਦੇ ਦਿਮਾਗ ਚ ਜੋ ਚੱਲੀ ਜਾਂਦਾ ਆਪੇ ਆਈਡੀਆ, ਥੋੜਾ ਜਿਹਾ ਆਈਡੀਆ ਲਾਉਣਾ ਹੀ ਹੁੰਦਾ, ਕਹਿੰਦਾ ਹਾਊ ਮਚ ਰੂਮ ਹੋਈ, ਮੈਂ ਯਾਰ 3 ਬੈਡਰੂਮ ਆ, 3 ਕਹਿ ਦਿੱਤੇ ਆ ਓਏ ਆਈ ਆ 3 ਬੈਡਰੂਮ, ਕਹਿੰਦਾ ਦਾ ਹਾਊ ਮਚ ਰੂਮ ਬਾਈ ਆਮ ਟਾਕਿੰਗ ਅਬਾਊਟ ਅ ਰੂਮ, ਮੈਂ ਕਿਹਾ I have one room because living in
1: share na very good ਨਾਲੇ ਆਪਦੇ ਦਿਮਾਗ ਚ ਕਮਲਾ ਪਤਾ ਨਹੀਂ
2: ਪਹਿਲਾਂ ਪਹਿਲਾਂ ਤੁਸੀਂ ਕਿਹਾ, ਪਹਿਲਾਂ ਤੁਸੀਂ ਕਿਹਾ 3 ਹੈਨਾ, ਤੇ ਫਿਰ ਉਹਨੇ ਉਹਨੇ ਕਿਹਾ ਵੀ ਨਹੀਂ, ਤੇ ਤੁਹਾਨੂੰ ਲੱਗਾ ਹੋਣਾ ਵੀ ਓਹੋ ਇਹਨੂੰ ਤਾਂ ਪਤਾ ਵਾ ਵੀ 3 ਨਹੀਂ ਹੈਗੇ ਮੇਰੇ ਕੋਲ,
3: ਔਰ ਰੂਮ ਹੀ ਪਤਾ ਇਹਦਾ ਕੱਲਾ, ਤੇ ਮੈਂ ਕਿਹਾ ਆਈ ਹੈਵ 1 ਬੈਡਰੂਮ ਹੈਨਾ, ਤੇ ਉਹ ਕਹਿੰਦਾ ਨਹੀਂ ਨਹੀਂ ਤੁਹਾਨੂੰ ਸਮਝ ਨਹੀਂ ਲੱਗੀ ਹੈਨਾ, ਫਿਰ ਚਲੋ ਮੁੜ ਕੇ ਉਹਨੇ ਗੱਲ ਪਲਟ ਪੁਲਟ ਲਈ, ਉਹਨੂੰ ਪਤਾ ਇਹਨੂੰ ਨਹੀਂ ਸਮਝ ਨਹੀਂ ਲੱਗੀ, ਤੇ ਮੁੜ ਕੇ ਉਹ ਕਹਿੰਦਾ ਵੀ ਤੂੰ ਨਾ ਰੰਗ ਪਿਕਅਪ ਕਰਨਾ ਵਾ ਇੱਥੋਂ ਡੈਂਡੀ ਨੌਂਗ ਸਾਈਡ ਤੋਂ, ਮੈਂ ਕਿਹਾ ਚਲ ਚੱਕ ਲੈਨੇ ਆ ਭਾਜੀ, ਵੈਨ ਹੀ ਮੇਰੇ ਕੋਲ ਟ੍ਰਾਂਜਿਟ, ਤੇ ਮੈਨੂੰ ਨੀ ਪਤਾ ਬੈਲਟ ਬੁਲਟ ਵੀ ਬੰਨੀ ਦੀ ਆ ਜਾਂ ਹੈਨਾ ਕੋਈ ਦੂਜਾ ਬੰਨ ਕੇ ਖੜਨੀਆਂ ਬਾਲਟੀਆਂ ਸੀ ਉਹ ਪੇਟ ਦੀਆਂ, ਤੇ ਮੈਂ ਇੱਥੋਂ 4-5 ਚੁੱਕ ਲਈਆਂ ਤੇ ਚੁੱਕ ਕੇ ਮੈਂ ਉੱਥੋਂ ਡੋਰ ਬੰਦ ਕੀਤਾ, ਆਂਦਾ ਇੱਕੋ ਹੀ ਜੋਬ ਹੈ ਡੈਂਡੀ ਨੌਂਗ ਤੋਂ ਡੈਂਡੀ ਨੌਂਗ ਦੀ, ਤੇ 5-7 ਬਾਲਟੀਆਂ ਪੇਟ ਦੀਆਂ ਸੀ ਮੈਂ ਚੌਕੇ ਵਿੱਚ ਓਦਾਂ ਰੱਖ ਲਈਆਂ, ਮੈਂ ਭਾਈ ਜੋ ਭਜਾਈ ਮੈਂ ਨੀ ਪਿੱਛੇ ਵੇਖਿਆ ਖੜਕੀ ਜਾਵੇ ਬਾਲਟੀਆਂ ਪੱਠੀਆਂ
1: ਸਿੱਧੀਆਂ,
3: ਮੇਰੇ ਮਾਇੰਡ ਵਿੱਚ ਇੰਗਲਿਸ਼ ਦਾ ਜ਼ਿਆਦਾ ਸੀ, ਤੇ ਗੱਡੀ ਵੀ ਨਵੀਂ ਨਵੀਂ ਆ ਤੇ ਟਾਈਮ ਸਿਰ ਜੋਬ ਵੀ ਪਹੁੰਚਾਉਣੀ ਆ, ਮੈਂ ਭਜਾਈ ਗਿਆ ਜਾਂਦੇ ਨਾ ਘਰ ਨਵਾਂ ਬਣਿਆ ਸੀ ਅਜੇ, ਮੈਂ ਬਾਹਰ ਵੀ ਨੀ ਖਿਲਾਰੀ, ਮੈਂ ਡਰਾਈਵੇ ਤੇ ਖਿਲਾਰਤੀ ਜਾ ਕੇ ਅੰਦਰ ਹੀ ਮਤਲਬ ਲੈ ਗਿਆ, ਤੇ ਉਹ ਬੰਦਾ ਚਾਈਨਾ ਦਾ ਮਾਲਕ ਸੀ ਜਿਹੜਾ ਘਰ ਦਾ ਹੈਨਾ ਉੱਥੇ ਹੀ, ਉਹ ਮੈਂ ਜਾਂਦਿਆਂ ਭਾਈ ਖੱਬੇ ਬੰਨੇ ਦਾ ਡੋਰ ਖਿੱਚਿਆ ਦਵਾ ਦਵ ਖੋਲਿਆ ਭਾਜੀ, ਬਾਲਟੀਆਂ ਨਾ ਪੰਜਾਂ ਦੇ ਵਿੱਚੋਂ ਪੰਜਾਂ ਛਿਆਂ ਤੇ 2 ਪਲਟਰੀਆਂ ਥੱਲੇ ਨੂੰ, ਉਹ ਜਦੋਂ ਪਲਟੀਆਂ ਭਾਈ ਢੱਕਣ ਚਿੱਟੇ ਰੰਗ ਦਾ ਪੇਂਟ ਸੀ, ਤੇ ਬਾਲਟੀਆਂ ਮਤਲਬ 10-15 ਲੀਟਰ ਤੋਂ ਉੱਤੇ ਵੱਡੀਆਂ ਸੀ ਹੈਨਾ, ਦੋਵੇਂ ਬਾਲਟੀਆਂ ਡਿੱਗੀਆਂ ਤੇ ਉਹ ਭਾਜੀ ਸਾਰਾ ਪੇਂਟ ਉਹਦੇ ਡਰਾਈਵੇ ਤੇ ਡੁੱਲ ਗਿਆ, ਤੇ ਮੇਰੇ ਮਾਇੰਡ ਚ ਇੰਨੀ ਟੈਨਸ਼ਨ ਵੀ ਹੁਣ ਮੈਂ ਕਰਾਂ ਕਿ ਕਿੱਧਰ ਨੂੰ ਗਿਆ ਵਾ, ਮੈਂ ਭਾਜੀ ਇਹ ਵੀ ਨੀ ਸੋਚਿਆ ਕਿ ਮੈਂ ਖਲੋ ਜਾ ਇੱਕ ਜਗ੍ਹਾ ਤੇ, ਮੈਂ ਭਾਜੀ ਤੁਰਿਆ ਫਿਰਾਂ ਬਾਲਟੀਆਂ ਇਕੱਠੀਆਂ ਕਰਾਂ ਹਨਾ, ਪੇਂਟ ਉਹ ਭਾਜੀ ਮੇਰੇ ਬੂਟਾਂ ਦੇ ਸਾਰੇ ਡਰਾਈਵੇ ਦੇ ਸਾਈਨ ਹੀ ਸਾਈਨ ਲੱਗੇ, ਸਾਰੇ ਬੰਨੇ ਪੇਂਟ ਹੀ ਪੇਂਟ, ਤੇ ਅੰਦਰੋਂ ਮੇਰੇ ਮਨ ਚ ਇਹ ਵੀ ਹੁਣ ਮੈਂ ਆਪਰੇਟਰ ਨੂੰ ਕਾਲ ਕਿੱਦਾਂ ਕਰਾਂ ਹਨਾ, ਤੇ ਚਲੋ ਹੈਲਪ ਕਰਦੇ ਸੀ ਕੰਪਨੀਆਂ ਹੈਲਪ ਕਰਦੀਆਂ ਸੀ, ਤੇ ਉਹ ਕਹਿੰਦਾ ਕੋਈ ਗੱਲ ਨੀ, ਉਹਨੇ ਉਹਨੇ ਸਿਰ ਫੜ ਕੇ ਹੀ ਬਹਿ ਗਿਆ ਬੰਦਾ ਭਾਜੀ, ਭੁੰਜੇ ਉੱਠਿਆ ਹੀ ਨੀ ਉਹ ਬਾਅਦ ਚ, ਤੇ ਸਿਰ ਫੜ ਕੇ ਬਹਿ ਗਿਆ, ਮੈਂ ਉਹਨੂੰ ਉਹਨੇ ਮੈਨੂੰ ਕੁਝ ਨੀ ਕੀਤਾ, ਉਹਨੇ ਮੈਨੂੰ ਭਾਜੀ ਟੂਟੀ ਦੇ ਨਾ ਪਾਈ ਪਲਾਤੀ, ਤੇ ਆਪਣਾ
2: ਜਿਹੜੀ ਤੁਹਾਨੂੰ ਸਮੱਸਿਆ ਸੀ ਨਾ ਉਹਨੂੰ ਵੀ ਉਹੀ
3: ਸਾਰਾ ਡਰਾਈਵੇ, ਤੇ ਉਹ ਭਾਜੀ ਜਦੋਂ ਉਹ ਜਦੋਂ ਮੈਂ ਬਾਹਰ ਉਤਰਿਆ ਭਾਜੀ, ਬਾਹਰ ਡਰਾਈਵੇ ਦੇ ਨਾਲੀ ਦੇ ਸਾਰੇ ਅੱਧੇ ਮਹੱਲੇ ਚ ਭਾਜੀ ਉਹ ਸਾਰੀ ਨਾਲੀ ਦਾ ਪੇਂਟ ਚਲੇ ਗਿਆ, ਕਾਰਾਂ ਲੋਕਾਂ ਦੀਆਂ ਅੰਦਰ ਬਾਹਰ ਜਾਣ ਸਾਰਿਆਂ ਦੇ ਛਪੇ ਸੜਕ ਦੇ ਸਾਰੇ ਤੁਰੇ ਫਿਰਨ ਸਾਈਨ ਹਨਾ ਪੇਂਟ ਦੇ, ਉਹ ਬੜਾ ਪਰੇਸ਼ਾਨ ਉਹਦੇ ਮਾਇੰਡ ਚ ਬੜਾ ਵੀ ਹੁਣ ਹਨਾ ਮੈਂ ਗੱਡੀ ਕੱਢੀ ਉਹਨਾਂ ਮੈਨੂੰ ਸੱਦਿਆ ਭਾਜੀ ਇੱਧਰ ਬ੍ਰੌਡਵੇਡ ਵੱਲ ਕਹਿੰਦੇ ਤੂੰ ਆ
2: ਮਿਸਟਰ ਬੀਨ ਵਾਲੀ ਹੋਈ ਤੇ
3: ਕੁਝ ਨੀ ਕੀਤਾ ਉਹ ਕਹਿੰਦਾ ਇੱਥੇ ਬਹਿ ਉਹਨੇ ਭਾਜੀ ਮੋਨੀਟਰ ਘੁਮਾਇਆ ਕੰਪਿਊਟਰ ਇੱਧਰ ਨੂੰ ਕਹਿੰਦਾ ਫੋਟੋਆਂ ਚੈੱਕ ਕਰ ਵੀ ਤੇਰੇ ਕੋ ਹੀ ਹੋਈਆਂ ਮੈਂ ਕਿਹਾ ਹਾਂ ਮੇਰੇ ਕੋ ਹੀ ਆ ਸੋਰੀ ਮੈਂ ਕਿਹਾ ਕਹਿੰਦਾ ਕੋਈ ਗੱਲ ਨੀ ਜੋ ਹੋ ਗਿਆ ਠੀਕ ਆ ਹੁਣ ਭਾਜੀ ਉਹਨੇ ਮੈਨੂੰ ਨਾ ਇੱਕ ਪਰਚੀ ਜੀ ਦੇ ਦਿੱਤੀ ਐਸਟ ਦੀ ਸੀ ਕਿ ਪਤਾ ਨੀ ਕਾਹਦੀ ਸੀ ਉਹ ਕਹਿੰਦਾ ਬਨਿੰਗ ਤੇ ਜਾ ਤੇ ਬਨਿੰਗ ਚ ਜਾ ਕੇ ਨਾ ਐਸਟ ਲੱਲਾ ਤੇ ਮੈਂ ਕਿੱਦਾਂ ਹੁਣ ਭਾਜੀ ਪਰਚੀ ਕੋਈ ਮੈਨੂੰ ਫੜਾਊਗਾ ਤੇ ਮੈਂ ਐਸਟ ਲੈ ਕੇ ਬਨਿੰਗ ਤੋਂ ਤੇ ਚਲ ਗਿਆ ਹਨਾ ਮੈਂ ਜਾ ਕੇ ਪਰਚੀ ਉੱਥੇ ਕੁੜੀ ਨੂੰ ਫੜਾਈ ਮੈਂ ਕਿਹਾ ਮੈਨੂੰ ਐਸਟ ਜਾ ਚਾਹੀਦਾ ਉਹ ਕਹਿੰਦੀ ਉੱਥੋਂ ਆਪੇ ਲੱਲਾ ਮੈਂ ਭਾਜੀ ਉੱਥੋਂ ਕਿਸੇ ਨੂੰ ਪੁੱਛਿਆ ਐਸਟ ਚਾਹੀਦਾ ਉਹਨੇ ਕਿਹਾ ਐਸਟ ਲੱਲਾ ਬੋਤਲ ਮੈਂ ਚੁੱਕ ਕੇ ਐਸਟ ਤੇ ਮੈਂ ਲੈ ਕੇ ਤੇ ਚਲ ਗਿਆ ਉਹ ਆਂਦਾ ਜਾ ਕੇ ਸਾਫ਼ ਕਰ ਦੇ ਧੋ ਦੇ ਸਾਰਾ ਹੀ ਡਰਾਈਵੇ ਭਾਜੀ ਉਦਣ ਹੀ ਸ਼ਨੀ ਐਤਵਾਰ ਐਤਵਾਰ ਹਨਾ ਤੇ ਮੈਂ ਜਾ ਕੇ ਭਾਜੀ ਡਰਾਈਵ ਐਸਡ ਨਾਲ ਧੋਤਾ ਭਾਜੀ ਉਹ ਪਤਾ ਨੀ ਰਬੜ ਦਾ ਕੀ ਹੀ ਵਿੱਚ ਉਹਦੇ ਜਾਂ ਉਹ ਭਾਜੀ ਸਾਰੇ ਧੱਬੇ ਹੀ ਧੱਬੇ ਚਿੱਟੇ ਚਿੱਟੇ ਹੋ ਗਏ ਸਾਰੇ ਪਾਸੇ ਕੰਕਰੀਟ ਵਾਲੇ ਮੁੰਡੇ ਨੂੰ ਫੋਨ ਕੀਤਾ ਉਦੋਂ ਪੰਜਾਬੀ ਨਵੇਂ ਨਵੇਂ ਕੰਕਰੀਟ ਵਿੱਚ ਵੜੇ ਉਹ ਕਹਿੰਦਾ ਕਦੀ ਕਦੀ ਡਰਾਈਵ ਨਾ ਥੋੜੇ ਜਿਹੇ ਉਹ ਦੂਜਾ ਪੇਂਟ ਪੁੰਟ ਕੀਤਾ ਹੋਣਾ ਤੇ ਉਹ ਪੇਂਟ ਸੜ ਗਿਆ ਹੋਣਾ ਐਸਿਡ ਜ਼ਿਆਦਾ ਜ਼ਹਿਰੀਲਾ ਕੁਛ ਹੋਣਾ ਸਟਰੋਂਗ ਹੋਣਾ
1: ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਕੀਤੀ ਫਿਰ
3: ਮੁੜਕੇ ਨਾ ਮੈਨੂੰ ਇੱਕ ਮੈਨੇਜਰ ਮਿਲਿਆ ਵਧੀਆ ਸੀ ਉਹ ਕਾਰ ਵਾਸ਼ ਦਾ ਮਤਲਬ ਗੋਰਾ ਸੀ ਤੇ ਉਹ ਕਹਿੰਦਾ ਵੀ ਇਹ ਜੇ ਤੋਤਾ ਸਿੱਖ ਸਕਦਾ ਨਾ ਲੈਂਗੁਏਜ ਤੇ ਕਹਿੰਦਾ ਬੰਦਾ ਵੀ ਸਿੱਖ ਸਕਦਾ ਉਹ ਗੱਲ ਨਾ ਮੇਰੇ ਮਾਇੰਡ ਚ ਬੜੀ ਵਧੀਆ ਪੈ ਗਈ ਯਾਰ ਗੱਲ ਤੇ ਸੱਚੀ ਆ ਪਰ ਚਲੋ ਪਰਮਾਤਮਾ ਦੀ ਮਿਹਰ ਨਾਲ ਮੁੜ ਕੇ ਕੰਮ ਚੱਲ ਸੋ ਚੱਲ
1: ਮੈਂ ਕਿਤੇ ਕਹਿਣ ਲੱਗੇ ਸੀ ਮੁੜ ਕੇ ਲੋੜ ਨੀ ਪਈ ਫਿਰ ਠੀਕ ਹੀ ਰਹਿ ਗਿਆ
2: ਨਹੀਂ ਵੇਖੋ ਗੁਜ਼ਾਰਾ ਨੀ ਹੁਣ ਰਹਿੰਦਾ ਬੰਦੇ ਦਾ ਗੁਜ਼ਾਰਾ ਸਗੋਂ ਵਧੀਆ ਹੋ ਜਾਂਦਾ ਮੈਂ ਵੇਖਿਆ ਵੀ ਜਿਹੜੇ ਲੋਕ ਲਵੇਟ ਲੈਂਦੇ ਆ ਚਾਰੇ ਚਾਰ ਸ਼ਫੇਰ ਜੁੱਲਾ ਨਾ ਉਹ ਸਗੋਂ ਜੇ ਆਪਾਂ ਪੈਸੇ ਨੂੰ ਕਾਮਯਾਬੀ ਕਹਿੰਦੇ ਹਾਂ ਤੇ ਪੈਸੇ ਸਗੋਂ ਵੱਧ ਕਮਾ ਜਾਂਦੇ ਆ ਤੇ ਪਰ ਇਹ ਆ ਕਿ ਉਹ ਚੀਜ਼ ਸਾਡੇ ਸਿਰ ਦੇ ਉੱਤੇ ਬੋਝ ਤੇ ਰਹਿੰਦਾ ਹੀ ਹੈ ਨਾ ਅੰਦਰੋਂ ਅੰਦਰ ਹੀ ਉਹ ਚੀਜ਼ ਹਮੇਸ਼ਾ ਹੀ ਸਾਨੂੰ ਸਤਾਉਂਦੀ ਰਹਿੰਦੀ ਹੈ ਵੀ ਹਾਏ ਕਿਤੇ ਇੱਥੇ ਨਾ ਬੋਲਣਾ ਪੈ ਜੇ ਇੱਥੇ ਆਪਾਂ ਹੁਣ ਕੀ ਕਵਾਂਗੇ ਹੁਣ ਤੁਹਾਡੀ ਜੋ ਸਮੱਸਿਆ ਉਹ ਹੀ ਅੱਗੋਂ ਘਰ ਵਾਲੇ ਦੀ ਵਿਚਾਰੇ ਦੀ ਉਹਨੂੰ ਇਹ ਹੁੰਦਾ ਵੀ ਜੇ ਮੈਨੂੰ ਕਿਤੇ ਤੁਹਾਨੂੰ ਦੋਵਾਂ ਦੀ ਇੱਕ ਲੈਂਗੁਏਜ ਹੁੰਦੀ ਤਾਂ ਫਿਰ ਉੱਥੇ ਤੁਹਾਡਾ ਪੰਗਾ ਪੈਂਦਾ ਉੱਥੇ ਫਿਰ ਇੱਕ ਦੂਸਰੇ ਨਾਲ ਤੁਸੀਂ ਕੋਈ ਗੱਲਬਾਤ ਕਰ ਦਿਓ ਹੁਣ ਨਾ ਉਹਨੂੰ ਕੁਛ ਉਹ ਤੁਹਾਡੇ ਨਾਲੋਂ ਵੀ ਮਾਸ਼ਾਅੱਲਾ ਹੋਣਾ ਅੱਗੋਂ
3: ਹੋ ਸਕਦਾ ਭਾਜੀ ਹਾਂਜੀ
2: ਜੀ ਥੈਂਕ ਯੂ ਤੁਹਾਡਾ ਕਾਲ ਕਰਨ ਲਈ
3: ਥੈਂਕ ਯੂ
2: ਜੀ ਸੋ ਇਹ ਮੈਨੂੰ ਲੱਗਦਾ ਜਦੋਂ ਆਪਾਂ ਨਵੇਂ ਆਏ ਹਾਂ ਭਾਵੇਂ ਕਿਸੇ ਨੂੰ ਵੱਧ ਆਉਂਦੀ ਜਾਂ ਘੱਟ ਆਉਂਦੀ ਆ ਹਰ ਇੱਕ ਦੇ ਨਾਲ ਹੀ ਕੁਛ ਨਾ ਕੁਛ ਤਾਂ ਬਲੰਡਰ ਹੋਇਆ ਹੀ ਹੁੰਦਾ ਉਹ ਵੱਖਰੀ ਗੱਲ ਹੈ ਵੀ ਕੋਈ ਕੋਈ ਕਿਤੇ ਕਿਤੇ ਮੌਕਾ ਮਿਲਦਾ ਵਾ ਤੇ ਕੋਈ ਦੱਸ ਦਿੰਦਾ
1: ਮੈਂ
2: ਬਹੁਤੇ ਲੁਕਾ ਕੇ ਰੱਖ ਲੈਂਦੇ
1: ਕ੍ਰੋਸ ਬਲੱਡ ਬੈਂਕ ਸੀਗਾ ਨਾ ਉਹ ਡੂ ਯੂ ਵਰਕ ਆਊਟ ਇਹ ਕਾਮਨ ਹੈ ਇੱਥੇ ਹਨਾ ਮੈਂ ਦੱਸਤਾ ਜੀ ਉਹਨੇ ਮੈਂ ਯੈਸ ਆਈ ਵਰਕ ਇਨ ਹੋਸਪਿਟਲ ਮੇਰਾ 2004 ਪਤਾ ਨਹੀਂ 5 ਦੀ ਗੱਲ ਹੋਣੀ
2: ਆ ਜਿਹੜੀ ਇਹ ਗੱਲ ਕਹਿ ਰਿਹਾ ਵੀ ਜਿਹੜੀ ਆਪਾਂ ਸਵਾਲ ਉਹ ਪੁੱਛਦਾ ਸੀ ਜਾਂ ਹਾਓ ਡੂ ਯੂ ਡੂ ਹੋ ਗਿਆ ਜਾਂ ਕਿੱਦਾਂ ਸੋ ਆਰ ਯੂ ਗੋਇੰਗ ਸੋ ਇਹ ਸਾਰੀਆਂ ਤੇ ਆਪਾਂ ਫਸੇ ਹਾਂ ਹਾਂ ਅਸੀਂ ਤੇ ਆਪ ਬੜੀ ਵਾਰੀ ਗਲਤ ਜਵਾਬ ਦਿੱਤੇ ਆ
1: ਉਹ ਜਿਹੜੀ ਕਾਫੀ ਵਾਲੀ ਤਾਂ ਸੁਣਾ ਦਿਓ ਜਿਹੜੀ
2: ਕਿਹੜੀ
1: ਵਿਦ ਦ ਸਪਲੈਸ਼ ਆਫ ਮਿਲਕ
2: ਡੈਸ਼ ਆਫ ਮਿਲਕ ਉਹਨੇ ਤਾਂ ਅੱਧੀ ਰਾਤ ਪਵਾਤੀ ਮੈਨੂੰ ਤੇ
1: ਦੱਸੋ ਮੜ ਜਿਹਾ ਕੀ ਹੋਇਆ ਤੁਹਾਡੇ ਨਾਲ ਵੀ
2: ਉਹਦਾ ਕਿਤੇ ਖੇਡਣ ਖੇਡਣ ਗਏ ਸੀ ਨਿਆਣੇ ਅਤੇ ਉੱਥੇ ਉਹ ਸਾਰੇ ਪਰਿਵਾਰ ਮੰਮੀਆਂ ਮੰਮੀਆਂ ਮੈਂ ਬੈਠੀਆਂ ਤਾਂ ਠੰਡ ਬੜੀ ਸੀ ਉਦਨ ਅੱਜ ਤਾਂ ਜੁਲਾਈ ਜੀ ਦਾ ਟਾਈਮ ਹੋਊਗਾ ਜੁਲਾਈ ਅਤੇ ਠੰਡ ਬੜੀ ਸੀ ਅਤੇ ਉਹ ਮੈਨੂੰ ਕਹਿਣ ਵੀ ਕੌਫੀ ਲਿਆ ਦਿਉ ਅਤੇ ਮੈਂ ਚੱਲ ਮੈਂ ਲਿਆ ਦਿੰਦਾ ਮੈਂ ਬੀਬੀਆਂ ਬੈਠੀਆਂ ਸਾਰੀਆਂ ਠੰਡ ਬਹੁਤ ਸੀ ਮੈਂ ਤੁਸੀਂ ਨਿਆਣਿਆਂ ਕੋ ਬਹੁ ਮੈਂ ਲਿਆ ਦਿੰਦਾ ਤੋਂ ਲਾਗੇ ਇੱਕ ਗੋਰੀ ਮੰਮੀ ਵੀ ਬੈਠੀ ਸੀ ਉਹਨਾਂ ਨੂੰ ਮੈਂ ਕਿਹਾ ਇਹਨੂੰ ਵੀ ਪੁੱਛ ਲਓ ਵੀ ਇਹਨੇ ਵੀ ਪੀਣੀ ਹੋਊਗੀ ਹੈ ਨਾ ਵੀ ਆਪਣਾ ਕੋਈ ਵੀ ਲਾ ਲਓ ਹੈ ਨਾ ਵੀ ਉਹ ਅਦਰ ਦੈਨ ਪੰਜਾਬੀ ਮੈਂ ਇਹਨੂੰ ਵੀ ਪੁੱਛ ਲਓ ਹੈ ਨਾ ਬਾਕੀ ਤੇ ਸਾਰੀਆਂ ਆਪਣੀਆਂ ਚਾਰ ਪੰਜ ਹੀ ਉਹ ਕਹਿਣ ਕੋਈ ਕਵੇ ਲਾਤੇ ਕੋਈ ਕਵੇ ਕੈਪਚੀਨੋ ਕੋਈ ਕਵੇ ਲਾਤੇ ਕੋਈ ਕਵੇ ਕੈਪਚੀਨੋ ਤੇ ਮੈਂ ਆਪੇ ਹਿਸਾਬ ਲਾਇਆ ਮੈਂ ਵੀ ਸਾਰਿਆਂ ਲਈ ਲਾਤੇ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਵਾਕਈ ਨਹੀਂ ਲੱਗਦਾ ਲੋਕ ਤੇ ਮੈਂ ਵੀ ਉਹਨੂੰ ਪੁੱਛ ਲਓ ਤੇ ਉਹ ਕਹਿੰਦੀ ਵੀ ਲਾਤੇ ਨਹੀਂ ਬਲੈਕ ਲੌਂਗ ਬਲੈਕ ਵਿਦ ਡੈਸ਼ ਆਫ ਮਿਲਕ ਤੇ ਮੈਂ ਉੱਥੋਂ ਤੇ ਮੈਂ ਆ ਗਿਆ ਤੇ ਮੈਂ ਆ ਕੇ ਪਾਰਕਿੰਗ ਦੇ ਵਿੱਚ ਨੋਟ ਨੂਟ ਵੀ ਕਰ ਲਿਆ ਮੈਂ ਵੀ ਚਲੋ ਕੈਫੇ ਵਾਲੇ ਨੂੰ ਪਤਾ ਹੀ ਹੋਣਾ ਵਾ ਤੇ ਮੈਂ ਉਹ ਅੱਗੇ ਕਿਤੇ ਉਹ ਵੀ ਉਹੋ ਜਿਹਾ ਮੈਂ ਜਿਉਂ ਖੱਜਲ ਹੋਣ ਲੱਗਾ ਇਸ ਕੈਫੇ ਜਾ ਉਸ ਕੈਫੇ ਜਾ ਹੁਣ ਉਸ ਟਾਈਮ ਥੋੜ੍ਹਾ ਜਿਹਾ ਸ਼ਾਮਾ ਜੀ ਦਾ ਟਾਈਮ ਸੀ ਅਤੇ ਆ ਬਾਕੀ ਕੈਫੇ ਤਾਂ ਬੰਦ ਹੋ ਜਾਂਦੇ ਆ ਆ ਕੋਲਜ ਵਾਲੇ ਜਾਂ ਪੰਪਾਂ ਪੁੰਪਾਂ ਵਾਲੇ ਖੁੱਲ੍ਹੇ ਹੁੰਦੇ ਆ ਨਾ 7-Eleven ਤਾਂ ਉਹਨਾਂ ਦੀ ਜਾਣੇ ਜੁੱਤੀ ਉੱਥੇ ਤਾਂ ਆਪੇ ਭਰਨਾ ਪੈਂਦਾ ਤੁਹਾਨੂੰ ਉੱਥੋਂ ਹੁਣ ਮੈਨੂੰ ਉਹ ਡੈਸ਼ ਵਾਲਾ ਮਿਲਕ ਨਾ ਲੱਭੇ ਮੈਂ ਡੈਸ਼ ਕੀ ਚੀਜ਼ ਆ ਵੀ ਮੈਂ ਉਹ ਆਪਣੀ ਜ਼ਿਆਦਾਤਰ ਆਪਾਂ ਇਹ ਸੋਚਦੇ ਹਾਂ ਵੀ ਡੈਸ਼ ਮਤਲਬ ਖਾਲੀ ਵੀ ਆ ਇੱਥੋਂ ਖਾਲੀ ਆ ਕੁਛ ਅਤੇ ਅੱਗੇ ਅੱਗੇ ਕੁਛ ਭਰਨਾ ਵਾ ਉਹ ਗੱਲ ਕਦੀ ਵੀ ਮਤਲਬ ਮੈਂ ਵਾਹਵਾ ਹੀ ਖੱਜਲ ਖਰਾਬ ਹੋ ਗਏ ਪੌਣੇ ਘੰਟੇ ਬਾਅਦ ਅਤੇ ਫਿਰ ਮੈਂ ਕਾਲ ਕੀਤੀ ਮੈਂ ਕਿਹਾ ਵੀ ਆਹ ਮਸਲਾ ਵਾ ਅਤੇ ਇਸ ਕਰਕੇ ਕੌਫੀਆਂ ਰੁਕੀਆਂ ਅਤੇ ਬਾਕੀਆਂ ਦੀਆਂ ਵੀ ਠੰਡੀਆਂ ਹੋਣ ਡੀਆਂ ਤੁਸੀਂ ਪਲੀਜ਼ ਉਹਨੂੰ ਮੈਂ ਕਿਹਾ ਵੀ ਐਕਸਪਲੇਨ ਕਰਕੇ ਪੁੱਛ ਲਓ ਵੀ ਹੁੰਦਾ ਕੀ ਹੈ ਡੈਸ਼ ਓਫ ਮਿਲਕ ਖਹਿੜਾ ਛੁੱਟੇ ਸਾਰਿਆਂ ਦਾ ਹੈ ਨਾ ਉਹਨੇ ਹੁਣ ਤਾਂ ਖੂਬ ਪਤਾ ਲੱਗਾ ਹੁਣ ਤਾਂ ਮੈਂ ਬਾਕੀਆਂ ਵੀ ਦੱਸੂਗਾ ਵੀ ਡੈਸ਼ ਓਫ ਮਿਲਕ ਜੇ ਕੋਈ ਕਹੇ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਮਾਸਾ ਕੁ ਬਸ ਛਵਾਉਣਾ ਹੀ ਆ ਦੁੱਧ
1: ਜਿਵੇਂ ਧਾਰਾਂ
2: ਹਾਂ ਮਾੜਾ ਜਿਹਾ ਬਸ ਬਸ ਉੱਤੇ ਮਤਲਬ ਝੱਗ ਜੀ ਥੋੜੀ ਜਿਹੀ ਉਹਨੇ ਲਾ ਕੇ ਪਾ ਦਿੱਤੀ ਤੇ ਚਲੋ ਓਕੇ ਜਿਹਾ ਹੋ ਗਿਆ ਕੰਮ ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ
1: ਰੇਡੀਓ ਕਹਿੰਦੀ ਘੁੱਟ ਕੀ ਬਣਾਇਓ ਪੁੱਤ ਚਾਹ ਕਹਿੰਦਾ ਬੀਬੀ ਹੁਣ ਕਿਵੇਂ ਮਿਣਾ ਕਿਵੇਂ ਘੁੱਟ ਪਹਿਲਾਂ ਕੋਲੀ ਕਰਕੇ ਫਿਰ ਚਪਾਵਾਂ
2: ਨਹੀਂ ਤੁਸੀਂ ਵੀ ਕੱਲ ਨੂੰ ਕਹਿ ਸਕਦੇ ਹੋ ਨਾ ਵੀ ਆਈ ਨੀਡ ਡੈਸ਼ ਆਫ ਟੀ ਇੱਕ ਨਿੱਕੀ ਜੀ ਬ੍ਰੇਕ ਲੈ ਕੇ ਮਿਲਦੇ ਰੇਡੀਓ ਹਾਂਜੀ 1674 AM
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
5: ਸੂਰਜ ਦੇਵਤਾ
4: ਕੀ ਮਤਲਬ
5: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
4: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ ਲੈਜੈਂਡਰੀ ਲਵ ਸਟੋਰੀਜ਼ ਕੀ ਤੋ
7: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
8: Chand Mera Dil, Chand Mera Dil.
9: Chaldi da naam Gaddi, aate suniya hi hona. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
10: ਟੈਨਸ਼ਨ ਮੇਰੀ ਟੈਨਸ਼ਨ
11: ਕੀ ਹੋਇਆ
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
11: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
10: ਜਾਂ 90-77-97-33
11: ਜਾਂ ਈਮੇਲ info@vyimmigration.com.au
10: ਯਾਦ ਰੱਖੋ 9077973
11: VY Immigration and Education Consultant
10: ਹਰ ਕਦਮ ਤੁਹਾਡੇ ਨਾਲ
12: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
13: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
14: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ 'ਤੇ ਵਿਘਨ ਪੈਣਗੇ ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au 'ਤੇ ਜਾ ਕੇ ਵੇਖ ਲਓ ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
15: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
16: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
15: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
16: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
17: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
16: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
17: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
16: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
18: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
19: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
16: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
20: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
16: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
20: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
16: ਸੋਨਾ ਚਾਹੀਦਾ,
21: ਭਰੋਸਾ ਚਾਹੀਦਾ,
16: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-carat ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅੱਜ 27 ਤਰੀਕ ਹੈ ਮਈ ਦਾ ਮਹੀਨਾ 2026 ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਭਾਸ਼ਾ ਦੇ ਬਾਰੇ ਜਿਹੜੇ ਮਾਈਗ੍ਰੈਂਟਸ ਨੇ ਜਦੋਂ ਆਪਾਂ ਹੁਣ ਆਪਾਂ ਹੀ ਹਾਂ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਸਾਨੂੰ ਪ੍ਰੋਪਰ ਲੱਗਦਾ ਹੈ ਕਿ ਗੋਰਿਆਂ ਦੇ ਮੁਕਾਬਲੇ ਸਾਨੂੰ ਉੱਦਾਂ ਦੀ ਅੰਗਰੇਜ਼ੀ ਨਹੀਂ ਬੋਲਣੀ ਆਉਣੀ ਅਤੇ ਕੀ ਉਹ ਚੀਜ਼ ਸਾਡੀ ਮੈਂਟਲ ਹੈਲਥ ਦੇ ਉੱਤੇ ਅਸਰ ਪਾਉਂਦੀ ਹੈ ਕੀ ਉਹ ਚੀਜ਼ ਸਾਡੇ ਸਟ੍ਰੈੱਸ ਦਾ ਭਾਰ ਦਾ ਕਾਰਨ ਬਣਦੀ ਆ ਥੋੜ੍ਹਾ ਨਹੀਂ ਅਤੇ ਬਹੁਤਾ ਕਿਤੇ ਨਾ ਕਿਤੇ ਆਪਾਂ ਉਸ ਚੀਜ਼ ਨੂੰ ਜ਼ਰੂਰ ਮਹਿਸੂਸ ਕਰਦੇ ਹੋਵਾਂਗੇ ਜਾਂ ਸਫ਼ਰ ਕੀਤਾ ਹੋਊਗਾ ਵੱਖਰੀ ਗੱਲ ਅੱਜ ਤੱਕ ਆਪਾਂ ਉੱਦਾਂ ਦਾ ਕੋਈ ਸੋਚ ਵਿਚਾਰ ਕੀਤਾ ਨਹੀਂ ਇਸ ਪਾਸੇ ਨੂੰ ਆਪਾਂ ਸੋਚਿਆ ਨਹੀਂ ਅਤੇ ਉਹ ਵੀ ਚਲੋ ਇੱਕ ਚੰਗੀ ਗੱਲ ਹੈ ਅਤੇ ਉਸੇ ਵਿਸ਼ੇ ਨੂੰ ਆਪਾਂ ਅੱਗੇ ਵਧਾਉਂਦੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਮਾਂ ਬੋਲੀ ਜ਼ੁਬਾਨ ਦੀ ਸਾਂਝ ਅਤੇ ਜ਼ੁਬਾਨ ਬੋਲਦੇ ਹਾਂ ਇੱਕ ਦੂਜੇ ਨਾਲ ਦੁੱਖ ਸੁੱਖ ਫੋਲੇ ਜਾਂਦੇ ਆ ਪਰ ਕਈ ਵਾਰ ਉਹ ਚੀਜ਼ ਨਹੀਂ ਕਰ ਹੁੰਦੀ ਖਾਸ ਤੌਰ 'ਤੇ ਉਦੋਂ ਜਦ ਆਪਾਂ ਪਰਦੇਸ ਆਉਂਦੇ ਹਾਂ ਅਤੇ ਇਹ ਇੱਕ ਵੱਡਾ ਮਸਲਾ ਵੱਡੀ ਸਮੱਸਿਆ ਜਿਹਦੇ ਕਰਕੇ ਮਾਨਸਿਕ ਤਣਾਅ ਮਾਨਸਿਕ ਸਿਹਤ ਕਈ ਵਾਰ ਠੀਕ ਨਹੀਂ ਰਹਿੰਦੀ ਗੁੱਬ ਗੁਭਾਰ ਬੰਦੇ ਦਾ ਨਿਕਲਦਾ ਨਹੀਂ ਆਪਣੀ ਜ਼ੁਬਾਨ ਆਪਣੀ ਬੋਲੀ ਨਾ ਬੋਲ ਸਕਣ ਦਾ ਹੇਜ ਇਹ ਵੀ ਇੱਕ ਵੱਡੀ ਸਮੱਸਿਆ ਕਈ ਲੋਕਾਂ ਲਈ ਅਤੇ ਉਸੇ ਸਿਲਸਿਲੇ 'ਚ ਬਹੁਤ ਸਾਰੇ ਲੋਕਾਂ ਨਾਲ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਉਹਨਾਂ ਨੇ ਹਾਸੋਹੀਣੇ ਅੰਦਾਜ਼ 'ਚ ਕਈਆਂ ਨੇ ਸਾਡੇ ਨਾਲ ਜ਼ਿਕਰ ਕੀਤਾ ਕਿ ਉਹਨਾਂ ਨਾਲ ਕਿਸ ਕਿਸਮ ਦਾ ਵਰਤਾਰੇ ਹੋਏ ਜਿਹੜੇ ਤਮਾਮ ਉਮਰ ਤੁਹਾਡੇ ਨਾਲ ਰਹਿੰਦੇ ਆ ਤੁਹਾਨੂੰ ਯਾਦ ਰਹਿੰਦੇ ਆ ਬੋਲੀ ਅੰਗਰੇਜ਼ੀ ਨਾ ਬੋਲ ਸਕਣ ਦਾ ਜਿਹੜਾ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਉਸ ਸਮੱਸਿਆ ਨਾਲ ਦੋ ਚਾਰ ਹੁੰਦੇ ਆ ਜਿਵੇਂ ਰਣਜੋਤ ਹੋਣਾ ਨੇ ਵੀ ਕੁਛ ਕੁ ਗੱਲਾਂ ਸਾਂਝੀਆਂ ਕੀਤੀਆਂ ਨੇ ਅਤੇ ਉਸੇ ਸਿਲਸਿਲੇ 'ਚ ਸਾਡਾ ਮਨ ਸੀ ਕਿ ਕਿਸੇ ਮਾਹਰ ਨਾਲ ਵੀ ਗੱਲ ਕੀਤੀ ਜਾਵੇ ਅਤੇ ਸਰਦਾਰ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਇਨ੍ਹੀਂ ਦਿਨੀ ਆਸਟ੍ਰੇਲੀਆ 'ਚ ਨੇ ਸਿਡਨੀ 'ਚ ਨੇ ਪਿਛਲੇ ਦਿਨੀ ਜਿਹੜਾ ਵਿਆਹ ਸਮਾਗਮ ਮੈਂ ਅਟੈਂਡ ਕੀਤਾ ਉਹ ਵੀ ਉੱਥੇ ਆਏ ਹੋਏ ਸੀ ਅਤੇ ਅੱਜ ਉਹਨਾਂ ਦੀ ਰਾਤ ਦੀ ਫਲਾਈਟ ਆ ਅਤੇ ਸਾਨੂੰ ਸੀ ਕਿ ਉਹਨਾਂ ਨਾਲ ਕਾਹਲੀ ਕਾਹਲੀ ਇਸ ਵਿਸ਼ੇ 'ਤੇ ਗੱਲ ਕਰ ਲਈ ਜਾਵੇ ਹਾਂਜੀ ਜ਼ਫਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨ
2: ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ
0: ਜੀ ਸਤਿ ਸ਼੍ਰੀ ਅਕਾਲ
2: ਤੁਹਾਡਾ ਸਤਿ ਸ਼੍ਰੀ ਅਕਾਲ ਚੌਦਾ ਜੀ
0: ਜੀ ਬਹੁਤ ਵਧੀਆ ਭਾਜੀ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ
2: ਮੈਨੂੰ ਜਿਵੇਂ ਪ੍ਰੀਤਿੰਦਰ ਹੁਣੀ ਕਿਹਾ ਵਿਸ਼ੇਸ਼ਕ ਵਾਲੀ ਗੱਲ ਤਾਂ ਨਹੀਂ ਹੈ ਕੋਈ ਕਿ ਦੂਜੇ ਦੇਸ਼ਾਂ 'ਚ ਜਾ ਕੇ ਉੱਥੋਂ ਦੇ ਐਕਸੈਂਟ 'ਚ ਗੱਲ ਕਰਦੇ ਕੀ ਉਹਦੇ ਅਸਰ ਰਹਿੰਦੇ ਨੇ ਜਾਂ ਉਹਦੇ ਨਾਲ ਕੀ ਬੰਦਾ ਹੁਣ ਤਾਂ ਹੀ ਮਹਿਸੂਸ ਕਰਦਾ ਤਾਂ ਮੇਰੇ ਮਹਿਕਮੇ ਦਾ ਨਾਂ ਇਹ ਹੋਣ ਕਰਕੇ ਜੇ ਤੁਸੀਂ ਇਸ ਤਰ੍ਹਾਂ ਕਿਹਾ ਤੇ ਜਾਰੀ ਰੱਖੋ ਜੀ ਗੱਲਬਾਤ
1: ਅਸੀਂ ਵਿਸ਼ੇਸ਼ਕ ਤੁਹਾਨੂੰ ਤਾਂ ਕਿਹਾ ਕਿਉਂਕਿ ਉਹ ਪੰਜਾਬੀ ਕਵੀ ਵਾਰਤਕ ਲੇਖਕ ਚਿੱਤਰਕਾਰ ਕਾਰਟੂਨਿਸਟ ਜੇ ਐਂ ਕਹਿੰਦੇ ਫਿਰ ਸਾਡੇ ਸਬਜੈਕਟ ਵਿੱਚ ਫਿਰ ਉਹ ਮਰਜ਼ ਨਹੀਂ ਹੁੰਦੇ ਤੁਸੀਂ
2: ਦੂਜੀ ਭਾਸ਼ਾ ਦੇ ਲੋਕਾਂ ਨਾਲ ਰਹਿਣਾ ਸਹਿਣਾ ਉਹਦਾ ਅਨੁਭਵ ਤੁਹਾਡਾ ਜ਼ਿਆਦਾ ਤੇ ਜਿੰਨਾ ਅਨੁਭਵ ਜ਼ਿਆਦਾ ਹੋਵੇ ਤੇ ਉਹਦੇ ਨਾਲ ਜੁੜੀਆਂ ਗੱਲਾਂ ਦਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਠੀਕ ਹੈ ਮੈਂ ਵੀ ਆਉਂਦਾ ਜਾਂਦਾ ਰਹਿੰਦਾ ਬਾਹਰ ਅੰਦਰ ਤੇ ਕੁਛ ਨਾ ਕੁਛ ਮੈਂ ਵੀ ਮਹਿਸੂਸ ਕੀਤਾ ਹੋਊਗਾ ਜਾਂ ਕਰਦਾ ਤੇ ਪਰ ਤੁਸੀਂ ਜਿਸ ਤਰ੍ਹਾਂ ਜਿਸ ਖੇਤਰ 'ਚ ਕੰਮ ਕਰਦੇ ਹੋ ਜਿਸ ਤਰ੍ਹਾਂ ਲੋਕਾਂ 'ਚ ਵਿਚਰਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਬਰੀਕੀ ਨਾਲ ਸਮਝਦੇ ਹੋ ਸੱਚੀ ਤੁਸੀਂ ਤਾਂ ਵਿਸ਼ੇਸ਼ਕ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਤੇ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਜੀ
0: ਨਹੀਂ ਉਹੀ ਭਾਜੀ ਆਪਾਂ ਰਿਅਲਾਈਜ਼ ਕਰ ਰਹੇ ਹਾਂ ਕਿ ਜਿਹੜਾ ਆਪਾਂ ਇਸ ਪਾਸੇ ਨੂੰ ਕਦੀ ਸ਼ਾਇਦ ਸੋਚਿਆ ਨਹੀਂ ਆ ਕਿਉਂਕਿ ਬਹੁਤ ਸਾਰੇ ਭਾਰ ਹੋਰ ਸਾਡੇ ਮਨ ਦੇ ਉੱਤੇ ਆਪਾਂ ਮਹਿਸੂਸ ਕਰਦੇ ਹਾਂ ਪਰ ਇਸ ਪਾਸੇ ਨੂੰ ਆਪਾਂ ਕਦੀ ਮਹਿਸੂਸ ਨਹੀਂ ਕੀਤਾ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਸਾਰ ਹੀ ਰਹੇ ਹਾਂ ਸਰੀ ਜਾਣ ਡਿਆ ਕੋਈ ਏਡਾ ਕੋਈ ਗੱਲ ਨਹੀਂ ਆ ਵੀ
1: ਅੰਗਰੇਜ਼ੀ
0: ਕਰ ਹੀ ਲੈਂਦੇ ਆਪਾਂ ਪਰ ਫਿਰ ਵੀ ਇੱਕ ਸਟੇਜ ਦੇ ਉੱਤੇ ਜਾ ਕੇ ਆਪਾਂ ਇਹ ਚੀਜ਼ ਨੂੰ ਦਰਕਨਾਰ ਤਾਂ ਨਹੀਂ ਕਰ ਸਕਦੇ ਆਪਾਂ ਇਹਨੂੰ ਪਾਸੇ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਬਹੁਤ ਥਾਵਾਂ ਦੇ ਉੱਤੇ ਸਾਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਜਾਂ ਘੱਟ ਬੋਲਣੀ ਆਉਂਦੀ ਜਾਂ ਕੋਈ ਸ਼ਬਦ ਸਾਨੂੰ ਨਹੀਂ ਲੱਭਦਾ ਕਿਤੇ ਟਾਈਮ ਦੇ ਉੱਤੇ ਅਤੇ ਉੱਥੇ ਆਪਾਂ ਉਸ ਚੀਜ਼ ਦਾ ਪ੍ਰੈਸ਼ਰ ਤਾਂ ਮਹਿਸੂਸ ਕਰਦੇ ਹਾਂ ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਸਾਡੀ ਮਾਨਸਿਕ ਸਿਹਤ ਦੇ ਉੱਤੇ ਅਸਰ ਤਾਂ ਚੀਜ਼ ਪਾਉਂਦੀ ਆ
2: ਬਿਲਕੁਲ ਠੀਕ ਆ ਕਿਉਂਕਿ ਤੁਸੀਂ ਇਹ ਬਹੁਤ ਦੂਜੀ ਭਾਸ਼ਾ ਖਾਸ ਤੌਰ ਤੇ ਐਕਸੈਂਟ ਆ ਮੇਰਾ ਖਿਆਲ ਹੈ ਸ਼ਬਦਾਵਲੀ ਨਾਲ ਵੀ ਜ਼ਿਆਦਾ ਜਿਹੜਾ ਤੁਹਾਨੂੰ ਸਮਝਾਉਣ ਚ ਜਾਂ ਆਪਣੀ ਗੱਲ ਸਮਝਾਉਣ ਚ ਜਿਹੜੀ ਗੱਲ ਆੜੇ ਆਉਂਦੀ ਆ ਉਹਦਾ ਐਕਸੈਂਟ ਆ ਉਹਦੀ ਉਹਨੂੰ ਕੀ ਕਹਿ ਸਕਦੇ ਤੁਸੀਂ ਇੱਕ ਬੋਲਣ ਦਾ ਤਰੀਕਾਕਾਰ ਜਾਂ ਸ਼ੈਲੀ ਆ ਉਹ ਕਾਫੀ ਮੇਰਾ ਖਿਆਲ ਦਿੱਕਤ ਆਉਂਦੀ ਆ ਉਹਦੀ ਮੈਂ ਤਾਂ ਆਪ ਵੀ ਮਹਿਸੂਸ ਕੀਤੀ ਵੈਸੇ ਤਾਂ ਮੈਂ ਆਪਣੀ ਸਾਰੀ ਪੜ੍ਹਾਈ ਸਕੂਲ ਤੋਂ ਬਾਅਦ ਦੀ ਅੰਗਰੇਜ਼ੀ ਮਾਧਿਅਮ 'ਚ ਕੀਤੀ, ਅੰਗਰੇਜ਼ੀ 'ਚ ਲਿਖਿਆ ਪੜ੍ਹਿਆ, ਪਰ ਕਮਿਊਨੀਕੇਟ ਕਰਨ ਵੇਲੇ ਜਾਂ ਜਿਹਨੂੰ ਕਹਿ ਲਓ ਗੱਲਬਾਤ ਕਰਨ ਵੇਲੇ, ਵਿਚਰਨ ਵੇਲੇ, ਜਿਹੜੀ ਤੁਸੀਂ ਤੁਹਾਡੇ ਜਿਹੜੀ ਸਰਾਊਂਡਿੰਗ ਦੀ ਆਲੇ ਦੁਆਲੇ ਦੀ ਬੋਲੀ ਹੁੰਦੀ ਆ, ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜ਼ਰੂਰ ਓਪਰਾ ਮਹਿਸੂਸ ਕਰਦੇ ਹੋ, ਭਾਵੇਂ ਉਹ ਲਿਖਤ ਵਿੱਚ ਤੁਸੀਂ ਉਹਦਾ ਬਹੁਤ ਕੁਝ ਜਾਣਦੇ ਹੋਵੋ, ਵੋਕੈਬਲਰੀ ਬਹੁਤ ਹੁੰਦੀ ਹੋਵੇ। ਜਾਂ ਦੂਜੇ ਸ਼ਬਦਾਂ 'ਚ ਤੁਸੀਂ ਇਹ ਵੀ ਦੇਖ ਸਕਦੇ ਹਾਂ ਕਿ ਕੋਈ ਦੂਜਾ ਬੰਦਾ ਪੰਜਾਬੀ ਜਾਣਦਾ ਆ ਪਰ ਉਹ ਸਾਡੇ ਨਾਲ ਗੱਲ ਕਰਦਾ, ਅਸੀਂ ਤਾਂ ਮਤਲਬ ਅੱਧੇ ਸ਼ਬਦ ਖਾ ਜਾਂਦੇ ਹਾਂ, ਅੱਧੇ ਬੋਲਦੇ ਨਹੀਂ, ਉਹਦੇ ਨਹੀਂ ਪੱਲੇ ਪੈ ਸਕਦੇ। ਇਦੋਂ ਵੀ ਵੱਧ ਮੈਂ ਕਈ ਵਾਰੀ ਦੇਖਿਆ ਕਿ ਕਈ ਬੰਦਿਆਂ ਦੇ ਭਾਸ਼ਣ ਹੁੰਦੇ ਆ, ਉਹ ਬੜੇ ਵਧੀਆ ਭਾਸ਼ਣ ਹੁੰਦੇ ਆ, ਤੁਸੀਂ ਸੁਣਨ 'ਚ ਚੰਗੇ ਲੱਗਦੇ ਆ, ਤੇ ਜੇ ਉਹਦਾ ਟੈਕਸਟ 'ਚ ਉਤਾਰਨੇ ਹੋਣ, ਉਹਦੇ ਭਾਸ਼ਣਾਂ ਨੂੰ ਉਹਦੀ ਆਡੀਓ ਸੁਣ ਕੇ ਲਿਖਣਾ ਆ, ਤੇ ਉਹ ਕਈ ਵਾਰੀ ਹੁੰਦਾ ਉਹ ਤਾਂ ਕੋਈ ਗੱਲ ਹੀ ਨਹੀਂ ਬਣ ਰਹੀ, ਪਰ ਉਹ ਸੁਣਨ ਵੇਲੇ ਬਹੁਤ ਬਣੀ ਹੁੰਦੀ ਆ, ਉਹ ਤੁਹਾਡੇ ਲਈ ਬਣੀ ਹੁੰਦੀ ਆ, ਜੇ ਕਿਸੇ ਨੇ ਤੁਹਾਡੀ ਭਾਸ਼ਾ ਗ੍ਰਾਮਰ ਰਾਹੀਂ ਸਿੱਖੀ ਹੋਵੇ ਉਹਨਾਂ ਲਈ ਨਹੀਂ ਬਣੀ ਹੋਊਗੀ। ਇਸੇ ਤਰ੍ਹਾਂ ਹੀ ਇੱਥੇ ਹੁੰਦਿਆਂ ਜਾਂ ਦੂਜੇ ਮਾਹੌਲ 'ਚ ਰਹਿੰਦਿਆਂ ਉਹ ਜਿਹੜੇ ਲੋਕ ਸਹਿਜ ਸੁਭਾਈ ਗੱਲਾਂ ਕਰਦੇ ਆ, ਉਹ ਤੁਹਾਡੇ ਉਹ ਕਮਿਊਨੀਕੇਸ਼ਨ ਦੇ ਪੱਧਰ 'ਤੇ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਹੁੰਦੀ। ਅਤੇ ਜੇ ਤੁਸੀਂ ਸੈਂਸਿਟਿਵ ਹੋ, ਤੁਸੀਂ ਗੱਲਾਂ ਨੂੰ ਬਹੁਤ ਸਮਝ ਕੇ ਚੱਲਣ ਵਾਲੇ ਬੰਦੇ ਹੋ, ਸਮਝਣ ਦੇ ਜਾਂ ਕਹਿ ਲਓ ਆਦੀ ਹੋ, ਫਿਰ ਤੁਹਾਨੂੰ ਬੜਾ ਹੋ ਇੱਕ ਹੈਂਡੀਕੈਪ ਜਿਹਾ ਲੱਗਦਾ ਹੋ ਸਕਦਾ ਜਾਂ ਲੱਗਦਾ ਹੀ ਹੋਊਗਾ ਬਿਲਕੁਲ।
0: ਸੋ ਤੁਹਾਡੀ ਤਜਰਬੇ ਤੋਂ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ, ਚਲੋ ਆਪਣੇ ਪੱਧਰ ਦੇ ਉੱਤੇ ਸਾਰੇ ਕਰ ਹੀ ਰਹੇ ਨੇ ਮੈਨੇਜ, ਉਹਨੂੰ ਹੋਰ ਬਿਹਤਰ ਕਿੱਦਾਂ ਮੈਨੇਜ ਕੀਤਾ ਜਾ ਸਕਦਾ ਇਸ ਚੀਜ਼ ਨੂੰ, ਕਿਉਂਕਿ ਆਪਣੇ ਤਾਂ ਬਹੁਤ ਸਾਰੇ ਉਹ ਵੀ ਨੇ ਨਾ ਜਿਹੜੇ ਬਹੁਤ ਘੱਟ ਵੀ ਪੜ੍ਹ ਕੇ ਆਏ ਨੇ ਜਾਂ ਫਿਰ ਅੰਗਰੇਜ਼ੀ ਜੇ ਪੜ੍ਹੇ ਵੀ ਨਹੀਂ ਤੇ ਉਹ ਬੋਲਣ ਦਾ ਅਭਿਆਸ ਨਹੀਂ ਆ।
2: ਉਹ ਤਾਂ ਜੋਦੀ ਟ੍ਰੇਨਿੰਗ ਹੀ ਹੋ ਸਕਦੀ ਆ, ਭਾਸ਼ਾਈ ਟ੍ਰੇਨਿੰਗ ਹੋ ਸਕਦੀ ਆ, ਤੇ ਟ੍ਰੇਨਿੰਗ ਤੇ ਅਭਿਆਸ ਨਾ ਇੱਕ ਥੋੜਾ ਕੋਨਫੀਡੈਂਸ ਵੀ ਦਿੱਤਾ ਜਾਵੇ ਕਿ ਬੰਦਾ ਅਭਿਆਸ ਕਰੇ, ਨਹੀਂ ਤਾਂ ਕਈ ਵਾਰੀ ਮੇਰੇ ਵਰਗਾ ਬੰਦਾ ਹੁੰਦਾ, ਥੋੜੇ ਦਿਨ ਰਹਿਣਾ ਹੁੰਦਾ, ਉਹ ਕਹਿੰਦਾ ਜਿੱਦਾਂ ਕੰਮ ਚੱਲਦਾ ਪ੍ਰੀਤਿੰਦਰ ਨੂੰ ਪੁੱਛ ਲਓ ਇਹ ਕੀ ਕਹਿੰਦਾ ਗੱਲ ਨਿਕਲੀ, ਤੇ ਉਹ ਫਿਰ ਜਦੋਂ ਕੰਮ ਚੱਲਣ ਲੱਗ ਜਾਂਦਾ ਤੇ ਤੁਸੀਂ ਅਭਿਆਸ 'ਚ ਨਹੀਂ ਪੈਂਦੇ, ਟ੍ਰੇਨਿੰਗ 'ਚ ਨਹੀਂ ਪੈਂਦੇ, ਜ਼ਿਆਦਾ ਸਮਾਂ ਰਹਿਣ ਲਈ, ਜ਼ਿਆਦਾ ਵਿਚਰਨ ਲਈ ਮੇਰੇ ਖਿਆਲ ਇਹਦੀ ਬਕਾਇਦਾ ਟ੍ਰੇਨਿੰਗ, ਭਾਸ਼ਾਈ ਟ੍ਰੇਨਿੰਗ ਹੋਣੀ ਚਾਹੀਦੀ ਆ।
1: ਨਾਲੇ ਇੱਕ ਮੈਂ ਵੀ ਦੇਖਦਾ ਗਫਰ ਸਾਹਿਬ, ਬੰਦੇ ਨੂੰ ਨਜ਼ਾਰਾ ਨਿੰਦਿਆ ਨੁਕਸ ਨੰਗੋਚ ਹੀ ਆਉਂਦਾ, ਜਦ ਕੋਈ ਚੁਗਲੀਆਂ ਇੱਧਰਲੀਆਂ ਉੱਧਰਲੀਆਂ ਚਾਰ ਚੁਟਕਲੇ ਹੈ ਨਾ ਆਪਦੀ ਜ਼ਬਾਨ 'ਚ ਨਾ ਸੁਣੇ ਹੋਣ ਜਾਂ ਸੁਣਾਏ ਹੋਣ, ਉਦੋਂ ਫਿਰ ਸਵਾਦ ਜਿਹਾ ਵੀ ਨਹੀਂ ਆਉਂਦਾ,
2: ਆਹੋ ਬੰਦਾ ਉੱਥੇ ਨਾਲ ਰਚਿਆ ਮਚਿਆ ਨਹੀਂ ਮਹਿਸੂਸ ਕਰਦਾ,
1: ਕਿਉਂਕਿ ਅੰਗਰੇਜ਼ੀ ਦਾ ਚੁਟਕਲਾ ਪੰਜਾਬੀ ਸੁਣਾਓ ਤਾਂ ਉਹਦੀ ਮਿੱਧ ਜੀ ਨਿਕਲ ਜਾਂਦੀ, ਇਸੇ ਕਰਕੇ ਨਿਆਣਿਆਂ ਦੇ ਚੁਟਕਲਿਆਂ ਦੇ ਹਾਸਾ ਨਹੀਂ ਆਉਂਦਾ ਜਿਹੜੇ ਸਕੂਲੋਂ ਸਿੱਖ ਕੇ ਆਉਂਦੇ ਆ, ਪਾਪਾ ਆਈ ਸ਼ੇਅਰ ਜੋਕ ਵਿਦ ਯੂ।
2: ਤੇ ਇਸ ਮੇਰੇ ਖਿਆਲ ਉਹ ਵੀ ਇੱਕ ਪੂਰਾ ਕ੍ਰੀਏਟ ਕਰਨ ਦੀ ਗੱਲ, ਅਬਿਲਿਟੀ ਕ੍ਰੀਏਟ ਕਰਨ ਦੀ ਗੱਲ ਆ, ਉਹਦੇ ਲਈ ਜੀ ਭਾਸ਼ਾਈ ਯੋਗਤਾ ਜਿਹੜੀ ਆ ਭਾਸ਼ਾ ਨੂੰ ਕਿਸ ਪੱਧਰ ਤੱਕ ਬੋਲਦੇ ਸਮਝਦੇ ਹੋ, ਉਹ ਵੀ ਇੱਕ ਭਾਸ਼ਾ ਦੇ ਇੱਕ ਹੋਰ ਲੈਵਲ ਆ, ਜਿਵੇਂ ਕਹਿੰਦੇ ਲਿਟਰੇਰੀ ਭਾਸ਼ਾ ਆ, ਫਿਰ ਕਹਿੰਦੇ ਬੋਲਚਾਲ ਦੀ ਭਾਸ਼ਾ ਆ, ਬੋਲਚਾਲ ਦੀ ਆਪਣੀ ਭਾਸ਼ਾ ਤੋਂ ਬਾਅਦ ਫਿਰ ਦੂਜੀ ਬੋਲ ਦੂਜਿਆਂ ਦੀ ਬੋਲਚਾਲ ਦੀ ਭਾਸ਼ਾ ਜਿਹੜੀ ਕਦੇ ਕਿਉਂ ਸਿੱਖੀ ਤੁਸੀਂ ਲਿਟਰੇਰੀ ਹੁੰਦੀ ਆ, ਤੇ ਤੁਹਾਡਾ ਮਾਨਸਿਕ ਤਸੱਲੀ ਆ ਜਿਹੜੀ ਚੁਟਕਲਿਆਂ ਦੀ ਗੱਲ ਕੀਤੀ ਆ, ਉਹ ਉਹਦੀ ਬੋਲਚਾਲ ਵਾਲੀ ਭਾਸ਼ਾ ਤੇ ਮਹਾਰਤ ਨਾਲ
1: ਨਹੀਂ ਕੋਈ ਸ਼ੱਕ ਨਹੀਂ,
2: ਉਹ ਮਹਾਰਤ ਦੇ ਤਾਂ ਫਿਰ ਦੋ ਹੀ ਤਰੀਕੇ ਆ, ਇੱਕ ਅਭਿਆਸ ਤੇ ਦੂਜੀ ਟ੍ਰੇਨਿੰਗ।
1: ਤੇ ਜ਼ਫਰ ਸਾਹਿਬ ਮੇਰਾ ਖਿਆਲ ਤੁਹਾਡੇ ਜਿਹੜੇ ਭਾਸ਼ਾ ਭਾਗ ਨੇ ਕੁਛ ਹੁਣ ਸ਼ਬਦ ਕੋਸ਼ ਤੇ ਉਹ ਡਿਕਸ਼ਨਰੀਆਂ ਵੀ ਛਾਪੀਆਂ ਨੇ, ਪਹਿਲਾਂ ਵੀ ਛਾਪੀਆਂ ਸੀ ਸ਼ਾਇਦ, ਉਹਨਾਂ ਦੇ ਸੋਧੇ ਹੋਏ ਟਰੈਕਟ ਨੇ ਹੁਣ, ਜਿਹਦੇ 'ਚ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਆ, ਜਾਂ ਇੱਕੋ ਹੀ ਸ਼ਬਦ ਦੇ ਦੂਜੇ ਸ਼ਬਦ ਦੇ ਅਰਥ?
2: ਨਹੀਂ ਨਹੀਂ ਉਹ ਪ੍ਰੀਤ ਜੀ, ਬਹੁਤ ਸਾਰੀਆਂ ਡਿਕਸ਼ਨਰੀਆਂ ਭਾਸ਼ਾ ਭਾਗ ਨੇ ਛਾਪੀਆਂ ਸੀ
1: ਜੀ,
2: ਅੰਗਰੇਜ਼ੀ ਤੋਂ ਪੰਜਾਬੀ, ਹਿੰਦੀ ਤੋਂ ਪੰਜਾਬੀ, ਡੋਗਰੀ ਤੋਂ ਪੰਜਾਬੀ, ਫਿਰ ਇਲਾਕਾਈ ਸ਼ਬਦ ਕੋਸ਼, ਫਿਰ ਅਖਾਣਾ ਦੇ ਸ਼ਬਦ, ਅਖਾਣਾ ਦੇ ਕੋਸ਼, ਮੁਹਾਵਰਿਆਂ ਦੇ ਕੋਸ਼, ਉਹ ਕਾਫੀ ਗਿਣਤੀ 'ਚ ਮੇਰੇ ਖਿਆਲ 30-32 ਕੋਸ਼ ਜੀ ਭਾਸ਼ਾ ਵਿਭਾਗ ਦੇ। ਤੇ ਹੁਣ ਅਸੀਂ ਛਪਾਈ ਦੀ ਬਜਾਏ ਉਹਨਾਂ ਨੂੰ ਇੱਕ ਐਪ ਤੇ ਲੈ ਆਂਦਾ, ਸ਼ਬਦ ਮਾਲਾ ਦੇ ਨਾਂ ਤੇ, ਸ਼ਬਦ ਮਾਲਾ ਐਪ ਤੁਸੀਂ ਭਾਸ਼ਾ ਵਿਭਾਗ .org ਕਰੋਗੇ ਜੇ, ਭਾਸ਼ਾ ਵਿਭਾਗ ਪੰਜਾਬ .org ਉਹ ਸਾਡੀ ਵੈਬਸਾਈਟ ਆ, ਉਹਦੇ ਸ਼ੁਰੂ 'ਚ ਇੱਕ ਬਲੂ ਲਿੰਕ ਹੈਗਾ ਸ਼ਬਦ ਮਾਲਾ ਦਾ, ਉਹਦੇ ਵਿੱਚ ਉਹ ਸਾਰੇ ਡਾਊਨਲੋਡ ਹੋ ਜਾਂਦੇ, ਤੁਸੀਂ ਕਲਿੱਕ ਕਰੋ ਤੇ ਤੁਹਾਡੇ ਮੋਬਾਈਲ ਤੇ ਡਾਊਨਲੋਡ ਹੋ ਜਾਂਦੇ ਆ, ਉਹ ਐਂਡਰਾਇਡ ਵਿੱਚ ਆ, ਤੇ ਉਹ ਸਾਰੀਆਂ ਭਾਸ਼ਾਵਾਂ ਦੇ ਸਾਰੇ ਸ਼ਬਦ ਕੁਛ ਉੱਤੇ ਇੱਕੋ ਤੇ ਮਿਲ ਜਾਂਦੇ ਆ, ਤੁਸੀਂ ਇੱਕ ਸ਼ਬਦ ਪਾਓਗੇ ਤਾਂ ਉਹ ਸਾਰੇ ਦੱਸ ਦੂਗਾ ਕਿਹੜੀ ਡਿਕਸ਼ਨਰੀ 'ਚ ਕਿਹੜੇ ਸ਼ਬਦ ਕੁਛ ਵਿੱਚੋਂ ਕਿੱਥੇ ਕਿੱਥੇ ਪਿਆ ਤੇ ਉਹਦੇ ਕਿੱਥੇ ਕਿੱਥੇ ਕੀ ਕੀ ਮਤਲਬ ਆ, ਉਹ ਕਿਹੜੇ ਕਿਹੜੇ ਸ਼ਬਦ ਮੁਹਾਵਰੇ ਚ ਵਰਤਿਆ ਗਿਆ, ਕਿਹੜੇ ਕਿਹੜੇ ਸਥਾਨ ਚ ਵਰਤਿਆ ਗਿਆ?
1: ਕਿਉਂਕਿ ਪੰਜਾਬੀ ਜ਼ਬਾਨ ਦੇ ਲਿਹਾਜ਼ ਨਾਲ ਮੈਂ ਵੇਖਦਾ ਕਾਫੀ ਪਿੱਛੇ ਆ, ਤੁਸੀਂ ਚੀਨ ਚ ਜਾਓ ਤੇ ਉੱਥੇ ਉਹ ਉਹਨਾਂ ਦਾ ਅੰਗਰੇਜ਼ੀ ਬੋਲ ਕੇ ਤੇ ਉਹਨੂੰ ਦੱਸ ਦਿਓ, ਫੋਨ ਉਹਦੇ ਮੂਹਰੇ ਕਰ ਦਿਓ ਵੀ ਭਾਈ ਚੀਨੀ ਭਾਸ਼ਾ ਚ ਇਹਨੂੰ ਕੀ ਕਹਿੰਦੇ ਆ। ਉਸ ਲਿਹਾਜ਼ ਨਾਲ ਮੈਂ ਵੇਖਦਾ ਗਲੋਬਲਾਈਜੇਸ਼ਨ ਦੇ ਇਸ ਦੌਰ ਵਿੱਚ ਪੰਜਾਬੀ ਜ਼ਬਾਨ ਕਾਫੀ ਪਿੱਛੇ ਰਹੀ ਆ ਤੇ ਹੁਣ ਥੋੜਾ ਥੋੜਾ ਚਲੋ ਪਿਕਅਪ ਤਾਂ ਹੋ ਹੀ ਰਿਹਾ।
2: ਥੋੜਾ ਹੋ ਰਿਹਾ, ਗੂਗਲ ਵਾਲਿਆਂ ਨਾਲ ਵੀ ਅਸੀਂ ਗੱਲ ਕੀਤੀ ਸੀ ਮੈਂ, ਜਿਹੜੇ ਉਹਨਾਂ ਦੀ ਮਿਡਲ ਮੈਨੇਜਮੈਂਟ ਆ, ਉਹ ਕਹਿੰਦੇ ਅਸੀਂ ਥੋੜਾ ਘੱਟ ਇਨਵੈਸਟ ਕਰ ਰਹੇ ਹਾਂ ਪੰਜਾਬੀ ਲਈ, ਜਿਹੜੀਆਂ ਹੋਰ ਖਾਸ ਤੌਰ ਤੇ ਉਹਨਾਂ ਬੋਲੀਆਂ ਲਈ ਜਿੱਥੋਂ ਦੇ ਲੋਕ ਅੰਗਰੇਜ਼ੀ ਸਮਝ ਲੈਂਦੇ ਆ ਥੋੜੀ ਬਹੁਤੀ, ਉੱਥੇ ਅਸੀਂ ਬਹੁਤਾ ਜ਼ੋਰ ਨਹੀਂ ਲਾ ਰਹੇ ਕਿਉਂਕਿ ਉਹਨਾਂ ਦਾ ਕੰਮ ਚੱਲ ਜਾਂਦਾ ਜਿਵੇਂ ਆਪਾਂ ਕੰਮ ਚੱਲਣ ਦੀ ਗੱਲ ਕਰਦੇ ਸੀ। ਤੇ ਜਿੱਥੇ ਜਿਵੇਂ ਚੀਨ ਵਾਲਿਆਂ ਦਾ ਨਹੀਂ ਕੰਮ ਚੱਲ ਸਕਦਾ, ਤੁਸੀਂ ਅੱਧੀ ਪਚੱਦੀ ਨਾਲ ਵੀ ਉਹਨਾਂ ਨੂੰ ਨਹੀਂ ਆਉਂਦੀ, ਪੂਰੀ ਨਹੀਂ ਆਉਂਦੀ ਜਿਹਨਾਂ ਨੂੰ ਅੰਗਰੇਜ਼ੀ, ਉਹਨਾਂ ਲਈ ਗੂਗਲ ਵਾਲੇ ਥੋੜਾ ਜ਼ਿਆਦਾ ਮਿਹਨਤ ਕਰ ਰਹੇ ਆ, ਤਰਦਦ ਕਰ ਰਹੇ।
1: ਯਾਨੀ ਕਹਿਣ ਦਾ ਭਾਵ ਪੰਜਾਬੀ ਭਾਸ਼ਾ ਦੇ ਗੂਗਲੀ ਵਿਕਾਸ ਲਈ ਸਾਨੂੰ ਅੰਗਰੇਜ਼ੀ ਬੋਲਣੀ ਬੰਦ ਕਰਨੀ ਪੈਣੀ।
0: ਪਰ ਵੈਸੇ ਬਾਈ ਵੇਖਿਆ ਜਾਵੇ ਤੇ ਜਿਹੜਾ ਚਾਈਨਾ ਦਾ ਵਾ ਉਹ ਈਵਨ ਗੂਗਲ ਤੇ ਬਹੁਤ ਘੱਟ ਯੂਜ਼ ਕਰਦੇ ਆ, ਉਹ ਤੇ ਆਪਣੇ ਉਹਨਾਂ ਦੇ ਪਲੇਟਫਾਰਮ ਇੰਨੇ ਆ, ਸੋਫਟਵੇਅਰ ਇੰਨੇ ਆ, ਉਹਨਾਂ ਨੇ ਛੋਟੀਆਂ ਛੋਟੀਆਂ ਡਿਵਾਈਸ ਉਹਨਾਂ ਨੇ ਆਪਣੀਆਂ ਇੰਨੀਆਂ ਕੁ ਬਣਾ ਲਈਆਂ ਵਾ ਵੀ ਲੋੜ ਹੀ ਨਹੀਂ ਆ ਉੱਥੇ ਗੂਗਲ ਤੇ ਚੱਲਣ ਦੀ ਲੋੜ ਹੀ ਨਹੀਂ ਆ।
2: ਹਾਂ ਬਿਲਕੁਲ ਠੀਕ ਆ। ਇੱਕ ਮਤਲਬ ਦੁਖਦਾਈ ਗੱਲ ਇਹ ਆ ਸਾਡੇ ਪੰਜਾਬੀਆਂ ਬਾਰੇ, ਇਕੱਲੇ ਡਿਪਾਰਟਮੈਂਟ ਦੇ ਪੱਧਰ ਤੇ ਨਹੀਂ ਜਾਂ ਇਕੱਲੇ ਲੋਕਾਂ ਦੇ ਜਾਂ ਸਰਕਾਰ ਦੇ ਪੱਧਰ ਤੇ ਨਹੀਂ, ਕੁੱਲ ਮਿਲਾ ਕੇ ਮੇਰੇ ਖਿਆਲ ਪੰਜਾਬੀ ਦੁਨੀਆਂ ਦੀ ਇਹੋ ਜਿਹੀ ਵਾਹਿਦ ਇੱਕ ਕਮਿਊਨਿਟੀ ਹੋਣੀ, ਭਾਈਚਾਰਾ ਹੋਣਾ ਜਿਹਨੂੰ ਆਪਣੀ ਬੋਲੀ ਤੇ ਮਾਣ ਨਹੀਂ ਹੈ। ਮਾਣ ਤਾਂ ਕੀ ਹੋਣਾ, ਆਪਣੀ ਬੋਲੀ ਆਉਂਦੀ ਹੋਣ ਨੂੰ ਕੋਈ ਆਪਣੀ ਉਹ ਗੁਣ ਨਹੀਂ ਸਮਝਦੇ ਕਿ ਸਾਨੂੰ ਪੰਜਾਬੀ ਆਉਂਦੀ ਹੈ, ਸਾਡਾ ਗੁਣ ਆ, ਮਤਲਬ ਉਹਨੂੰ ਉਹਨੂੰ ਗ੍ਰਹਿਣ ਕਰਨ 'ਚ ਕੋਈ ਬਹੁਤਾ ਉਹ ਮਾਣ ਨਹੀਂ ਮਹਿਸੂਸ ਕਰਦੇ। ਆਪਣੀ ਬੋਲੀ ਤੇ ਮਾਣ ਨਾ ਮਹਿਸੂਸ ਕਰਨਾ ਸਿਰਫ ਮੈਨੂੰ ਲੱਗਦਾ ਦੁਨੀਆਂ 'ਚ ਇਕੱਲਾ ਪੰਜਾਬੀਆਂ ਦੇ ਹਿੱਸੇ ਆਇਆ। ਇਸ ਕਰਕੇ ਫਿਰ ਉਹਦੇ ਨਾਲ ਜੁੜੀ ਤਾਂ ਟੈਕਨੋਲੋਜੀ, ਉਹਦੇ ਵਿਕਾਸ ਨਾਲ ਜੁੜੀਆਂ ਗੱਲਾਂ, ਉਹਦੇ ਲਈ ਜਿਹੜਾ ਚਾਅ ਚਾਹੀਦਾ ਹੁੰਦਾ ਉਹਦੀ ਘਾਟ ਹੋਣੀ ਕੁਦਰਤੀ ਆ। ਤੇ ਅਸੀਂ ਵੈਸੇ ਥੋੜ੍ਹਾ ਜਿਹਾ ਪਿਛਲੇ ਟਾਈਮ ਤੋਂ ਕੀਤਾ ਕਿ ਅਸੀਂ ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਬੰਦੇ ਨਹੀਂ ਪੜ੍ਹ ਸਕਦੇ, ਜਿਹਨਾਂ ਨੂੰ ਪੰਜਾਬੀ ਗੁਰਮੁਖੀ ਨਹੀਂ ਆਉਂਦੀ ਜਾਂ ਪਰਸ਼ਨ ਨਹੀਂ ਆਉਂਦੀ, ਉਹਨਾਂ ਲਈ ਆਡੀਓ ਦੇ ਰੂਪ 'ਚ ਤੁਹਾਡੇ ਸੁਹਾਵੀ ਵਾਲੇ ਸੱਜਣਾਂ ਨੇ ਯਤਨ ਕੀਤਾ ਸ਼ਰਮਾ ਬਥਾਣਾ ਨਾਲ, ਉਹਨਾਂ ਨਾਲ ਅਸੀਂ ਕੁਛ ਕੋਲੈਬੋਰੇਟ ਕੀਤਾ ਕਿ ਸਾਡੀਆਂ ਕਿਤਾਬਾਂ ਉਹ ਵੀ ਕਰਨ, ਤੇ ਅਸੀਂ ਆਪਣੀ ਵੈਬਸਾਈਟ ਤੇ ਵੀ ਉਹਨਾਂ ਨੂੰ ਲੈ ਕੇ ਆਈਏ ਜਾਂ ਪੜ੍ਹਨ ਲਈ ਵੀ ਕਿਤਾਬ ਵਰਕੇ ਦੇ ਰੂਪ 'ਚ ਨਾਲੋਂ ਸਕਰੀਨ ਹਰੇਕ ਬੰਦੇ ਦੇ ਹੱਥ 'ਚ ਆ, ਸਕਰੀਨ ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਅਸੀਂ 200 ਕਿਤਾਬ ਸਾਡੀ ਵੈਬਸਾਈਟ ਤੇ ਤੁਸੀਂ ਪੜ੍ਹ ਸਕਦੇ ਹੋ, ਪੜ੍ਹ ਸਕਦੇ ਹੋ, 20-30 ਕਿਤਾਬਾਂ ਹੁਣ ਸੁਣ ਵੀ ਸਕਦੇ ਹੋ। ਤੇ ਸਾਨੂੰ ਲੱਗਦਾ ਵੀ ਥੋੜ੍ਹਾ ਥੋੜ੍ਹਾ ਅਸੀਂ ਲੱਗੀਏ ਤਾਂ ਇਹਦਾ ਚਾਅ ਪੈਦਾ ਹੋਵੇ, ਕਿਉਂਕਿ ਪੰਜਾਬ ਹੁਣ 5 ਦਰਿਆਵਾਂ ਤੱਕ ਤਾਂ ਨਹੀਂ ਰਿਹਾ, ਪਹਿਲਾਂ ਤਾਂ ਅਸੀਂ ਕਹਿੰਦੇ ਪੰਜਾਬ ਸੁੰਗੜ ਗਿਆ ਜੀ, 2.5 ਦਰਿਆਵਾਂ ਤੇ ਰਹਿ ਗਿਆ, ਪਰ ਤੁਹਾਡੇ ਵਰਗੇ ਲੋਕ ਜਦੋਂ ਤੁਹਾਡੇ ਰੂਪ 'ਚ ਖਿਲ ਰਹੇ ਇੱਧਰ ਉੱਧਰ ਸਾਰੇ ਪਾਸੇ ਵੀ ਸੁਣਦੇ, ਹੁਣ ਪੰਜਾਬੀ 7 ਸਮੁੰਦਰਾਂ ਦੀ ਭਾਸ਼ਾ ਬਣ ਗਈ। ਇਸ ਕਰਕੇ ਡਿਜੀਟਲ ਰੂਪ 'ਚ ਇਹਦੇ 'ਤੇ ਕੰਮ ਕਰਨ ਦੀ ਲੋੜ ਆ, ਤਾਂ ਕਿ ਸਾਰੇ ਲੋਕ ਆਪਣੀ ਭਾਸ਼ਾ ਸੁਣ, ਬਹੁਤੀ ਤਾਂ ਸੁਣਨ ਵਾਲਾ ਆਉਂਦੀ ਆ, ਮਾਤ ਭਾਸ਼ਾ ਤਾਂ ਗ੍ਰਹਿਣ ਹੀ ਬੰਦਾ ਸੁਣਨ ਤੋਂ ਕਰ, ਇਸ ਕਰਕੇ ਇਹਦਾ ਬੋਲ ਪੁਰਾਣਾ ਰਹੇ, ਬੋਲ ਵਾਲਾ ਰਹੇ, ਇਸ ਕਰਕੇ ਨਵੇਂ ਮਾਧਿਅਮ ਜਿਹੜੇ ਇਹਦੇ ਵਿੱਚ ਇਹਨੂੰ ਕਰਨ ਦੀ ਲੋੜ ਹੈਗੀ, ਉਹ ਨਾ ਇਕੱਲੀ ਸਰਕਾਰ ਨੇ ਕਰਨੀ ਹੁੰਦੀ ਆ, ਨਾ ਇਕੱਲੀ ਟੈਕਨੋਲੋਜੀ ਨੇ ਕਰਨੀ ਹੁੰਦੀ ਆ, ਨਾ ਕਿਸੇ ਇਕੱਲੇ ਵਿਅਕਤੀ ਨੇ ਕਰਨੀ ਹੁੰਦੀ, ਕਿਉਂਕਿ ਬੋਲੀ ਸਾਰੇ ਬੰਦਿਆਂ ਨੇ ਰਲ ਕੇ ਬਣਾਈ ਹੁੰਦੀ ਆ ਤੇ ਸਾਰੇ ਨੇ ਰਲ ਕੇ ਉਹਦੀ ਵਰਤੋਂ ਕਰਨੀ ਹੁੰਦੀ ਆ। ਇਸ ਕਰਕੇ ਇਹਨਾਂ ਦੇ ਜੋੜ ਮੇਲ ਦਾ ਚਾਅ ਜਾਂ ਜੋੜ ਮੇਲ ਦੇ ਉੱਤਮ ਹੋਣੇ ਬਹੁਤ ਜ਼ਰੂਰੀ ਆ, ਮੈਨੂੰ ਇਹ ਲੱਗਦਾ।
1: ਜੀ ਨਹੀਂ ਸਹੀ ਆ, ਬਹੁਤ ਬਹੁਤ ਮਿਹਰਬਾਨੀ ਜ਼ਫਰ ਸਾਹਿਬ ਸਾਡੇ ਸੁਣਨ ਵਾਲਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਧੰਨਵਾਦ।
0: ਜੀ ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ। ਦੋਸਤੋ ਇਹ ਸਨ ਸਾਡੇ ਨਾਲ ਜਸਵੰਤ ਜਾਫਰ ਜੀ। ਸੋ ਇਹਨਾਂ ਦੀ ਕਿਤਾਬਾਂ ਤੁਸੀਂ ਪੜ੍ਹੀਆਂ ਹੋਣਗੀਆਂ, ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਸਮਿਆਂ ਦੇ ਉੱਤੇ ਤੁਸੀਂ ਵਿਚਾਰ ਸੁਣੇ ਹੋਣਗੇ। ਸੋ ਹਮੇਸ਼ਾ ਕੁਛ ਵੱਖਰਾ ਇਹਨਾਂ ਦੇ ਕੋਲੋਂ ਸੁਣ ਕਰਨ ਨੂੰ ਜ਼ਰੂਰ ਮਿਲਦਾ। ਸੋ ਇਸ ਵਿਸ਼ੇ ਦੇ ਉੱਤੇ ਵੀ ਆਪਾਂ ਇਹਨਾਂ ਦਾ ਲਾਹਾ ਲੈਣ ਦੀ ਅੱਜ ਕੋਸ਼ਿਸ਼ ਕੀਤੀ।
1: ਜੀ ਉਹ ਇੱਕ ਚਿੰਤਕ ਵੀ ਨੇ, ਕਿਉਂਕਿ ਉਹਨਾਂ ਦੀਆਂ ਲਿਖਤਾਂ 'ਚ ਕੋਈ ਨਾ ਕੋਈ ਸੇਧ ਵੀ ਹੁੰਦੀ ਹੈ। ਅਤੇ ਮੇਰੇ ਸਾਹਮਣੇ ਉਹਨਾਂ ਦੀ ਇੱਕ ਲਿਖਤ ਪਈ ਹੈ ਬੱਦਲ। ਉਹ ਲਿਖਦੇ ਕਹਿੰਦੇ, ਉੱਡਦੇ ਬੱਦਲ ਮਿਲਦੇ ਇੱਕ ਦੂਏ ਦੀ ਜਾਤ ਗੋਤ ਕੱਦ ਕਾਠ ਠਾਠ ਬਾਠ ਜਦਾਤ ਔਕਾਤ ਪਤਾ ਟਿਕਾਣਾ ਵਿਦਿਅਕ ਯੋਗਤਾ ਵਗੈਰਾ ਨਹੀਂ ਪੁੱਛਦੇ, ਬਸ ਘੁਲ ਮਿਲ ਕੇ ਬਰਸ ਜਾਂਦੇ ਰੂਹਾਂ ਵਾਂਗ। ਬੱਦਲਾਂ ਦਾ ਵੀ ਕੋਈ ਬਾਇਓਡਾਟਾ ਨਹੀਂ ਹੁੰਦਾ, ਇਹ ਇਨਸਾਨਾਂ ਦੇ ਹਿੱਸੇ ਹੀ ਆਈਆਂ ਉਹ ਸਾਰੀਆਂ ਚੀਜ਼ਾਂ।
0: ਮੈਂ ਵੀ ਬਹੁਤ ਗੱਲਾਂ ਕੀਤੀਆਂ ਬੱਦਲਾਂ ਨਾਲ, ਪਰ ਇੱਕ ਜਿਹੜਾ ਰਾਈਟਰ ਉਹਦਾ ਫਿਰ ਆਪਣਾ ਨਜ਼ਰੀਆ ਹੁੰਦਾ,
1: ਕੋਈ ਸ਼ੱਕ ਨਹੀਂ,
0: ਅਸੀਂ ਹੋਰ ਹਿਸਾਬ ਨਾਲ ਕਰ ਛੱਡਦੇ
1: ਹਾਂ। ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਆਪਣਾ ਖਿਆਲ ਰੱਖਣ।
0: ਵਾਹ ਜੀ ਵਾਹ। ਸੋ ਇਹ ਜਦੋਂ ਆਪਾਂ ਨੂੰ ਮੰਨ ਲਓ ਹੁਣ ਨਹੀਂ ਆਉਂਦੀ ਲੈਂਗੁਏਜ, ਜਿਹੜੇ ਆਪਾਂ ਮਾਹੌਲ 'ਚ ਹਾਂ ਜਿੱਥੇ ਆਪਾਂ ਤੇ ਇਹ ਵੀ ਇੱਕ ਸੋਹਣਾ ਤਰੀਕਾ ਵਾ ਕਿ ਤੁਸੀਂ ਆਪਣੇ ਜਿਹੜੇ ਜਜ਼ਬਾਤ ਨੇ, ਕਈ ਵਾਰ ਸਾਨੂੰ ਇਹ ਲੱਗਦਾ ਵਾ ਕਿ ਆਪਾਂ ਸਿਰਫ ਇਨਸਾਨ ਇਨਸਾਨ ਦੇ ਨਾਲ ਬੋਲ ਕੇ ਹੀ ਕਰ ਸਕਦਾ, ਪਰ ਮੈਂ ਅੱਗੇ ਕਈ ਵਾਰੀ ਗੱਲ ਕੀਤੀ ਆਪਾਂ ਪਿੰਡਾਂ ਦੇ ਵਿੱਚ ਕਈ ਕਿਰਦਾਰ ਵੇਖੇ ਮੇਰੇ ਤਾਇਆ ਜੀ, ਉਹ ਤੁਰੇ ਤੁਰੇ ਜਾਂਦੇ ਕਣਕਾਂ ਨਾਲ ਸਟਾਲੇ ਨਾਲ ਗੱਲਾਂ ਕਰ ਲੈਂਦੇ ਹੁੰਦੇ, ਸੋ ਆਪਾਂ ਬਦਲਾਂ ਨਾਲ ਆਪਾਂ ਕਿਉਂ ਨਹੀਂ ਗੱਲਾਂ ਕਰ ਸਕਦੇ, ਆਪਾਂ ਕਰ ਸਕਦੇ, ਪਰ ਅਸੀਂ ਉਹ ਆਪਣੇ ਆਪ ਨੂੰ ਟੈਬੂ ਵੀ ਆਪਾਂ ਇੱਦਾਂ ਦੇ ਬਣਾ ਕੇ ਰੱਖੇ ਆ ਵੀ ਆਪਾਂ ਆਪਾਂ ਕੀ ਲੋਕੀ ਕੀ ਕਹਿਣਗੇ, ਆਸ ਪਾਸ ਵੇਖਣਗੇ ਕੀ ਕਹਿਣਗੇ, ਪਰ ਜਿਨ੍ਹਾਂ ਨੇ ਆਪਣੇ ਆਪ ਦੀ ਵੈਂਟੀਲੇਸ਼ਨ ਆਪਣੇ ਆਪ ਦਾ ਪ੍ਰਣਾਲਾ ਜਿਨ੍ਹਾਂ ਨੇ ਲੱਭਣਾ, ਉਹ ਕਿਸੇ ਵੀ ਰੂਪ ਦੇ ਵਿੱਚ ਲੱਭ ਲੈਂਦੇ ਆ, ਉਹ ਨਵੇਂ ਨਵੇਂ ਫਿਰ ਰਾਹ, ਜਿੱਦਾਂ ਹੁਣ ਆਪਾਂ ਚਾਈਨਾ ਦੀ ਗੱਲ ਕੀਤੀ ਹੈ, ਬੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਸ਼ਾਇਦ ਇੱਕ ਐਂਗਲ ਵੇਖ ਰਹੇ ਹਾਂ ਕਿ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਪੜ੍ਹੀਏ, ਵੱਧ ਤੋਂ ਵੱਧ ਸਾਨੂੰ ਲੈਂਗੁਏਜ ਆ ਜਾਵੇ, ਇੱਕ ਤਾਂ ਤਰੀਕਾ ਇਹ ਆ, ਪਰ ਹੁਣ ਕਈ ਬੰਦੇ ਨੇ ਜਿਹੜੇ ਬਿਲਕੁਲ ਬੇਸ ਤੋਂ ਨੇ, ਜਿਨ੍ਹਾਂ ਨੂੰ ਨਹੀਂ ਇੰਨਾ ਚਾਹ ਕੇ ਵੀ ਨਹੀਂ ਆ ਸਕਦੀ ਅੰਗਰੇਜ਼ੀ, ਹੁਣ ਸਾਡੇ ਵਰਗੇ ਨੂੰ ਤੁਸੀਂ ਸਿਖਾ ਲਓ ਤਾਂ ਮੰਨ ਲਓ 60% 70% 'ਤੇ ਚਲੇ ਜਾਵਾਂਗੇ ਆਪਾਂ, ਪਰ ਫਿਰ ਵੀ ਉਹ ਜਿਹੜੇ ਮੁਹਾਵਰੇ ਨੇ, ਉਹ ਜਿਹੜੀਆਂ ਇੱਥੋਂ ਦੀ ਜਿਹੜੀ ਸਲੈਂਗ ਜਿਹੜੀ ਭਾਈ ਨੇ ਗੱਲ ਕੀਤੀ ਆ, ਉਹ ਠੇਠ ਨਾ ਉਹਨਾਂ ਨੂੰ ਸਾਡੀ ਆਉਣੀ ਆ ਨਾ ਇਹਨਾਂ ਨੂੰ ਸਾਡੀ ਆਉਣੀ ਆ, ਸੋ ਉਹਦੇ ਵਿੱਚ ਮਸਲਾ ਸਿਰਫ ਇਹੋ ਹੀ ਥੋੜ੍ਹੀ ਆ ਵੀ ਸਾਨੂੰ ਇਹਨਾਂ ਦੀ ਜੇ ਭਾਸ਼ਾ ਆਜੂਗੀ ਤਾਂ ਦੈਟਸ ਫਾਈਨ, ਹੈ ਨਾ, ਪਰ ਉੱਥੇ ਫਿਰ ਉਹ ਚੀਜ਼ ਆ ਜਾਂਦੀ ਆ ਕਿ ਅਸੀਂ ਆਪਣੀ ਭਾਸ਼ਾ ਦੇ ਉੱਤੇ ਫਿਰ ਮਾਣ ਸ਼ਾਇਦ ਇਸ ਕਰਕੇ ਵੀ ਨਹੀਂ ਨਾ ਕਰ ਪਾਉਂਦੇ, ਕਿਉਂਕਿ ਸਾਨੂੰ ਇਸ ਚੀਜ਼ 'ਤੇ ਮਾਣ ਹੈ ਕਿ ਸਾਨੂੰ ਤਾਂ ਦੂਜਿਆਂ ਦੀਆਂ ਵੀ ਆਉਂਦੀਆਂ, ਅਸੀਂ ਮਾਣ ਦੂਜੀ ਚੀਜ਼ ਦਾ ਜ਼ਿਆਦਾ ਵੱਧ ਕਰਨ ਲੱਗ ਪਏ ਹਾਂ, ਸੋ ਉਹਦੇ ਵਿੱਚ ਮੈਨੂੰ ਉਹਨਾਂ ਦੇ ਉਹ ਡਿਵਾਈਸਾਂ ਜਿਹੀਆਂ ਵਧੀਆ ਲੱਗਦੀਆਂ ਉਹਨਾਂ ਦੀਆਂ ਇਸ ਮਸਲੇ ਦਾ ਹੱਲ ਕਰਨ ਲਈ, ਜੇ ਕਿਤੇ ਉੱਦਾਂ ਦੀਆਂ ਡਿਵਾਈਸਾਂ ਹੋਣ ਨਾ, ਉਹਦੇ ਵਿੱਚ ਤੁਸੀਂ ਪੰਜਾਬੀ 'ਚ ਬੋਲਿਆ ਗੋਰੇ ਦੇ ਅੱਗੇ ਕਰਤਾ, ਗੋਰੇ ਨੇ ਬੋਲਿਆ ਤੁਹਾਡੇ ਅੱਗੇ ਕਰਤਾ, ਮੈਂ ਨਾ ਤੁਸੀਂ ਉੱਥੇ 2-4 ਹਫ਼ਤੇ ਮਹੀਨਾ ਤੁਸੀਂ ਰਹਿੰਦੇ ਹੋ ਚਾਈਨਾ, ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਹਾਨੂੰ ਚਾਈਨੀਜ਼ ਆਉਣੀ ਚਾਹੀਦੀ ਆ ਜਾਂ ਤੁਹਾਨੂੰ ਨਹੀਂ ਆਉਂਦੀ, ਸਾਰਾ ਤੁਹਾਡਾ ਸਰੀ ਜਾਂਦਾ, ਕੌਨਫੀਡੈਂਸ ਲੈਵਲ ਤੁਹਾਡਾ ਉੱਥੇ ਹੀ ਰਹਿੰਦਾ ਵਾ ਕਿਉਂਕਿ ਤੁਸੀਂ ਕਮਿਊਨੀਕੇਸ਼ਨ ਕਰ ਰਹੇ ਹੋ ਆਰਾਮ ਨਾਲ।
1: ਸੋ ਭਾਸ਼ਾ ਕੋਈ ਬੰਧਨ ਨਹੀਂ ਬਲਕਿ ਉਸ ਕਿਸਮ ਦੇ ਟੂਲ ਉਹਨਾਂ ਨੇ ਵਿਕਸਿਤ ਕਰ ਲਏ ਨੇ ਜਿਹਦੇ ਨਾਲ ਤੁਹਾਡੀ ਜਾਨ ਸੌਖੀ ਆ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ, ਜਾਂ ਕਹਿ ਲਓ ਸਾਡੇ ਕੋਲ ਸੌਦਾ ਵੇਚਣ ਦਾ ਹੈ ਹੀ ਨਹੀਂ ਕੁਛ, ਕਿ ਮੰਨ ਲਓ ਜੇ ਅੰਗਰੇਜ਼ ਆਉਣ ਸਾਡੇ, ਹੈ ਨਾ, ਸਾਡੇ ਨਾਲ ਵਪਾਰ ਕਰਨ, ਜਾਂ ਉਹਨਾਂ ਨੂੰ ਲੋੜ ਪਵੇ ਨਾ ਪੰਜਾਬੀ ਸਿੱਖਣ ਦੀ,
0: ਕਿਉਂਕਿ ਵਪਾਰ ਵੱਡੀ ਚੀਜ਼ ਆ,
1: ਸਾਡੇ ਕੋਲ ਉਹੋ ਜਿਹਾ ਕੁਛ ਹੈ ਨਹੀਂ,
0: ਸਭ ਤੋਂ ਵੱਡੀ
1: ਅਸੀਂ ਅਸਲ 'ਚ ਇੱਕ ਪ੍ਰਵਾਸੀ ਕੌਮ ਆ, ਅਸੀਂ ਉਲਟਾ ਚੱਲ ਕੇ ਦੂਜੇ ਮੁਲਕਾਂ 'ਚ ਗਏ ਹਾਂ, ਉਲਟਾ ਸਾਨੂੰ ਉਹ ਸਿੱਖਣ ਦੀ ਲੋੜ ਆ, ਨਾ ਕਿ ਉਹਨਾਂ ਨੂੰ ਸਾਡੀ ਸਿੱਖਣ ਦੀ ਲੋੜ ਆ। ਸੋ ਜਿਹੜੀ ਜ਼ਫਰ ਸਾਹਿਬ ਕਹਿੰਦੇ ਸੀ ਵੀ ਪੰਜਾਬੀ ਜਾਂ ਜ਼ਬਾਨ ਆ ਜਿਹੜੀ ਇਹ ਲੋੜ ਦੀ ਭਾਸ਼ਾ, ਹੈ ਨਾ, ਕੀ ਲੋੜ ਦੀ ਭਾਸ਼ਾ ਬਣ ਸਕੀ ਪੰਜਾਬੀ, ਨਹੀਂ, ਉਸ ਲਿਹਾਜ਼ ਨਾਲ ਫਿਰ ਉਹ ਚੀਜ਼ਾਂ ਉਹ ਗੱਲਾਂ ਪਿੱਛੇ ਰਹਿ ਜਾਂਦੀਆਂ।
0: ਚਲੋ ਆਪਾਂ ਜਦੋਂ ਇਹਦੇ ਉੱਤੇ ਵਿਚਾਰ ਕਰਾਂਗੇ, ਗੱਲਾਂ ਕਰਾਂਗੇ, ਅਤੇ ਫਿਰ ਆਪੇ ਹੀ ਕੋਈ ਨਾ ਕੋਈ ਇਸ ਪਾਸੇ ਨੂੰ ਤੁਰੂਗਾ। ਬੜਾ ਕੁਛ ਹੋ ਰਿਹਾ, ਮੈਂ ਤਾਂ ਹੈਰਾਨ ਹਾਂ, ਮਤਲਬ ਜੇ ਆਪਾਂ ਗੂਗਲ ਦੀ ਵੀ ਜੇ ਗੱਲ ਕਰੀਏ, ਜਿੱਦਾਂ ਭਾਈ ਜ਼ਿਕਰ ਕਰਕੇ ਗਏ ਆ, ਗੂਗਲ ਹੁਣ ਪਹਿਲਾਂ ਵਾਲੀ ਪੰਜਾਬੀ ਨਹੀਂ ਰਹੀ ਉਹਦੇ ਉੱਤੇ, ਪਹਿਲਾਂ ਦੇ ਨਾਲੋਂ ਤਾਂ ਮਤਲਬ ਕਹਿ ਲਓ ਵੀ 2-4 ਮਹੀਨਿਆਂ ਦੇ ਵਿੱਚ ਹੀ ਬੜਾ ਫਰਕ ਪਾ ਸਕਦਾ।
1: 85% ਹੁਣ ਦਰੁਸਤ ਹੁੰਦਾ ਜੇ ਤੁਸੀਂ ਉਹਦਾ AI ਦੇ ਟੂਲ ਦੇ ਲਿਹਾਜ਼ ਨਾਲ, ਜੈਮਨੀ ਜਾਂ ਦੂਜੀ ਚੈਟ ਜਿਹੜੇ ਬੋਟਸ ਨੇ ਉਹਨਾਂ 'ਤੇ ਤੁਸੀਂ ਗੱਲ ਪੁੱਛੋ ਉਹਨੂੰ, ਤਾਂ ਉਹਨਾਂ ਦਾ ਤਰਜਮਾ 80-85% ਸਹੀ ਆ, ਜਦਕਿ ਪਹਿਲਾਂ ਇਹ 50-55-60% ਹੁੰਦਾ ਸੀ, ਜਮਾਂ ਹੀ ਜਖਣਾ ਵੱਢੀ ਪਈ ਸੀ।
0: ਪਹਿਲਾਂ ਤਾਂ ਇਹ ਵੀ ਤੁਹਾਨੂੰ ਦੁਬਾਰਾ ਫਿਰ ਕਹੀਦਾ ਸੀ ਦਫ਼ਾ ਕਰੋ,
1: ਆਪੇ ਲਿਖ ਲਓ,
0: ਆਪੇ ਲਿਖ ਲਓ, ਇਦਾਂ ਚੰਗਾ।
1: ਹੁਣ ਚੱਕਰ ਇਹ ਆ, ਕਿਉਂਕਿ ਉਹਨੇ ਤਾਂ ਸ਼ਬਦ ਦਰ ਸ਼ਬਦ ਚੱਕਣਾ ਨਾ, ਉਹ ਕਹਿੰਦਾ ਖੇਡਣਾ ਤਾਂ ਖੇਡਣਾ ਹੀ ਨਾ ਸੀ, ਪਲੇ ਪਲੇ ਪਲੇ ਨੋਟ ਪਲੇ ਨੋਟ ਪਲੇ ਨੋਟ ਪਲੇ, ਉਹ ਕਰੂ ਵੀ ਕੀ ਵਿਚਾਰਾ।
0: ਸੋ ਇਹ ਇੱਕ ਸਮੱਸਿਆ,
1: ਸ਼ਬਦਾਂ ਪਿਛਲੀ ਭਾਵਨਾ ਥੋੜੀ ਉਹਨੂੰ ਪਤਾ, ਉਹ ਤਾਂ ਇੱਕ ਬੋਟ ਆ, ਕੰਪਿਊਟਰ ਆ।
0: ਤੇ ਕਰ ਸਕਦੇ ਹੋ ਜੀ ਤੁਸੀਂ ਕਾਲ, ਜਿਨ੍ਹਾਂ ਦੀ ਕਾਲ ਪਹਿਲਾਂ ਆਪਾਂ ਵਿੱਚ ਤੁਸੀਂ ਕਰ ਰਹੇ ਹੋ, ਮਾਫ਼ੀ ਚਾਹੁੰਦੇ, ਸਾਡੀ ਕਨਵਰਸੇਸ਼ਨ ਜਿਹੜੀ ਉਹ ਜ਼ਫਰ ਸਾਹਿਬ ਦੇ ਨਾਲ ਚੱਲ ਰਹੀ ਸੀ, ਅਤੇ ਇਸ ਵਜ੍ਹਾ ਕਰਕੇ ਤੁਹਾਡੇ ਨਾਲ ਗੱਲਬਾਤ ਜਿਹੜੀ ਵਿੱਚੇ ਰਹਿ ਗਈ। ਸੋ ਹੁਣ ਤੁਸੀਂ ਕਰ ਸਕਦੇ ਹੋ ਦੁਬਾਰਾ ਕਾਲ, 0744-07-1674-0447-1674 ਦੇ ਉੱਤੇ। ਕੁਛ ਇੱਕ ਮੈਸੇਜ ਉਨੀ ਦੇਰ ਆਪਾਂ ਲੈ ਲੈਂਦੇ ਹਾਂ। ਦਿਆ ਜੀ ਬੜਾ ਪਿਆਰੇ ਮੈਸੇਜ ਕਰਦੇ ਹੁੰਦੇ ਇਹੋ ਜਿਹੇ ਵਿਸ਼ਿਆਂ ਦੇ ਉੱਤੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ ਅਤੇ ਭਾਈ ਰਣਜੋਤ ਜੀ, ਅਤੇ ਬਹੁਤ ਵਧੀਆ ਵਿਸ਼ਾ। ਕਹਿੰਦੇ ਕਿ ਭਾਅ ਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਵਾਸੀਆਂ ਨੂੰ ਮਾਈਗ੍ਰੈਂਟਸ ਨੂੰ ਨਵੀਂ ਭਾਸ਼ਾ ਦੇ ਕਰਕੇ ਕਦੀ ਨਾ ਕਦੀ ਅਤੇ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਆਉਂਦੀ ਹੈ, ਅਤੇ ਬੜੀ ਵਾਰ ਇਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਵੀ ਬਣਾ ਦਿੰਦੀ ਆ। ਕੁਛ ਨੁਕਤੇ ਧਿਆਨ ਦੇਣ ਯੋਗ ਨੇ, ਜਿਵੇਂ ਕਿ ਕਿਹੜੇ ਸੰਦਰਭ ਦੇ ਵਿੱਚ, ਓਕੇ, ਸੰਦਰਭ ਦੇ ਪੱਖੋਂ ਇਹ ਕਹਿੰਦੇ ਨੇ ਕਿ ਜਿਹੜੇ ਅੰਗਰੇਜ਼ੀ ਵਾਲੇ ਤੁਹਾਡੇ ਸ਼ਬਦ ਨੇ ਜੀ, ਮੈਂ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਮੇਰਾ ਔਖਾ ਜੀ, ਹਾਂਜੀ, ਅਤੇ ਵੋਕੈਬਲਰੀ ਜਾਂ ਫਿਰ ਸੈਂਟੈਂਸ ਮੇਕਿੰਗ, ਅਤੇ ਆਉਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੰਟੈਕਸਟ ਦਾ ਵੀ ਪਤਾ ਲੱਗ ਗਿਆ। ਬੜੀ ਵਾਰ ਅਸੀਂ ਕਿਸੇ ਗੱਲ ਦਾ ਕੰਟੈਕਸਟ ਗਲਤ ਸਮਝ ਕੇ ਗਲਤ ਤਰੀਕੇ ਦੇ ਨਾਲ ਆਪਾਂ ਰਿਸਪੋਂਡ ਕਰਦੇ ਹਾਂ, ਅਤੇ ਬਾਅਦ ਵਿੱਚ ਪਰੇਸ਼ਾਨੀ ਦਾ ਆਪਾਂ ਵਾਇਜ਼ ਬਣਦੇ ਹਾਂ, ਬਿਲਕੁਲ ਹੁੰਦਾ ਜੀ। ਅਤੇ ਦੂਸਰਾ ਆ ਜਾਂਦਾ, ਕਹਿੰਦੇ ਕਿ ਅੱਖਰਾਂ ਦੀ ਚੋਣ, ਬੇਗਾਨੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ ਚੁਣੇ ਗਏ ਅੱਖਰਾਂ ਦੇ ਉੱਤੇ ਬੜਾ ਕੁਛ ਨਿਰਭਰ ਕਰਦਾ, ਗਲਤ ਅੱਖਰ ਚੁਣੇ ਨਹੀਂ ਕਿ ਤੁਸੀਂ ਗੱਲ ਤੋਂ ਥਿਰਕੇ ਨਹੀਂ। ਇਹ ਵੀ ਹੈਗਾ ਜੀ। ਅਤੇ ਤੀਸਰਾ ਕਹਿੰਦੇ ਨੇ ਕਿ ਸਮਾਜਿਕ ਤਾਣੇ ਬਾਣੇ ਦੀ ਸਮਝ ਸੋਸ਼ਲ ਕੰਟੈਕਸਟ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਜਿਸ ਸਮਾਜ ਜਾਂ ਸੁਸਾਇਟੀ ਦੇ ਵਿੱਚ ਕਨਵਰਸੇਸ਼ਨ ਜਾਂ ਗੱਲਬਾਤ ਹੋ ਰਹੀ ਆ ਉਸਦੇ ਸੋਸ਼ਲ ਸੈਟਅਪ ਉਸਦੇ ਸਲੈਂਗ ਉਸਦੇ ਮੁਹਾਵਰੇ ਅਖਾਣ ਵਗੈਰਾ ਤੁਹਾਨੂੰ ਸਮਝ ਹੋਵੇ ਅਤੇ ਢੁੱਕਵੀਂ ਚੋਣ ਕਰਨੀ ਆਉਂਦੀ ਹੋਵੇ। ਵਰਤੀ ਗਈ ਲੈਂਗੁਏਜ ਜਾਂ ਫਿਰ ਸੰਟੈਂਸ ਜਾਂ ਫਿਰ ਵਰਡਸ ਦਾ ਸਮਾਜਿਕ ਪ੍ਰਭਾਵ ਕੀ ਪੈਂਦਾ ਬੋਲਣ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ। ਇਹ ਕੁਛ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਵਾਸੀਆਂ ਨੂੰ ਬੜੀ ਵਾਰ ਸਰੀਰਕ ਜਾਂ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ। ਬੜੀ ਵਾਰ ਜੋ ਅਸੀਂ ਕਹਿ ਰਹੇ ਹੁੰਦੇ ਹਾਂ ਸਾਡਾ ਮਤਲਬ ਬਿਲਕੁਲ ਉਲਟ ਨਿਕਲ ਰਿਹਾ ਹੁੰਦਾ। ਅਸੀਂ ਸੋਚ ਕੇ ਪਰੇਸ਼ਾਨ ਹੁੰਦੇ ਹਾਂ ਕਿ ਮੈਂ ਤਾਂ ਕੁਛ ਗਲਤ ਨਹੀਂ ਕਿਹਾ, ਮੈਂ ਤਾਂ ਕੁਛ ਗਲਤ ਕਿਹਾ ਨਹੀਂ ਸੀ। ਜਿਵੇਂ ਕਿ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਇਹ ਕਿਹਾ ਸੀ ਕਿ ਵੋ ਬਾਤ ਸਾਰੇ ਅਫਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ, ਵੋ ਬਾਤ ਸਾਰੇ ਅਫਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ, ਵੋ ਬਾਤ ਉਨਕੋ ਬਹੁਤ ਨਾਗਵਾਰ ਗੁਜ਼ਰੀ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ। ਅਤੇ ਵਿਦਿਆ ਜੀ ਇੱਕ ਵਾਰੀ ਫਿਰ ਤੋਂ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੀ ਸਾਂਝ ਪਾਈ ਹੈ। ਅਤੇ ਇਸ ਸਾਂਝ ਦੇ ਦਰਮਿਆਨ ਇੱਕ ਬਰਥਡੇ ਆ, ਕਹਿੰਦੇ ਨੇ ਕਿ ਮੈਂ ਓਪਰੇਟਰ ਨੂੰ ਹਮੇਸ਼ਾ ਕਹਿ ਦਿੰਦਾ ਸੀ ਕਿ ਪਲੀਜ਼ ਮੈਸੇਜ ਮੀ, ਸੌਖਾ ਹੋ ਜਾਂਦਾ ਸੀ ਸਮਝਣਾ। ਸੋ ਪਲੀਜ਼ ਵਿਸ਼ ਬਰਥਡੇ ਟੂ ਮਾਈ ਰਵੀਨ ਸੈਣੀ, 8th ਬਰਥਡੇ ਆ। ਅਤੇ ਥੈਂਕ ਯੂ ਬਰਥਡੇ ਵਿਸ਼, ਪਲੀਜ਼ ਵਿਸ਼ ਹੈਪੀ ਬਰਥਡੇ ਟੂ ਮਾਈ ਡੋਟਰ। ਅੱਛਾ, ਇਹਨਾਂ ਦੇ ਡੋਟਰ ਨੇ ਰਵੀਨ ਸੈਣੀ। ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਰਵੀਨ ਸੈਣੀ ਜੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਰੱਬ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਮੰਮੀ ਡੈਡੀ ਨੂੰ ਵੀ ਬਹੁਤ ਬਹੁਤ ਵਧਾਈਆਂ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਖੂਬ ਇੰਜੋਏ ਕਰੋ ਤੁਸੀਂ ਇਸ ਜ਼ਿੰਦਗੀ ਦੇ ਨਵੇਂ ਵਰੇ ਨੂੰ। ਧੰਨਵਾਦ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਿਸ਼ਾ ਬਹੁਤ ਵਧੀਆ, ਲੈਂਗੁਏਜ ਇਜ਼ ਬਿਗੈਸਟ ਬੈਰੀਅਰ ਫੋਰ ਪ੍ਰੋਗਰੈਸ ਇਨ ਸੀਨੀਅਰ ਰੋਲਸ, ਐਜ਼ ਮੋਸਟ ਸੀਨੀਅਰ ਪੋਜੀਸ਼ਨ ਆਰ ਫਿਲਡ ਬਾਏ ਵਾਈਟ ਪੀਪਲ ਡਿਊ ਟੂ ਲੈਕ ਆਫ ਅੰਡਰਸਟੈਂਡਿੰਗ ਫੋਰ ਇਸ਼ੂਜ਼, ਜੋਕਸ ਅਤੇ ਪ੍ਰੈਫਰੈਂਸਿਸ ਐਕਸੈਟਰਾ। ਬਿਲਕੁਲ, ਆਹ ਵੀ ਇੱਕ ਵੱਡਾ ਚੀਜ਼, ਹਾਂ, ਕਿਉਂਕਿ ਬੰਦਾ ਮਨ ਹੀ ਮਨ ਸੋਚਦਾ ਵੀ ਯਾਰ ਮੈਂ ਸਾਰਾ ਕੁਛ ਮੇਰਾ ਦੂਜੇ ਨਾਲੋਂ ਚੰਗਾ ਵਾ, ਤਜਰਬਾ ਵੱਧ ਆ, ਮੈਂ ਸਾਰਾ ਕੁਛ ਕਰਨ ਨੂੰ, ਪੜ੍ਹਾਈ ਵੀ ਆ, ਪਰ ਲੈਂਗੁਏਜ ਕਰਕੇ ਯਾਰ ਮੈਂ ਇੱਥੇ ਫਸਿਆ ਹਾਂ। ਮਾਨਸਿਕ ਤੌਰ ਦੇ ਉੱਤੇ ਕਿੰਨੀ ਚੀਜ਼ ਸੱਟ ਵੱਜਦੀ ਹੈ। ਯੂਨੀਅਰ ਬੰਦਾ ਆ ਕੇ ਤੁਹਾਡੇ ਉੱਤੇ ਬਹਿ ਗਿਆ, ਇਹ ਤੋਂ ਵੱਡੀ ਹੋਰ ਕੀ ਮੈਂਟਲ ਹੈਲਥ ਦਾ?
1: ਉਹਨਾਂ ਨੂੰ ਵੀ ਇਹ ਦੱਸਣ ਨੂੰ ਹੋ ਗਿਆ ਵੀ ਤੂੰ ਭਾਈ ਇਸ ਗੱਲੋਂ ਬਣਾ ਹੈਗਾ, ਅਤੇ ਬੰਦਾ ਹੋਰ ਹੀਣ ਭਾਵਨਾ ਚਲਾ ਜਾਂਦਾ ਵੀ ਹਾਂ ਯਾਰ ਗੱਲ ਸਹੀ ਹੋਊ, ਜਦ ਕਿ ਕਾਬਲੀਅਤ ਭਾਵਾਂ ਵੱਧ ਹੋਵੇ।
0: ਇਹ ਤਾਂ ਖਾਸ ਤੌਰ ਦੇ ਉੱਤੇ ਜਿਹੜੀ ਮੈਨੂੰ ਲੱਗਦਾ ਇਹ ਆਪਣੀ ਜਿਹੜੀ ਪਹਿਲੀ ਪੀੜ੍ਹੀ ਆ ਜਿਹੜੀ ਮਾਈਗ੍ਰੈਂਟ ਹੋ ਕੇ ਆਉਂਦੀ ਆ, ਉਹਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਮਗਾਮ ਬੱਚੇ ਭਾਵੇਂ ਉਹ ਚੀਜ਼ ਕਰ ਲੈਣ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਹੱਥ ਜੋੜ ਕੇ।
1: ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
3: ਵਧੀਆ ਜੀ ਵਧੀਆ। ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਵੈਨ ਇਟ ਕਮਸ ਟੂ ਮੈਂਟਲ ਹੈਲਥ ਵਿਦ ਐਨੀਥਿੰਗ, ਚਾਹੇ ਲੈਂਗੁਏਜ ਹੋਏ ਕੁਛ, ਬਟ ਲੈਂਗੁਏਜ ਕੋ ਅਗਰ ਲੈ ਕੇ ਹਮ ਕਰੇ ਤੋ ਇਟ ਜੈਸੇ ਵੋ ਦੂਸਰੇ ਸਪੀਕਰ ਨੇ ਵੀ ਕਹਾ, ਇਟਸ ਆਲ ਅਬਾਊਟ ਪ੍ਰੈਕਟਿਸ ਐਂਡ ਇਫ ਯੂ ਡੂ ਨਾਟ ਮੇਕ ਅ ਐਫਰਟ ਐਂਡ ਅਗਰ ਹਮ, ਕਿਉਂਕਿ ਕਿੰਨੇ ਲੋਕੋ ਕੋ ਮੈਂ ਜਾਣਤਾ ਹੂੰ ਜਿਨਕੋ ਆਤਾ ਵੀ ਇੰਗਲਿਸ਼, but they don't make effort because they are shy and wo unke liye hurdle ban jata hai and then that anxiety becomes stress and that stress becomes mental health. So aur jaise hamare jaise main apna example lu to main baat karne mein koi bhi language mein baat kar sakta hu but it comes to reading or writing and because of my dyslexia I really don't bother kyunki मैं काम चलाओ वर्बली बोल सकता हूँ पर जब राइटिंग में आते हैं क्योंकि मैं डिटेल में ही रहा हूं मुझे डिटेल में राइटिंग सब कुछ आता है बिकॉज इट्स ऑल अबाउट प्रैक्टिस आई मेड एफर्ट टू लर्न हाउ टू राइट एंड व्हाट टू राइट एंड जैसे दूसरे जेंटलमैन ने कहा कि थोड़े लोगों को सीनियर पोजिशन मिलता है आई डोंट अग्री विथ इट बिकॉज इंडियन आर इन CEO position around the world. मैं यहाँ सीधा मैनेजर आया, मतलब was my first job manager.
0: ਨਹੀਂ ਚਲੋ ਵੇਖੋ, ਤੁਸੀਂ ਉਹਨਾਂ ਦੀ ਵੀ ਗੱਲ ਨਹੀਂ ਸੁੱਟ ਗਵਾ ਸਕਦੇ ਰਿਚਰਡ ਜੀ, ਕਹੇ ਮੰਨ ਲਓ ਤੁਸੀਂ ਸੌ ਚੋਂ ਇੱਕ ਦੇ ਨਾਲ ਹੀ ਹੋਇਆ ਹੋਵੇ ਤੇ ਹੈਗਾ ਤੇ ਹੈ ਨਾ, ਤੁਸੀਂ ਮਤਲਬ ਕਹਿ ਸਕਦੇ ਹੋ ਵੀ ਏਦਾਂ ਨਹੀਂ ਆ, ਆਹ ਵੀ ਚੀਜ਼ ਹੋ ਜਾਂਦੀ ਆ, ਪਰ ਜੋ ਜਿਹਨੇ ਫੇਸ ਕੀਤਾ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਨਾ।
3: ਹਾਂਜੀ ਸਹੀ ਬਾਤ ਹੈ। ਤੋ ਮੈਂ ਇਹ ਕਹੂੰਗਾ ਕਿ ਯਹਾਂ ਜੋ जो क्योंकि मैं सबसे ज्यादा रिलैक्स एटमोसफेयर मेरे ख्याल में ऑस्ट्रेलिया में, अगर आपको अपना काम करना आता है और आपको वो जो बोल रहे हैं वो समझ आता है और जो आप बोलना चाहते हो सिंपल लैंग्वेज में, दे विल नॉट डिस्क्रिमिनेट, दे विल अप्रिशिएट दैट यू आर मेकिंग एफर्ट टू स्पीक एंड एक्सप्लेन. जैसे आप लोग ने मुझे अवार्ड दिया बिकॉज आई मेड एफर्ट टू बी अमंग यू ऑल विथ अ डिफरेंट लैंग्वेज, कि लैंग्वेज वॉज इन द बैरियर. तो उसी तरह मेरे ख्याल में सब कम्युनिटी में आपको एक्सेप्ट करेंगे इफ यू मेक एफर्ट. सो इट ऑल कम्स डाउन टू मेकिंग एफर्ट.
0: थैंक यू रिचर्ड जी.
3: ठीक है जी.
0: थैंक यू जी. धन्यवाद. बहुत मेहरबानी तुहाडी. अमन जी कहिंदे ने कि भाजी विशेषज्ञ जी ने हुणे जो गल कीती बिल्कुल सही आ. कहिंदे एक्सेंट ज़्यादा मैटर नहीं करता. लाइक असी ऑजी भी कहिंदे ऑजी एंड कीवीज़ विच भी सम लैवल ते स्ट्रैस हुंदा वा. लाइक इंग्लिश तो इंग्लिश स्पीकर भी कहिंदे कि सही स्ट्रैस फील कीता जांदा. इसे लई कहिंदे ने कि इन्हां दे भी बहुत जोक होंगे कीवीज के, ऑस्ट्रेलियन के जोक्स, अस एंड ब्रिटिश के जोक्स, ऑल अराउंड एक्सेंट्स. बिल्कुल बेखो अपन तो हूँ अपने तक गल ता कर रहे हैं क्योंकि आप कर रहे हैं तो अदरवाइज कोई भी किसी भी लैंग्वेज तो दूसरी लैंग्वेज या किसी खिते तो दूसरे खिते या किसी धर्म तो दूसरे धर्म के जाऊगा तो सेम आप यो गल करा. बाकी जिदा रिचर्ड जी कह रहे हैं वो तो एंड हो गया ना. जिदा मान लो तुम हूँ ये एफर्ट ही ने जे एफर्ट ही ने साढ़े लिए शबाशी आ कि आप फिर भी वो सारिया चीज़ा मैनेज कर रहे हैं पर गल यह है कि वो बावजूद भी वो चीज़ मैंटल हैल्थ के असर तो पाँदी है ना. हाँ ठीक है आप यह नहीं कह रहे कि एफर्ट नहीं कोई भी कर रहा, ये एफर्ट ही ने तो तुम इन्ने के ज़्यादा एफर्ट किए. मतलब मैं अपनी जो गल करा तो अज तो जे आप सोचिए कोई 25 साल पहला 30 साल पहला तो उदों जे कोई कहता भी भाई एक इदा का देश है तो उत्थे जाके तो तुहानू अंग्रेजी बोलनी पैनी है तो अपने तो हथ खड़े ही उदों ही कौन बोलना भावें कोई उत्थे किन्ना भी कोई पढ़िया लिखा भावें उत्थे किसे दा अंग्रेजी मीडियम ही है क्योंकि अभ्यास च नहीं है ना जिन्ना चिर चीज़. हुण कई बंदे इत्थे नहीं आ अंग्रेजी पढ़े पर उन्हां दे अभ्यास च आ ते वो वधिया बोल लेंदे.
1: आहो कहिंदा किन्नी कु बोल लेनी चाहीदी है. बजुर्ग कहिंदे भाई जिन्नी वध तों वध बोल हो जाए उन्नी चंगी आ. मेरा तो परसों का ब्लड प्रैशर कुकर वधदा एक अद्धा अक्खर वध ही चलन
0: दे. हाँ जिन्ना कु होए उन्ना कु तुम मसा गया चक के रखो माड़ा जिहा. 645 तुसीं आउंदे रहो जी.
4: बंदा भजे
0: ਕਿਦਾਂ ਮਤਲਬ ਸਮਝੇ ਨੀ ਕਿਹੜੇ ਕੰਟੈਕਸਟ ਵਿੱਚ ਗੱਲ ਕਰ ਰਹੇ ਤੁਸੀਂ?
4: ਆਪਣੇ ਲੋਕ ਜਦੋਂ ਬਹਿੰਦੇ ਹੈਗੇ ਇਕੱਠੇ ਦਿਲ ਦੀਆਂ ਗੱਲਾਂ ਕਰਦੇ ਹੈਗੇ ਜਾਂ ਕੋਈ ਮਹਿਫਲਾਂ ਸ਼ਹਿਫਲਾਂ ਲੱਗਦੀਆਂ ਨੇ ਉਹ ਵੀ ਤਾਂ ਸ਼ੇਖੀ ਦੀਆਂ ਲੱਗਦੀਆਂ ਨੇ ਜ਼ਿਆਦਾਤਰ.
0: ਜੀ ਜੀ नहीं यो ही तो गल कर रहे हैं आप. वेखो जी शेखी है ना अपन मान लो शेखी कह लो ज अचीवमेंट कह लो सू स्वाद आता ना एक दूसरे उन्हें दस के शेयर करके तो हूँ समस्या यो ही है भी सानू दसण के लिए अपने बंदे लभने पैंदे है ना. हूँ उदा दिया शेखियां तो हाँ कि गोरे मान लो बहा के गुआढ़ी तुम जो कहोगे भी तो कहोगा ये ऑल राइट
1: डेढ़ मिलियन का हो गया कहते मैं करा.
0: हाँ उन्हें कहना ठीक है जा एक बीयर लैके आ ठीक है लै हो गया होगा ठीक है है ना. वो मजा भी अपने लोगों चाहता है ना. आप गल कर रहे हैं भी उत्थे जी लैंगुएज
1: है
0: तो हूँ मान लो तुम किसी के नाल इस गलते मान लो फुकरी मारी मान लो ज फुकरी कह लो जी अचीवमेंट कह लो भी मैं फलानी गड्डी ली है भाई है ना भी ये गड्डी आस्ट्रेलिया सिर्फ 5 लोगों को है ना. तो हूँ अगला बंदा ताडा मकसद तो यह भी अगला कवे भी है यार
1: कमाल
0: है बड़ी गल ही यार बाबा आगे करती है ना ये तो एमी को भी नहीं ले गई है ना. तो फिर तो ताडा मकसद पूरा हो गया प्याउण दा उन्हों खवाउण दा ते उहदे नाल बहण दा ते जदों अगला कवे भी ठीक है ना तो ताडा उत्थे लस्सी होगी वो ताडी गड्डी लाने लई एक बराबर होगी सो वो तुहानूं होर प्रैशर दऊगी.
1: सो चाहे शेखी हुई है मतलब मैंटल स्ट्रैस तो थोड़ा रिलीज होंदा ही होना कि नहीं.
0: हुण तुसीं कई बंदे वेखो भी वो जदों शेखी मारदे आ ते वो एवें थोड़ी मारदे होणगे उन्हां नूं वेखो भी उन्हां नूं स्वाद आउंदा होगा और रिलैक्स फील करदे होणगे तां ही मारदे आ ना.
1: असीं इह नहीं कह रहे भी वधिया गल आ इह
0: मतलब पर उन्हां नूं लगदा होगा
1: हुण जनरिक गल करदे आ शेखी मारना कोई बड़ी वधिया गल नहीं है.
4: ਇੱਕ ਗੱਲ ਹੋਰ ਵੀ ਆ, ਆਪਣੇ ਲੋਕ ਨਾ ਜਿੱਥੇ ਲਾਲੋ ਜਿਵੇਂ ਵਰਕ ਪਲੇਸਿਸ ਤੇ ਜੇ ਆਪਣੇ ਲੋਕਾਂ ਨੂੰ ਵੇਖ ਲੈਂਦੇ ਨੇ, ਆਪਾਂ ਮਿਕਸ ਅਪ ਹੋਣ ਦੀ ਘੱਟ ਟਰਾਈ ਕਰਦੇ ਹਾਂ, ਆਪਾਂ ਜਾ ਪਰ ਮੇਰੇ ਗਵਾਂਢੀ ਵੀ ਗੋਰੇ ਨੇ, ਉਹਨਾਂ ਨਾਲ ਵੀ ਵਧੀਆ ਬਣਦੀ ਆ, ਠੀਕ ਆ, ਗੱਲਾਂ ਬਾਤਾਂ ਕਰ ਲਈਦੀਆਂ ਨੇ ਤੇ ਕੰਮ ਤੇ ਵੀ ਹੈਗੀਆਂ, ਮੈਂ ਵੀ ਕੰਮ ਹੈ ਉਹਨਾਂ ਦੇ ਲੈਵਲ ਤੇ ਜਾ ਕੇ ਕਿਵੇਂ ਮੇਰੇ ਵੀ ਉੱਪਰ ਦੀ ਲੰਘਦੀਆਂ ਨੇ ਉਹਨਾਂ ਦੀਆਂ ਗੱਲਾਂ ਜਦੋਂ ਛੇੜ ਲੈਂਦੇ ਨੇ, ਤੇ ਇੱਕ ਬਹਿ ਕੇ ਆਇਆ ਵੀ ਆਪਦਾ ਪੰਡਾ ਲੱਗਦਾ ਗਾ ਵੀ ਹਾਂ ਠੀਕ ਆ ਜਾਇਜ਼ ਆਇਆ ਚੱਲੀ ਜਾਓ।
0: ਨਹੀਂ ਉਹੀ ਆਪਾਂ ਆਪਣੇ ਆਪਣੇ ਪੱਧਰ ਦੇ ਉੱਤੇ ਆਪਾਂ ਵੇਖੋ ਤੁਸੀਂ ਸਾਰੇ ਹੀ ਕਰਦੇ ਹਾਂ ਨਾ, ਆਪਾਂ ਜਿਹੜੇ ਇੱਥੇ ਰਹਿੰਦੇ ਹਾਂ ਗਵਾਂਢੀਆਂ ਦੇ ਨਾਲ ਹਰ ਇੱਕ ਦਾ ਹੋਊਗਾ, ਕੋਈ ਮਾਸਾ ਘੱਟ ਬੋਲ ਰਹਿੰਦਾ ਹੋਊਗਾ, ਵੱਧ ਬੋਲ ਰਹਿੰਦਾ ਹੋਊਗਾ, ਕੰਮ 'ਤੇ ਵੀ ਆਪਾਂ ਗੁਜ਼ਾਰੇ ਚਲੋ ਕਰ ਹੀ ਰਹੇ ਹਾਂ, ਸਾਰਾ ਕੁਛ ਚੱਲ ਰਿਹਾ, ਪੰਪ 'ਤੇ ਜਾਂਦੇ ਹਾਂ ਉੱਥੇ ਵੀ ਬੋਲ ਲਈਦਾ, ਕੋਲਸ 'ਤੇ ਜਾਂਦੇ ਹੋ ਉੱਥੇ ਵੀ ਤੁਸੀਂ ਗੱਲ ਕਰਦੇ ਹੋ, ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਸ ਸਭ ਕੁਛ ਦੇ ਬਾਵਜੂਦ ਸਟ੍ਰੈਸ 'ਤੇ ਆਪਾਂ ਮਹਿਸੂਸ ਕਰਦੇ ਹਾਂ ਨਾ, ਸ਼ਾਇਦ ਤੁਸੀਂ ਵੀ ਕਰਦੇ ਹੋਗੇ, ਮਾੜਾ ਜਿਹਾ ਭਾਰ 'ਤੇ ਬੰਦਾ ਮਹਿਸੂਸ ਕਰਦਾ ਹੀ ਆ ਨਾ, ਵੀ ਜੇ ਉਹ ਮੰਨ ਲਓ ਇਹ ਬੈਰੀਅਰ ਹੁੰਦਾ ਹੀ ਨਾ ਤੁਹਾਡੇ ਚਾਰ ਚੁਫੇਰੇ ਹੁੰਦੇ ਹੀ ਸਾਰੇ ਪੰਜਾਬੀ, ਤੇ ਫਿਰ ਤੇ ਸਟ੍ਰੈਸ ਘੱਟ ਹੀ, ਸਟ੍ਰੈਸ ਹੋਣਾ ਨਹੀਂ ਨਾ ਇਸ ਚੀਜ਼ ਨੂੰ ਲੈ ਕੇ, ਕਮ ਸੇ ਕਮ ਸਟ੍ਰੈਸ ਨਹੀਂ ਨਾ ਹੋਣਾ।
4: ਬਾਈ ਜੀ ਗੱਲ ਕਿੱਧਰ ਨੂੰ ਮਰਜ਼ੀ ਭੱਜ ਲਓ, ਜੇ ਆਪਾਂ ਉੱਥੇ ਜਿਹੜੇ ਪੰਜਾਬ 'ਚ ਰਹਿੰਦੇ ਜਿਹੜੇ ਆਪਦੀ ਲੈਂਗੁਏਜ, ਉੱਥੇ ਹੋਰ ਸਮੱਸਿਆਵਾਂ ਨੇ, ਉੱਥੇ ਸਟ੍ਰੈਸ ਕਿਸੇ ਹੋਰ ਚੀਜ਼ ਦੀ ਆ,
0: ਤੁਹਾਡੇ ਲਈ ਪਰਦੇਸੀਆਂ ਲਈ
1: ਦਿਮਾਗੀ ਬੋਝ ਬਣ ਜਾਂਦੀ
0: ਇੱਕ ਐਡ ਆਨ ਹੈ ਨਾ, ਉਹਦੀ ਗੱਲ ਕਰ ਰਹੇ ਹਾਂ।
4: ਤੁਹਾਡੇ ਕੋਲ ਇੱਕ ਏਦਾਂ ਦਾ ਬੰਦਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਕੋਲ ਤੁਸੀਂ ਆਪਦੇ ਔਖੇ ਵੇਲੇ ਦੀ ਗੱਲ ਕਰ ਸਕੋ।
0: ਜੀ ਜੀ,
4: ਕਿਸੇ ਵੀ ਮੁਲਕ ਚ ਬੈਠੇ ਹੋ, ਚਾਹੇ ਪੰਜਾਬ ਚ ਬੈਠੇ ਹੋ, ਜਿੱਥੇ ਤੁਸੀਂ ਨਾ ਆਪਦਾ ਇੱਕ ਵਾਰੀ ਕੱਟ ਦੋ, ਆਪਦਾ ਸੀਕਰੇਟ ਮਨ ਚੋ ਕੱਟ ਦੋ, ਹਲਕੇ ਹੋ ਕੇ ਮਰੂ
0: ਜੀ, ਮਰਨਾ
1: ਸਹੀ ਹੈ।
0: ਥੈਂਕ ਯੂ ਜੀ, ਥੈਂਕ ਯੂ।
4: ਮਤਲਬ ਇਹ ਆ ਵੀ ਆਪਾਂ ਨਾਲ ਲੈ ਕੇ ਜਾ ਕੇ ਵੀ ਕੀ ਕਰਾਂਗੇ ਉਹ ਚੀਜ਼ ਨੂੰ, ਮਤਲਬ ਆਪਦਾ ਹਾਲਤ ਹੈ ਉਹ ਜੋ, ਉਸ ਤੋਂ ਬਾਅਦ ਚਾਹੇ ਕੁਛ ਵੀ ਹੋ ਜਾਏ
0: ਜੀ,
4: ਕਹਿਣ ਤੋਂ ਭਾਵ ਨਹੀਂ ਸੀ।
0: ਬਿਲਕੁਲ ਬਿਲਕੁਲ, ਥੈਂਕ ਯੂ ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਤੁਹਾਡੀ। ਮੈਂ ਨਾ ਉੱਥੇ ਆਪਾਂ ਹੁਣ ਕਈ ਕੰਟਰੀ ਇੱਦਾਂ ਦੇ ਨੇ ਜਿੱਥੇ, ਇੱਥੇ ਤਾਂ ਚਲੋ ਫਿਰ ਵੀ ਮੰਨ ਲਓ ਆਪਾਂ ਨੂੰ ਅੰਗਰੇਜ਼ੀ ਹੱਥ ਪੈਰ ਮਾਰਨਾ ਸਾਨੂੰ ਸਕੂਲਾਂ ਤੋਂ ਹੀ ਆ ਜਾਂਦਾ। ਹੁਣ ਕਈ ਦੇਸ਼ ਇੱਦਾਂ ਦੇ ਨੇ ਜਿੱਥੇ ਮੰਨ ਲਓ ਬਿਲਕੁਲ ਹੀ ਨਹੀਂ, ਉੱਥੋਂ ਦੀ ਲੈਂਗੁਏਜ ਤੁਹਾਨੂੰ ਬਿਲਕੁਲ ਨਹੀਂ ਆਉਂਦੀ। ਹੁਣ ਆਪਣੇ ਕਿੰਨੇ, ਆਪਾਂ ਚਾਈਨਾ ਦੀ ਚਲੋ ਗੱਲ ਕਰ ਰਹੇ ਹਾਂ, ਆਪਣੇ ਕਿੰਨੇ ਭਾਰਤੀ ਨੇ ਜਿਹੜੇ ਚਾਈਨਾ 'ਚ ਰਹਿੰਦੇ ਨੇ।

0: ਦੇ ਲਈ ਤਾਂ ਸ਼ਾਬਾਸ਼ੀ ਆ ਜਿਹੜੇ ਢੰਗ ਦੇ ਨਾਲ ਤੁਸੀਂ ਗੁਜ਼ਾਰਾ ਕੀਤਾ ਜਾਂ ਜਿਹੜੇ ਢੰਗ ਦੇ ਨਾਲ ਤੁਸੀਂ ਬਾਹਰ ਆ ਕੇ ਮੈਨੇਜ ਕੀਤੀਆਂ ਚੀਜ਼ਾਂ, ਪਰ ਫਿਰ ਵੀ ਉਹ ਚੀਜ਼ ਜਿਹੜੀ ਆ ਉਹ ਅਸੀਂ ਕਿਤੇ ਤੁਹਾਨੂੰ ਤੰਗ ਕਰ ਰਹੀ ਹੈ ਨਹੀਂ ਕਰ ਰਹੀ, ਬਹੁਤ ਵਧੀਆ ਗੱਲ ਆ ਕੋਈ ਜੇ ਮੈਨੇਜ ਕਰ ਰਿਹਾ ਵਾ ਤਾਂ ਬਹੁਤ ਵਧੀਆ ਗੱਲ ਆ, ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵਾ, ਉਹਦੇ ਵਾਂਗੂ ਕਰਨਾ ਚਾਹੀਦਾ ਵਾ ਜਿਹੜਾ ਬੰਦਾ ਕਹਿ ਰਿਹਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਦੇ ਨਾਲ, ਪਰ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਹੈਗੀ ਆ, ਕਿਉਂਕਿ ਲੈਂਗੁਏਜ ਕਿਤੇ ਨਾ ਕਿਤੇ ਬੈਰੀਅਰ 'ਤੇ ਬਣ ਜਾਂਦੀ ਆ ਅਤੇ ਜਦੋਂ ਸਾਨੂੰ ਨਹੀਂ ਆਪਣਾ ਆਪ ਐਕਸਪਲੇਨ ਕਰਨ ਆਉਂਦਾ ਸਾਨੂੰ ਖਿਝ ਆਉਂਦੀ ਆ, ਖਿਝ ਮਤਲਬ ਕਿ ਤੁਹਾਡੇ ਦਿਮਾਗ 'ਤੇ ਪ੍ਰੈਸ਼ਰ,
1: ਆਪਣੇ ਆਪ ਦਾ ਡੁੱਲ ਜਾਣਾ, ਆਪਣੇ ਆਪ ਨੂੰ ਐਕਸਪ੍ਰੈਸ ਕਰ ਦੇਣਾ ਹੈ ਨਾ, ਉਹ ਬਹੁਤ ਜ਼ਰੂਰੀ ਆ ਗੁੱਪ ਗੁਬਾਰ ਕੱਢਣ ਲਈ। ਜ਼ਫਰ ਸਾਹਿਬ ਦਾ ਹੀ ਲਿਖਿਆ ਹੋਇਆ, ਬੱਦਲਾ ਵੇ ਬੱਦਲਾ ਆਪੇ ਨੂੰ ਉਲੱਦ ਲਾ, ਡੁੱਲ ਕੇ ਵੇ ਹੋ ਜਾ ਮੋਹਲੇ ਧਾਰ, ਭਰੇ ਪੀਤੇ ਰਹਿਣ ਨਾਲੋਂ ਡੁੱਲ ਜਾਣਾ ਕਿਤੇ ਚੰਗਾ, ਡੁੱਲਣੇ ਨੂੰ ਕਹਿੰਦੇ ਨੇ ਪਿਆਰ।
0: ਸਹੀ ਗੱਲ ਹੈ,
1: ਉਹ ਡੁੱਲ ਤੁਸੀਂ ਆਪਦੀ ਜ਼ਬਾਨ 'ਚ ਹੀ ਸਕਦੇ ਹੋ।
0: ਆਪਾਂ ਬਹੁਤੀ ਵਾਰੀ ਆਪਾਂ ਉਹਦੇ 'ਚ ਜੇਦਰ ਇਸਾਂ 'ਚ ਵੀ ਬਲੌਕ ਮਾਰ ਲੈਂਦੇ ਨਾ, ਕਿਉਂਕਿ ਆਪਾਂ ਉਹਦੇ 'ਚ ਪੈ ਜਾਂਦੇ ਹਾਂ
1: ਸ਼ੇਅਰਿੰਗ ਅਤੇ ਕੰਪਲੀਸ਼ਨ ਆਪਦੀ ਜ਼ਬਾਨ 'ਚ ਉਹਦੇ ਉਹਦੇ ਵਰਗੀ ਰੀਸ ਕੋਈ ਨਹੀਂ।
0: 165 ਲਾਸਟ ਕਾਲਰ ਹੋਣਗੇ ਜੀ ਸਾਡੇ, ਤੁਸੀਂ ਆਉਂਦੇ ਹੋ।
2: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਹੋਰ ਠੀਕ ਠਾਕ ਜੀ?
0: ਜੀ ਬਹੁਤ ਵਧੀਆ ਬੇਟੇ।
2: ਹਾਂਜੀ ਹਾਂਜੀ,
0: ਤੇ ਕੀ ਸਾਂਝ ਪਾਓਗੇ?
2: ਮੈਂ ਸਟ੍ਰੈਸ ਤੇ ਪਾ ਦਿੰਦਾ ਜੀ।
0: ਹਾਂਜੀ ਹਾਂਜੀ, ਪਾਓ ਜੀ ਸਟ੍ਰੈਸ, ਪਾਓ ਸਟ੍ਰੈਸ ਪਾਓ ਪਹਿਲਾਂ।
2: ਇਹ ਜਿਹੜੀ ਸਟ੍ਰੈਸ ਹੈ ਜੀ, ਮੈਂ ਜੀ ਤਿੰਨ ਚਾਰ
0: ਬਹੁਤ ਵਧੀਆ ਵਿਸ਼ਾ ਜੀ। ਅਸੀਂ ਤਾਂ ਕਹਿੰਦੇ ਨੇ ਕਿ ਘਰ ਬਾਰ ਹਰ ਥਾਂ ਪੰਜਾਬੀ ਬੋਲਦੇ ਹਾਂ, ਤੇ ਜਿੱਥੇ ਲੋੜ ਹੋਵੇ ਉੱਥੇ ਅੰਗਰੇਜ਼ੀ ਨੂੰ ਵੀ ਸੱਦਾ ਦਈਏ। ਮੇਰੇ ਨਾਲ ਤਾਂ ਕਹਿੰਦੇ ਨੇ ਕਿ ਜੇ ਕੋਈ ਪੰਜਾਬੀ ਭੈਣ ਭਰਾ ਇੰਗਲਿਸ਼ ਬੋਲਣ ਲੱਗੇ ਦੁਕਾਨ 'ਤੇ ਤਾਂ ਹਾਂਜੀ ਵਧੀਆ ਕਹਿ ਕੇ ਉਹਨਾਂ ਨੂੰ ਪੰਜਾਬੀ ਬੋਲਣ ਲਾ ਲਈਦਾ ਵਾ, ਅਤੇ ਆਪਣੇ ਦੇ ਉੱਤੇ ਮਾਣ ਦੇ ਨਾਲ ਦੱਸੀਦਾ ਵਾ ਵੀ ਆਪਾਂ ਮਾਝੇ ਵਾਲੇ ਹਾਂ। ਮਤਲਬ ਥੋੜ੍ਹਾ ਜਿਹਾ ਆਪਾਂ ਸ਼ਾਇਦ ਜਾਂ ਤਾਂ ਆਪਾਂ ਨਹੀਂ ਸਹੀ ਐਕਸਪਲੇਨ ਕਰ ਪਾਏ, ਮਤਲਬ ਮਸਲਾ ਉਹ ਨਹੀਂ ਆ, ਗੁਜ਼ਾਰਾ ਸਾਰੇ ਕਰ ਰਹੇ ਨੇ, ਬਹੁਤ ਵਧੀਆ ਕਰ ਰਹੇ ਨੇ, ਕੋਈ ਨਹੀਂ ਇਹੋ ਜਿਹਾ ਹੋਊਗਾ ਜਿਹੜਾ ਨਹੀਂ ਮਾਣ ਮਹਿਸੂਸ ਕਰਦਾ, ਕੋਈ ਨਹੀਂ ਆ ਜਿਹੜਾ ਨਹੀਂ ਗੁਜ਼ਾਰਾ ਕਰ ਰਿਹਾ। ਸਾਡਾ ਮਸਲਾ ਅੱਜ ਦਾ ਜਿਹੜਾ ਇਹੀ ਮੈਂ ਆਪਣੇ ਕਾਲਰ ਅਗਲੇ ਲਾਈਨ ਤੋਂ ਪਹਿਲਾਂ ਦੱਸਦਾ, ਹੋ ਸਕਦਾ ਇਹਨਾਂ ਨੂੰ ਵੀ ਕੰਫਿਊਜ਼ਨ ਹੋਵੇ ਕਿ ਗੁਜ਼ਾਰਾ ਤਾਂ ਸਾਰਾ ਕੁਛ ਚੱਲ ਰਿਹਾ ਵਾ, ਸਾਰਾ ਕੁਛ ਠੀਕ ਆ, ਪਰ ਕਿਸੇ ਦੂਸਰੇ ਹੋਰ ਕਿਸੇ ਭਾਸ਼ਾ ਵਾਲੇ ਦੇਸ਼ ਦੇ ਵਿੱਚ ਹੋਣਾ ਜਿੱਥੇ ਚਾਰ ਚੁਫੇਰੇ, ਮੰਨ ਲਓ ਇੱਥੋਂ ਦੀ ਆਪਾਂ ਐਗਜ਼ਾਮਪਲ ਲੈਂਦੇ ਕਿ ਚਾਰ ਚੁਫੇਰੇ ਅੰਗਰੇਜ਼ੀ ਆ, ਹੁਣ ਆਪਾਂ ਪੰਜਾਬੀ ਵਾਲੇ ਹਾਂ, ਸਾਨੂੰ ਮੰਨ ਲਓ 70% ਆਉਂਦੀ ਹੋਊਗੀ, 80% ਆਉਂਦੀ ਹੋਊਗੀ, ਜਾਂ ਮੰਨ ਲਓ 50% ਆਉਂਦੀ ਹੋਊਗੀ, ਪਰ ਉਹ ਜਿਹੜੀ ਚੀਜ਼ ਆ ਆਪਣੇ ਹਾਵ ਭਾਵ ਉਸ ਤਰੀਕੇ ਦੇ ਨਾਲ ਨਾ ਵਿਅਕਤ ਕਰ ਪਾਉਣੇ ਕਿ ਉਹ ਚੀਜ਼ ਸਾਨੂੰ ਪ੍ਰੈਸ਼ਰ ਦਿੰਦੀ ਹੈ, ਸਿਰਫ ਇੰਨਾ ਕੁ ਮਸਲਾ ਕਿ ਉਹ ਸਟ੍ਰੈਸ 'ਚ ਐਡ ਆਨ ਕਰਦੀ ਹੈ ਉਹ ਚੀਜ਼। ਹਾਂਜੀ 165 ਤੁਸੀਂ ਆਉਂਦੇ ਹੋ ਜੀ।
2: ਹਾਂਜੀ ਵੀਰ ਜੀ, ਜੀ ਸਟ੍ਰੈਸ ਮੇਰੇ ਤੇ ਘੱਟੋ ਘੱਟ 3-4 ਵਾਰੀ ਆਈ ਹੈ ਜੀ।
0: ਨਹੀਂ ਇਕੱਲੇ ਸਟ੍ਰੈਸ ਦੀ ਗੱਲ ਨਹੀਂ ਚੱਲ ਰਹੀ, ਤੂੰ ਮੈਂ ਫਿਰ ਬੇਨਤੀ ਕਰਦਾ ਕਿ ਲੈਂਗੁਏਜ ਦੇ ਨਾਲ ਜੋੜ ਕੇ ਗੱਲ ਕਰਿਓ, ਵੈਸੇ ਤੇ ਸਾਨੂੰ ਮਤਲਬ ਮੰਨ ਲਓ ਜ਼ਿੰਦਗੀ ਸਟ੍ਰੈਸਾਂ ਨਾਲ ਹੀ ਭਰੀ ਹੈਗੇ। ਹਾਂਜੀ
2: ਹਾਂਜੀ ਹਾਂਜੀ, ਤੇ ਜਿੱਥੋਂ ਤੱਕ ਲੈਂਗੁਏਜ ਦੇ ਕਰਕੇ ਹੀ ਆਈ ਆ, ਵੈਸੇ ਨਹੀਂ ਆਈ
0: ਜੀ ਜੀ,
2: ਤੇ ਹਾਂ ਮੈਨੂੰ ਇੱਕ ਟਾਈਮ ਐ ਲੱਗਾ ਸੀ ਵੀ ਉਸ ਕਰਕੇ ਹੀ ਮੇਰਾ ਸਾਰਾ ਕੰਮ ਖਰਾਬ ਹੋ ਰਿਹਾ, ਮੇਰੀ ਇੰਗਲਿਸ਼ ਕਿਉਂ ਨਹੀਂ ਆ ਰਹੀ, ਤੇ ਮੇਰੇ ਅੰਦਰ ਇੰਗਲਿਸ਼ ਹੈਗੀ ਉਹ ਬਾਹਰ ਨਿਕਲ ਰਹੀ
0: ਜੀ,
2: ਜਦੋਂ ਮੈਨੂੰ ਲੋੜ ਹੁੰਦੀ ਆ ਵੀ ਉਦੋਂ ਮੇਰੇ ਵਰਤੀ ਕਿਉਂ ਨੀ ਜਾ ਰਹੀ, ਉਹ ਅੰਦਰ ਸਟੋਰ ਕਿਉਂ ਰਹਿੰਦੀ ਆ,
0: ਉਹ ਚੀਜ਼ ਤੰਗ ਕਰਦੀ ਆ।
2: ਹਾਂ ਉਹ ਚੀਜ਼ ਤੰਗਦੀ, ਉਹ ਮੈਨੂੰ ਕੀ ਹੱਲ ਲੱਭਾ ਵੀ ਕੌਨਫੀਡੈਂਸ ਲੂਜ਼ ਹੋ ਜਾਂਦਾ ਨਾ ਜਦੋਂ ਆਪਾਂ ਇੰਗਲਿਸ਼ ਬੋਲਣ ਲੱਗਦੇ ਆ, ਤੇ ਉਹੀ ਜੇ ਕਿਤੇ ਇੱਕ ਪੈਗ ਲਾ ਕੇ ਬੋਲ ਗਏ ਤਾਂ ਵਧੀਆ ਬੋਲੀ ਜਾਂਦੀ ਆ, ਤੇ ਉਹ ਕਹਿੰਦੀ ਅੰਦਰ ਤੁਹਾਡੇ ਦੇ ਉਹੀ ਤੇਰਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਸਭ ਕੁਛ, ਤੁਸੀਂ ਜਾਣੀ ਕਿ ਉਦੋਂ ਫੀਲ ਨੀ ਕਰਦੇ ਵੀ ਮੈਨੂੰ ਕਿਹੋ ਜਿਹੀ ਆਊਗੀ। ਇਹ ਸਾਡੇ ਨਾਲ ਘਟਨਾ ਵਾਪਰੀ ਜਦੋਂ ਅਸੀਂ ਆਏ 2009 ਦੇ ਵਿੱਚ ਆਸਟ੍ਰੇਲੀਆ ਵਿੱਚ, ਤੇ ਉਸ ਜਦੋਂ ਅਸੀਂ ਆਪਣੇ ਗ੍ਰੈਫਸ ਦੀ ਕਰਦੇ ਪ੍ਰੋਨਿੰਗ, ਤੇ ਉੱਥੇ ਗੋਰੇ ਨੇ ਸਾਨੂੰ ਇਹ ਕਿਹਾ ਸੀ ਵੀ ਜਿਹੜੀਆਂ ਤੂੰ ਹੈਗੀਆਂ ਨਾ ਆਪਣੀਆਂ ਟਾਹਣੀਆਂ ਬਰੀਕ ਉਹਨਾਂ ਨੂੰ ਕੱਟਣਾ ਨੀ ਗਾ, ਉਹ ਮੇਰੇ ਨਾਲ ਦਾ ਮੁੱਢੂ ਗੱਡੀ ਆਇਆ,
0: ਓਕੇ
2: ਉਹ ਸਾਡੀ ਗੱਲ ਪੈ ਗਿਆ ਵੀ ਤੂੰ ਆਹ ਕੀ ਕੀਤਾ, ਉਹ ਕਵੇ ਓਕੇ
0: ਜੀ,
2: ਉਹ ਜਿਹੜੀ ਗੱਲ ਆਵੇ ਉਹ ਕਵੇ ਓਕੇ ਓਕੇ ਓਕੇ, ਉਹ ਜਿਹੜਾ ਹੁਣ ਕਨੈਕਟ ਹੈਗਾ ਜਿਹਨੇ ਥਰੂ ਆਏ ਸੀ ਉਹ ਕਹਿੰਦਾ ਉੱਥੇ ਇੰਡੀਅਨ ਬਰੈਡੀ ਲੱਗੀ, ਉਹ ਸਾਰੇ ਕੰਮ ਓਕੇ ਓਕੇ ਕਰੀ ਜਾਂਦੇ ਆ, ਕਹਿੰਦਾ ਐ ਰਹੀ ਤਾਂ ਮੇਰਾ ਉਹਨਾਂ ਨੇ ਵੈਸੇ ਕੰਮ ਓਕੇ ਕਰ ਦੇਣਾ।
0: ਹਾਂਜੀ
2: ਮੈਂ ਉਹ ਸਾਨੂੰ ਆ ਕੇ ਸਮਝਾਇਆ, ਉਹ ਬੇਚਾਰਾ ਬੋਲਦਾ ਸੀ ਉਹ ਨੇਪਾਲ ਤੋਂ ਸੀ, ਉਹ ਕਹਿੰਦਾ ਤੁਸੀਂ ਆਹ ਗੱਲ ਗਲਤ ਕਰ ਰਹੇ ਹੋ, ਤੇ ਤੁਹਾਨੂੰ ਉਹ ਕਹਿ ਰਿਹਾ ਵੀ ਇਹ ਛੋਟੀਆਂ ਟਾਹਣੀਆਂ ਨਹੀਂ ਕੱਟਣੀਆਂ, ਉਹ ਮੈਂ ਦੋ ਵਾਰੀ ਮੈਂ ਵੀ ਇਹਨੂੰ ਕਹਿ ਚੁੱਕਿਆ ਵੀ ਇਹ ਕੰਮ ਨਹੀਂ ਕਰਨਾ ਹੈਗਾ ਇਸੇ ਕਰਕੇ ਆਪਣਾ

0: ਗੁੱਸੇ ਹੋ ਰਿਹਾ ਉਹ
1: ਜੀ
0: ਤੇ ਇਹ ਫਾਰਮਿੰਗ ਦੇ ਵਿੱਚ ਨਾ ਇੱਕ ਜਦੋਂ ਆਪਣੇ ਜਿੰਨੇ ਆਪਣੇ ਵੈਤਨਾਮੀ ਕੰਬੋਡੀਅਨ ਕੰਮ ਕਰਦੇ ਆ ਉਹਨਾਂ ਦੀ ਇੰਗਲਿਸ਼ ਆਪਣੇ ਨਾਲੋਂ ਵਧੀਆ
1: ਜੀ
0: ਸਮਝਾਉਂਦੇ ਉਹ ਵੀ ਇੰਗਲਿਸ਼ ਸੀ ਸਾਰਾ ਕੰਮ ਉਹਨਾਂ ਦਾ ਵੀ ਉਲਟੀ ਸਮਝਦੇ ਰਹੇ ਆ ਜਾਣੀ ਕਿ ਤੇ ਆਇਆ ਪਹਿਲੇ ਸਾਲ ਡੇਢ ਸਾਲ ਤਾਂ ਆਹੀ ਕੁਛ ਰਿਹਾ ਉਦੋਂ ਬਹੁਤ ਔਖੇ ਰਹੇ ਆ ਬਸ ਹੌਲੀ ਹੌਲੀ ਹੌਲੀ ਹੌਲੀ ਚੱਲ ਵਧੀਆ ਕੰਮ ਰਿੜ ਪਿਆ
2: ਦਿਮਾਗੀ ਬੋਝ ਘਟਿਆ
1: ਉਹਨੂੰ ਜਦੋਂ ਨਿੱਤ ਤੁਸੀਂ ਕੋਈ ਕੰਮ ਕਰਨਾ ਫਿਰ ਕਿਸੇ ਨੂੰ ਕਹਿਣ ਦੱਸਣ ਦੀ ਵੀ ਨਹੀਂ ਨਾ ਲੋੜ ਪੈਂਦੀ ਫਿਰ ਤਾਂ ਪਤਾ ਵਾ ਵੀ ਇਹੋ ਹੀ ਕਰਨਾ ਇੱਦਾਂ ਹੀ ਕਰਨਾ
0: ਹਾਂਜੀ ਹਾਂਜੀ ਹਾਂਜੀ ਪਰ ਆਉਂਦੀ ਆ ਵੀ ਲੈਂਗੁਏਜ ਦੀ ਪ੍ਰੋਬਲਮ ਬਹੁਤ ਆਉਂਦੀ ਆ ਜਿੱਥੇ ਪਹਿਲੇ ਤਾਂ ਇੱਥੇ ਹੈਗੇ ਕਨਫਿਊਜ਼ ਹੋਏ ਉੱਥੇ ਆਪਾਂ ਕਾਓ ਕਹਿੰਦੇ ਆ ਇੱਥੇ ਹੁਣ ਬੀਫ ਦਾ ਮੀਟ ਹੋ ਗਿਆ ਮੈਂ ਤੇ ਸਮਝਣਾ ਵੀ ਕੀ ਹੋਈ ਜਾਂਦਾ
1: ਜੀ
0: ਉੱਥੇ ਆਪਾਂ ਗੋਡ ਕਹਿੰਦੇ ਆ ਗੋਡ ਦਾ ਮੀਟ ਕਹਿੰਦੇ ਮਟਨ ਤਾਂ ਉੱਥੇ ਕੋਈ ਵਿਰਲਾ ਵਿਰਲਾ ਕੋਈ ਕਹਿੰਦਾ ਹੁੰਦਾ ਸੀ ਤੇ ਇੱਥੇ ਆ ਕੇ ਉਹ ਵੀ ਮਟਨ ਹੋ ਗਿਆ ਤੇ ਕਈ ਚੀਜ਼ਾਂ ਦੇ ਇੱਥੇ ਆ ਗਏ ਉਹ ਜਿਹੜੇ ਆਪਾਂ ਉੱਥੇ ਲਰਨ ਕੀਤੀ ਇੰਗਲਿਸ਼ ਉਹ ਬਦਲੀ ਗਈ ਇੱਥੇ ਆ ਗਏ
2: ਰੱਖ ਲਾ ਰੱਬ ਦੇ ਵਾਸਤੇ
1: ਮਿਹਰਬਾਨੀ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲ ਮਨਦੀਪ ਸਿੱਧੂ ਜੀ ਕਹਿੰਦੇ ਬੜਾ ਵਧੀਆ ਪ੍ਰੋਗਰਾਮ ਜੀ ਧੰਨਵਾਦ ਕਹਿੰਦੇ ਨੇ ਜਿੰਨਾ ਤੁਸੀਂ ਆਪਣੀ ਮਾਂ ਬੋਲੀ ਨਾਲ ਜ਼ਿਆਦਾ ਜੁੜੇ ਹੁੰਦੇ ਹੋ ਉਨਾ ਹੀ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਆਪਣੀ ਦਿਲ ਦੀ ਗੱਲ ਦੱਸਣੀ ਔਖੀ ਹੁੰਦੀ ਆ ਮੈਨੂੰ ਇਸ ਦੇਸ਼ ਦੇ ਵਿੱਚ 19 ਸਾਲ ਹੋ ਗਏ ਨੇ ਪਰ ਫਿਰ ਵੀ ਲੱਗਦਾ ਹੈ ਕਿ ਜਦ ਮਨ ਦੀ ਕੋਈ ਗੱਲ ਅੰਗਰੇਜ਼ੀ ਦੇ ਵਿੱਚ ਕਰਨੀ ਪੈ ਜਾਵੇ ਤਾਂ ਆਪਣਾ ਆਪ ਐਕਸਪ੍ਰੈਸ ਕਰਨਾ ਨਹੀਂ ਆਉਂਦਾ ਜਾਂ ਕਹਿ ਲਓ ਵੀ ਉਨੇ ਵਧੀਆ ਤਰੀਕੇ ਦੇ ਨਾਲ ਆਪਾਂ ਨਹੀਂ ਕਰ ਪਾਉਂਦੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਸਿਮਨ ਜੀ ਅਤੇ ਜੀਤ ਪੁੱਟਰ ਜੀ ਕਹਿੰਦੇ ਕਿ ਗੁੱਡ ਡੇ ਅਤੇ ਧੰਨਵਾਦ ਜੀ ਤੁਹਾਡਾ ਅਤੇ ਟਾਈਗਰ ਜੀ ਕੀ ਖਾਧਾ ਜੀ ਤੁਸੀਂ ਹਾਂਜੀ ਕੱਲ੍ਹ ਦਾ ਡਿਨਰ ਕਹਿੰਦੇ ਕਿ ਸੂਪ ਡੰਪਲਿੰਗਸ ਧੰਨਵਾਦ ਜੀ ਤੁਹਾਡਾ ਜਸਕਿਰੀ ਜੀ ਕਹਿੰਦੇ ਨੇ ਕਿ ਈਦ ਮੁਬਾਰਕ ਸਾਰਿਆਂ ਨੂੰ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਲੈਂਗੁਏਜ ਬੈਰੀਅਰ ਆਲਵੇਜ਼ ਹੈਪਨ ਈਵਨ ਇਨ ਸਟੇਟਸ ਟੂ ਸਟੇਟਸ ਕਹਿੰਦੇ ਕਿ ਲਾਈਕ ਇਫ ਐਵਰੀਵਨ ਇਨ ਐਨੀਵਨ ਇਨ ਹਰਿਆਣਾ ਗੋਜ਼ ਟੂ ਪੰਜਾਬ ਔਰ ਸਿਮਿਲਰ ਟੂ ਈਸਟ ਅਤੇ ਇਨ ਮੈਜੋਰਿਟੀ ਪੀਪਲ ਸਪੀਕ ਲੋਕਲ ਐਂਡ ਯੂ ਆਲਵੇਜ਼ ਫੀਲ ਲਿਟਲ ਬਿਟ ਸਟ੍ਰੈਸਡ ਉੱਥੇ ਇੱਕ ਹੋਰ ਤਰ੍ਹਾਂ ਦਾ ਸਟ੍ਰੈਸ ਹੁੰਦਾ ਨਾ ਵੀ ਤੁਹਾਨੂੰ ਤੁਹਾਡਾ ਸ਼ਾਇਦ ਕੋਈ ਮਜ਼ਾਕ ਉਡਾ ਰਿਹਾ ਅਮਨ ਸੋਹਤਾ ਜੀ ਕਹਿੰਦੇ ਨੇ ਕਿ ਦਿਆ ਜੀ ਪੰਜਾਬੀ ਚੈਟ ਬਹੁਤ ਲੱਗਦੇ ਮੈਨੂੰ ਅਤੇ ਕਹਿੰਦੇ ਕਿ ਸੋ ਪਰਫੈਕਟ ਐਵਰੀ ਟਾਈਮ ਔਨ ਐਵਰੀ ਟੋਪਿਕ ਹਾਂਜੀ ਬਿਲਕੁਲ ਜੀ ਦਿਆ ਜੀ ਦਾ ਬੜਾ ਵਧੀਆ ਸਮੀਖਿਆ ਹੁੰਦੀ ਹੈ ਹਰ ਇੱਕ ਟੋਪਿਕ ਦੇ ਉੱਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰੀ ਇੰਗਲਿਸ਼ ਐਵੇਂ ਜਿਵੇਂ ਖੇਤਾਂ ਵਿੱਚ ਯੂਰੀਆ ਸਿੱਟਦੇ ਹਾਂ ਤੰਗ ਬਹੁਤ ਹੁੰਦੇ ਆ ਟੈਨਸ਼ਨ ਤਾਂ ਹੁੰਦੀ ਹੈ ਭਾਅ ਜੀ ਮੇਰਾ ਇੱਕ ਮਿੱਤਰ ਆ ਗੋਰੇ ਨਾਲ ਕਿਸੇ ਗੱਲੋਂ ਲੜ ਪਿਆ ਅਤੇ ਗੋਰਾ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਅਤੇ ਮੇਰਾ ਦੋਸਤ ਕਹਿੰਦਾ ਆਈ ਐਮ ਨੋਟ ਯੂਅਰ ਸਿਸਟਰ ਇਨ ਲਾਅ
2: ਮਜ਼ਾਕ ਕਰਨ ਨੂੰ ਮੈਂ ਸਾੜੀ ਲੱਗਦਾ
1: ਕਹਿ ਦਿੰਦੇ ਹੋ ਅਤੇ ਬਲਪ੍ਰੀਤ ਰੱਤੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬਹੁਤ ਵਧੀਆ ਟੌਪਿਕ ਹੈ ਜੀ ਲੈਂਗੁਏਜ ਨੂੰ ਲੈ ਕੇ ਅਤੇ ਕਹਿੰਦੇ ਕਿ ਮੈਨੂੰ ਕਈ ਵਾਰੀ ਇਹ ਸੋਚਦਾ ਵਾਂ ਮੈਂ ਕਿ ਆਪਣੀ ਲੈਂਗੁਏਜ ਪੰਜਾਬੀ ਐਂਡ ਹਿੰਦੀ ਹੋਣ ਕਰਕੇ ਆਪਾਂ ਉਸ ਤਾਂ ਉਹ ਉਹਨੂੰ ਕਿੰਨੀ ਬਰੀਕੀ ਦੇ ਨਾਲ ਸੁਣ ਸਕਦੇ ਹਾਂ ਸਮਝ ਸਕਦੇ ਹਾਂ ਅਤੇ ਬਹੁਤ ਮਜ਼ੇ ਨਾਲ ਕਹਿੰਦੇ ਕਿ ਸੁਣਦੇ ਵੀ ਹਾਂ ਬਟ ਜਦੋਂ ਕਹਿੰਦੇ ਕਿ ਉਹ ਇੰਗਲਿਸ਼ ਦੇ ਵਿੱਚ ਕੋਈ ਵੀ ਸਪੀਚ ਕਰਦੇ ਹੋਣ ਤਾਂ ਉਦੋਂ ਉਨਾ ਮਜ਼ਾ ਜਾਂ ਫਿਰ ਸਕੂਨ ਨਹੀਂ ਮਿਲਦਾ ਮੈਂ ਕਹਿੰਦੇ ਨੇ ਕਿ ਕਈ ਵਾਰੀ ਫੀਲ ਕਰਦਾ ਹਾਂ ਕਿ ਇੰਗਲਿਸ਼ ਸੁਣ ਕੇ ਵੀ ਗੋਰਿਆਂ ਨੇ ਉਸਨੂੰ ਵੀ ਆਪਣੀਆਂ ਪਲਕਾਂ ਦੇ ਉੱਤੇ ਰੱਖੇ ਮਾਫ਼ੀ ਚਾਹੁੰਦਾ ਜੀ ਮਤਲਬ ਕਾਫ਼ੀ ਤੁਸੀਂ ਮਿਹਨਤ ਕੀਤੀ ਹੈ ਪਰ ਮੇਰਾ ਕਹਿ ਲਓ ਵੀ ਮੇਰੇ ਜੰਪਰ ਜਵਾਬ ਦੇ ਜਾਂਦੇ ਆ ਇੰਨੀ ਜ਼ਿਆਦਾ ਅੰਗਰੇਜ਼ੀ ਪੜ੍ਹਨ ਤੋਂ ਤਾਂ ਥੋੜ੍ਹਾ ਜਿਹਾ ਤੁਸੀਂ ਜੇ ਪੰਜਾਬੀ 'ਚ ਲਿਖਦਿਆ ਕਰੋ ਤਾਂ ਮੇਰੇ ਲਈ ਸ਼ਾਇਦ ਥੋੜ੍ਹਾ ਜਿਹਾ ਸੌਖਾ ਹੋ ਜਾਵੇ ਜਾਂ ਫਿਰ ਕੁਝ 'ਚ ਸਮੁੰਦਰ ਭਰ ਦਿਆ ਕਰੋ ਦੋ ਕੁ ਲਾਈਨਾਂ ਦਾ ਕਰ ਦਿਆ ਕਰੋ ਬਿਲਕੁਲ ਕਹਿੰਦੇ ਕਿ ਬਾਈ ਜੀ ਲੈਂਗੁਏਜ ਬੈਰੀਅਰ ਕਹਿੰਦੇ ਕਿ ਸਟ੍ਰੈਸ ਦਾ ਕਾਰਨ ਬਣਦੀਆਂ ਨੇ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਜਦੋਂ ਹਸਬੈਂਡ 18 ਸਾਲਾਂ ਦੇ ਸੀ ਅਤੇ ਆਸਟ੍ਰੇਲੀਆ ਆਏ ਅਤੇ ਉਹਨਾਂ ਦੇ ਲਈ ਸਭ ਕੁਛ ਨਵਾਂ ਸੀ ਅਤੇ ਲੈਂਗੁਏਜ ਪ੍ਰੋਬਲਮ ਦੇ ਕਰਕੇ ਉਹ ਬਹੁਤ ਲੋਸਟ ਅਤੇ ਸਟ੍ਰੈਸ ਫੀਲ ਕਰਦੇ ਸੀ ਬਟ ਹੁਣ ਕਹਿੰਦੇ ਨੇ ਕਿ ਹੁਣ ਕੋਈ ਪ੍ਰੋਬਲਮ ਨਹੀਂ ਸੋਹਣੀ ਗੱਲ ਇਹ ਹੈ ਜੀ ਆਪਾਂ ਕੰਕਲੂਡ ਵੀ ਇਸੇ ਚੀਜ਼ ਦੇ ਉੱਤੇ ਕਰਾਂਗੇ ਕਿ ਬੜਿਆਂ ਸਾਰਿਆਂ ਨੇ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਬੜਾ ਸੋਹਣਾ ਆਪਾਂ ਸਿੱਖ ਲਿਆ ਸਾਰਾ ਕੁਛ ਅਤੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਰਾ ਕੁਛ ਬੜਾ ਵਧੀਆ ਚੱਲ ਰਿਹਾ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਆਈ ਘਰ ਬਾਰ ਵੀ ਖੜ੍ਹੇ ਕੀਤੇ ਕਾਰੋਬਾਰ ਵੀ ਚੱਲ ਰਹੇ ਨੇ ਨੌਕਰੀਆਂ ਵੀ ਚੱਲ ਰਹੀਆਂ ਪੈਸੇ ਵੀ ਕਮਾਏ ਬੱਚੇ ਵੀ ਪੜ੍ਹਾ ਰਹੇ ਪਰ ਇਸ ਸਭ ਕੁਛ ਦੇ ਦਰਮਿਆਨ ਅਸੀਂ ਇਹ ਆਪਣੇ ਮਨ ਦੇ ਉੱਤੇ ਕਦੀ ਚੀਜ਼ਾਂ ਹਾਵੀ ਨਹੀਂ ਹੋਣ ਦਿੱਤੀਆਂ ਵੀ ਇਸ ਲੈਂਗੁਏਜ ਦੇ ਕਰਕੇ ਵੀ ਸਾਨੂੰ ਕੋਈ ਪ੍ਰੋਬਲਮ ਹੈ, ਪਰ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਹੈ ਹੀ ਨਹੀਂ ਆ ਇਹ ਪ੍ਰੋਬਲਮ, ਪ੍ਰੋਬਲਮ ਤਾਂ ਹੈਗੀ ਆ ਪਰ ਤੁਸੀਂ ਮੈਨੇਜ ਬੜੀ ਸੋਹਣੀ ਕੀਤੀ ਹੈ।
2: ਕਈ ਵਾਰ ਬੰਦਾ ਜਦ ਬਹੁਤ ਸੌਖਾ ਹੁੰਦਾ ਤਾਂ ਉਦੋਂ ਔਖਾ ਹੁੰਦਾ, ਕੋਈ ਅਣਦਿਸ ਦਾ ਬੋਝ ਤੁਹਾਨੂੰ ਤੰਗ ਕਰਦਾ ਹੁੰਦਾ। ਤੁਸੀਂ ਇਹ ਵੇਖੋਗੇ ਅੱਧ ਖੜ ਉਮਰੇ ਜਦ ਬੰਦੇ ਕਾਮਯਾਬ ਹੋ ਜਾਂਦੇ ਆ, ਫਾਈਨੈਂਸ਼ਲੀ ਸਿਕਿਓਰ ਹੋ ਜਾਂਦੇ ਆ, ਫਿਰ ਉਹ ਸ਼ਾਮ ਦੀਆਂ ਮਹਿਫਲਾਂ ਲੱਭਦੇ ਆ। ਉਹਨਾਂ ਨੂੰ ਹੁੰਦਾ ਚਾਰ ਯਾਰ ਦੋਸਤ ਬੈਠੀਏ, ਹੱਸੀਏ, ਖੇਡੀਏ, ਗਾਈਏ, ਨੱਚੀਏ, ਟੱਪੀਏ, ਉਹ ਫਿਰ ਉੱਥੇ ਤੁਹਾਡੀ ਮਾਂ ਜ਼ਬਾਨ ਮਾਂ ਬੋਲੀ ਦੀਆਂ ਸਾਂਝਾਂ ਚੇਤੇ ਆਉਂਦੀਆਂ ਉਹਨਾਂ ਨੂੰ, ਅਤੇ ਮੁੜ ਕੇ ਫਿਰ ਦਿਲ ਢੂੰਡਦਾ ਹੈ ਵਹੀ ਫੁਰਸਤ ਕੇ ਪਲ।
1: ਇਸੇ ਕਰਕੇ ਤੁਹਾਨੂੰ ਉਹ ਗਰਾਜ ਮਹਿਫਲਾਂ ਤਾਂਹੀਓ ਤੁਹਾਨੂੰ ਚੰਗੀਆਂ ਲੱਗਦੀਆਂ, ਕਿਉਂਕਿ ਉੱਥੇ ਤੁਸੀਂ ਖੁੱਲ੍ਹ ਕੇ ਜਿਹੜੇ ਦਿਨ ਦੇ ਸਾਰੀ ਪੜਾਸ ਤੁਸੀਂ ਡੱਕੀ ਹੁੰਦੀ ਆ,
2: ਤੁਸੀਂ ਜੋ ਹੋ ਉਹ ਤੁਸੀਂ ਦੱਸ ਸਕਦੇ ਹੋ ਬੋਲ ਕੇ,
1: ਉੱਥੇ ਤੁਸੀਂ ਦੱਸ ਦਿੰਦੇ ਹੋ ਤਾਂ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਦਿਓ। ਸੋ ਆਪਾਂ ਤਾਂ ਇਹੋ ਹੀ ਕਹਾਂਗੇ ਵੀ ਵੈਲ ਡਨ, ਵੈਰੀ ਵੈਲ ਡਨ, ਬਹੁਤ ਸੋਹਣਾ ਤੁਸੀਂ ਜਿਹੜੇ ਜਿਹੜੇ ਤਰੀਕੇ ਦੇ ਨਾਲ ਮੈਨੇਜ ਕੀਤਾ। ਈਵਨ ਕਈ ਬੰਦੇ ਇੱਦਾਂ ਦੇ ਵੀ ਆਪਾਂ ਵੇਖਦੇ ਹਾਂ ਜਿਹੜੇ ਆਪਾਂ ਵੇਖਦੇ ਹਾਂ ਵੀ ਯਾਰ ਆਹ ਗੋਰਿਆਂ ਜਿਹੇ ਵਲਗੀ ਜ਼ਬਾਨ ਜੀ ਘੁਮਾਉਂਦਾ, ਉੱਦਾਂ ਦਾ ਸਲੈਂਗ ਮਾਰਦਾ, ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਆਪਣਾ ਸਟ੍ਰੈਸ ਸੀ, ਉਹਨੇ ਉਹ ਤਰੀਕਾ ਲੱਭਾ ਵੀ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਓਵਰਕਮ ਕਰੂੰਗਾ। ਅੰਗਰੇਜ਼ੀ ਉਹਨਾਂ ਦੀ ਵੀ ਠੀਕ ਠਾਕ ਹੀ ਹੁੰਦੀ ਆ,
2: ਖ਼ਬਰਾਂ ਉਹਨਾਂ ਦੇ ਵਿੱਚ ਖ਼ਬਰੀ ਹੈ ਨਾ, ਰਲ ਮਿਲ ਜੂੰਗਾ
1: ਉੱਦਾਂ ਦਾ ਮੈਂ ਲੱਗੂੰਗਾ, ਤੇ ਕਈ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਆ।
2: ਆਪਣੀ ਵੀ ਇੱਕ ਤਰ੍ਹਾਂ ਨਾਲ ਕਈ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਆ, ਉਹਨਾਂ ਨੂੰ ਲੱਗਦਾ ਵੀ ਇਹ ਮੇਰੀ ਐਕਸੈਂਟ ਦਾ, ਮੇਰੀ ਬੋਲੀ ਦਾ ਮਜ਼ਾਕ ਉਡਾਉਂਦੇ ਆ, ਤੇ ਮੈਂ ਇਹਨਾਂ ਵਰਗੀ ਬੋਲੀ ਬੋਲਣੀ ਸਿੱਖਣੀ,
1: ਇਹਨਾਂ ਵਰਗੇ ਬਣਨਾ,
2: ਜਾਂ ਉਹਨੂੰ ਇਹ ਹੋ ਜਾਂਦਾ ਵੀ ਮੇਰੀ ਤਰੱਕੀ ਇਸ ਵਜ੍ਹਾ ਕਰਕੇ ਰੁਕੀ ਹੋਈ ਹੈ।
1: ਹਾਂ, ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਸਾਰਾ ਕੁਛ ਕਰ ਰਹੇ ਹੋ, ਕਰ ਲੈਂਦੇ ਹੋ, ਪਰ ਇਹ ਵੀ ਇੱਕ ਸੱਚ ਆ ਕਿ ਆਪਾਂ ਇੱਕ ਹੀ ਦਾਇਰੇ ਦੇ ਵਿੱਚ ਰਹਿ ਕੇ ਉਹ ਸਾਰਾ ਕੁਛ ਕਰ ਰਹੇ ਹੁੰਦੇ ਹਾਂ। ਮੰਨ ਲਓ ਜੇ ਮੈਂ ਰੇਡੀਓ ਆ ਰਿਹਾ ਤਾਂ ਮੈਂ ਰੋਜ਼ ਰੇਡੀਓ ਆ ਰਿਹਾ, ਮੈਂ ਘਰ ਜਾ ਰਿਹਾ ਰੇਡੀਓ ਆ ਰਿਹਾ, ਘਰ ਜਾ ਰਿਹਾ ਰੇਡੀਓ ਆ ਰਿਹਾ, ਕੋਲਜ ਆ ਰਿਹਾ ਵਿੱਚ ਵਿੱਚ, ਵੂਲਵਰਥ ਜਾ ਰਿਹਾ ਵਿੱਚ ਵਿੱਚ, ਪੰਪ 'ਤੇ ਤੇਲ ਪਵਾ ਲਿਆ, ਦੈਸਿਟ ਕਿਸੇ ਵਿਆਹ ਸ਼ਾਦੀ ਦੇ ਉੱਤੇ ਬਰਥਡੇ 'ਤੇ, ਠੀਕ ਆ ਇੰਨਾ ਕੁ ਦਾਇਰਾ। ਕਦੀ ਕਦਾਈ ਕਿਤੇ ਨਾ ਕਿਤੇ ਕੋਈ ਫੋਨ 'ਤੇ ਗੱਲ ਕਰਨੀ ਪੈ ਗਈ, ਕਿਹਾ ਫੋਨ ਵਾਲੇ ਡਿਪਾਰਟਮੈਂਟ ਦੇ ਨਾਲ, ਪਾਣੀ ਵਾਲੇ ਦੇ ਨਾਲ, ਕੌਂਸਲ ਦੇ ਨਾਲ, ਉਹ ਵਿੱਚ ਵਿੱਚ ਵਾਲਾ ਕਦੀ ਕਦੀ ਵਾਲਾ ਮਸਲਾ। ਕੁੱਲ ਮਿਲਾ ਕੇ 80-90% ਕੰਮ ਉਹੀ ਨੇ
2: ਜਿਹੜੇ ਰੋਜ਼ ਸੇਮ ਕਰ ਰਹੇ ਹਾਂ,
1: ਅਤੇ ਵਰਡਿੰਗ ਸਾਨੂੰ ਆ ਜਾਂਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਫਿਰ ਵੀ ਕਿਤੇ ਨਾ ਕਿਤੇ ਆਪਾਂ ਉਸ ਦਾਇਰੇ 'ਚੋਂ ਬਾਹਰ ਨਿਕਲਣ ਦਾ ਡਰ ਹਮੇਸ਼ਾ ਮਹਿਸੂਸ ਕਰਦੇ ਹਾਂ ਵੀ ਕਿਤੇ ਪੰਗਾ ਨਾ ਪੈ ਜਾਵੇ, ਕਿਤੇ ਅੱਜ ਹੁਣ ਹੋਰ ਇੱਕ ਨਵਾਂ ਮੈਟਰ ਸਾਨੂੰ ਮਿਲ ਗਿਆ ਅਤੇ ਉੱਥੇ ਫਿਰ ਨਵੇਂ ਸ਼ਬਦ ਮਿਲੇ, ਪੰਗਾ ਉੱਥੇ ਫਿਰ ਪੈਂਦਾ।
2: ਆਹ ਮਤਲਬ ਗੁਜ਼ਾਰਾ ਬਹੁਤ ਲੋਕਾਂ ਨੇ ਕਿਹਾ, ਗੁਜ਼ਾਰਾ ਤਾਂ ਦੇਖੋ ਚੱਲੀ ਜਾਂਦਾ, ਗੁਜ਼ਾਰਾ ਤਾਂ ਹੋਈ ਜਾਂਦਾ। ਉਹ ਇੱਕ ਚਾਈਨੀਜ਼ ਲੇਡੀ ਸੀ, ਉਹ ਕਿਤੇ ਕਾਰ 'ਚ ਕਾਰ ਵੱਜ ਗਈ, ਉਹ ਹੁਣ ਸਮਝਾਵੇ ਪੁਲਿਸ ਵਾਲੇ ਨੂੰ ਵੀ ਹੋਇਆ ਕਿ ਅਸਲ 'ਚ ਹੋਇਆ ਇਹ ਸੀ ਵੀ ਇਹਨੇ ਵੀ ਇੰਡੀਕੇਟਰ ਦੇ ਤਾ, ਉਹਨੇ ਵੀ ਇੰਡੀਕੇਟਰ ਦੇ ਤਾ ਅਤੇ ਕਾਰਾਂ ਭਿੜ ਗਈਆਂ। ਉਹਨੂੰ ਪੁਲਿਸ ਵਾਲੇ ਨੂੰ ਦੱਸਿਆ, ਕਹਿੰਦੀ ਹੀ ਬਲਿੰਕਾ ਆਈ ਬਲਿੰਕਾ ਬਲਿੰਕਾ ਬਲਿੰਕਾ ਬੜੂੰ, ਚੱਲ ਤਾਂ ਜਾਣਾ ਸਰ 'ਤੇ ਜਾਣਾ, ਐਸੀ ਕੋਈ ਗੱਲ ਨਹੀਂ, ਸਮਝਾਉਣ ਵਾਲੇ ਨੇ ਸਮਝ ਵੀ ਜਾਣਾ, ਪਰ ਉਹ ਫਿਰ ਵੀ ਤੁਹਾਡੇ ਦਿਮਾਗ 'ਚ ਕਈ ਵਾਰ ਗੱਲ ਰਹਿ ਜਾਂਦੀ ਹੈ ਵੀ ਯਾਰ ਮੇਰੇ ਤੋਂ ਗੱਲ ਕਹਿ ਨਹੀਂ ਹੋਈ,
1: ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ,
2: ਹੋਰ ਹੋਣੀ ਸੀ, ਮੈਂ ਚੁੱਪ ਰਹਾ ਤਾਂ ਗਲਤ ਫਹਿਮੀਆਂ ਔਰ ਬੜੀ ਵੋ ਵੀ ਸੁਣਾ ਹੈ ਉਸਨੇ ਜੋ ਹਮਨੇ ਕਹਾ ਨਹੀਂ।
1: ਕਹਿੰਦੇ ਕਿ ਭਾਈ ਆਹ ਰੂਮ ਵਾਲੀ ਗੱਲ ਮੇਰੇ ਨਾਲ ਵੀ ਕਹਿੰਦੇ ਕਿ ਹੋਈ ਆ, ਮੇਰੇ ਬੌਸ ਕਹਿੰਦਾ ਕਿ ਮੇਰੇ ਕੋਲ ਰੂਮ ਹੈ ਇਨ ਯੂਰ ਵੈਨ, ਅਤੇ ਮੈਂ ਕਿਹਾ ਹਾਂ ਰੂਮ
2: ਕੀ ਜਗ੍ਹਾ ਵੇਚ ਕੇ
1: ਰੂਮ ਕੀ ਪੁੱਛੀ ਜਾਂਦਾ, ਮੇਰੇ ਦੋਸਤ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਤੇਰੇ ਨਾਲ ਜਾਣਾ ਅਤੇ ਤਾਂ ਪੁੱਛਦਾ
2: ਭਾਅ ਜੀ ਜਗ੍ਹਾ ਹੈਗੀ, ਜਗ੍ਹਾ ਵੇਚ ਕੇ ਤਾਂ ਕਹਿੰਦਾ ਆਟੋ ਪਾਇਆ
1: ਜੀ। ਧੰਨਵਾਦ ਜੀ ਤੁਹਾਡਾ, ਕਹਿੰਦੇ ਕਿ ਹੈਲੋ ਸਤਿ ਸ਼੍ਰੀ ਅਕਾਲ ਫਰੋਮ ਜਪਾਨ, ਹਾਂਜੀ ਸਤਿ ਸ਼੍ਰੀ ਅਕਾਲ ਜਪਾਨ ਵਾਲਿਓ, ਸਤਿ ਸ਼੍ਰੀ ਅਕਾਲ। ਅਤੇ ਲੈਂਗੁਏਜ ਕਹਿੰਦੇ ਕਿ ਬੈਰੀਅਰ ਤਾਂ ਹੈ ਹੀ ਇਹ, ਮੇਰੀ ਕਹਿੰਦੇ ਨੇ ਕਿ ਇੱਥੇ ਪਹਿਲੀ ਜੋਬ ਦੇ ਉੱਤੇ ਗੋਰਾ ਕਹਿੰਦਾ ਤੂੰ ਸਿੱਖ ਹੈ, ਅਤੇ ਮੈਂ ਕਿਹਾ ਆਈ ਐਮ ਓਕੇ, ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੁੱਛਦਾ ਸੀ ਵੀ ਤੂੰ ਸਿੱਖ ਹੈ।
2: ਕਈ ਵਾਰ ਉਹ ਨਹੀਂ ਕਹਿੰਦਾ ਯੂ ਆਰ ਸੋ ਸਿੱਖ, ਉਹਦਾ ਮਤਲਬ ਹੋਰ ਹੈ ਕਿ ਭਰਾਵਾ ਉਹ ਵੀ ਸਿੱਖ ਨਹੀਂ ਹੈ।
1: ਕਹਿੰਦਾ ਭਾਜੀ ਡਰਾਈਵਰ ਲੈਂਗੁਏਜ ਪੁੱਛਣ ਡਿਆ, ਕਹਿੰਦਾ ਡਰਾਈਵ ਥਰੂ ਕਰਨਾ ਔਖਾ ਹੋ ਜਾਂਦਾ ਕਈ ਵਾਰੀ, ਸਟਾਰਟਿੰਗ 'ਤੇ ਕਹਿੰਦਾ ਬੜਾ ਕੁਛ
2: ਸਟਾਰਟਿੰਗ ਰੇ ਜੀ ਹੈ ਵੀ ਉੱਦਾਂ ਦੀ ਨਾ, ਉਹਨੂੰ ਦੱਸਿਆ ਵੀ ਤੂੰ ਬਹੁਤ ਸੋਹਣਾ ਫੁੱਲਾਂ ਵਰਗਾ ਲੱਗਦਾ, ਕਹਿੰਦਾ ਯੂ ਆਰ ਦਾ ਮੋਸਟ ਬਿਊਟੀਫੁੱਲ ਫੂਲ ਅਮੰਗ ਆਲ ਦੀਸ ਫੂਲਸ, ਹੱਦ ਪਚੱਦੀ ਗੁਜ਼ਾਰੇ ਜੋ ਕਿ ਜਿੰਨੀ ਕਾਉਂਦੀ ਆ, ਬੁੱਤਾਂ ਤਾਂ ਸਾਰੀ ਜਾਂਦੇ ਲੋਕ।
1: ਚਲੋ ਜੀ ਇਸੇ ਤਰ੍ਹਾਂ ਬੁੱਤਾਂ ਸਰਦਾ ਰਹੇ ਅਤੇ ਗੁਜ਼ਾਰੇ ਹੁੰਦੇ ਰਹਿਣ, ਜ਼ਿੰਦਗੀ ਇੱਕ ਗੁਜ਼ਾਰਾ ਹੀ ਆ, ਅਤੇ ਚੈਲੰਜ ਹਮੇਸ਼ਾ ਹੀ ਨੇ, ਬਹੁਤ ਸਾਰੇ ਚੈਲੰਜਾਂ ਦੇ ਵਿੱਚੋਂ ਇਹ ਵੀ ਇੱਕ ਚੈਲੰਜ ਆ, ਅਤੇ ਬੜੇ ਸਾਰਿਆਂ ਨੂੰ ਤੁਸੀਂ ਸਰ ਕਰ ਲਿਆ ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ। ਸੋ ਬੜਾ ਸੋਹਣਾ ਚੱਲ ਰਿਹਾ ਇੱਕ ਦੂਸਰੇ ਦੇ ਸਾਥ ਦੇ ਨਾਲ, ਤੁਹਾਡੇ ਆਪਣੇ ਆਪ ਦੇ ਉੱਤੇ ਵਿਸ਼ਵਾਸ ਦੇ ਨਾਲ, ਅਤੇ ਇਹਨਾਂ ਕਹਿੰਦੇ ਹੋਏ
2: ਅਤੇ ਨਾਲ ਇਜਾਜ਼ਤ। ਇੱਕ ਗੱਲ ਇਹ ਵੀ ਸੀ ਕਿ ਅੱਜ ਅਸੀਂ ਉਚਾਰਨ 'ਤੇ ਵੀ ਗੱਲ ਕਰਨੀ ਸੀ, ਉਹ ਆਪਾਂ ਟੋਪਿਕ ਕਿਸੇ ਦਿਨ ਫੇਰ ਛੋੜਾਂਗੇ, ਕਿਉਂਕਿ ਪੰਜਾਬੀ ਕਈ ਸ਼ਬਦ ਨੇ, ਕਈ ਅੱਖਰ ਨੇ, ਅੱਖਰਾਂ ਦਾ ਜੋੜ ਸ਼ਬਦ ਬਣਦਾ, ਅਤੇ ਉਹ ਰਾਹਰਾ ਲੱਲਾ ਰਾੜਾ ਵਾਹਵਾ ਕਹਿੰਦਾ ਹੁਣ ਮੈਂ ਤਾਂ ਕਹਿੰਦਾ ਹੁਣ ਦਿਲ ਛੱਡੀ ਬੈਠਾ ਹੁਣ ਜਦ ਪਤਾ ਹੀ ਨਹੀਂ ਤੁਹਾਨੂੰ ਵੀ ਹੈ ਨਾ 89-69 ਹੁੰਦਾ ਤੇ ਮੈਂ ਕਰਾਂ ਵੀ ਕੀ ਸਾਡੇ ਸਿਖਾਉਣ ਵਾਲੇ ਵੀ ਇਹੋ ਜਿਹੇ ਆ
1: ਨਹੀਂ ਵੀ ਸਮੱਸਿਆ ਵਾਪਾ
2: ਕਿਉਂਕਿ ਜਿਹੜੀਆਂ ਐਪਾਂ ਬਣਦੀਆਂ ਯੂਟਿਊਬ ਤੇ ਬਹੁਤ ਸਾਰੇ ਪੰਜਾਬੀ ਸਿਖਾਉਣ ਵਾਲੇ ਜੰਤਰ ਮੰਤਰ ਕਲੀ ਕਲੰਤਰ ਨੇ ਉਹ ਆਪ ਵਿੱਚ ਗਲਤੀਆਂ ਬੜੀਆਂ ਨੇ
1: ਬੜੇ ਲੋਕ ਕੋਸ਼ਿਸ਼ ਕਰੀ ਜਾਂਦੇ ਆ ਪਰ ਇਹ ਆ ਵੀ ਗਲਤ ਕੋਸ਼ਿਸ਼ ਕਰਨ ਨਾਲੋਂ ਲੈਂਗੁਏਜ ਦੇ ਨਾਲ ਪੰਗਾ ਲੈਣਾ ਤੇ ਗਲਤ ਕਰਨ ਦੇ ਨਾਲੋਂ ਨਾ ਕਰਨ ਕਿਉਂਕਿ ਉਹ ਡਾਕੂਮੈਂਟਡ ਹੋ ਰਹੀਆਂ ਨੇ
2: ਸਾਨੂੰ ਤਾਂ ਰਣਜੋਤ ਉਦੋਂ ਹੀ ਸਮਝਾਤਾ ਸੀ ਸਾਡੇ ਅਧਿਆਪਕਾਂ ਨੇ ਜਦ ਸਾਨੂੰ ਮੈਥ ਚੋਂ ਹਿਸਾਬ ਚੋਂ ਗਣਿਤ ਚੋਂ 100 ਚੋਂ 97-98 ਵੀ ਆ ਜਾਂਦੇ ਸੀ ਪਰ ਪੰਜਾਬੀ ਚੋਂ 62-64
1: ਲੈਂਗੁਏਜ
2: ਕਿਉਂਕਿ ਇਹਦੇ ਤੇ ਮੁਹਾਰਤ ਕਰਨੀ ਰੱਖਣੀ
1: ਲੈਂਗੁਏਜ ਬਹੁਤ
2: ਸੰਭਵ ਨਹੀਂ ਹੈ
1: ਹਾਂ ਕੋਈ ਇਹਦੇ ਤੇ ਮਾਣ ਨਾ ਕਰੇ ਵੀ ਮੈਨੂੰ ਜਿਵੇਂ
2: ਜਾਫਰ ਸਾਹਿਬ ਕਹਿੰਦੇ ਵਿਸ਼ੇਸ਼ਕ ਵਾਲੀ ਚਕਾਰੇ ਵਾਲੀ ਤੇ ਗੱਲ ਹੀ ਨਹੀਂ
1: ਹਾਂ ਵਿਸ਼ੇਸ਼ ਅੱਗੇ ਬਣਦੀ ਨਾ ਕੋਈ ਕੋਸ਼ਿਸ਼ ਕਰੇ ਲੈਂਦੇ ਜੀ ਤੁਹਾਡੇ ਕੋਲੋਂ ਇਜਾਜ਼ਤ ਕੁਛ ਗਲਤ ਕਿਹਾ ਗਿਆ ਹੋਵੇ ਤੇ ਮਾਫ਼ੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਫਿਰ ਦੁਬਾਰਾ ਕਿਸੇ ਦਿਨ ਇਸ ਵਿਸ਼ੇ ਤੇ ਗੱਲਬਾਤ ਛੇੜਨ ਦੀ ਕੁਛ ਹੋਰ ਵਧੀਆ ਕਹਿਣ ਦੀ ਸੁਣਨ ਦੀ ਦਿਓ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: है जवानी तो इश्क होना है इन थिएटर्स नियर यू
1: ऑन द 5th of June.
2: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनिआं दा एक मजबूत घर. हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक. अज ही पहुंचो ओबिट होम्स डिस्प्ले सेंटर्स या कॉल करो हरपन चौहान नू 04332802552 ते 04332802552 ते.
3: की तुसीं 5 घंटे तो घट नींद लैके गड्डी चला रहे हो? तुसीं अपने आप अते अपने परिवार नू खतरे विच पा रहे हो. जदों तुसीं थके होए हुंदे हो तां तुसीं हौली प्रतिक्रिया करदे हो अते तुहाडे वाहन दे हादसा ग्रस्त होण दी संभावना 4 गुणा वध जांदी है. ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ. ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ. ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ. TSC ਵੱਲੋਂ ਇੱਕ ਸੁਨੇਹਾ.
4: ਫ੍ਰੀ ਟੇਪ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ. ਹੋਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ. ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ. ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ. ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ. ਫ੍ਰੀ ਟੇਫ ਲਿਖ ਕੇ ਖੋਜੋ.
5: Authorized by the Victorian Government, Melbourne.
6: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ.
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ.
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ.
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433 8383 11 ਔਰ ਵਿਜ਼ਿਟ uvfinancial.com.au.

0: ब्रोकर्स अपने इंश्योरेंस की हर लोड ले। याद रखो बस अमरिंदर गिद्दा कॉल 0491-999-555 गिद्दा इंश्योरेंस। शर्ता लागू।
1: Ready, set, go! Chadston Ford, Dandenong Road ते तुहानो उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, Radio हांजी दे हवाले नाल पाओ, 3 साल दी free service। Chadston Ford, ready, set, Ford.
2: Hanji Hanji, oye Hanji Hanji.
3: Hanji Radio.
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
5: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨ, ਤੁਸੀਂ ਵੇਖ ਰਹੇ ਹੋ ਰੇਡੀਓ ਹਾਂਜੀ 1674 ਦਾ ਯੂਟਿਊਬ ਚੈਨਲ ਜਾਂ ਫਿਰ ਫੇਸਬੁੱਕ ਚੈਨਲ ਜਾਂ ਫਿਰ ਜਿੰਨੇ ਵੀ ਚੈਨਲਸ ਆ ਤੁਹਾਨੂੰ ਪਤਾ ਉਹ ਸਾਰੇ ਚੈਨਲਸ। ਅੱਜ ਆਪਾਂ ਗੱਲਬਾਤ ਕਰਨ ਲਈ ਜੀ ਇੱਕ ਐਕਸਪਰਟ ਬੁਲਾਏ ਹੋਏ ਨੇ। ਗੱਲਬਾਤ ਕਰਨੀ ਹੈ, ਬਹੁਤ ਵੱਡਾ ਟਾਕਿੰਗ ਪੁਆਇੰਟ ਹੈ ਜੀ ਆਸਟ੍ਰੇਲੀਆ ਦੇ ਅੰਦਰ, NDIS। ਜਿੰਨਾ ਪੋਪੂਲਰ ਸਿਸਟਮ ਹੈ ਉਨਾ ਹੀ ਅੱਜ ਕੱਲ੍ਹ ਅਨਪੋਪੂਲਰ ਵੀ ਹੁੰਦਾ ਜਾ ਰਿਹਾ। ਅਤੇ ਆਪਾਂ ਜਾਣਦੇ ਹਾਂ ਕਿ NDIS ਜਗਤ ਦੇ ਅੰਦਰ, ਇਸ ਦੁਨੀਆ ਦੇ ਅੰਦਰ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ। ਸਾਡੇ ਨਾਲ ਬਣੇ ਹੋਏ ਹੈ ਦੀਪਿਕਾ ਗੁਪਤਾ ਸਿੰਗਲਾ ਜੀ ਫਰੋਮ ਵਾਟਲ ਕੇਅਰ ਕਮਿਊਨਿਟੀ। ਕਿਵੇਂ ਮੈਡਮ, ਠੀਕ ਠਾਕ?
6: ਬਿਲਕੁਲ, ਰੱਬ ਦੀ ਮਿਹਰ।
5: ਮੈਂ ਇੱਕਦਮ ਐਗਜੈਕਟਲੀ ਵਧੀਆ ਤਰੀਕੇ ਨਾਲ ਤੁਹਾਡਾ ਨਾਮ ਅਨਾਊਂਸ ਕੀਤਾ।
6: ਬਿਲਕੁਲ ਠੀਕ,
5: ਮੈਨੂੰ ਸੁਣਨ ਚ ਆਇਆ ਇੱਕ ਰੀਤ ਹੈ ਤੁਹਾਡਾ ਨਾਮ ਸਿਰਾ ਅਨਾਊਂਸ ਕਰਨ ਦੀ, ਮੈਂ ਕਿਹਾ ਆਈ ਸ਼ੁੱਡ ਨਾਟ, ਹੈ ਨਾ, ਮੈਂ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।
6: ਰੇਡੀਓ ਹਾਂਜੀ ਲਵਸ ਕਾਲਿੰਗ ਮੀ ਦੀਪਿਕਾ ਗੁਪਤਾ ਸਿੰਗਲਾ, ਗੁਪਤਾ ਬੀਂਗ ਮਾਈ ਮੇਡਨ ਨੇਮ, ਮੇਰੇ ਪੇਰੈਂਟਸ ਦਾ, ਤੇ ਸਿੰਗਲਾ ਜੀ ਆਈ ਮੈਰਿਡ ਟੂ ਹਿਮ, ਸੋ ਜੀ ਸੋ ਆਈ ਟੇਕ ਬੋਥ ਦ ਫੈਮਿਲੀਜ਼ ਟੁਗੇਦਰ।
5: ਅੱਛਾ, ਵੈਸੇ ਇਹ ਮੇਰੇ ਖਿਆਲ ਨਾਲ ਕਾਫੀ ਤੁਸੀਂ ਵਨ ਆਫ ਦ ਪਾਇਨੀਅਰਸ ਹੋਵੋਗੇ ਉਸ ਜਨਰੇਸ਼ਨ ਚ ਜਦੋਂ ਇਹ ਸ਼ੁਰੂ ਹੋਇਆ, ਮੇਰੇ ਖਿਆਲ ਨਾਲ। ਨਹੀਂ,
6: ਇਨੀਸ਼ਲੀ ਸ਼ੁਰੂ ਤੋਂ ਇਸ ਕਰਕੇ ਹੋਇਆ ਬਿਕੋਜ਼ ਫੇਸਬੁੱਕ ਦੇ ਉੱਤੇ ਪੀਪਲ ਕੁਡ ਨਾਟ ਫਾਈਂਡ ਮੀ ਵਿਦ ਦੀਪਿਕਾ ਸਿੰਗਲਾ, ਸੋ ਆਈ ਥੋਟ ਆਈਲ ਪੁੱਟ ਦੀਪਿਕਾ ਗੁਪਤਾ ਸਿੰਗਲਾ। ਉਸ ਟਾਈਮ ਫੇਸਬੁੱਕ ਨਵਾਂ ਨਵਾਂ ਸ਼ੁਰੂ ਹੋਇਆ ਸੀ।
5: ਹਾਂ, ਇਹ ਗੱਲ ਸਹੀ ਹੈ, ਸੋਸ਼ਲ ਮੀਡੀਆ ਦੇ ਕਾਰਨ ਹਲਕਾ ਜਿਹਾ ਫੈਮਿਨਿਜ਼ਮ,
6: ਉਸ ਤੋਂ ਬਾਅਦ ਉਹ ਨਾ ਹਮੇਸ਼ਾ ਰਹਿ ਗਿਆ ਇਨ ਅ ਨਾਈਸ ਵੇ, ਯੂ ਨੋ,
5: ਇਟਸ ਨਾਈਸ,
6: ਇਟ ਟੌਟ ਅਸ ਟੂ ਕੀਪ ਦ ਫੈਮਿਲੀ ਟੁਗੇਦਰ, ਸੋ ਹੈਪੀ ਵਿਦ ਦੈਟ,
5: ਇਟਸ ਗਾਟ ਅ ਗੁੱਡ ਟੋਨ ਟੂ ਇਟ।
6: ਬਿਲਕੁਲ,
5: ਐਂਡ ਗੁੱਡ ਟੋਨ ਟੂ ਇਟ ਟੂ, ਮੈਨੂੰ ਅੱਗੋਂ, ਮੈਂ ਇਹਦੇ ਉੱਪਰ ਗੱਲ ਕਰਾਂ ਕਿ ਅੱਜ ਆਪਾਂ ਜਦੋਂ ਆਪਾਂ ਹੁਣ ਮਿਲੇ ਹਾਂ, ਗੱਲਬਾਤ ਕੀਤੀ, ਤੁਸੀਂ ਮੈਨੂੰ ਆਪਣੀ NDIS ਕੰਪਨੀ ਦਾ ਨਾਮ ਦੱਸਿਆ, ਵਾਟਲ ਕੇਅਰ, ਐਂਡ ਆਈ ਰੀਲੀ ਲਾਈਕਡ ਦ ਨੇਮ ਐਂਡ ਵਾਟਲ। ਮੈਨੂੰ ਵੀ ਅਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਵਾਟ ਇਜ਼ ਵਾਟਲ।
6: ਇਟ ਇਜ਼ ਅ ਵੈਰੀ ਓਲਡ ਆਸਟ੍ਰੇਲੀਅਨ ਨੇਟਿਵ ਬੁਸ਼ ਜਿਹੜੀ ਐਬਰੀਜਨਲ ਦੇ ਟਾਈਮ 'ਤੇ ਪਾਈ ਜਾਂਦੀ ਸੀ। ਇਟਸ ਵੈਰੀ, ਉਹਨੂੰ ਕਹਿੰਦੇ ਆ ਕਿ ਉਹਨਾਂ ਦੀ ਬੜੀ ਰਿਲੀਜੀਅਸ ਬੁਸ਼ ਹੈਗੀ ਹੈ, ਉਹਨੂੰ ਬੜਾ ਚੰਗਾ ਮੰਨਦੇ ਨੇ, ਪੂਜਾ ਪਾਠ ਦੇ ਵਿੱਚ ਵੀ ਉਹਨਾਂ ਦੀ ਯੂਜ਼ ਹੁੰਦੀ ਸੀ। ਸੋ ਵਾਟਲ ਕੇਅਰ ਡਿਸੇਬਿਲਿਟੀ ਦੇ ਨਾਲ ਜਦੋਂ ਜੁੜਦੀ ਹੈ, ਤਾਂ ਇਟ ਮੀਨਸ ਇਟਸ ਗੋਟ ਅ ਵੈਰੀ ਨਾਈਸ ਮੀਨਿੰਗ ਟੂ ਇਟ, ਇਸ ਕਰਕੇ ਵਾਟਲ ਕੇਅਰ ਕਮਿਊਨਿਟੀ।
5: ਨਾਈਸ ਨੇਮ ਮੈਡਮ। ਅਤੇ ਆਪਾਂ ਅੱਜ ਇਕੱਠੇ ਹੋਏ ਹਾਂ ਜਾਣਨ ਲਈ ਕਿ ਬਈ ਕੀ ਚੱਲ ਰਿਹਾ NDIS ਦੇ ਅੰਦਰ, ਕਿਉਂਕਿ ਬਹੁਤ ਕੁਛ ਸੋਸ਼ਲ ਮੀਡੀਆ, ਜੇ ਮੈਂ ਆਪਣੇ ਹਿਸਾਬ ਨਾਲ ਜੇ ਦੱਸਾਂ, ਅਤੇ ਮੈਂ ਜਿੰਨਾ ਵੀ ਰੇਡੀਓ 'ਤੇ ਵੀ ਹੁੰਦੇ ਰਹਿੰਦੇ ਸ਼ੋਜ਼, ਅਤੇ ਆਪਾਂ ਸੋਸ਼ਲ ਮੀਡੀਆ 'ਤੇ ਉੱਦਾਂ ਵੀ ਦੇਖਦੇ ਹਾਂ, ਅਤੇ NDIS ਹੈਜ਼ ਬੀਨ ਅ ਹਿਊਜ ਟਾਕਿੰਗ ਪੁਆਇੰਟ ਹਰ ਪਾਸਿਓਂ, ਪੋਲੀਟੀਕਲੀ ਵੇਖ ਲਓ ਜਾਂ ਫਿਰ ਪ੍ਰੋਵਾਈਡਰਸ ਦੇ ਪੁਆਇੰਟ ਆਫ ਵਿਊ ਤੋਂ ਵੇਖ ਲਓ, ਜਾਂ ਫਿਰ ਜਿਹੜੇ ਲੋਕ ਯੂਜ਼ ਕਰਦੇ ਇਸ, ਹੈ ਨਾ, ਇਸ ਚੀਜ਼ ਨੂੰ, ਉਹਨਾਂ ਵੱਲੋਂ ਦੇਖ ਲਓ। ਦੈਟ ਇਜ਼ ਵਾਈ ਵੀ ਵਾਂਟਡ ਕਿ ਆਪਾਂ ਇੱਕ ਐਸੇ ਸ਼ਖਸ ਨਾਲ ਮਿਲੀਏ ਕਿ ਆਪਾਂ ਪੂਰਾ ਜਾਣ ਸਕੀਏ, ਐਂਡ ਅੱਗੇ ਜਾਣ ਕੇ ਸਾਨੂੰ ਇਹ ਪਤਾ ਲੱਗੇਗਾ ਕਿ ਯੂ ਹੈਵ ਬੀਨ ਇਨ ਬੋਥ ਸਾਈਡ ਆਫ ਦਾ ਸਪੈਕਟ੍ਰਮ, ਰਾਈਟ? ਸੋ ਪਹਿਲਾਂ ਮੈਨੂੰ ਇਹ ਦੱਸੋ ਕੀ ਹੈ ਬਈ NDIS, ਕੀ ਚੱਲ ਰਿਹਾ ਉਹਦੇ ਆਸੇ ਪਾਸੇ?
6: NDIS ਤੁਹਾਡੀ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਹੈ। ਇਹ ਇਸ ਕੰਟਰੀ ਦੀ ਇੱਕ ਬਹੁਤ ਬੜੀ ਬਲੈਸਡ ਸਕੀਮ ਹੈ ਜਿਹਨੂੰ ਕਹਿੰਦੇ ਹਾਂ। ਇਟ ਇਜ਼ ਦੇਅਰ ਇਨ ਦ ਨਿਊਜ਼ ਫੋਰ ਵੈਰੀ ਰੋਂਗ ਰੀਜ਼ਨਸ, ਪਰ ਜੇ ਅਸੀਂ ਪਿੱਛੇ ਟੇਕ ਅ ਸਟੈਪ ਬੈਕ ਐਂਡ ਸੋਚੀਏ, ਜਿਹੜੇ ਡਿਸੇਬਿਲਿਟੀ ਕੈਟੇਗਰਾਈਜ਼ਡ ਲੋਕ ਨੇ, ਵੈਨ ਆਈ ਸੇ ਕੈਟੇਗਰਾਈਜ਼ਡ, ਦੈਟ ਮੀਨਸ ਦੇ ਆਰ ਓਫੀਸ਼ਲੀ ਡਾਇਗਨੋਸਡ ਵਿਦ ਐਨੀ ਫਾਰਮ ਆਫ ਡਿਸੇਬਿਲਿਟੀ, ਕੁਡ ਬੀ ਮੈਂਟਲ, ਫਿਜ਼ੀਕਲ, ਐਨੀ ਫਾਰਮ ਆਫ ਡਿਸੇਬਿਲਿਟੀ, ਅਤੇ ਉਹ ਆਪਣੀ ਦਿਨ ਚਰਿਆ ਦਾ ਕੰਮ ਜਿਹੜੇ ਅਸੀਂ ਅਤੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹਾਂ, ਉਹ ਨਹੀਂ ਕਰ ਸਕਦੇ ਵਿਦਆਊਟ ਹੈਲਪ। ਆਸਟ੍ਰੇਲੀਆ ਇਜ਼ ਅ ਬਲੈਸਡ ਕੰਟਰੀ ਜਿਹੜੀ ਇੱਕ ਫੰਡਿੰਗ ਰੱਖਦੀ ਹੈ ਇਹਨਾਂ ਲੋਕਾਂ ਦੀ ਹੈਲਪ ਦੇ ਲਈ।
5: ਓਕੇ,
6: ਸੋ ਦੀਸ ਪੀਪਲ ਜਿਹਨਾਂ ਨੂੰ ਫੰਡਿੰਗ ਚਾਹੀਦੀ ਹੁੰਦੀ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਨ ਦ ਲੀਗਲ ਬੁੱਕਸ ਪਾਰਟਿਸਿਪੈਂਟਸ। ਇਹ ਪਾਰਟਿਸਿਪੈਂਟਸ ਹੁੰਦੇ ਨੇ ਜਿਹਨਾਂ ਨੂੰ ਉਹ ਮਦਦ ਦੀ ਲੋੜ ਹੈ, ਅਤੇ ਜਿਹੜੇ ਪ੍ਰੋਵਾਈਡਰਸ ਹੁੰਦੇ ਨੇ, ਵਨ ਆਫ ਬੀਂਗ ਮੀ, ਮੇਰੇ ਵਰਗੇ ਇਸ ਵੇਲੇ ਵਿਕਟੋਰੀਆ ਦੇ ਵਿੱਚ ਕਰੀਬਨ 270,000 ਬੈਠੇ ਨੇ,
5: 270,000
6: ਜੀ, ਟੂ ਆਫਰ ਦ ਸਰਵਿਸ। ਅਤੇ ਜਿਹਨਾਂ ਨੂੰ ਚਾਹੀਦੀ ਹੈ ਸਰਵਿਸ, ਦੇ ਆਰ ਅਰਾਊਂਡ ਅਬਾਊਟ 2,25,000, 2,03,000 give okay. and take. Achso. And these are the approximation numbers as per the internet. You can check. I got my numbers from there.
5: Okay, so provider zyada ne.
6: Provider zyada ne. Participants cut ne. Okay. The providers jede ne. This is a mix of registered and unregistered providers.
5: Okay.
6: A totality.
5: Achso. Okay.
6: Because registered provider jada hai, they will go through their whole process, will be registered with NDIS. Mm-hmm. And they can give certain amount of services. Jada unregistered provider hai, can start off their service just like that. Or support worker kisi da ban sakda hai. For example, I have a disability.
5: Okay.
6: My husband decides to take care of me as a support worker.
5: Okay.
6: He doesn't need to have a registered company.
5: Okay.
6: He can be my provider.
5: Achha, us lehaz na lappa. On compassionate grounds.
6: Could be anything. Haan okay. So it's a mixed bag. The okay. total, jab tusi total number mere ko lo puchho, to we checked the internet and it said 2,70,000.
5: Okay.
6: Also, jadon assi eh number bolde haan, it doesn't mean they are spread across Victoria throughout. Hmm. They are saturated in pockets.
5: Okay.
6: There are certain pockets in Victoria jithe tuhanu bahut sare providers mil jaange. But participants are all across Victoria. So, ajri service hai ge, they are very saturated in certain pockets, but jede countryside te ne participants.
5: Ya regional wagera
6: regional areas. Onali bada mushkil hai. So, aise karke jaise kai vari question puchte hai na ki jede oversupply hai, te fir why is the problem? Participants nu mil kyun nahi re-support because of this.
5: Okay.
6: So, this is in a nutshell what NDIS we talk about. Disability li sarkar paisa dendi hai. Loki service dende ne, ta sarkar ko lo claim kar dene.
5: Okay, theek hai, main samajh gaya. Aur samjho ek let's suppose there is a person named XYZ, ohna nu koi disability hai, oh pehle sarkar naal matlab
6: pehla doctor ko lo assess karange apni situation.
5: Acha doctor to assess karwande hai. Fir us to baad kya hunda?
6: Apna paperwork file kar dene sarkar de naal. Now kai log aajkal kya hunda hai, there are they are coordinators, sorry, planners and assessors and coordinators. Oh, ona kol apna paperwork page dene. They go and talk to the government on their behalf. They are the caretakers. Ki tuhanu 70,000 ek saal da mile. Tusi AA service de li.
5: Achha, oh, ek assessor.
6: Plan manager ho jaande.
5: Haan, ki manager ho gaya, ek saal da assessor ho gaya. Unne government na gal karni ki bhai is bandu ne wali disability hai. ਤੇ ਗਵਰਨਮੈਂਟ ਦੈਨ ਤੈਅ ਕਰ ਲਈ ਕਿ ਕੁਝ 60-70,000 ਡਾਲਰ ਹਰ ਸਾਲ ਦਾ ਖਰਚਾ ਹੋਏਗਾ ਮੇਨਟੇਨ
6: ਮਤਲਬ ਕੁਡ ਬੀ 10,000 ਕੁਡ ਬੀ 70,000 ਕੁਡ ਬੀ 100,000 ਡਿਪੈਂਡਿੰਗ ਓਨ ਦੀ ਸਿਚੁਏਸ਼ਨ ਕੀ
5: ਜੋ ਸਿਚੁਏਸ਼ਨ
6: ਡਾਇਗਨੋਸਿਸ ਕੀ ਹੈ
5: ਤੇ ਉਹ ਉਹਦਾ ਫਿਰ ਉਹ ਪੈਸੇ ਰਿਲੀਜ਼ ਕਰਦੇ ਗਵਰਨਮੈਂਟ
6: ਪਲਾਨ ਮੈਨੇਜਰ ਦੇ ਕੋਲ
5: ਅੱਛਾ ਪਲਾਨ
6: ਪਲਾਨ ਮੈਨੇਜਰ ਜਿਹੜਾ ਉਹਨਾਂ ਦੇ ਸਾਰੇ ਲੋਕਾਂ ਨੂੰ ਪੇ ਕਰਦਾ ਜੋ ਵੀ ਉਹਨਾਂ ਨੂੰ ਸਰਵਿਸਿਸ ਦੇ ਰਹੇ
5: ਬਟ ਦ ਪਾਰਟਿਸਪੈਂਟ ਚੂਜ਼ਸ ਦੇਅਰ ਓਨ ਪ੍ਰੋਵਾਈਡਰਸ
6: Sometimes. Okay. Sometimes the plan manager chooses their providers.
5: I mean, obviously, the participant has said that you are doing this much. Yeah,
6: they are doing it. Because could be many reasons, Krishna ji. Because ho sakda unna di mental capacity nahi na hoye ki wo apne liye choice kar sakan.
5: Ji, haan, matlab disability hai, kisi bhi tarah di ho sakti.
6: Kai vari anxiety hundi hai, kai vari non-decisiveness hundi hai, dar hunda hai, schizophrenia. There are so many categories. Te ho nahi kar sakte. Achha, some people, bilkul theek nahi mentally, par knowledge nahi ki kidda karna hai. ਬਹੁਤ ਸਾਰੇ ਇੱਥੇ ਵੀ ਆਰ ਅ ਬਲੈਸਡ ਕੰਟਰੀ ਆਫ ਮਾਈਗ੍ਰੈਂਟਸ ਲੈਂਗੁਏਜ ਬੈਰੀਅਰ ਹੈ ਨਹੀਂ ਪਤਾ ਦੈਨ ਦੇ ਰਿਲਾਈ ਔਨ ਪਲਾਨ ਮੈਨੇਜਰਸ ਦੇਰ ਕੁਡ ਬੀ ਮੈਨੀ ਰੀਜ਼ਨਸ ਬਟ ਦ ਸਟੈਪ ਇਜ਼ ਕਿ ਪਲਾਨ ਮੈਨੇਜਰਸ ਪਰ ਤੁਹਾਡੇ ਨਾਲ ਕਰਕੇ ਅਤੇ ਪਾਰਟੀਸਪੈਂਟਸ ਦੇ ਪ੍ਰੋਵਾਈਡਰਸ ਦੇ ਵਿੱਚ ਦ ਬ੍ਰਿਜ ਬਣ ਕੇ ਸਰਵਿਸਿਸ ਦਿੰਦੇ ਨੇ
5: ਓਕੇ ਓਕੇ ਅਤੇ ਬਿਫੋਰ ਗੋਇੰਗ ਫਰਦਰ ਡਾਊਨ ਡਿਸੇਬਿਲਿਟੀ ਕਿਸ ਤਰ੍ਹਾਂ ਡਿਫਾਈਨ ਹੁੰਦੀ ਹੈ ਮਤਲਬ ਵਟ ਇਜ਼ ਬਿਕੋਜ਼ ਆਈ ਨੋ ਸਮਵਨ ਹੀ ਇਜ਼ ਅ ਲਿਟਲ ਕਿਡ ਅਤੇ ਬਿਕੋਜ਼ ਉਹਨੂੰ ਬੋਲਣ 'ਚ ਸਮਾਂ ਲੱਗ ਗਿਆ ਉਹਨੂੰ ਵੀ ਗਵਰਨਮੈਂਟ ਜਿਸ ਤਰ੍ਹਾਂ ਐਜ਼ ਅ ਡਿਸੇਬਿਲਿਟੀ ਮੈਂ ਇਸ ਕਰਕੇ ਆਪਾਂ ਇਹ ਗੱਲਬਾਤ ਕਰਦੇ ਪਏ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਕਿਸੇ ਨੂੰ ਆਪਾਂ ਸਾਰੇ ਪ੍ਰੋਗਰਾਮਸ ਦੇ ਨਾਮ ਵਗੈਰਾ ਸੁਣੇ ਹੁੰਦੇ ਆ ਪਰ ਸਾਨੂੰ ਇਹ ਛੋਟੀ ਛੋਟੀ ਚੀਜ਼ਾਂ ਨਹੀਂ ਪਤਾ ਹੁੰਦੀਆਂ ਹੈ ਨਾ ਖਾਸ ਕਰ ਜਿਸ ਸੋਸਾਇਟੀ ਤੋਂ ਆਪਾਂ ਆਉਂਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਆਪਾਂ ਲੋਕ ਕਿ ਕੋਈ ਨਹੀਂ ਇਹ ਤਾਂ ਟਾਈਮ ਲੱਗ ਕੇ ਠੀਕ ਹੋ ਜਾਂਦਾ ਜਾਂ ਫਿਰ ਆਪੇ ਕੁਛ ਕਰ ਲਓ ਠੀਕ ਹੋ ਜਾਂਦਾ ਹੈ ਨਾ ਸੋ ਮੈਂ ਤਾਂ ਕਰੀ ਚਾਹੁੰਦਾ ਇੱਕ ਜੇ ਡੈਫੀਨੇਸ਼ਨ ਹੈ ਡੈਫੀਨੇਟਿਵ ਜੀ ਤਾਂ ਆਪਾਂ ਉਹ ਵੀ
6: ਨੋਟ ਗੋਇੰਗ ਥਰਲੀ ਬਾਈ ਦ ਡੈਫੀਨੇਸ਼ਨ ਬਟ ਮੋਟਾ ਮੋਟਾ ਜਿਹੜਾ ਅਸੈਸਮੈਂਟ ਹੁੰਦੀ ਹੈ ਉਹ ਜਿਹੜਾ ਤੁਹਾਨੂੰ ਤੁਹਾਡੀ ਨੋਰਮਲ ਲਾਈਫ ਲੀਡ ਕਰਨ ਦੇ ਵਿੱਚ ਦਿੱਕਤ ਦੇ ਭਾਵੇਂ ਕੋਈ ਵੀ ਚੀਜ਼ ਹੋਏ ਭਾਵੇਂ ਉਹ ਸਲੋ ਲਰਨਰ ਹੋਏ ਸਲੋ ਸਪੀਕਰ ਹੋਏ ਸੁਣਦਾ ਵੀ ਘੱਟ ਹੋਏ ਕਈ ਵਾਰੀ ਸਭ ਕੁਛ ਠੀਕ ਹੋਏ ਪਰ ਐਂਗਜ਼ਾਇਟੀ ਹੋਏ ਘਬਰਾਹਟ ਹੁੰਦੀ ਹੈ ਬਹੁਤ ਜ਼ਿਆਦਾ ਇਟਸ ਅ ਡਿਸੇਬਿਲਿਟੀ बिकॉज आई कांट मेक माई डिसीजन, मेरे जो डिसीजन ने मैं प्रॉपरली नहीं ले सकती बिकॉज मैनू ये प्रॉब्लम हैगी है. सो 10 ईयर्स अगो आई मेट विद एन एक्सीडेंट एंड आई हैड माई जॉ रिकनस्ट्रक्टेड, आई कुड नॉट टॉक. वो डिसेबिलिटी सी, हालांकि मैं बिल्कुल ठीक चल सकती सी, कर सकती सी, अपना सारा काम कर सकती सी, बट इट इज स्टिल आई वॉज रिलायंट ऑन माई डॉटर और माई हस्बैंड टू गो विद मी, क्योंकि मैं बोल नहीं पा रही सी. सो दे यूज टू लीव देयर वर्क, अपना काम छट के, सब कुछ छट के मेरे नाल जाते सी, सो दैट दे कुड हेल्प मी कम्युनिकेट. सो एट दैट पॉइंट इन टाइम आई डिड नॉट क्लेम डिसेबिलिटी. ऐसे मेरे वर्गे बथेरे लोग ने जेडे जिन्होंने प्रॉब्लम है, बट दे डू नॉट क्लेम डिसेबिलिटी. द 2,03,000 पीपल वी आर टॉकिंग अबाउट, ये लोग वो ने जो डॉक्टर को गए ने, तो डॉक्टर ने कहा कि यू नीड हेल्प, यू नीड असिस्टेंस. तो इतने हर किसी के नाल फैमिली नहीं है, पीपल आर अलोन.
5: बेसिकली हु इज एजुकेटेड एंड प्रिविलेज इनफ टू नो कि ये सब चीजें भी होंगी है ना, क्योंकि मैं वही सोचा कि 2,00,000 तो ज्यादा ही नंबर होएगा.
6: सो दिस इज द नंबर विद द एनडीआरएस करंटली.
5: ओके, ऑन पेपर एंड जिन्ना आप गल की, इट सीम्स लाइक अ वेरी नोबल स्कीम, इट्स अ वेरी गुड थिंग, राइट?
6: इट इज.
5: पर आजकल बहुत ज्यादा शेड, नेगेटिव शेड आया हुआ. एक दो रील्स ही मैं देखियां, दे गॉट वायरल अराउंड एनडीएस प्रोवाइडर्स, है ना, लोग शेडी दा तमगा दे रहे हैं.
6: बिल्कुल.
5: की व्हाट इज दैट, वो सब की चीजें चल रही हैं.
6: ओके, इट्स अ मिक्स बैग ऑफ मेनी काइंड ऑफ पीपल कृष्णा जी. जिवें हर इंडस्ट्री दे विच होंदा, इट्स जस्ट नॉट एनडीएस. नो मैटर which sector, government sector, corporate sector tusi fado, har de vich there few bad apples.
5: Ha, oh the gal sahi hai, bilkul
6: ji. Te kuch bad apples karke puri industry badnaam hundi hai
5: ji.
6: We should never put a tag saying apne bande, kis category de bande, kis nationality de bande. We are all humans, we are all Australians, we are a part of the scheme. Kuch log jaan ke fraud nahi kare, they are not aware of how things need to be done. Which okay. is also a problem, क्योंकि उना दी less knowledge करके जिड़ा participant है उन्हों नुकसान हो रहा है. कई participants self-managed fund दे विच है गेने, मतलब सरकार ने उनानू 20,000 देता, for example, कि तुसी अपने उते खर्च सकते हो.
5: Okay.
6: Rather than अपने उते खर्चन ले वो किसी होर था ते खर्च देते ने.
5: Okay.
6: So थीक. That's not helping the scheme. For example, देनिया तुहानू पैसा मिलिया है ते एंगजाइटी है, फॉर एग्जाम्पल, तुहाने तुहाडे कोल 101 तुहानू तुसी डायग्नोज हो गए हो कि हाई लेवल दी एंगजाइटी है. 101 एक्टिविटी दे विच तुसी जाके एनरोल करो, कुड बी कुकिंग क्लासेस, सिंगिंग क्लासेस, डांसिंग क्लासेस. 101 होंदी जिहड़ा तुहाडा एक टीचर तो तुसी सिखोगे
5: जी,
6: विच इज एक्सपेंसिव
5: जी. हां जी,
6: करेक्ट,
5: बिल्कुल ठीक.
6: वेयर एज इफ यू गो एंड जॉइन अ 10 पीपल ग्रुप क्लास, विच बी वेरी चीप, तो तुसी जांदे ग्रुप क्लास दे विचो, क्लेम तुसी 101 दा कर रहे हो. This is a participant. Same for a provider as well.
5: हाँ, provider the point of view तो की
6: provider as well. उन्हें service वो उन्हें तो support worker लेके गया group class दे ले. हाँ. Participant. ते उन्हें claim किता 101 class था.
5: Okay.
6: जिथे for example $20 कंटे दे बनने सी, वो $40 कंटे दे claim करेंगे government को लो.
5: Okay. So ये चीज़ा मतलब
6: ये चीज़ा नहीं. So we'll go step by step in a handful of examples we will discuss. Lack of knowledge da jehda galtiyan ho rahi ne, that is they are using the wrong code. Even the providers jidda main tuhanu dass rahi ha, they are registered and unregistered. Difference is jadon tusi registration karwande ho, I went through a grueling process of 6 months.
5: Achha, okay.
6: I got audited, I went through a test. मतलब they wanted to make sure ki mera paperwork sahi hoye, mainu samajh hoye, codes di samajh hoye, kis service li ki code lagana hai, they ask you all those things. So registration is a very painful process but faydemand process hai dono li. Kal nu mere kolo koi galti na hoye ki main problem de vich aava, main educated aa us cheez layi. Mera jehda participant hai ode naal takashai na hoye, ode paise zyada na katte jaan, so it works both ways. But jehda unregistered hai, for example, he is not going through that process. So ਉਹ ਜਦੋਂ ਤੱਕ ਕਹਿੰਦੇ ਨਾ ਡੰਡਾ ਨਹੀਂ ਪੈਂਦਾ ਉਤੋਂ, ਤਾਂ ਤੁਸੀਂ ਕਈ ਵਾਰੀ ਕਿਤਾਬ ਵੀ ਨਹੀਂ ਚੱਕਦੇ. ਯੂ ਡੋਂਟ ਨੋ ਦ ਕੋਡਸ, ਯੂ ਯੂਜ਼ਿੰਗ ਦ ਰੋਂਗ ਕੋਡਸ, ਯੂ ਕਲੇਮਿੰਗ ਦ ਰੋਂਗ ਥਿੰਗ.
5: ਅੱਛਾ,
6: ਚਾਹੇ ਉਹ ਨੋਲੇਜ ਦੇ ਬੇਸ ਤੇ ਗਲਤੀ ਹੋ ਰਹੀ ਹੈ, ਪਰ ਹੈ ਫਰਾਡ, ਗਵਰਨਮੈਂਟਲੀ ਉਹ ਫਰਾਡ ਹੈ.
5: ਹਾਂ, ਮਤਲਬ ਔਨ ਪੇਪਰ ਤਾਂ ਚੀਜ਼ ਨੇ ਸਿਮਿਲਰ ਰਹਿਣਾ ਨਾ, ਮੇਰੇ ਮਨ ਚ ਕੀ ਹੈ ਉਹ ਤਾਂ ਬਹੁਤ ਕੋਈ ਵੀ ਨਹੀਂ ਦੱਸ ਸਕਦਾ.
6: ਸੋ ਦੈਟ ਇਜ਼ ਵਨ ਪਾਰਟ ਆਫ ਇਟ.
5: ਓਕੇ,
6: ਦੀ ਅਦਰ ਪਾਰਟ ਆਫ ਇਟ ਇਜ਼ ਅ ਵਿਲਿੰਗਫੁਲ ਡਿਸੀਟ. ਜਿਵੇਂ ਅਸੀਂ ਕਿਹਾ ਗਰੁੱਪ ਕਲਾਸ ਲਈ ਗਏ ਸੀ ਪਰ 101 ਕਲੇਮ ਕਰ ਲਿਆ.
5: ਦੇ
6: ਵਾਜ਼ ਅ ਕੇਸ ਇਨ ਸਿਡਨੀ ਕ੍ਰਿਸ਼ਨਾ ਵੇਅਰ ਸੰਬਡੀ ਗੋਟ ਕੌਟ ਐਂਡ ਇੱਕ ਫੈਮਿਲੀ ਤੋਂ 4 ਫੈਮਿਲੀ ਮੈਂਬਰ ਸਪੋਰਟ ਵਰਕਰ ਸੀਗੇ, ਹਸਬੈਂਡ, ਡਾਟਰ, ਮਦਰ. ਇਫ ਯੂ ਗੂਗਲ ਇਟ ਅਪ ਯੂ ਵਿਲ ਨੋ ਵਾਟ ਕੇਸ ਆਈ ਐਮ ਟਾਕਿੰਗ ਅਬਾਊਟ. ਤੇ ਉਹਨਾਂ ਨੇ ਇੱਕ ਪਾਰਟਿਸਿਪੈਂਟ ਨੂੰ ਚਾਰਜ ਕੀਤਾ ਫੋਰ ਅ ਸਰਵਿਸ ਫੋਰ 6 ਆਵਰਸ. ਹਸਬੈਂਡ ਨੇ ਵੀ ਚਾਰਜ ਕੀਤਾ ਤੇ ਕੁੜੀ ਨੇ ਵੀ ਉਸੀ ਪਾਰਟਿਸਿਪੈਂਟ ਨੂੰ ਸੇਮ ਟਾਈਮ ਸੇਮ ਸਰਵਿਸ ਲਈ ਚਾਰਜ ਕੀਤਾ. ਤੇ ਉਸ ਟਾਈਮ ਉਹ ਪਾਰਟਿਸਿਪੈਂਟ ਹਸਪੀਟਲ ਦੇ ਵਿੱਚ ਸੀਗਾ.
5: ਓਕੇ,
6: ਸੋ ਸਰਵਿਸ ਵੀ ਨਹੀਂ ਦਿੱਤੀ.
5: ਹਾਂ,
6: ਤੇ ਗਲਤ. ਸੋ ਦਿਸ ਇਜ਼ ਫਰਾਡ.
5: ਅੱਛਾ,
6: ਬਟ ਵੈਨ ਆਈ ਸੇ ਦੀਸ ਐਗਜ਼ਾਮਪਲਸ ਕ੍ਰਿਸ਼ਨਾ, ਦੇ ਆਰ ਹੈਂਡਫੁਲ ਆਫ ਪੀਪਲ ਜਿਨ੍ਹਾਂ ਦੇ ਕਰਕੇ ਹੁਣ ਲੁੱਕ ਵੀ ਵੈਲਕਮ ਦ ਚੇਂਜ. ਇਹ ਚੇਂਜ ਸਾਡੇ ਸਾਰਿਆਂ ਲਈ ਪੇਨਫੁਲ ਇਸ ਕਰਕੇ ਹੋਏਗਾ ਬਿਕਾਜ਼ ਨਾਓ ਦਰ ਇਜ਼ ਅ ਲੋਟ ਮੋਰ ਗਵਰਨੈਂਸ. ਸਾਡਾ ਜਿਹੜਾ ਪਹਿਲਾਂ ਹੀ ਪੇਪਰ ਵਰਕ ਆਲਰੇਡੀ 4 ਘੰਟੇ ਲੈ ਰਿਹਾ ਸੀ, ਮੇ ਬੀ ਹੁਣ 8 ਲਏਗਾ.
5: ਪਰ ਆਪਾਂ ਚੇਂਜ ਤੇ ਆਉਂਦੇ ਹਾਂ, ਉਸ ਤੋਂ ਪਹਿਲਾਂ ਮੈਂ ਜਾਣਾ ਚਾਹੁੰਦਾ ਕਿਉਂਕਿ ਬੜਾ ਇੰਟਰੀਗਿੰਗ ਹੈ ਯਾਰ. ਵੈਰੀ ਗੁੱਡ, ਮੈਨੂੰ ਲੱਗਾ ਨਹੀਂ ਸੀਗਾ. ਅੱਛਾ, ਮੈਨੂੰ ਇੱਕ ਗੱਲ ਦੱਸੋ, ਜਿਹੜਾ ਅਨਰਜਿਸਟਰਡ, ਮਤਲਬ ਜਿਸ ਤਰ੍ਹਾਂ ਤੁਸੀਂ ਹਸਬੈਂਡ ਕਹਿ ਦਿੱਤਾ ਨਾ ਕਿ ਕਿਸੇ ਵਾਈਫ ਨੂੰ ਪ੍ਰੋਬਲਮ ਆ ਜਾਂ ਫਿਰ ਵਾਈਸ ਵਰਸਾ, ਨਾ ਪੇਰੈਂਟਸ ਵਗੈਰਾ ਵੀ ਹੋ ਸਕਦੇ, ਐਨੀਥਿੰਗ ਰਾਈਟ, ਬਲੱਡ ਰਿਲੇਸ਼ਨ ਜਾਂ ਫਿਰ ਇੱਦਾਂ ਦੇ ਰਿਲੇਸ਼ਨ ਤੋਂ ਅਲਾਇਦਾ ਕੌਣ ਬਣਦਾ ਅਨਰਜਿਸਟਰਡ? ਮਤਲਬ what is a unregistered provider?
6: Unregistered provider is, for example, I decided not to register my company, for example. ਠੀਕ ਹੈ,
5: ਪਰ ਤੁਸੀਂ ਇਦਾਂ ਹੀ,
6: ਪਰ ਮੇਰਾ ਨੇਬਰ ਹੈ ਜਿਹਨੂੰ ਡਿਸੇਬਿਲਿਟੀ ਹੈ,
5: ਤੁਸੀਂ ਕਹਾਂ ਕਿ ਮੈਂ ਤੇਰੇ ਲਈ ਹੈਲਪ ਕਰ ਦਿਆਂਗਾ? ਨਹੀਂ,
6: ਮੈਂ ਕਰ ਦਾਂਗੀ ਹੈਲਪ. ਮੈਂ ਅਨਰਜਿਸਟਰਡ ਆ, ਬਟ ਆਮ ਅ ਸਪੋਰਟ ਵਰਕਰ.
5: ਤੇ ਗਵਰਨਮੈਂਟ ਇਹ ਚੀਜ਼ ਅਲਾਉ ਕਰਦੀ ਹੈ?
6: ਪਹਿਲਾਂ ਕਰ ਰਹੀ ਸੀ, ਹਲੇ ਵੀ ਕਰੇਗੀ, ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ, ਜੇ ਤੁਸੀਂ ਅਨਰਜਿਸਟਰਡ ਪ੍ਰੋਵਾਈਡਰਸ ਕੱਢ ਦੋਗੇ, ਦੇ ਡੋਨਟ ਹੈਵ ਪੀਪਲ ਟੂ ਸਪੋਰਟ 2 ਲੱਖ 3 ਹਜ਼ਾਰ, ਦੈਨ ਯੋਰ demand will streak up but the supply is not there.
5: Koi idea hai ratio kitna khoega eh wala unregistered to registered?
6: I don't have,
5: par mere khayal na kafi vadda hi imbalance hoega.
6: I guess so, because jehde nave changes aa rahe ne unna de vich ek a point kafi unhone rakhya hai. We'll talk about those changes when
5: apa kyunki changes di gal kar rahe hain, changes is karke aa rahe jis tarah Deepika ji ne dassa ki kafi zyada sunan cha hai ki providers ya participants de level te khapla ho raha hai. ਹਾਂ, ਇਹੀ ਵਰਡ ਆਇਆ ਮਾਇੰਡ 'ਚ, ਹੈ ਨਾ, ਆਪਾਂ ਘਪਲਾ ਹੀ ਕਹਿ ਸਕਦੇ ਹਾਂ ਨਾ, ਹੋ ਰਿਹਾ. ਸੋ ਗਵਰਨਮੈਂਟ ਇੱਥੇ ਦੀ ਕਾਫੀ ਸੁਚੇਤ ਹੈ ਬਈ, ਉਹਨਾਂ ਨੇ ਨਾਲ ਹੀ ਨਕੇਲ, ਨਾਲ ਹੀ ਵੈਸੇ ਨਕੇਲ ਕਰ ਲਈ ਕਿ ਇਟ ਟੁਕ ਦਮ ਟਾਈਮ.
6: ਇਟ ਟੁਕ ਦਮ ਟਾਈਮ, ਬਟ ਵਿਚ ਇਜ਼ ਗੁੱਡ, ਬਿਕਾਜ਼ ਕੁਝ ਕੇਸਿਸ ਦੇ ਬੇਸ ਤੇ ਜੇ ਤੁਸੀਂ ਚੇਂਜਸ ਲਿਆਓਗੇ, ਕਿਆ ਪਤਾ ਉਹ ਚੇਂਜਸ, ਦੇ ਹੈਵ ਡਨ ਦੇ ਰਿਸਰਚ ਵੈਰੀ ਵੈਲ ਕ੍ਰਿਸ਼ਨਾ, ਬਿਕਾਜ਼ ਦ ਚੇਂਜਸ ਦੇ ਹੈਵ ਅਡੈਪਟਡ ਨਾਓ. ਇੰਨਾ ਨੁਕਸਾਨ ਉਨ according to me the changes are not out there in the paper. Asi jinna pad rahe ha oh actually couple nu hi cut kar rahe, the government is quite, policy makers are smart here. That is why the country is running in a still better shape and form. Because oh galti se
5: tusi jada still kya na bahut sahi si,
6: you just have to
5: still was very right.
6: you have to be very articulate.
5: Good choice of word. ਠੀਕ ਹੈ, ਠੀਕ
6: ਹੈ, ਹਾਂਜੀ. ਕਹਿਣ ਦਾ ਮਤਲਬ ਹੈ ਕਿ ਦ ਚੇਂਜਸ ਤੁਹਾਨੂੰ ਪੀਨਲਾਈਜ਼ ਕਰਨ ਲਈ ਨਹੀਂ ਹੈ, ਉਹ ਤੁਹਾਨੂੰ ਪ੍ਰੋਟੈਕਟ ਕਰਨ ਲਈ ਨੇ. ਐਂਡ ਚੇਂਜ ਹਮੇਸ਼ਾ ਕ੍ਰਿਸ਼ਨਾ ਕਿੱਥੇ ਵੀ ਆਏ, ਈਵਨ ਸਾਡੀ ਲਾਈਫ ਦੇ ਵਿੱਚ ਅਸੀਂ ਵਿਆਹ ਕਰਕੇ ਆਉਂਦੇ ਹਾਂ, ਉਹ ਵੀ ਚੇਂਜ ਹੈ, ਐਂਡ ਇਟ ਡਜ਼ਨਟ ਕਮਸ ਆਸਾਨ ਨਾਲ.
5: ਨਹੀਂ ਜੀ, ਬਿਲਕੁਲ, ਮੇਰਾ ਹੁਣੇ ਹੁਣੇ ਹੋਇਆ, ਮੈਨੂੰ ਪਤਾ. ਆਈ ਗੈਟ ਇਟ, ਯੂ ਆਰ ਰਾਈਟ.
6: ਸੋ ਐਨੀ ਚੇਂਜ ਵਿਲ ਟੇਕ ਇਟਸ ਟਾਈਮ ਟੂ ਸੈਟਲ ਇਨ, ਬਟ ਇਟ ਇਜ਼ ਫੋਰ ਦ ਬੈਟਰਮੈਂਟ.
5: ਇੱਕ ਐਗਜ਼ਾਮਪਲ ਦੇ ਤੌਰ ਤੇ ਲੈਂਦੇ ਹਾਂ ਨਾ, ਤੁਸੀਂ ਇੱਕ ਰਜਿਸਟਰਡ ਕੰਪਨੀ ਚਲਾਉਂਦੇ ਹੋ, ਵਾਟਲ ਕੇਅਰ ਕਮਿਊਨਿਟੀ ਨਾਮ ਹੈ ਉਹਦਾ. ਹਾਊ ਲੌਂਗ ਹੈਵ ਯੂ ਬੀਨ ਰਜਿਸਟਰਡ?
6: 1 ਇਅਰ.
5: 1 ਸਾਲ ਤੋਂ, ਹੈ ਨਾ, ਅਤੇ ਉਸ ਤੋਂ ਪਹਿਲਾਂ 6-7 ਮਹੀਨੇ ਲੱਗ ਗਏ ਤੁਹਾਨੂੰ ਜਸਟ ਟੂ ਗੈਟ ਦ ਰਜਿਸਟ੍ਰੇਸ਼ਨ ਡਨ, ਰਾਈਟ? ਹੁਣ ਅੱਜ ਜੇ ਕੋਈ ਜਿਹੜੇ ਚੇਂਜਸ ਜੇ ਆ ਰਹੇ ਆ, ਜੇ ਤੁਸੀਂ ਅੱਜ ਕਰਨ ਲੱਗਦੇ ਤਾਂ ਕਿੰਨਾ ਕੁ ਲੰਬਾ ਸਮਾਂ ਹੋਰ ਸ਼ਾਇਦ ਲੱਗ ਸਕਦਾ?
6: ਜੇ ਅੱਜ ਕਰੋ ਤਾਂ ਆਈ ਥਿੰਕ ਇਟ ਵਿਲ ਸਟਿਲ ਬੀ 6 ਮੰਥਸ, ਬਿਕਾਜ਼ ਦੋਸ ਚੇਂਜਸ ਹੈਵ ਨਾਟ ਬੀਨ ਇੰਪਲੀਮੈਂਟਡ ਯੈਟ.
5: ਅੱਛਾ, ਹਜੇ ਹੋਏ ਨਹੀਂ ਹੈ?
6: ਦੇ ਆਰ, ਸੋ ਇਟ ਇਜ਼ ਕਮਿੰਗ ਆਊਟ ਵਿਦ ਦ ਚੇਂਜਸ ਆ. ਜੇ ਅੱਜ ਵੀ ਪ੍ਰੋਸੈਸ ਹੋ, ਆਈ ਫੀਲ ਇਟ ਇਜ਼ ਗੋਇੰਗ ਟੂ ਬੀ ਦ ਸੇਮ ਐਸ ਇਟ ਵਾਸ ਫੋਰ ਮੀ,
5: ਬਟ ਮੋਰ ਪੇਪਰ ਵਰਕ,
6: ਮੋਰ ਪੇਪਰ ਵਰਕ ਐਂਡ ਮੋਰ ਐਜੂਕੇਸ਼ਨ ਅਰਾਊਂਡ ਇਟ. ਪਰ ਅੱਗੇ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ, ਜੇ ਤੁਸੀਂ ਇੱਕ ਸਰਵਿਸ ਜੈਨੂਇਨਲੀ ਦੇਣਾ ਚਾਹੁੰਦੇ ਹੋ, ਉਹ ਜ਼ਰੂਰੀ ਹੁੰਦੀ ਜਾਏਗੀ. ਬਿਕਾਜ਼ ਵੀ ਗੈਟ ਆਡਿਟਿਡ ਐਵਰੀ 3 ਮੰਥਸ, ਕ੍ਰਿਸ਼ਨਾ ਜੀ. ਸੋ ਵੀ ਹੈਵ ਐਨ ਐਕਸਟਰਨਲ ਆਡੀਟਰ ਜਿਹੜਾ ਆਪਣੀ ਰਿਪੋਰਟ NDIS ਨੂੰ ਸਬਮਿਟ ਕਰਦਾ, ਸਾਨੂੰ ਨਹੀਂ.
5: ਅੱਛਾ.
6: ਐਂਡ ਐਵਰੀ 3 ਮੰਥਸ ਹੀ ਵਿਲ ਕਮ ਐਂਡ ਡੂ ਆਰ ਪੇਪਰ ਵਰਕ ਚੈੱਕ, ਪਾਰਟਿਸਪੈਂਟ ਚੈੱਕ. ਉਹਨਾਂ ਦੀ ਇੰਟਰਵਿਊ ਲੈਂਦਾ, ਸਾਡੀ ਇੰਟਰਵਿਊ ਲੈਂਦਾ, ਤਾਂ ਸਾਡੇ ਸਪੋਰਟ ਵਰਕਰਸ ਦੀ ਇੰਟਰਵਿਊ ਲੈਂਦਾ. ਦੈਟਸ ਐਵਰੀ 3 ਮੰਥਸ. ਸੋ ਬੀਇੰਗ ਰਜਿਸਟਰਡ ਇਜ਼ ਨੋਟ ਈਜ਼ੀ. ਐਂਡ ਦੈਟ ਕਈ ਵਾਰੀ ਲੋਕ ਇਸ ਲਈ ਨਹੀਂ ਕਿ ਉਹਨਾਂ ਨੇ ਫਰੋਡ ਕਰਨਾ, ਇਟ ਇਜ਼ ਸਮਟਾਈਮਸ ਟੂ ਮੱਚ ਟੂ ਹੈਂਡਲ ਐਜ਼ ਵੈਲ. ਨੋਟ ਇਟਸ ਐਵਰੀਵਨਸ ਕੱਪ ਆਫ ਟੀ ਨਾ, ਕਿ ਤੁਸੀਂ ਕਹੋ ਕਿ
5: ਹਾਂਜੀ. ਨਹੀਂ, ਕਲੈਰੀਕਲ ਮਿਸਟੇਕਸ ਦਾ ਵੀ ਕਾਫੀ ਵੱਡਾ, ਹੈ ਨਾ, ਰੋਲ ਹੋ ਸਕਦਾ ਇਸ ਕਰਕੇ.
6: ਐਂਡ ਹਰ 3 ਮਹੀਨੇ ਬਾਅਦ ਯੂ ਨੋ ਪੇਟ ਟਾਈਟ ਕਰਨਾ ਪੈਂਦਾ ਕਿ ਆ ਗਿਆ ਆਡੀਟਰ, ਕੁਐਸਚਨ ਪੁੱਛ ਰਿਹਾ, ਨੋ ਮੈਟਰ ਹਾਊ ਗੁੱਡ ਯੂ ਆਰ ਵਿਦ ਯੋਰ ਵਰਕ. ਯੂ ਗੋ ਥਰੂ ਦਾ ਪ੍ਰੋਸੈਸ
5: ਤੇ ਚੇਂਜਸ ਕੀ ਆ ਰਹੇ ਆ
6: ਜਿਹੜੇ ਪੋਸੀਬਲ ਚੇਂਜਸ ਐਂਡ ਵੀ ਆਲਵੇਜ਼ ਸੇ ਦੈਟ
5: ਪੋਸੀਬਲ
6: ਪੋਸੀਬਲ ਚੇਂਜਸ ਸਭ ਤੋਂ ਵੱਡਾ ਚੇਂਜ ਜਿਹੜਾ ਲੈ ਕੇ ਆ ਰਹੇ ਨੇ ਵਿਚ ਆਈ ਗੇਵ ਯੂ ਦ ਐਗਜ਼ਾਮਪਲ ਐਜ਼ ਵੈਲ ਕਮਿਊਨਿਟੀ ਪਾਰਟੀਸੀਪੇਸ਼ਨ ਦੇ ਵਿੱਚ ਪਹਿਲਾਂ ਬਹੁਤ ਵੱਡੀ ਸਪੋਰਟ ਮਿਲਦੀ ਸੀ ਯੂ ਕੈਨ ਗੈਟ ਅਪ ਟੂ 40 ਗ੍ਰਾਂਟਸ ਯੂ ਨੋ ਕਿ ਤੁਸੀਂ ਜਾਓ ਤੇ ਆਪਣੀ ਪਸੰਦ ਦੀ ਐਕਟੀਵਿਟੀਜ਼ ਕਰ ਲਓ 101 ਕੋਚਿੰਗ ਲੈ ਲਓ ਉਹਦੇ ਵਿੱਚ ਲੈਟ ਮੀ ਨੋਟ ਕੋਟ ਇਟ ਅਪਰੋਕਸੀਮੇਸ਼ਨ ਕਹਿੰਦੀ ਹਾਂ ਹੋ ਸਕਦਾ ਉੱਤੇ ਥੱਲੇ 26,000 24,000 ਮਿਲੇ ਇਨ ਕੰਪੈਰੀਜ਼ਨ ਟੂ 40,000 ਮੈਂ ਸਿਰਫ ਇੱਕ ਬਾਲ ਪਾਰਕ ਫਿਗਰ ਦੇ ਰਹੀ ਹਾਂ ਤੁਹਾਨੂੰ ਥੋੜਾ ਆਈਡੀਆ ਲੈਣ
5: ਕਿ ਕਿੰਨਾ ਪ੍ਰਪੋਜ਼ਡ
6: ਹੈ ਇਹ ਸਭ ਪ੍ਰਪੋਜ਼ਡ ਹੈ ਦੇਰ ਇਜ਼ ਨਥਿੰਗ ਆਊਟ ਦੇਅਰ ਯੈਟ ਵਿਚ ਇਜ਼ ਕਨਫਰਮਡ ਪਰ ਜਿਹੜੇ ਟੋਪਿਕਸ ਉਹਨਾਂ ਦੀ ਪੇਪਰ ਵਰਕ ਦੇ ਵਿੱਚ ਜੇ ਤੁਸੀਂ ਇੰਡੀਆ ਦੀ ਵੈਬਸਾਈਟ ਦੇ ਉੱਤੇ ਜਾਓ ਦ ਫਸਟ ਮੋਸਟ ਟੋਪਿਕ ਜਿਹੜਾ ਆਉਂਦਾ ਉਹ ਹੈਗਾ ਕਮਿਊਨਿਟੀ ਪਾਰਟੀਸੀਪੇਸ਼ਨ ਦੇ ਉੱਤੇ ਉਹਦੀ ਫੰਡਿੰਗ ਘੱਟ ਰਹੀ ਹੈ ਪਹਿਲਾਂ ਤੁਸੀਂ ਡਾਕਟਰ ਕੋਲੋਂ ਲਿਖਵਾਉਂਦੇ ਸੀ ਮੈਨੂੰ ਡਿਸੇਬਿਲਿਟੀ ਹੈ ਭੇਜਦੇ ਸੀ ਅਸੈਸ ਹੋ ਜਾਂਦਾ ਸੀ ਨਾਓ ਫੋਰ ਐਗਜ਼ਾਮਪਲ ਦੋ ਲੋਕ ਨੇ ਦੋਨਾਂ ਨੂੰ ਏ ਡੀ ਐਚ ਡੀ ਹੈ ਡਾਕਟਰ ਨੇ ਲਿਖਤਾ ਏ ਡੀ ਐਚ ਡੀ ਹੈ ਦੋਨਾਂ ਨੂੰ
5: ਠੀਕ
6: ਅੱਜ ਦੀ ਡੇਟ ਦੇ ਵਿੱਚ ਇੱਕ ਨੂੰ ਹੋ ਸਕਦਾ 40,000 ਮਿਲੇ ਇੱਕ ਨੂੰ 60,000 ਮਿਲੇ ਦੇਰ ਇਜ਼ ਅ ਡਿਸਪੈਰਿਟੀ ਨੋਬਡੀ ਨੋਜ਼ ਵਾਈ ਕੁਡ ਬੀ ਮੈਨੀ ਅਦਰ ਰੀਜ਼ਨਸ ਜਿਹੜੇ ਨਵੇਂ ਚੇਂਜਸ ਆ ਰਹੇ ਨੇ ਡਾਕਟਰ ਨੇ ਲਿਖਤਾ ਦੋਨਾਂ ਨੂੰ ਏ ਡੀ ਐਚ ਡੀ ਹੈ ਉਹਦੇ ਬੇਸ ਤੇ ਫੰਡਿੰਗ ਨਹੀਂ ਮਿਲੇਗੀ
5: Okay.
6: You will need to get assessed on your functionality.
5: Achha, matlab ki severity ki aake is na?
6: Te us ADHD te karke tusi kinna kaam kar sakde ho to tuhanu kinni support di zarurat hai.
5: Okay.
6: And you tell me, is this change wrong? I don't think so. You really have to analyze. Kyunki pehla ki ho rahi si, ho sakda jinnu 40 mil rahi si, onnu 60 milne chahide si. Gareeb maar nahi honi chahide. So these changes are for good. ਇਨ ਦ ਸੈਂਸ ਇਹ ਵਾਲਾ ਚੇਂਜ ਸਪੈਸ਼ਲੀ ਬਿਕੋਜ਼ ਅੱਛਾ ਪਹਿਲਾਂ ਕੀ ਹੁੰਦਾ ਸੀ ਤੁਸੀਂ ਇੱਕ ਵਾਰੀ ਲਿਖਵਾ ਲਿਆ ਉਹ ਚੱਲੀ ਜਾ ਰਿਹਾ ਡਾਕਟਰ ਅੱਗੇ ਲਿਖੀਦਾ ਜਾ ਰਿਹਾ ਏਡੀ ਹੁਣ ਤੁਹਾਡਾ ਫੰਕਸ਼ਨੈਲਿਟੀ ਟੈਸਟ ਹਰ ਥੋੜ੍ਹੀ ਦੇਰ ਬਾਅਦ ਕਰਨਾ ਅਨਲਿਮਿਟਿਡ ਨਹੀਂ ਹੈ ਕਿ ਇਹ ਹੁਣ ਏ ਜੀ ਐਚ ਸੀ ਦੇ ਉੱਤੇ ਹੀ ਰਹੇਗਾ ਦਸ ਦਸ ਸਾਲ ਇਫ ਇਟ ਸੇਜ਼ ਕਿ ਇਹਦਾ ਕੋਈ ਰਿਕਵਰੀ ਨਹੀਂ ਹੈ ਵਿਚ ਨੋ ਡਾਕਟਰ ਵਿਲ ਰਾਈਟ ਫੀਲ ਸੋ ਹਾਊ ਇਜ਼ ਦ ਡਾਕਟਰ ਟੈਲਿੰਗ ਯੂ ਆਫਟਰ 2 years ਆਫ ਟ੍ਰੀਟਮੈਂਟ ਯੂ ਵਿਲ ਨੋਟ ਗੈਟ ਬੈਟਰ So it will be time bound. ਕਿ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਇਹਨਾਂ ਤੁਹਾਡੇ ਉੱਤੇ ਅਸੀਂ ਟ੍ਰੀਟਮੈਂਟ ਕਰਾਂਗੇ ਰੀਅਸੈਸ ਕਰਾਂਗੇ ਐਂਡ ਦੈਟ ਰੀਅਸੈਸਮੈਂਟ ਨੀਡਸ ਟੂ ਗੋ ਟੂ ਇੰਡੀਆ
5: ਠੀਕ ਹੈ
6: ਸੋ ਦੀਜ਼ ਆਰ ਦਾ ਯੂ ਨੋ ਬੇਬੀ ਸਟੈਪਸ ਅੱਛਾ ਅਸੀਂ ਗੱਲ ਕੀਤੀ ਪਲਾਨ ਮੈਨੇਜਰਸ ਕਰਕੇ ਵਿਚ ਇਜ਼ ਅ ਵੈਰੀ ਬਿਗ ਬੋਟਲ ਨੈਕ ਫੋਰ ਇੰਡੀਆ ਇਸ ਵੇਲੇ ਕਿਉਂਕਿ ਪਲਾਨ ਮੈਨੇਜਰਸ ਇਸ ਵੇਲੇ ਖੁਦਾ ਨੇ ਉਹਨਾਂ ਨੇ ਕਰਤਾ ਉਹਨਾਂ ਨੇ ਲਿਖਤਾ ਉਹਨਾਂ ਨੇ ਕਰ ਲਿਆ NDIS is introducing a plan manager panel.
5: Okay.
6: Una de handpicked plan managers honge, hopefully. This is my interpretation, could be wrong. Us panel de vich hi tuhade participants baithenge te oh approve te disapprove karenge.
5: Okay, theek
6: hai. Rather than any plan managers. Ho sakta hai jehde plan managers 10-10 saalon to apna kaam kar rahe ne and they've got zero complaint with the NDIS, they become part of those plan manager panel.
5: ਮੇਰੇ ਖਿਆਲ ਨਾਲ ਇਹਦੇ ਨਾਲ ਟ੍ਰਾਂਸਪੇਰੈਂਸੀ ਸ਼ਾਇਦ
6: ਬਿਲਕੁਲ
5: ਹਨਾ ਬੈਟਰ ਹੋ
6: ਜਾਏਗੀ 100% ਤੇ ਨਾਟ ਦ ਪਾਵਰ ਸ਼ੁਡ ਨੈਵਰ ਰਿਮੇਨ ਇਨ ਵਨ ਹੈਂਡ ਇਜ਼ ਆਈ ਆਲਵੇਜ਼ ਸੇ ਦੈਟ
5: ਹਾਂ ਨਹੀਂ ਸਹੀ ਗੱਲ ਆ
6: ਸੋ ਜਦੋਂ ਤੁਹਾਡੇ ਤੇ ਵੀ ਕੋਈ ਕੁਐਸਚਨ ਕਰਨ ਵਾਲਾ ਚੈੱਕ ਕਰਨ ਵਾਲਾ ਹੋਏਗਾ ਉਹਦਾ ਫਾਇਦਾ ਪਾਰਟਿਸਿਪੈਂਟ ਤੇ ਪ੍ਰੋਵਾਈਡਰ ਦੋਨਾਂ ਨੂੰ ਹੈ
5: ਜੀ
6: ਫੋਰ ਐਗਜ਼ਾਮਪਲ ਆਈ ਐਮ ਅ ਪ੍ਰੋਵਾਈਡਰ ਆਈ ਗੋ ਟੂ ਅ ਪਲਾਨ ਮੈਨੇਜਰ ਉਹਦੇ ਆਪਣੇ ਪ੍ਰੈਫਰਡ 3-4 ਨੇ ਉਹ ਉਹਨਾਂ ਨੂੰ ਹੀ ਘੁੰਮ ਘੁੰਮ ਕੇ ਦੇ ਜਾ ਰਿਹਾ ਆਈ ਐਮ ਐਟ ਲੋਸ ਆਫ ਜੋਬ ਲਾਈਕ ਮੈਨੂੰ ਕੰਮ ਚਾਹੀਦਾ ਹੈ I need my participants. But because power ਇੱਕ ਦੇ ਹੱਥ ਦੇ ਵਿੱਚ ਹੈ which is not right. Now there will be governance. ਕਿ ਕਿਸ ਨੂੰ ਤੁਸੀਂ ਕਿੰਨਾ ਦਿੱਤਾ ਤੇ ਕਿਉਂ ਦਿੱਤਾ
5: ਠੀਕ
6: The provider also gets, the participant also get more choice. ਕਿ ਮੈਂ ਉਹ ਦੋ ਮੇਰੇ ਹੋਰ ਕੋਈ ਮਿਲ ਹੀ ਨਹੀਂ ਰਿਹਾ ਜੇ ਇਹਨਾਂ ਨੂੰ ਮੈਂ ਗੁੱਸਾ ਕਰਤਾ ਕੱਲ ਨੂੰ ਮੈਨੂੰ ਸਪੋਰਟ ਨਹੀਂ ਮਿਲੇਗੀ Now he's got more choice.
5: ਇਹ ਹੁੰਦਾ ਵੀ ਹੋਏਗਾ
6: There is a lot of fear in participants, Krishna.
5: Obviously, you are going through a trauma, whether it is physical disability or mental, and then to go through a process, it must take a toll.
6: There are times when people, so these examples have come out in light, there are times where the support worker late aaya te jaldi chala gaya. Last minute cancellation karti. Par time sheet pure hafte di sign karwai gayi hai. The participant ne kiti hai. ਤੇ ਜੇ ਉਹਨੂੰ ਪੁੱਛਿਆ ਕਿਉਂ ਕੀਤੀ ਕਿ ਤੇ ਮੈਨੂੰ ਡਰ ਸੀ ਕਿ ਫਿਰ ਦੁਬਾਰਾ ਨਹੀਂ ਆਏਗੀ
5: ਅੱਛਾ
6: ਸੋ ਯੂ ਹੈਵ ਟੂ ਸੀ ਦੇ ਆਰ ਵਲਨਰੇਬਲ ਪੀਪਲ ਆਊਟ ਦੇਅਰ ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਉਹਨਾਂ ਦੇ ਫੇਅਰ ਤੇ ਨਹੀਂ ਇੱਕ ਸਪੋਰਟ ਤੇ ਕੰਮ ਕਰ ਰਹੇ ਹੋ
5: ਸੋ ਜਿਹੜਾ ਤੁਸੀਂ ਪੁਆਇੰਟ ਰੱਖਿਆ ਹੈ ਵਾਲਾ ਖਾਸ ਕਰਕੇ ਇੱਕ ਡਰ ਆ ਜਾਂਦਾ ਖਾਸਕਰ ਪਾਰਟੀਸੀਪੈਂਟ ਦੇ ਅੰਦਰ, ਭਾਵੇਂ ਪਲਾਨ ਮੈਨੇਜਰ ਹੋਵੇ ਜਾਂ ਉਹਨਾਂ ਦਾ ਪ੍ਰੋਵਾਈਡਰ ਵਗੈਰਾ ਹੋਵੇ, ਇਹ ਜਿਹੜੇ ਚੇਂਜਸ ਆ, ਆਮ ਪ੍ਰੀਟੀ ਮਸ਼ੋਰ ਕਿ ਪਾਵਰ ਥੋੜ੍ਹੀ ਸੈਂਟਰਲਾਈਜ਼ ਕਰਦੇ ਆ ਪਾਰਟੀਸੀਪੈਂਟ ਦੇ ਹੱਥ 'ਚ,
6: ਐਜੂਕੇਟਡ ਕਰ ਦੇਗਾ, ਸੈਂਟਰਲਾਈਜ਼ਡ ਫਿਰ ਵੀ ਨਹੀਂ, ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ ਦੇ ਸਟਿਲ ਡੀਲਿੰਗ ਵਿਦ ਡਿਸੇਬਿਲਿਟੀ, ਉਹਨਾਂ ਨੂੰ ਐਜੂਕੇਸ਼ਨ ਥੋੜ੍ਹੀ ਜ਼ਿਆਦਾ ਮਿਲੇਗੀ।
5: ਅਤੇ ਇਹਦੇ ਅੰਦਰ ਇੱਕ ਹੋਰ ਪੁਆਇੰਟ ਸੀਗਾ, ਜਦੋਂ ਤੁਸੀਂ ਆਪਾਂ ਐਗਜ਼ਾਮਪਲ ਲਿੱਤਾ ਏ ਡੀ ਐੱਚ ਡੀ ਦਾ, ਹੈ ਨਾ, ਅਗੇਨ ਉਹ ਥੋੜ੍ਹਾ ਮੈਂਟਲ ਹੈਲਥ ਤੋਂ ਰਿਲੇਟਡ ਹੁੰਦਾ, ਸਮਝੋ ਸਮਵਨ ਹੈਜ਼ ਅ ਫਿਜ਼ੀਕਲ ਪ੍ਰੋਬਲਮ, ਸਮਝੋ ਕਿਸੇ ਦੀ ਐਮਪਿਊਟਿਡ ਲੱਤ, ਹੈ ਨਾ, ਅਤੇ ਉਹਦੇ ਅੰਦਰ ਵੀ ਕਦੀ ਇਸ ਤਰ੍ਹਾਂ ਦਾ ਹੋ ਸਕਦਾ ਕਿ ਬਈ ਫੰਕਸ਼ਨੈਲਿਟੀ, ਸ਼ਾਇਦ ਕਿਉਂਕਿ ਲੋਕ ਬੰਦੇ ਨੂੰ ਆਦਤ ਪੈ ਜਾਂਦੀ ਹੈ ਤਾਂ ਫੰਕਸ਼ਨੈਲਿਟੀ ਦੇ ਤੌਰ 'ਤੇ ਘਟਾ ਦੇਣਗੇ ਅੱਗੇ ਜਾ ਕੇ।
6: Look, I'm not a medical expert, but what I've seen in the past, I'll say it this way. Amputation, de vich vi ki honda, you know, you wait for another limb to be attached. You go through a rehab. Purpose ehi honda ki jehda amputee hai, ohnu inna tusi capable bana do ki kal nu oh less dependency de naal functional kar sake. And as he's progressing towards that functionality, ki oh jadon jadon better honda ja reha hai, tuhadi funding us hisab de naal assess hundi ja rahi hai. That is the new change. ਕਿ ਡਾਕਟਰ ਕੋਲ ਜਾ ਕੇ ਤੁਹਾਡੀ ਫੰਕਸ਼ਨੈਲਿਟੀ ਦੇ ਬੇਸ ਤੇ ਉੱਤੇ ਤੁਹਾਨੂੰ ਫੰਡਿੰਗ ਮਿਲੇਗੀ, ਨਾ ਕਿ ਐਮਪਿਊਟੀ ਦੇ ਬੇਸ ਤੇ।
5: ਓਕੇ,
6: ਸੋ ਇੱਕ ਇਹ ਚੇਂਜ ਹੈ, ਇੱਕ ਹੋਰ ਵੱਡਾ ਚੇਂਜ ਹੈ। ਅੱਜ ਦੀ ਡੇਟ ਦੇ ਵਿੱਚ ਅਸੀਂ ਅਪ ਟੂ 2 ਇਅਰਸ ਬੈਕ ਡੇਟ ਪੇਮੈਂਟ ਅਵੇਲ ਕਰ ਸਕਦੇ ਹਾਂ ਇੰਡੀਆ ਇਸ ਕੋਲੋਂ।
5: ਅੱਛਾ, ਓਕੇ, ਠੀਕ ਹੈ।
6: ਪਿਛਲੇ ਸਾਲ ਦਿੱਤੀ ਸੀ ਮੈਂ ਤਾਂ ਤੁਹਾਨੂੰ ਦੇਣੇ ਭੁੱਲ ਗਈ।
5: ਅੱਛਾ,
6: ਨਾਓ ਦ ਨਿਊ ਚੇਂਜ ਇਜ਼ 90 ਡੇਜ਼, ਯੂ ਕੈਨ ਨਾਟ ਕਲੇਮ ਐਨੀਥਿੰਗ ਪੋਸਟ 90 ਡੇਜ਼, ਜੇ ਨਹੀਂ ਕੀਤਾ ਕਲੇਮ ਤਾਂ ਹੋ ਗਿਆ।
5: ਓਕੇ, ਪਰ ਇਹ ਇਹ ਇਨ ਫਸਟ ਪਲੇਸ ਇਸ ਤਰ੍ਹਾਂ ਦੀ ਚੀਜ਼ ਰੱਖਣ ਦੀ ਲੋੜ ਕਿਉਂ ਪਈ ਹੋਣੀ ਹੈ? ਯੂ ਬੀਨ ਇਨ ਦਾ ਬਿਜ਼ਨਸ ਫੋਰ ਲੌਂਗ ਨਾਓ,
6: ਬਟ ਕ੍ਰਿਸ਼ਨਾ ਯੂ ਹੈਵ ਟੂ ਅੰਡਰਸਟੈਂਡ
5: ਵੈਨ ਦਿਸ ਤਰ੍ਹਾਂ ਕੀ ਪੇਮੈਂਟ ਰੁਕਦੀ ਹੈ ਇੰਨੀ ਲੰਬੀ।
6: ਬਹੁਤ ਕੁਝ ਹੁੰਦਾ
5: ਹੈ, ਬੜੇ ਦੁਖੀ ਹੋ ਕੇ ਕਿਹਾ ਬਈ,
6: ਯੂ ਨੋ ਯੂ ਹੈਵ ਟੂ ਬੀ ਵੀ ਵੈਰੀ ਕੇਅਰਫੁਲ ਵੈਨ ਸੇਇੰਗ ਥਿੰਗਸ, ਪਰ ਹੁੰਦਾ ਹੈ।
5: ਠੀਕ ਹੈ, ਗੈਟ ਇਟ।
6: ਅੱਛਾ, ਹੁੰਦਾ ਕੀ ਹੈ, ਜੇ ਤੁਹਾਨੂੰ ਕੁਐਸਚਨ ਕੀਤਾ ਜਾ ਰਿਹਾ ਕਿ ਸਾਲ ਪਹਿਲਾਂ ਕੀਤਾ ਕੀ ਸੀ, ਸਾਲ ਪਹਿਲਾਂ ਕੀਤਾ ਸੀ ਭੁੱਲ ਗਏ,
5: ਓਬਵੀਅਸਲੀ ਗੱਲ ਆ, ਹੈ ਨਾ, ਮਤਲਬ ਇਨ
6: ਜੈਨੂਇਨਲੀ
5: ਜੈਨੂਇਨ ਵੀ ਆਦਮੀ ਤਾਂ,
6: ਬਿਕਾਜ਼ ਦੈਟ ਇਨਵੋਇਸ ਐਂਡ ਇਟ ਇਜ਼ ਵੈਲ ਵਿਦਿਨ ਦਾ ਫਰੇਮਵਰਕ, ਦੇ ਗੈਟ ਪੇਡ। ਦੈਟ ਨੀਡਸ ਟੂ ਸਟਾਪ। ਯੂ ਹੈਵ 90 ਡੇਜ਼, 90 ਡੇਜ਼ ਇਜ਼ 3 ਮਹੀਨੇ ਦਾ ਟਾਈਮ,
5: ਕਾਫੀ ਹੈ।
6: ਦੇ ਤੁਹਾਡੀ ਪੇ ਇੱਕ ਹਫਤਾ ਲੇਟ ਹੋਏ, ਤੁਸੀਂ ਸ਼ੋਰ ਮਚਾ ਦਿੰਦੇ ਹੋ। ਵਾਈ ਵੁੱਡ ਯੂ ਵੇਟ ਫੋਰ ਅਪ ਟੂ 2 ਇਅਰਸ ਟੂ ਗੈਟ ਅ ਪੇਮੈਂਟ ਡਨ? ਬਾਈ ਦੈਟ ਟਾਈਮ ਪਾਰਟਿਸਿਪੈਂਟ ਦਾ ਫੰਡ ਖਤਮ ਹੋ ਚੁੱਕਿਆ, ਸਭ ਕੁਝ ਹੈ, ਇੰਡੀਆ ਹੈਜ਼ ਟੂ ਪੇ ਇਟ ਆਊਟ ਆਫ ਇਟਸ ਪਾਕਟ।
5: ਮੈਂ ਇਹਦੇ ਉੱਪਰ ਵੀ ਕਾਫੀ ਕਈ ਵਾਰੀ ਸੁਣਦਾ, ਜਿਹੜੀ ਮੌਕੇ ਦੀ ਸਰਕਾਰ ਤਾਂ ਨਹੀਂ ਹੈ, ਪਰ ਕਈ ਵਾਰੀ ਜਿਹੜਾ ਓਪੋਜੀਸ਼ਨ ਆ ਉਹਨਾਂ ਸੁਣਾਈ ਸੁਣਾਈਆਂ ਗੱਲਾਂ ਆ ਜਾਂਦੀਆਂ ਕਿ ਦੇ ਥਿੰਕ ਇਟਸ ਅ ਵੈਰੀ ਲਾਊਜ਼ੀ ਸਕੀਮ, ਜਾਂ ਫਿਰ
6: ਨੋ ਇਟ ਇਜ਼ਨਟ, ਨੋ ਇਟ ਇਜ਼ਨਟ। ਯੂ ਹੈਵ ਟੂ ਅੰਡਰਸਟੈਂਡ ਐਵਰੀ ਸਕੀਮ ਹੈਜ਼ ਗੋਟ ਅ ਰਾਈਟ ਇੰਟੈਂਸ਼ਨ ਬਿਹਾਈਂਡ ਇਟ, ਰਾਈਟ? We had those solar things go, schema chaliya, oh, tawadi insulation di scheme chali. Many people benefited out of it.
5: So
6: but there were some bad apples that created some ruckus. Oh, hamesha hoega har scheme de naal. I have worked with, so meri jedi duji company IT di hai, I work very closely with the government. I have seen them have the right intention to do it. But at the day, tusi ye pul rahe ho, kam ta humans ne karna hai. ਹਰ ਤਰ੍ਹਾਂ ਦਾ ਬੰਦਾ ਹੈ, ਹਰ ਤਰ੍ਹਾਂ ਦੇ ਬੰਦੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੈ। ਮੈਂ ਤੁਹਾਨੂੰ ਕਿਹਾ ਮੈਨੂੰ ਕਮਰਾ ਬਣਾਉਣਾ ਹੈ, ਕਰੈਕਟ? ਮੇਰੇ ਦਿਮਾਗ ਦੇ ਵਿੱਚ ਹੈ ਸ਼ੀਸ਼ੇ ਦਾ ਕਮਰਾ, ਥੱਲੇ ਲੈਦਰ ਦੇ ਕਾਰਪੇਟ ਲੱਗੇ ਹੋਏ ਨੇ, ਬੜੀ ਪਿਆਰੀ ਸੀਟ ਹੈ। ਸਾਹਮਣੇ ਵਾਲੇ ਨੇ ਸੁਣਿਆ, ਅੱਛਾ ਇੱਟ ਚੀਨੇ ਦੇ ਨਾਲ ਕਮਰਾ, ਥੱਲੇ ਮੈਂ ਫਲੋਰਿੰਗ ਸੀਮੈਂਟ ਦੀ ਪਾ ਦਿੰਦਾ। ਐਵਰੀਵਨਸ ਇੰਟਰਪ੍ਰੀਟੇਸ਼ਨ ਇਜ਼ ਡਿਫਰੈਂਟ ਆਫ ਦ ਵਰਕ ਯੂ ਆਰ ਆਸਕਿੰਗ ਦੈਮ ਟੂ ਡੂ। ਜੇ ਤੁਸੀਂ ਵੈਲਵਟ ਵੀ ਕਹੋਗੇ, ਵੈਲਵਟ ਵੀ 50 ਤਰ੍ਹਾਂ ਦੀ ਆਉਂਦੇ। ਯੂ ਹੈਵ ਟੂ ਬੀ ਵੈਰੀ ਮਿਨਿਸਕਿਊਲ ਇਨ ਯੋਰ ਰਿਕੁਆਇਰਮੈਂਟਸ ਕਿ ਤੁਹਾਨੂੰ ਚਾਹੀਦਾ ਕੀ ਹੈ। When a government is introducing its schemes, minister ne kya meri intention ye hai ki jehde disabled hai unna di help chahidi hai, agge ohda salahkar ne ek scheme compromise matlab banati department nu deti run karan layi, hun tusi already chinese whispers te third stage te ho, us to baad unna ne chote chote department banaye, us scheme nu roll out karta, it will have its flaws. Flaw hona galat nahi hai krishna, flaw to na sikh ke fix na karna galti hai. You're fixing it.
5: And jehde proposed changes ne, you think they will do
6: better? I think they will do. I really think. Because ek disabled nu tang karan layi nahi ban rahe, eh unna nu protect karan layi ban rahe ne. Tusi dasso mainu, je main paperwork ch likhna hai mainu ki main ki service ditti, ede naal unnu ki fayda hoya, ode vich jehda tuhada participant unnu ki nuksan hai? Kam mera vadhya, par meri job da hissa hai. ਤੁਸੀਂ ਆਪਣੇ ਦੂਜੇ ਕੰਮ ਕਰਦੇ ਹੋ, ਬੌਸ ਕਹਿੰਦਾ ਕਿ ਕੱਲ ਤੋਂ ਤੁਹਾਨੂੰ ਚਾਰ ਲਾਈਨਾਂ ਫਾਲਤੂ ਲਿਖਣੀ ਪਏਗੀ ਆਪਣੀ ਰਿਪੋਰਟ ਦੇ ਵਿੱਚ, ਲਿਖੋਗੇ ਪਤਾ ਤਨਖਾਹ ਚਾਹੀਦੀ ਹੈ, ਕਲਪੋਗੇ ਪਰ ਲਿਖੋਗੇ. ਯੂ ਆਰ ਟਰਾਇੰਗ ਟੂ ਪ੍ਰੋਟੈਕਟ ਦ ਮੋਸਟ ਵਲਨਰੇਬਲ ਪਾਰਟ ਆਫ ਦ ਸੋਸਾਇਟੀ. ਡਿਸੇਬਿਲਿਟੀ ਇਜ਼ ਅ ਰੀਅਲ ਥਿੰਗ, ਮੈਂਟਲ ਡਿਸੇਬਿਲਿਟੀ ਇਜ਼ ਆਲਸੋ ਰੀਅਲ. ਸੋ ਆਰ ਜੋਬ ਐਜ਼ ਅ ਸੋਸਾਇਟੀ, ਫਰਗੈਟ ਅਬਾਊਟ ਮੇਰੀ ਕੰਪਨੀ ਨਹੀਂ ਹੈ, ਐਜ਼ ਅ ਸੋਸਾਇਟੀ ਆਰ ਜੋਬ ਇਜ਼ ਟੂ ਡੂ ਦ ਰਾਈਟ ਥਿੰਗ ਬਾਏ ਦੇਮ. ਜੇ ਅਸੀਂ ਨਹੀਂ ਠੀਕ ਕਰਾਂਗੇ ਅਸੀਂ ਕਿਹਦੇ ਕੋਲੋਂ ਐਕਸਪੈਕਟ ਕਰਾਂਗੇ? ਸੋ ਦ ਸਕੀਮ ਆਈਵ ਸੀਨ ਪੀਪਲ ਬੈਨੀਫਿਟ ਕ੍ਰਿਸ਼ਨਾ, ਇਟਸ ਅ ਬਿਊਟੀਫੁਲ ਸਕੀਮ. ਬਸ ਵੀ ਜਸਟ ਨੀਡ ਟੂ ਮੇਕ ਸ਼ੋਰ ਕਿ ਜਿਹੜੇ ਉਹਦੇ ਕੁੰਡੀ ਦਰਵਾਜ਼ੇ ਨੇ ਉਹ ਟਾਈਟ ਰਹਿਣ ਅਤੇ ਲੂਪ ਹੋਲਸ ਨਾ ਹੋਣ, ਅਤੇ ਜੇ ਉਹ ਨਹੀਂ ਹੋਣਗੇ ਨਾ ਪੀਪਲ ਵਿਲ ਬੈਨੀਫਿਟ ਆਊਟ ਆਫ ਇਟ.
5: ਐਂਡ ਵਟ ਡੂ ਯੂ ਥਿੰਕ ਕਿ ਜਿਹੜੇ ਚੇਂਜਸ ਵਗੈਰਾ ਜੋ ਫਿਲਹਾਲ ਪ੍ਰਪੋਜ਼ਲ ਸਟੇਜ 'ਤੇ ਨੇ, ਰਾਈਟ, ਜਾਂ ਫਿਰ ਕਿ ਚਾਈਨੀਜ਼ ਵਿਸਪਰ, ਹਰ ਰੋਜ਼ ਇੱਕ ਚੀਜ਼ ਨਹੀਂ ਸਿੱਖਣੀ ਚਾਹੀਦੀ ਗਾਇਸ, ਚਾਈਨੀਜ਼ ਵਿਸਪਰ ਇਜ਼ ਅ ਨਿਊ ਵਰਡ. ਤੇ ਇਹ ਕੀ ਲੱਗਦਾ ਕਦੋਂ ਕਿ ਵੀ ਵੁੱਡ ਬੀ ਸੀਇੰਗ ਦਮ ਬੀਇੰਗ ਇੰਪਲੀਮੈਂਟਡ?
6: ਔਰ ਦ ਪ੍ਰਪੋਜ਼ਡ ਚੇਂਜਸ ਦੇ ਇੰਟੈਂਡ ਟੂ ਰੋਲ ਇਟ ਫੁੱਲੀ ਬਾਈ 2027, ਬਟ ਜਿਹੜੇ ਗਵਰਨੈਂਸ ਚੇਂਜਸ ਨੇ ਆਏ ਦੇ ਆਰ ਸੇਇੰਗ ਐਂਡ ਆਫ 2026, 2025-26 ਤੇ ਜੋ ਤੁਹਾਡੇ ਪੇਪਰ ਵਰਕ ਵਗੈਰਾ ਹੈ ਜੂਨ 'ਚ ਹੁਣ ਖਤਮ ਹੋ ਰਿਹਾ, ਉਸ ਤੋਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਵੀਲ ਆਲ ਸਟਾਰਟ ਗੈਟਿੰਗ ਦੀਜ਼ ਈਮੇਲਸ ਫਰੋਮ ਇੰਡੀਆ ਟੂ ਸੇ ਦਿਸ ਇਜ਼ ਦੀ ਐਕਸਪੈਕਟੇਸ਼ਨ. ਉਹਨਾਂ ਨੇ ਇਸ ਕਰਕੇ ਆਲਰੇਡੀ ਸਾਨੂੰ ਆਗਾਹ ਕਰਨਾ ਸ਼ੁਰੂ ਕਰਤਾ ਹੈ ਕਿ ਮੇਕ ਦੀਜ ਚੇਂਜਸ ਐਜ਼
5: ਟਰੈਕ
6: ਤੇ ਲਿਆਉਣੀ. ਐਜ਼ ਅ ਪ੍ਰੋਵਾਈਡਰ ਆਈ ਆਲਰੇਡੀ, ਜਿਹੜੇ ਅਸੀਂ ਫੋਰ ਐਗਜ਼ਾਮਪਲ ਪਾਰਟੀਸਪੈਂਟ ਫੋਰਮ ਕਰਦੇ ਹਾਂ, ਆਈ ਹੈਵ ਆਲਰੇਡੀ ਮੇਡ ਐਡੀਸ਼ਨਸ ਟੂ ਇਟ. ਜਿਹੜਾ ਮੇਰਾ ਸਪੋਰਟ ਵਰਕਰ ਆਪਣਾ ਫੋਰਮ ਫਿਲ ਕਰਦਾ ਹੈ, ਜਿਹੜਾ ਉਹ ਜਾਂਦਾ ਸਪੋਰਟ ਕਰਨ ਲਈ, ਉਹਦੇ ਵਿੱਚ ਆਲਰੇਡੀ ਦੋ ਪੈਰਾਗ੍ਰਾਫਸ ਐਕਸਟਰਾ ਨੇ ਉਹਨਾਂ ਨੂੰ. ਸੋ ਵੀ ਆਰ ਕਾਇੰਡ ਆਫ ਗੈਟਿੰਗ ਰੈਡੀ ਫੋਰ ਇਟ ਕਿ ਲਾਸਟ ਦਿਨ ਤੇ ਸਰਪ੍ਰਾਈਜ਼ ਨਾ ਹੋਵੇ. ਸੋ ਦੇ ਆਰ ਗਿਵਿੰਗ ਅਸ ਇਨਫ ਸਪੋਰਟ ਟੂ ਸੇ ਕਿ ਇਹ ਚੇਂਜਸ.
5: ਮਤਲਬ ਜਿਹੜਾ ਹੁਣ ਆਹ 26-27 ਦਾ ਫਾਈਨੈਂਸ਼ੀਅਲ ਈਅਰ ਜਿਹਨੂੰ ਆਪਾਂ ਕਹਿ ਰਹੀਏ, ਜੋ ਕਿ ਜੁਲਾਈ ਟੂ ਜੂਨ ਹੁੰਦਾ ਹਨਾ, ਉਹਦੇ ਅੰਦਰ ਮੇ ਬੀ ਦੀਸ ਥਿੰਗਸ ਵਿਲ ਗੈਟ
6: ਐਂਡ ਫੁੱਲੀ ਫੰਕਸ਼ਨਲ. ਆਈ ਥਿੰਕ 2028 ਇਜ਼ ਵੈਨ ਯੂ ਸੀ ਅ ਫੁੱਲੀ ਫੰਕਸ਼ਨਲ ਨਿਊ ਚੇਂਜਸ ਫਾਰਮੈਟ ਵਿਦ ਨੋ ਬਫਰ.
5: ਪਰ ਇਹਦੇ ਅੰਦਰ ਇਹ ਹੈ ਮੇਰੇ ਹਿਸਾਬ ਨਾਲ ਕਿ ਦੇਰ ਇਜ਼ ਨਥਿੰਗ ਲਾਈਕ, ਜੋ ਕਿਉਂਕਿ ਜ਼ਿਆਦਾਤਰ ਇਸ ਉਹਨਾਂ ਨੂੰ ਮਿਲ ਜਾਂਦਾ ਕਿਸੇ ਵੀ ਸਕੀਮ ਨੂੰ ਰਿਲੇਟਡ, ਜਦੋਂ ਹਲਕੀ ਜਿਹੀ ਇੱਦਾਂ ਦੀ ਹਵਾ ਬਣ ਜਾਵੇ ਕਿ ਬਈ ਗਲਤ ਬਹੁਤ ਕੰਮ ਹੋ ਰਿਹਾ, ਉਲਟਾ ਸਿੱਧਾ ਕੰਮ ਹੋ ਰਿਹਾ, ਤੇ ਇਹ ਹੁੰਦਾ ਕਿ ਗਵਰਨਮੈਂਟ ਹੱਥ ਖਿੱਚ ਲੈਂਦੀ ਹੈ ਇਨ ਟਰਮਸ ਆਫ ਫੰਡਿੰਗ ਵਗੈਰਾ. ਇੱਦਾਂ ਦਾ ਕੁਝ ਹੈ ਕਿ ਉਹਦਾ?
6: ਲੁੱਕ, ਆਈ ਡੋਨਟ ਥਿੰਕ ਸੋ, ਬਿਕਾਜ਼ ਯੂ ਹੈਵ ਵੀ 200,000 ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ,
5: ਐਂਡ ਉਹ ਵੀ ਕੱਲਾ ਸਿਰ ਵਿਕਟੋਰੀਆ ਦੇ ਅੰਦਰ.
6: ਐਂਡ ਯੂ ਟੈਲ ਮੀ ਇਫ ਦੈਟ ਸਕੀਮ ਇਜ਼ ਨਾਟ ਦੇਅਰ, ਉਹਨਾਂ ਲੋਕਾਂ ਦਾ ਧਿਆਨ ਕੌਣ ਰੱਖੇਗਾ? ਡਸ ਦਾ ਗਵਰਨਮੈਂਟ ਹੈਜ਼ ਦਾ ਕਪੈਸਿਟੀ ਟੂ ਡੂ ਦੈਟ? ਦੇ ਡੋਨਟ, ਬਟ ਦੇ ਨੀਡ ਰਾਈਟ ਪੀਪਲ ਟੂ ਡੂ ਇਟ. ਦੈਟਸ ਵਾਟ ਇਟ ਇਜ਼. ਉਹਨਾਂ ਦੀ ਇੰਟੈਂਸ਼ਨ ਜਿਹੜਾ ਸ਼ੋਰ ਪਿਆ ਇਜ਼ ਨਾਟ ਕਿ ਉੱਥੇ ਪੈਸੇ ਬਚਾ ਲੈਣ, ਸਾਡੀ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਪੈਸੇ ਬਚਣ. ਦੀ ਇੰਟੈਂਸ਼ਨ ਬਿਹਾਇੰਡ ਇਟ ਇਜ਼ ਦੈਟ ਜੇ ਹੁਣ ਅਸੀਂ ਇੱਕ ਹੀ ਘਰ ਤੋਂ ਤਿੰਨ ਤਿੰਨ ਬੰਦੇ ਕਲੇਮ ਕਰਕੇ ਬਹਿ ਜਾਓਗੇ ਤੇ ਫਿਰ ਨਾ ਤਾਂ ਉਸ ਵਿਚਾਰੇ ਨੂੰ ਮਿਲਿਆ ਜਿਹਦੇ ਲਈ ਪੈਸੇ ਸੀ, ਤੇ ਅੱਗੇ ਦੇ ਲਈ ਵੀ ਅਸੀਂ ਘੱਟਤੇ. ਸੋ ਯੂ ਜਸਟ ਹੈਵ ਟੂ ਬੀ ਮਾਈਂਡਫੁਲ ਆਫ ਦ ਸਪੈਂਡਿੰਗ.
5: ਆਪਾਂ ਇੱਕ ਹਲਕਾ ਜਿਹਾ ਐਗਜ਼ਾਮਪਲ ਦੇਣਾ ਹੋਵੇ, ਇੱਕ ਘਰ ਤੋਂ ਤਿੰਨ ਤਿੰਨ ਬੰਦੇ, ਆਪਾਂ ਬੇਸਿਕਲੀ ਇਹ ਕਹਿਣਾ ਚਾਹ ਰਹੇ ਹਾਂ ਕਿ ਇੱਕੋ ਪੇਸ਼ੈਂਟ ਨੂੰ ਅੱਜ ਕੀ 22 ਮਈ ਨੂੰ ਸਵੇਰ ਦੇ 9 ਤੋਂ ਲੈ ਕੇ 5 ਵਜੇ ਤੱਕ ਹੈਲਪ ਕਰਨ ਦੇ ਤਿੰਨ ਲੋਕਾਂ ਨੇ ਕਲੇਮ ਕਰ ਲਿੱਤੇ ਪੈਸੇ.
6: ਦੋ ਲੋਕਾਂ ਨੇ ਕਲੇਮ ਕੀਤੇ ਤੇ ਉਹ ਬੰਦਾ ਘਰ ਸੀਗਾ ਵੀ ਨਹੀਂ ਸੀਗਾ ਵੀ ਹਸਪੀਟਲ. ਬਟ ਲੁੱਕ, ਐਜ਼ ਆਈ ਸੇ, ਤੁਸੀਂ ਹਰ ਰੋਜ਼ ਐਗਜ਼ਾਮਪਲ ਨਹੀਂ ਦੇਖਦੇ, ਦੇ ਆਰ ਹੈਂਡਫੁੱਲ ਆਫ ਪੀਪਲ. ਇੰਨਾ ਹੌਸਲਾ ਕਰਨ ਲਈ ਤੁਸੀਂ ਆਪ ਸੋਚੋ ਕੀ ਦਿਮਾਗ ਤੇ ਕੀ ਦਿਲ ਚਾਹੀਦਾ.
5: ਹਾਂ, ਮਤਲਬ ਮੈਨੂੰ ਤਾਂ ਲੱਗਦਾ ਇੱਥੇ ਸਿਸਟਮ ਨਾਲ ਜ਼ਿਆਦਾ ਛੇੜਖਾਨੀ ਕਰਨ ਲਈ ਜ਼ਿਆਦਾ ਮਿਹਨਤ ਥੋੜੀ ਚਾਹੀਦੀ ਹੈ. ਇਸ ਤੋਂ ਚੰਗਾ ਚੱਜ ਦਾ ਹੀ ਕੰਮ ਕਰੋ.
6: ਟ੍ਰਸਟ ਮੀ ਕ੍ਰਿਸ਼ਨਾ, ਬੀਨ ਇਨ ਦ ਇੰਡਸਟਰੀ, ਜੇ ਤੁਸੀਂ ਕੰਮ ਠੀਕ ਕਰੋਗੇ ਨਾ,
5: ਹਾਂ ਮਤਲਬ
6: ਠੀਕ, ਵਰਡ ਆਫ ਮਾਊਥ ਤੁਹਾਡਾ ਕੰਮ ਚੱਲੇਗਾ, ਤੁਹਾਡੀ ਕੰਪਨੀ ਵੀ ਫੁੱਲੇਗੀ, ਲਾਈਕ ਨਾਟ ਫੁੱਲੇਗੀ, ਫਲ ਫੁੱਲੇਗੀ, ਤੇ ਤਰੱਕੀ ਇਜ਼ ਜਸਟ ਵਨ ਹੈਂਡ ਅਵੇ. ਤੁਸੀਂ ਸ਼ਾਰਟਕੱਟ ਲਓਗੇ ਅੱਜ ਨਹੀਂ ਤਾਂ ਕੱਲ ਫੜੇ ਜਾਓਗੇ. ਦ ਕੰਟਰੀ ਇਜ਼ ਨਾਈਸ ਬਟ ਨਾਟ ਸਟੂਪਿਡ. ਇਟਸ ਅ ਬਲੈਸਡ ਕੰਟਰੀ, ਆਈ ਕੀਪ ਸੇਇੰਗ. ਤੁਸੀਂ ਯੂ ਇਟ ਵਿਲ ਕਮ. ਉਹ ਕਿਸ ਮੋੜ ਤੇ ਬੈਠੇ, ਬਸ ਉਨੀ ਦੇਰ ਦੀ ਗੱਲ ਹੈ.
5: ਓਕੇ, ਕੂਲ. ਐਂਡ ਫਾਈਨਲੀ ਮੈਂ ਪੁੱਛਣਾ ਚਾਹੂੰਗਾ, ਬਿਕੋਜ਼ ਯੂ ਹੈਵ ਬੀਨ ਡੂਇੰਗ ਦਿਸ ਵਰਕ ਨਾਓ, ਹਾਊ ਇਜ਼ ਇਟ ਵਰਕਿੰਗ ਵਿਦ ਡਿਸੇਬਲ ਪੀਪਲ?
6: ਇਟਸ ਵੈਰੀ ਚੈਲੰਜਿੰਗ ਕ੍ਰਿਸ਼ਨਾ, ਇਟਸ ਵੈਰੀ ਚੈਲੰਜਿੰਗ, ਬਿਕੋਜ਼ ਸਮਟਾਈਮਸ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕੀ ਕਰ ਰਹੇ ਨੇ. ਯੂ ਨੋ, ਦੇ ਯੂ ਗੈਟ ਸਕ੍ਰੀਮਡ ਐਟ, ਯੂ ਗੈਟ ਅਬਿਊਜ਼ਡ, ਬਟ ਦੇ ਐਟ ਦ ਡੇ ਐਂਡ ਦੇ ਆਰ ਬਿਊਟੀਫੁੱਲ ਪੀਪਲ. ਇਟਸ ਟਫ ਹੈ ਪਰ ਰਿਵਾਰਡਿੰਗ ਬਹੁਤ ਹੈ. ਤੁਸੀਂ ਘਰ ਆ ਕੇ ਕਈ ਵਾਰੀ ਰੋਂਦੇ ਵੀ ਹੋ, ਬਿਕਾਜ਼ ਇਟਸ ਬੀਨ ਅ ਚੈਲੰਜਿੰਗ ਡੇ, ਪਰ ਇੰਨਾ ਪਤਾ ਕਿ ਕੋਈ ਪਾਪ ਕੱਟ ਰਿਹਾ ਸੀ. ਯੂ ਨੋ, ਨੋ ਅਦਰ ਜੋਬ ਵਿਲ ਗਿਵ ਯੂ ਚੰਗੇ ਕਰਮ ਤੇ ਪੈਸਾ ਇਕੱਠੇ
5: ਹਾਂ ਨਹੀਂ
6: ਸੋ ਯੂ ਗੈਟ ਪੇਡ ਫਾਰ ਡੂਇੰਗ ਦ ਰਾਈਟ ਥਿੰਗ
5: ਮੈਂ ਐਕਚੁਅਲੀ ਇਹੀ ਕਾਫੀ ਲੋਕ ਨਾ ਕਈ ਵਾਰੀ ਗੱਲ ਕਰਨਗੇ ਤੇ ਪੈਸੇ ਨੂੰ ਆਪਾਂ ਬਹੁਤ ਜ਼ਿਆਦਾ ਡੈਮਨਾਈਜ਼ ਕਰਤਾ ਨਾ ਰਾਈਟ ਕਿ ਆਪਾਂ ਕਹਿ ਦਿੰਦੇ ਕਿ ਬਈ ਇਹ ਕੋਈ ਕੰਮ ਇਸ ਤਰ੍ਹਾਂ ਕੀ ਹੈ ਪੈਸੇ ਮਿਲਦੇ ਆ ਪਰ ਪੈਸਾ ਤਾਂ ਹਰ ਚੀਜ਼ ਦੇ ਅੰਦਰ ਮਤਲਬ 35-36 ਡਾਲਰ ਵਟ ਐਵਰ ਦਾ ਅਮਾਊਂਟ ਮਾਈਟ ਵੀ ਹੈ ਨਾ ਇਹ ਪਰ ਆਵਰ ਤੁਹਾਨੂੰ ਕਾਫੀ ਕੰਮਾਂ 'ਚ ਮਿਲ ਸਕਦਾ ਬਟ ਜੇ ਤੁਸੀਂ ਇੱਧਰ ਦਾ ਟਫ ਕੰਮ ਕਰ ਰਹੇ ਹੋ ਜਿਹਦੇ ਅੰਦਰ ਤੁਸੀਂ ਕਿਸੇ ਦੀ ਜ਼ਿੰਦਗੀ ਆਸਾਨ ਕਰ ਪਾ ਰਹੇ ਹੋ ਉਹਦੇ ਨਾਲ ਦੀ ਰੀਸ ਨਹੀਂ
6: ਬਿਲਕੁਲ 100% ਐਂਡ ਵੀ ਆਰ ਨੋਟ ਹੇਅਰ ਫੋਰ ਚੈਰਿਟੀ ਡੈਫੀਨੇਟਲੀ ਵੀ ਆਰ ਵਰਕਿੰਗ ਇਟ ਐਜ਼ ਅ ਬਿਜ਼ਨਸ ਤੁਹਾਡਾ ਕੰਮ ਹੈ ਤੁਹਾਨੂੰ ਯੂ ਨੋ ਯੂ ਬ੍ਰਿੰਗਿੰਗ ਦ ਬ੍ਰੈਡ ਐਂਡ ਬਟਰ ਆਪਣੇ ਪਰਿਵਾਰ ਲਈ
5: ਜੀ
6: ਲੇਕਿਨ ਕਿਸੇ ਦਾ ਹੱਕ ਮਾਰ ਕੇ ਨਹੀਂ ਦੈਟਸ ਅ ਵੈਰੀ ਸਿੰਪਲ ਫਾਈਨ ਲਾਈਨ ਬਿਟਵੀਨ ਇਟ ਸੋ ਦਿਸ ਇਜ਼ ਵਾਟ ਇਟ ਇਜ਼
5: This is what it is. Amazing talk. Thank you so much. And I give you all my best wishes.
6: Thank
5: you. Tusi water care de naal hor vadiya vadiya kaam karde raho.
6: Touch wood.
5: And I really hope tusi sanu jyada milde raho ki main ajj thode through do tin words sikh le te water bare sikh le bhai Chinese whisper. Kya baat hai? Duolingo aap hai.
6: ਮੇਰੀ ਪੰਜਾਬੀ ਅੱਧੀ ਇੰਗਲਿਸ਼ ਅੱਧੀ ਪੰਜਾਬੀ ਹੈ ਸਿਰਫ ਇਹੀ ਪ੍ਰੋਬਲਮ
5: ਹੈ ਨਹੀਂ ਕੋਈ ਗੱਲ ਨਹੀਂ ਉਹਨੂੰ ਇਹੀ ਤਾਂ ਮਜ਼ਾ ਹੈ ਨਾ ਹਾਈਬ੍ਰਿਡ ਕਲਚਰ 'ਚ ਰਹਿਣ ਦਾ ਬਟ ਅਮੇਜ਼ਿੰਗ ਟਾਕ ਥੈਂਕ ਯੂ ਫੋਰ ਬੀਂਗ ਹੇਅਰ ਐਂਡ ਅਸੀਂ ਗੱਲ ਕਰ ਸਕੇ ਜੀ ਦੀਪਿਕਾ ਗੁਪਤਾ ਸਿੰਗਲਾ ਜੀ ਨਾਲ ਅਬਾਊਟ NDIS ਉਮੀਦ ਕਰਦਾ ਤੁਹਾਨੂੰ ਇਹ ਐਜੂਕੇਸ਼ਨਲ ਐਪੀਸੋਡ ਵਧੀਆ ਲੱਗਾ ਹੋਏਗਾ ਇੱਦਾਂ ਦੇ ਹੋਰ ਐਪੀਸੋਡਸ ਵੇਖਣ ਲਈ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 ਨਾਲ
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
9: If you can understand when I start Punjabi vich bolna, ta tusi Victoria Police vich naukri karan layi, os ton vi vadh yog ho, jinna tusi sochde ho. Vadhiya shuruati tankha naal shuru karo, ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
10: Wow! Teri sabji di khushbu ate taste vich kuch ta kamal hai. Mainu vi dass de secret. Amrit, e kamal hai Gold Leaf Dairy de Pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai. Tusi vi ajj hi buy karo Gold Leaf da Pure New Zealand ghee apne nede de Indian grocery store. immigration.com.au
11: Yaad rakho 9077973
10: Viva Immigration and Education Consultant
11: Har kadam tuhade naal
12: Sona chahida
13: Parosa chahida
12: Quality te buyback vi chahida Chale aao Delhi Jewelers Stockland Point Cook vikhe Jithe buy carat gold classy silver dazzling diamonds ate gemstones custom jewelry tuhade order te ready Purana sona buyback and exchange turant Cash chahida Gold loan easy and safe Repair bullion buying selling sab ek hi jaga ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਐਮ, ਮੈਂ ਬਲਕੀਰਤ ਸਿੰਘ, ਸਵਾਗਤ ਤੁਹਾਡਾ ਸਾਰਿਆਂ ਦਾ ਰੇਡੀਓ ਹਾਂਜੀ 1674 ਐਮ ਦੇ ਉੱਤੇ। ਅੱਜ ਮੇਰੇ ਨਾਲ ਬੰਸਲ ਇਮੀਗ੍ਰੇਸ਼ਨ ਤੋਂ ਜੁੜ ਚੁੱਕੇ ਨੇ ਯਾਦਵਿੰਦਰ ਸਿੰਘ ਜੀ। ਤੁਸੀਂ ਇਹਨਾਂ ਨੂੰ ਮਿਲੇ ਹੋਗੇ ਜਾ ਕੇ ਬੰਸਲ ਇਮੀਗ੍ਰੇਸ਼ਨ ਦੇ ਆਫਿਸ 'ਤੇ, ਜਾਂ ਫਿਰ ਹੋ ਸਕਦਾ ਤੁਹਾਡੀ ਫੋਨ 'ਤੇ ਕਦੀ ਇਹਨਾਂ ਨਾਲ ਗੱਲਬਾਤ ਹੋਈ ਹੋਵੇ, ਅਪੁਆਇੰਟਮੈਂਟ ਬਣੀ ਹੋਵੇ। ਸ਼ਾਇਦ ਤੁਸੀਂ ਪਹਿਲੀ ਵਾਰ ਜਿਹੜਾ ਉਹ ਰੇਡੀਓ 'ਤੇ ਇਹਨਾਂ ਦੀ ਆਵਾਜ਼ ਜਿਹੜੀ ਉਹ ਸੁਣੋਗੇ, ਪਰ ਇਹ ਸਾਡੇ ਨਾਲ ਜੁੜੇ ਨੇ ਅੱਜ ਇਮੀਗ੍ਰੇਸ਼ਨ ਦੀਆਂ ਅਪਡੇਟਸ ਨੂੰ ਲੈ ਕੇ। ਆਓ ਜਾਣਦੇ ਹਾਂ ਕੀ ਨੇ ਅੱਜ ਦੀਆਂ ਜਾਂ ਫਿਰ ਨੰਗੇ ਸਮੇਂ ਦੀਆਂ ਅਪਡੇਟਸ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਤੁਹਾਡਾ ਯਾਦਵਿੰਦਰ ਜੀ, ਕੀ ਹਾਲ ਚਾਲ, ਠੀਕ ਹੋ?
1: ਧੰਨਵਾਦ ਬਲਕੀਰ ਜੀ, ਹਾਲ ਬਹੁਤ ਵਧੀਆ ਨੇ ਜੀ, ਤੇ ਡਿਪਾਰਟਮੈਂਟ ਨਵੇਂ ਤੋਂ ਨਵੇਂ ਅਪਡੇਟ ਲੈ ਕੇ ਆਈ ਜਾ ਰਹੇ ਨੇ। ਥੈਂਕ ਯੂ ਦਊਂਗੀ ਇੰਟਰੋਡਕਸ਼ਨ ਦੇ ਲਈ। ਹਾਂਜੀ ਬਿਲਕੁਲ, ਮੇਰਾ ਅੱਜ ਪਹਿਲਾ ਦਿਨ ਹੀ ਆ ਜੀ ਰੇਡੀਓ ਹਾਂਜੀ ਦੇ ਉੱਤੇ
0: ਜੀ।
1: ਜਨਰਲੀ ਆਪਾਂ ਲਾਸਟ ਟਾਈਮ ਮੈਨੂੰ ਲਾਈਵ ਹੀ ਕੀਤਾ ਸੀਗਾ ਇੰਸਟਾਗ੍ਰਾਮ ਤੇ, ਟਿਕਟੋਕ ਦੇ ਉੱਤੇ।
0: ਬਾਕੀ ਤੁਸੀਂ ਵੀਡੀਓਜ਼ ਮੈਨੂੰ ਲੱਗਦਾ ਤੁਸੀਂ ਇਹਨਾਂ ਦੀਆਂ ਵੇਖੀਆਂ।

0: ਹੋਣਗੀਆਂ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਉੱਤੇ, ਪਰ ਆਵਾਜ਼ ਜਿਹੜੀ ਆ ਉਹ ਤੁਸੀਂ ਰੇਡੀਓ ਤੇ ਪਹਿਲੀ ਵਾਰੀ ਜਿਹੜੀ ਉਹ ਸੁਣ ਰਹੇ ਹੋ। ਬਿਲਕੁਲ ਜੀ, ਕਿੱਦਾਂ ਫਿਰ ਜੇ ਆਪਾਂ ਅਪਡੇਟ ਸੀ ਤੁਸੀਂ ਗੱਲ ਕੀਤੀ ਕਿ ਰੋਜ਼ 'ਚ ਕੁਛ ਨਾ ਕੁਛ ਆਉਂਦਾ ਜਾਂਦਾ ਰਹਿੰਦਾ ਵਾ, ਖਾਸ ਕਰਕੇ ਇਹ ਜਿਹੜਾ ਟਾਈਮ ਪੀਰੀਅਡ ਚੱਲਣ ਡਿਆ ਜਿੱਦਾਂ ਕਿ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਚੇਂਜ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ, ਬਜਟ ਜਿਹੜਾ ਉਹ ਨਵਾਂ ਆਇਆ ਵਾ ਆਪਾਂ ਸਾਰੇ ਇਹ ਵੀ ਜਾਣਦੇ ਹਾਂ, ਫਿਰ ਉਹਦੇ ਵਿੱਚੋਂ ਕੀ ਨਿਕਲ ਕੇ ਆਇਆ ਵਾ, ਕਿਹੜੀਆਂ ਨੇ ਜਿਹੜੀਆਂ ਕਰੰਟ ਅਤੇ ਖਾਸ ਖਾਸ ਅਪਡੇਟਸ।
1: ਇੱਕ ਓਵਰਆਲ ਅਪਡੇਟ ਬਲਕੀਰ ਜੀ ਜਿਹੜਾ ਮੈਂ ਦੇਖ ਰਿਹਾ ਜੀ, ਉਹ ਡਿਪਾਰਟਮੈਂਟ ਇੱਕ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਲੀਅਰ ਹੈ ਕਿ ਉਹ ਜਿਹੜੇ ਇੱਥੇ ਰਹਿਣ ਦੇ ਜਿਹੜੇ ਰਾਹ ਸੀਗੇ ਜਿਹੜੇ ਲੋਕੀ ਯੂਜ਼ ਕਰਦੇ ਸੀਗੇ ਕਿ ਆਪਣਾ ਵੀਜ਼ਾ ਐਕਸਟੈਂਡ ਕਰ ਦਿਓ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿੰਦੇ ਸੀਗੇ, ਤਕਰੀਬਨ ਉਹਨਾਂ ਦੇ ਸਾਰੇ ਰਾਹ ਬੰਦ ਕਰਨ ਦੇ ਉੱਤੇ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਲੋਕੀ ਮਿਸਯੂਜ਼ ਕਰਦੇ ਸੀ ਵੀਜ਼ਿਆਂ ਨੂੰ ਉਹਨੂੰ ਰੋਕਿਆ ਜਾ ਸਕੇ। ਇਹ ਚੀਜ਼ ਉਹਨਾਂ ਨੇ ਕਲੈਰੀਫਾਈ ਕੀਤੀ, ਬਜਟ ਦੇ ਵਿੱਚ ਵੀ ਕੀਤੀ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਬਜਟ ਉਹਨਾਂ ਨੇ ਉਹ ਫੈਡਰਲ ਕੋਰਟ ਨੂੰ ਵੀ ਦੇ ਰਹੇ ਨੇ, ਜਿਵੇਂ ਕਿ ਲੋਕੀ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਦੇ ਸੀਗੇ ਤਾਂ ਉਸਦੇ ਵਿੱਚ ਹੁੰਦਾ ਕੀ ਸੀਗਾ ਕਿ ਪਹਿਲਾਂ ਵੇਟਿੰਗ ਟਾਈਮ ਬਹੁਤ ਲੰਬਾ ਹੁੰਦਾ ਸੀਗਾ, ਹੁਣ ਕੀ ਆ ਕਿ ਉਹ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੋ ਗਿਆ ਡਿਪਾਰਟਮੈਂਟ ਹੋਮ ਅਫੇਅਰ ਦੇ ਵੱਲੋਂ ਵੀ, ਦੈਨ ਜੇ ਉਹਦੀ ਏ ਆਰ ਟੀ ਪਾਉਂਦੇ ਸੀ ਉਹਦਾ ਵੀ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੈ ਕੰਪੈਰੀਜ਼ਨ ਜੇ ਆਪਾਂ ਪਿਛਲੇ 2-3 ਸਾਲ ਪੁਰਾਣਾ ਦੇਖੀਏ। ਤੇ ਹੁਣ ਜਿਹੜਾ ਨੈਕਸਟ ਸਟੈਪ ਉਹ ਕਰ ਰਹੇ ਨੇ ਉਹ ਕਰ ਰਹੇ ਨੇ ਉਹ ਫੈਡਰਲ ਕੋਰਟਸ ਨੂੰ ਇਸ ਦੇ ਲਈ ਮਿਲੀਅਨਸ ਡਾਲਰ ਉਹਨਾਂ ਨੇ ਦਿੱਤੇ ਨੇ ਨੈਕਸਟ ਜਿਹੜੇ ਬਜਟ ਦੇ ਵਿੱਚ ਦੇਣੇ ਨੇ ਬੇਸਿਕਲੀ, ਤਾਂ ਕਿ ਜਿਹੜਾ ਫੈਡਰਲ ਕੋਰਟ ਦਾ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਘੱਟ ਕੀਤਾ ਜਾ ਸਕੇ।
0: ਓਕੇ,
1: ਤੇ ਹਾਂਜੀ, ਤੇ ਦੂਜੀ ਗੱਲ ਜਿਹੜੀ ਗੁੱਡ ਨਿਊਜ਼ ਇਹ ਆਈ ਹੈ ਕਿ ਲਾਸਟ ਈਅਰ ਕੀ ਹੋਇਆ ਸੀਗਾ ਕਿ ਜਦੋਂ ਇਹਨਾਂ ਨੇ ਸੀਟ ਐਲੋਕੇਸ਼ਨ ਜਿਹੜੇ ਇਹਨਾਂ ਦੇ ਪਲੈਨਿੰਗ ਲੈਵਲ ਸੀਗੇ ਉਹ ਅਨਾਊਂਸ ਕਰਨੇ ਸੀਗੇ, ਪਿਛਲੇ ਸਾਲ ਦੇ ਵਿੱਚ ਕਾਫੀ ਦੇਰੀ ਕੀਤੀ ਸੀ ਇਹ ਚੀਜ਼ ਨੂੰ ਅਪਡੇਟ ਕਰਨ ਦੇ ਲਈ ਕਿ ਕਿਹੜੇ ਵੀਜ਼ਾ ਲਈ ਕਿੰਨੀਆਂ ਸੀਟਸ ਐਲੋਕੇਟ ਹੋ ਰਹੀਆਂ ਨੇ, ਦੈਨ ਫਿਰ ਕਾਫੀ ਲੇਟ ਅਨਾਊਂਸ ਹੋਏ ਸੀ ਕਿ ਕਿਹੜੀ ਸਟੇਟ ਨੂੰ ਕਿੰਨੀਆਂ ਸੀਟ ਕਿਹੜੇ ਵੀਜ਼ੇ ਲਈ ਐਲੋਕੇਟ ਹੋਈਆਂ ਨੇ। ਇਸ ਸਾਲ ਦੇ ਵਿੱਚ ਇਹਨਾਂ ਨੇ ਬਜਟ ਦੇ ਵਿੱਚ ਹੀ ਕਲੈਰੀਫਾਈ ਕਰ ਦਿੱਤਾ ਕਿ ਜਿਹੜਾ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਹੈ ਉਹ 1,85,000 ਰਹਿਣ ਵਾਲਾ ਹੈ, ਤੇ ਨਾਲ ਦੀ ਨਾਲ ਇਹ ਵੀ ਕਲੈਰੀਫਾਈ ਕਰ ਦਿੱਤਾ ਕਿ ਕਿਹੜੀ ਸਬ ਕਲਾਸ ਨੂੰ ਕਿੰਨੀਆਂ ਸੀਟਸ ਐਲੋਕੇਟ ਹੋਣਗੀਆਂ, ਯਾਨੀ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿਹੜੀ ਸਬ ਕਲਾਸ ਦੇ ਵਿੱਚ ਕਿੰਨੇ ਵੀਜ਼ੇ ਆ ਜਿਹੜੇ ਉਹ ਗ੍ਰਾਂਟ ਹੋਣਗੇ।
0: ਓਕੇ,
1: ਤਾਂ ਇਸ ਦੇ ਲਈ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਨੇ ਵਧੀਆ ਕੀਤਾ ਕਿ ਜਲਦੀ ਅਨਾਊਂਸ ਕਰ ਦਿੱਤਾ ਤਾਂ ਕਿ ਜਿਹੜੇ ਵੀ ਐਪਲੀਕੈਂਟਸ ਨੇ ਉਹ ਕਲੀਅਰ ਨੇ ਕਿ ਕਿਹੜੇ ਵੀਜ਼ੇ ਨੂੰ ਉਹ ਟਾਰਗੇਟ ਕਰ ਸਕਣ।
0: ਜੀ ਬਿਲਕੁਲ, ਕਿਉਂਕਿ ਜੇ ਇੱਕ ਵਾਰੀ ਰਾਹ ਜੇ ਆਪਾਂ ਨੂੰ ਦੇਖ ਜੇ ਵੀ ਕਿਹੜੇ ਪਾਸੇ ਨੂੰ ਜਾਣਾ, ਫਿਰ ਬੰਦਾ ਉਸੇ ਹਿਸਾਬ ਨਾਲ ਜਿਹੜਾ ਆਪਣਾ ਪਲਾਨ ਕਰ ਲੈਂਦਾ ਵਾ, ਅਤੇ ਇਹ ਇੱਕ ਮੈਨੂੰ ਲੱਗਦਾ ਗੁੱਡ ਨਿਊਜ਼ ਆ। ਅਤੇ ਉੱਧਰ ਜੇ ਜਿੱਦਾਂ ਸਬ ਕਲਾਸ ਦੀ ਤੁਸੀਂ ਗੱਲ ਕੀਤੀ ਆ, ਜੇ ਆਪਾਂ ਗੱਲ ਕਰੀਏ ਕੋਰਸਾਂ ਦੀ, ਓਕੂਪੇਸ਼ਨ ਦੀ, ਵੀ ਪੜ੍ਹਾਈ ਕਿਹੜੀ ਕਰੋ, ਪ੍ਰਾਇਓਰਟੀ ਲਿਸਟ ਵੀ ਆਈ ਥਿੰਕ ਇਹਨਾਂ ਨੇ ਜਿਹੜੀ ਉਹ ਕੱਢੀ ਆ ਵੀ ਆਹ ਜਿਹੜੇ ਸਾਡੇ ਨੇ ਇਹਨਾਂ ਨੂੰ ਪ੍ਰਾਇਓਰਟੀ ਆ।
1: ਜੇ ਤੁਸੀਂ ਡਾਕੂਮੈਂਟਡ ਪ੍ਰਾਇਓਰਟੀ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਤੋਂ ਹੀ ਮੈਡੀਕਲ ਫੀਲਡ ਦੇ ਜਿਹੜੇ ਓਕੂਪੇਸ਼ਨ ਨੇ ਜਿਵੇਂ ਡਾਕਟਰਸ ਹੋ ਗਏ ਜਾਂ ਨਰਸਿਸ ਹੋ ਗਏ ਜਾਂ ਟੀਚਰਸ ਹੋ ਗਏ, ਇਹਨਾਂ ਨੂੰ ਆਲਰੇਡੀ ਡਾਕੂਮੈਂਟਡ ਪ੍ਰਾਇਓਰਟੀ ਆ, ਕਿਉਂਕਿ ਜੇ ਕਿਸੇ ਨੂੰ ਇਨਵਾਈਟ ਆ ਵੀ ਜਾਂਦਾ ਤਾਂ ਉਹਦੀ ਵੀਜ਼ਾ ਗ੍ਰਾਂਟ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਸੈਸਿੰਗ ਆ ਜਿਹੜੀ ਫਾਸਟ ਰਹਿਣ ਵਾਲੀ ਆ। ਪਰ ਇੱਕ ਚੀਜ਼ ਆ ਜਿਹੜੀ ਕਿ ਉਹ ਕੰਸਟਰਕਸ਼ਨ ਸੈਕਟਰ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਕੰਸਟਰਕਸ਼ਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਟ੍ਰੇਡੀਜ਼ ਦੀ ਜ਼ਰੂਰਤ ਹੈ, ਤਾਂ ਉਹ ਰੀਸੈਂਟਲੀ ਦੇਖਣ ਨੂੰ ਵੀ ਮਿਲਿਆ ਹੈ ਕਿ ਜਿਹੜੇ ਵੀ ਭੈਣ ਭਰਾ ਸਾਡੇ ਕੰਸਟਰਕਸ਼ਨ ਫੀਲਡ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਜੋਬ ਰੈਡੀ ਪੂਰਾ ਕੀਤਾ ਹੈ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਇਨਵਾਈਟਸ ਨੇ ਮਿਲੇ ਨੇ, ਤੇ ਨਾਲ ਦੀ ਨਾਲ ਇਨਵੀਟੇਸ਼ਨ ਆਉਣ ਤੋਂ ਬਾਅਦ ਵੀ ਉਹਨਾਂ ਦੀ ਗ੍ਰਾਂਟ ਵੀ ਆ ਜਿਹੜੀ ਉਹ ਜਲਦੀ ਆ ਰਹੀ ਹੈ।
0: ਓਕੇ,
1: ਤਾਂ ਮੈਨੂੰ ਲੱਗਦਾ ਆਉਣ ਵਾਲੇ ਸਾਲ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਕੰਸਟਰਕਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਟ੍ਰੇਡ ਫੀਲਡਸ ਨੇ, ਚਾਹੇ ਉਹ ਕਾਰਪੈਂਟਰ ਹੋ ਗਈ ਜਾਂ ਵਾਲ ਐਂਡ ਫਲੋਰ ਟਾਇਲਰ ਹੋ ਗਈ, ਸੋਲਿਡ ਪਲਾਸਟਰ ਹੋ ਗਈ, ਗਲਾਸ ਐਂਡ ਗਲੇਜ਼ੀਅਰ ਹੋ ਗਈ, ਤੇ ਸਾਰੇ ਓਕੂਪੇਸ਼ਨ ਨੂੰ ਸਟਿਲ ਜਿਹੜੀ ਪ੍ਰਾਇੋਰਟੀ ਆ ਜਿਹੜੀ ਮਿਲਣ ਵਾਲੀ ਹੈ।
0: ਓਕੇ,
1: ਹਾਂਜੀ,
0: ਉਹੀ ਜੇ ਆਪਾਂ ਗੱਲ ਕਰੀਏ ਤੇ ਫਿਰ ਇਸੇ ਸਾਲ ਨੂੰ ਹੀ ਗਾੜੀ ਜਿਹੜਾ ਉਹ ਸੇਮ ਹੀ ਰੱਖਿਆ ਗਿਆ ਵਾ ਨੈਕਸਟ ਵੀ ਫਾਈਨੈਂਸ਼ੀਅਲ ਈਅਰ ਚ।
1: ਹਾਂਜੀ ਬਿਲਕੁਲ ਜੀ, ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਜਿਹੜੀਆਂ 1,85,000 ਸੀਟਾਂ ਐਲੋਕੇਟ ਹੋਈਆਂ ਸੀਗੀਆਂ ਤੇ ਇਸ ਸਾਲ ਦੇ ਵਿੱਚ ਵੀ ਜਿਹੜਾ ਨੰਬਰ ਉਹ ਸੇਮ ਰਹਿਣ ਵਾਲਾ ਹੈ। ਇਸ ਦੇ ਵਿੱਚ ਇੱਕ ਜਿਹੜੀ ਬਲਕੀਰ ਜੀ ਮੇਜਰ ਚੇਂਜ ਆਈ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਇੰਪਲੋਇਰ ਸਪੋਂਸਰ ਵੀਜ਼ਾ ਨੇ ਉਹਦੀਆਂ ਜਿਹੜੀਆਂ ਸੀਟਸ ਨੇ ਉਹ ਪਿਛਲੇ ਸਾਲ ਸੀਗੀਆਂ ਅਪਰੋਕਸੀਮੇਟਲੀ 44,000 ਤੇ ਇਸ ਸਾਲ ਵਧਾ ਕੇ ਉਹ 58,000 ਕਰ ਦਿੱਤੀਆਂ ਨੇ, ਯਾਨੀ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਇੰਪਲੋਇਰ ਸਪੋਂਸਰਸ਼ਿਪ ਦੇ ਥਰੂ ਪੀ ਆਰ ਲੋਕੀ ਅਪਲਾਈ ਕਰਨਗੇ ਤਾਂ ਉਹਨਾਂ ਦੇ ਨੰਬਰ ਵਧਾ ਕੇ ਹੋ ਸਕਦਾ ਆਪਾਂ ਨੂੰ ਜਲਦੀ ਜਿਹੜੀ ਗ੍ਰਾਂਟਸ ਦੇਖਣ ਨੂੰ ਮਿਲਣ।
0: ਨਹੀਂ ਬਿਲਕੁਲ, ਤੁਸੀਂ ਸਭ ਤੋਂ ਪਹਿਲਾਂ ਪ੍ਰੋਸੈਸਿੰਗ ਟਾਈਮ ਦੀ ਵੀ ਗੱਲ ਕੀਤੀ ਸੀ ਨਾ, ਅਤੇ ਇਹ ਵੀ ਮੈਨੂੰ ਲੱਗਦਾ ਕਿ ਅਕਸਰ ਹੀ ਆਪਾਂ ਨੂੰ ਉਡੀਕ ਹੁੰਦੀ ਆ ਵੀ ਬਹੁਤ ਜ਼ਿਆਦਾ ਟਾਈਮ ਆ, ਛੇਤੀ ਹੋ ਜਾਵੇ ਛੇਤੀ ਹੋ ਜਾਵੇ, ਪਰ ਕਿਤੇ ਨਾ ਕਿਤੇ ਜਿਹਨਾਂ ਲਈ ਫਾਇਦਾ ਆ ਅਤੇ ਉੱਥੇ ਨਾਲ ਦੂਜਿਆਂ ਲਈ ਨੁਕਸਾਨ ਵੀ ਆ, ਕਿਉਂਕਿ ਕਈ ਇੱਦਾਂ ਦੇ ਵੀ ਨੇ ਕਿ ਜਿਹੜੇ ਥੋੜ੍ਹਾ ਜਿਹਾ ਟਾਈਮ ਚਾਹੁੰਦੇ ਨੇ ਕਿ ਚਲੋ ਇਹਨੂੰ ਜ਼ਿਆਦਾ ਟਾਈਮ ਲੱਗ ਜਾਵੇ ਅਤੇ ਮੇਰਾ ਦੂਜੇ ਪਾਸਿਓਂ ਕੁਛ ਬਣ ਜਾਵੇ, ਅਤੇ ਇਹ ਮੈਨੂੰ ਲੱਗਦਾ ਦੋਵੇਂ ਪਾਸੇ ਹੀ ਆ ਵੀ ਗੁੱਡ ਵੀ ਆ ਅਤੇ ਕਈਆਂ ਲਈ ਹੋ ਸਕਦਾ ਕਿ ਨੁਕਸਾਨਦਾਇਕ ਵੀ ਹੋਣੇ ਜਿਹੜੇ ਛੇਤੀ ਕਰ ਦਿੱਤੇ ਗਏ ਨੇ ਪ੍ਰੋਸੈਸਿੰਗ ਟਾਈਮ।
1: ਨਹੀਂ ਬਿਲਕੁਲ ਜੀ, ਕਿਉਂਕਿ ਜੇ ਆਪਾਂ ਅੱਜ 485 ਵੀਜ਼ਾ ਦੀ ਗੱਲ ਕਰੀਏ, ਜਨਰਲੀ ਕੀ ਹੁੰਦਾ ਕਿ ਬੱਚਾ ਆਪਣੀ ਪੜ੍ਹਾਈ ਪੂਰੀ ਕਰਦਾ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇ ਉਹਨੇ ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਤਾਂ ਉਹਦੇ ਕੋਲ 485 ਵੀਜ਼ਾ ਪਾਉਣ ਦਾ ਆਪਸ਼ਨ ਹੁੰਦਾ ਹੈ, ਤਾਂ ਉਹ 485 ਵੀਜ਼ਾ ਵੀ ਹੋਣਾ ਜਿਹੜਾ ਜਲਦੀ ਗ੍ਰਾਂਟ ਹੋ ਰਿਹਾ। ਜੇ ਤੁਸੀਂ ਪ੍ਰੋਸੈਸਿੰਗ ਟਾਈਮ ਵੀ ਚੈੱਕ ਕਰੋਗੇ ਤਾਂ ਅਪਰੋਕਸੀਮੇਟਲੀ ਤਕਰੀਬਨ 30 ਤੋਂ 40 ਦਿਨਾਂ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਵੀਜ਼ੇ ਨੇ ਜਿਹੜੇ ਗ੍ਰਾਂਟ ਹੋ ਜਾਂਦੇ ਨੇ, ਤਾਂ ਜਿਹਦੇ ਨਾਲ ਕੀ ਹੈ ਕਿ ਉਹਨਾਂ ਦਾ ਆਪਣਾ ਚਾਹੇ ਉਹਨਾਂ ਨੇ ਜੋਬ ਰੈਡੀ ਪੂਰਾ ਕਰਨਾ ਜਾਂ ਆਪਣੀ ਫੀਲਡ ਦੇ ਵਿੱਚ ਐਕਸਪੀਰੀਅੰਸ ਲੈਣਾ, ਤਾਂ ਉਹਨਾਂ ਨੂੰ ਲਿਮਿਟਡ ਟਾਈਮ ਹੀ ਮਿਲਦਾ ਹੈ ਜਦੋਂ ਤੋਂ ਵੀਜ਼ਾ ਗ੍ਰਾਂਟ ਹੋ ਜਾਂਦਾ।
0: ਜੀ ਬਿਲਕੁਲ ਜੀ, ਆਪਾਂ ਅੱਗੇ ਚੱਲਦੇ ਹਾਂ ਗੱਲ ਕਰੀਏ, ਤੇ ਇਸ ਤੋਂ ਇਲਾਵਾ ਕੋਈ ਖਾਸ ਅਪਡੇਟ?
1: ਹਾਂਜੀ ਬਲਕਿ ਇੱਕ ਚੀਜ਼ ਮੈਨੂੰ ਲੱਗਦਾ ਆਪਾਂ ਇੱਕ ਹੋਰ ਐਡ ਕਰ ਦਈਏ ਇਸ ਦੇ ਵਿੱਚ, ਜਦੋਂ ਆਪਾਂ ਨੰਬਰਸ ਦੀ ਗੱਲ ਕੀਤੀ ਸੀ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ, ਤਾਂ ਇਹਦੇ ਵਿੱਚ ਜਿਹੜੇ ਇੱਕ ਮੇਜਰ ਚੀਜ਼ ਚੇਂਜ ਕੀਤੀ ਹੈ ਇਹਨਾਂ ਨੇ, ਉਹ 491 ਦੀਆਂ ਸੀਟਸ ਨੇ ਉਹ ਬਹੁਤ ਜ਼ਿਆਦਾ ਘੱਟ ਕਰ ਦਿੱਤੀਆਂ ਨੇ ਜੀ। ਪਿਛਲੇ ਸਾਲ ਤਕਰੀਬਨ ਹਾਂਜੀ 33,000 ਸੀਟਸ ਸੀਗੀਆਂ ਜਿਹੜੀਆਂ 491 ਲਈ ਐਲੋਕੇਟਡ ਸੀਗੀਆਂ, ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀਆਂ ਉਹ ਬਿਲਕੁਲ ਘਟਾ ਕੇ ਇਹਨਾਂ ਨੇ 14,000 ਦੇ ਕਰੀਬ ਜਿਹੜੀਆਂ ਸੀਟਸ ਨੇ ਉਹ 491 ਵੀਜ਼ਾ ਨੂੰ ਦਿੱਤੀਆਂ ਨੇ। ਤਾਂ ਜਿਹੜੇ ਸਾਡੇ ਭੈਣ ਭਰਾ 491 ਵੀਜ਼ਾ ਟਾਰਗੇਟ ਕਰ ਰਹੇ ਸੀ, ਜਿਨ੍ਹਾਂ ਦੇ ਕਿਸੇ ਕਾਰਨ ਪੁਆਇੰਟਸ ਘੱਟ ਸੀਗੇ ਤੇ ਹੋਰ ਵੀਜ਼ਿਆਂ ਨੂੰ ਟਾਰਗੇਟ ਨਹੀਂ ਕਰਦੇ ਸੀ, ਉਹਨਾਂ ਲਈ ਹੋ ਸਕਦਾ ਹੈ ਇਸ ਸਾਲ ਦੇ ਵਿੱਚ ਥੋੜਾ ਜਿਹਾ ਮੁਸ਼ਕਿਲ ਰਹੇ PR ਦੇ ਜਿਹੜੇ ਆਸਾਰ ਨੇ।
0: ਜੀ ਬਿਲਕੁਲ, ਕਿਉਂਕਿ ਜਿੰਨੇ ਤੁਸੀਂ ਨੰਬਰ ਦੱਸੇ ਇਸ ਹਿਸਾਬ ਨਾਲ ਤੇ 50% ਵੀ ਨਹੀਂ ਬਣਦਾ ਵੀ ਸਿੱਧਾ ਹੀ 33 ਤੋਂ 14 ਤੇ ਲੈ ਕੇ ਆਉਣਾ, ਤੇ ਇਹਦਾ ਮਤਲਬ ਫਿਰ ਜਿਹੜੇ ਉਹ ਬਾਕੀ ਦੇ ਨੰਬਰ ਜਿਹੜੇ ਇੱਥੋਂ ਘਟਾਏ ਨੇ ਉਹ ਫਿਰ ਕੀ 482 ਵੱਲ ਨੂੰ ਸ਼ਿਫਟ ਕਰਨ ਦੇ ਇਹਨਾਂ ਦੇ ਆਸਾਰ ਨੇ?
1: ਬਲਕਿ ਜੀ ਜਿਹੜੇ ਨੰਬਰ ਨੇ ਜੀ ਇਹ PR ਨੂੰ ਲੈ ਕੇ ਨੇ ਕਿ ਕਿੰਨੇ ਲੋਕਾਂ ਨੂੰ PR ਦੇਣੀ ਹੈ, ਤੇ 482 ਜਿਹੜਾ ਵੀਜ਼ਾ ਜੀ ਉਹ ਇੱਕ ਟੈਂਪਰੇਰੀ ਵੀਜ਼ਾ ਸਬ ਕਲਾਸ ਹੈ, ਉਹਦਾ ਇਹਨਾਂ ਸਾਰੇ ਨੰਬਰ ਦੇ ਨਾਲ ਕੁਛ ਵੀ ਲੈਣਾ ਦੇਣਾ ਨਹੀਂ ਹੁੰਦਾ। ਇਹ 482 ਤੋਂ ਜਿਹੜਾ ਨੈਕਸਟ ਸਟੈਪ ਯਾਨੀ ਕਿ 186 ਆ ਜਿਹੜਾ ਉਹਦੇ ਨਾਲ ਡੈਫੀਨੇਟਲੀ ਜਿਵੇਂ ਆਪਾਂ ਪਹਿਲਾਂ ਗੱਲ ਹੀ ਕੀਤੀ ਸੀ ਕਿ 186 ਦੀਆਂ ਜਿਹੜੀ ਸੀਟਸ ਵਧਾ ਦਿੱਤੀਆਂ ਨੇ, ਤਾਂ ਜੇ ਤੁਸੀਂ ਗੱਲ ਕਰੋਗੇ ਉਹਦੇ ਵਿੱਚ ਤਕਰੀਬਨ 14,000 ਸੀਟਸ ਦਾ ਵਾਧਾ ਹੋਇਆ 186 ਤੇ 494 ਦੀਆਂ ਸੀਟਸ ਦੇ ਵਿੱਚ, ਜਿਸ ਦੇ ਨਾਲ ਜਿਹੜਾ ਨੰਬਰ ਹੈ ਉਹ 491 ਤੋਂ ਹੀ ਜ਼ਿਆਦਾ ਜਿਹੜਾ ਘਟਿਆ ਹੈ ਜੀ।
0: ਓਕੇ, ਯਾਨੀ ਇੱਧਰੋਂ ਘਟਾ ਕੇ ਉਹਨਾਂ ਨੂੰ ਦਿੱਤਾ ਗਿਆ।
1: ਹਾਂਜੀ, ਕਿਉਂਕਿ ਓਵਰਆਲ ਨੰਬਰ ਬਲਕੀਰ ਜੀ ਸੇਮ ਰਹਿਣ ਵਾਲਾ ਹੈ, ਤਾਂ ਇਹਨਾਂ ਨੇ ਜਿਹੜੀ PR ਦੀ ਆਪਾਂ ਗੱਲ ਕਰੀਏ ਉਹ ਨੰਬਰ ਨਹੀਂ ਘੱਟ ਕੀਤਾ, ਸਿਰਫ ਰੀਡਾਇਰੈਕਟ ਕੀਤਾ, ਰਿਡਿਊਸ ਨਹੀਂ ਕੀਤਾ ਜੀ।
0: ਨਹੀਂ ਬਿਲਕੁਲ, ਉਹੀ ਜਿਹੜੀ ਗੱਲ, ਕਿਉਂਕਿ ਜੇ ਆਪਾਂ 186 ਲਈ ਜਾਣਾ ਤੇ ਇਹ ਤੋਂ ਪਹਿਲਾਂ ਫਿਰ ਆਪਾਂ ਨੂੰ 482 ਦੇ ਆਈ ਥਿੰਕ ਪ੍ਰੋਸੈਸ ਥਾਣੀ ਲੰਘਣਾ ਪੈਂਦਾ ਜੇ ਮੈਂ ਗਲਤ ਨਹੀਂ, ਤੇ ਇਹਦਾ ਸਿੱਧਾ ਸਿੱਧਾ ਜਿਹਾ ਫਿਰ ਇਹੋ ਹੀ ਮਤਲਬ ਹੈ ਵੀ ਇਧਰੋਂ ਘਟਾ ਕੇ ਤੇ ਉਧਰ ਨੂੰ ਚੱਲੋ ਤੁਸੀਂ।
1: ਬਿਲਕੁਲ ਬਲਕੀਰ ਜੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗਵਰਨਮੈਂਟ ਦਾ ਇਸ ਕਾਰਨ ਵੀ ਇਹ ਰਵੱਈਆ ਹੈ ਕਿਉਂਕਿ ਜਦੋਂ ਕੋਈ ਵੀ 482 ਵੀਜ਼ਾ ਅਪਲਾਈ ਕਰਦਾ ਤਾਂ ਉਹਦੀ ਕੋਸਟ ਵੀ ਜ਼ਿਆਦਾ ਹੈ, ਤਾਂ ਓਵਰਆਲ ਜਿਹੜੀ ਗਵਰਨਮੈਂਟ ਦੀ ਹੈ ਜਿਹੜੀ ਉਹ ਇਨਕਮ ਵੀ ਵੱਧਦੀ ਹੈ ਇਸ ਚੀਜ਼ ਦੇ ਨਾਲ, ਕਿਉਂਕਿ ਜਦੋਂ ਤੁਸੀਂ PR ਅਪਲਾਈ ਕਰੋਗੇ ਤਾਂ ਇੱਕ ਵੀਜ਼ਾ ਦੀ ਫੀਸ ਆ ਜਿਹੜੀ ਤਕਰੀਬਨ $10 to $15,000 ਦਾ ਜਿਹੜਾ ਡਿਪਾਰਟਮੈਂਟ ਦੀ ਫੀਸ ਪੇ ਹੁੰਦੀ ਆ, ਤੇ ਇੱਕ ਵੀਜ਼ਾ ਦੇ ਵਿੱਚ ਤਕਰੀਬਨ $4 to $5,000 ਜਿਹੜੀ ਫੀਸ ਪੇ ਹੁੰਦੀ ਸੀਗੀ, ਤਾਂ ਇਹ ਵੀ ਇੱਕ ਮੇਨ ਰੀਜ਼ਨ ਹੈ ਕਿ ਗਵਰਨਮੈਂਟ ਚਾਹੁੰਦੀ ਆ ਕਿ ਇੰਪਲੋਈ ਸਪੌਂਸਰਸ਼ਿਪ ਵੱਲ ਲੋਕੀ ਸਵਿਚ ਕਰਨ ਤਾਂ ਕਿ ਜਿਹੜਾ ਉਹਨਾਂ ਦੀ ਓਵਰਆਲ ਇਨਕਮ ਵੀ ਵੱਧ ਸਕੇ ਜੀ, ਕਿਉਂਕਿ ਜੇ ਨੰਬਰਸ ਘਟਾਣਗੇ ਇਹ ਤਾਂ ਓਵਰਆਲ ਇਨਕਮ ਨੂੰ ਵੀ ਫਰਕ ਪਏਗਾ, ਇਕਨੋਮੀ ਨੂੰ ਵੀ ਫਰਕ ਪੈਂਦਾ ਜੀ ਇਸ ਚੀਜ਼ ਦਾ।
0: ਜੀ ਬਿਲਕੁਲ, ਪਰ ਜਿੱਦਾਂ ਦੀਆਂ ਮੰਨ ਲਓ ਖਬਰਾਂ ਚੱਲਣ ਡੀਆਂ ਨੇ ਜਾਂ ਜੋ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਪਿਛਲੇ ਮਹੀਨਿਆਂ ਦੇ ਜਿਹੜੇ ਰੁਝਾਨ ਨੇ ਉੱਥੋਂ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵਾ ਕਿ ਸ਼ਾਇਦ ਮੈਂ ਗਲਤ ਹੋ ਸਕਦਾ ਵਾਂ, ਪਰ ਜੇ ਇੱਧਰੋਂ ਇਹ ਨੰਬਰ ਘਟਾ ਕੇ ਚਾਹੁੰਦੇ ਨੇ ਕਿ ਤੁਸੀਂ ਇੱਕ ਪਾਸੇ 482 ਵੱਲ ਨੂੰ ਆਓ, ਇੰਪਲੋਇਰ ਸਪੋਂਸਰਡ ਵੱਲ ਨੂੰ ਆਓ, ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਇਹ ਹੋ ਗਿਆ ਕਿ ਚਲੋ ਪੈਸੇ ਨੋ ਡਾਊਟ ਕੁਛ ਨਾ ਕੁਛ ਜ਼ਿਆਦਾ ਬਣਦੇ ਹੀ ਹੋਣਗੇ, ਉਹ ਚਲੋ ਇੰਟਰਨਲ ਆਪਾਂ ਨੂੰ ਜਦ ਨਹੀਂ ਚਲੋ ਰੱਬ ਜਾਣੇ, ਪਰ ਦੂਜੇ ਪਾਸੇ ਜਿਹੜੀਆਂ ਖਬਰਾਂ ਚੱਲਣ ਡੀਆਂ ਨੇ ਕਿ ਛਾਪੇ ਵੱਜਣ ਡੇ ਨੇ ਇੰਪਲੋਇਰਾਂ ਦੇ ਉੱਤੇ ਜਾਂ ਫਿਰ ਇਹਨਾਂ ਦੇ ਕੈਂਸਲ ਕੀਤੇ ਜਾ ਰਹੇ ਨੇ ਮੌਕੇ 'ਤੇ, ਜਿਹੜੀਆਂ ਚਾਰ ਚਾਰ ਜਿਹੜੀਆਂ ਉਹ ਇਕੱਠੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜਾਣ ਡੀਆਂ ਨੇ ਉੱਥੇ ਛਾਪੇਮਾਰੀ ਕੀਤੀ ਜਾ ਰਹੀ ਆ, ਫਿਰ ਇਹਦਾ ਮਤਲਬ ਇਹ ਹੈ ਕਿ ਇੱਧਰਲੇ ਪਾਸੇ ਨੂੰ ਜਿਹੜਾ ਰੁਝਾਨ ਆ ਉਹਨੂੰ ਵਧਾ ਕੇ ਅਤੇ ਫਿਰ ਉਹਦੇ 'ਚੋਂ ਸ਼ਾਂਤੀ ਵੀ ਕੀਤੀ ਜਾਵੇ ਇੰਪਲੋਇਰਾਂ ਦੀ।
1: ਇਸ ਦਾ ਕਾਰਨ ਬਲਕੀਰ ਜੀ ਸਪਸ਼ਟ ਹੈ ਜੀ, ਕਿਉਂਕਿ ਜਦੋਂ ਸਾਡੇ ਭੈਣ ਭਰਾ 485 ਵੀਜ਼ਾ ਉੱਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨੈਕਸਟ ਵੀਜ਼ਾ ਬਚਦਾ ਹੈ ਜੇ ਉਹਨਾਂ ਦੀ PR ਨਹੀਂ ਆਉਂਦੀ ਤਾਂ ਉਹ 482 ਵੀਜ਼ਾ ਹੈ। ਤੇ ਇਹਦੇ ਵਿੱਚ ਇੱਕ ਜਿਹੜੀ ਮੇਜਰ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹ ਆਪਣੇ ਇੰਪਲੋਇਸ ਦੀ ਐਕਸਪਲੋਇਟੇਸ਼ਨ ਕਰਦੇ ਨੇ, ਉਹਨਾਂ ਨੂੰ ਜਿਸ ਵੀਜ਼ਾ ਦੇ ਲਈ ਸਪੋਂਸਰ ਕੀਤਾ ਹੁੰਦਾ ਉਸ ਤੋਂ ਬਾਹਰ ਵੀ ਕੰਮ ਕਰਵਾਉਂਦੇ ਨੇ ਜਾਂ ਓਵਰ ਟਾਈਮ ਕਰਾਉਂਦੇ ਨੇ। ਤਾਂ ਇਹ ਜਿਹੜਾ ਕੰਸਰਨ ਹੈ ਜੀ ਇਹ ਨਾਲ ਹੈਗਾ ਫੇਅਰ ਵਰਕ ਨੂੰ ਲੈ ਕੇ। ਤਾਂ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਇੰਪਲੋਈ ਨੂੰ 482 ਵੀਜ਼ਾ ਲਈ ਸਪੋਂਸਰ ਕਰਦੇ ਹੋ ਤਾਂ ਇੰਪਲੋਇਰਸ ਦੀਆਂ ਬਹੁਤ ਸਾਰੀਆਂ ਓਬਲੀਗੇਸ਼ਨ ਹੁੰਦੀਆਂ ਨੇ। ਸ਼ਾਇਦ ਸਾਡੇ ਬਹੁਤ ਸਾਡੇ ਇੰਪਲੋਇਰਾਂ ਨੂੰ ਵੀ ਨਹੀਂ ਇਸ ਚੀਜ਼ ਬਾਰੇ ਨੌਲੇਜ ਹੁੰਦੀ ਕਿ ਜੇ ਉਹਨਾਂ ਨੇ ਕਿਸੇ ਨੂੰ ਸਪੋਂਸਰ ਕੀਤਾ ਹੈ ਤਾਂ ਪਹਿਲਾਂ ਜਿਹੜੀ ਵੀਜ਼ਾ ਐਪਲੀਕੈਂਟ ਤਾਂ ਬਾਅਦ ਦੇ ਵਿੱਚ ਹੈ, ਪਹਿਲਾਂ ਜਿਹੜੇ ਐਪਲੀਕੈਂਟ ਨੇ ਉਹ ਬਿਜ਼ਨਸ ਹੁੰਦਾ ਜੀ, ਤਾਂ ਬਿਜ਼ਨਸ ਨੂੰ ਵੀ ਆਪਣੀ ਓਬਲੀਗੇਸ਼ਨ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਚਾਹੇ ਉਹ ਆਪਣੇ ਇੰਪਲੋਇਜ਼ ਨੂੰ ਵੇਜਿਸ ਨੂੰ ਲੈ ਕੇ ਹੋ ਜਾਏ ਜਾਂ ਜਿਹੜੇ ਲੋਕੀ ਨੇ ਉਹ ਜੈਨੂਨੀ ਆਪਣੀ ਫੀਲਡ ਦੇ ਵਿੱਚ ਕੰਮ ਨਹੀਂ ਕਰ ਰਹੇ ਹੁੰਦੇ ਤੇ ਇੰਪਲੋਇਰ ਤੋਂ ਇੱਦਾਂ ਹੀ ਜਿਹੜੀ ਵੀਜ਼ਾ ਐਪਲੀਕੇਸ਼ਨ ਹੈ ਉਹ ਪਵਾਈ ਹੁੰਦੀ ਆ, ਉਸਨੂੰ ਲੈ ਕੇ ਗਵਰਨਮੈਂਟ ਸਟ੍ਰਿਕਟ ਹੈ ਕਿ ਜਿਹੜਾ ਵੀਜ਼ਾ ਜਿਸ ਚੀਜ਼ ਦੇ ਲਈ ਬਣਿਆ ਹੋਇਆ ਜਿਹੜੀ ਉਹਦੀ ਇੰਟੀਗ੍ਰਿਟੀ ਆ ਵੀਜ਼ਾ ਦੀ ਉਹ ਸਹੀ ਰਹੇ। ਇਸ ਕਰਕੇ ਵੀ ਡਿਪਾਰਟਮੈਂਟ ਚਾਹੁੰਦਾ ਹੈ ਕਿ ਜੇ ਤੁਸੀਂ ਕੋਈ 482 ਵੀਜ਼ਾ ਪਾ ਰਹੇ ਹੋ ਜਾਂ 407 ਵੀ ਵੀਜ਼ਾ ਪਾਇਆ ਹੋਇਆ ਹੈ ਤਾਂ ਤੁਸੀਂ ਆਪਣੀ ਵੀਜ਼ਾ ਕੰਡੀਸ਼ਨ ਦੇ ਨਾਲ ਕੰਪਲਾਈ ਕਰੋ
0: ਜੀ। ਜੀ ਬਿਲਕੁਲ, ਉਹ ਤੇ ਆਪਾਂ ਨੂੰ ਨੋ ਡਾਊਟ ਕੋਈ ਵੀ ਵੀਜ਼ਾ ਵਾ ਤੁਹਾਨੂੰ ਉਹ ਕਰਨੀ ਹੀ ਪੈਣੀ ਆ, ਨਹੀਂ ਤੇ ਤੁਸੀਂ ਆਲਵੇਜ਼ ਐਟ ਰਿਸਕ ਹੋ ਤੇ ਰਿਸਕ ਦਾ ਮਤਲਬ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ, ਤੇ ਜੇ ਰਿਸਕ ਫਰੀ ਰਹਿਣਾ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਪਊਗਾ, ਟਰਮਸ ਐਂਡ ਕੰਡੀਸ਼ਨਸ ਦੇ ਨਾਲ ਹੀ ਚੱਲਣਾ ਪਊਗਾ। ਤੇ ਅੱਗੇ ਚੱਲਦੇ ਆ ਜੇ ਆਪਾਂ ਗੱਲ ਕਰੀਏ ਤੇ ਇੱਕ ਰੀਸੈਂਟਲੀ ਯਾਦਵਿੰਦਰ ਜੀ ਖਬਰ ਵੀ ਜਿਹੜੀ ਉਹ ਲੱਗੀ ਸੀਗੀ ਕਿ ਇਹਨਾਂ ਨੇ ਜਿਹੜਾ ਉਹ ਕੈਂਸਲ ਜਿਹੜਾ ਪਹਿਲਾਂ ਹੀ ਆਪਾਂ ਨੂੰ ਪਤਾ ਵੀ ਚਲੋ ਚੱਲਣ ਡੀ ਆ ਕਿ ਕਾਲਜਿਸ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਕੈਂਸਲ ਕੀਤਾ ਜਾ ਰਿਹਾ ਵਾ। ਆਈ ਥਿੰਕ ਜੇ ਮੈਂ ਗਲਤ ਨਹੀਂ ਤੇ ਮੈਂ ਪਿੱਛੇ ਜੇ ਪੜ੍ਹਨ ਦਿਆਂ ਹਾਂ ਕਿ ਕਹਿੰਦੇ ਨੇ ਕਿ 50 ਤੋਂ ਪਲੱਸ ਜਿਹੜੇ ਪ੍ਰਾਈਵੇਟ ਪ੍ਰੋਵਾਈਡਰ ਸੀਗੇ ਉਹਨਾਂ ਦੇ ਉਹ ਕੈਂਸਲ ਕੀਤੇ ਗਏ ਆ ASQA ਦੇ ਵੱਲੋਂ, ਅਤੇ ਨਾਲ ਦੀ ਨਾਲ ਜਿਹੜਾ ਪ੍ਰਭਾਵ ਆ ਉਹ ਫਿਰ ਓਬਵੀਅਸਲੀ ਕਿ ਜਿਹੜੇ ਸਟੂਡੈਂਟਸ ਨੇ ਉੱਥੋਂ ਪੜ੍ਹਾਈ ਕੀਤੀ ਹੁੰਦੀ ਆ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਆ ਕੇ ਵੀ ਪੈਂਦਾ, ਅਤੇ ਉਹ ਕਹਿੰਦੇ ਨੇ ਕਿ 3000 ਤੋਂ ਪਲੱਸ ਜਿਹੜੇ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਵੀ ਉਹ ਚੀਜ਼ ਦਾ ਪ੍ਰਭਾਵ ਪਿਆ ਵਾ ਕਿ ਉਹਨਾਂ ਦੇ ਵੀ ਉਹ ਐਜੂਕੇਸ਼ਨ ਹੀ ਜਿਹੜੀ ਉਹ ਨਹੀਂ ਮੰਨੀ ਗਈ ਸਹੀ, ਕਿਉਂਕਿ ਉਹਨਾਂ ਨੇ ਉਹ ਜਿਹੜੇ ਥਾਂ ਜਿੱਥੋਂ ਕੀਤੀ ਸੀ ਉਹਨਾਂ ਨੂੰ ਫਰੋਡ ਦੱਸ ਦਿੱਤਾ ਗਿਆ। ਅਤੇ ਇਸ ਬਾਰੇ ਕੋਈ ਅਪਡੇਟ?
1: ਨਹੀਂ ਬਿਲਕੁਲ ਸਹੀ ਬਲਕੀਰ ਜੀ, ਬਹੁਤ ਸਾਰੇ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਹੋਈ ਹੈ। ਉਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਵੀ ਤੁਸੀਂ ਆਪਣੀ ਡਿਪਾਰਟਮੈਂਟ ਤੋਂ ਅਪਰੂਵਲ ਲਈ ਹੁੰਦੀ ਹੈ ਕਾਲਜ ਦੀ, ਆਸਕਾ ਜਿਹੜੀ ਅਥਾਰਟੀ ਹੈ ASQA, ਤੁਸੀਂ ਆਪਣੀ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਤੇ ਜਦੋਂ ਉਹ ਡਿਪਾਰਟਮੈਂਟ ਉਹਨਾਂ ਤੋਂ ਕੋਈ ਡਾਕੂਮੈਂਟ ਮੰਗਦਾ ਹੈ, ਕਈ ਵਾਰੀ ਕੀ ਹੁੰਦਾ ਕਿ ਉਹ ਡਾਕੂਮੈਂਟ ਉਵੇਂ ਪੇਸ਼ ਨਹੀਂ ਕਰ ਪਾਉਂਦੇ, ਜਿਸ ਦੇ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਜੇ ਆਪਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਜਾਲੀ ਜਿਹੜੇ ਸਰਟੀਫਿਕੇਟ ਇਸ਼ੂ ਕੀਤੇ ਹੁੰਦੇ ਨੇ, ਬੱਚੇ ਨੇ ਕਈ ਵਾਰੀ ਪੜ੍ਹਾਈ ਨਹੀਂ ਕੀਤੀ ਹੁੰਦੀ ਜਾਂ ਉਹਨੇ ਕਾਲਜ ਅਟੈਂਡ ਨਹੀਂ ਕੀਤਾ ਹੁੰਦਾ। ਤਾਂ ਰੀਸੈਂਟਲੀ ਕਾਫੀ ਜ਼ਿਆਦਾ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਕੀਤੀ ਹੈ ਇਹਨਾਂ ਨੇ, ਤੇ ਨਾਲ ਹੀ ਬਹੁਤ ਸਾਰੇ ਜਿਹੜੇ ਬੱਚਿਆਂ ਨੇ ਉੱਥੋਂ ਪੜ੍ਹਾਈ ਜੈਨੂਨੀ ਵੀ ਕੀਤੀ ਹੁੰਦੀ ਆ ਇਹਦਾ ਇਫੈਕਟ ਉਹਨਾਂ ਤੇ ਵੀ ਪੈ ਜਾਂਦਾ ਹੈ ਜਿਹੜੇ ਨੇ ਕਾਲਜਿਸ ਕਲਾਸ ਵੀ ਅਟੈਂਡ ਕੀਤੀਆਂ ਹੁੰਦੀਆਂ ਨੇ, ਤੇ ਕੁਆਲੀਫਿਕੇਸ਼ਨ ਜਿਹੜੀ ਬਲਕੀਰ ਜੀ ਉਹਨਾਂ ਦੀ ਕੈਂਸਲ ਹੋ ਜਾਂਦੀ ਆ। ਇਸ ਤੇ ਨਾਲ ਹੀ ਇੱਕ ਅਪਡੇਟ ਹੋਰ ਆਈ ਹੈ ਜੀ, ਜਿਹੜੀ CWA ਅਥਾਰਟੀ ਹੈ ਜਿਹੜੀ ਕਮਿਊਨਿਟੀ ਵਰਕਰ ਦੀ ਸਕਿੱਲ ਅਸੈਸਮੈਂਟ ਕਰਦੀ ਆ, ਉਹਨੇ ਐਕਨੋਲੇਜ ਐਜੂਕੇਸ਼ਨ ਜਿਹੜਾ ਕਾਲਜ ਸੀਗਾ ਮੈਲਬਰਨ ਦੇ ਵਿੱਚ ਤਾਂ ਉਹ ਜਿਹੜੀ ਐਕਰੀਡੇਸ਼ਨ ਉਹ ਕੈਂਸਲ ਕਰ ਦਿੱਤੀ ਹੈ। ਯਾਨੀ ਕਿ ਜਿਹੜੇ ਪੜ੍ਹਾਈ ਹਲੇ ਵੈਲਿਡ ਆ ਜੀ ਸਟਿੱਲ, ਉਹ ਜਿਹੜੇ ਉਹ ਕਾਲਜ ਤੋਂ ਪੜ੍ਹਾਈ ਕਰਨਗੇ ਪੜ੍ਹਾਈ ਵੈਲਿਡ ਹੈ, ਪਰ ਜਿਹੜੇ ਬੱਚੇ ਉੱਥੋਂ ਪੜ੍ਹ ਰਹੇ ਨੇ ਜਾਂ ਜਿਹਨਾਂ ਨੇ ਹਲੇ ਪੜ੍ਹਾਈ ਪੂਰੀ ਹੋਣ ਤੋਂ ਰਹਿੰਦੀ ਹੈ ਤਾਂ ਉਹ ਮੇ ਬੀ ਜਿਹੜੀ ਸਕਿੱਲ ਅਸੈਸਮੈਂਟ ਆ ਕਮਿਊਨਿਟੀ ਵਰਕਰ ਦੀ ਉਹ ਡਾਇਰੈਕਟਲੀ ਆ ਜਿਹੜੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨਾ ਅਪਲਾਈ ਕਰ ਸਕਣ, ਤੇ ਹੋ ਸਕਦਾ ਅੱਗੇ 3 ਮਹੀਨੇ ਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਜਿਹੜਾ ਉਹ ਦਿਖਾਉਣਾ ਪਏਗਾ ਜੀ।
0: ਓਕੇ, ਯਾਨੀ ਇਹਦਾ ਜਿੱਦਾਂ 2 ਡਿਫਰੈਂਟ ਪਾਰਟ ਹੋ ਗਏ, ਇੱਕ ਹੋ ਗਿਆ ਆਸਕਾ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਉਹਨੇ ਕੁਛ ਨਹੀਂ ਕੀਤਾ ਵੀ ਇਹਨਾਂ ਦਾ ਸਰਟੀਫਿਕੇਟ ਜਿਹੜਾ ਉਹ ਵੈਲਿਡ ਆ, ਪੜ੍ਹਾਈ ਤੁਸੀਂ ਕਰ ਸਕਦੇ ਹੋ, ਪਰ ਜਿਹੜੀ CWA ਅਸੈਸਮੈਂਟ ਜਿਹੜੀ ਬੋਡੀ ਅਥਾਰਿਟੀ ਆ ਉਹਨੇ ਇਹਦੀ ਸਕਿੱਲ ਅਸੈਸਮੈਂਟ ਜਿਹੜਾ ਉਹ ਕਿਹਾ ਵੀ ਆਪਾਂ ਨਹੀਂ ਕਰਨੀ।
1: ਬਿਲਕੁਲ, ਉਹਨਾਂ ਨੇ ਮਨਾ ਨਹੀਂ ਕੀਤਾ ਜੀ। ਉਹਨਾਂ ਨੇ ਕੀ ਕੀਤਾ ਜੀ, 18 ਮਈ ਤੱਕ ਉਹ ਕਾਲਜ ਸੀਗਾ ਜਿਹੜਾ ਐਕਰੀਡੇਟਡ ਪੜ੍ਹਾਈ ਸੀਗੀ ਉਹਨਾਂ ਦੀ।
0: ਹਾਂਜੀ,
1: ਯਾਨੀ ਕਿ ਜੇ ਕੋਈ ਬੱਚੇ ਨੇ 18 ਮਈ 2026 ਤੋਂ ਪਹਿਲਾਂ ਉੱਥੋਂ ਬੈਚਲਰ ਪੂਰੀ ਕੀਤੀ ਆਪਣੀ, ਉਹ ਸਕਿੱਲ ਆਪਣੀ ਪੜ੍ਹਾਈ ਆ ਜਿਹੜੀ ਉੱਥੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਸਕਿੱਲ ਅਸੈਸਮੈਂਟ ਉਹ ਅਪਲਾਈ ਕਰ ਸਕਦਾ ਜੀ।
0: ਜੀ ਓਕੇ,
1: ਇਹਨਾਂ ਨੇ 18 ਮਈ ਤੋਂ ਬਾਅਦ ਐਕ੍ਰੀਡੇਸ਼ਨ ਹੈ ਜਿਹੜੀ ਉਹ ਕੈਂਸਲ ਕਰ ਦਿੱਤੀ, ਜਾਣੀ ਕਿ ਜਿਹੜੇ ਬੱਚੇ ਹਲੇ ਹੁਣ ਪੜ੍ਹ ਰਹੇ ਨੇ ਉੱਥੇ ਪੜ੍ਹਾਈ ਵੈਲਿਡ ਰਹੂਗੀ ਪਰ ਸਕਿੱਲ ਅਸੈਸਮੈਂਟ ਮੇ ਬੀ ਉਹ ਸਿੱਧੀ ਨਾ ਅਪਲਾਈ ਕਰ ਸਕਣ।
0: ਓਕੇ, ਯਾਨੀ 18 ਮਈ 2026 ਤੋਂ ਬਾਅਦ ਵਾਲੇ। ਅਤੇ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ 21 ਮਈ 2026 ਆ, ਅਤੇ ਜੇ ਤੁਸੀਂ ਸਾਨੂੰ ਰਿਪੀਟ ਸੁਣ ਰਹੇ ਹੋ ਤਾਂ ਫਿਰ ਉਸ ਹਿਸਾਬ ਨਾਲ ਤੁਸੀਂ ਜਿਹੜਾ ਉਹ ਐਡਜਸਟ ਕਰ ਲਿਓ।
1: ਨਹੀਂ ਬਿਲਕੁਲ ਜੀ, ਜੇ ਹੁਣ ਵੀ ਜਿਹੜੇ ਉੱਥੇ ਭੈਣ ਭਰਾ ਸਾਡੇ ਹਲੇ ਪੜ੍ਹ ਰਹੇ ਨੇ ਤਾਂ ਹੋ ਸਕਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਲੈਣਾ ਪਏਗਾ, ਤਾਂ ਹੀ ਫਿਰ ਉਹ ਸਕਿੱਲ ਅਸੈਸਮੈਂਟ ਆ ਜਿਹੜੀ ਉਹ ਅਪਲਾਈ ਕਰ ਸਕਣਗੇ ਜੀ।
0: ਜੀ ਬਿਲਕੁਲ, ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਕਿਤੇ ਨਾ ਕਿਤੇ ਇਸੇ ਕਰਕੇ ਕੀਤੀ ਹੁੰਦੀ ਆ ਵੀ ਗਾਂ ਜਿਹੜੀ ਉਹ ਸਾਡੀ ਸਕਿੱਲ ਅਸੈਸਮੈਂਟ ਹੋਊਗੀ ਅਤੇ ਗਾਂ ਕੋਈ ਹੋਰ ਬੂਹਾ ਬਾਰੀ ਕੋਈ ਖੁੱਲੂਗਾ ਅਤੇ ਅਸੀਂ ਗਾਂ ਵਧਾਂਗੇ। ਪਰ ਜੇ ਉਹੀ ਚੀਜ਼ ਜਿਹੜੀ ਉਹ ਤੁਹਾਡੀ ਨਾ ਹੋਈ, ਉੱਥੇ ਕੋਈ ਪ੍ਰੋਬਲਮ ਆ ਗਈ, ਇਸ਼ੂ ਪੈ ਗਿਆ, ਅਤੇ ਫਿਰ ਉਹਦਾ ਵੀ ਕੋਈ ਪੁਰਾਣੇ ਸਾਲ ਜਿਹੜੇ ਗਾਲੇ ਤਾਂ ਨਹੀਂ ਕਹਾਂਗੇ ਵੀ ਜਿਹੜੇ ਤੁਸੀਂ ਟਾਈਮ ਜਿਹੜਾ ਉਹ ਲੰਘਿਆ ਵਾ, ਉਹ ਕਿਤੇ ਤੁਹਾਡਾ ਉਹ ਨਾ ਹੋਵੇ ਕਿ ਗਾਂ ਕੰਮ ਨਾ ਹੋਵੇ। ਅਤੇ ਫਿਰ ਇਸ ਲਈ ਪਹਿਲਾਂ ਹੀ ਜਿਹੜਾ ਤੁਸੀਂ ਸਾਰੇ ਟਰਮਸ ਐਂਡ ਕੰਡੀਸ਼ਨ ਚੈੱਕ ਕਰ ਲਓ ਵੀ ਹਾਂ ਹੋਊਗਾ ਅਤੇ ਕਿੱਦਾਂ ਹੋਊਗਾ, ਅਤੇ ਫਿਰ ਉਸੇ ਵੇ ਨਾ ਜਿਹੜਾ ਤੁਸੀਂ ਗਾਂ ਤਿਆਰੀ ਕਰੋ।
1: ਨਹੀਂ ਬਿਲਕੁਲ ਬਲਕੀਰ ਜੀ, ਜੇ ਕਿਸੇ ਦੇ ਇਸ ਦੇ ਰਿਗਾਰਡਿੰਗ ਕੋਈ ਸਵਾਲ ਨੇ ਜੀ, ਉਹ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਨੇ ਜੀ, ਅਸੀਂ ਇਸ ਚੀਜ਼ ਦੇ ਵਿੱਚ ਉਹਨਾਂ ਦੀ ਹੈਲਪ ਜਿਹੜੀ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ ਜੀ, ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਜਦੋਂ ਇੰਟਰਨੈਟ ਦੇ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਅਤੇ ਨਾਲ ਦੀ ਨਾਲ ਇਹਨਾਂ ਦੀ ਵੈਬਸਾਈਟ ਖੁੱਲੂਗੀ, ਵੈਬਸਾਈਟ ਦੇ ਉੱਤੇ ਸਾਰੀਆਂ ਡੀਟੇਲਸ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ। ਇਹਨਾਂ ਦਾ ਫੋਨ ਨੰਬਰ, ਇਹਨਾਂ ਦਾ ਈਮੇਲ ਐਡਰੈੱਸ ਜਾਂ ਫਿਰ ਇਹਨਾਂ ਦਾ ਆਫਿਸ ਐਡਰੈੱਸ ਜੇ ਤੁਸੀਂ ਲੱਭ ਰਹੇ ਹੋ ਤਾਂ ਫੋਨ ਨੰਬਰ ਮੈਂ ਤੁਹਾਨੂੰ ਨਾਲ ਦੱਸ ਵੀ ਦਿੰਦਾ ਜੀ, 0883-1-1340 'ਤੇ ਤੁਸੀਂ ਕਾਲ ਕਰਨੀ ਆ। ਅਤੇ ਇਹ ਐਡੀਲੇਡ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤਾਂ ਇਹ ਨੰਬਰ 'ਤੇ ਤੁਸੀਂ ਕਾਲ ਕਰਕੇ ਐਡੀਲੇਡ ਵਾਲੇ ਦਫ਼ਤਰ ਦੀ ਅਪੁਆਇੰਟਮੈਂਟ ਬਣਾ ਸਕਦੇ ਹੋ। ਜੇ ਤੁਸੀਂ ਮੈਲਬਨ ਦਫ਼ਤਰ ਵਿਜ਼ਿਟ ਕਰਨਾ ਤਾਂ ਫਿਰ +61 3960-2-1330 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਲੈ ਕੇ ਆਪਣੀ ਜਿਹੜੀ ਇਨਕੁਆਇਰੀ ਆ ਉਹ ਤੁਸੀਂ ਜਿਹੜਾ ਉਹ ਇੱਕ ਤਰ੍ਹਾਂ ਨਾਲ ਮਨ 'ਚ ਤੁਹਾਡੇ ਸ਼ੱਕ ਕਹਿ ਲਓ ਉਹ ਤੁਸੀਂ ਕੱਢ ਸਕਦੇ ਹੋ, ਕਲੀਅਰ ਹੋ ਸਕਦੇ ਹੋ ਵੀ ਕਿਹੜੀ ਚੀਜ਼ ਕਿੱਦਾਂ ਅਤੇ ਕਦੋਂ ਕਰਨੀ ਆ। ਅਤੇ ਇਸ ਤੋਂ ਇਲਾਵਾ ਯਾਦਵਿੰਦਰ ਜੀ, ਕੋਈ ਅਪਡੇਟ ਜਿੱਦਾਂ ਰੀਸੈਂਟਲੀ ਬਜਟ ਵੀ ਜਿਹੜਾ ਅਨਾਊਂਸ ਕੀਤਾ ਗਿਆ ਵਾ ਟ੍ਰੈਜਰ ਜੀ ਵੱਲੋਂ?
1: ਹਾਂਜੀ, ਬਜਟ ਦੇ ਵਿੱਚ ਜੀ ਜਿਹੜੇ ਬਲਕੀਰ ਜੀ ਜਿਹੜੀ ਅਨਾਊਂਸਮੈਂਟ ਹੋਈ ਸੀ ਕਿ ਉਹ ਗਵਰਨਮੈਂਟ ਨੇ ਕਲੀਅਰ ਕੀਤਾ ਜੀ ਕਿ ਜਿਹੜੀਆਂ 70% ਜਿਹੜੀਆਂ ਸੀਟਾਂ ਨੇ PR ਦੀਆਂ, ਜਿਵੇਂ ਆਪਾਂ 1,85,000 ਸੀਟਾਂ ਦੀ ਗੱਲ ਕੀਤੀ ਜੀ, ਉਹਦੇ ਵਿੱਚੋਂ ਜਿਹੜੀਆਂ 70% ਸੀਟਾਂ ਨੇ ਤਕਰੀਬਨ ਜਿਹੜੀਆਂ 1,29,000 ਬਣਦੀਆਂ ਨੇ ਜੀ, ਉਹ ਤਕਰੀਬਨ ਉਹਨਾਂ ਲੋਕਾਂ ਨੂੰ PR ਜਿਹੜੀ ਵੰਡੀ ਜਾਏਗੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਜੀ,
0: ਤਕਰੀਬਨ
1: ਆਨਸ਼ੋਰ ਬਿਲਕੁਲ ਜੀ, ਤੇ ਜਿਹੜੇ ਆਫਸ਼ੋਰ ਐਪਲੀਕੈਂਟ ਨੇ ਉਹਨੂੰ ਤਕਰੀਬਨ 55,000 ਸੀਟਸ ਜਿਹੜੀਆਂ ਐਲੋਕੇਟ ਹੋਣਗੀਆਂ। ਤੇ ਇਹਦੇ ਨੰਬਰਾਂ ਦੀ ਵੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਇਹਦੇ ਵਿੱਚ ਜਿਹੜੇ ਮੇਜਰ ਆਫਸ਼ੋਰ ਐਪਲੀਕੈਂਟ ਹੋਣਗੇ ਉਹ ਆਪਣੇ PR ਵਾਲੇ ਜਿਹੜੇ ਪਾਰਟਨਰ ਵੀਜ਼ਾ ਅਪਲਾਈ ਕਰਦੇ ਨੇ ਜੀ, ਜਿਹਨਾਂ ਦੇ ਕੋਈ ਹਸਬੈਂਡ ਜਾਂ ਵਾਈਫ ਆਲਰੇਡੀ ਇੱਥੇ ਸਿਟੀਜ਼ਨ ਜਾਂ PR ਨੇ, ਉਹ ਮੇਜਰ ਨੰਬਰ ਹੈ ਜਿਹੜਾ ਉਹ ਪਾਰਟਨਰ ਵੀਜ਼ਾ ਨੂੰ ਜਾਏਗਾ ਜੀ। ਤੇ ਸਕਿੱਲਡ ਵੀਜ਼ਿਆਂ ਦੇ ਵਿੱਚ ਮੈਨੂੰ ਲੱਗਦਾ ਉਹ ਜ਼ਿਆਦਾ 186 ਵੱਲ ਜਾਣਗੇ ਜਿਹੜੇ ਆਫਸ਼ੋਰ ਐਪਲੀਕੈਂਟਸ ਦੇ ਲਈ।
0: ਜੀ ਬਿਲਕੁਲ, ਫਿਰ ਤੁਸੀਂ ਉਸੇ ਹਿਸਾਬ ਨਾਲ ਜਿਹੜੀ ਵਾ ਆਪਣੀ ਪਲੈਨਿੰਗ ਕਰ ਲਓ ਫਿਊਚਰ ਦੀ ਵੀ ਕਿਹੜੀ ਚੀਜ਼ ਕਿੱਦਾਂ ਕਰਨੀ ਆ। ਤੇ ਫਿਰ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਯਾਦਵਿੰਦਰ ਜੀ, ਕਲੀਅਰ ਜਾਇਦ?
1: ਹਾਂਜੀ ਬਿਲਕੁਲ ਜੀ, ਇੱਕ ਬਹੁਤ ਕਲੀਅਰ ਅਪਡੇਟ ਆ ਜਿਹੜਾ ਉਹ ARTA ਵੱਲੋਂ ਆਇਆ, ਜਿਹੜਾ ਟ੍ਰਿਬਿਊਨਲ ਹੈ ਜੀ ਹੀਅਰਿੰਗ ਕਰਦਾ, ਜਦੋਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ਟ੍ਰਿਬਿਊਨਲ ਕੋਲੇ ਅਪੀਲ ਪਾਉਂਦੇ ਹੋ, ਤਾਂ ਆਲਰੇਡੀ ਐਕਚੁਲੀ ਮਾਰਚ ਦੇ ਵਿੱਚ 10 ਮਾਰਚ ਨੂੰ ਅਨਾਊਂਸ ਹੋ ਗਿਆ ਸੀਗਾ ਕਿ ਉਹਨਾਂ ਨੇ ਆਪਣੀ ਚੀਜ਼ ਚੇਂਜ ਕਰ ਰਹੇ ਸੀ। ਉਹ ਸੀਗਾ ਕਿ ਪਹਿਲਾਂ ਕੀ ਹੁੰਦਾ ਸੀਗਾ ਬਲਕੀਰ ਜੀ, ਜਦੋਂ ਵੀ ਤੁਹਾਡਾ ਕੋਈ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਤੁਹਾਡਾ ਕੋਈ ਰਿਫਿਊਜ਼ ਹੁੰਦਾ ਸੀਗਾ ਤਾਂ ਤੁਹਾਡੇ ਕੋਲ ਆਪਸ਼ਨ ਹੁੰਦਾ ਸੀਗਾ ਕਿ ਤੁਸੀਂ ਉਸ ਵੀਜ਼ਾ ਰਿਫਿਊਜ਼ਲ ਦੇ ਅਗੇਂਸਟ ਟ੍ਰਿਬਿਊਨਲ ਦੇ ਕੋਲੇ ਆਪਣੀ ਅਪੀਲ ਕਰ ਸਕਦੇ ਹੋ
0: ਜੀ।
1: ਅਪੀਲ ਕਰਨ ਤੋਂ ਬਾਅਦ ਉਹ ਕਿ ਉਹ ਉੱਥੇ ਮੈਂਬਰ ਨੂੰ ਜਿਹੜੀ ਫਾਈਲ ਤੁਹਾਡੀ ਅਸਾਈਨ ਹੁੰਦੀ ਆ ਤਾਂ ਮੈਂਬਰ ਆ ਜਿਹੜਾ ਉਹ ਡਿਫਰੈਂਟ ਤਰੀਕੇ ਨਾਲ ਫਾਈਲ ਨੂੰ ਦੇਖਦਾ ਹੈ। ਤੇ ਹੁੰਦਾ ਕੀ ਸੀਗਾ ਕਿ ਬਹੁਤ ਸਾਡੇ ਭੈਣ ਭਰਾ ਉਸ ਅਪੀਲ ਦੇ ਵਿੱਚ ਜਿਹੜਾ ਹੁੰਦਾ ਜਿੱਤ ਜਾਂਦੇ ਨੇ ਜੀ, ਤੇ ਦੁਬਾਰਾ ਉਹਨਾਂ ਨੂੰ ਜਿਹੜੀ ਵੀਜ਼ਾ ਗ੍ਰਾਂਟ ਆ ਜਿਹੜੀ ਮਿਲ ਜਾਂਦੀ ਹੈ ਜੀ।
0: ਓਕੇ,
1: ਉਹਦੇ ਵਿੱਚ ਬਲਕੀਰ ਜੀ 3 ਸਟੈਪ ਹੁੰਦੇ ਸੀਗੇ। ਪਹਿਲਾਂ ਸਬਮਿਟ ਕਰਦੇ ਸੀ ARTA ਦੀ ਐਪਲੀਕੇਸ਼ਨ, ਫਿਰ ਡਿਪਾਰਟਮੈਂਟ ਸੀਗਾ ਜਦੋਂ ਵੀ ਤੁਹਾਡੀ 1.5 ਤੋਂ 2 ਸਾਲ ਦੇ ਵਿੱਚ ਫਾਈਲ ਓਪਨ ਹੁੰਦੀ ਸੀਗੀ ਤਾਂ ਡਿਪਾਰਟਮੈਂਟ ਉਹਨਾਂ ਤੋਂ ਡਾਕੂਮੈਂਟ ਮੰਗਦਾ ਸੀ ਭੈਣ ਭਰਾਵਾਂ ਤੋਂ। ਤੇ ਫਿਰ ਉਹਦੀ ਲਾਸਟ ਸਟੈਪ ਹੁੰਦਾ ਜੀ ਉੱਥੇ ਮੈਂਬਰ ਹੀਅਰਿੰਗ ਕਰਦਾ ਹੁੰਦਾ ਸੀ। ਉਹ ਜਨਰਲੀ ਕੀ ਹੁੰਦਾ ਸੀਗਾ ਕੋਵਿਡ ਤੋਂ ਬਾਅਦ ਜੀ ਉਹ ਆਨਲਾਈਨ ਹੀ ਹੀਅਰਿੰਗ ਹੁੰਦੀ ਸੀਗੀ, ਪਰ ਰੀਸੈਂਟਲੀ ਜਿਹੜਾ ਦੇਖਣ ਨੂੰ ਮਿਲਿਆ ਕਿ ਉਹ ਇਨ ਪਰਸਨ ਹੀਅਰਿੰਗ ਹੈ ਜਿਹੜੀ ਉਹ ਵੀ ਹੁੰਦੀ ਸੀਗੀ।
0: ਓਕੇ,
1: ਹੁਣ ਜਿਹੜਾ ਮੇਜਰ ਚੇਂਜ ਆਇਆ ਜੀ 18 ਤਰੀਕ ਤੋਂ ਬਾਅਦ, ਹੁਣ ਕੁਛ ਕ ਜਿਹੜੇ ਟੈਂਪਰੇਰੀ ਵੀਜ਼ੇ ਨੇ, ਜਿਵੇਂ ਕਿ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਆਉਂਦਾ ਜੇ ਉਹਦੀ ਕਿਸੇ ਭੈਣ ਭਰਾ ਨੇ ਅਪੀਲ ਕੀਤੀ ਹੋਈ ਹੈ, ਤਾਂ ਹੁਣ ਹੋ ਸਕਦਾ ਹੈ ਕਿ ਸਬਮਿਸ਼ਨ ਤੋਂ ਬਾਅਦ ਜੇ ਕਿ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਉਹਨਾਂ ਨੂੰ ਹੋਰ ਕੋਈ ਡਾਕੂਮੈਂਟ ਜਾਂ ਹੋਰ ਕੋਈ ਇਨਫੋਰਮੇਸ਼ਨ ਨਹੀਂ ਚਾਹੀਦੀ, ਤਾਂ ਵਿਦਆਊਟ ਹੀਅਰਿੰਗ ਆ ਜਿਹੜਾ ਉਹ ਡਿਸੀਜ਼ਨ ਆ ਜਿਹੜੀ ਉਹਨਾਂ ਦੀ ARTI ਐਪਲੀਕੇਸ਼ਨ ਦੇ ਉੱਤੇ ਦੇ ਸਕਦਾ ਜੀ।
0: ਓਕੇ,
1: ਮਤਲਬ ਕਿ ਪੱਕਾ ਨੀ ਜੀ ਬੰਦ ਕੀਤਾ, ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਜੇ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਹੀਅਰਿੰਗ ਦੀ ਜ਼ਰੂਰਤ ਨਹੀਂ ਹੈ, ਤਾਂ ਉਹ ਬਿਨਾਂ ਹੀਅਰਿੰਗ ਕੀਤੇ ਹੀ ਤੁਹਾਡੇ ਜੋ ਵੀ ਤੁਸੀਂ ਸਬਮਿਸ਼ਨ ਦਿਓਗੇ, ਜੋ ਵੀ ਆਪਣੇ ਡਾਕੂਮੈਂਟ ਸਬਮਿਟ ਕਰੋਗੇ ਟ੍ਰਿਬਿਊਨਲ ਦੇ ਕੋਲੇ, ਉਸ ਦੇ ਬੇਸ ਦੇ ਉੱਤੇ ਜਿਹੜਾ ਉਹ ਡਿਸੀਜਨ ਬਲਕਿ ਜੀ ਉਹ ਦੇ ਸਕਦੇ ਨੇ ਜੀ। ਹਾਂਜੀ,
0: ਇਹ ਜਿਹੜਾ ਵੈਲਿਡ ਹੈ ਇਹ ਹਾਲੇ ਤੱਕ ਸਟੂਡੈਂਟ ਵੀਜ਼ੇ ਦੇ ਉੱਤੇ ਹੈ ਕਿ ਹੋਰ ਵੀ ਕਈ ਵੀਜ਼ੇ ਨੇ?
1: ਦੇਖੋ ਜੀ, ਇਹਨਾਂ ਨੇ ਕਿਹਾ ਹੈ ਕਿ ਕੁਛ ਕੁ ਟੈਂਪਰੇਰੀ ਵੀਜ਼ਿਆਂ ਉੱਤੇ ਇਹ ਚੀਜ਼ ਨੂੰ ਐਪਲੀਕੇਬਲ ਕਰਨਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਤੋਂ ਸਟਾਰਟ ਕਰਨਗੇ, ਹੋ ਸਕਦਾ ਨੈਕਸਟ ਸਟੈਪ ਫਿਰ 485 ਵੀਜ਼ਾ ਹੋਵੇ, ਤੇ 482 ਵੀਜ਼ਾ ਵੀ ਜਿਹੜਾ ਇਸ ਚੀਜ਼ ਦੇ ਉੱਤੇ ਐਪਲੀਕੇਬਲ ਹੋ ਸਕਦਾ। ਜਿੰਨੀਆਂ ਵੀ PR ਦੀਆਂ ਐਪਲੀਕੇਸ਼ਨਾਂ ਨੇ, ਜੇ ਕਿਸੇ ਦੀ ਭੈਣ ਭਰਾ ਦੀ, ਵੈਸੇ ਤਾਂ ਮੈਂ ਦੁਆ ਇਹੀ ਕਰਦਾ ਕਿਸੇ ਦੀ ਰਿਫਿਊਜ਼ ਨਾ ਹੋਵੇ PR, ਪਰ ਜੇ ਕਿਸੇ ਦੀ ਰਿਫਿਊਜ਼ਲ ਆਉਂਦੀ ਆ ਉਹਦੇ ਲਈ ਇਹ ਚੀਜ਼ ਐਪਲੀਕੇਬਲ ਨਹੀਂ ਹੋਏਗੀ, ਉਹਦੇ ਵਿੱਚ ਹੀਅਰਿੰਗ ਹੋਏਗੀ ਹੋਏਗੀ ਜੀ।
0: ਜੀ ਬਿਲਕੁਲ, ਤੇ ਇਹ ਜਿਹੜੀ ਇਹ ਵੈਲਿਡਿਟੀ ਆ ਇਹ ਪੁਰਾਣੀਆਂ ਜਿਹੜੀਆਂ ARTI ਪਈਆਂ ਉਹਨਾਂ ਤੇ ਵੀ ਵੈਲਿਡ ਹੈ ਕਿ ਹੁਣ ਗਾਂ ਜਿਹੜੀਆਂ ਪੈਣਗੀਆਂ?
1: ਬਿਲਕੁਲ ਬਲਕੀਰ ਜੀ, ਇਹਦੇ ਵਿੱਚ ਕੀ ਆ ਕਿ ਅੱਜ 18 ਤਰੀਕ ਤੋਂ ਐਪਲੀਕੇਬਲ ਹੋ ਚੁੱਕੀ ਹੈ ਜੀ ਚੀਜ਼ ਇਹ, ਤਾਂ ਜਿੰਨੀਆਂ ਵੀ ਪੁਰਾਣੀਆਂ ਲੱਗੀਆਂ ਐਪਲੀਕੇਸ਼ਨ ਆ ਉਹਨਾਂ ਦੇ ਉੱਤੇ ਵੀ ਜਿਹੜਾ ਮੈਂਬਰ ਆ ਬਿਨਾਂ ਹੀਅਰਿੰਗ ਕੀਤੇ ਡਿਸੀਜਨ ਆ ਜਿਹੜਾ ਆਪਣਾ ਦੇ ਸਕਦਾ ਜੀ।
0: ਓਕੇ, ਯਾਨੀ ਇਨਡਾਇਰੈਕਟਲੀ ਫਿਰ ਇਹਦਾ ਵੀ ਪ੍ਰੋਸੈਸਿੰਗ ਟਾਈਮ ਫਾਸਟ ਹੋ ਗਿਆ।
1: ਬਿਲਕੁਲ ਜੀ ਬਿਲਕੁਲ, ਇਹ ਕੀਤਾ ਹੀ ਬਲਕੀਰ ਜੀ ਇਹਨਾਂ ਨੇ ਇਸੇ ਲਈ ਆ, ਤਾਂ ਕਿ ਪ੍ਰੋਸੈਸਿੰਗ ਟਾਈਮ ਨੂੰ ਘਟਾਇਆ ਜਾ ਸਕੇ ਜੀ। ਤੇ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਜਿਹੜੀ ਹੁਣ ਹੋ ਜਾਂਦੀ ਆ, ਤਾਂ ਆਪਣੇ ਜਿੰਨੇ ਵੀ ਸਰੋਤੇ ਜਿਹੜੇ ਸੁਣ ਰਹੇ ਨੇ ਜੀ, ਉਹਨਾਂ ਲਈ ਇਹੀ ਐਡਵਾਈਸ ਆ ਜੀ, ਜੇ ਤੁਸੀਂ ਤੁਹਾਡੀ ਕੋਈ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਰਿਫਿਊਜ਼ ਹੋਈ ਆ ਤੇ ਉਸਦੀ ਤੁਸੀਂ ARTI ਪਾਈ ਹੋਈ ਹੈ ਜਾਂ ਤੁਸੀਂ ARTI ਪਾਉਣ ਬਾਰੇ ਸੋਚ ਰਹੇ ਹੋ, ਤੇ ਜਿਹੜੀ ਵੀ ਪੜ੍ਹਾਈ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਪੜ੍ਹਾਈ ਕੰਟੀਨਿਊ ਕਰਦੇ ਰਹੋ, ਤੇ ਉਹਦੇ ਵਿੱਚ ਆਪਣੀ ਪ੍ਰੋਗਰੈਸ ਆ ਜਿਹੜੀ ਉਹ ਦਿਖਾਉਂਦੇ ਰਹੋ, ਤੇ ਜਦੋਂ ਵੀ ਮੈਂਬਰ ਆ ਜਾਂ ARTI ਤੁਹਾਡੇ ਤੋਂ ਕੋਈ ਡਾਕੂਮੈਂਟ ਮੰਗਦੀ ਆ ਉਹਦੇ ਵਿੱਚ ਆਪਣਾ ਡਿਟੇਲਡ ਸਬਮਿਸ਼ਨ ਦਿਓ, ਤਾਂ ਕਿ ਕੇਸ ਆਫਿਸਰ ਜਾਂ ਮੈਂਬਰ ਆ ਜਿਹੜਾ ਆਲਰੇਡੀ ਉਹਨਾਂ ਚੀਜ਼ਾਂ ਦੇ ਉੱਤੇ ਸਹੀ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਦਾ ਡਿਸੀਜਨ ਹੈ ਜਿਹੜਾ ਦੇ ਸਕੇ।
0: ਜੀ ਬਿਲਕੁਲ, ਇਹ ਚੀਜ਼ ਜਿਹੜੀ ਬੜੀ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਜੇ ਆਪਸ਼ਨਸ ਇੱਧਰੋਂ ਘੱਟ ਗਿਆ ਨੇ ਤੇ ਫਿਰ ਆਪਾਂ ਨੂੰ ਜਿਹੜਾ ਹੋਰ ਥੋੜ੍ਹਾ ਜਿਹਾ ਤਗੜੇ ਹੋਣਾ ਪੈਣਾ, ਥੋੜ੍ਹਾ ਹੋਰ ਇਨਫੋਰਮੇਸ਼ਨ ਜਿਹੜੀ ਆ ਪ੍ਰੋਪਰ ਦੇਣੀ ਪੈਣੀ ਆ, ਤੇ ਉਹਦੇ ਲਈ ਫਿਰ ਤੁਹਾਨੂੰ ਜਿਹੜਾ ਉਹ ਇੱਕ ਜਿਹੜਾ ਏਜੰਟ ਆ ਉਹ ਚਾਹੀਦਾ ਹੋਊਗਾ, ਜਿਹਦੇ ਕੋਲ ਤੁਸੀਂ ਸਲਾਹ ਲੈਣੀ ਆ ਵੀ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ, ਪਰ ਉਹਦੀ ਸਲਾਹ ਲੈ ਕੇ ਵੀ ਤੁਸੀਂ ਜਿਹੜਾ ਉਹ ਆਪ ਜ਼ਰੂਰ ਇੱਕ ਵਾਰੀ ਰਿਵਿਊ ਕਰਨਾ, ਰੀਚੈੱਕ ਕਰਨਾ ਵੀ ਹਾਂਜੀ ਸਾਰਾ ਕੁਛ ਓਕੇ ਆ, ਅਤੇ ਦੈਨ ਜਿਹੜਾ ਉਹ ਤੁਸੀਂ ਆਪਣਾ ਗਾਂਹ ਵਧੋ। ਹੋਰ ਯਾਦਵਿੰਦਰ ਜੀ ਕੋਈ ਅਪਡੇਟ ਕੇ ਲਈਏ ਜਾਂਚ?
1: ਮੈਨੂੰ ਲੱਗਦਾ ਅੱਜ ਦੇ ਲਈ ਤਾਂ ਇੰਨੀਆਂ ਕੀ ਅਪਡੇਟ ਸੀਗੀਆਂ ਜੀ, ਮੈਨੂੰ ਲੱਗਦਾ ਮੇਰੇ ਵੱਲੋਂ ਕੋਈ ਮਿਸ ਹੋ ਗਈ ਹੈ ਜੀ, ਬਲਕੀਰ ਜੀ ਤੁਸੀਂ ਪੁੱਛ ਸਕਦੇ ਹੋ ਜੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ?
0: ਨਹੀਂ ਜੀ ਬਿਲਕੁਲ,
1: ਤਕਰੀਬਨ ਬਟ ਰੀਸੈਂਟ, ਹਾਂਜੀ ਬਲਕੀਰ ਜੀ, ਜਿਹੜੀ ਰੀਸੈਂਟ ਅਪਡੇਟ ਸੀਗੀ ਉਹ ਬਜਟ ਨੂੰ ਲੈ ਕੇ ਹੀ ਸੀਗੀ ਕਿ ਸੀਟਸ ਆ ਜਿਹੜੀਆਂ ਸੇਮ ਰਹਿਣ ਵਾਲੀਆਂ ਨੇ। ARTI ਦਾ ਇੱਕ ਮੇਜਰ ਜਿਹੜਾ ਅਪਡੇਟ ਆਪਾਂ ਹੁਣੇ ਗੱਲ ਕੀਤੀ ਹੈ ਇਹ ਆਇਆ ਹੈ ਜੀ, ਜਿਹਦੇ ਵਿੱਚ ਬਿਨਾਂ ਹੀਅਰਿੰਗ ਤੋਂ ਜਿਹੜਾ ਡਿਸੀਜਨ ਉਹ ਆਉਣਾ ਸ਼ੁਰੂ ਹੋ ਸਕਦੇ ਨੇ ਜੀ ਹੁਣ ਤੋਂ
0: ਜੀ।
1: ਹਾਂਜੀ
0: ਜੀ ਬਿਲਕੁਲ, ਆਪਾਂ ਜਿਹੜਾ ਅੱਜ ਦੇ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਫਿਰ ਛੇਤੀ ਜਿਹੜਾ ਦੁਬਾਰਾ ਫਿਰ ਯਾਦਵਿੰਦਰ ਜੀ ਨਾਲ ਆਪਾਂ ਰਾਬਤਾ ਬਣਾਵਾਂਗੇ ਅਤੇ ਅਗਲੀਆਂ ਅਪਡੇਟਸ ਜਾਣਾਂਗੇ। ਬਹੁਤ ਬਹੁਤ ਸਵਾਗਤ ਅਤੇ ਸੀ ਤੁਹਾਡਾ, ਤੁਸੀਂ ਸਾਨੂੰ ਅੱਜ ਟਾਈਮ ਦਿੱਤਾ, ਪਰ ਹੁਣ ਜਿਹੜਾ ਤੁਹਾਡੇ ਕੋਲ ਇਜਾਜ਼ਤ ਚਾਹਵਾਂਗੇ ਯਾਦਵਿੰਦਰ ਜੀ।
1: ਨਹੀਂ ਬਹੁਤ ਬਹੁਤ ਧੰਨਵਾਦ ਬਲਕੀਰ ਜੀ, ਬਹੁਤ ਵਧੀਆ ਲੱਗਿਆ ਜੀ, ਮੈਂ ਪਹਿਲੀ ਵਾਰੀ ਰੇਡੀਓ 'ਤੇ ਆਇਆ ਜੀ, ਅਤੇ ਬੜਾ ਵਧੀਆ ਲੱਗਦਾ ਹਮੇਸ਼ਾ ਹੀ ਤੁਹਾਡੇ ਨਾਲ ਗੱਲ ਕਰਕੇ ਵੀ ਜੀ।
0: ਜੀ ਬਿਲਕੁਲ, ਅਤੇ ਆਪਾਂ ਇਜਾਜ਼ਤ ਲੈਂਦੇ ਹਾਂ, ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ, ਜਾਂ ਫਿਰ ਫੋਨ ਨੰਬਰ ਜਿਹੜਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੋਂ ਜਾ ਕੇ ਲੈ ਸਕਦੇ ਹੋ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: ਐਕਸਪੀਰੀਅੰਸ ਕੁਕ ਸਟੂਡੀਓ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
2: ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
5: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.

0: ਇੱਥੇ ਵੱਜ ਗਈ ਤੇਰੀ ਗੱਡੀ।
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ, ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਅਤੇ ਉਹ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ। ਅਤੇ ਜੇਕਰ ਹਾਲੇ ਤੱਕ ਨਹੀਂ ਸਵੇਰੇ ਸਵੇਰੇ ਮੁਸਕਰਾ ਕੇ ਵੇਖਿਆ ਤਾਂ ਆਓ ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੀਆਂ ਖੁਸ਼ੀਆਂ ਦੇ ਲਈ ਉਹ ਵੀ ਖੁਸ਼, ਅਤੇ ਕਹਿੰਦੇ ਨੇ ਕਿ ਦੇਣ ਵਾਲਾ ਫਿਰ ਹੋਰ ਵਧੇਰੇ ਦਿੰਦਾ ਤੁਹਾਨੂੰ। ਆਓ ਫਿਰ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਰਾਈਟਰ ਐਲਨ ਕੋਹਨ ਲਿਖਦਾ ਕਿ ਇੱਕ ਵਾਰੀ ਗ੍ਰੀਸ ਦੇ ਵਿੱਚ ਉਹ ਸੈਮੀਨਾਰ ਅਟੈਂਡ ਕਰਕੇ ਹਟਿਆ ਸੀ। ਉਹਦੇ ਨਾਲ ਦੇ ਕਿਸੇ ਨੇ ਆ ਕੇ ਉਹਨੂੰ ਲੰਚ ਔਫਰ ਕੀਤਾ। ਗ੍ਰੈਗਰੀ ਨਾਂ ਦਾ ਬੰਦਾ ਜਿਹਨੂੰ ਉਹ ਹਾਂ ਤਾਂ ਕਰ ਬੈਠਾ, ਪਰ ਬਾਅਦ ਵਿੱਚ ਉਹਨੇ ਸੋਚਿਆ ਕਿ ਰੈਸਟ ਨਹੀਂ ਸੀ ਹੋ ਸਕੀ, ਮੇਰਾ ਸਰੀਰ ਥੋੜ੍ਹੀ ਰੈਸਟ ਮੰਗਦਾ, ਕਾਫੀ ਦਿਨਾਂ ਤੋਂ ਥੱਕੇ ਟੁੱਟੇ ਹੋਣ ਦੇ ਕਰਕੇ ਅੱਜ ਜੇਕਰ ਆਪਣੇ ਸਰੀਰ ਨੂੰ ਮੈਂ ਰੈਸਟ ਦਵਾ ਲਵਾਂ ਤਾਂ ਜ਼ਿਆਦਾ ਬਿਹਤਰ ਰਹੇਗਾ। ਪਰ ਇਸ ਚੀਜ਼ ਦੇ ਕਰਕੇ ਅੰਦਰੋਂ ਅੰਦਰੀ ਗਿਲਟੀ ਵੀ ਫੀਲ ਕੀਤਾ, ਉਹ ਇਸ ਕਰਕੇ ਕਿਉਂਕਿ ਮੈਂ ਆਪਣਾ ਮਨ ਬਦਲ ਰਿਹਾ ਸੀ, ਉਹ ਇਸ ਕਰਕੇ ਕਿਉਂਕਿ ਮੈਂ ਉਹਨੂੰ ਹਾਂ ਕਰ ਚੁੱਕਾ ਸੀ, ਹਾਂ ਕਰਕੇ ਹੁਣ ਮੈਂ ਨਾ ਕਰੂੰਗਾ ਉਹਨੂੰ ਬੁਰਾ ਤਾਂ ਲੱਗੇ। ਮਨ ਦੇ ਵਿੱਚ ਬੜੀ ਤਰ੍ਹਾਂ ਦੇ ਖਿਆਲ ਆਏ ਜਾਣ, ਪਰ ਇਸ ਸਭ ਕੁਝ ਦੇ ਵਿੱਚੋਂ ਇੱਕ ਖਿਆਲ ਸਭ ਤੋਂ ਹਾਵੀ ਰਿਹਾ, ਉਹ ਸੀ ਰੈਸਟ ਕਰਨ ਦਾ, ਆਰਾਮ ਕਰਨ ਦਾ। ਜੇ ਮੈਂ ਅੱਜ ਆਪਣੇ ਸਰੀਰ ਦੇ ਨਾਲ ਧੱਕਾ ਕੀਤਾ ਤਾਂ ਫਿਰ ਨੁਕਸਾਨ ਹੋ ਸਕਦਾ, ਜਾਂ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਓਨਾ ਇੰਜੋਏ ਨਹੀਂ ਕਰ ਪਾਊਂਗਾ ਜਿੰਨਾ ਮੈਂ ਰੈਸਟ ਕਰਕੇ ਕਰ ਲੈਣਾ। ਅਗਲੇ ਦਿਨ ਦੀ ਤਿਆਰੀ ਬਹੁਤ ਜ਼ਰੂਰੀ। ਅਜਿਹੇ ਦੇ ਵਿੱਚ ਜਦੋਂ ਤੁਹਾਡੇ ਸਰੀਰ 'ਚ ਐਨਰਜੀ ਨਹੀਂ ਹੁੰਦੀ, ਤੁਸੀਂ ਨਾ ਆਪ ਇੰਜੋਏ ਕਰ ਪਾਉਂਦੇ ਹੋ ਅਤੇ ਨਾ ਤੁਹਾਡਾ ਸਾਥ ਕੋਈ ਦੂਸਰਾ ਮਾਣ ਪਾਉਂਦਾ। ਸੋ ਸਾਰੀਆਂ ਸੋਚ ਵਿਚਾਰਾਂ ਇੱਕ ਪਾਸੇ ਰੱਖੀਆਂ ਅਤੇ ਅਪੁਆਇੰਟਮੈਂਟ ਕੈਂਸਲ ਕਰ ਦਿੱਤੀ। ਪਰ ਨਾਲ ਦੀ ਨਾਲ ਮਾਫ਼ੀ ਮੰਗਦਿਆਂ ਗ੍ਰੋਗਰੀ ਨੂੰ ਇਹ ਵੀ ਕਿਹਾ ਕਿ ਆਪਾਂ ਰਾਤ ਨੂੰ ਮਿਲਦੇ ਹਾਂ, ਸ਼ਾਮ ਨੂੰ ਨਾਈਟ ਕਲੱਬ 'ਚ ਮਿਲਦੇ ਹਾਂ, ਉਸ ਤੋਂ ਬਾਅਦ ਫਿਰ ਡਿਨਰ ਕਰਾਂਗੇ, ਲੰਚ ਆਪਾਂ ਕੈਂਸਲ ਕਰ ਦਿੰਦੇ ਹਾਂ। ਉਸਨੇ ਕੋਈ ਇਤਰਾਜ਼ ਨਹੀਂ ਕੀਤਾ, ਇਸ ਚੀਜ਼ ਦੇ ਲਈ ਆਰਾਮ ਦੇ ਨਾਲ ਹਾਂ ਕਰ ਦਿੱਤੀ। ਆਰਾਮ ਕੀਤਾ, ਸਰੀਰ ਨੂੰ ਵਾਪਸ ਫੇਰ ਕਾਇਮ ਕੀਤਾ ਅਤੇ ਰਾਤ ਦੇ ਸਮੇਂ ਕਲੱਬ ਦੇ ਵਿੱਚ ਪਹੁੰਚ ਗਏ। ਮੈਂ ਗ੍ਰੋਗਰੀ ਦੇ ਲਈ ਇੱਕ ਸੀਟ ਬਚਾ ਕੇ ਰੱਖੀ ਸੀ, ਪਰ ਉਹ ਕਦੀ ਵਾ ਆਏ ਨਹੀਂ। ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ ਜਾਣ, ਸ਼ਾਇਦ ਉਹ ਗੁੱਸਾ ਕਰ ਗਿਆ, ਸ਼ਾਇਦ ਲੰਚ ਸਮੇਂ ਹੀ ਮੈਨੂੰ ਆ ਜਾਣਾ ਚਾਹੀਦਾ ਸੀ, ਸ਼ਾਇਦ ਮੈਨੂੰ ਰੈਸਟ ਨਹੀਂ ਸੀ ਕਰਨੀ ਚਾਹੀਦੀ, ਮੈਨੂੰ ਉਹਨੂੰ ਹਾਂ ਕਰਕੇ ਨਾ ਨਹੀਂ ਸੀ ਕਰਨੀ ਚਾਹੀਦੀ। ਖੈਰ ਮਨ ਹੈ ਨਾ, ਬੜੀ ਤਰ੍ਹਾਂ ਦੇ ਸੋਚ ਵਿਚਾਰ ਕਰੀ ਗਿਆ। ਇਸੇ ਤਰ੍ਹਾਂ ਬੈਠੇ ਕਈ ਘੰਟੇ ਬੀਤ ਗਏ, ਮੈਂ ਆਪਣੇ ਆਪ ਦੀ ਕੰਪਨੀ ਇੰਜੋਏ ਕਰ ਰਿਹਾ ਸੀ। ਰਾਈਟਰ ਲਿਖਦਾ ਕਿ ਕੁਛ ਦੇਰ ਬਾਅਦ ਜਦੋਂ ਮੈਂ ਇੱਕ ਭੀੜ ਦੇ ਵਿੱਚੋਂ ਦੀ ਹਲਕਾ ਜਿਹਾ ਆਪਣੇ ਆਪ ਨੂੰ ਝੋਲਾ ਪੈਂਦਾ ਵੇਖਿਆ
ਮੇਰੀਆਂ ਨਜ਼ਰਾਂ ਉਸ ਭੀੜ ਦੇ ਵਿੱਚੋਂ ਲੋਕਾਂ ਨੂੰ ਚੀਰਦੀਆਂ ਇੱਕ ਦੂਰ ਟੇਬਲ ਦੇ ਉੱਤੇ ਪਹੁੰਚੀਆਂ। ਕੀ ਵੇਖਦਾ ਕਿ ਗ੍ਰੋਗਰੀ ਉਸ ਜਗ੍ਹਾ ਦੇ ਉੱਤੇ ਬੈਠਾ ਸੀ। ਇੱਕ ਬੜੀ ਸੋਹਣੀ ਨਾਰ ਦੇ ਨਾਲ ਇਹ ਦੱਗ ਰਿਹਾ ਸੀ ਕਿ ਉਹਨੇ ਆਪਣੀ ਸ਼ਾਮ ਬੜੀ ਸੋਹਣੀ ਬਿਤਾਈ ਹੈ। ਦੋਵੇਂ ਬੜੀਆਂ ਸੋਹਣੀਆਂ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹਦੇ ਤੋਂ ਵਧੀਆ ਸਾਥ ਅੱਜ ਦੀ ਸ਼ਾਮ ਇਹਨੂੰ ਨਹੀਂ ਸੀ ਮਿਲ ਸਕਦਾ। ਸੋਚਿਆ ਉੱਠ ਕੇ ਜਾਣਾ, ਹੈਲੋ ਕਰਦਾ। ਜਾਣਾ ਕੀ ਮਸਲਾ, ਜਾ ਕੇ ਹੈਲੋ ਹਾਈ ਕੀਤੀ, ਪੁੱਛਿਆ। ਮੈਂ ਮਾਫੀ ਚਾਹੁੰਦਾ, ਮੈਨੂੰ ਨਹੀਂ ਸੀ ਪਤਾ ਤੂੰ ਕਲੱਬ ਦੇ ਵਿੱਚ ਪਹੁੰਚ ਚੁੱਕਾ। ਗ੍ਰੋਗਰੀ ਬੜੇ ਚਾਅ ਦੇ ਨਾਲ ਮਿਲਿਆ। ਉਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਤਰ੍ਹਾਂ ਦੀ ਸਮਾਈਲ ਸੀ। ਇਸ ਤੋਂ ਪਹਿਲਾਂ ਦਿਨ ਦੇ ਸਮੇਂ ਉਹਦੇ ਚਿਹਰੇ ਦੇ ਉੱਤੇ ਇਦਾਂ ਦੀ ਖਿੱਚ ਨਹੀਂ ਸੀ ਵੇਖੀ। ਬੜਾ ਹੱਸ ਕੇ ਮਿਲਿਆ ਤੇ ਨਾਲ ਉਸ ਸੋਹਣੀ ਕੁੜੀ ਦੇ ਨਾਲ ਵੀ ਮਿਲਾਉਣ ਲੱਗ ਪਿਆ। ਇਸ ਸੋਹਣੀ ਜੀ ਕੁੜੀ ਦਾ ਨਾਂ ਆਨਾ। ਗ੍ਰੋਗਰੀ ਦੱਸਣ ਲੱਗਾ ਕਿ ਜਦੋਂ ਲੰਚ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ ਉਸ ਸਮੇਂ ਮੈਂ ਆ ਗਿਆ ਸੀ ਕਿਉਂਕਿ ਮੈਂ ਵਿਹਲਾ ਸੀ। ਮੇਰੀ ਮੁਲਾਕਾਤ ਆਨਾ ਦੇ ਨਾਲ ਹੋਈ। ਸਾਨੂੰ ਇੱਕ ਦੂਸਰੇ ਦੇ ਨਾਲ ਮਿਲਾਪ ਇੰਨਾ ਸੋਹਣਾ ਲੱਗਾ ਕਿ ਅਸੀਂ ਸ਼ਾਮ ਦਾ ਫਿਰ ਦੁਬਾਰਾ ਪ੍ਰੋਗਰਾਮ ਬਣਾ ਲਿਆ। ਮੈਂ ਸਾਰੀ ਸ਼ਾਮ ਇੱਥੇ ਹੀ ਸੀ, ਸ਼ਾਇਦ ਜਦੋਂ ਤੁਸੀਂ ਆਏ ਉਸ ਤੋਂ ਵੀ ਪਹਿਲਾਂ। ਰਾਈਟਰ ਨੇ ਕਿਹਾ ਜਦੋਂ ਮੈਂ ਆਪਣੀ ਪਿੱਠ ਘੁਮਾਉਣ ਲੱਗਾ ਤਾਂ ਗ੍ਰੋਗਰੀ ਨੇ ਪਿੱਛੋਂ ਮੋਢੇ 'ਤੇ ਹੱਥ ਮਾਰ ਕੇ ਕਿਹਾ, ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਲੰਚ ਦੀ ਅਪੁਆਇੰਟਮੈਂਟ ਕੈਂਸਲ ਕਰਨ ਦੇ ਲਈ। ਮੇਰੇ ਅਤੇ ਉਹਦੇ ਦੋਵਾਂ ਦੇ ਚਿਹਰੇ ਦੇ ਉੱਤੇ ਇੱਕ ਅਲੱਗ ਜਿਹੀ ਸਮਾਈਲ ਸੀ। ਉਹ ਆਪਣੀ ਥਾਂ ਖੁਸ਼ ਸੀ ਅਤੇ ਮੈਂ ਆਪਣੀ ਥਾਂ। ਉਹ ਇਸ ਕਰਕੇ ਖੁਸ਼ ਸੀ ਕਿਉਂਕਿ ਉਹਨੂੰ ਇੱਕ ਬੜੀ ਖੂਬਸੂਰਤ, ਇੱਕ ਬੜੀ ਨੇਕ ਔਰਤ ਦਾ ਸਾਥ ਮਿਲਿਆ ਸੀ। ਪਤਾ ਨਹੀਂ ਕਦੋਂ ਤੋਂ ਭਾਲਦਾ ਸੀ। ਅਤੇ ਮੈਂ ਇਸ ਕਰਕੇ ਖੁਸ਼ ਸੀ ਕਿ ਉਹਨੇ ਗੁੱਸਾ ਨਹੀਂ ਕੀਤਾ ਮੇਰੇ ਨਾਂ ਆਉਣ ਦਾ, ਮੇਰੇ ਲੰਚ ਕੈਂਸਲ ਕਰਨ ਦਾ ਉਹਨੇ ਗੁੱਸਾ ਨਹੀਂ ਕੀਤਾ। ਹੁਣ ਮੈਂ ਜਦੋਂ ਵਾਪਸ ਆਪਣੇ ਟੇਬਲ ਵੱਲ ਨੂੰ ਪਰਤ ਰਿਹਾ ਤਾਂ ਸੋਚਦਾ ਕਿ ਸਾਡਾ ਲੰਚ ਕਿੰਨਾ ਵੀ ਵਧੀਆ ਹੋ ਸਕਦਾ ਸੀ। ਹੋ ਸਕਦਾ ਸੀ ਮੈਂ ਕੈਂਸਲ ਨਾ ਕਰਦਾ, ਮੈਂ ਰੈਸਟ ਨਾ ਕਰਦਾ, ਲੰਚ ਦੇ ਲਈ ਆ ਜਾਂਦਾ, ਕਿੰਨਾ ਵੀ ਵਧੀਆ ਲੰਚ ਰਹਿੰਦਾ ਗ੍ਰੋਗਰੀ ਦੇ ਨਾਲ। ਪਰ ਗ੍ਰੋਗਰੀ ਇਸ ਤੋਂ ਵਧੀਆ ਸਮਾਂ ਮੇਰੇ ਨਾਲ ਨਹੀਂ ਸੀ ਸਪੈਂਡ ਕਰ ਸਕਦਾ। ਜੋ ਮੇਰੀਆਂ ਅੱਖਾਂ ਨੇ ਵੇਖਿਆ, ਜਿੰਨਾ ਵਧੀਆ ਸਮਾਂ ਉਹਨੂੰ ਆਨਾ ਦੇ ਨਾਲ ਇਸ ਟਾਈਮ ਬਤੀਤ ਕਰ ਰਿਹਾ, ਇਹ ਨਹੀਂ ਸੀ ਹੋ ਸਕਦਾ ਕਿ ਉਹ ਮੇਰੇ ਨਾਲ ਇੱਦਾਂ ਦਾ ਸਮਾਂ ਬਤੀਤ ਕਰ ਪਾਉਂਦਾ। ਅੱਜ ਮਨ ਦੇ ਬੜੇ ਵੱਡੇ ਵੱਡੇ ਸੰਕੇ ਦੂਰ ਹੋਏ ਨੇ। ਹੋ ਸਕਦਾ ਇਹ ਛੋਟੀ ਜਿਹੀ ਵਾਰਤਾ ਸੁਣ ਕੇ ਹੋਰ ਵੀ ਬੜਿਆਂ ਦੇ ਸੰਕੇ ਦੂਰ ਹੋਏ ਹੋਣ। ਆਖਿਰ ਇਹ ਕਿੱਦਾਂ ਦੇ ਸੰਕੇ ਨੇ? ਇਹ ਸੰਕੇ ਨੇ ਆਪਣੇ ਆਪ ਨੂੰ ਐਵੇਂ ਗਿਲਟੀ ਫੀਲ ਕਰਾਉਂਦੇ ਰਹਿਣ ਦੇ। ਇੱਕ ਚੀਜ਼ ਤਾਂ ਮੰਨਣੀ ਪਵੇਗੀ, ਜਦੋਂ ਤੁਸੀਂ ਆਪਣੇ ਆਪ ਦੇ ਲਈ ਕੁਛ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਲਈ ਚੰਗਾ ਨਹੀਂ ਹੁੰਦਾ, ਤੁਸੀਂ ਕਿਸੇ ਦੂਸਰੇ ਦੇ ਲਈ ਵੀ ਦਰਵਾਜ਼ੇ ਖੋਲ੍ਹ ਚੁੱਕੇ ਹੁੰਦੇ ਹੋ ਉਹਦਾ ਚੰਗਾ ਹੋਣ ਦੇ ਲਈ। ਜਿੱਦਾਂ ਮੈਂ ਆਪਣੇ ਸਰੀਰ ਨੂੰ ਰੈਸਟ ਦਵਾਉਣੀ ਬਿਹਤਰ ਸਮਝੀ, ਆਪਣੇ ਸਰੀਰ ਦਾ ਚੰਗਾ ਸਮਝਿਆ, ਮੈਨੂੰ ਜ਼ਰੂਰਤ ਸੀ, ਮੈਂ ਉਸ ਤੋਂ ਬਾਅਦ ਬੜਾ ਚੰਗਾ ਮਹਿਸੂਸ ਕਰ ਰਿਹਾ। ਮੈਂ ਆਪਣਾ ਚੰਗਾ ਕੀਤਾ ਅਤੇ ਨਾਲ ਗ੍ਰੋਗਰੀ ਦਾ ਚੰਗਾ ਹੋ ਗਿਆ, ਉਹਨੂੰ ਜੋ ਚਾਹੀਦਾ ਸੀ ਉਹਨੂੰ ਮਿਲ ਗਿਆ। ਕੁਦਰਤ ਇਸੇ ਤਰ੍ਹਾਂ ਕੰਮ ਕਰਦੀ ਹੈ। ਕਈ ਵਾਰ ਆਪਾਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ,
ਸਾਨੂੰ ਲੱਗਦਾ ਅਸੀਂ ਜ਼ਿਆਦਾ ਸੈਲਫਿਸ਼ ਹੋ ਕੇ ਕੰਮ ਕੀਤਾ। ਪਰ ਖੁਦਗਰਜ਼ ਹੋਣ ਦੇ ਵਿੱਚ ਅਤੇ ਆਪਣੇ ਆਪ ਦੀ ਬਿਹਤਰੀ ਦੇ ਲਈ ਕੰਮ ਕਰਨ 'ਚ ਬੜਾ ਫਰਕ ਹੁੰਦਾ। ਯਕੀਨ ਮੰਨੋ, ਤੁਸੀਂ ਆਪਣੇ ਆਪ ਦੇ ਲਈ ਜਦੋਂ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਆਪਣੇ ਆਪ ਦੇ ਲਈ ਚੰਗਾ ਨਹੀਂ ਹੁੰਦਾ, ਕਈ ਵਾਰ ਸ਼ਾਇਦ ਛੋਟੇ ਬੱਚੇ ਨੂੰ ਪਾਲਦਿਆਂ ਮਾਵਾਂ ਇੱਦਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਉਹਨਾਂ ਨੂੰ ਲੱਗਦਾ ਆਪਾਂ ਜੇ ਘੜੀ ਅੱਖ ਲਾ ਲਈ ਆ ਜਾਂ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਬਚਾ ਕੇ ਰੱਖ ਲਿਆ ਤਾਂ ਸ਼ਾਇਦ ਆਪਾਂ ਆਪਣੇ ਬੱਚੇ ਦੇ ਲਈ ਇਨਸਾਫ ਨਹੀਂ ਕੀਤਾ। ਉਹ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਪਰ ਵੇਖਿਆ ਜਾਵੇ ਤੇ ਜੇ ਉਹ ਰੈਸਟ ਨਹੀਂ ਕਰਨਗੀਆਂ ਬੱਚੇ ਦੀ ਦੇਖਭਾਲ ਵੀ ਕਿੱਦਾਂ ਕਰਨਗੀਆਂ? ਜੇ ਉਹ ਆਪਣਾ ਚੰਗਾ ਕਰ ਰਹੀਆਂ ਨੇ ਤੇ ਬੱਚੇ ਦਾ ਤਾਂ ਆਪਣੇ ਆਪ ਹੀ ਚੰਗਾ ਹੋ ਗਿਆ, ਉਸ ਤੋਂ ਵੀ ਕਿਤੇ ਵਧੇਰੇ ਚੰਗਾ। ਇਸੇ ਤਰ੍ਹਾਂ ਕਈ ਵਾਰੀ ਘਰ ਦੇ ਵਿੱਚ ਪਿਓ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੇ। ਉਹਨਾਂ ਨੂੰ ਲੱਗਦਾ ਅਸੀਂ ਘੱਟ ਸਮਾਂ ਦੇ ਰਹੇ ਹਾਂ ਪਰਿਵਾਰ ਨੂੰ। ਪਰ ਜੇ ਉਹ ਚੰਗੇ ਦੇ ਲਈ ਉਹ ਵੱਧ ਸਮਾਂ ਅੱਜ ਬਾਹਰ ਲਾ ਰਹੇ ਨੇ ਤੇ ਉਹਦਾ ਫਾਇਦਾ ਸਾਰੇ ਪਰਿਵਾਰ ਨੂੰ ਹੁੰਦਾ। ਇਸ ਕਰਕੇ ਸਾਨੂੰ ਹਮੇਸ਼ਾ ਇਹ ਚੀਜ਼ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ, ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਸੀਂ ਕੁਛ ਚੰਗਾ ਕਰ ਰਹੇ ਹੋ ਉਹ ਇੱਕ ਥਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਤੁਹਾਡੇ ਚਾਹੁਣ ਵਾਲਿਆਂ ਨੂੰ ਬੜੀ ਦੂਰ ਤੱਕ ਫਾਇਦੇ ਦਿੰਦਾ। ਇਸ ਕਰਕੇ ਆਪਣੇ ਆਪ ਦੇ ਲਈ ਆਪਣਾ ਚੰਗਾ ਕਰਨਾ ਕੋਈ ਗਲਤ ਗੱਲ ਨਹੀਂ, ਪਰ ਹਾਂ ਇੰਨੀ ਸਮਝ ਜ਼ਰੂਰ ਸਾਡੇ ਵਿੱਚ ਹੋਵੇ ਕਿ ਉਹ ਜਿਹਨੂੰ ਆਪਾਂ ਚੰਗਾ ਕਹਿ ਰਹੇ ਹਾਂ ਉਹ ਵਾਕਈ ਸਾਡੀ ਬਿਹਤਰੀ ਦੇ ਲਈ ਆ। ਉਸਦਾ ਰਾਈਟਰ ਇੱਕ ਸਿੱਧਾ ਸਿੱਧਾ ਫਾਰਮੂਲਾ ਦਿੰਦਾ, ਚੰਗਾ ਉਹ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ। ਰਾਈਟਰ ਇੱਥੋਂ ਤੱਕ ਮੰਨਦਾ ਕਿ ਜਿਹੜਾ ਕੰਮ ਕਿਸੇ ਇੱਕ ਦੀ ਬਿਹਤਰੀ ਦੇ ਲਈ ਆ ਉਹ ਹੋ ਹੀ ਨਹੀਂ ਸਕਦਾ ਕਿਸੇ ਦੂਸਰੇ ਦਾ ਨੁਕਸਾਨ ਕਰ ਜਾਏ। ਜੋ ਕਿਸੇ ਇੱਕ ਦੀ ਬਿਹਤਰੀ ਦੇ ਲਈ ਆ ਉਹ ਹਰ ਇੱਕ ਦੀ ਬਿਹਤਰੀ ਦੇ ਲਈ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਵਿਗਿਆਨੀ ਜਦੋਂ ਪ੍ਰਯੋਗ ਕਰਦਾ ਕੁਛ ਨਵੀਂ ਕਾਢ ਕੱਢਦਾ ਉਹਨੂੰ ਰਾਤਾਂ ਜਾਗਣਾ ਪੈਂਦਾ, ਉਹਦੇ ਬੜੇ ਸਾਰੇ ਪ੍ਰਯੋਗ ਅਸਫਲ ਵੀ ਹੁੰਦੇ ਨੇ, ਉਹਦਾ ਸਰੀਰ ਬੜੀ ਤਰ੍ਹਾਂ ਦੀਆਂ ਘਾਲਣਾਵਾਂ ਦੇ ਵਿੱਚੋਂ ਲੰਘਦਾ, ਪਰ ਆਖਿਰਕਾਰ ਜਦੋਂ ਉਹ ਪ੍ਰਯੋਗ ਸਫਲ ਹੁੰਦਾ ਸਾਰੀ ਦੁਨੀਆ ਨੂੰ ਉਸਦਾ ਫਾਇਦਾ ਹੁੰਦਾ। ਪ੍ਰਯੋਗ ਕਰਨ ਵਾਲੇ ਨੂੰ ਤਸੱਲੀ ਮਿਲਦੀ ਹੈ, ਮਾਨ ਸਨਮਾਨ ਮਿਲਦਾ, ਦੁਨੀਆ ਦੇ ਵਿੱਚ ਉਹਦਾ ਨਾਂ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੁਛ ਕਰੋ ਚੰਗਾ ਕਰੋ। ਜੇ ਤੁਸੀਂ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਦਾ ਚੰਗਾ ਕਰਨਾ ਪਊਗਾ, ਆਪਣੇ ਆਪ ਨੂੰ ਖੁਸ਼ ਰੱਖਣਾ ਪਊਗਾ। ਜਦੋਂ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਸਰਿਆਂ ਦੇ ਨਾਲ ਜ਼ਰੂਰ ਜੁੜ ਜਾਂਦੀ ਹੈ, ਕਿਉਂਕਿ ਖੁਸ਼ੀ ਕਦੀ ਇਕੱਲੇ ਦੀ ਹੋ ਹੀ ਨਹੀਂ ਸਕਦੀ। ਜੇਕਰ ਨਹੀਂ ਯਕੀਨ ਤਾਂ ਕਿਸੇ ਵੱਲ ਵੇਖ ਕੇ ਮੁਸਕਰਾ ਕੇ ਵੇਖ ਲਓ, ਜਦੋਂ ਤੁਹਾਡੇ ਚਿਹਰੇ 'ਤੇ ਕੋਈ ਮੁਸਕਰਾਹਟ ਵੇਖਦਾ ਤਾਂ ਉਹ ਤੁਹਾਡੇ ਤੱਕ ਸੀਮਤ ਥੋੜ੍ਹੀ ਰਹਿੰਦੀ ਹੈ, ਉਹ ਦੂਸਰਿਆਂ ਤੱਕ ਵੀ ਆਪਣੇ ਆਪ ਪਹੁੰਚ ਜਾਂਦੀ ਹੈ। ਉਸ ਖੁਸ਼ੀ ਦੀ ਉਸ ਮੁਸਕਰਾਹਟ ਦੀ ਕੋਈ ਸਰਹੱਦ ਨਹੀਂ ਰਹਿੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਐਲਨ ਕੋਹਨ ਦੀ ਲਿਖੀ ਹੋਈ ਇਹ ਵਾਰਤਾ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਅਤੇ ਆਸ ਕਰਦਾ ਇਹਦੇ ਵਿੱਚੋਂ ਕੁਛ ਨਾ ਕੁਛ ਤੁਹਾਡੇ ਜੀਵਨ ਦੇ ਵਿੱਚ ਵੀ ਕਦੀ ਨਾ ਕਦੀ ਜ਼ਰੂਰ ਵਾਪਰਿਆ ਹੋਊਗਾ, ਜਿਹੜਾ ਆਪਾਂ ਸ਼ਾਇਦ ਇਸ ਨਜ਼ਰੀਏ ਦੇ ਨਾਲ ਨਹੀਂ ਵੇਖ ਪਾਏ ਜਿੱਦਾਂ ਐਲਨ ਨੇ ਵੇਖਿਆ।
ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਸਟ੍ਰੀਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ। ਹਾਂਜੀ।

نیا ہوا آغاز، برسوں بعد بھی دیکھو میری ٹریکٹر سے اوپر.

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਖਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ 18 ਕਹਿਣ ਕਿਤੇ ਬਾਂ, ਅਸਲੂ ਇੱਕ ਤਾਲ।

ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇਖ।

ਆਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗ

ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮੁਖ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤ੍ਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਰੇਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਦੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵੇ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ

0: ਝੂਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

0: ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ ਕਰਤਾ ਪੇ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਨਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

0: सतगुरु पातशाह जी रहमत दे घर विच बख्शिश दे घर विच आके कलयुगी जीवां दे उधार हित पावन अमृत बचन उच्चारण करदे ने। तनासरी राग दे विच सतगुरां ने अमृत बचन बख्शिश कीते ने। ज्ञानी जी ने बड़े प्यार विच पाठ आप जी नूं सरवण करवाया है। जिन तुम भेजे तिन्हे बुलाए सुख सहज सेती कर आओ। विद्वाना ने टीकाकारा ने अपने अपने बुद्ध दे अनुसार इस दे अर्थ कीते ने। जदों असी टीकियां वल नजर मारदे हां तकरीबन फरीदकोटिया टीका शब्दार्थ दियां पोथियां जो श्रोमणी गुरुद्वारा प्रबंधक कमेटी वालों संगतां नूं गुरबाणी नाल जोड़न दे वास्ते छापियां जांदियां ने, पंडित नारायण सिंह जी होर भी विद्वाना ने ਇਹ ਬਚਨ ਕਹੇ ਨੇ ਕਿ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਜਿਹੜੇ ਨੇ ਇਸ ਦੀ ਉਥਾਨ ਕਾ ਉਚਾਰਨ ਕੀਤੀ ਹੈ। ਬਹੁਤੇ ਵਿਦਵਾਨਾਂ ਦਾ ਮਤ ਹੈ ਕਿ ਜਿਸ ਸਮੇਂ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਮਹਿਲ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਿਖੇ ਗਏ, ਸਤਿਗੁਰਾਂ ਦੇ ਕਹੇ ਦੇ ਅਨੁਸਾਰ ਪਰ ਭਾਵਨਾ ਉਹ ਮਨ ਵਿੱਚ ਨਹੀਂ ਸੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਪ੍ਰਸ਼ਾਦਾ ਲੈ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਧੂੜ ਉੜਦੀ ਆਉਂਦੀ ਦੇਖ ਕੇ ਕਹਿ ਦਿੱਤਾ ਕਿ ਗੁਰੂ ਕੇ ਇਹਨਾਂ ਨੂੰ ਕਿੱਧਰ ਭਾਜਣਾ ਪੈ ਗਈ ਹੈ। ਕੁਝ ਵਿਦਵਾਨਾਂ ਨੇ ਜਦੋਂ ਪ੍ਰਿਥੀ ਚੰਦ ਨੇ ਸੁਲਹੀ ਖਾਂ ਨੇ ਚੜਾਈ ਕੀਤੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਪ੍ਰਿਥੀ ਚੰਦ ਦੀ ਵਿਰੋਧਤਾ, ਬਾਬਾ ਬੁੱਢਾ ਸਾਹਿਬ ਜੀ ਮੁਖੀ ਸਿੱਖਾਂ ਦੇ ਕਹਿਣ ਤੇ ਗੁਰਦੇਵ ਪਾਤਸ਼ਾਹ ਜੀ ਇਸ ਅਸਥਾਨ ਨੂੰ ਤਿਆਗ ਕੇ ਗੁਰੂ ਕੀ ਵਡਾਲੀ, ਪਹਿਲੇ ਵਡਾਲੀ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਗੁਰੂ ਕੀ ਵਡਾਲੀ ਬਣ ਗਈ। 3 ਸਾਲ ਸਤਿਗੁਰੂ ਪਾਤਸ਼ਾਹ ਜੀ ਉੱਥੇ ਰਹੇ। 3 ਸਾਲਾਂ ਤੋਂ ਉਪਰੰਤ ਗੁਰਦੇਵ ਪਾਤਸ਼ਾਹ ਜੀ ਇੱਥੇ ਪਹੁੰਚੇ ਨੇ। ਇਹ ਉਥਾਨਕਾ ਵੀ ਕਹੀ ਜਾਂਦੀ ਹੈ। ਪਰਿਆਏ ਗਿਆਨੀ ਸ਼ਾਮ ਸਿੰਘ ਜੀ ਉਹ ਵੀ ਇਹਦੇ ਨਾਲ ਸਹਿਮਤ ਨੇ, ਪਰ ਕੁਝ ਕੁ ਵਿਦਵਾਨ ਜਿਹੜੇ ਨੇ ਜਿਵੇਂ ਪ੍ਰੋਫੈਸਰ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਜਾਂ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਵਿਦਵਾਨ ਜਿਹੜੇ ਨੇ ਉਹ ਇਸ ਗੱਲ ਤੇ ਆਉਂਦੇ ਨੇ ਕਿ ਸਤਿਗੁਰਾਂ ਨੇ ਇਸ ਦੇ ਪ੍ਰਥਾਏ ਨਹੀਂ ਬਲਕਿ ਜਿੰਦ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤੇ ਨੇ। ਜਿਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਿ ਸੇਤੀ ਕਰ ਆਓ ਕਿ ਸਤਿਗੁਰਾਂ ਨੇ ਜਿੰਦ ਨੂੰ ਸੰਬੋਧਨ ਕਰਕੇ, ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਸਰੀਰ ਤੇ ਮਿੱਟੀ ਰਹਿ ਜਾਂਦਾ ਹੈ, ਇਹਦੇ ਨਾਲ ਮੁਤਬਿਕ ਨੇ। ਨਾਮਧਾਰੀ ਸੰਪਰਦਾ ਜਦੋਂ ਦੀਵਾਨ ਦੀ ਸਮਾਪਤੀ ਕਰਦੇ ਨੇ ਨਾ ਤੇ ਬੜੇ ਵਜਦ ਵਿੱਚ ਆ ਕੇ ਇਹ ਪੰਗਤੀ ਪੜ੍ਹਦੇ ਨੇ, ਜਿੰਦ ਤੋਂ ਭੇਜੇ ਤਿਨੇ ਬੁਲਾਏ, ਉਹ ਆਪਣੇ ਨਾਲ ਜੋੜ ਲੈਂਦੇ ਨੇ। ਇਹ ਵੱਖਰੀ ਬਾਤ ਹੈ ਕਿ ਗੁਰਮਤ ਨਾਲ ਇਸ ਦਾ ਸੰਬੰਧ ਨਹੀਂ, ਪਰ ਆਪਣੇ ਨਾਲ ਜੋੜ ਲੈਂਦੇ ਨੇ ਕਿ ਭਾਈ ਰਾਮ ਸਿੰਘ ਨੂੰ ਜਲਾਵਤਨ ਅੰਗਰੇਜ਼ਾਂ ਨੇ ਕੀਤਾ ਤੇ ਜਾਣ ਲੱਗੇ ਕਹਿ ਕੇ ਗਏ ਕਿ ਚੀਨੀ ਘੋੜੀ ਤੇ ਸਵਾਰ ਹੋ ਕੇ ਆਵਾਂਗੇ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਬੜੇ ਵਿਚਾਰ ਦੇ ਨਾਲ ਗੁਰਬਾਣੀ ਵਿਚਾਰ ਕੇ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ। ਨਿਹਰਾ ਆਡ ਨਹੀਂ ਪੂਰਾ ਕਰਨਾ ਸਿੱਖ ਨੇ, ਕਿ ਮੈਂ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ, ਸ਼ਾਮ ਨੂੰ ਰਹਿਰਾਸ ਸਾਹਿਬ ਪੜ ਲਈ, ਸੌਣ ਵੇਲੇ ਸੋਹਲੇ ਦਾ ਪਾਠ ਕਰ ਲਿਆ। ਕਰਨਾ ਬਹੁਤ ਜ਼ਰੂਰੀ ਹੈ। ਜੇ ਸਿੱਖ ਨਿਤਨੇਮ ਨਹੀਂ ਕਰਦਾ ਤੇ ਉਹ ਸਿੱਖ ਕਹਾਉਣ ਦਾ ਕੋਈ ਹੱਕਦਾਰ ਨਹੀਂ ਹੈ। ਬੜੇ ਕਰੜੇ ਸ਼ਬਦ ਵਰਤੇ ਨੇ, ਬਿਨ ਜਪ ਜਾਪ ਪੜੇ ਜੋ ਜੇਵੇਂ ਪ੍ਰਸਾਦ, ਸੋ ਵਿਸਤਾ ਕਾ ਜੰਤ ਹੈ ਸਿੱਖ ਨਾ ਆਦ ਜੁਗਾਦ। ਕਹਿੰਦੇ ਉਹ ਤੇ ਗੰਦਗੀ ਦਾ ਕੀੜਾ ਹੈ, ਸਿੱਖ ਹੋ ਹੀ ਨਹੀਂ ਸਕਦਾ, ਨਾ ਹੁਣ ਹੈ ਤੇ ਨਾ ਹੋਵੇਗਾ ਹੀ। ਕਿਹੜਾ? ਬਿਨ ਜਪ ਜਾਪ ਪੜੇ, ਬਿਨਾ ਜਪ ਜੀ ਸਾਹਿਬ ਜਾਪ ਸਾਹਿਬ, ਬਹੁਤੇ ਤੇ ਜਾਪ ਸਾਹਿਬ ਨੂੰ ਕਹਿੰਦੇ ਬਾਣੀ ਨਹੀਂ ਹੈ। ਕਿੱਡੀ ਨਾਸਤਿਕ ਮਤ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਾਨੂੰ, ਪੰਜ ਬਿਆਣੀਆਂ ਅੰਮ੍ਰਿਤ ਮਿਲੇ ਦੀਆਂ ਬਖਸ਼ਿਸ਼ ਕੀਤੀਆਂ, ਅੰਮ੍ਰਿਤ ਛਕਾਉਣ ਵੇਲੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਪੜੀਆਂ ਜਾਂਦੀਆਂ ਨੇ। ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ, ਮੈਂ ਇਸ ਪਾਸੇ ਨਾ ਜਾਵਾਂ। ਜਿਹੜੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਿਨਾਂ, ਸਾਹਿਬ ਕਹਿੰਦੇ ਜੋ ਜੇਵੇਂ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਵੀ ਹੈ। ਪ੍ਰਸ਼ਾਦ ਆਪ ਜੀ ਨਿਮਰਤਾ ਵਿੱਚ ਹੱਥ ਕਰਕੇ ਬੁੱਕ ਬਣਾ ਕੇ ਲੈਂਦੇ ਹੋ, ਤੇ ਪ੍ਰਸ਼ਾਦ ਜਦੋਂ ਅਸੀਂ ਭੋਜਨ ਛਕਦੇ ਹਾਂ, ਜਿਹ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰੱਖ ਮਨ ਮਾਹੇ। ਅੰਮ੍ਰਿਤ ਵੇਲੇ ਭੋਜਨ ਛਕਦੇ ਹਾਂ ਤੇ ਜੇ ਅਸੀਂ ਨਿਤਨੇਮ ਨਹੀਂ ਕੀਤਾ, ਅਨੇਕ ਪ੍ਰਕਾਰ ਦੇ ਪਕਵਾਨ ਛਕਣੇ ਸ਼ੁਰੂ ਕਰ ਦਿੱਤੇ, ਗੰਦਗੀ ਦੇ ਕੀੜੇ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ। ਗੰਦਗੀ ਦਾ ਕੀੜਾ ਨਾਲੀ ਦਾ ਕੀੜਾ ਨਾਲੀ ਵਿੱਚ ਰਹਿੰਦਾ ਹੈ। ਗੰਦਗੀ ਖਾ ਕੇ, ਗੰਦਾ ਪਾਣੀ ਪੀ ਕੇ ਆਪਣਾ ਜੀਵਨ ਬਸਰ ਕਰ ਲੈਂਦਾ ਹੈ। ਜੇ ਸਿੱਖ ਬਾਣੀ ਨਹੀਂ ਪੜਦਾ ਤੇ ਕਾਹਦਾ ਸਿੱਖ ਹੈ? ਸਿੱਖ ਗੁਰੂ ਕਾ ਹੋਏ ਗਇਓ, ਜਪ ਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕਿਹੇ, ਤੈਸੇ ਸਿੱਖ ਕੋ ਚੀਨ। ਹੁਣ ਝੋਨੇ ਦੇ ਬੂਟੇ ਤੁਸੀਂ ਦੇਖਦੇ ਹੋ ਨਾ, ਮੁੰਜਰਾਂ ਲੱਗੀਆਂ ਹੁੰਦੀਆਂ ਨੇ ਤੇ ਕਈਆਂ ਮੁੰਜਰਾਂ ਦੇ ਵਿੱਚ ਦਾਣੇ ਨਹੀਂ ਹੁੰਦੇ, ਚੌਲ ਨਹੀਂ ਹੁੰਦੇ, ਕੱਲੀ ਮੁੰਜਰ ਫੱਕ ਹੈ। ਉਹ ਕਾਹਦੇ ਕੰਮ ਆਉਂਦੀ ਹੈ? ਕਿਸੇ ਕੰਮ ਵੀ ਨਹੀਂ। ਸਿੱਖ ਨੇ ਕਿਰਪਾਨ ਵੀ ਪਾ ਲਈ, ਅੰਮ੍ਰਿਤ ਵੀ ਛਕ ਲਿਆ, ਤੇ ਜੇ ਨਿਤਨੇਮ ਵੀ ਨਹੀਂ ਬਣਿਆ, ਨਾ ਨਿਤਨੇਮ ਸੁਬਾਹ ਕੀਤਾ ਨਾ ਸ਼ਾਮ ਕੀਤਾ, ਤੇ ਕਾਹਦਾ ਸਿੱਖ ਹੈ? ਲਾਨਤ ਹੈ ਉਹ ਸਿੱਖ ਦੇ ਜਿਹੜਾ ਪੰਜ ਕੱਕਿਆਂ ਨੂੰ ਧਾਰਨ ਕਰਕੇ ਤੇ ਨਸ਼ਿਆਂ ਵਿੱਚ ਗਲਤਾਨ ਹੋ ਜਾਏ, ਸ਼ਰਾਬ ਦੇ ਠੇਕਿਆਂ ਤੇ ਤੁਰਿਆ ਫਿਰਦਾ ਰਹੇ। ਸਿੱਖ ਨਹੀਂ ਕਹਾ ਸਕਦਾ, ਉਹ ਤੇ ਗੁਰੂ ਦਾ ਦੇਣਦਾਰ ਬਣ ਜਾਂਦਾ ਹੈ। ਇਸ ਕਰਕੇ ਜੋ ਅਸੀਂ ਗੁਰਬਾਣੀ ਵਿਚਾਰ ਨਾਲ ਪੜ੍ਹਨੀ ਹੈ, ਬੇਨਤੀ ਹੈ, ਸਤਿਗੁਰੂ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਜਦੋਂ ਅਸੀਂ ਰਹਾਉ ਦੀਆਂ ਪੰਕਤੀਆਂ ਵੱਲੇ ਜਾਂਦੇ ਹਾਂ ਤੇ ਬਿਲਕੁਲ ਸਤਿਗੁਰੂ ਜੀ ਸਪਸ਼ਟ ਕਰਦੇ ਨੇ, ਸ਼ਬਦ ਦਾ ਸਿਧਾਂਤ, ਸ਼ਬਦ ਦਾ ਧੁਰਾ, ਸ਼ਬਦ ਦਾ ਤਾਤ ਪਰਜ ਮੋਰਲ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ। ਸਾਰਾ ਸ਼ਬਦ ਰਹਾਉ ਦੀਆਂ ਪੰਕਤੀਆਂ ਦੇ ਦੁਆਲੇ ਘੁੰਮਦਾ ਹੈ। ਐ ਕਹਿ ਲੋ ਕਿ ਰਹਾਉ ਦੀਆਂ ਪੰਕਤੀਆਂ ਨੂੰ ਸਪਸ਼ਟ ਕਰਨ ਵਾਸਤੇ ਬਾਕੀ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ। ਤੇ ਰਹਾਉ ਦੀਆਂ ਪੰਕਤੀਆਂ ਸਾਨੂੰ ਕਿਸ ਪਾਸੇ ਲਿਜਾਂਦੀਆਂ ਨੇ? ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ। ਇਹ ਰਹਾਉ ਦੀਆਂ ਪੰਕਤੀਆਂ ਨੇ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਦਰਪਣ, ਉਹਨੇ ਵੀ ਜਿੰਦ ਦੀ ਗੱਲ ਕੀਤੀ ਹੈ, ਨਿਰਣਾ ਦੂਸਰੇ ਪਾਸੇ ਚੱਲਿਆ ਥੋੜਾ ਜਿਹਾ, ਉਹਨੇ ਸ਼ਬਦ ਨੂੰ ਸਮਝਿਆ। ਤੁਮ ਘਰ ਆਵੋ ਮੇਰੇ ਮੀਤ, ਭਾਵੇਂ ਇਸ ਪੰਗਤੀ ਵਿੱਚ ਮਨ ਸ਼ਬਦ ਨਹੀਂ ਆਇਆ, ਪਰ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ, ਐਸੀਆਂ ਬਹੁਤ ਸਾਰੀਆਂ ਪੰਗਤੀਆਂ ਨੇ ਜਿਹੜੀਆਂ ਸਾਨੂੰ ਇਸ ਗੱਲ ਦਾ ਲਿਖਾਇਕ ਨੇ ਕਿ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕਰ ਕੀਤੇ ਨੇ। ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਕਿੰਨੀਆਂ ਪੰਕਤੀਆਂ ਉਚਾਰਨ ਕਰੀਏ। ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕੀਤਾ ਹੈ ਕਿਉਂਕਿ ਮਨ ਹੀ ਦਾਰੋ ਮਦਾਰ ਹੈ ਸਰੀਰ ਦੀਆਂ ਇੰਦਰੀਆਂ ਦਾ। ਸਾਡੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ। ਇਹ ਸਾਰੀਆਂ ਇੰਦਰੀਆਂ ਜਿਹੜੀਆਂ ਨੇ ਨਾ, ਇਹ ਮਨ ਦੇ ਅਨੁਸਾਰ ਹੀ ਚੱਲਦੀਆਂ ਨੇ। ਵੇਦਾਂਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਰੀਰ ਇੱਕ ਰੱਥ ਹੈ, ਸਰੀਰ ਇੱਕ ਰੱਥ ਹੈ, ਇੰਦਰੀਆਂ ਇਹਦੇ ਘੋੜੇ ਨੇ, ਤੇ ਜਿਹੜਾ ਉਹਨਾਂ ਘੋੜਿਆਂ ਨੂੰ ਚਲਾਉਣ ਵਾਲਾ ਸਾਰਥੀ ਹੈ ਨਾ, ਡਰਾਈਵਰ ਕਹਿ ਲਓ, ਉਹ ਹੈ ਮਨ। ਮਨ ਜਿਸ ਪਾਸੇ ਪ੍ਰੇਰਣਾ ਦਿੰਦਾ ਹੈ ਉਸੇ ਪਾਸੇ ਇਹ ਇੰਦਰੀਆਂ ਜਿਹੜੀਆਂ ਨੇ ਕੰਮ ਕਰਦੀਆਂ ਨੇ। ਮਨ ਦੀ ਪ੍ਰੇਰਣਾ ਤੋਂ ਬਿਨਾਂ ਇਹ ਅੱਖ ਕੰਨ ਨੱਕ ਮੂੰਹ ਆਦਿਕ ਜਿਹੜੇ ਨੇ ਨਾ, ਇਹ ਕੋਈ ਕਿਰਿਆ ਨਹੀਂ ਕਰ ਸਕਦੇ। ਜਦੋਂ ਮਨ ਵਿੱਚ ਸੰਕਲਪ ਬਣਦਾ ਹੈ ਤਦੋਂ ਇਹਨਾਂ ਵਿੱਚ ਹਰਕਤ ਆਉਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਹੁਣ ਮਨ ਕਿੱਥੇ ਜਾਂਦਾ ਹੈ ਤੇ ਮਨ ਨੂੰ ਲਿਆਉਣਾ ਕਿਵੇਂ ਹੈ? ਮਨ ਨੂੰ ਮਿੱਤਰ ਕਿਹਾ ਸਤਿਗੁਰੂ ਪਾਤਸ਼ਾਹ ਜੀ। ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਤੁਮ ਕਰ ਆਵੋ ਮੇਰੇ ਮੀਤ, ਐ ਮੇਰੇ ਮਿੱਤਰ ਮਨ ਤੂੰ ਆਪਣੇ ਘਰ ਵਿੱਚ ਆ ਜਾ। ਅੱਗੇ ਮਨ ਘਰ ਵਿੱਚੋਂ ਬਾਹਰ ਸੀ, ਹਾਂ, ਕਿਉਂਕਿ ਮਨ ਚੰਚਲ ਹੈ। ਸਾਰਕ ਤਾਵਲੀ ਵੇਦਾਂਤ ਦੇਸੋਂ ਸ਼ੁਰੂ ਹੁੰਦਾ ਹੈ। ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਕਵੀ ਹਰਦਿਆਲ ਜੀ ਨੇ। ਉਹਨਾਂ ਨੇ ਮਨ ਨੂੰ ਬਾਂਦਰ ਦੀ ਤਸ਼ਬੀਹ ਦਿੱਤੀ ਹੈ। ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਮਨ ਨੂੰ ਖੋਤੇ ਦੀ ਤਸ਼ਬੀਹ ਦਿੱਤੀ ਹੈ। ਮਨ ਨੂੰ ਚੰਚਲਤਾਈ ਬਿਜਲੀ ਦੀ ਵੀ ਤਸ਼ਬੀਹ ਦਿੱਤੀ ਗਈ ਹੈ। ਚਲ ਦਲ ਪੱਤਰ ਪਤਾਕ ਪੱਟ ਦੀਪਕ ਦੀਪਕ ਕਛੁਕ ਮਾਥ, ਫਰਰੇ ਦੀ ਵੀ ਨਿਸ਼ਾਨ ਦੇ ਨਿਸ਼ਾਨ ਸਾਹਿਬ ਦੇ ਫਰਰੇ ਦੀ ਤਸ਼ਬੀਹ ਦਿੱਤੀ ਹੈ। ਪਿੱਪਲ ਦੇ ਪੱਤੇ ਦੀ ਤਸ਼ਬੀਹ ਦਿੱਤੀ ਹੈ। ਚੰਚਲਤਾਈ ਬਿਜਲੀ ਦੇ ਵਿੱਚ ਬਹੁਤ ਉਹਦੀ ਤਸ਼ਬੀਹ ਦਿੱਤੀ ਹੈ। ਇਹ ਕਦੇ ਟਿਕ ਕੇ ਨਹੀਂ ਬੈਠਦੇ। ਦੀਵੇ ਦੀ ਲੋ ਤੁਸੀਂ ਦੇਖਦੇ ਹੋ ਨਾ, ਉਹ ਤਾਂ ਦੀਵੇ ਜਗਾਉਂਦੇ ਨਹੀਂ ਆਪਾਂ। ਜਦੋਂ ਦੀਵੇ ਜਗਦੇ ਨੇ ਨਾ, ਹਰਿਮੰਦਰ ਸਾਹਿਬ ਦੀਪਮਾਲਾ ਹੁੰਦੀ ਹੈ, ਬਿਲਕੁਲ ਹਵਾ ਬੰਦ ਹੋਵੇ ਨਾ ਤੇ ਦੀਵੇ ਦੀ ਲੋ ਤਾਂ ਵੀ ਹਿਲਦੀ ਹੁੰਦੀ ਹੈ, ਚੰਚਲ ਹੈ। ਇਸੇ ਤਰ੍ਹਾਂ ਜਿਤਨਾ ਜਰਜੀ ਮਰਜੀ ਮਨ ਨੂੰ ਕਾਬੂ ਕਰਨ ਦਾ ਯਤਨ ਕਰੋ, ਮਨ ਦੌੜਦਾ ਹੈ। ਕਬਹੁ ਨ ਮਨ ਥਿਰਤਾ ਗਹੀ, ਸਮਝਾਇਓ ਸੈ ਪੋਤ, ਜੈਸੇ ਮਾਰਕਟ ਬਿਰਸ਼ ਪਰ, ਕਬਹੁ ਨ ਠਾਡੋ ਹੋ ਠਾਂਡੋ ਹੋਤ। ਕਦੇ ਬਾਂਦਰ ਨੂੰ ਬਿਰਸ਼ ਦੇ ਉੱਤੇ ਟਿਕਿਆ ਦੇਖਿਆ, ਕਦੇ ਕਿਸੇ ਟਹਿਣੀ ਤੇ, ਕਦੇ ਕਿਸੇ ਟਹਿਣੀ ਤੇ। ਮਨ ਵੀ ਨਹੀਂ ਟਿਕਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਸਰੀਰ ਟਿਕਿਆ ਸੰਗਤ ਦੇ ਵਿੱਚ, ਮਨ ਨਹੀਂ ਟਿਕਿਆ। ਮਨ ਪਰਿਵਾਰ ਦੇ ਵਿੱਚ ਹੈ, ਮਨ ਕਾਰੋਬਾਰ ਦੇ ਵਿੱਚ ਹੈ। ਕਿੰਨਾ ਚੰਗਾ ਹੋਵੇ ਜੇ ਮਨ ਕਰਤਾਰ ਦੇ ਵਿੱਚ ਲੱਗ ਜਾਏ, ਮਨ ਕਰਤਾਰ ਦੇ ਵੱਲੇ ਦੌੜਨ ਲੱਗ ਪਵੇ, ਪਰਿਵਾਰ ਵਿੱਚ ਕਾਰੋਬਾਰ ਵਿੱਚ ਬੈਠਿਆਂ ਮਨ ਨਿਰੰਕਾਰ ਨਾਲ ਜੁੜ ਜਾਏ। ਪਰ ਜੁੜੇਗਾ ਕਿਵੇਂ? ਉਹਦਾ ਯਤਨ ਕਰਨਾ ਪੈਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਐ ਮੇਰੇ ਮਿੱਤਰ ਮਨ, ਤੁਮ ਘਰ ਆਵੋ ਮੇਰੇ ਮੀਤ। ਘਰ ਕਿਹੜਾ ਹੈ? ਜਿਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਇਹ ਦੁਨਿਆਵੀ ਘਰ ਤੇ ਹਮੇਸ਼ਾ ਸਾਨੂੰ ਯਾਦ ਰਹਿੰਦੇ ਨੇ। ਵਿਦੇਸ਼ ਵਿੱਚ ਚਲੇ ਜਾਓ, ਘਰ ਯਾਦ ਆਉਂਦਾ ਹੈ। ਰਿਸ਼ਤੇਦਾਰੀ ਵਿੱਚ ਚਲੇ ਜਾਓ, ਘਰ ਯਾਦ ਆਉਂਦਾ ਹੈ। ਕਿਉਂਕਿ ਘਰ ਦੇ ਬਹੁਤ ਸਾਰੇ ਸੁੱਖ ਹੁੰਦੇ ਨੇ, ਘਰ ਵਿੱਚ ਸੁੱਖ ਸਾਧਨ ਨੇ। ਜਿਹੜੇ ਸੁੱਖ ਸਾਧਨ ਘਰ ਵਿੱਚ ਨੇ ਉਹ ਬਾਹਰ ਨਹੀਂ ਪ੍ਰਾਪਤ ਹੋ ਸਕਦੇ, ਨਾ ਰਿਸ਼ਤੇਦਾਰੀ ਵਿੱਚ ਪ੍ਰਾਪਤ ਹੋ ਸਕਦੇ ਨੇ, ਨਾ ਕਿਤੇ ਵਿਦੇਸ਼ ਵਿੱਚ ਜਾ ਕੇ ਹੋ ਸਕਦੇ ਨੇ। ਕਵੀ ਸੱਜੂ ਜੀ ਕਹਿੰਦੇ, ਜੋ ਘਰ ਜੋ ਸੁੱਖ ਸੱਜੂ ਦੇ ਚੁਬਾਰੇ, ਉਹ ਨਾ ਮਿਲਦਾ ਬਲਖ ਬੁਖਾਰੇ, ਬਾਹਰ ਨਹੀਂ ਮਿਲਦਾ। ਹੁਣ ਕਿਹੜਾ ਘਰ ਹੈ ਜਿਸ ਘਰ ਵਿੱਚ ਮਨ ਨੂੰ ਅਸੀਂ ਲਿਆਉਣਾ ਹੈ, ਜਿਸ ਘਰ ਵਿੱਚ ਆ ਕੇ ਮਨ ਨੱਠਣ ਭੱਜਣ ਤੋਂ ਰਹਿਤ ਹੋ ਜਾਵੇ? ਉਹ ਹੈ ਘਰ ਅੰਤਸ਼ਕਰਨ ਸੋਏ ਸਰੂਪ ਰੂਪੀ ਘਰ। ਇੱਕ ਵਾਰੀ ਉਸ ਘਰ ਵਿੱਚ ਮਨ ਟਿਕ ਗਿਆ ਤੇ ਫਿਰ ਬਾਹਰ ਨਹੀਂ ਦੌੜੇਗਾ, ਫਿਰ ਦੀ ਉਹਦੀ ਨਸ ਭੱਜ ਸਾਰੀ ਖਤਮ ਹੋ ਜਾਏਗੀ। ਪਰ ਮਨ ਨੂੰ ਰੋਕਾਂਗੇ ਕਿਵੇਂ? ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਭਨ। ਮੰਦਰ ਦੇ ਟਿਕਾਉਣ ਵਾਸਤੇ ਥੰਮ ਚਾਹੀਦੇ ਨੇ, ਮਨ ਨੂੰ ਰੋਕਣ ਵਾਸਤੇ ਟਿਕਾਉਣ ਵਾਸਤੇ ਸ਼ਬਦ ਦੇ ਥੰਮ ਚਾਹੀਦੇ ਨੇ। ਜਿਹਦੇ ਅੰਦਰ ਸ਼ਬਦ ਹੈ ਉਹਦਾ ਮਨ ਟਿਕ ਜਾਏਗਾ, ਤੇ ਜਿਹਦੇ ਅੰਦਰ ਸ਼ਬਦ ਨਹੀਂ, ਮਾਇਆ ਵਸੀ ਹੋਈ ਹੈ, ਉੱਥੇ ਤੇ ਮਨ ਰੁਕੇਗਾ ਹੀ ਨਹੀਂ, ਉੱਥੇ ਤਾਂ ਮਨ ਠਹਿਰੇਗਾ ਹੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਦੁਬਾਰਾ ਪੜ੍ਹਿਓ।
1: ਜਿਨਤ

ਹੈ ਮੇਰੇ ਮਨ ਜਿਸ ਮਾਲਕ ਨੇ ਇਹ ਸਰੀਰ ਬਖਸ਼ਿਸ਼ ਕੀਤਾ ਹੈ, ਇਹ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ। ਮਨੁੱਖ ਕਿਉਂ ਕਿਹਾ ਜਾਂਦਾ ਹੈ, ਮਨੁੱਖ ਕਿਉਂ ਕਿਹਾ ਜਾਂਦਾ ਇਸ ਨੂੰ? ਕਿਉਂਕਿ ਇਹਦੇ ਪਾਸ ਮਨ ਹੈ। ਇਸੇ ਕਰਕੇ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਇਸ ਨੂੰ ਮਨੁੱਖ ਕਿਹਾ। ਮਨੁੱਖ ਮਨ ਰੱਖਣ ਵਾਲਾ। ਮਨ ਦੇ ਚਾਰ ਰੂਪ ਨੇ, ਕਦੇ ਮਨ ਬੁੱਧ ਬਣਦਾ ਹੈ, ਕਦੇ ਚਿੱਤ ਬਣਦਾ ਹੈ, ਕਦੇ ਅਹੰ ਬਣਦਾ ਹੈ। ਅੰਤਸ਼ਕਰਨ ਦੇ ਵਿੱਚ ਮਨ ਨੂੰ ਰੋਕ ਕੇ ਰੱਖਣਾ, ਮਨ ਨੂੰ ਟਿਕਾ ਕੇ ਰੱਖਣਾ। ਇਸ ਕਰਕੇ ਅਰਦਾਸ ਕਰਨੀ ਹੈ ਗੁਰੂ ਦੇ ਅੱਗੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਿਸੇ ਮੜੀ ਮਸਾਣੀ ਤੇ ਅਰਦਾਸ ਨਾ ਕਰ, ਕਿਸੇ ਜੰਡੀ ਪਿੱਪਲ ਦੇ ਅੱਗੇ ਅਰਦਾਸ ਨਾ ਕਰ, ਗੁਰ ਪੈ ਅਰਦਾਸ ਕਰ। ਇੱਥੇ ਰਾਰੇ ਦੇ ਸਿਹਾਰੀ ਲੱਗੀ ਹੋਈ ਹੈ ਵੀ ਜਦੋਂ ਇਹ ਅਰਦਾਸ ਕਰਨੀ ਹੈ ਨਾ, ਗੁਰੂ ਦੇ ਅੱਗੇ ਅਰਦਾਸ ਕਰ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹੇ ਮੇਰੇ ਮਨ ਆਪਣੇ ਸੋਏ ਸਰੂਪ ਰੂਪੀ ਘਰ ਵਿੱਚ ਆਉਣਾ ਕਰ। ਮਾਲਕ ਨੇ ਇਹ ਜੀਵਨ ਬਖਸ਼ਿਆ, ਮਨੁੱਖਾ ਜਨਮ, ਮਨ ਹੈ ਇਸ ਦੇ ਪਾਸ। ਇਹ ਸੋਚ ਵੀ ਸਕਦਾ ਹੈ, ਚਿੰਤਨ ਵੀ ਕਰ ਸਕਦਾ ਹੈ, ਸ਼ੁੱਧ ਅਹੰਕਤਾ ਦੇ ਵਿੱਚ ਵੀ ਹੋ ਸਕਦਾ ਹੈ। ਜੇ ਮਨ ਤੋਂ ਇਹ ਕੰਮ ਹੀ ਨਹੀਂ ਲੈਂਦਾ ਤੇ ਫਿਰ ਤੇ ਪਸ਼ੂ ਹੈ, ਪਸ਼ੂ ਦੇ ਪਾਸ ਮਨ ਨਹੀਂ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਐ ਮੇਰੇ ਮਿੱਤਰ ਮਨ ਭਟਕਣਾ ਨੂੰ ਤਿਆਗ ਦੇ, ਚੰਚਲਤਾਈ ਨੂੰ ਤਿਆਗ ਦੇ, ਦੇਸ਼ਾਂ ਵਿਦੇਸ਼ਾਂ ਵਿੱਚ ਭਟਕਣਾ ਤਿਆਗ ਦੇ, ਆਪਣੇ ਸੋਏ ਸਰੂਪ ਰੂਪੀ ਘਰ ਵਿੱਚ ਆਉਣਾ ਕਰ। ਹੁਣ ਮਨ ਕਿਵੇਂ ਟਿਕੇਗਾ? ਇਹ ਜੀਵਨ ਜਿਹੜਾ ਬਖਸ਼ਿਆ ਨਾ ਸਤਿਗੁਰਾਂ ਨੇ, ਗੁਰਬਾਣੀ ਵਿੱਚ ਜਿਤਨੀ ਵੀ ਅੰਮ੍ਰਿਤ ਬਈ ਬਾਣੀ ਆ, ਮਨੁੱਖ ਨੂੰ ਸਮਝਾਉਣ ਵਾਸਤੇ ਹੈ। ਕਿਸੇ ਪਸ਼ੂ ਪੰਛੀ ਨੂੰ ਸਮਝਾਉਣ ਵਾਸਤੇ ਨਹੀਂ, ਪਰ ਮਨੁੱਖ ਨੂੰ ਸਮਝਾਉਣ ਵਾਸਤੇ ਪਸ਼ੂਆਂ ਪੰਛੀਆਂ ਦੀ ਤਸ਼ਬੀਹ ਦਿੱਤੀ ਹੈ। ਮਨੁੱਖ ਨੂੰ 21 ਗੁਣ ਪਸ਼ੂਆਂ ਪੰਛੀਆਂ ਤੋਂ ਲੈਣੇ ਚਾਹੀਦੇ। 21 ਗੁਣ, ਜੇ 21 ਗੁਣ ਅਸੀਂ ਪਸ਼ੂਆਂ ਪੰਛੀਆਂ ਤੋਂ ਲੈ ਲਵਾਂਗੇ ਨਾ, ਤੇ ਮਨ ਟਿਕ ਜਾਏਗਾ, ਮਨ ਟਿਕ ਜਾਏਗਾ। ਬੜੇ ਪਿਆਰੇ ਬਚਨ ਕਹੇ ਨੇ ਚਾਣਕਿਆ ਰਿਸ਼ੀ ਨੇ, ਉਹ ਕਹਿੰਦਾ ਹੈ, ਏਕ ਗੁਣ ਕੇਹਰ ਤੇ ਇੱਕ ਬਕ ਤੇ ਲੇਵੈ, ਚਾਰ ਗੁਣ ਕੁਰਕਟ ਤੇ ਤਿੰਨ ਗਰਦਵ ਤੇ ਲੇਵੈ, ਪਾਂਚ ਬਾਸ ਤੇ ਲੇਵੈ, ਖੱਟ ਸਵਾਨ ਕੇ ਕਹੈ, ਰਾਜਨੀਤ ਕੀ ਬਾਤ ਇਹ ਚਾਣਕ ਕਹੇ। ਕਹਿੰਦੇ ਸ਼ੇਰ ਤੋਂ ਵੀ ਇੱਕ ਗੁਣ ਲੈਣਾ ਚਾਹੀਦਾ, ਇੱਥੇ ਵਿਆਖਿਆ ਦਾ ਸਮਾਂ ਨਹੀਂ। ਕਹਿੰਦੇ ਏਕ ਗੁਣ ਬਕ ਤੇ ਲੇਵੈ, ਬਕ ਕਹਿੰਦੇ ਬਗਲੇ ਨੂੰ। ਬਗਲਾ ਜਦੋਂ ਕਿਸੇ ਛੱਪੜ ਦੇ ਕਿਨਾਰੇ ਤੇ, ਕਿਸੇ ਛੰਭ ਦੇ ਕਿਨਾਰੇ, ਨਦੀ ਦੇ ਕਿਨਾਰੇ ਤੇ ਬੈਠਦਾ ਹੈ ਨਾ, ਖਲੋਂਦਾ ਹੈ, ਬਿਲਕੁਲ ਅਡੋਲ ਹੋ ਜਾਂਦਾ ਹੈ। ਕੋਈ ਉਹਦੀ ਅੱਖ ਨਹੀਂ ਝਮਕਦੀ, ਕੋਈ ਖੰਭ ਨਹੀਂ ਹਿਲਦਾ, ਕੋਈ ਲੱਤਾਂ ਪੈਰ ਨਹੀਂ ਹਿਲਦੇ। ਕਹਿੰਦੇ ਐਨ ਅਡੋਲ ਹੋ ਜਾਂਦਾ ਹੈ। ਤੇ ਸਾਹਿਬ ਕਹਿੰਦੇ ਆ, ਮਨੁੱਖ ਤੂੰ ਬਗਲੇ ਤੋਂ ਹੀ ਲੈ ਲੈ ਗੁਣ। ਇੱਕ ਜਦੋਂ ਬੈਠਦਾ ਹੈ ਨਾ ਗੁਰੂ ਕੀ ਸੰਗਤ ਵਿੱਚ, ਜਦੋਂ ਬੈਠਦਾ ਹੈ ਨਿਤਨੇਮ ਕਰਨ ਵਾਸਤੇ, ਜਦੋਂ ਬੈਠਦਾ ਹੈ ਸਿਮਰਨ ਕਰਨ ਵਾਸਤੇ, ਤੇ ਬਿਰਤੀਆਂ ਨੂੰ ਆਪਣੀਆਂ ਇੰਦਰੀਆਂ ਨੂੰ ਸੰਕੋਚ ਲੈ, ਬਗਲੇ ਵਾਂਗੂ ਆਪਣੀਆਂ ਬਿਰਤੀਆਂ ਨੂੰ ਇੰਦਰੀਆਂ ਨੂੰ ਸੰਕੋਚ ਲੈ, ਕੇਵਲ ਤੇ ਕੇਵਲ ਤੇਰਾ ਧਿਆਨ ਇੱਕ ਨਿਰੰਕਾਰ ਦੇ ਵੱਲੇ ਹੋਵੇ। ਉਹ ਇੱਕ ਟੱਕ ਬੈਠਦਾ ਹੈ, ਜਦੋਂ ਉਹਦਾ ਸ਼ਿਕਾਰ ਆਉਂਦਾ ਚੜਾ, ਉਸੇ ਵੇਲੇ ਉਹਨੂੰ ਪਕੜ ਲੈਂਦਾ ਹੈ। ਇਸੇ ਤਰ੍ਹਾਂ ਮਨੁੱਖ ਨੇ ਬੈਠਣਾ ਹੈ ਗੁਰੂ ਦੇ ਚਰਨਾਂ ਵਿੱਚ। ਇਹ ਜ਼ਰੂਰੀ ਨਹੀਂ ਕਿ ਅਸੀਂ ਕੰਮ ਧੰਦੇ ਛੱਡ ਕੇ ਬੈਠਣਾ, ਜਿੱਥੇ ਵੀ ਬੈਠਣਾ ਕਾਗਰ ਚ ਧੋ ਕੇ ਬੈਠਣਾ।
ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਤੋਂ ਵੀ ਗੁਣ ਲੈ ਲੈਣਾ ਚਾਹੀਦਾ। ਜਦੋਂ ਉਹਦੇ ਤੋਂ ਗੁਣ ਲੈ ਕੇ ਅਸੀਂ ਇਕਾਗਰ ਚਿੱਤ ਹੋ ਜਾਵਾਂਗੇ ਨਾ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ

କେବେ ଦରକୁତାଏ ମାଇ ମନ ମେରୋ ତାମନ ତେ ଛୁଟ୍ୟୋ କର ବୈଠୋ ବିଶ୍ରାମ ହୁଣ ମେରା ମନ ଭଟକଣਾ ਵਿੱਚ ਨਹੀਂ ਹੈ ਹੁਣ ਮੇਰਾ ਮਨ ਇਕਾਗਰਤਾ ਦੇ ਵਿੱਚ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ

0: ਫਿਰ ਕਰਨਾ ਕੀ ਹੈ? ਕਿਉਂਕਿ ਜਦੋਂ ਬਾਹਰ ਭਟਕਦਾ ਹੈ ਨਾ ਮਨ, ਵਿਕਾਰ ਇਸ ਨੂੰ ਭੜਕਾਉਂਦੇ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਘਰ ਵਿੱਚ ਆ ਗਿਆ ਸੋਏ ਸਰੂਪ ਰੂਪੀ ਅੰਤਸ਼ਕਰਨ ਰੂਪੀ ਘਰ ਵਿੱਚ ਵਸ ਗਿਆ, ਫਿਰ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਸਹਿਜ ਧੁਨੀ ਵਿੱਚ ਆਰਾਮ ਦੇ ਵਿੱਚ ਹੋ ਕੇ, ਇਕਾਗਰਤਾ ਵਿੱਚ ਹੋ ਕੇ, ਸਹਿਜ ਅਵਸਥਾ ਦੇ ਵਿੱਚ ਹੋ ਕੇ, ਜਦੋਂ ਕੋਈ ਚੰਚਲਤਾ ਜੀ ਨਹੀਂ, ਕੋਈ ਹਿਲ ਜੁਲ ਨਹੀਂ, ਉਸ ਅਵਸਥਾ ਵਿੱਚ ਹੋ ਕੇ ਗੁਣ ਗਾਓ। ਉਸ ਮਾਲਕ ਦੇ ਗੁਣ ਗਾਏ ਨੇ, ਪ੍ਰਭੂ ਦੇ ਗੁਣ ਗਾਇਨ ਗਾਇਨ ਕਰਨੇ ਨੇ, ਉਸ ਮਾਲਕ ਪਰਮੇਸ਼ਰ ਦੇ ਗੁਣ ਗਾਉਣੇ ਨੇ, ਕਿਸੇ ਵਿਅਕਤੀ ਦੇ ਗੁਣ ਨਹੀਂ ਗਾਉਣੇ, ਉਸ ਵਾਹਿਗੁਰੂ ਦੇ ਗੁਣ ਗਾਉਣੇ ਨੇ। ਤੇ ਜਦੋਂ ਵਾਹਿਗੁਰੂ ਦੇ ਗੁਣ ਗਾਵਾਂਗੇ ਨਾ, ਫਿਰ ਆਨੰਦ ਮੰਗਲ ਖੁਸ਼ੀਆਂ ਹੀ ਖੁਸ਼ੀਆਂ, ਫਿਰ ਖੇੜੇ ਹੀ ਖੇੜੇ, ਕੋਈ ਚਿੰਤਾ ਨਹੀਂ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਕੀ ਹੈ ਇਹਾਂ ਖੈਰ ਸਦਾ ਮੇਰੇ ਭਾਈ। ਫਿਰ ਆਨੰਦ ਮੰਗਲ ਬਣ ਜਾਂਦਾ ਹੈ, ਆਤਮਕ ਆਨੰਦ ਹੋ ਜਾਂਦਾ ਹੈ।
1: ਤੁਮਕਾਰ

ਜਿਹੜੇ ਤੇਰੇ ਦੁਖੀ ਸੀ ਨਾ, ਜਿਹੜੇ ਦੁਖੀ ਤੈਨੂੰ ਟਿਕਣ ਨਹੀਂ ਦਿੰਦੇ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਮਨੁੱਖ ਨੂੰ ਟਿਕਣ ਨਹੀਂ ਦਿੰਦੇ। ਕਦੇ ਕਾਮ ਦੇ ਅਧੀਨ ਹੁੰਦਾ, ਕਦੇ ਕ੍ਰੋਧ ਦੇ, ਕਦੇ ਮੋਹ ਦੇ, ਕਦੇ ਲੋਭ ਦੇ। ਇਹ ਸਾਰੇ ਦੁਖੀ ਨੇ ਜਿਹੜੇ ਮਨੁੱਖ ਦੇ ਮਨ ਨੂੰ ਟਿਕਣ ਨਹੀਂ ਦਿੰਦੇ ਹਨ। ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਕਦੋਂ ਕਿਰਪਾ ਹੋਈ? ਜਦੋਂ ਸਤਿਗੁਰਾਂ ਨੇ ਗੁਣ ਗਾਓ ਮੰਗਲ, ਗੁਰੂ ਦੇ ਖੁਸ਼ੀਆਂ ਦੇ ਮੰਗਲ ਗਾਇਨ ਕੀਤੇ, ਸਹਿਜ ਅਵਸਥਾ ਵਿੱਚ ਪਰਮਾਤਮਾ ਦਾ ਨਾਮ ਜਪਿਆ, ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੈ ਗੋਬਿੰਦ, ਜੈ ਗੋਬਿੰਦ ਭਜਨ। ਜਿੱਥੇ ਵੀ ਪਰਮਾਤਮਾ ਦੀ ਕੀਰਤੀ ਹੈ, ਪਰਮਾਤਮਾ ਦਾ ਭਜਨ ਹੈ, ਸਿਮਰਨ ਹੈ, ਉੱਥੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਹੀ ਨਹੀਂ ਸਕਦੇ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਆਪਣੇ ਦੂਤਾਂ ਨੂੰ ਹਦਾਇਤ ਕਰ ਦਿੱਤੀ ਹੈ, ਤੇ ਤੇ ਗੱਲ ਹੀ ਕੁਛ ਨਹੀਂ। ਇਹਨਾਂ ਦਾ ਸੁਭਾਵ ਬਿਪਰਜੈ ਹੋ ਜਾਂਦਾ ਹੈ, ਇਹ ਖਤਮ ਨਹੀਂ ਹੁੰਦੇ। ਗੱਲ ਯਾਦ ਰੱਖਣਾ, ਜਿੰਨਾ ਚਿਰ ਸਰੀਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਹਿਣਗੇ, ਪਰ ਜਦੋਂ ਬਾਣੀ ਨਾਲ ਜੁੜ ਜਾਓਗੇ, ਸ਼ਬਦ ਨਾਲ ਜੁੜ ਜਾਓਗੇ, ਕਾਮ ਲੱਜਿਆ ਵਿੱਚ ਤਬਦੀਲ ਹੋ ਜਾਏਗਾ, ਕ੍ਰੋਧ ਸ਼ਾਂਤੀ ਵਿੱਚ ਤਬਦੀਲ ਹੋ ਜਾਏਗਾ, ਸ਼ੁੱਧ ਹੰਕਾਰ ਹੋ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹ ਆਪ ਪਰਮਾਤਮਾ ਨੇ ਨਿਵਾਰੇ ਨਿਵਰਤ ਕਰ ਦਿੱਤੇ ਨੇ, ਤੇਰੀਆਂ ਸਾਰੀਆਂ ਬਿਪਤਾ ਜਿਹੜੀਆਂ ਨੇ ਉਹ ਬਤੀਤ ਹੋ ਗਈਆਂ ਨੇ, ਖਤਮ ਹੋ ਗਈਆਂ ਨੇ। ਰੋ

ਦੇਵ ਹੀ ਨਸ ਭੱਜ ਸੀ ਨਾ ਉਹ ਸਾਰੀ ਖਤਮ ਹੋ ਗਈ ਉਹਨਾਂ ਵੱਲੋਂ ਥੱਕ ਗਿਆ ਮਨ ਹੁਣ ਵਿਸ਼ਿਆਂ ਵਿਕਾਰਾਂ ਦੇ ਮਗਰ ਨਹੀਂ ਦੌੜਦਾ ਹੈ ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ ਪ੍ਰਗਟ ਕੀਂਦੇ ਪ੍ਰਭ ਕਰਨੇ ਹਾਰੇ ਕਰਨੇ ਹਾਰ ਪਰਮਾਤਮਾ ਨੇ ਪ੍ਰਗਟ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ ਰਹਿਮਤ ਕਰ ਦਿੱਤੀ ਜਿਹੜਾ ਮਨੁੱਖਾ ਜਨਮ ਬਖਸ਼ਿਸ਼ ਕੀਤਾ ਸੀ ਇਹਦੇ ਵਿੱਚ ਮਨ ਜਿਹੜਾ ਪ੍ਰਗਟ ਹੋਇਆ ਸੀ ਮਨ ਰਚਿਆ ਸਤਿਗੁਰਾਂ ਨੇ ਉਸ ਨੂੰ ਇਕਾਗਰਤਾ ਬਖਸ਼ਿਸ਼ ਕਰ ਦਿੱਤੀ ਜਿਸ ਕਰਕੇ ਮਨ ਇੰਦਰੀਆਂ ਜਿਹੜੀਆਂ ਨੇ ਥੱਕ ਗਈਆਂ ਨੇ ਵਿਸ਼ੇ ਵਿਕਾਰਾਂ ਦੇ ਵੱਲੋਂ ਉਹ ਮਨ ਇੰਦਰੀਆਂ ਸਾਰੀਆਂ ਨੇ ਉਹ ਥੱਕ ਗਈਆਂ ਨੇ ਇਕਾਗਰ

ਘਰ ਵਿਚ ਜਿਹੜਾ ਸਾਡੇ ਅੰਤਕਰਨ ਹਿਰਦਾ ਹੈ ਨਾ, ਉਹਦੇ ਘਰ ਵਿਚ ਘਰ ਵਾਜੇ ਮੰਗਲ, ਘਰ ਮੰਗਲ, ਖੁਸ਼ੀਆਂ ਦੇ ਮੰਗਲ, ਖੁਸ਼ੀਆਂ ਦੇ ਵਾਜੇ ਵੱਜਣ ਲੱਗ ਗਏ ਨੇ। ਕਦੇ ਕਿਤੇ ਮਾਲਕ ਨੇ ਕਿਰਪਾ ਕੀਤੀ ਹੋਵੇ ਨਾ, ਤੇ ਕਦੇ ਮਹਿਸੂਸ ਕਰਿਓ ਜਦੋਂ ਕਿਤੇ ਬਾਣੀ ਪੜ੍ਹਦੇ ਜੇ, ਨਿਤਨੇਮ ਕਰਦੇ ਜੇ, ਜਾਂ ਸਿਮਰਨ ਦੇ ਵਿਚ ਬੈਠਦੇ ਹੋ, ਤੁਹਾਡੇ ਮਨ ਵਿਚ ਖੇੜਾ ਪੈਦਾ ਹੋ ਜਾਂਦਾ ਹੈ, ਮਨ ਵਿਚ ਆਤਮਕ ਰਸ ਪੈਦਾ ਹੋ ਜਾਂਦਾ ਹੈ। ਜੇ ਉਦੋਂ ਰਸ ਪੈਦਾ ਹੁੰਦਾ ਹੈ ਨਾ, ਫਿਰ ਆਪਣੇ ਆਪ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘਰ ਸੋਏ ਸਰੂਪ ਰੂਪੀ ਘਰ ਵਿਚ ਖੁਸ਼ੀਆਂ ਦੇ ਵਾਜੇ ਵੱਜਦੇ ਨੇ, ਨਿਤ ਵਾਜੇ, ਕਿਉਂ? ਮਾਲਕ ਨੇ ਨਿਵਾਜ ਲਿਆ ਹੈ ਤੁਹਾਨੂੰ, ਮਾਲਕ ਨੇ ਆਪਣੇ ਬਣਾ ਲਿਆ ਹੈ ਤੁਹਾਨੂੰ, ਤੇ ਜਿਸ ਨੂੰ ਮਾਲਕ ਨੇ ਆਪਣੇ ਬਣਾ ਲਿਆ ਹੈ, ਮਾਲਕ ਉਹਨੂੰ ਕਦੇ ਵਿਛੜਨ ਨਹੀਂ ਦਿੰਦਾ ਹੈ, ਕਦੇ ਰੋਗ ਸੋਗ ਦੇ ਵਿਚ ਪ੍ਰਵਿਰਤ ਨਹੀਂ ਹੋਣ ਦਿੰਦਾ ਹੈ।

ਵਚਨਾਂ ਦਾ ਆਸਰਾ ਲੈ ਲਏਗਾ ਤੇ ਜਿੱਥੇ ਵੀ ਤੂੰ ਬੈਠਾ ਹੋਵੇਗਾ ਨਾ, ਭਾਵੇਂ ਤੇਰੇ ਤਨ ਦੇ ਕੱਪੜੇ ਫਟੇ ਹੋਣ, ਭਾਵੇਂ ਤੈਨੂੰ ਦੋ ਟਾਈਮ ਦਾ ਪ੍ਰਸ਼ਾਦਾ ਵੀ ਨਾ ਮਿਲੇ, ਪਰ ਜੈ ਜੈਕਾਰ ਸਗਲ ਜਗ ਮੰਡਲ, ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਤੇਰੀ ਜੈ ਜੈਕਾਰ ਹੋਵੇਗੀ, ਕਿਉਂਕਿ ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਉਹ ਤੇ ਗੁਣਾਂ ਦਾ ਮੁਜੱਸਮਾ ਹੈ, ਉਹ ਤੇ ਗੁਣਾਂ ਦਾ ਖਜ਼ਾਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਸ ਦਰਗਾਹ ਵਿਚ ਵੀ ਤੇਰਾ ਮੁਖ ਉਜਲਾ ਹੋਵੇਗਾ। ਰੇ ਰੇ ਦਰਗਾਹ ਕਹੇ ਨਾ ਕੋ ਕੀ ਹੋਵੇਗਾ, ਕਹਿੰਦੇ ਆਓ ਬੈਠ ਆਦਰ ਸ਼ੁਭ ਦੇਉ। ਜੀਓ ਜੀਓ ਕਹਿਣਗੇ, ਜੀਓ ਜੀਓ ਸਭ ਕਹਾਤ, ਸਾਰੇ ਤੈਨੂੰ ਜੀਓ ਆਇਆ ਕਹਿਣਗੇ। ਪਰਮਾਤਮਾ ਦੀ ਦਰਗਾਹ ਵਿਚ ਵੀ ਤੇਰਾ

ਸਹਾਈ ਹੋ ਗਿਆ ਏ। ਉਸ ਮਾਲਕ ਨੇ ਆਪ ਤੇਰੇ ਤੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਜਿਸ ਮਾਲਕ ਨੇ ਆਪੇ ਭਇਆ ਸਹਾਈ ਜਿਨ ਕੇ ਜੀ, ਜਿਸ ਮਾਲਕ ਨੇ ਜੀ ਪੈਦਾ ਕੀਤੇ ਸੀ ਨਾ, ਉਸੇ ਮਾਲਕ ਨੇ ਫੇਰੇ ਵਾਪਸ ਕਰ ਦਿੱਤੇ। ਤੇਰੇ ਜਿਹੜਾ ਮਨ ਭਟਕਦਾ ਸੀ ਬਾਹਰ, ਉਸ ਨੂੰ ਮੋੜ ਕੇ ਮਾਲਕ ਨੇ ਲਿਆਂਦਾ। ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਤੈਨੂੰ, ਮਨੁੱਖਾ ਜਨਮ ਬਖਸ਼

ਹੈਰਾਨ ਨਾ ਹੋ ਕੇ ਕਿਵੇਂ ਹੋ ਸਕਦਾ ਕੋਈ ਡਾਕੇ ਮਾਰਨ ਵਾਲਾ ਚੋਰੀਆਂ ਕਰਨ ਵਾਲਾ ਐਸਾ ਮਨੁੱਖ ਸੰਤ ਬਣ ਜਾਏ ਭਗਤ ਬਣ ਜਾਏ ਇਹ ਕਿਵੇਂ ਹੋ ਸਕਦਾ ਪਰ ਇਸ ਮਾਲਕ ਦੀ ਮਿਹਰ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਆਪ ਜੀ ਪੜ੍ਹਦੇ ਨਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਮਾਲਕ ਦੀ ਮਰਜ਼ੀ ਹੈ ਉਸ ਮਾਲਕ ਨੇ ਐਸੀ ਬਖਸ਼ਿਸ਼ ਕਰ ਦਿੱਤੀ ਅਚਰਜ ਕੀਆ ਕਰਨੇ ਹਾਰੇ ਅਚਰਜ ਹੁੰਦਾ ਅਸਚਰਜ ਕੌਤਕ ਜਿਹੜਾ ਆਪਾਂ ਕਈ ਵਾਰੀ ਕਹਿੰਦੇ ਵਾਹ ਹੈਰਾਨ ਕਰਨ ਵਾਲੀ ਗੱਲ ਹੈ ਉਸ ਮਾਲਕ ਨੇ ਅਸਚਰਜ ਕੀਤਾ ਹੈ ਹੈਰਾਨ ਕੀਤਾ ਹੈ ਕਰਨੇ ਹਾਰ ਪਰਮਾਤਮਾ ਨੇ ਇਹ ਹੇ ਨਾਨਕ ਉਹਦੀ ਵਡਿਆਈ ਸੱਚੀ ਹੈ ਉਹ ਮਾਲਕ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ ਜਿਹਨੇ ਕਦੇ ਗੁਰੂ ਘਰ ਦਾ ਮੂੰਹ ਨਹੀਂ ਦੇਖਿਆ ਸੀ ਉਸ ਤੇ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਉਹ ਗੁਰੂ ਘਰ ਦਾ ਹੀ ਹੋ ਕੇ ਰਹਿ ਗਿਆ ਉਹ ਗੁਰੂ ਘਰ ਦੇ ਨਾਲ ਹੀ ਜੁੜ ਕੇ ਰਹਿ ਗਿਆ ਇਹ ਉਸ ਮਾਲਕ ਦੀ ਵਡਿਆਈ ਹੈ ਤੇ ਵਡਿਆਈ ਕਿਹਨੂੰ ਬਖਸ਼ਿਸ਼ ਕਰਦਾ ਹੈ ਜਿਹੜਾ ਮਾਲਕ ਦੀ ਗੋਦ ਵਿੱਚ ਬੈਠਦਾ ਹੈ ਜਿਹੜਾ ਮਾਲਕ ਦੀ ਗੋਦ ਵਿੱਚ ਬੈਠਦਾ ਜਦੋਂ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਨਿਤਨੇਮ ਕਰਦੇ ਹੋ ਨਾ ਐਂ ਨਾ ਸਮਝਿਆ ਕਰੋ ਉਦੋਂ ਐਂ ਮਹਿਸੂਸ ਕਰੋ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਹੋਇਆ ਮੈਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਾ ਹੋਇਆ ਤੇ ਜਦੋਂ ਬਾਣੀ ਪੜ੍ਹਦੇ ਹੋ ਨਾ ਖੁਲਾਸਾ ਨਾ ਕਰਾਂ ਉਦੋਂ ਬਾਣੀ ਬੋਲ ਕੇ ਪੜ੍ਹਿਆ ਕਰੋ ਇਉਂ ਸਮਝਿਆ ਕਰੋ ਕਿ ਮੇਰਾ ਮਾਲਕ ਸੁਣ ਰਿਹਾ ਹੈ ਤੁਹਾਡੀ ਰਸਨਾ ਜਪੇ ਤੇ ਕੰਨ ਸੁਣੇ ਸੋਨੇ ਤੇ ਸੁਹਾਗੇ ਦੀ ਗੱਲ ਹੁੰਦੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਉਸ ਦੀ ਸੱਚੀ ਵਡਿਆਈ ਹੈ ਉਹ ਮਾਲਕ ਜੋ ਨਹੀਂ ਹੋ ਸਕਦਾ ਉਹ ਵੀ ਕਰ ਸਕਦਾ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਖਿਮਾ ਮੰਗ ਲੈਣਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਲੜੀਵਾਰ ਕਥਾ ਕਰਨ ਦਾ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸੰਗਤ ਸਮੁੱਚੇ ਪ੍ਰਬੰਧ ਹੈੱਡ ਗ੍ਰੰਥੀ ਸਾਹਿਬ ਜੀ ਸਮੁੱਚੀ ਕਮੇਟੀ ਦਾ ਸੰਗਤਾਂ ਦੇ ਦੀਦਾਰ ਕਰਾਏ ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ ਅਰਦਾਸ ਕਰਿਓ ਸਤਿਗੁਰੂ ਜੀ ਆਪਣੀ ਵਡਿਆਈ ਆਪ ਕਰਵਾ ਲੈਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 9 2।

0: ਗਈ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਅੱਜ ਦੇ ਦਿਨ ਤੋਂ ਆਸਾਂ ਉਮੀਦਾਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ। ਆਓ ਉਸ ਰੱਬ ਦਾ ਸ਼ੁਕਰਾਨਾ ਕਰੀਏ ਅੱਜ ਦਾ ਇਹ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਇਹ ਸੋਹਣੀਆਂ ਸਾਂਝਾਂ ਪਈਆਂ ਨੇ, ਕੁਦਰਤ ਦੇ ਨਜ਼ਾਰੇ ਮਾਨਣ ਨੂੰ ਮਿਲੇ ਨੇ। ਅਤੇ ਆਓ ਇਸ ਸਭ ਮਿਲੇ ਦੇ ਲਈ ਸ਼ੁਕਰਾਨਾ ਕਰੀਏ ਉਸ ਰੱਬ ਦਾ, ਅਤੇ ਬਿਲਕੁਲ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਵਿੱਚ ਰਹੀਏ ਸਾਰਾ ਦਿਨ। ਸਰਬੱਤ ਦਾ ਭਲਾ ਲੋਚਦੇ ਹਾਂ, ਉਹ ਵੱਧਦੇ ਹਾਂ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਅੱਜ 28 ਤਰੀਕ ਹੈ, ਮਈ ਦਾ ਮਹੀਨਾ 2026, ਅੱਜ ਦਿਨ ਵੀਰਵਾਰ ਦਾ। ਰੱਬ ਦੇ ਨਾਂ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਅਤੇ ਅੱਗੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਅੱਜ ਦਿਨ ਵੀਰਵਾਰ ਦਾ, ਵੀਰ 'ਤੇ ਰੱਖੋ ਥੋੜ੍ਹੀ ਜਿਹੀ ਧੀਰ, ਯਾਨੀ ਕਿ ਧੀਰਜ, ਅਤੇ ਉਸ ਤੋਂ ਬਾਅਦ ਫਿਰ ਜਿਹਨੂੰ ਪਸੰਦ ਹੈ ਵੀਕਐਂਡ ਉਹਦੇ ਲਈ ਛੁੱਟੀਆਂ, ਅਤੇ ਜਿਹਨੂੰ ਵੀਕਐਂਡ ਪਸੰਦ ਹੈ ਕੰਮ ਦੇ ਲਈ ਉਹਦੇ ਲਈ ਕੰਮ। ਸੋ ਆਓ ਢੇਰ ਸਾਰੀਆਂ ਅੱਜ ਦੇ ਦਿਨ ਇੱਕ ਦੂਸਰੇ ਦੇ ਲਈ ਖੁਸ਼ੀਆਂ ਲੈ ਕੇ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ। ਹਾਂਜੀ ਮੈਲਬਨ ਦੇ ਵਿੱਚ ਇਸ ਹਿੱਸੇ 'ਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ ਅਤੇ ਹੋਰ ਵੀ ਬਹੁਤ ਸਾਰਾ ਕੁਛ। 8 ਵਜੇ ਹੋਏਗੀ ਲਾਫਟਰ ਥੈਰੇਪੀ, ਉਸ ਤੋਂ ਬਾਅਦ 9 ਵਜੇ ਹੋਣਗੀਆਂ ਖਬਰਾਂ, ਅਤੇ ਸਾਡਾ ਤੁਹਾਡਾ ਇਹ ਸਫ਼ਰ ਇਸੇ ਤਰ੍ਹਾਂ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਲੰਮਾ ਚੱਲਣਾ। ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਨਿਕਲਦੇ ਹਾਂ, ਇੱਕ ਦੂਸਰੇ ਨੂੰ ਸੋਹਣੇ ਸਾਥ ਦਾ ਅਹਿਸਾਸ ਕਰਾਉਂਦੇ ਹਾਂ, ਅੱਗੇ ਨਿਕਲਦੇ ਹਾਂ ਇੱਕ ਦੂਸਰੇ ਦੇ ਨਾਲ ਸਾਂਝ ਬਣਾ ਕੇ ਅੱਗੇ ਨਿਕਲਦੇ ਹਾਂ। ਅਤੇ ਜੇਕਰ ਸੋਹਣੀਆਂ ਸਾਂਝਾਂ ਹੋਣ, ਸੋਹਣਾ ਸਾਥ ਹੋਵੇ, ਤਾਂ ਫਿਰ ਸਫ਼ਰ ਆਸਾਨੀ ਦੇ ਨਾਲ ਨਿਕਲ ਜਾਂਦਾ, ਪਤਾ ਹੀ ਨਹੀਂ ਲੱਗਦਾ ਕਦੋਂ ਆਪਾਂ ਕਿੱਥੋਂ ਕਿੱਥੇ ਪਹੁੰਚ ਗਏ। ਸਵਾਓ ਫਿਰ ਇਸੇ ਅਹਿਸਾਸ ਨੂੰ ਆਪਾਂ ਨਾਲ ਲੈ ਕੇ ਚੱਲਦੇ ਹਾਂ, ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸੁੱਖ ਸੁਨੇਹਿਆਂ ਦੇ ਵਿੱਚੋਂ ਇਹ ਅਹਿਸਾਸ ਵੀ ਆਪਾਂ ਵੇਖਾਂਗੇ। ਪਰ ਉਸ ਤੋਂ ਪਹਿਲਾਂ ਮੌਸਮ ਵੇਖ ਲਈਏ ਕਿਵੇਂ ਦਾ। ਸਿਡਨੀ ਦੇ ਵਿੱਚ ਅੱਜ ਵੀ ਗਿੱਲਬਾਤ ਹੈ, ਇੱਦਾਂ ਕਹਿ ਲਈ ਹੋਰ ਵੀ ਵਧੇਰੇ, ਅੱਜ ਮੀਂਹ ਆ, 22 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਸਾਰਾ ਹੀ ਦਿਨ ਮੀਂਹ ਆ, 90% ਚਾਂਸ ਨੇ 10 ਤੋਂ 20 ਮਿਲੀਮੀਟਰ ਤੱਕ ਮੀਂਹ ਪੈਣ ਦੇ। ਅਤੇ ਅੱਜ ਤੇਜ਼ ਹਵਾਵਾਂ ਨੂੰ ਲੈ ਕੇ ਬੈਟਸਮੈਨ ਅਤੇ ਈਡਨ ਕੋਸ ਦੇ ਉੱਤੇ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਨੇ। ਸੋ ਜਿੱਥੇ ਜਿੱਥੇ ਵੀ ਚੇਤਾਵਨੀਆਂ ਨੇ, ਜਿੱਥੇ ਜਿੱਥੇ ਵੀ ਵਿਜੀਬਿਲਿਟੀ ਦੀ ਸਮੱਸਿਆ ਵਾ, ਚਾਹੇ ਆਸਟ੍ਰੇਲੀਆ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਸੁਣ ਰਹੇ ਹੋ, ਉੱਥੇ ਥੋੜ੍ਹੀ ਜਿਹੀ ਆਪਣੀ ਜ਼ਿੰਮੇਵਾਰੀ ਸੜਕਾਂ ਦੇ ਉੱਤੇ ਆਪ ਤੁਸੀਂ ਨਿਭਾ ਲਿਓ। ਧੰਨਵਾਦ। 16 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਅੱਜ ਮੈਲਬਨ ਦੇ ਵਿੱਚ ਜਾਣਾ, ਯਾਨੀ ਕਿ ਠੰਡ ਬਣੀ ਰਹੂਗੀ। ਅੱਜ ਮੀਂਹ ਦੇ ਚਾਂਸ ਕੁਛ ਘੱਟ ਨੇ, ਪਰ ਸਵੇਰੇ ਸਵੇਰੇ ਦੇ ਸਮੇਂ ਸੜਕਾਂ ਦੇ ਉੱਤੇ ਤਾਂ ਗਿੱਲਬਾਤ ਜ਼ਰੂਰ ਆਪਾਂ ਵੇਖ ਲਈ ਹੋਊਗੀ। ਸੋ ਪਤਾ ਨਹੀਂ ਹੁਣ ਉਹ ਧੁੰਦ ਦੀ ਆ ਜਾਂ ਫਿਰ ਰਾਤ ਮੀਂਹ ਪਿਆ ਵਾ। ਸੋ ਜੋ ਵੀ ਆ, ਜਿਹੜੇ ਰਾਤ ਕੰਮ ਕਰਨ ਵਾਲੇ ਨੇ, ਮਨੇਰੇ ਉੱਠੇ ਨੇ, ਉਹ ਜ਼ਰੂਰ ਦੱਸਿਓ ਵੀ ਆਖਿਰਕਾਰ ਹੈ ਕੀ ਇਹ। ਪਰ ਜੇਕਰ ਆਪਾਂ ਵੈਬਸਾਈਟ ਦੀ ਮੰਨੀਏ ਤਾਂ ਉਹ ਕਹਿੰਦੀ ਆ ਵੀ ਅੱਜ ਮੀਂਹ ਦੇ ਚਾਂਸ ਕੁਛ ਘੱਟ ਹੀ ਨੇ, ਹਲਕੀ ਗਤੀ ਦੇ ਵਿੱਚ ਹਵਾਵਾਂ ਜ਼ਰੂਰ ਨੇ ਅੱਗੇ ਚੱਲ ਕੇ, ਧੁੱਪ ਵੀ ਅੱਜ ਸੋਹਣੀ ਲੱਗੂਗੀ, ਅਤੇ ਜੇ ਲੱਗਦੀ ਆ ਤਾਂ ਫਿਰ ਬਹੁਤ ਨਜ਼ਾਰੇ। ਬ੍ਰਿਸਬੇਨ ਦੇ ਵਿੱਚ ਅੱਜ ਧੁੱਪ ਸੋਹਣੀ ਲੱਗੂਗੀ, ਪਰ ਨਾਲ ਦੀ ਨਾਲ ਤੇਜ਼ ਹਨੇਰੀਆਂ ਵੀ ਅਤੇ ਮੀਂਹ ਵੀ ਅੱਗੇ ਚੱਲ ਕੇ। 21 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ 90% ਚਾਂਸ ਨੇ 10 ਤੋਂ 20 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਹੋਣ ਦੇ। ਸੋ ਪਰਥ ਸਵੇਰੇ ਸਵੇਰੇ ਦਾ ਸਮਾਂ, ਅੱਜ ਤਾਪਮਾਨ 14-15-21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 70% ਚਾਂਸ ਨੇ ਇੱਥੇ ਵੀ ਬੂੰਦਾਬਾਂਦੀ ਜਿਹੜੀ ਹੈ ਜ਼ਰੂਰ ਹੋਊਗੀ, ਅਤੇ ਧੁੱਪ ਦੇ ਵੀ ਚਾਂਸ ਨੇ, ਅਤੇ ਨਾਲ ਉਸ ਤੋਂ ਬਾਅਦ ਮੀਂਹ ਦੇ ਵੀ, ਨੌਰਥ ਵੈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਐਡੀਲੇਡ 50% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਧੁੱਪ ਵੀ ਆ, ਬੱਦਲਬਾਈ ਵੀ ਆ, ਅਤੇ ਜੇ ਬਣਿਆ ਤਾਂ ਨਾਲ ਮਾਸਾ ਕੁ ਮੀਂਹ ਵੀ ਆ, ਅਤੇ 18 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋਹਣਾ ਮੌਸਮ, ਮਾਣੋ ਆਨੰਦ। ਹੁਬਾਟ ਦੇ ਵਿੱਚ ਵੀ ਅੱਜ ਮੀਂਹ ਆ, 90% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਅਤੇ 18 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਇਸ ਤੋਂ ਬਾਅਦ ਆਪਾਂ ਕੈਨਬਰਾ ਨੂੰ ਵਧੀਏ, ਅਤੇ ਕੈਨਬਰਾ ਦੇ ਵਿੱਚ 20 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਮੀਂਹ ਦੇ ਚਾਂਸ ਅੱਜ ਘੱਟ ਨੇ, ਧੁੱਪ ਆ ਅਤੇ ਜਾਂ ਫਿਰ ਬੱਦਲਬਾਈ ਆ, ਅਤੇ ਲਾਸਟ ਦੇ ਵਿੱਚ ਡਾਰਵਿਨ ਵੇਖੀਏ, ਅਤੇ ਉੱਥੇ ਗਰਮੀ, ਅੱਜ 31 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ।

0: ਸੋ ਮੌਸਮ ਤੋਂ ਬਾਅਦ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਾਂ ਅਤੇ ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਆ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਬੇਨਤੀ ਇੱਕ ਵਾਰੀ ਫਿਰ ਉਹੀ ਆ ਕਿ ਗੱਡੀ ਚਲਾਉਂਦੇ ਸਮੇਂ ਉਂਗਲਾਂ ਤੁਹਾਡੀਆਂ ਮੋਬਾਈਲ ਦੇ ਉੱਤੇ ਨਾ ਜਾਣ, ਅਤੇ ਕੋਸ਼ਿਸ਼ ਕਰਿਓ ਵੀ ਮੋਬਾਈਲ ਆਪਾਂ ਇੱਕ ਪਾਸੇ ਰੱਖ ਦਈਏ ਡਰਾਈਵ ਕਰਨ ਦੇ ਸਮੇਂ, ਇਹ ਸਾਨੂੰ ਮਹਿੰਗਾ ਪੈ ਸਕਦਾ। ਸੋ ਇਹਦਾ ਜ਼ਰੂਰ ਤੁਸੀਂ ਖਿਆਲ ਰੱਖਿਓ, ਰਫ਼ਤਾਰ ਆਪਣੀ ਕਾਬੂ ਦੇ ਵਿੱਚ ਰੱਖਿਓ, ਖਾਸ ਤੌਰ ਦੇ ਉੱਤੇ ਸੜਕਾਂ ਦੇ ਉੱਤੇ ਜਦੋਂ ਗਿੱਲਬਾਤ ਹੈ ਅਤੇ ਜਿਹੜੇ ਇਲਾਕਿਆਂ 'ਚ ਵਿਜ਼ੀਬਿਲਟੀ ਦੀ ਸਮੱਸਿਆ, ਉੱਥੇ ਥੋੜ੍ਹਾ ਜਿਹਾ ਹੋਰ ਵੀ ਵਧੇਰੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ। ਅਤੇ ਜੋ ਇਸ ਟਾਈਮ ਦੇ ਉੱਤੇ ਔਨਲਾਈਨ ਹੈ ਉਹ ਆਪਾਂ ਝਾਤੀ ਮਾਰ ਲੈਂਦੇ ਹਾਂ, ਅਤੇ ਬਾਕੀ ਤੁਹਾਡੇ ਅੱਗੇ ਬੇਨਤੀ, ਤੁਸੀਂ ਵੀ ਜ਼ਰੂਰ ਸਾਂਝ ਪਾ ਕੇ ਦੱਸਿਓ। ਇਸ ਟਾਈਮ ਦੇ ਉੱਤੇ ਇੱਕ ਪਰਾਹਨ ਦੇ ਇਲਾਕੇ ਦੇ ਵਿੱਚ ਐਕਸੀਡੈਂਟ ਸ਼ੋਅ ਹੋ ਰਿਹਾ ਡੈਂਡੀਨੋਂਗ ਰੋਡ ਦੇ ਉੱਤੇ। ਸੋ ਇਹ ਹਾਲ ਹੀ ਦੇ ਵਿੱਚ ਆਈ ਅਪਡੇਟ ਜਿਹਦੇ ਵਿੱਚ ਕਿ ਵਿਲੀਅਮਸ ਰੋਡ ਦੇ ਉੱਤੇ ਇਹ ਹੋਇਆ ਐਕਸੀਡੈਂਟ, ਜਿਹਦੇ ਕਰਕੇ ਇੱਥੇ ਟ੍ਰੈਫਿਕ ਕਾਫੀ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਕੈਰਮਡਾਊਨ ਦਾ ਇਲਾਕਾ, ਇੱਥੇ ਵੀ ਇੱਕ ਹਾਂਜੀ ਐਕਸੀਡੈਂਟ ਹੋਣ ਦੇ ਕਰਕੇ ਇੱਥੇ ਵੀ ਸਮੱਸਿਆ। ਇਹ 25 ਮਿੰਟ ਪਹਿਲਾਂ ਦੀ ਅਪਡੇਟ ਸੀ। ਸੋ ਇਸ ਕਰਕੇ ਇਧਰਲੇ ਪਾਸੇ 40 ਦੀ ਸਪੀਡ ਕੀਤੀ ਗਈ ਹੈ ਅਤੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਮਲਗਰੇਵ ਦੇ ਇਲਾਕੇ ਦੇ ਵਿੱਚ ਮਨੈਸ਼ ਫਰੀਵੇ ਦੇ ਉੱਤੇ ਵੀ ਇੱਕ ਅਪਡੇਟ ਹੈ 50 ਮਿੰਟ ਪਹਿਲਾਂ ਦੀ। ਸੋ ਵਲਿੰਗਟਨ ਅਤੇ ਸਪਰਿੰਗਵੇਲ ਰੋਡ ਦੇ ਉੱਤੇ ਐਕਸੀਡੈਂਟ, ਸੋਰੀ ਇਹਦੇ ਦਰਮਿਆਨ ਐਕਸੀਡੈਂਟ ਹੋਇਆ ਵਾ, ਅਤੇ ਜੋ ਵੀ ਇਸ ਟਾਈਮ ਦੇ ਉੱਤੇ ਸਾਈਨ ਹੋਣਗੇ ਸੜਕਾਂ ਦੇ ਉੱਤੇ ਉਹ ਤਾਂ ਇਹੋ ਹੀ ਕਹਿ ਰਹੇ ਨੇ ਕਿ ਸਪੀਡ ਘਟਾ ਲਓ। ਅਤੇ 3 ਲਾਈਨਾਂ ਓਪਨ ਨੇ, ਇੱਕ ਬੰਦ ਆ। ਸੋ ਇੱਥੇ ਵੀ ਟ੍ਰੈਫਿਕ ਸਲੋ ਚੱਲ ਰਹੀ ਆ ਹੁਣ ਤੱਕ, ਹੋ ਸਕਦਾ ਕਿ ਕਲੀਅਰ ਹੋ ਗਿਆ ਹੋਵੇ, ਜੇ ਹੋ ਗਿਆ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਜਾਣਕਾਰੀ ਪਹੁੰਚਾ ਸਕਦੇ ਹੋ। ਸੋ ਫਿਲਹਾਲ ਇਹ ਸਾਡੇ ਕੋਲ ਕੁਛ ਜਿਹੜੀਆਂ ਮੋਟੀਆਂ ਮੋਟੀਆਂ ਜਿਹੀਆਂ ਜਾਣਕਾਰੀਆਂ, ਅਤੇ ਬਾਕੀ ਜਿਹੜਾ ਸੜਕੀ ਕੋਈ ਕੰਮ ਕਾਰ ਚੱਲ ਰਿਹਾ ਵਾ ਉਹਨੂੰ ਉਸ ਲਿਹਾਜ਼ ਦੇ ਨਾਲ ਤੁਸੀਂ ਨਜਿੱਠ ਲਿਓ। ਕੁੱਲ ਮਿਲਾ ਕੇ ਸਵੇਰੇ ਸਵੇਰੇ ਦੇ ਸਮੇਂ ਸਮਾਂ ਥੋੜ੍ਹਾ ਜਿਹਾ ਆਪਾਂ ਜੇ ਵਧੇਰੇ ਘਰੋਂ ਲੈ ਕੇ ਨਿਕਲਿਆ ਕਰੀਏ ਤਾਂ ਫਿਰ ਸਾਡੇ ਲਈ ਥੋੜ੍ਹਾ ਜਿਹਾ ਇਹ ਸਫ਼ਰ ਆਸਾਨ ਰਹੂਗਾ। ਸੋ ਇੰਨੀ ਕੁ ਬੇਨਤੀ ਪ੍ਰਵਾਨ। ਵੈਸੇ ਤਾਂ ਹੁਣ ਤੱਕ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿੰਨੇ ਕੁ ਵਜੇ ਆਪਾਂ ਨਿਕਲਣਾ, ਕਿੰਨੇ ਕੁ ਵਜੇ ਆਪਾਂ ਪਹੁੰਚਣਾ, ਅਤੇ ਪਰ ਬੇਨਤੀ ਇਹ ਹੋਈ ਕਿ ਪੇਸ਼ੈਂਸ ਸਵੇਰੇ ਸਵੇਰੇ ਦੇ ਸਮੇਂ, ਸਵੇਰੇ ਹੋਵੇ ਤਾਂ ਫਿਰ ਬਾਅਦ 'ਚ ਵੀ ਸਾਰਾ ਦਿਨ ਨਾਲ ਰਹਿੰਦਾ। ਅਤੇ ਇੱਧਰ ਜੇਕਰ ਆਪਾਂ ਲਾਈਵ ਟ੍ਰੈਫਿਕ ਦੇ ਉੱਤੇ ਵੀ ਝਾਤੀ ਮਾਰ ਲਈਏ ਤਾਂ ਇਸ ਟਾਈਮ ਦੇ ਉੱਤੇ ਠੀਕ ਲੱਗ ਰਹੀ ਹੈ ਸਿਡਨੀ ਦੀ ਟ੍ਰੈਫਿਕ, ਜਿਹੜੇ ਹਿਸਾਬ ਦੇ ਨਾਲ ਸਵੇਰੇ ਸਵੇਰੇ ਦੇ ਸਮੇਂ ਹੁੰਦੀ ਉੱਦਾਂ ਦੀ ਹੈ। ਪਰ ਹਾਂ, ਗਿੱਲਬਾਤ ਦੇ ਕਰਕੇ ਗਹਿਮਾਂ ਗਹਿਮੇ ਜੀ ਕੁਛ ਹੋਰ ਵਧੇਰੇ ਆ, ਹੋਰ ਸਤਰਕ ਰਹਿਣ ਦੇ ਲਈ ਕਿਹਾ ਗਿਆ ਵਾ। ਅਤੇ ਕੱਲ੍ਹ ਵਰਗੀਆਂ ਚੇਤਾਵਨੀਆਂ ਅੱਜ ਦੇ ਦਿਨ ਵੀ ਬਰਕਰਾਰ ਨੇ ਕਿ ਵਿਜੀਬਿਲਟੀ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਭਾਈ ਤੁਸੀਂ ਆਪ ਨਿਭਾਉਣੀ ਆ। ਇੱਕ ਦੋ ਐਕਸੀਡੈਂਟ ਜਿਹੜੇ ਘੰਟਾ ਕੁ ਪਹਿਲਾਂ ਦੇ ਹੋਏ ਨੇ ਰਿਪੋਰਟ ਸ਼ਾਇਦ ਇਸੇ ਵਜ੍ਹਾ ਕਰਕੇ, ਪਰ ਹੁਣ ਤੱਕ ਆਸ ਕਰਦੇ ਹਾਂ ਕਿ ਕਲੀਅਰ ਹੋ ਚੁੱਕੇ ਹੋਣਗੇ। ਸੋ ਖਾਸ ਤੌਰ ਦੇ ਉੱਤੇ ਟ੍ਰੈਫਿਕ ਕੈਮਰਿਆਂ ਤੋਂ ਵੀ ਬਚ ਬਚਾ ਕੇ, ਕਿਉਂਕਿ ਕਈ ਵਾਰੀ ਆਪਾਂ ਸਾਰਾ ਹੀ ਧਿਆਨ ਆਪਣਾ ਇੱਧਰਲੇ ਪਾਸੇ ਲਾ ਦਿੰਦੇ ਹਾਂ ਅਤੇ ਟ੍ਰੈਫਿਕ ਕੈਮਰਿਆਂ ਦੇ ਵਿੱਚ ਆਪਾਂ ਜ਼ਰੂਰ ਉਲਝ ਕੇ ਰਹਿ ਜਾਂਦੇ। ਸੋ ਸਾਡਾ ਦਿਨ ਵਧੀਆ ਵਧੀਆ ਰਹੇ, ਕੋਈ ਇੱਦਾਂ ਦਾ ਸਾਨੂੰ ਸਰਪ੍ਰਾਈਜ਼ ਨਾ ਮਿਲੇ, ਦਿਨ ਖਰਾਬ ਇਸ ਪੱਖੋਂ ਨਾ ਹੋਵੇ। ਇਸ ਚੀਜ਼ ਦੇ ਲਈ ਸਾਡੇ ਆਪਣੇ ਹੱਥ ਜ਼ਿੰਮੇਵਾਰੀ 'ਤੇ ਆਓ, ਫਿਰ ਇਹ ਜ਼ਿੰਮੇਵਾਰੀ ਆਪ ਹੀ ਨਿਭਾਉਂਦੇ ਹਾਂ। ਮੈਸੇਜਾਂ ਵੱਲੋਂ ਵੱਧਦੇ ਹਾਂ ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਨੇ ਕਿ ਡਿਫੀਕਲਟ ਡਰਾਈਵਿੰਗ ਕੰਡੀਸ਼ਨਸ ਨੇ ਅਤੇ ਡਰਾਈਵ ਕੇਅਰਫੁਲੀ ਕਰਿਓ। ਬਿਲਕੁਲ ਜੀ, ਸਵੇਰੇ ਜਦੋਂ ਜੇ ਮੈਂ ਉਦੋਂ ਤਾਂ ਵਾਕਈ ਤੁਹਾਡੀ ਗੱਲ ਸਹੀ ਹੈ ਸਿਮਰਨ ਜੀ, ਕਾਫੀ ਦਿਨਾਂ ਤੋਂ ਇੱਦਾਂ ਹੀ ਚੱਲ ਰਿਹਾ ਅਤੇ ਅੱਜ ਵੀ ਕੁਛ ਹੋਰ ਵਧੇਰੇ, ਅਤੇ ਇਸ ਚੀਜ਼ ਦਾ ਥੋੜ੍ਹਾ ਜਿਹਾ ਖਿਆਲ ਜ਼ਰੂਰ ਰੱਖਿਓ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚਾਹ ਕੌਫੀ ਭੇਜਦੇ ਨੇ, ਅਤੇ ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਕਹਿੰਦੇ ਨੇ ਕਿ ਦਿਨ ਵਧੀਆ ਹੋਵੇ ਸਾਰਿਆਂ ਦਾ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਆ, ਅਤੇ ਇੱਧਰ ਗੁਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਦੇ ਪਿਆਰੇ ਸਰੋਤਿਆਂ ਨੂੰ, ਵਾਹਿਗੁਰੂ ਕਰਨ ਕਿ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ, ਸਫਲਤਾ ਅਤੇ ਚੰਗੀ ਸਿਹਤ ਲੈ ਕੇ ਆਵੇ। ਧੰਨਵਾਦ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਸਭ ਦੇ ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਬਹੁਤ ਮਿਹਰਬਾਨੀ। ਅਤੇ ਕਹਿੰਦੇ ਨੇ ਓਕੇ, ਕਹਿੰਦੇ ਕਿਸੇ ਨੂੰ ਇਹ ਖੌਫ ਆ ਕਿ ਉਹ ਦੇਖ ਨਾ ਲਵੇ, ਅਤੇ ਕਿਸੇ ਨੂੰ ਇਹ ਸਕੂਨ ਆ ਕਿ ਉਹ ਸਭ ਦੇਖ ਰਿਹਾ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ, ਵਾਹਿਗੁਰੂ ਜੀ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀਆਂ ਮਿਹਨਤਾਂ ਨੂੰ ਫੁੱਲ ਲਾਉਣ, ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜਾਉਣਾ। ਸ਼ੁਭ ਸਵੇਰਾ ਅੰਮ੍ਰਿਤ ਜੀ, ਪਿਆਰਾ ਜਿਹਾ ਮੈਸੇਜ ਅੱਜ ਫੇਰ ਕਰਦੇ ਨੇ, ਕਹਿੰਦੇ ਨੇ ਕਿ ਕੱਲ੍ਹ ਦੇ ਦਿਨ ਯਾਨੀ ਕਿ ਬੀਤੀ ਰਾਤ ਡਿਨਰ ਸੀ ਬਟਰ ਚਿਕਨ ਚਪਾਤੀ ਦੇ ਨਾਲ, ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ ਸਾਂਝ ਪਾਉਣ ਦੇ ਲਈ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਸੁਣਨ ਵਾਲਿਆਂ ਦੇ ਲਈ ਭੋਲਾ ਬੈਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਬਾਣੀ ਦੀਆਂ ਸਤਰਾਂ ਭੇਜਦੇ ਨੇ ਸਵੇਰੇ ਸਵੇਰੇ ਸਮੇਂ, ਬਹੁਤ ਧੰਨਵਾਦ ਤੁਹਾਡਾ। ਅਤੇ ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਵਿਚਾਰ ਭੇਜਦੇ ਨੇ, ਕਹਿੰਦੇ ਕਿ ਜੋ ਹੈ ਜਿੰਨਾ ਹੈ, ਜੇ ਇਸ ਦੇ ਵਿੱਚ ਤੁਸੀਂ ਖੁਸ਼ ਹੋ ਤਾਂ ਜ਼ਿੰਦਗੀ ਵਿੱਚ ਸੰਤੁਸ਼ਟੀ ਆ ਜਾਵੇਗੀ। ਸ਼ੁਭ ਸਵੇਰਾ, ਧੰਨਵਾਦ ਤੁਹਾਡਾ ਜਸਵਾਲ ਸਾਹਿਬ, ਬਹੁਤ ਮਿਹਰਬਾਨੀ। ਅਤੇ ਦੇਸੀ ਮਹੀਨਿਆਂ ਦੇ ਵਿੱਚ ਅੱਜ 14 ਤਰੀਕ ਹੋ ਗਈ ਹੈ ਜੀ ਜੇਠ ਦੇ ਮਹੀਨੇ ਦੀ, ਅਤੇ ਸਾਡੇ ਨਾਲ ਸਾਂਝਾ ਪਾਉਂਦੇ ਨੇ ਗੁਰਿੰਦਰ ਸੰਧੂ ਜੀ, ਧੰਨਵਾਦ। ਲਵਜੋਤ ਧੁਨਾ ਜੀ ਧੁਨਾ ਜ਼ਰੂਰ ਮੋਗੇ ਵਾਲੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਅੱਜ ਦੇ ਦਿਨ ਦੇ ਲਈ। ਅਤੇ ਇਕਬਾਲ ਸੈਣੀ ਜੀ ਕਹਿੰਦੇ ਕਿ ਫੋਗੀ ਫੋਗੀ ਮੋਰਨਿੰਗ ਐਡੀਲੇਡ ਦੇ ਵਿੱਚ ਵੀ ਹੈ, ਅਤੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਇਹਦਾ ਮਤਲਬ ਕਿ ਜ਼ਿਆਦਾਤਰ ਆਸਟ੍ਰੇਲੀਆ ਦੇ ਹਿੱਸਿਆਂ ਦੇ ਵਿੱਚ ਫੋਗੀ ਫੋਗੀ ਵੀ ਆ, ਅਤੇ ਮੀਂਹ ਮੀਂਹ ਵੀ ਆ, ਅਤੇ ਠੰਡ ਠੰਡ ਵੀ ਆ। ਗੁਰਦੀਪ ਦਿਓਲ ਜੀ ਕਹਿੰਦੇ ਨੇ ਬਲਗੂਲਗਾ ਤੋਂ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਵੇਖੋ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਜੀ ਬੈਠੇ, ਅਤੇ ਇੱਕ ਦੂਸਰੇ ਦੇ ਲਈ ਇਹ ਅਰਦਾਸਾਂ ਕਰ ਰਹੇ ਨੇ। ਸੋ ਇਹ ਬੜਾ ਵਧੀਆ ਨੇਮ ਹੈ, ਸ਼ਾਇਦ ਤੁਸੀਂ ਵੀ ਸੁਣ ਕੇ ਇੱਕ ਦੂਸਰੇ ਦਾ ਤੁਹਾਨੂੰ ਵਧੀਆ ਲੱਗਦਾ ਹੋਊਗਾ। ਅਤੇ ਧੰਨਵਾਦ ਤੁਹਾਡਾ ਇਸ ਨੇਮ ਨੂੰ ਬਰਕਰਾਰ ਰੱਖਣ ਦੇ ਲਈ, ਅਤੇ ਬਰਕਰਾਰ ਹੀ ਰੱਖਿਓ। ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਰਕੇਸ਼ ਕੁਮਾਰ ਜੀ ਚਾਹੇ ਪੰਜਾਬ ਹੀ ਬੈਠੇ ਹੋਣ, ਇੰਡੀਆ ਬੈਠੇ ਹੋਣ, ਜਾਂ ਹੋਰ ਕਿਤੇ, ਚਾਹੇ ਉਹ ਪਰਥ ਹੋਣ, ਅਤੇ ਇਹ ਸਵੇਰੇ ਸਵੇਰੇ ਦੇ ਸਮੇਂ ਸੋਹਣਾ ਜਿਹਾ ਮੈਸੇਜ ਅਰਦਾਸਾਂ ਕਰਨੀਆਂ ਨਹੀਂ ਭੁੱਲਦੇ। ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ, ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਅਤੇ ਹੁਸ਼ਿਆਰਪੁਰ ਪੰਜਾਬ ਇਸ ਟਾਈਮ ਬੈਠੇ ਨੇ, ਅਤੇ ਉੱਥੋਂ ਬੈਠੇ ਕਰ ਰਹੇ ਨੇ ਅਰਦਾਸਾਂ, ਬਹੁਤ ਮਿਹਰਬਾਨੀ ਜੀ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੇ, ਅਤੇ ਡਰਾਈਵ ਸੇਫਲੀ ਕਰਿਓ, ਅਤੇ ਇਟਸ ਡ੍ਰਿਜ਼ਲਿੰਗ ਯਾਨੀ ਕਿ ਬੂੰਦਾਬਾਂਦੀ ਕਲਾਈਡ ਨੌਰਥ ਦੇ ਵਿੱਚ ਕਹਿੰਦੇ ਨੇ ਕਿ ਚੱਲ ਰਹੀ ਆ, ਅਤੇ ਰੱਬ ਰਾਖਾ। ਅਤੇ ਡ੍ਰਿਜ਼ਲਿੰਗ ਜਿਹੜੀ ਹੈ ਹੋਰ ਵੀ ਜ਼ਿਆਦਾ ਡਰਾਈਵਿੰਗ ਦੇ ਵਿੱਚ ਖੱਜਲ ਕਰਦੀ, ਇਸ ਕਰਕੇ ਦਾ ਤੁਸੀਂ ਵਧੇਰੇ ਥੋੜ੍ਹਾ ਜਿਹਾ ਖਿਆਲ ਰੱਖਿਓ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਸਭ ਕੁਛ ਖਤਮ ਹੋਣ ਵਰਗਾ ਕੁਛ ਵੀ ਨਹੀਂ ਹੁੰਦਾ, ਇੱਕ ਨਵੀਂ ਸ਼ੁਰੂਆਤ ਹਮੇਸ਼ਾ ਸਾਡੀ ਉਡੀਕ ਕਰ ਰਹੀ ਹੁੰਦੀ ਆ। ਓਸ਼ੋ ਦੇ ਇਹ ਸ਼ਬਦ ਸਾਡੇ ਨਾਲ ਸਾਂਝੇ ਕਰ ਰਹੇ ਨੇ, ਬਹੁਤ ਧੰਨਵਾਦ ਜੀ, ਮਿਹਰਬਾਨੀ ਤੁਹਾਡੀ, ਸੋਹਣਾ ਸੋਹਣਾ ਤੁਸੀਂ ਲੱਭ ਕੇ ਅਤੇ ਸ਼ੇਅਰ ਕਰਦੇ ਰਹਿੰਦੇ ਹੋ। ਸੋਨੂੰ ਬਰਾੜ ਜੀ ਕਹਿੰਦੇ ਨੇ ਕਿ ਸਾਡੇ ਰੇਡੀਓ ਹਾਂਜੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪੈਕਨਮ ਤੋਂ ਪਾਉਂਦੇ ਨੇ ਸਾਂਝਾ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰੇਡੀਓ ਹਾਂਜੀ ਦੀ ਸਾਰੀ ਟੀਮ ਦੇ ਲਈ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਅਤੇ ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ। ਹੈਪੀ ਵਾਲਾ ਵੀਰਵਾਰ, ਅੱਜ 28 ਤਰੀਕ ਹੈ, ਮਈ ਦਾ ਮਹੀਨਾ 2026, ਅਤੇ ਚਾਹ ਕੌਫੀ ਆ ਗਈ ਹੈ ਜੀ ਮਿਲਟਨ ਤੋਂ, ਅਤੇ ਹੁਣ ਚਾਹ ਕੌਫੀ ਛੱਕ ਕੇ ਅਤੇ ਫਿਰ ਮੈਂ ਵਾਪਸੀ ਕਰਦਾ ਵਾਂ। ਵਾਪਸੀ ਦੇ ਉੱਤੇ ਆਪਾਂ ਅੱਜ ਦੀ ਕਹਾਣੀ ਪੜ੍ਹਾਂਗੇ, ਇੱਕ ਨਿੱਕੀ ਜਿਹੀ ਬ੍ਰੇਕ। ਰੇਡੀਓ ਹਾਂਜੀ 1674 ਹੈ।
1: ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ। airforce.com.au।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
3: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनेयां दा एक मजबूत घर। हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-255।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਚਿਹਰੇ ਦੇ ਉੱਤੇ ਇੱਕ ਖੁਸ਼ੀ ਲੈ ਕੇ ਆਈਏ ਅਤੇ ਫਿਰ ਕਰਦੇ ਹਾਂ ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ, ਫਿਰ ਆਪਾਂ ਵਧਾਉਂਦੇ ਹਾਂ ਅੱਜ ਦੇ ਦਿਨ ਨੂੰ, ਅੱਜ ਦੇ ਪ੍ਰੋਗਰਾਮ ਨੂੰ ਅੱਗੇ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਐਂਟਨ ਚੈਕਅਪ ਦੇ ਵੱਲੋਂ ਲਿਖੀ ਗਈ ਹੈ। ਅਸਲ ਨਾਂ ਸੀ ਦੀ ਚਮੇਲੀਅਨ, ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਰਹੂਗੀ ਕਿ ਇਹਦੇ ਵਿਚਲੇ ਮਨੋਰਥ ਨਾ ਬਦਲਣ ਹੂ ਬਹੂ। ਅਨੁਵਾਦ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ, ਪਰ ਇਹਨਾਂ ਕਹਾਣੀਆਂ ਵਿਚਲੇ ਜਿਹੜੇ ਰਸ ਨੇ, ਜਿਹੜੇ ਕੁਝੇ ਦੇ ਵਿੱਚ ਸਮੁੰਦਰ ਇਹਨਾਂ ਮਹਾਨ ਕਹਾਣੀਕਾਰਾਂ ਨੇ ਬੰਦ ਕੀਤੇ ਹੁੰਦੇ ਆ, ਉਹਦਾ ਰਸ ਆਪਾਂ ਜ਼ਰੂਰ ਮਾਨਣ ਦੀ ਕੋਸ਼ਿਸ਼ ਕਰਾਂਗੇ। ਕਹਿੰਦੇ ਨੇ ਇੱਕ ਵਾਰੀ ਇੱਕ ਬਾਜ਼ਾਰ ਦੇ ਵਿੱਚ ਕੁੱਤਾ ਭੱਜਾ ਭੱਜਾ ਆਇਆ, ਕੁੱਤਾ ਲੰਗੜਾ ਰਿਹਾ ਸੀ, ਸ਼ਾਇਦ ਉਹਦੀ ਲੱਤ ਦੇ ਉੱਤੇ ਸੱਟ ਲੱਗੀ ਅਤੇ ਜਾਂ ਫਿਰ ਕਿਸੇ ਨੇ ਉਹਦੀ ਲੱਤ ਦੇ ਉੱਤੇ ਸੋਟਾ ਮਾਰਿਆ। ਬੇਵੱਸ ਜਿਹਾ ਕੁੱਤਾ ਐਨ ਚੌਂਕ ਦੇ ਵਿੱਚ ਆ ਕੇ ਉਦੋਂ ਰੁਕ ਗਿਆ ਜਦੋਂ ਭੱਜ ਕੇ ਪਿੱਛੋਂ ਕਿਸੇ ਨੇ ਦੋਵੇਂ ਲੱਤਾਂ ਫੜ ਲਈਆਂ। ਉਹਦੀਆਂ ਅੱਖਾਂ ਦੇ ਵਿੱਚੋਂ ਜਿੱਦਾਂ ਅੱਥਰੂ ਵਗ ਕੇ ਅੱਧ ਕੁ ਵਿਚਾਲੇ ਰੁਕ ਕੇ ਆਉਣ। ਉਹਦੀ ਬੇਵਸੀ ਉਹਦੀਆਂ ਅੱਖਾਂ ਦੇ ਵਿੱਚੋਂ ਸਾਹਮਣੇ ਆ ਰਹੀ, ਜ਼ਬਾਨ ਬਾਹਰ ਛੁੱਟਣ ਦੀ ਕੋਸ਼ਿਸ਼ ਕਰਦਾ ਪਰ ਕਿੱਥੇ ਛੁੱਟੇ। ਇੰਨੇ ਨੂੰ ਪਿੱਛੋਂ ਰੌਲਾ ਰੱਪਾ ਪੈ ਕੇ ਕੁਛ ਲੋਕ ਹੋਰ ਵੀ ਆ ਗਏ। ਫਾੜੇ ਨੂੰ ਕਮਬਖਤ ਨੂੰ ਇਹਨੂੰ ਜਾਨੋਂ ਮਾਰ ਦੇਣਾ ਚਾਹੀਦਾ, ਇਹ ਕੁੱਤਾ ਹਲਕਾ ਹੋ ਗਿਆ, ਇਹ ਜੇਕਰ ਜਿਉਂਦਾ ਛੱਡਿਆ ਗਿਆ ਤਾਂ ਹੋਰ ਵੀ ਲੋਕਾਂ ਦਾ ਨੁਕਸਾਨ ਕਰੂਗਾ। ਇੱਕ ਪਿੱਛੋਂ ਬੜੀ ਗੁੱਸੇ ਵਾਲੀ ਆਵਾਜ਼ ਆ ਰਹੀ, ਸ਼ਾਇਦ ਜਿਹੜੇ ਵਿਅਕਤੀ ਨੇ ਲੱਤਾਂ ਫੜੀਆਂ ਸੀ ਉਹਦੇ ਮਾਲਕ ਦੀ। ਨੌਕਰ ਨੂੰ ਆਵਾਜ਼ ਦਿੱਤੀ, ਉਹਨੇ ਭੱਜ ਕੇ ਲੱਤਾਂ ਫੜ ਲਈਆਂ, ਕੁੱਤੇ ਨੂੰ ਜਾਣ ਨਹੀਂ ਦਿੱਤਾ। ਅਤੇ ਮਾਲਕ ਬਾਜ਼ਾਰ ਦੇ ਵਿੱਚ ਭੀੜ ਇਕੱਠੀ ਹੋਈ ਨੂੰ ਆਪਣੇ ਖੱਬੇ ਹੱਥ ਦੀ ਉਂਗਲ ਤਾਂ ਕਰਕੇ ਵਿਖਾਉਂਦਾ, ਆ ਵੇਖੋ ਸ਼੍ਰੀਮਾਨ, ਇਹਨੇ ਮੇਰੀ ਉਂਗਲ ਦੇ ਉੱਤੇ ਦੰਦੀ ਵੱਢੀ ਆ, ਆ ਖੂਨ ਵਗ ਰਿਹਾ, ਦਿਖ ਰਿਹਾ ਨਾ ਤੁਹਾਨੂੰ, ਬਸ ਇਹਦਾ ਮਤਲਬ ਕਿ ਇਹ ਹਲਕਾ ਹੋ ਗਿਆ। ਪਤਾ ਨਹੀਂ ਕਿੰਨੇ ਰੱਖਿਆ, ਕੁੱਤੇ ਰੱਖਣ ਦਾ ਵੀ ਚੱਜ ਨਹੀਂ, ਜਾਂ ਫਿਰ ਇਹ ਲੱਗਦਾ ਮੈਨੂੰ ਅਵਾਰਾ, ਇਹ ਤੁਹਾਡੇ 'ਚੋਂ ਵੀ ਕਿਸੇ ਨੂੰ ਵੱਢ ਸਕਦਾ ਸੀ। ਮੈਂ ਤਾਂ ਦੁਕਾਨ ਦੇ ਵਿੱਚ ਆਪਣੇ ਧਿਆਨ ਕੁਛ ਕੰਮ ਕਰ ਰਿਹਾ ਸੀ, ਪਿੱਛੋਂ ਆ ਕੇ ਇਹਨੇ ਮੇਰੇ ਹੱਥ ਦੇ ਉੱਤੇ ਦੰਦੀ ਵੱਢੀ। ਉਹ ਤਾਂ ਚੰਗੀ ਕਿਸਮਤ ਨੌਕਰ ਲੱਗ ਗਏ ਸੀ, ਭੱਜ ਕੇ ਇਹਨੂੰ ਫੜ ਲਿਆ। ਬਾਜ਼ਾਰ ਦੇ ਵਿੱਚ ਪਤਾ ਨਹੀਂ ਹੋਰ ਕਿਹਨੂੰ ਵੱਢਣਾ ਸੀ ਇਹਨੇ। ਦੁਕਾਨਾਂ ਦੇ ਵਿੱਚੋਂ ਨਿਕਲ ਕੇ ਖਾਸੀ ਭੀੜ ਇਕੱਠੀ ਹੋ ਗਈ, ਹਰ ਕੋਈ ਵੇਖਣਾ ਚਾਹੁੰਦਾ ਸੀ, ਜਾਣਨਾ ਚਾਹੁੰਦਾ ਸੀ ਆਖਿਰਕਾਰ ਹੋਇਆ ਕੀ ਆ। ਅਤੇ ਇੰਨੀ ਭੀੜ ਵੇਖ ਕੇ ਥਾਣੇਦਾਰ ਸਾਹਿਬ ਵੀ ਆ ਗਏ ਨੇ, ਨਾਲ ਇੱਕ ਸਿਪਾਹੀ। ਭੀੜ ਨੂੰ ਚੀਰਦਿਆਂ ਅੱਗੇ ਵੱਧ ਕੇ ਰੋਬਦਾਰ ਆਵਾਜ਼ ਦੇ ਵਿੱਚ ਪੁੱਛਿਆ, ਕੀ ਹੋਇਆ ਇੱਥੇ? ਤਾਂ ਉਸ ਦੁਕਾਨਦਾਰ ਨੇ, ਸ਼ਾਹੂਕਾਰ ਨੇ ਫਿਰ ਉਸੇ ਲਹਿਜੇ ਦੇ ਵਿੱਚ ਦੱਸਿਆ, ਜਨਾਬ ਹੋਣਾ ਕੀ ਹੈ, ਇਹ ਕੁੱਤਾ ਪਾਗਲ ਹੋ ਗਿਆ, ਇਹ ਮੇਰੀ ਦੁਕਾਨ ਦੇ ਵਿੱਚ ਵੜਿਆ, ਮੇਰੀ ਉਂਗਲ ਦੇ ਉੱਤੇ ਆਹ ਵੇਖੋ ਦੰਦੀ ਵੱਢੀ ਹੈ। ਉਹਨੇ ਆਪਣੀ ਉਂਗਲ ਫਿਰ ਦੁਬਾਰਾ ਹਵਾ ਦੇ ਵਿੱਚ ਲਹਿਰਾਈ, ਜਿੰਨਾ ਹੋਇਆ ਸੀ ਉਸ ਤੋਂ ਕਿਤੇ ਵੱਧ ਦੱਸਣ ਦੀ ਕੋਸ਼ਿਸ਼ ਕੀਤੀ। ਹਾਂ, ਤਾਂ ਫਿਰ ਇਸ ਕੁੱਤੇ ਨੂੰ ਮਾਰ ਦਿੰਦੇ ਹਾਂ ਨਾ, ਫਿਰ ਇਹਨਾਂ ਸੋਚਣਾ ਕਾਹਦਾ? ਥਾਣੇਦਾਰ ਨੇ ਰੋਬਦਾਰ ਆਵਾਜ਼ ਦੇ ਵਿੱਚ ਸਿਪਾਹੀ ਵੱਲ ਨੂੰ ਵੇਂਹਦਿਆਂ ਕਿਹਾ, ਇਸ ਕੁੱਤੇ ਨੂੰ ਜਾਨੋਂ ਮਾਰਨ ਦਾ ਇੰਤਜ਼ਾਮ ਕੀਤਾ ਜਾਵੇ। ਹਾਲੇ ਸਿਪਾਹੀ ਕੁਛ ਕਹਿੰਦਾ ਕੁਛ ਸੋਚਦਾ ਭੀੜ ਦੇ ਵਿੱਚੋਂ ਆਵਾਜ਼ ਆਈ, ਲੱਗਦਾ ਇਹ ਕੁੱਤਾ ਕਿਤੇ ਵੇਖਿਆ, ਸ਼ਾਇਦ ਇਹ ਕੁੱਤਾ ਫੌਜ ਦੇ ਵੱਡੇ ਅਫਸਰ ਦਾ ਵਾ, ਉਹ ਜਿਨ੍ਹਾਂ ਦਾ ਵੱਡਾ ਘਰ, ਜਿਨ੍ਹਾਂ ਦਾ ਵੱਡਾ ਕੁਆਟਰ ਨੁੱਕਰ ਦੇ ਉੱਤੇ। ਤੇਰੇ ਕਹਿਣ ਦਾ ਮਤਲਬ ਜਨਰਲ ਸਾਹਿਬ? ਹਾਂ, ਸ਼ਾਇਦ ਮੈਂ ਉਹਨਾਂ ਦੇ ਘਰ ਵੇਖਿਆ। ਇਹ ਗੱਲ ਜਦੋਂ ਥਾਣੇਦਾਰ ਦੀ ਕਰਨੀ ਪਈ ਤਾਂ ਥਾਣੇਦਾਰ ਨੇ ਅਗਲੇ ਪਲ ਆਪਣੇ ਬਿਆਨ ਬਦਲੇ, ਸ਼ਾਹੂਕਾਰ ਸਾਹਿਬ ਮਾੜਾ ਜਿਹਾ ਦੱਸੋਗੇ ਇਹ ਬੇਜ਼ਬਾਨ ਤੁਹਾਡੀ ਦੁਕਾਨ ਦੇ ਵਿੱਚ ਹੀ ਕਿਉਂ ਵੜਿਆ? ਸੋਚਣ ਵਾਲੀ ਗੱਲ ਤਾਂ ਇਹ ਵੀ ਆ ਵੀ ਐਵੇਂ ਕਿਉਂ ਲੋਕਾਂ ਨੂੰ ਦੰਦੀਆਂ ਵੱਢਦਾ ਫਿਰਿਆ ਹੈ।
ਭਾਵੇਂ ਕਿ ਕੁੱਤਾ ਹੀ ਆ, ਭਾਵੇਂ ਬੇਜ਼ਬਾਨ ਹੀ ਆ, ਇੱਦਾਂ ਥੋੜ੍ਹੀ ਐਵੇਂ ਕਿਸੇ ਨੂੰ ਦੰਦੀ ਵੱਢੂਗਾ। ਸ਼ਾਇਦ ਥਾਣੇਦਾਰ ਅੰਦਰੋਂ ਡਰ ਗਿਆ ਸੀ ਕਿ ਜੇਕਰ ਇਹ ਕੁੱਤਾ ਸੱਚੀ ਕਿਸੇ ਵੱਡੇ ਬੰਦੇ ਦਾ ਨਿਕਲ ਆਇਆ ਤਾਂ ਸਮੱਸਿਆ ਹੋਰ ਵੀ ਖੜ੍ਹੀ ਹੋ ਜਾਊਗੀ। ਇੱਕਦਮ ਥਾਣੇਦਾਰ ਨੇ ਆਪਣਾ ਰੰਗ ਬਦਲਿਆ, ਸਿਪਾਹੀ ਨੂੰ ਫੇਰ ਆਵਾਜ਼ ਮਾਰੀ, ਅੱਜ ਜ਼ਰਾ ਮੇਰਾ ਕੋਟ ਫੜੀ, ਲੱਗਦਾ ਹੈ ਕਿ ਇਸ ਠੰਡ ਦੇ ਵਿੱਚ ਹੁਣ ਮੌਸਮ ਦੇ ਵਿੱਚ ਤਬਦੀਲੀ ਆਉਣ ਵਾਲੀ ਆ, ਗਰਮੀ ਜੀ ਲੱਗੀ ਜਾਂਦੀ ਆ, ਲੱਗਦਾ ਮੀਂਹ ਆਉਣ ਵਾਲਾ। ਇੰਨਾ ਕਹਿ ਕੇ ਆਪਣਾ ਕੋਟ ਉਤਾਰਿਆ ਤਾਂ ਫਿਰ ਦੁਬਾਰਾ ਤੋਂ ਸ਼ਾਹੂਕਾਰ ਨੇ ਆਪਣੀ ਸਫਾਈ ਦੇਣੀ ਸ਼ੁਰੂ ਕੀਤੀ। ਜਨਾਬ, ਮੈਂ ਸਾਰੀ ਗੱਲ ਤੁਹਾਨੂੰ ਦੱਸ ਚੁੱਕਾ, ਪਾਗਲ ਦਾ ਕੀ ਆ, ਪਾਗਲ ਤਾਂ ਕਿਸੇ ਨੂੰ ਵੀ ਵੱਢ ਸਕਦਾ, ਹੋਰ ਇਸ ਤੋਂ ਵੱਧ ਦੱਸੋ ਤੁਹਾਨੂੰ ਮੈਂ ਕੀ ਕਹਾਂ। ਅਤੇ ਭੀੜ ਦੇ ਵਿੱਚੋਂ ਫਿਰ ਇੱਕ ਆਵਾਜ਼ ਆਈ, ਮੈਂ ਇਹਦੀ ਦੁਕਾਨ ਤੋਂ ਸੌਦਾ ਲੈ ਰਿਹਾ ਸੀ। ਇਹ ਕੁੱਤਾ ਤਾਂ ਵਿਚਾਰਾ ਉੱਦਾਂ ਹੀ ਸ਼ਾਇਦ ਭੁੱਖ ਲੱਗੀ ਸੀ, ਇਹਦੀ ਦੁਕਾਨ ਦੇ ਵਿੱਚ ਵੜਾ। ਇਹ ਜਨਾਬ ਸਿਗਰਟ ਪੀ ਰਹੇ ਸੀ, ਇਹਦਾ ਨੌਕਰ ਸੌਦਾ ਤੋਲ ਰਿਹਾ ਸੀ। ਪਤਾ ਨਹੀਂ ਇਹਦੇ ਦਿਮਾਗ ਦੇ ਵਿੱਚ ਕੀ ਸੁੱਝੀ, ਉਹ ਸੁਲਗਦੀ ਸਿਗਰਟ ਇਹਨੇ ਕੁੱਤੇ 'ਤੇ ਲਾ ਦਿੱਤੀ ਤਾਂ ਉਹਨੇ ਫਿਰ ਦੰਦੀ ਵੱਢਤੀ। ਇਹ ਗੱਲ ਵੀ ਹੁਣ ਥਾਣੇਦਾਰ ਦੇ ਕੰਨੀ ਪੈ ਗਈ ਅਤੇ ਥਾਣੇਦਾਰ ਨੇ ਫਿਰ ਰੋਬਦਾਰ ਆਵਾਜ਼ ਦੇ ਵਿੱਚ ਉਹਨੂੰ ਛਿੜਕ ਮਾਰੀ, ਨਾ ਤੈਨੂੰ ਸ਼ਰਮ ਨਹੀਂ ਆਈ, ਤੂੰ ਬੇਜ਼ਬਾਨ ਨੂੰ ਸਿਗਰਟ ਲਾਈ ਅਤੇ ਫਿਰ ਉਹਨੇ ਤੈਨੂੰ ਦੰਦੀ ਵੱਢਣੀ ਸੀ, ਹੋਰ ਤੈਨੂੰ ਉਹ ਪਿਆਰ ਕਰਦਾ? ਖੁਸਰ ਪੁਸਰ ਸਾਰੀ ਭੀੜ ਦੇ ਵਿੱਚ ਤੇਜ਼ ਹੋ ਗਈ। ਥਾਣੇਦਾਰ ਦੁਆਲੇ ਦੁਆਲੇ ਘੁੰਮੀ ਜਾਂਦਾ ਅਤੇ ਨਾਲ ਉਹਦੇ ਕੰਨ ਲੋਕਾਂ ਦੇ ਉੱਤੇ ਨੇ, ਲੋਕ ਕੀ ਕਹਿੰਦੇ ਨੇ, ਲੋਕ ਕੀ ਸੁਣਦੇ ਨੇ। ਤਾਂ ਫਿਰ ਦੁਬਾਰਾ ਇੱਕ ਆਵਾਜ਼ ਆਈ, ਸ਼ਾਇਦ ਇਹ ਕੁੱਤਾ ਜਨਰਲ ਸਾਹਿਬ ਦਾ ਤਾਂ ਨਹੀਂ ਆ, ਇਹ ਤਾਂ ਬੜਾ ਅਵਾਰਾ ਜਿਹਾ ਲੱਗਦਾ, ਮੈਂ ਤਾਂ ਹੁਣ ਚੰਗੀ ਤਰ੍ਹਾਂ ਗਾਂਹ ਹੋ ਕੇ ਵੇਖਿਆ, ਉਹਨਾਂ ਦੇ ਕੋਲ ਤਾਂ ਕੁੱਤੇ ਬੜੇ ਵਧੀਆ ਨਸਲ ਦੇ ਨੇ, ਇੱਦਾਂ ਦਾ ਤਾਂ ਕੋਈ ਕੁੱਤਾ ਨਹੀਂ ਉਹਨਾਂ ਕੋਲ, ਮਰੀਅਲ ਜਿਹਾ। ਉਹਨਾਂ ਦੇ ਕੋਲ ਕੁੱਤੇ ਤਾਂ ਦੂਰੋਂ ਪਛਾਣੇ ਜਾਂਦੇ ਨੇ, ਨਾਲੇ ਉਹਨਾਂ ਦੇ ਗਲ ਦੇ ਵਿੱਚ ਪਟੇ ਵੀ ਪਏ ਨੇ, ਹਾਂ ਇਹ ਕੁੱਤਾ ਉਹਨਾਂ ਦਾ ਨਹੀਂ ਆ। ਇਹ ਗੱਲ ਜਦੋਂ ਥਾਣੇਦਾਰ ਦਾ ਕਰਨੀ ਪਈ ਤਾਂ ਥਾਣੇਦਾਰ ਨੂੰ ਲੱਗਾ ਕਿ ਸ਼ਾਹੂਕਾਰ ਦੇ ਕੋਲੋਂ ਵੇਲੇ ਕੁ ਵੇਲੇ ਕੋਈ ਧੇਲੀ ਚਵਾਨੀ ਆ ਜਾਂਦੀ ਹੈ। ਫਿਰ ਦੁਬਾਰਾ ਉਹਦੇ ਹੱਕ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ, ਗੱਲ ਤਾਂ ਵੈਸੇ ਤੁਹਾਡੀ ਵੀ ਠੀਕ ਆ, ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਵੜ ਆਵੇ ਅਤੇ ਐਵੇਂ ਅਜਾਈ ਇੱਧਰ ਉੱਧਰ ਸੌਦੇ ਦੇ ਉੱਤੇ ਮੂੰਹ ਮਾਰੇ, ਤੁਹਾਡਾ ਸਮਾਨ ਖਰਾਬ ਕਰਨ ਦੀ ਕੋਸ਼ਿਸ਼ ਕਰੇ, ਤਾਂ ਫਿਰ ਜੋ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਉਹ ਹੀ ਉਹਨੂੰ ਲਾ ਦੇਣਾ, ਹਾ ਹਾ ਹਾ ਹਾ ਹਾ, ਇਹਨਾਂ ਕਹਿ ਕੇ ਹੱਸਣ ਲੱਗ ਪਿਆ। ਥਾਣੇਦਾਰ ਨੇ ਇੱਕ ਵਾਰੀ ਫਿਰ ਆਪਣਾ ਰੰਗ ਬਦਲਿਆ ਸੀ ਅਤੇ ਸਿਪਾਹੀ ਨੇ ਵੀ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਇੱਧਰ ਦੁਕਾਨਦਾਰ ਦੇ ਸਾਹ ਦੇ ਵਿੱਚ ਸਾਹ ਆਏ, ਉਹਨੂੰ ਵੀ ਨਹੀਂ ਸੀ ਸਮਝ ਆ ਰਹੀ ਕਿ ਥਾਣੇਦਾਰ ਕਰਨਾ ਕੀ ਚਾਹ ਰਿਹਾ। ਵੇਲੇ ਕੁ ਵੇਲੇ ਜਦੋਂ ਵੀ ਆਉਂਦਾ ਫ੍ਰੀ ਦੇ ਵਿੱਚ ਇਹਨੂੰ ਸੌਦਾ ਦੇਈਦਾ, ਚਾਹ ਪਾਣੀ ਪਿਆਈਦੀ ਆ, ਦਿਨ ਤਿਉਹਾਰ ਦੇ ਉੱਤੇ ਬੋਤਲ ਵੀ ਲੈ ਜਾਂਦਾ। ਅਤੇ ਹੁਣ ਇਹ ਮੇਰੇ ਹੱਕ ਦੀ ਗੱਲ ਹੀ ਨਹੀਂ ਕਰਦਾ, ਪਰ ਹੁਣ ਥੋੜ੍ਹੀ ਜਿਹੀ ਉਹਨੂੰ ਸੰਤੁਸ਼ਟੀ ਦੁਬਾਰਾ ਆਏ। ਥਾਣੇਦਾਰ ਨੇ ਫਿਰ ਦੁਬਾਰਾ ਕਿਹਾ, ਇਹਦਾ ਫਿਰ ਕਰੋ ਭਾਈ ਕੋਈ ਇੰਤਜ਼ਾਮ, ਇੱਦਾਂ ਕਰੋ ਇਹਨੂੰ ਮਾਰ ਕੇ ਦੱਬ ਦਿਓ। ਕਹਿੰਦੇ ਨੇ ਵੀ ਹਲਕਾ ਕੁੱਤਾ ਇੱਦਾਂ ਮਾਰ ਕੇ ਨਹੀਂ ਸੁੱਟਣਾ ਚਾਹੀਦਾ, ਐਵੇਂ ਕਾਂ ਖਾਣਗੇ ਹੋਰ ਜਾਨਵਰ ਕੀੜੇ ਮਕੌੜੇ, ਅੱਗੇ ਫਿਰ ਬਿਮਾਰੀ ਫੈਲਦੀ ਹੈ। ਐਵੇਂ ਆਪਣੀ ਸਿਆਣਪ ਝਾੜਦਿਆਂ ਫਿਰ ਦੁਬਾਰਾ ਇੱਕ ਰਾਊਂਡ ਜਿਹਾ ਕੱਢਿਆ ਥਾਣੇਦਾਰ ਨੇ, ਸ਼ਾਇਦ ਉਹ ਵੀ ਜਿੱਦਾਂ ਟਾਈਮ ਪਾਸ ਜਿਹਾ ਕਰ ਰਿਹਾ ਹੋਵੇ, ਪਰ ਟਾਈਮ ਪਾਸ ਕਾਹਦਾ, ਉਹਦੇ ਮੱਥੇ ਦੇ ਉੱਤੇ ਤਾਂ ਕਦੀ ਤਰੇਲੀਆਂ ਆਉਂਦੀਆਂ ਸੀ ਅਤੇ ਕਦੀ ਜਾਂਦੀਆਂ ਸੀ। ਹੁਣ ਉਹਦੇ ਦਿਮਾਗ ਦੇ ਵਿੱਚ ਸ਼ੱਕ ਆ ਕਿ ਕੁੱਤਾ ਵਾਕਈ ਕਿਸੇ ਵੱਡੇ ਬੰਦੇ ਦਾ ਨਾ ਨਿਕਲਾਵੇ। ਅਤੇ ਇਹਨੇ ਨੂੰ ਫਿਰ ਕਿਸੇ ਨੇ ਆਵਾਜ਼ ਦਿੱਤੀ, ਓਏ ਆਹ ਕੁੱਤਾ ਇੱਥੇ ਕਿੰਨੇ ਢਾਇਆ, ਇਹ ਤਾਂ ਜਨਰਲ ਸਾਹਿਬ ਦੇ ਭਰਾ ਦਾ ਕੁੱਤਾ। ਇੰਨੇ ਚਿਰ ਨੂੰ ਕੋਈ ਭੀੜ ਨੂੰ ਚੀਰ ਕੇ ਅੱਗੇ ਨਿਕਲ ਕੇ ਕੁੱਤੇ ਵੱਲ ਵੇਖ ਕੇ ਇੱਕਦਮ ਬੋਲਿਆ ਸੀ, ਇਹ ਵਿਅਕਤੀ ਸ਼ਾਇਦ ਪਹਿਲਾਂ ਇਸ ਭੀੜ ਦਾ ਹਿੱਸਾ ਨਹੀਂ ਸੀ। ਥਾਣੇਦਾਰ ਇੱਕਦਮ ਉਹਦੇ ਵੱਲ ਘੁੰਮਿਆ ਅਤੇ ਪੁੱਛਣ ਲੱਗਾ, ਕੀ ਤੂੰ ਠੀਕ ਬੋਲ ਰਿਹਾ? ਹਾਂ ਹਾਂ ਹਾਲੇ ਤਾਂ ਮੈਂ ਕੱਲ੍ਹ ਵੇਖਿਆ, ਜਨਰਲ ਸਾਹਿਬ ਦੇ ਭਰਾ ਆਏ ਨੇ ਵੱਡੇ ਸ਼ਹਿਰੋਂ, ਉਹ ਕੱਲ੍ਹ ਘੁਮਾਉਣ ਦੇ ਲਈ ਲੈ ਕੇ ਆਏ ਸੀ ਅਤੇ ਉਹਨਾਂ ਦਾ ਨੌਕਰ ਮੈਨੂੰ ਦੱਸਦਾ ਸੀ
ਉਹ ਸ਼ਿਕਾਰੀ ਕੁੱਤੇ ਰੱਖਣ ਦੇ ਸ਼ੌਕੀਨ ਨੇ। ਇਸ ਕਰਕੇ ਇਹ ਕੁੱਤਾ ਜਨਰਲ ਸਾਹਿਬ ਦੇ ਕੁੱਤਿਆਂ ਦੇ ਨਾਲੋਂ ਬਿਲਕੁਲ ਵੱਖਰਾ। ਅਤੇ ਥਾਣੇਦਾਰ ਦੇ ਜਿੱਦਾਂ ਫਿਰ ਤਰੇਲੀਆਂ ਆਉਣ ਲੱਗ ਪਈਆਂ ਹੋਣ, ਸਮਝ ਨਾ ਆਵੇ ਹੁਣ ਮੈਂ ਕਰਾਂ ਕਿ, ਫਿਰ ਦੁਬਾਰਾ ਸਿਪਾਹੀ ਨੂੰ ਆਵਾਜ਼ ਮਾਰੀ, ਆ ਮੇਰਾ ਕੋਟ ਤਾਂ ਪਵਾਈ। ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਕਹਿਣ ਲੱਗਾ, ਲੱਗਦਾ ਠੰਡ ਜੀ ਹੋਈ ਜਾਂਦੀ ਹੈ, ਆਹ ਜਿਹੜੇ ਨਿੱਕੇ ਨਿੱਕੇ ਹਵਾ ਦੇ ਬੁੱਲੇ ਆਉਂਦੇ ਨੇ ਨਾ, ਇਹ ਬਿਮਾਰ ਕਰ ਸਕਦੇ ਨੇ। ਤੈਨੂੰ ਕਿਹਾ ਨਾ ਮੈਂ ਕੋਟ ਥੋੜ੍ਹਾ ਮੋਟਾ ਲੈ ਕੇ ਆਇਆ ਕਰ, ਅੰਦਰੋਂ ਤਾਂ ਵੈਸੇ ਉਹਨੂੰ ਕਦੀ ਠੰਡ ਅਤੇ ਕਦੀ ਗਰਮੀ ਇਸ ਗੱਲ ਦੀ। ਹੁਣ ਮੈਂ ਕਰਾਂ ਅਤੇ ਕਿਹਦੇ ਹੱਕ ਦੀ ਗੱਲ ਕਰਾਂ? ਅਤੇ ਥਾਣੇਦਾਰ ਨੇ ਫਿਰ ਦੁਬਾਰਾ ਉਸ ਵਿਅਕਤੀ ਨੂੰ ਪੁੱਛਿਆ, ਜੇਕਰ ਇਹ ਗੱਲ ਝੂਠ ਨਿਕਲੀ ਨਾ ਤਾਂ ਸਜ਼ਾ ਫਿਰ ਤੈਨੂੰ ਹੋਊਗੀ, ਕੁੱਤੇ ਨੂੰ ਨਹੀਂ। ਜਨਾਬ ਮੈਂ ਭਲਾ ਕਿਉਂ ਝੂਠ ਬੋਲਣਾ? ਅਤੇ ਹਾਂ ਚਲੋ ਠੀਕ ਆ, ਨਹੀਂ ਹੋਊਗਾ, ਇਹ ਉਹਨਾਂ ਦਾ ਕੁੱਤਾ, ਮੈਂ ਕੀ ਲੈਣਾ। ਇੰਨਾ ਕਹਿ ਕੇ ਉਹ ਵੀ ਭੀੜ ਦੇ ਵਿੱਚੋਂ ਪਿੱਛੇ ਖਿਸਕ ਗਿਆ। ਹੁਣ ਸਮਝ ਨਹੀਂ ਆਉਂਦੀ ਕਿ ਕੁੱਤਾ ਹੈ ਕਿਹਦਾ ਅਤੇ ਕਿਹਦਾ ਨਹੀਂ। ਇਹਨੇ ਨੂੰ ਭੀੜ ਦੇ ਵਿੱਚੋਂ ਇੱਕ ਹੋਰ ਆਵਾਜ਼ ਆਈ, ਜਨਾਬ ਉਹ ਜਨਰਲ ਸਾਹਿਬ ਦਾ ਲਾਂਗਰੀ ਜਾਂਦਾ, ਇਸ ਵੇਲੇ ਸਬਜ਼ੀ ਲੈਣ ਜਾਂਦਾ ਹੁੰਦਾ। ਓਏ ਚੱਲ ਆਵਾਜ਼ ਮਾਰ ਉਹਨੂੰ, ਸਿਪਾਹੀ ਨੂੰ ਹੁਕਮ ਦਿੱਤੇ ਅਤੇ ਲਾਂਗਰੀ ਨੂੰ ਆਵਾਜ਼ ਮਾਰ ਕੇ ਬੁਲਾ ਲਿਆ। ਉਹ ਇੱਧਰ ਵੇਖ, ਤੂੰ ਸਾਰਾ ਦਿਨ ਉਹਨਾਂ ਦੇ ਘਰ ਰਹਿੰਦਾ, ਆ ਪਛਾਣ ਭਲਾ ਜਨਰਲ ਸਾਹਿਬ ਦਾ ਕੁੱਤਾ? ਕਹਿਣ ਲੱਗਾ, ਜੀ ਨਹੀਂ, ਇਹ ਉਹਨਾਂ ਦਾ ਕੁੱਤਾ ਕਿੱਥੋਂ, ਉਹ ਇੱਦਾਂ ਦੇ ਕੁੱਤੇ ਥੋੜ੍ਹੀ ਰੱਖਦੇ ਨੇ। ਉਹਨਾਂ ਦਾ ਕੁੱਤੇ ਤਾਂ ਭੀੜ ਦੇ ਵਿੱਚੋਂ ਦੂਰੋਂ ਪਛਾਣੇ ਜਾਂਦੇ ਨੇ। ਅਤੇ ਦੋ ਚਾਰ ਲੰਮੀਆਂ ਲੰਮੀਆਂ ਉਹਨੇ ਸਿਫਤਾਂ ਦੇ ਵਿੱਚ ਛੱਡੀਆਂ। ਥਾਣੇਦਾਰ ਨੇ ਫਿਰ ਮੁੱਛ ਖੜੀ ਕੀਤੀ ਅਤੇ ਫਿਰ ਦੁਬਾਰਾ ਸਾਹੂਕਾਰ ਦੇ ਹੱਕ ਦੇ ਵਿੱਚ ਬੋਲਣ ਲੱਗੇ, ਬਸ ਫੈਸਲਾ ਹੋ ਚੁੱਕਾ, ਭਾਵੇਂ ਇਹ ਵੱਡੇ ਲੋਕਾਂ ਦਾ ਹੀ ਕੁੱਤਾ ਕਿਉਂ ਨਾ ਹੋਵੇ, ਭਾਵੇਂ ਜਨਰਲ ਸਾਹਿਬ ਦਾ ਹੀ ਕੁੱਤਾ ਕਿਉਂ ਨਾ ਹੋਵੇ, ਜੇ ਇੱਦਾਂ ਵਾਰਾ ਫਿਰਦਾ ਲੋਕਾਂ ਨੂੰ ਵੱਢੂਗਾ, ਉਹਨਾਂ ਦੇ ਲਹੂ ਕੱਢੂਗਾ, ਉਹਨਾਂ ਦੀਆਂ ਉਂਗਲਾਂ ਚਿਰੂਗਾ, ਅਤੇ ਫਿਰ ਉਹਨੂੰ ਕਿਲਾ ਕਿਉਂ ਜੀਣ ਦੇਣਾ। ਕੁੱਤਾ ਜਿਹਦਾ ਮਰਜ਼ੀ ਹੋਵੇ, ਫੈਸਲਾ ਹੋ ਚੁੱਕਾ। ਹਾਲੇ ਸ਼ਾਇਦ ਲਾਂਗਰੀ ਨੇ ਆਪਣੀ ਗੱਲ ਪੂਰੀ ਨਹੀਂ ਸੀ ਕੀਤੀ। ਕਹਿਣ ਲੱਗਾ, ਜਨਾਬ ਇਹ ਕੁੱਤਾ ਜਨਰਲ ਸਾਹਿਬ ਦੇ ਭਰਾ ਦਾ ਆ, ਉਹ ਕੱਲ੍ਹ ਰਾਤ ਹੀ ਤਾਂ ਆਏ ਨੇ। ਅਤੇ ਥਾਣੇਦਾਰ ਦੇ ਫਿਰ ਰੰਗ ਉੱਡ ਗਏ, ਓਏ ਤੁਸੀਂ ਤਾਂ ਮੈਨੂੰ ਬੰਦਲਾ ਕੇ ਰੱਖ ਦਿੱਤਾ, ਕਦੀ ਕੁੱਤਾ ਇਹਦਾ ਕਦੀ ਕੁੱਤਾ ਉਹਦਾ, ਚੱਲ ਇਹ ਤਾਂ ਦੱਸ ਜਨਰਲ ਸਾਹਿਬ ਦੇ ਭਰਾ ਕਿੰਨੇ ਕੁ ਦਿਨ ਰਹਿਣਗੇ ਇੱਥੇ, ਅਤੇ ਜੇ ਭਲਾ ਉਹਨਾਂ ਨੂੰ ਮਿਲਣਾ ਹੋਵੇ ਤਾਂ ਕੀ ਕਰ ਸਕਦੇ, ਦੱਸ ਉਹ ਕਿਹੜੇ ਟਾਈਮ ਟੈਲਨ ਦੇ ਲਈ ਨਿਕਲਦੇ ਨੇ। ਸ਼ਾਇਦ ਉਹ ਉਹਨਾਂ ਦਾ ਬੜਾ ਮਰੀਜ਼ ਸੀ ਅਤੇ ਸ਼ਾਇਦ ਉਹਨਾਂ ਨੂੰ ਤਰੱਕੀ ਦਵਾ ਸਕਦਾ ਸੀ। ਇੰਨਾ ਕਹਿੰਦੇ ਹੋਏ ਉਹ ਮਸਲਾ ਤਾਂ ਨਿਬੇੜਿਆ ਨਾ, ਲਾਂਗਰੀ ਨੂੰ ਬਾਹੋਂ ਫੜ ਕੇ ਹੌਲੀ ਹੌਲੀ ਭੀੜ ਨੂੰ ਚੀਰਦਾ ਥਾਣੇਦਾਰ ਇੱਕ ਪਾਸੇ ਨੂੰ ਨਿਕਲ ਗਿਆ। ਪਿੱਛੋਂ ਇੱਕ ਆਵਾਜ਼ ਆਈ, ਜਨਾਬ ਇਸ ਕੁੱਤੇ ਦਾ ਕੀ ਕਰਨਾ? ਓਏ ਤੁਹਾਨੂੰ ਨਹੀਂ ਪਤਾ ਕੁੱਤੇ ਦਾ ਕੀ ਕਰਨਾ? ਚਲੋ ਦੋ ਜਣੇ ਇਸ ਕੁੱਤੇ ਨੂੰ ਆਦਰ ਸਤਿਕਾਰ ਦੇ ਨਾਲ ਫੜੋ ਅਤੇ ਮੇਰੇ ਨਾਲ ਲੈ ਕੇ ਆਓ, ਜਨਰਲ ਸਾਹਿਬ ਦੇ ਭਰਾ ਦੇ ਘਰ ਦੇ ਕੇ ਆਉਣਾ। ਇਸ ਬੇਜ਼ਬਾਨ ਨੂੰ ਤੁਸੀਂ ਇੰਨੇ ਚਿਰ ਦਾ ਘੇਰ ਕੇ ਰੱਖਿਆ, ਪਤਾ ਨਹੀਂ ਕੀ ਹਾਲਾਤ ਹੋਣਗੇ ਵਿਚਾਰੇ ਦੇ, ਹੋ ਸਕਦਾ ਇਹਨੂੰ ਡਾਕਟਰੀ ਇਲਾਜ ਵੀ ਦੇਣਾ ਪਵੇ। ਅਤੇ ਨਾਲੇ ਸ਼ਾਹੂਕਾਰ ਸਾਹਿਬ ਤੁਸੀਂ ਤਿਆਰ ਰਹੋ, ਹੋ ਸਕਦਾ ਤੁਹਾਨੂੰ ਕੁੱਤੇ ਨੂੰ ਸਿਗਰਟ ਲਾਉਣ ਦੇ ਚੱਕਰ 'ਚ ਸਜ਼ਾ ਹੋ ਜਾਵੇ। ਇੰਨਾ ਕਹਿੰਦਾ ਥਾਣੇਦਾਰ ਉੱਥੋਂ ਖਿਸਕ ਗਿਆ। ਇਹ ਕਹਾਣੀ ਇਨਸਾਨ ਦੇ ਗੱਲ ਗੱਲ ਦੇ ਉੱਤੇ ਜਾਂ ਫਿਰ ਇੱਦਾਂ ਕਹਿ ਲਓ ਗਿਰਗਿਟ ਵਾਂਗੂ ਆਪਣੇ ਰੰਗ ਬਦਲਣ ਦੀ ਆ। ਆਪਾਂ ਹਮੇਸ਼ਾ ਵੱਡੇ ਦਾ ਨਾਂ ਸੁਣ ਕੇ ਇੱਦਾਂ ਹੀ ਕਰਦੇ ਹਾਂ। ਜਦੋਂ ਸਾਨੂੰ ਪਤਾ ਹੋਵੇ ਅੱਗੇ ਕੋਈ ਰੁਤਬੇ ਵਾਲਾ ਬੰਦਾ, ਤਾਂ ਉੱਥੇ ਫਿਰ ਦੁਨੀਆ ਉਸ ਹਿਸਾਬ ਦੇ ਨਾਲ ਗੱਲ ਕਰਦੀ ਹੈ। ਜਦੋਂ ਪਤਾ ਹੋਵੇ ਅੱਗੇ ਕੋਈ ਗਰੀਬ ਗੁਰਬਾ, ਤਾਂ ਫਿਰ ਆਪਾਂ ਝੱਟ ਆਪਣੇ ਬਿਆਨ ਬਦਲ ਲੈਂਦੇ। ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਜਿਹੜੀਆਂ ਸਾਨੂੰ ਸ਼ੀਸ਼ਾ ਵਿਖਾਉਂਦੀਆਂ ਨੇ ਇਨਸਾਨ ਦੇ ਅੰਦਰ ਕਿਹੜੇ ਕਿਹੜੇ ਰੰਗ ਨੇ, ਉਹ ਇਹਨਾਂ ਕਹਾਣੀਆਂ ਦੇ ਵਿੱਚੋਂ ਵੇਖ ਸਕਦਾ। ਸ਼ਾਇਦ ਆਪਾਂ ਇੱਕ ਦੂਸਰੇ ਪ੍ਰਤੀ ਲੋੜਾਂ ਦੇ ਨਾਲ ਪਰੁੱਚੇ, ਲੋੜਾਂ ਤੱਕ ਤਾਂ ਠੀਕ ਆ, ਪਰ ਜਦੋਂ ਇਹ ਲੋੜਾਂ ਅੱਗੇ ਵੱਧ ਕੇ ਰਿਸ਼ਵਤਾਂ ਤੱਕ ਪਹੁੰਚ ਜਾਂਦੀਆਂ ਨੇ, ਫਿਰ ਬੜਾ ਔਖਾ ਹੋ ਜਾਂਦਾ ਇਨਸਾਨ ਦੇ ਲਈ ਫੈਸਲਾ ਕਰਨਾ, ਅਤੇ ਬੜਾ ਔਖਾ ਹੋ ਜਾਂਦਾ ਉਹਨਾਂ ਦੇ ਲਈ ਜਿਹੜੇ
ਲੋਕਾਂ ਦੀ ਸੇਵਾ ਦੇ ਲਈ ਰੱਖੇ ਗਏ ਹੁੰਦੇ ਨੇ। ਸਰਕਾਰੀ ਨੌਕਰ ਉਹ ਹਮੇਸ਼ਾ ਇਹ ਵੇਖ ਕੇ ਤਾਂ ਫੈਸਲਾ ਨਹੀਂ ਕਰਦੇ ਕਿਹਦਾ ਕਸੂਰ ਆ ਅਤੇ ਕਿਹਦਾ ਨਹੀਂ। ਸਾਡੇ ਸਮਾਜ ਦੇ ਵਿੱਚ ਤਾਂ ਇਹ ਵੇਖ ਕੇ ਫੈਸਲਾ ਕੀਤਾ ਜਾਂਦਾ ਕਿਹਦਾ ਰੁਤਬਾ ਕਿੰਨਾ ਵੱਡਾ ਅਤੇ ਕਿੰਨਾ ਛੋਟਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਇਸ ਕਹਾਣੀ ਦੇ ਅਨੁਵਾਦ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾਉਂਦਿਆਂ ਦਰਮਿਆਨ ਕੁਛ ਉੱਚਨੀਆਂ ਹੋਏ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਇੱਕ ਵਾਰੀ ਫਿਰ ਤੋਂ ਦੱਸਦੀ ਕਿ ਕਹਾਣੀ ਸੀ ਐਂਟਮ ਚੈਕਅਪ ਦੁਆਰਾ ਲਿਖੀ ਗਈ ਦ ਚਮੇਲੀਅਨ। ਇਹ ਉਹ ਕਹਾਣੀਕਾਰ ਜਿਹਦੇ ਤੋਂ ਕਹਿੰਦੇ ਨੇ ਕਿ ਮੁਨਸ਼ੀ ਪ੍ਰੇਮ ਚੰਦ ਵੀ ਬੜੇ ਪ੍ਰਭਾਵਿਤ ਸੀ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਇੱਕ ਨਿੱਕੀ ਜਿਹੀ ਕਹਾਣੀ ਦੇ ਵਿੱਚ ਬਹੁਤ ਵੱਡਾ ਕੁਛ ਸਮਾ ਸਕਦਾ ਤਾਂ ਉਹ ਹੈ ਇਹ ਨਾਂ। ਆਸ ਕਰਦੇ ਹਾਂ ਕਿ ਇਹ ਤੁਸੀਂ ਵੀ ਪਸੰਦ ਕੀਤੀ ਹੋਏਗੀ। ਤੁਹਾਡਾ ਦਿਨ ਵਧੀਆ ਰਹੇ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ।

0: ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।

0: ਸਾਂਝੀ ਰੇਡੀਓ
1: ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
5: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ ਤੇ ਵਿਘਨ ਪੈਣਗੇ ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਵੇਖ ਲਓ ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ, ਅਤੇ ਆਓ ਫਿਰ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਵਾਅਦਾ ਕਰੋ ਕਿ ਜ਼ਰੂਰ ਹੱਸੋਗੇ। ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਹਾ ਹਾ ਹਾ ਹਲਕੀ ਜਿਹੀ ਖਾਂਸੀ ਹੋ ਗਈ।
0: ਕੋਈ ਨੀ, ਜਿੰਨੀ ਮਰਜ਼ੀ ਕਰੋ, ਚੱਲਦਾ ਵਾ ਮੌਸਮ ਹੀ ਏਦਾਂ।
1: ਮੌਸਮ ਤੋਂ ਕੋਈ ਨੀ ਬਚਿਆ ਬਈ,
0: ਮੌਸਮ ਹੀ ਏਦਾਂ ਦਾ ਵਾ।
1: ਭਾਵੇਂ ਕਿੰਨੀਆਂ ਹੀ ਦੈਵ ਸ਼ਕਤੀਆਂ ਹੋਣ ਤੁਹਾਡੇ ਕੋਲ, ਮੌਸਮ ਮੇਨ ਹੈ ਜੀ। ਕਿਵੇਂ ਹੋ ਭਾਈ, ਠੀਕ ਠਾਕ?
0: ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ?
1: ਆਲ ਗੁੱਡ। ਦੇਖਿਆ,
0: ਹੱਸਣਾ ਸੌਖਾ ਨਹੀਂ ਹੁੰਦਾ।
1: ਹਾਂ, ਹੱਸਣਾ ਸੌਖਾ,
0: ਹੱਸਣੇ ਸੇ ਖੰਘ ਆ ਜਾਤੀ ਹੈ।
1: ਖੰਘ ਆ ਜਾਤੀ ਹੈ,
0: ਹਾਂ, ਤੋ ਖੰਘ ਆ ਜਾਤੀ ਹੈ ਤੋ ਫਿਰ ਉਥੂ ਆ ਜਾਤਾ ਹੈ,
1: ਉਥੂ ਆ ਜਾਤਾ ਹੈ,
0: ਉਥੂ ਆਤਾ ਹੈ ਤੋ ਫਿਰ ਆਪ ਥੋੜੀ ਦੇਰ ਬੋਲ ਨਹੀਂ ਸਕਦੇ।
1: ਹਾਂ, ਫਿਰ ਬੰਦਾ ਸੋਚਦਾ ਹੈ ਮੈਂ ਕਾਹਾ ਕਰੂੰ।
0: ਹਾਂ, ਫਿਰ ਥੋੜੀ ਦੇਰ
1: ਕਿਆ ਕਰੂੰ,
0: ਇੱਕ ਘੂਟ ਪਾਣੀ ਭਰਤੇ ਪੀਤੇ ਹੈ।
1: ਹਾਂ,
0: ਤੇ ਫਿਰ ਤਿਆਰ ਹੋਤੇ ਹੈ ਤੋ ਉਤਨੀ ਦੇਰ ਮੈਂ ਹਮ ਬੱਚੋਂ ਕਿਸੇ ਚੁਟਕਲਾ ਸੁਣਤੇ ਹੈ।
1: ਹਾਂ, ਜੇ ਬਾਤ ਬਹੁਤ ਸਹੀ ਕੀ ਹੈ, ਗਲੀ ਕਸੂਤੀ ਬਾਤ ਕਰੀ ਸੀ।

0: ਠੀਕ ਹੈ, ਤੁਸੀਂ ਠੀਕ ਹੋ?
1: ਹਾਂ ਅਸੀਂ ਵੀ ਠੀਕ ਹਾਂ।
2: ਬੈਸਟ,
1: ਤੁਸੀਂ ਸੁਣਾਓ, ਆਈਸਕ੍ਰੀਮ ਖਾਧੀ ਕਿ ਨਹੀਂ?
2: ਉਹ ਹੋਈ ਨਹੀਂ ਸਰ ਜੀ,
0: ਠੰਡ ਚ ਨਹੀਂ ਖਾਏ ਦੀ ਅਸ ਤਾਂ।
1: ਹਾਂ ਇਹ ਕੰਮ ਸਿਆਣੀ ਹੈ ਕੁੜੀ,
2: ਇਸ ਗੱਲੋਂ ਠੀਕ,
1: ਇਸ ਕੰਮ ਸਿਆਣੀ। ਮੰਮੀ ਕਵੇ ਵੀ ਨਾ, ਹਾਂ ਜ਼ੋਰ ਵੀ ਲਾਉਂਦੀ ਰਵੇ
2: ਕਿ ਆਈਸਕ੍ਰੀਮ ਖਾ,
1: ਤਾਂ ਵੀ ਨਹੀਂ ਨੇ
0: ਮੂੰਹ। ਤੁਹਾਨੂੰ ਮੈਂ ਹੋਰ ਕੁਝ ਦੱਸਣਾ।
1: ਹਾਂ ਜੀ।
0: ਕਿ ਰਾਤ ਮੈਂ ਨਾ ਮੂੰਗੀ ਦੀ ਦਾਲ ਬਣਾਈ ਆ, ਤੇ ਅਸੀਂ ਅੱਜ ਖਾਣੀ ਹੈ ਕਿਉਂਕਿ ਮੰਮਾ ਅੱਜ ਬੀਜ਼ੀ ਨੇ, ਤੇ ਫਿਰ ਬਣਨਾ ਨਹੀਂ ਕੁਛ ਨੂੰ ਸਬਜ਼ੀ ਦਾਲ, ਫਿਰ ਰੋਟੀਆਂ ਤਾਂ ਅਸੀਂ ਮਿੰਟੇ ਪਕਾ ਲੈਣੇ ਆ।
1: ਓਏ
2: ਕੀ ਬਾਤ ਹੈ, ਬੱਲੇ ਬੱਲੇ ਕੀ ਬਾਤਾਂ ਨੇ, ਐਨਰਜੀ ਕਰਤੀ ਹਾਈ। ਮੈਨੂੰ ਵੀ ਆਟਾ ਲਿਆ ਕੇ ਦੋ, ਮੈਂ ਵੀ ਗੁੱਜਾ ਬਣਾ ਕੇ।
1: ਮੰਨਾ ਤੁਸੀਂ ਆਪੇ ਬਣਾ ਲੈਂਦੇ ਰੋਟੀ ਕਿ ਮੰਮਾ ਬਣਾ ਕੇ ਦਿੰਦੇ?
0: ਅਸੀਂ ਆਪੇ ਬਣਾ ਲੈਣੇ ਆ।
1: ਅਸੀਂ ਮਤਲਬ ਪਾਪਾ?
2: ਨਹੀਂ, ਅਸੀਂ ਦੇ ਅੰਦਰ ਕੌਣ ਕੌਣ ਆਂਦਾ ਬਈ?
0: ਨਹੀਂ, ਮੈਂ ਤੇ ਫਤਿਹ, ਮੈਂ ਤੇ ਫਤਿਹ।
1: ਅੱਛਾ ਤੁਸੀਂ ਰੋਟੀ ਬਣਾ ਲੈਂਦੇ ਹੋ?
2: ਅੱਛਾ ਬੱਲੇ,
0: ਹਾਂਜੀ
1: ਸੱਚੀ?
0: ਹਾਂਜੀ।
1: ਜਾ ਗਾ ਕੁੜੀਏ ਸੱਚੀ?
0: ਹਾਂਜੀ, ਮੇਰੇ ਕੋਲ ਤੇ ਨਾਲੇ ਮੈਨੂੰ ਤਾਂ ਚੌਲ ਵੀ ਆਉਂਦੇ ਆ, ਭੁਰਜੀ ਵੀ ਆਉਂਦੀ ਆ। ਮੰਮਾ ਮੈਨੂੰ ਕਹਿੰਦੇ ਆ ਕਿ ਆਂਡਿਆਂ ਦੇ ਵੀ ਬਣਾ ਸਕਦੀ ਆ, ਤੇ ਪਨੀਰ ਦੇ, ਬਸ ਆਂਡੇ ਤੇ ਪਨੀਰ ਨੂੰ ਸਵੈਪ ਕਰਨਾ ਹੁੰਦਾ।
1: ਮੰਨਤ ਇੰਨੀ ਤੂੰ ਕੁੜੀਏ, ਇੰਨੀ ਇੰਟੈਲੀਜੈਂਟ ਤੂੰ ਹੈ, ਇੰਨੀ ਸੱਚੀ ਕੁੜੀ। ਮੰਨਤ ਦੇ ਹੱਥਾਂ ਦੀ ਫਿਰ ਰੋਟੀ ਖਾਈਏ ਕਿਸੇ ਦਿਨ ਜਾ ਕੇ। ਮੰਨਤ ਦੇ ਹੱਥਾਂ ਦੀ ਰੋਟੀ ਖਾ ਕੇ ਉਹਨੇ ਭਲਾ ਕਿੱਦਾਂ ਦੀ ਬਣਾਉਂਦੀ ਹੈ ਹੈ? ਜੇ ਸੱਚੀ ਬਣਾਤੀ ਨਾ ਮੰਨਤ ਤੂੰ ਰੋਟੀ,
0: ਫਤਿਹ ਵੀ ਗੋਲ ਗੋਲ ਬਣਾ ਦਿੰਦਾ।
1: ਅੱਛਾ ਫਤਿਹ ਵੀ ਬਣਾ ਲੈਂਦਾ,
2: ਕੰਪੀਟੀਸ਼ਨ ਹੋ ਜਾਊਗਾ ਨਾ। ਮੈਂ ਫਤਿਹ ਦੀ ਬਣਾਈਆਂ ਖਾ ਲਾਂਗਾ, ਤੁਸੀਂ ਮੰਨਤ ਦੇ, ਆਪਾਂ ਫਿਰ ਕੰਪੇਅਰ ਕਰ ਲਾਂਗੇ ਬਈ ਕਿ ਕਿਹਦੀ ਜ਼ਿਆਦਾ ਗੋਲ ਬਣੀ ਰੋਟੀ।
0: ਜੇ ਤੁਸੀਂ ਦੋਨਾਂ ਨੇ ਇੱਕ ਮੇਰੀ ਖਾ ਲਈ ਇੱਕ ਫਤਿਹ ਦੀ ਖਾ ਲਈ, ਤਾਂ ਫਿਰ ਤੁਹਾਨੂੰ ਪਤਾ ਗੁਜੇ ਐਡਡ ਖਾ ਲਈ ਤਾਂ ਫਿਰ ਨਹੀਂ ਪਤਾ
1: ਲੱਗਣਾ। ਉਹਨਾਂ ਨਾ ਹੋਵੇ ਵੀ ਇਹ ਇੰਨੀ ਸਵਾਦ ਰੋਟੀ ਬਣਾਉਂਦੇ ਹੋਣ ਵੀ ਫਿਰ ਸਾਡਾ ਆਪਣੇ ਘਰ ਦੀ ਰੋਟੀ ਖਾਣ ਨੂੰ ਜੀ ਨਾ ਕਰੇ।
2: ਹਾਂ ਤਾਂ ਫਿਰ ਮੰਨਤ ਬਣਾ ਕਰੂਗੀ, ਅਸੀਂ ਹਰ ਵਾਰੀ ਕਹਿ ਰਿਹਾ ਕਰਾਂਗੇ ਮੰਨਤ ਨੂੰ ਇਹ ਰੋਟੀ ਖਾਣ ਦਾ ਜੀ ਅੱਜ ਹੈ।
1: ਪਰ ਰੋਜ਼ ਥੋੜੀ ਵਿਚਾਰੀ ਬਣਾ ਸਕਦੀ, ਸਕੂਲ ਵੀ ਜਾਂਦੀ,
2: ਸਕੂਲ ਵੀ ਜਾਣਾ, ਟਫ ਲਾਈਫ।
1: ਪਰ ਇਹਦੇ ਕੋਲ ਸਿੱਖ ਲਾਂਗੇ ਨਾ ਆਪਾਂ, ਇਹਦੇ ਕੋਲ ਕਵਾਂਗੇ ਵੀ ਸਾਡੀ ਵੋਟੀਆਂ ਨੂੰ ਵੀ ਸਿਖਾ ਦੇ।
2: ਹਾਂ
1: ਹੈ ਮੰਨਤ,
2: ਇਹ ਠੀਕ ਹੋ ਗਿਆ।
0: ਹਾਂਜੀ
1: ਹੈ ਨਾ, ਥੋੜੇ ਜਿਹੇ ਟਿਪਸ ਤੁਸੀਂ ਦੇ ਦਿਓ ਨਾ।
2: ਫੀਸ ਵਗੈਰਾ ਤਾਂ ਨਹੀਂ ਨਾ ਕੋਈ?
1: ਹੂੰ,
2: ਫੀਸ ਵਗੈਰਾ ਤਾਂ ਨਹੀਂ ਕੋਈ?
1: ਫੀਸ ਨਹੀਂ, ਪਰ ਸਰਪ੍ਰਾਈਜ਼ ਤੇ ਦੇਣਾ ਹੀ ਪੈਣਾ ਨਾ।
2: ਹਾਂ ਕੁਝ ਨਾ ਕੁਝ ਤਾਂ
1: ਟੀਚਰ ਨੂੰ ਫਿਰ ਕੁਝ ਨਾ ਕੁਝ ਤੇ ਦੇਣਾ ਹੀ ਪੈਣਾ।
2: ਨਹੀਂ ਇਹ ਵੀ ਗੱਲ ਠੀਕ ਹੈ, ਇਹ ਵੀ ਗੱਲ ਠੀਕ
0: ਹੈ।
1: ਓਕੇ ਓਕੇ ਚਲ ਕੀ ਸੁਣਾਓਗੇ ਫਿਰ ਸੱਚੀ ਧੀ, ਕੀ ਸੁਣਾਉਂਗੀ?
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਹਾਂਜੀ।
0: ਪੱਪੂ ਸੰਤੇ ਨੂੰ ਗਿਫਟ, ਉਹ ਜਿਹੜਾ ਵੈਡਿੰਗ ਕਾਰਡ ਸੀਗਾ ਉਹਦੇ ਉੱਤੇ ਲਿਖਿਆ ਸੀਗਾ ਕਿ ਬਰਾਊਨ ਟਾਈ ਪਾ ਕੇ ਆਇਓ। ਜਦੋਂ ਮੈਂ ਉੱਥੇ ਵਿਆਹ ਤੇ ਗਿਆ ਉੱਥੇ ਸਾਰਿਆਂ ਨੇ ਸ਼ਰਟਾਂ ਪੈਂਟਾਂ ਪਾਈਆਂ ਸੀਗੀਆਂ, ਸੀਆਂ ਨਾਲ ਟਾਈਆਂ ਦੇ। ਸੰਤਾ
1: ਬੜੇ ਦਿਨਾਂ ਬਾਅਦ ਬੇਹੋਸ਼ ਕੀਤਾ ਸੰਤਾ ਕੁੜੀਏ ਹੈ ਨੀ? ਮੰਨਤ ਨੀ ਮੰਨ ਮੰਨਤ, ਤੁਹਾਨੂੰ ਆਵਾਜ਼ ਆਉਂਦੀ ਵਾਪਸ?
0: ਹਾਂਜੀ।
1: ਹੈ ਕਿੰਨੀ ਕੁ?
0: ਥੋੜੀ ਥੋੜੀ।
1: ਤੁਸੀਂ ਮੇਰੀ ਹੈਲਪ ਕਰੋਗੇ ਫਿਰ?
0: ਹਾਂਜੀ।
1: ਬਿਜ਼ੀ ਹੋ? ਤੁਸੀਂ ਮੈਨੂੰ ਦੱਸਿਓ, ਤੁਸੀਂ ਮੈਨੂੰ ਦੱਸੋ ਵੀ ਆਵਾਜ਼ ਹਟ ਗਈ ਹੈ ਕਿ ਨਹੀਂ ਅੜੀ?
0: ਠੀਕ ਆ।
1: ਹੈ
0: ਹਟ ਗਈ, ਹਟ ਗਈ ਹੁਣ ਵਾਪਸ।
1: ਚਲੋ ਥੈਂਕ ਯੂ, ਥੈਂਕ ਯੂ ਫਿਰ। ਚਲੋ ਫਤਿਹ ਨਾ ਕਰਾਓ ਫਿਰ ਗੱਲ।
0: ਠੀਕ,
1: ਸਤਿ ਸ੍ਰੀ ਅਕਾਲ ਫਤਿਹ ਜੀ।
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰੇ ਜੀ।
1: ਉਹ ਸਤਿ ਸ੍ਰੀ ਅਕਾਲ। ਗੋਲ ਗੋਲ ਰੋਟੀਆਂ ਬਣਾ ਲੈਂਦੇ ਓਏ,
2: ਭੁਰਜੀ ਵੀ ਨਾਲੇ।
0: ਰਾਤ ਮੈਂ ਹੀ ਬਣਾਈਆਂ ਸੀ ਸਾਰੀਆਂ, 10 ਰੋਟੀਆਂ ਬੇਲੀਆਂ ਸੀ ਮੈਂ।
1: ਯਾਰ
2: ਕਿਆ ਬਾਤ ਹੈ
1: ਫਤਿਹ, ਮੈਨੂੰ ਤਾਂ ਪਤਾ ਹੀ ਨਹੀਂ ਯਾਰ ਤੂੰ ਏਡਾ ਇੰਟੈਲੀਜੈਂਟ ਬੰਦਾ।
2: ਵੈਰੀ ਟੈਲੈਂਟਡ।
0: ਹੂੰ, ਮੈਂ ਰੋਟੀਆਂ ਫਲਿੱਪ ਨਹੀਂ ਕੀਤੀਆਂ, ਮੰਮਾ ਨੇ ਕੀਤੀਆਂ ਸੀ, ਪਰ ਫਲਿੱਪ ਮੈਨੂੰ ਕਰਨੀਆਂ ਹੁੰਦੀਆਂ ਨੇ।
1: ਆਹੋ ਫਲਿੱਪ ਨਹੀਂ ਕੀਤੀਆਂ, ਪਰ ਤੁਸੀਂ ਵੇਲ ਤੇ ਲਈਆਂ ਨਾ,
2: ਮੇਨ ਕੰਮ ਹੀ ਉਹ ਹੈ।
1: ਹੋਰ ਤੁਹਾਨੂੰ ਪਤਾ ਵੱਡੀਆਂ ਵੱਡੀਆਂ ਵੋਟੀਆਂ ਨੂੰ ਵੀ ਨਹੀਂ ਆਉਂਦੀਆਂ ਇਦਾਂ।
2: ਹੂੰ, ਫਲਿੱਪ ਹਰ ਕੋਈ ਕਰ ਲੈਂਦਾ।
0: ਬੁਲਾਡਾ ਭਾਈ ਜੀ ਦੇ ਨਾਲ ਆਏ ਕਹਿੰਦੇ ਸੀਗੇ,
1: ਹੂੰ
0: ਸੱਚੀ ਸੱਚੀ ਬੁਲਾਡੇ ਥੰਮੀ ਨਹੀਂ ਹੁੰਦੀਆਂ ਹੁੰਦੀਆਂ, ਮੈਂ ਸਿਖਾਉਂਗਾ ਤੁਹਾਨੂੰ।
1: ਅੱਛਾ ਤੁਸੀਂ ਓਕੇ, ਦੀਦੀ ਨੂੰ ਹੁੰਦੀਆਂ ਗੋਲ ਨਹੀਂ ਆਉਂਦੀਆਂ?
2: ਓਕੇ
1: ਚਲੋ ਠੀਕ ਆ ਫਿਰ।
0: ਹਾਂ
2: ਆਪਾਂ
1: ਏਦਾਂ ਕਰੀਏ, ਆਪਾਂ ਜਦੋਂ ਤੁਹਾਨੂੰ ਟਰਮ ਬ੍ਰੇਕ ਹੋਣੀ ਆ ਨਾ, ਉਦੋਂ ਆਪਾਂ ਇੱਕ ਵਰਕ

0: शॉप ला लेने हैं,
1: बेस्ट
0: चपाती वर्कशॉप।
1: हाँ
2: ठीक है, मैं तुम्हें सिखा दूंगा रोटी बनानी।
0: चल ठीक है यार, आप एक प्रोग्राम रखांगे, वो च तुही आटा लेके आ जाओ।
2: ठीक है,
0: फतेह दा शेफ
1: गोल रोटी स्पेशलिस्ट।
0: हाँ आप ओदा नाम रखांगे फतेह, आप ओदा नाम रखांगे फतेह दा फैश।
2: मैं एक क्वेश्चन तुम दसना वा ते एक पूछना वा।
0: हाँ जी हाँ जी,
2: पहला पूछदा वीर जी, तू ठीक है? ना खंग हुई या?
1: हाँ मैं ठीक है भाई, काफी काफी फर्क है हुन अग्गे नालो। कोई दवाई है तुहाडे कोल, दसो ज्यादा छेती ठीक हो जा।
2: सारा
0: कुछ ही पता है।
1: वेरी गुड वेरी गुड।
2: ਮੈਂ ਜਿਹੜੀ ਦੱਸਣੀ ਸੀ ਕੱਲ ਸੀ, ਮੈਂ ਤੇ ਮੇਰੇ ਫਰੈਂਡ ਨੇ ਉਹ ਡਿਟੈਂਸ਼ਨ ਬਹੁਤ ਰਹੀ ਜਾਂਦਾ, ਸਾਨੂੰ ਕੋਈ ਦਵਾਲ ਅਵਾਰਡ ਮਿਲ ਸਕਦੀ ਹੈ ਕਿਉਂਕਿ ਅਸੀਂ ਰਬਿਸ਼ ਪਿਕਅਪ ਕਰਦੇ ਹਾਂ, ਤੇ ਜੇ ਉਹ ਮੇਰੇ ਫਰੈਂਡ ਨੂੰ ਮਿਲ ਗਈ ਤਾਂ ਟੀਚਰ ਨੇ ਬਹੁਤ ਹੈਰਾਨ ਹੋਣਾ।
0: ਵਾਹ ਫਿਰ ਤੇ ਨਜ਼ਾਰੇ ਯਾਰ, ਤੁਸੀਂ ਇੰਨਾ ਕੁਛ ਕਰੀ ਜਾਂਦੇ ਜਾਂ ਅਸੀਂ ਇੱਥੇ ਬਹਿ ਕੇ ਘਰ ਨੂੰ ਚੱਲ ਜਾਂਦੇ ਹਾਂ।
1: ਸਹੀ ਗੱਲ ਆ, ਹੀ ਕੀਤੀ ਅਸੀਂ ਚੁਟਕਲੇ ਸੁਣ ਕੇ ਜਾਈ ਜਾਂਦੇ।
0: ਹੋਰ ਕੀ,
2: ਅਸੀਂ ਦਰਖਤਾਂ ਦੇ ਵਿੱਚ ਜਾ ਕੇ ਲੈ ਕੇ ਆਉਂਦਾ ਹੀ ਕੂੜਾ, ਟੀਚਰ ਕੇ ਸਾਡੇ ਪ੍ਰਿੰਸੀਪਲ ਕਹਿੰਦੇ ਹੀ ਲੈ ਕੇ ਆ ਸਕਦੇ ਅਸੀਂ।
0: ਵੈਲ ਡਨ, ਵੈਲ
1: ਗੁੱਡ, ਦੈਟ ਇਜ਼ ਸੋ ਗੁੱਡ।
0: ਬੀਬੇ ਪੋਤੇ ਤੁਸੀਂ ਕੀ ਸੁਣਾਓਗੇ ਫਿਰ ਦਰਖਤਾਂ ਦੇ ਵਿੱਚੋਂ ਦੀ?
2: ਅੱਜ ਮੈਂ ਸੁਣਾਉਂਗਾ ਇੱਕ ਵਰਜਾਰਤ।
0: ਹਾਂਜੀ ਸੁਣਾਓ ਫਿਰ।
2: ਮੇਰੇ ਚ ਤਿੰਨ ਅੱਖਰ, ਮੇਰੇ ਨਾਮ ਚ ਤਿੰਨ ਅੱਖਰ ਨੇ, ਜੇ ਇੱਕ ਕੱਟੀਏ ਤਾਂ ਦਾਨ ਬਣਿਆ।
0: ਹੈਂ,
1: ਇੱਕ ਕੱਟੀਏ ਤਾਂ ਦਾਨ ਬਣਿਆ?
2: ਜੇ ਮੂਰੇ ਵਾਲਾ ਕੱਟੀਏ ਫਿਰ ਦਾਨ ਬਣ ਜਾਂਦਾ।
0: ਅੱਛਾ, ਤੇ ਤਿੰਨ ਅੱਖਰ ਨੇ
1: ਖਾਨਦਾਨ।
2: ਹਾਂਜੀ,
0: ਮੂਰੇ ਵਾਲਾ ਇੱਕ ਇੱਕ।
1: ਅੱਛਾ ਇੱਕ,
0: ਹਾਂ ਵਿਧਾਨ,
1: ਵਿਧਾਨ
2: ਨਹੀਂ,
0: ਹਾਂ ਮੈਦਾਨ।
1: ਰੱਖੀ ਕਾਕਾ, ਸਾਡੇ ਕੋਲ ਤੈਨੂੰ ਹੈ ਨੀ, ਸਾਡੇ ਕੋਲੋਂ ਨੀ ਨਿਕਲਣੇ।
0: ਥੈਂਕ ਯੂ ਬਦੇ, ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਅਰਨਮ, ਉਸ ਤੋਂ ਬਾਅਦ ਫਿਰ ਤੇਗ, ਤੁਹਾਡੀ ਵਾਰੀ। ਹਾਂਜੀ ਅਰਨਮ ਕੀ ਹਾਲ ਹੈ?
3: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਅਰਨਮ?
3: ਵਧੀਆ, ਤੁਹਾਡਾ ਕਿੱਦਾਂ ਹੈ?
0: ਬਹੁਤ ਵਧੀਆ
1: ਵਧੀਆ।
0: ਅਰਨਵ ਦੀ ਵੇਖੀ ਸਪੈਸ਼ਲਿਟੀ ਇਹ, ਅਗਲਾ ਪਾਸਾ ਕੱਟ ਹੀ ਜਾਂਦਾ, ਬੜਾ ਸ਼ਾਰਟਕਟ ਵਾਰਦਾ,
1: ਸਕੂਲ ਵੀ ਜਾਣਾ, ਟੈਨਸ਼ਨ ਬੜੀ।
0: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ ਹੈ ਅਰਨਵ, ਇਹ ਤੇ ਬੜੀ ਬੜੀ ਸਪੈਸ਼ਲਿਟੀ ਤੁਹਾਡੀ।
3: ਹਾਂਜੀ
0: ਹੈ ਨਾ, ਤੁਹਾਨੂੰ ਹੋਰ ਹੋਰ ਕਦੇ ਕਿਹਾ ਕਿਸੇ ਨੇ ਇੱਦਾਂ?
3: ਨਹੀਂ
0: ਹੈ ਵੀ ਯਾਰ ਤੂੰ ਅੱਧਾ ਕੁ ਕੱਟ ਹੀ ਜਾਂਦਾ ਵਿੱਚੋਂ,
1: ਇੰਟਰਸਟ ਘੱਟ ਜਾਂਦਾ ਗੱਲ ਕਰਦੇ ਕਰਦੇ।
0: ਵੈਰੀ ਗੁੱਡ, ਕੀ ਸੁਣਾਓਗੇ ਅੱਜ?
3: ਅੱਜ ਸੁਣਾਉਂਗੇ ਇੱਕ ਬਜਾਰਤ।
0: ਓਕੇ,
3: ਉਹ ਕਿਹੜੀ ਚੀਜ਼ ਹੈ ਜਿਹੜੀ ਰਾਤ ਨੂੰ ਰੋਂਦੀ ਆ ਤੇ ਸਵੇਰੇ ਪਿਆਰ ਨਾਲ ਸੁਣਦੀ ਆ?
0: ਅੱਛਾ, ਰਾਤ ਨੂੰ ਰੋਂਦੀ ਆ
1: ਤੇ ਸਵੇਰੇ ਪਿਆਰ
3: ਨਾਲ ਸੁਣਦੀ ਆ?
0: ਸਵੇਰੇ ਪਿਆਰ ਨਾਲ ਸੌਂਦੀ ਆ, ਹੈ ਇਹ ਕਿਹੜੀ ਚੀਜ਼ ਆ?
1: ਇਹ ਤਾਂ ਬਈ
0: ਹੈ,
1: ਮਤਲਬ
0: ਇਹ ਕਿਹੜੀ ਚੀਜ਼ ਆ?
1: ਮੁਸ਼ਕਿਲ ਆ।
0: ਹਾਂ,
1: ਕਿਸੇ ਰਾਤ ਰਾਤ ਕਟਾਪਾ ਚੜਿਆ ਹੋਵੇ ਤੇ ਰੋਊਗਾ ਹੀ, ਰੋ ਰੋ ਕੇ ਬੰਦਾ ਫਿਰ ਸੋ ਜਾਂਦਾ, ਸਵੇਰ ਪੈ ਜਾਂਦੀ ਕਈਆਂ ਨੂੰ।
0: ਇਹ ਪਤਾ ਨਹੀਂ ਕਿਹੜੀ ਹੋ ਭਾਈ, ਤੁਸੀਂ ਦੱਸ ਦਿਓ ਫਿਰ।
3: ਨੇਰੇ ਚ ਯੂਜ਼ ਕਰਦੇ ਆਪਾਂ ਨੂੰ
0: ਤੁਹਾਡੀ ਵਾਰੀ ਆ, ਸਤਿ ਸ਼੍ਰੀ ਅਕਾਲ। ਉਸ ਬਾਰੇ ਨਾਜ਼ ਤੁਸੀਂ ਰੈਡੀ ਰਹੋ ਤੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਆ? ਸਾਡਾ ਵੀ ਠੀਕ
1: ਆ, ਬੈਸਟ।
0: ਅੱਜ ਤੇ ਘਰੇ ਲੱਗਦੇ ਹੋਲੇ?
2: ਹਾਂਜੀ, ਆਪਾਂ ਹਜੇ ਛਤਰੀ
0: ਰੱਖੀ ਹੁੰਦੀ ਆ ਗਰਾਜ ਚ ਜੁੱਤੀਆਂ ਵੀ ਹੋਣੀਆਂ ਨਾ ਦੇਸੀ ਜੁੱਤੀਆਂ ਸਾਰੀਆਂ ਗਰਾਜ ਚ ਪਾਰਕ ਕਰਦੇ ਆ ਗੱਡੀ ਤੇ ਬਾਹਰ ਹੁੰਦੀ
1: ਸਹੀ ਗੱਲ ਜੀਵਨ ਦੀ ਸੱਚੀ
0: ਹੈ ਨਾ ਦੇਖ ਹਾਂਜੀ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਣਾ ਗੀਤ
0: ਓ ਵਾਹ ਸੁਣਾਓ ਫਿਰ
1: ਸਵੇਰੇ ਸਵੇਰੇ ਜਵਾਈਆਂ ਨੂੰ ਸਾਰਿਆਂ ਨੂੰ
0: ਥੈਂਕ ਯੂ ਪੁੱਤ ਅਤੇ ਬੜਾ ਸੋਹਣਾ ਸੀ
1: ਵਿਸ਼ੇਸ਼
0: ਗੱਲਬਾਤ ਹੋ ਗਈ ਓਹੋ ਪਤਾ ਨੀ ਕੀ ਗੱਲ ਹੋਈ ਅੱਜ ਮੇਰੀ ਉਂਗਲ ਨੂੰ ਵਾਰ ਵਾਰ ਕੱਟਣ ਵਾਲੇ ਤੇ ਵੱਜੀ ਜਾਂਦੀ ਸੀ ਹੈ
1: ਬੈਡ ਉਂਗਲ
0: ਅੱਜ ਮੇਰੀ ਉਂਗਲ ਨੂੰ ਕੁਛ ਹੋਇਆ ਤੇਗ
1: ਵੈਰੀ ਬੈਡ ਉਂਗਲ ਜੀ ਵੈਰੀ ਬੈਡ
0: ਮੈਨੂੰ ਏਦਾਂ ਲੱਗੀ ਜਾਂਦਾ ਜਿੱਦਾਂ ਉਹ ਕਹਾਣੀ ਵਿਚਲੇ ਕੁੱਤੇ ਨੇ ਮੇਰੀ ਉਂਗਲ ਵੱਢੀ ਹੁੰਦੀ ਹੈ ਨਾ ਤੇ ਮੈਂ ਵਾਰ ਵਾਰ ਆਪਣੀ ਉਂਗਲ ਵੇਹਨਾ ਹਾਂ ਤੇ ਉਹ ਫੋਨ ਤੇ ਵੱਜ ਜਾਂਦੀ ਸੀ ਅਨੋਇੰਗ ਜੀ ਉਂਗਲ ਹੋਈ ਹੈ ਥੈਂਕ ਯੂ ਪੁੱਤ
2: ਥੈਂਕ ਯੂ ਹੈਵ ਅ ਨਾਈਸ
0: ਥੈਂਕ ਯੂ ਤੇ ਇਸ ਤੋਂ ਬਾਅਦ ਵਾਰੀ ਆ ਰਿਨਾਜ਼ ਦੀ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਰਿਨਾਜ਼ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਅੰਕਲ ਜੀ ਐਨ ਅੰਕਲ ਜੀ ਅੰਕਲ ਐਂਡ ਐਨ ਅੰਕਲ
1: ਐਂਡ ਐਨ ਅੰਕਲ ਮੇਰੀ ਵਾਰੀ ਸਹੀ ਗ੍ਰੈਮਰ ਯੂਜ਼ ਕੀਤੀ ਰੱਖੋ ਕੁੜੀ
0: ਰਿਨਾਜ਼ ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ ਕੀ ਲਿਆਇਓ ਫਿਰ ਅੱਜ ਠੰਡ ਠੰਡ ਦੇ ਵਿੱਚ ਮੰਮੀ ਨੂੰ ਪਤਾ ਮੰਮੀ ਨੂੰ ਪਤਾ ਕਿ ਪਤਾ ਤੁਹਾਨੂੰ ਕੀ ਪਾਇਆ
2: ਵਾਈਟ
0: ਕੇ ਰੈਡ ਕਿਹੜੀ ਸੌਸ
2: ਰੈਡ
0: ਰੈਡ ਪਾ ਓਕੇ
1: ਰੈਡ ਬੈਸਟ ਹੁੰਦਾ
0: ਵਿੱਚ ਸਬਜ਼ੀਆਂ ਪਾ ਕੇ ਕਿ ਕੱਲੀ ਸੌਸ ਹੀ ਬਸ
2: ਸਬਜ਼ੀਆਂ
0: ਚਲੋ ਫਿਰ ਤਾਂ ਥਾਸ ਤੂੰ ਜਾਓ ਫਿਰ
1: ਆ ਜਾਓ ਫਿਰ ਜੇ ਨਾ ਹੋਇਆ ਅੰਕਲ ਜੀ ਪਰਸਨਲੀ ਫੜਾ ਕੇ ਜਾਣਗੇ
0: ਜਾਓ ਨਾ ਹੋਇਆ ਨਾ ਤੇ ਮੰਮੀ ਅੱਜ ਉੱਥੋਂ ਕਰ ਦਿਓ ਕੀ ਹੁੰਦਾ ਉਹ ਸਕੂਲ ਜਿਹੜਾ ਆਰਡਰ
1: ਹਾਂ
0: ਕੁੜੀ ਦਾ ਜੀ ਕਰਦਾ ਅੱਜ ਪਾਸਤਾ
1: ਖਾਣਾ ਅੱਜ ਪਾਸਤਾ ਜੀ ਇਹ ਤਾਂ ਲਾਈਵ ਗੱਲ ਹੋ ਗਈ ਔਨ ਏਅਰ
0: ਠੀਕ ਹੈ ਰਨਾਜ਼ ਫਿਰ ਬਣ ਜੂਗੀ ਨਾ ਗੱਲ ਅੱਜ
1: ਚੁਟਕਲਾ
0: ਬਰਸ਼ ਕਰਨ ਡਿਆ ਪਹਿਲਾਂ ਹੈ ਰੇ ਨਾਲ ਪਹਿਲਾਂ ਕਿੱਥੇ ਸੀ ਬਰਸ਼ ਕਰਦਾ ਸੀ ਚੁਟਕਲਾ
2: ਰੋਣ
1: ਨਾਲ ਕਿਹੜਾ ਹੋਮਵਰਕ ਘੱਟ ਜਾਣਾ
0: ਅੱਛਾ
1: ਇਹ ਤਾਂ ਬੜੇ ਸਾਲਾਂ ਦੀ ਤਰਾਸਦੀ ਹੈ
0: ਥੈਂਕ ਯੂ ਬਤੂ
1: ਥੈਂਕ ਯੂ
0: ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ
2: ਤੁਸੀਂ ਕੀ ਹਾਲ ਹੋ
0: ਅਸੀਂ ਠੀਕ ਹਾਲ
1: ਹੈ ਠੀਕ ਹਾਲ ਨੇ
2: ਠੀਕ ਹੈ
0: ਹਾਂ ਤੁਸੀਂ ਕੀ ਹਾਲ
2: ਹੋ
0: ਅਸੀਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਤੁਹਾਨੂੰ ਪਤਾ ਅੱਜ ਫਤਿਹ ਵੀਰ ਜੀ ਨੇ ਰੋਟੀ ਬਣਾਈ ਸਾਡੇ ਲਈ ਤੁਹਾਨੂੰ ਉਹਦੀ ਰੋਟੀ ਬਣਾਉਣੀ ਅੱਛਾ ਪੇੜਾ ਕਰਨਾ ਆਉਂਦਾ ਓਕੇ ਓਕੇ
1: ਇੱਥੇ ਤੱਕ ਤਾਂ ਪਹੁੰਚ ਗਏ
0: ਹਾਂ ਕਿੰਨੇ ਪੇੜੇ ਕਰ ਲੈਂਦੇ ਹੋ ਦੋ ਪੇੜੇ ਓਕੇ ਵਾਹ ਤੁਸੀਂ ਤੇ ਫਿਰ ਵਾਹਵਾ ਹੀ ਕੰਮ ਕਰ ਲੈਂਦੇ ਜੇ ਤੁਸੀਂ ਹੈ
2: ਇੱਕ ਅਸੀਸ ਦਾ ਇੱਕ ਮੇਰਾ
0: ਅੱਛਾ ਇੱਕ ਅਸੀਸ ਇੱਕ ਵੀਰ ਦਾ ਤੇ ਇੱਕ ਤੁਹਾਡਾ ਆਪਣਾ ਤੇ ਮੰਮੀ ਪਾਪਾ ਦਾ
2: ਨਹੀਂ
0: ਮੰਮੀ ਪਾਪਾ ਦਾ ਨਹੀਂ
1: ਆਪੇ ਵੇਖਣ ਫਿਰ ਹੈ
2: ਨਹੀਂ
0: ਓਹੋ ਚਲੋ ਉਹ ਆਪਣੀ ਆਪੇ ਬਣਾਉਣ ਇਹ ਵੀ ਕੰਮ ਠੀਕ ਹੈ ਯਾਰ ਉਹਨਾਂ ਨੇ ਖਾਣੀ ਆ ਤੇ ਉਹ ਆਪਣੀ ਆਪੇ ਬਣਾਉਣ
1: ਬਿਲਕੁਲ ਠੀਕ ਗੱਲ ਹੈ
0: ਹੈ
2: ਪੁੱਛਦੇ
0: ਆ ਬਈ ਉਹਨੂੰ ਕੀ ਸੁਣਾਓਗੇ ਫਿਰ
2: ਬੋਲੀ ਚੂੜੀਆਂ
0: ਅੱਛਾ ਬੋਲੀ ਚੂੜੀਆਂ ਓਕੇ ਕੀ ਬੋਲੀ ਚੂੜੀਆਂ
2: ਬੋਲੇ ਕੰਗਣਾ ਹਾਂ ਮੈਂ ਹੋ ਗਈ ਫੇਰ ਸਾਜਣਾ
1: ਟਿੰਗ ਟਿੰਗ ਟਿੰਗ
2: ਫੇਰ ਬਿੰਦੂ ਦੀਨ ਲੱਗਦ ਮੈਟ ਮਗਿਆ ਸੋਣੀਏ
0: ਲੈ ਜਾ
1: ਸੋਣੀਏ
0: ਲੈ ਜਾ ਲੈ ਜਾ
1: ਓ
0: ਕਿੰਨੇ ਸਾਲ ਹੋ ਗਏ ਨਾ ਲੈ ਕੇ ਨਹੀਂ ਜਾਂਦਾ
1: ਸਹੀ ਗੱਲ ਹੁਣ ਤਾਂ ਵੱਖੋ ਵੱਖਰੀ ਥਾਂ ਤੇ ਵਿਆਹ ਗਏ ਪਰ ਫੇਰ ਵੀ ਗਾਣਾ ਗਾਣਾ ਹਜੇ ਵੀ ਚੱਲ ਓ ਬੱਲੇ ਬੱਲੇ
0: ਲੈ ਜਾ ਲੈ ਜਾ ਥੈਂਕ ਯੂ
2: ਅਸੀਸ ਨਾਲ ਗੱਲ ਕਰੋ
0: ਹਾਂਜੀ
1: ਹਾਂਜੀ ਕਰਾਓ
0: ਸਤਿ ਸ਼੍ਰੀ ਅਕਾਲ ਮਾਨੂੰ ਬਿੱਲੀ
2: ਤੁਸੀਂ ਠੀਕ ਹੋ ਮਾਲੋ
0: ਬੱਲੇ ਹਾਂਜੀ ਹਾਂਜੀ
1: ਠੀਕ ਹੈ ਠੀਕ ਹੈ
0: ਮੁੰਡੇ ਇਦਾਂ ਦੇ ਹੁੰਦੇ ਹਾਂਜੀ
1: ਹਾਂ ਪੀ ਪੂ ਲਈ ਤੁਸੀਂ ਦੱਸੋ ਤਿਆਰ ਤਿਉਰ ਹੋ ਗਏ ਸਕੂਲ ਵਾਸਤੇ ਓ ਵੈਰੀ ਗੁੱਡ
0: ਹੈ ਹਾਂ ਪਿੰਨੀ ਖਾਧੀ ਹਾਂਜੀ
1: ਹਾਂ ਖਾਧੀ ਖਾਧੀ ਖਾਧੀ
0: ਸਾਡੀ ਪਿੰਨੀ ਪਤਾ ਐਡੀਲੇਡ ਤੋਂ ਓ ਇੱਕ ਪਿੰਨੀ ਖਾਧੀ ਐਡੀਲੇਡ ਤੋਂ ਸਪੈਸ਼ਲ ਪਿੰਨੀ ਆਈ ਸਾਡੀ
1: ਕਿਆ ਬਾਤਾਂ ਨੇ
0: ਹੋਰ ਇੰਟਰ ਸਟੇਟ ਤੋਂ ਪਿੰਨੀ ਆਈ ਸਾਡੀ
1: ਟੋਲ ਵੀ ਵਾਧੂ ਹੀ ਲੱਗਾ ਹੈ
0: ਹੋਰ ਹੋਰ ਕੀ ਤੁਸੀਂ ਤੇ ਸਾਨੂੰ ਦਿੱਤੀ ਨੀ ਪਿੰਨੀ ਮਾਨੂੰ ਬਿੱਲੀ ਕਿੰਨੀ ਵਾਰੀ ਕਿਹਾ ਤੁਸੀਂ ਕਦੋਂ ਮੈਂ ਆਪਦੇ ਘਰੇ ਤੇ ਜਾਂਦਾ ਰੋਜ਼ ਯਾਰ
1: ਨਹੀਂ ਇਹ ਗੱਲ ਸੱਚੀ ਹੈ ਮੈਂ ਵੇਖਿਆ ਕਿੰਨੀ ਵਾਰੀ ਜਾਂਦੇ ਘਰ ਆਪਣੇ
0: ਤੁਹਾਨੂੰ ਕੀ ਲੱਗਦਾ ਮੈਂ ਆਪਦੇ ਘਰੇ ਨਹੀਂ ਜਾਂਦਾ
1: ਪੱਕੀ
0: ਗੱਲ ਆ ਚਲੋ ਠੀਕ ਆ ਫਿਰ ਮੈਂ ਅੱਜ ਹੀ ਆ ਜਾਣਾ ਫਿਰ ਫਿਫਟੀ ਪਿੰਨੀ ਰੈਡੀ ਰੱਖਿਓ ਥੈਂਕ ਯੂ ਥੈਂਕ ਯੂ ਸੀਸ ਕੀ ਸੁਣਾਉਣਾ ਤੁਸੀਂ
2: ਐਲਮੰਡ
0: ਹੈ ਆਲਮੰਡ
1: ਆ ਕੀ ਹੈ ਬਈ
0: ਹੈ
2: ਐਨੀਮਲ
0: ਐਨੀਮਲ
1: ਐਨੀਮਲ ਅੱਛਾ ਸੁਣਾਓ ਫਿਰ
2: ਤੁਸੀਂ ਪੰਜਾਬੀ ਮੈਂ ਹਿੰਦੀ ਦੇ
0: ਹੈ
2: ਤੁਸੀਂ ਇੰਗਲਿਸ਼ ਹੈ ਮੈਂ ਪੰਜਾਬੀ ਕੇ
0: ਅੱਛਾ ਇੰਗਲਿਸ਼ ਅਸੀਂ ਇੰਗਲਿਸ਼ ਤੇ ਤੁਸੀਂ ਪੰਜਾਬੀ
2: ਹਾਂਜੀ
0: ਓਕੇ
1: ਅੱਛਾ
0: ਫਿਰ
2: ਹਾਥੀ ਹਾਥੀ
1: ਹਾਥੀ ਹੋ ਗਿਆ
2: ਇੰਗਲਿਸ਼ ਦੇ ਹਾਥੀ
1: ਨੂੰ ਕਹਿੰਦੇ ਐਲੀਫੈਂਟ ਇਦਾਂ ਹੀ ਹੈ ਇਹੀ ਖੇਡ
2: ਹਾਂਜੀ
0: ਹਾਂ ਵਾਹ
2: ਸ਼ੇਰ ਨੂੰ ਕੀ ਕਹਿੰਦੇ ਸ਼ੇਰ
0: ਸ਼ੇਰ ਨੂੰ ਕੀ ਕਹਿੰਦੇ ਦੱਸੋ
1: ਲਾਇਨ
0: ਓਏ
1: ਹੋਰ ਅਗਲਾ ਦੱਸੋ
0: ਹੋਰ
2: ਕੁੱਤੇ ਜਰਾਬਰ ਨੂੰ ਕੀ ਕਹਿੰਦੇ ਜਰਾਬਰ
0: ਨਾ ਜੈਬਰੇ ਨੂੰ ਕੀ ਕਹਿੰਦੇ ਜੈਬਰੇ
1: ਜੈਬਰੇ ਨੂੰ ਤਾਂ ਜੈਬਰਾ ਹੀ ਕਹਿੰਦੇ ਆ ਬਈ
0: ਹੈ
1: ਉਹਨੂੰ ਜ਼ੈਬਰਾ ਕਹਿੰਦੇ ਆ
0: ਹਾਂਜੀ ਤੁਸੀਂ ਦੱਸੋ ਡੋਗੀ ਨੂੰ ਕੀ ਕਹਿੰਦੇ ਆ
2: ਕੁੱਤਾ
0: ਤੁਹਾਨੂੰ ਤੇ ਸਾਰਾ ਕੁਛ ਹੀ ਪਤਾ ਤੁਸੀਂ ਦੱਸੋ ਰੈਬਿਟ ਨੂੰ ਕੀ ਕਹਿੰਦੇ ਆ ਕੀ
1: ਖਰਗੋਸ਼
0: ਵਾਹ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਮਾਨੂ ਬਿੱਲੀ ਤੇ ਮਾਨੂ ਬਿੱਲੀ ਭਰਿਆ ਮੇਲਾ ਛੱਡਿਆ ਚੰਗਾ ਇਸ ਤੋਂ ਪਹਿਲਾਂ ਕੋਈ ਔਖਾ ਔਖਾ ਜਿਹਾ ਆਵੇ ਕੋਈ
1: ਮੈਂ ਇਹ ਸੋਚ ਰਿਹਾ
0: ਥੈਂਕ ਯੂ ਤਵਨੀਤ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਜੀ
1: ਹਾਂਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ
2: ਠੀਕ ਆ
0: ਕੀ ਕਰੀ ਜਾਂਦੇ ਹੋ
2: ਤੁਸੀਂ ਸੁਣਾਓ
0: ਅਸੀਂ ਠੀਕ ਆ
1: ਬੈਸਟ
0: ਤੁਹਾਡੀ ਸਿਹਤ ਕਿੱਦਾਂ ਹੁਣ
2: ਠੀਕ ਆ
0: ਓਕੇ ਗੁੱਡ ਹੋ ਗਿਆ ਫਿਰ ਤੇ
1: ਵੈਰੀ ਗੁੱਡ
2: ਤੇ ਮੈਂ ਟਰੈਕਟਰ ਦੇਖਿਆ
0: ਹੈ
2: ਸਕੂਲ ਜਾਂਦੇ ਸੀ
0: ਟਰੈਕਟਰ
2: ਟਰੈਕਟਰ ਦੇਖਿਆ
0: ਅੱਛਾ ਕਿੱਥੇ
1: ਓਕੇ ਇਹ ਕਿੱਥੇ ਦਿਸ ਗਿਆ
2: ਆਪਣੇ ਬਲੇਜ ਦੇ ਥੱਲੇ
0: ਅੱਛਾ ਅੱਛਾ ਉਹ ਚੱਲੇ ਹੋਣੇ ਮੰਡੀ ਚੱਲੇ ਹੋਣੇ ਪੁੱਤੋ
1: ਅੱਛਾ ਇੱਥੇ ਵੀ
0: ਹਾਂ ਤੇ ਇੱਥੇ ਵੀ ਜਾ ਹੀ ਸਕਦੇ
1: ਹਾਂ ਨਹੀਂ ਗੱਲ ਤਾਂ ਠੀਕ
0: ਉਹ ਸਬਜ਼ੀ ਲੈ ਕੇ ਚੱਲਿਆ ਹੋਣਾ ਟਰੱਕ
1: ਹਾਂ ਇੱਦਾਂ ਹੀ ਆ
0: ਇੱਦਾਂ ਓਕੇ ਓਕੇ ਤੇ ਕੀ ਸੁਣਾਓਗੇ ਫਿਰ
2: ਇੱਕ ਬੋਲੀ
0: ਓਕੇ
1: ਓਕੇ
2: ਵਾਲੀ ਬਰਸੀ ਕੱਟਰ ਗਿਆ ਸੀ ਵਾਲੀ ਬਰਸੀ ਕੱਟਰ ਗਿਆ ਸੀ ਕੱਟ ਕੇ ਲੈਂਦੇ ਲੂ
0: ਥੋੜੀ ਥੋੜੀ ਮੈਂ ਵਿਗੜੀ ਤੂੰ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਟਿੰਗ ਲਿੰਗ ਲਿੰਗ ਲਿੰਗ ਲਿੰਗ ਛਾਵਾ ਛਾਵਾ ਛਾਵਾ ਛਾਵਾ ਛਾਵਾ ਚਾਕ ਦੇ ਢੋਲੀਆ ਥੈਂਕ ਯੂ
1: ਥੈਂਕ ਯੂ
0: ਨੈਕਸਟ ਕਿਹਦੀ ਵਾਰੀ ਆ ਓਕੇ ਕਿਹੜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਦੀਦੀ ਵਧੀਆ
2: ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ
1: ਬਹੁਤ ਵਧੀਆ
0: ਹੁਣ ਜਾ ਰਹੇ ਸਕੂਲ ਅੱਜ
2: ਹਾਂਜੀ
0: ਓਕੇ ਠੀਕ ਹੈ ਹੁਣ ਤੇ ਨੀ ਵਗਦਾ ਵਗਦਾ ਨੱਕ
2: ਨਹੀਂ
0: ਓ ਚਲੋ ਚੰਗੀ ਗੱਲ ਹੈ
1: ਗੁੱਡ ਹੋਇਆ ਫਿਰ ਤੇ
0: ਗੁੱਡ ਹੋ ਗਿਆ ਫਿਰ
2: ਖਾਂਸੀ
0: ਆਉਂਦੀ ਆ ਓਕੇ ਚਲੋ ਇੱਕ ਏਦਾਂ ਕਰੋ
1: ਚਲ ਜਾ
0: ਇੱਕ ਖਾਂਸੀ ਦੀ ਪੁੜੀ ਪਾ ਦਿਓ ਸਰ
1: ਠੀਕ ਡਨ ਹੋ ਗਿਆ
0: ਇਹ ਜਿਹੜੀ ਪੁੜੀ ਆ ਨਾ ਇਹ ਤੁਸੀਂ ਹਨੀ ਦੇ ਨਾਲ ਖਾਣੀ ਆ
1: ਓਕੇ
0: ਤਿੰਨ ਦਿਨ ਖਾ ਕੇ ਤੇ ਫਿਰ ਦੁਬਾਰਾ ਦੱਸਿਓ
1: ਡਨ ਹੋ ਗਿਆ ਚਾਕਲੇਟ ਵਗੈਰਾ
2: ਮੈਂ ਸ਼ਹਿਦ ਤੇ ਕਾਲੀ ਵਿੱਚ ਪਾ ਕੇ ਖਾਂਦੇ
0: ਹਾਂ ਬਸ ਉਹ ਵੈਰੀ ਗੁੱਡ ਫਿਰ ਗੁੱਡ ਹੋ ਗਿਆ ਤੇ ਫਿਰ ਤੇ ਹਾਂ ਫਿਰ ਤੇ ਤੁਹਾਨੂੰ ਠੀਕ ਹੋ ਜਾਣਾ ਤੁਸੀਂ ਚਾਟੀ
2: ਹਾਂਜੀ
0: ਕੀ ਸੁਣਾਓਗੇ ਫਿਰ ਸ਼ਹਿਦ ਖਾ ਕੇ
2: ਇੱਕ ਬੋਲੀ
0: ਹਾਂਜੀ
2: ਮਾਮੀ ਨੱਚੇ ਮਾਸੀ ਨੱਚੇ ਮਾਮੀ ਨੱਚੇ ਮਾਸੀ ਨੱਚੇ ਸ਼ਰਾਬ ਬੋਲੀਆ ਪਾਵੇ ਸ਼ਰਾਬ ਬੋਲੀਆ ਪਾਵੇ ਪੂਆ ਇੰਜ ਗਰੇਵੇ ਪਾ ਦੜੰਗੇ ਲਾਵੇ ਪੂਆ ਇੰਜ ਦੜੰਗੇ ਲਾਵੇ
0: ਪੂਆ ਇੰਜ ਦੜੰਗੇ
2: ਲਾਵੇ
0: ਪੂਆ ਇੰਜ
2: ਦੜੰਗੇ ਲਾਵੇ
0: ਨੀ ਪੂਆ ਇੰਜ ਫੂਫੂ ਫੂਫੂ ਫੂਫੂ ਫੂਫੂ ਫੂਫੂ ਨੀ ਪੂਆ ਫੂਫੂ ਥੈਂਕ ਯੂ ਹਾਂ ਮਾਸੀ ਸ਼ਾਵਾ ਸ਼ਾਵਾ ਭੂਆ ਬੱਲੇ ਬੱਲੇ
1: ਦੋਨੋਂ ਪਾਸੇ ਠੀਕ ਰੱਖਣਾ ਪੈਂਦਾ ਕੰਮ ਵੈਰੀ ਗੁੱਡ
0: ਥੈਂਕ ਯੂ
1: ਥੈਂਕ ਯੂ
2: ਵੀਰ ਜੀ ਦਾ ਗੱਲ ਕਰ ਲਓ
0: ਅੱਛਾ ਪਹਿਲਾਂ ਕੌਣ ਸੀ ਮੈਨੂੰ ਲੱਗਾ ਸ਼ੁਰੂ ਚ ਹੀ ਲੰਘ ਗਿਆ ਵੀਰ ਜੀ
2: ਲਿਆਓ
0: ਵੀਰ ਜੀ ਨਾਲ ਗੱਲ ਕਰਾ, ਉਹਨੂੰ ਮੈਂ ਇੱਕ ਸੀਕ੍ਰੇਟ ਦੱਸਣਾ ਵਾ।
4: ਹੈਪੀ ਹੈਪੀ ਕਰਦੀ ਹੈ ਸੈਡ ਸੈਡ ਮੁੰਡੇ ਨੂੰ।
0: ਹੈਲੋ ਵੀਰ ਜੀ, ਹੈਲੋ,
4: ਲੈ ਸਾਡੇ ਨਾਲ ਕਾਹਦਾ ਰੋਸਾ ਯਾਰ।
0: ਵੀਰ ਜੀ ਜਿੰਦਾਬਾਦ, ਵੀਰ ਜੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ
2: ਵੀਰ ਜੀ। ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ੍ਰੀ ਅਕਾਲ, ਤੁਹਾਨੂੰ ਇੱਕ ਸੀਕ੍ਰੇਟ ਦੱਸਾਂ ਮੈਂ।
2: ਹਾਂਜੀ,
0: ਜਿਹੜਾ ਰੇਡੀਓ ਤੇ ਲਾਸਟ ਵਿੱਚ ਆਉਂਦਾ ਹੁੰਦਾ ਨਾ, ਉਹ ਫਸਟ ਹੁੰਦਾ।
2: ਨਹੀਂ
0: ਤੇਰੀ ਮੇਰੀ ਕੱਟੀ, ਵੱਡੀ ਦੀਦੀ ਦੇ ਦੰਦ ਕੱਟਣ ਲੱਗਾ। ਓਕੇ, ਵੱਡੀ ਦੀਦੀ ਦਾ ਕਸੂਰ ਹੈ ਅੱਜ?
2: ਹਾਂਜੀ, ਵੱਡੀ ਦੀਦੀ ਬਲਸ਼ ਨਹੀਂ ਕਰਦੇ।
4: ਇਹ ਦੇਖ ਬਈ, ਇਸ ਤਰ੍ਹਾਂ ਲਾਸਟ ਵਾਰੀ ਤਾਂ ਏਦਾਂ ਨੀ ਕਰੀਦਾ ਹੁੰਦਾ।
0: ਓਹੋ,
4: ਅਗਲੀ ਵਾਰ ਤੋਂ ਨਾ ਹੱਥ ਪੁੱਠਾ ਕਰਿਆ ਕਰੋ।
0: ਨਾਰਾਜ ਹੋ ਜਾਂਦੀ ਆ। ਓਏ ਹੋਏ, ਕੋਈ ਨੀ, ਕੱਲ ਗੱਲ ਕਰਾਂਗੇ ਆਪਾਂ, ਠੀਕ ਆ? ਥੈਂਕ ਯੂ। ਕਰਦੇ ਐਵਰੀ ਡੇ, ਇੱਕ ਜਾਣੇ ਨੂੰ ਪਹਿਲਾਂ ਮਿਲੂਗੀ ਤੇ ਜਿਹਨੂੰ ਅੱਜ ਪਹਿਲਾਂ ਮਿਲੀ ਆ ਉਹਨੂੰ ਕੱਲ ਨੀ ਪਹਿਲਾਂ ਮਿਲੂਗੀ, ਏਦਾਂ ਕਰ ਲਈਏ।
4: ਇਹ ਬੈਟਰ ਹੈ ਬਈ,
0: ਹੈ ਨਾ? ਜਿੱਦਾਂ ਕੱਲ
2: ਬਾਬਾ ਲਾਈਕ ਵੱਡੀ ਦੀਦੀ, ਮੈਂ ਲਾਈਕ ਮੈਂ ਵੱਡੀ ਦੀ ਛੋਟੀ ਦੀਦੀ, ਫਿਰ ਵੱਡੀ ਦੀ ਮੈਂ,
0: ਹਾਂ
2: ਵੱਡੀ ਦੀ ਛੋਟੀ ਦੀ, ਫਿਰ ਮੈਂ, ਫਿਰ ਛੋਟੀ ਦੀ ਵੱਡੀ ਦੀਦੀ ਗੱਡੀ ਦੇਖੀ, ਵਾਈਟ ਗੱਡੀ, ਕਲੀਨ ਸੀਗੀ।
0: ਓਕੇ ਓਕੇ ਓਕੇ, ਚਲੋ ਗੁੱਡ ਹੈ, ਤੁਸੀਂ ਵੀ ਕਰ ਲੋ ਕਲੀਨ ਕੇ।
2: ਹਾਂਜੀ
0: ਹਾਂ, ਤੁਸੀਂ ਵੀ ਜਾ ਕੇ ਕਰ ਲਿਓ, ਜਿਹੜਾ ਜਿਹੜਾ ਫਸਟ ਆਇਆ ਨਾ ਉਹ ਗੱਡੀ ਕਲੀਨ ਕਰੂਗਾ, ਹੈਨਾ? ਅੱਜ ਜਿਹੜਾ ਫਸਟ ਆਇਆ ਉਹ ਗੱਡੀ ਕਲੀਨ ਕਰੂਗਾ, ਗੱਡੀ ਬੱਲੇ ਬੱਲੇ, ਗੱਡੀ ਸ਼ਾਵਾ
4: ਸ਼ਾਵਾ ਸ਼ਾਵਾ।
0: ਥੈਂਕ ਯੂ ਥੈਂਕ ਯੂ
4: ਥੈਂਕ ਯੂ।
0: ਇਹ ਮਸਲਾ ਰੋਜ਼ ਹੀ ਪੈ ਜਾਂਦਾ ਯਾਰ ਨਵਾਂ,
4: ਇਹ ਪੰਗਾ ਹੈ।
0: ਆਹ ਐਂਟਰਟੇਨਮੈਂਟ ਹੁੰਦੀ ਹੈ ਜਦੋਂ ਤਿੰਨ ਕੁ ਜਾਣੇ ਆਉਣ ਐਟਲੀਸਟ, ਹੈ ਨਾ? ਨਹੀਂ ਤਾਂ ਆਹ ਐਂਟਰਟੇਨਮੈਂਟ ਹੋ ਹੀ ਨਹੀਂ ਸਕਦੀ ਕਦੀ ਵੀ।
4: ਹਾਂ ਇਹ ਗੱਲ ਸਹੀ ਹੈ,
0: ਇਹ ਮਿਸਿੰਗ ਹੁੰਦਾ ਵਾ ਇਹ ਫੈਕਟਰ, ਹੈ ਨਾ? ਅਤੇ ਆਪਣਾ ਵਿਰਕ ਸਾਹਿਬ ਕਿੱਥੇ ਚੱਲ ਗਏ ਤੁਸੀਂ? ਅਸੀਂ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਜੀਨ ਤੇ ਪੈਂਟ ਸ਼ਰਟਾਂ ਪਾ ਕੇ ਤੇ ਤੁਸੀਂ ਜਿਹੜੀ ਜੈਕਟ ਪਾ
4: ਕੇ, ਹਾਂ
0: ਜੀਨ ਵਾਲੀ ਪੈਂਟ, ਪਿੰਡਾਂ ਚ ਇਦਾਂ ਹੀ ਕਹਿੰਦੇ ਆ। ਆਹੋ ਵੇਖਿਆ, ਫਿਰ ਸਾਨੂੰ ਸਾਰਾ ਪਤਾ ਹੁੰਦਾ ਵਾ ਕਿੱਥੇ ਕਿੱਥੇ
4: ਕਿੱਥੇ ਕਿੱਥੇ ਕੁੜੀਏ।
0: ਉਹ ਕੁੜੀਏ ਤੂੰ ਜਿੱਥੇ ਜਾਨੀ ਨਾ ਟੋਰਾਂ ਟੂਰਾਂ ਕੱਢ ਕੇ
4: ਸਾਨੂੰ ਸਭ ਖਬਰਾਂ
2: ਸੁਣਦੀ ਹੁੰਨੀ ਆ।
0: ਹੈ ਹਾਏ,
2: ਗੱਲਾਂ ਮੈਂ ਸੁਣਦੀ ਹੁੰਨੀ
0: ਆ। ਓ ਤੂੰ ਸਾਡੀਆਂ ਗੱਲਾਂ ਸੁਣਦੀ ਆ?
2: ਹਾਂਜੀ,
0: ਇਹ ਤਾਂ ਮੈਂ
2: ਕਰਦਾ ਹੀ ਨਾਲੇ ਮੈਂ ਸੁਣਨੂੰ ਪਿੰਨੀ ਆ ਨਾ 1 ਮਿਲੀਅਨ ਆ ਦੋ
0: 1 ਮਿਲੀਅਨ ਪਿੰਨੀਆਂ
4: ਬੱਲੇ ਫਿਰ ਤਾਂ ਬਿਜ਼ਨਸ ਸ਼ੁਰੂ ਕਰ ਲਾਂਗੇ ਬਾਹਰੋਂ
0: ਬਾਹਰ। ਓਏ ਹੋਏ, ਫਿਰ ਤਾਂ ਮੈਂ ਪਿੰਨੀਆਂ ਦਾ ਬੈੱਡ ਬਣਾ ਕੇ ਨਾ, ਫਿਰ ਮੈਂ ਪਿੰਨੀਆਂ ਦਾ ਬੈੱਡ ਬਣਾ ਕੇ ਤੇ ਫਿਰ ਮੈਂ ਪਤਾ ਕੀ ਕਰਨਾ, ਮੈਂ ਪਿੰਨੀਆਂ ਦਾ ਬੈੱਡ ਬਣਾ ਕੇ ਤੇ ਉਹਦੇ ਉੱਤੇ ਸੋਇਆ ਕਰਨਾ।
4: ਸੋਚਿਆ
0: ਹੀ ਨਹੀਂ। ਫਿਰ ਕੀ ਕਰਾਂਗੇ ਪਿੰਨੀਆਂ ਦਾ, ਇੰਨੀਆਂ ਪਿੰਨੀਆਂ ਦਾ
2: ਤੁਸੀਂ ਸ਼ੇਅਰ ਕਰ ਲਓ।
0: ਓਹੋ, ਫਿਰ ਏਦਾਂ ਕਰੋ ਤੁਸੀਂ ਨਾ ਮੈਨੂੰ ਪਹਿਲਾਂ ਦੱਸ ਦਿਓ ਮਹੀਨਾ ਕੁ, ਫਿਰ ਮੈਂ ਇੱਕ ਵੇਅਰ ਹਾਊਸ ਮੈਂ ਉਹਨਾਂ ਚਿਰ ਅਰੇਂਜ ਕਰ ਲੂੰਗਾ। ਇੰਨੀਆਂ ਪਿੰਨੀਆਂ ਘਰ ਚ ਤੇ ਆਉਣੀਆਂ ਨੀ,
4: ਘਰ ਚ ਤਾਂ ਆਉਣੀਆਂ ਨੀ,
2: ਘਰ ਚ ਆ ਜਾਣਗੀਆਂ। ਮੇਰੇ ਘਰ ਚ ਤਾਂ 1 million ਤੋਂ ਬਹੁਤ ਜ਼ਿਆਦਾ ਆ ਜਾਣਗੀਆਂ।
0: ਅੱਛਾ, ਜਾਂ ਫਿਰ ਇਦਾਂ ਕਰਾਂਗੇ ਆਪਾਂ ਗੱਡੀ ਬਾਹਰ ਖਲਾਰਿਆ ਕਰਾਂਗੇ।
4: ਨਹੀਂ, ਇਹਨਾਂ ਵਾਲੀ ਸਟੋਰ ਕਰ ਦਿੰਦੇ ਨਾ, ਲੈ ਜਾਇਆ ਕਰਾਂਗੇ ਜਦੋਂ ਸਾਡੇ ਵੱਲ ਮੁੱਕ ਗਈਆਂ, ਆਪਣੇ ਕੋਲ ਜਗ੍ਹਾ ਨੀ।
0: ਹਾਂ, ਇਹ ਵੀ ਹੋ ਸਕਦਾ।
2: ਤੁਹਾਡੇ ਕੋਲ ਜਗ੍ਹਾ ਨੀ ਹੁੰਦੀ, ਤੁਸੀਂ ਆਪਦੇ ਗੁਆਂਢੀਆਂ ਨੂੰ ਦੇ ਦਿਓ।
0: ਹਾਂ, ਗਵਾਂਢੀ ਸਾਡੇ ਚਾਈਨੀਜ਼ ਹੈ ਨਾ, ਉਹਨਾਂ ਨੂੰ ਪਤਾ ਨਹੀਂ ਨਾ ਲੱਗਣਾ, ਪਤਾ ਨਹੀਂ ਨਾ।
4: ਏਦਾਂ ਕਰਦੇ ਹਾਂ, ਇਹ ਵੀ ਕੋਸ਼ਿਸ਼ ਕਰਦੇ ਹਾਂ, ਟਰਾਈ ਕਰਦੇ ਹਾਂ ਨਾ, ਵੱਖਰੀ ਵੱਖਰੀ ਐਥਨੀਸਿਟੀ ਦੇ ਲੋਕਾਂ ਨੂੰ ਪਿੰਨੀ ਟਰਾਈ ਕਰਾਉਂਦੇ ਹਾਂ।
0: ਆਹੋ,
4: ਸਹੀ ਕਿ ਨਹੀਂ,
2: ਇਕੱਲੇ ਪੰਜਾਬੀ ਬੰਦਿਆਂ ਨੂੰ ਦੇਣੀਆਂ।
0: ਹਾਂ, ਪੰਜਾਬੀ ਪਿੰਨੀਆਂ ਬਣਾਈਆਂ ਉਹਨਾਂ ਨੇ।
4: ਅੱਛਾ, ਫਿਰ ਹੁਣ ਚਾਈਨੀਜ਼ ਬੰਦੇ ਨੂੰ ਫਿਰ ਪੰਜਾਬੀ ਕਰਨਾ ਪਊਗਾ ਪਹਿਲੇ, ਜਾਂ ਫਿਰ ਹੈ
0: ਕਰਾਇਆ ਦੇ ਦਾਂਗੇ ਪਿੰਨੀ ਦਾ।
4: ਬਹੁਤ ਵਧੀਆ ਗੱਲ ਹੈ, ਇਹ ਬੈਸਟ ਹੋ ਗਿਆ।
0: ਉਹਨਾਂ ਕਹੋਗੇ ਕਿਰਾਇਆ ਲੈ ਲਓ ਤੁਸੀਂ ਤੇ ਸਾਡੀ ਮਿਲੀਅਨ ਪਿੰਨੀ ਰੱਖ ਲਓ ਤੁਸੀਂ।
4: ਚਲੋ, ਸਾਡਾ ਤਾਂ ਹੁਣ ਮਸਲਾ ਹੱਲ ਹੋ ਗਿਆ, ਮਿਲੀਅਨ ਪਿੰਨੀ ਰੱਖਣ ਦਾ।
0: ਜਾਂ ਫਿਰ ਏਦਾਂ ਕਰਾਂਗੇ ਆਪਾਂ ਨਾ, ਪਿੰਨੀ ਦਾ ਗੀਰਾ ਲਾ ਲਾਂਗੇ ਪਿੰਨੀਆਂ ਦਾ।
4: ਵਾਹ,
2: ਮੈਨੂੰ ਤਾਂ ਨੀ ਪਤਾ ਹੁਣ ਕੀ ਕਰ ਲਿਓ, ਸੋਡੇ ਪਿੰਨੀਆਂ ਤੁਸੀਂ ਕਰੋ ਡੇ ਕਰਨਾ
4: ਤੁਸੀਂ। ਹਾਂ, ਉਹ ਅਗਲੀ ਦਾ ਕੰਮ ਹੈ ਤਿਆਰ ਕਰਕੇ ਰੱਖਣਾ ਹੈ ਨਾ ਉਹਨਾਂ। ਤੁਸੀਂ ਦੱਸੋ ਤਿਆਰੀ ਕਦੋਂ ਦੀ ਹੈ, ਫਿਰ ਆਪਾਂ ਆਈਏ ਪਿੱਕ ਕਰਨ ਲਈ। ਟਰੱਕ ਵੀ ਕਰਨੇ ਪੈਣੇ ਹਾਇਰ ਹੈ।
2: ਹਾਂ, ਨਹੀਂ ਤੁਸੀਂ ਪਿੰਨੀਆਂ ਖਾਣੀਆਂ ਨਾ ਖਾਣੀਆਂ ਸੋਡੀ ਮਰਜ਼ੀ।
0: ਹਾਂ, ਅਸੀਸ ਨੇ ਤੇ ਸਿਰਫ ਬਣਾ ਕੇ ਦੇਣੀਆਂ,
4: ਬਣਾ ਕੇ ਦੇਣੀਆਂ ਨਾ। ਦੇਖੋ,
0: ਚਲੋ ਠੀਕ ਹੈ,
4: ਚਲੋ ਡਨ ਹੋ ਗਿਆ।
0: ਚਲੋ ਠੀਕ ਹੈ ਫਿਰ,
2: ਤੁਹਾਨੂੰ ਪਤਾ ਅਸੀਂ ਤਾਂ ਪਿੰਨੀਆਂ ਬਣਾਉਣੀਆਂ ਤੇ ਦੇਣੀਆਂ, ਬਸ ਸਾਡਾ ਕੋਈ ਕੰਮ ਨਹੀਂ।
0: ਹਾਂ,
2: ਅਸੀਸ
0: ਜਦੋਂ ਤੂੰ ਵੱਡੀ ਹੋਈ ਨਾ, ਜਦੋਂ ਤੂੰ ਬਹੁਤ ਵੱਡੀ ਹੋਈ ਨਾ, ਜਦੋਂ ਤੇਰਾ ਵਿਆਹ ਹੋਇਆ, ਫਿਰ ਮੈਂ ਸਾਰੀਆਂ ਰਿਕਾਰਡਿੰਗਾਂ ਲੈ ਕੇ ਆਊਂਗਾ ਨਾਲ, ਹੈਨਾ। ਆਪਾਂ ਅਸੀਸ ਦੀ ਰਿਸੈਪਸ਼ਨ ਤੇ ਲਾਵਾਂਗੇ ਸਾਰੀਆਂ ਰਿਕਾਰਡਿੰਗ।
4: ਪਿੰਨੀਆਂ ਵਾਲੀ ਤਾਂ ਜ਼ਰੂਰੀ ਲਾਣੀ,
0: ਲੈ ਕੇ ਆ ਜਾਈਏ।
2: ਹਾਂਜੀ,
0: ਠੀਕ ਆ, ਫਿਰ ਬੜਾ ਮਜ਼ਾ ਆਉਣਾ। ਫਿਰ ਤੂੰ ਕਹਿਣਾ, ਤੁਸੀਂ ਕਹਿਣਾ ਅੰਕਲ ਥੈਂਕ ਯੂ ਥੈਂਕ ਯੂ। ਹੋ ਸਕਦਾ ਉਹਨੇ ਚਿਰ ਨੂੰ ਕੋਈ ਪਿੰਨੀਆਂ, ਉਹਨੇ ਚਿਰ ਨੂੰ 2-4 ਬੱਚੀਆਂ ਵੀ ਹੋਣ,
4: ਇੰਨਾ ਚਿਰ ਚੱਲ
2: ਜਾਣਗੀਆਂ।
0: ਦੁਨੀਆਂ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਆ, ਹੋ ਸਕਦਾ ਉਹਨੇ ਸਿਰ ਨੂੰ ਖੋਜ ਹੋਵੇ ਵੀ ਆਹ ਪਿੰਨੀਆਂ ਇੰਨੇ ਸੰਨ ਚ ਏਦਾਂ ਬਣੀਆਂ।
4: ਕਿੰਨੇ ਰੋਬੋਟ ਆ ਰਹੇ ਆ, ਕੀ ਪਤਾ ਅੱਗੋ ਰੋਬੋ ਖਾਇਆ ਹੀ ਸਿਰਫ ਪਿੰਨੀਆਂ ਕਰਨ, ਹੋਰ 5-6 ਸਾਲਾਂ ਨੂੰ ਖੁਰਾਕ ਕੀ ਹੈ ਪਿੰਨੀ।
2: ਖਾਂਦੇ ਬਈ, ਰੋਬੋਟ ਕੁਛ ਨੀ ਖਾਂਦੇ।
4: ਟਰਾਈ ਕੀਤਾ ਹੋਇਆ ਮੈਂ ਤਾਂ ਹੀ ਮੰਨਣਾ ਹੈ।
0: ਰੋਬੋਟ ਪਿੰਨੀਆਂ, ਰੋਬੋਟ ਬਣਾ ਲੈਂਦੇ ਉਦਾਂ ਪਿੰਨੀਆਂ।
4: ਹਾਂ ਹਾਂ ਹਾਂ, ਇਹ ਗੱਲ,
0: ਇੱਕ ਨਵਾਂ ਰੋਬੋਟ ਆਇਆ ਵਾ, ਉਹ ਪਿੰਨੀਆਂ ਬਣਾ ਦਿੰਦਾ ਵਾ। ਹਾਂ, ਬਣਾ ਕੇ ਤੇ ਵੱਟ ਦਿੰਦਾ ਵਾ ਉਹ ਨਾ।
4: ਇਹ ਤਾਂ ਫਿਰ ਕੰਪੀਟੀਸ਼ਨ ਆ ਗਿਆ।
0: ਹਾਂ,
2: ਵੱਟ ਕੀ ਹੁੰਦਾ,
0: ਵੱਟ
4: what
0: WHAT is the what What
2: happened?
0: What नहीं? अज ले आई what नहीं?
2: It's raining.
4: What सुनाना सानू?
0: हैं?
2: हम सानू पजड़ा पाऊँगा.
0: Oh. चल फिर कल सुना ले आज तो बढ़िया पिन्निया सुना ले.
4: अच्छा पिन्निया पिन्निया होगी.
2: गाना सुनोना.
0: अच्छा
4: अच्छा. पर जब सुनाओ फिर.
0: हाँ जी.
2: तुसी ना एक जो तो मैं बोलूँगी तुसी मेरे पीछे बोलना कि लास्ट पार्ट लास्ट पार्ट बोल लीजिए मैं आप पे बोलूँ.
0: अच्छा अच्छा ओके
4: डन हो गया डन हो गया.
2: छुट्टियाँ बिच नानके जाइए
0: छुट्टियाँ बिच नानके जाइए
2: मामा मामी खूब दबाइए
0: मामा मामी खूब दबाइए
2: कन्नी हाथ लगा के आइए
0: कन्नी हाथ लगा के आइए
2: सारे माड़ी पाए मामी ने पूछ दी

0: ਚਲੋ ਨਾਨਕੇ ਰੌਣਕਾਂ ਹੁਣ ਲੱਗੀਆਂ ਥੈਂਕ ਯੂ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ ਉਹ ਬਾਏ ਬਾਏ ਬਾਏ ਬਾਏ ਹੈਵ ਅ ਨਾਈਸ ਡੇ ਹੈਲੋ ਵਿਰਕ ਸਾਹਿਬ ਕੀ ਹਾਲ ਨੇ ਸਤਿ ਸ੍ਰੀ ਅਕਾਲ ਵਿਰਕ ਸਾਹਿਬ ਜੀ ਕੀ ਹਾਲ ਨੇ ਸਾਡਾ ਵੀ ਠੀਕ ਆ ਤੁਸੀਂ ਵੀ ਕੋ ਬਣਾਈ ਪਿੰਨੀ ਪੁੰਨੀ ਕਿ ਨਹੀਂ
1: ਹਾਂਜੀ ਬਣਾਈ ਆ ਵਾ ਮੇਰੀ ਮੰਮੀ ਗੱਡੀ ਚਲਾਉਣ ਦੀ ਤੇ ਨਾਲੇ ਚਾਹ ਤੇ ਪਿੰਨੀ ਖਾਣ ਦੀ
0: ਯਾਰ
2: ਫੁੱਲ ਮਾਰਨਿੰਗ ਵਾਈਬ ਹੈ
0: ਮੰਮੀ ਤੇ ਬੜੇ ਮਲਟੀ ਟੈਲੈਂਟਿਡ ਹੈ ਜਿਹੜੇ ਗੋਰੇ ਨਿਆਣਿਆਂ ਦੀਆਂ ਮੰਮੀਆਂ ਨਾ ਉਹ ਜਦੋਂ ਜਾਂਦੀਆਂ ਤੇ ਉਹ ਰਾਹ ਚ ਮੇਕਅਪ ਕਰਦੀਆਂ ਨਾ ਤੇ ਸਾਡੀਆਂ ਮੰਮੀਆਂ ਰਾਹ ਚ ਪਿੰਨੀ
2: ਖਾਂਦੀਆਂ
0: ਹੈ ਨਾ ਇਹਦਾ ਮਤਲਬ ਸਾਡੀਆਂ ਮੰਮੀਆਂ ਹੈਲਦੀ ਹੋਣਗੀਆਂ ਤੇ ਗੋਰਿਆਂ ਦੀ ਮੰਮੀਆਂ ਤੇ ਐਵੇਂ ਮੇਕਅਪ ਕਰਕੇ ਤੇ ਐਵੇਂ ਹੈ ਨਾ ਉਹਨਾਂ ਦਾ ਕੀ ਹੋਣਾ ਉਹਨਾਂ ਨੂੰ ਨਾ ਸ਼ੱਕ ਆ ਵੀ ਉਹਨਾਂ ਨੂੰ ਇਹ ਵੀ ਮੈਂ ਸੋਹਣੀ ਨੀ ਲੱਗਦੀ ਤੇ ਮੈਂ ਹੋਰ ਸੋਹਣੀ ਹੋ ਜਾ ਤੇ ਆਪਣੀਆਂ ਮੰਮੀਆਂ ਨੂੰ ਤੇ ਪਤਾ ਹੀ ਆ ਵੀ ਅਸੀਂ ਤੇ ਸੋਹਣੀਆਂ ਹੀ ਆ ਹਨਾ ਖਾਓ ਪਿੰਨੀ
2: ਇਹ ਵੀ ਹੋ ਸਕਦਾ ਕਿ ਉਹਨਾਂ ਨੇ ਕਦੀ ਪਿੰਨੀ ਨੀ ਖਾਧੀ ਤਾਂ ਪਤਾ ਹੀ ਨੀ ਕਿ ਫਈ ਕਾਰ ਦੇ ਅੰਦਰ ਪਿੰਨੀ ਖਾਣ ਦਾ ਨਜ਼ਾਰਾ ਹੀ ਵੱਖਰਾ ਇਹ ਵੀ ਗੱਲ ਆ ਨਾ
0: ਉਹਨਾਂ ਨੂੰ ਕੀ ਪਤਾ
1: ਹਾਂਜੀ
0: ਕਿਉਂ ਵਿਰਕ ਸਾਹਿਬ ਗੋਰੇ ਤੇ ਨੀ ਪਿੰਨੀਆਂ ਖਾਂਦੇ ਹੋਣੇ ਯਾਰ
1: ਉਹਨਾਂ ਨੂੰ ਸਵਾਦ ਹੀ ਨਹੀਂ ਲੱਗਣੀ
0: ਹਾਂ ਉਹਨਾਂ ਨੂੰ ਕੀ ਪਤਾ
2: ਤੁਸੀਂ ਟਰਾਈ ਕਰਾਓ ਕਦੀ ਕਲਾਸ ਦੇ ਅੰਦਰ
0: ਹੈ
1: ਮੈਂ ਉਹਨਾਂ ਨੂੰ ਮਿੱਠਾ ਹੀ ਪਸੰਦ ਆ ਤੇ ਮਿੱਠਾ ਹੀ ਥੋੜਾ ਪਾਇਆ
0: ਹਾਂ
2: ਫਿਰ ਹੈਲਥ ਕੌਂਸ਼ੀਅਸ ਹੈ ਨਾ ਮੰਮੀ ਵੈਰੀ ਗੁੱਡ
0: ਵਿਕ ਸਾਹਿਬ ਫਿਰ ਚੀਜ਼ਾਂ ਬਣਾਉਂਦੇ ਆ ਘੈਂਟ ਘੈਂਟ ਨਾ
2: ਗੁੱਡ ਗੁੱਡ ਗੁੱਡ
0: ਵਿਕ ਸਾਹਿਬ ਕੀ ਲਿਆਇਓ
2: ਚਲੋ ਸਮਾਜ ਚ ਉੱਠਦੇ ਬੈਠਦੇ
0: ਸਮੋਸਾ ਸਮੋਸਾ ਖਾ ਲੈਂਦੇ ਸਮੋਸਾ ਤੇ ਪਸੰਦ ਕਰਦੇ ਹੋ ਨਾ ਹਾਂ ਸਭ ਤੋਂ ਵੱਧ ਕੀ ਪਸੰਦ ਕਰਦੇ ਹੋ
1: ਸਭ ਤੋਂ ਵੱਧ
0: ਪਕੌੜੇ ਮੈਨੂੰ ਲੱਗਦਾ ਹੈ ਨਾ
2: ਬ੍ਰੈਡ
1: ਪਕੌੜੇ
2: ਜਲੇਬੀ
0: ਓਏ ਹੋਏ ਹੋਏ ਹੋਏ ਹੋਏ ਕਿਹੜੀ ਜਿਹੜੀ ਨਿੱਕੀ ਨਿੱਕੀ ਜੀ ਹੁੰਦੀ ਆ ਕਿ ਜਿਹੜੀ ਵੱਡੀ ਵੱਡੀ ਜੀ ਹੁੰਦੀ ਆ ਥੁੱਲੀ ਜੀ
1: ਵੱਡੀ ਵੱਡੀ
2: ਤੇ ਜਲੇਬੀ ਨਾਲ ਰਬੜੀ ਵੀ ਕਿ ਇਕੱਲੀ ਜਲੇਬੀ
0: ਨਹੀਂ ਇਕੱਲੀ ਜਲੇਬੀ ਠੀਕ ਹਾਂ ਚਲੋ ਫਿਰ ਆਪਾਂ ਜਲੇਬੀ ਕਿਸੇ ਦਿਨ ਜਦੋਂ ਆਓਗੇ ਨਾ ਤੁਸੀਂ ਫਿਰ ਖਾਵਾਂਗੇ ਆਪਾਂ ਹੈ ਤੁਸੀਂ ਦੱਸ ਦਿਓ ਫਿਰ ਵੀ ਆਪਾਂ ਆਉਣਾ
1: ਨਹੀਂ
0: ਕੋਈ ਨੀ ਦੋ ਖਾ ਲੋਗੇ ਤਿੰਨ ਚਾਰ ਲੈ ਆਈਏ ਚਲੋ ਠੀਕ ਆ
2: ਠੀਕ ਹੋ ਗਿਆ
0: ਅੱਠ ਕ ਲੈ ਆਵਾਂਗੇ ਕੁਛ ਆਪਾਂ ਖਾ ਲਾਂਗੇ ਕੁਛ ਤੁਸੀਂ ਖਾ ਲਿਓ ਇੱਕ ਅੱਧੀ ਕੀੜੀਆਂ ਨੂੰ ਪਾ ਦਾਂਗੇ ਯਾਰ ਗੋਰੀਆਂ ਕੀੜੀਆਂ ਇਹਨਾਂ ਨੂੰ
1: ਮੋਟਾਪਾ ਦਾ ਅਹਿਸਾਸ ਨੀ ਆ ਮੋਟੀ ਕਹਿੰਦੀ ਆ ਹਾਂ ਹੈਗਾ ਵਾ ਤੇ ਮੈਂ ਧੋਬੀ ਨੂੰ ਕੱਪੜੇ ਦਿੰਦੀ ਉਹ ਕਹਿੰਦਾ
2: ਮੋਟੀ ਆਂਟੀ ਨਾਲ ਤਾਂ ਬੜੀ ਮਾੜੀ ਹੋ ਗਈ ਯਾਰ
0: ਹਾਂ ਠੀਕ ਹੈ
2: ਗੁੱਡ ਡੇ
0: ਓ ਬੱਲੇ ਵਿਰਕ ਸਾਹਿਬ ਥੈਂਕ ਯੂ ਸੈਮੀ ਸਾਹਿਬ ਤੁਸੀਂ ਆਉਂਦੇ ਰਹੋ
3: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ, ਤੁਸੀਂ ਸੁਣਾਓ
2: ਤੁਹਾਡੇ ਕੋਲ ਕੋਈ ਮੋਟੀ ਆਂਟੀ ਵਾਲਾ ਜੋਕ ਹੈਗਾ ਕਿ ਨਹੀਂ ਹੈਗਾ? ਖਜ਼ਾਨੇ ਸਾਂਭ ਕੇ ਰੱਖੇ
0: ਪਿੰਨੀਆਂ ਚ ਤੇ ਤੁਹਾਡਾ ਵੀ ਬੜਾ ਰੌਲਾ ਹੁੰਦਾ ਯਾਰ, ਕਿ ਤੁਸੀਂ ਗੁਪਤ ਜਾਈਓ ਹੈ ਜਦੋਂ ਜੈਸਮੀਨ ਜੀ ਆਉਂਦੇ ਉਦੋਂ ਤੇ ਬੜੀਆਂ ਪਿੰਨੀਆਂ ਤੁਸੀਂ ਟਾਈਮ ਨਾਲ ਬਣਾ ਕੇ ਦੇਈ ਜਾਂਦੇ ਹੋ ਪਿੰਨੀਆਂ ਕੇ ਐਡਰੈਸ ਫੀਡ ਕਰ ਦੋਗੇ ਉਹ ਨਾ ਇੱਕ ਇੱਕ ਕਰਕੇ ਆਉਣ ਭਲਾ ਦੋ ਕੋਣ ਆ ਗਈਆਂ, ਦੋ ਕੁ ਸ਼ਾਮੀ ਆ ਗਈਆਂ, ਭਲਾ ਅਸੀਂ ਸਾਰਾ ਦਿਨ ਇੱਥੇ ਬੈਠੇ ਰਹੀਏ?
2: ਸਾਨੂੰ 5 ਚਾਹੀਦੀਆਂ, 5 ਪਿੰਨੀਆਂ।
0: ਆਹ
3: ਪਿੰਨੀਆਂ ਮੈਂ ਭੇਜਣੀਆਂ ਸੀ ਜਦੋਂ ਲਾਲ ਜੀ ਆਏ ਨਾ ਪਿਛਲੇ ਹਫ਼ਤੇ, ਪਿੰਨੀਆਂ ਲਾਲ ਜੀ ਵੀ ਲੈ ਕੇ ਆਏ ਸੀ, 6 ਪਿੰਨੀਆਂ ਲੈ ਕੇ ਆਏ ਲਾਲ ਜੀ।
0: ਅੱਛਾ,
3: ਤੇ ਬਾਅਦ ਮੈਂ ਕਿਹਾ ਲਾਲ ਜੀ ਪਿੰਨੀਆਂ ਦੇ ਆਏ ਤਾਂ ਨਹੀਂ, ਮੈਂ ਵਾਪਸ ਆਇਆ। ਮੈਂ ਕਿਉਂ ਆਉਂਦਾ, ਪਿੰਨੀਆਂ ਉੱਥੇ ਹੀ ਵਾਹਵਾ ਪਈਆਂ ਸੀ, ਕਹਿੰਦੇ ਡੱਬਾ ਉਦੋਂ
0: ਜਾਓ ਫਿਰ ਅੱਜ, ਜਾਓ ਫਿਰ ਅੱਜ ਸਜ਼ਾ ਹੀ ਦੇਣੀ ਆਪਾਂ ਇਹਨਾਂ ਨੂੰ,
2: ਰੰਜੋਲ ਭਾਈ ਸ਼ਿਕਾਰ ਤੇ ਨੇ ਪਿੰਨੀ ਸ਼ਿਕਾਰ ਤੇ।
3: ਕ੍ਰਿਸ਼ਨਾ ਜੀ, ਅੱਜ ਮੈਂ ਨਾ ਬੜਾ ਮਜਬੂਰ ਬੰਦਾ ਵੇਖਿਆ ਮੈਂ, ਜਿਹਨੇ ਨਾ ਇਹ ਕਹਿਤਾ ਵੀ ਆਪਣੀਆਂ ਜਿਹੜੀਆਂ ਆਪਣੀਆਂ ਪੰਜਾਬੀ ਮੰਮੀਆਂ ਉਹ ਪਿੰਨੀਆਂ ਖਾਂਦੀਆਂ ਤੇ ਜਿਹੜੀਆਂ ਗੋਰੀਆਂ ਮੰਮੀਆਂ ਨਾ ਉਹ ਮੇਕਅਪ ਕਰਦੀਆਂ।
2: ਨਹੀਂ, ਬੰਦੇ ਦੀ ਆਬਜ਼ਰਵੇਸ਼ਨ ਹੁੰਦੀ ਹੈ,
3: ਬੰਦੇ ਨੂੰ ਪੂਰੀ ਗੱਲ ਨਹੀਂ, ਕਈ ਵਾਰ ਅੱਧੀ ਗੱਲ ਮਨ ਚ ਆ ਗਿਆ ਵੀ ਉਹ ਮੇਕਅਪ ਕਰਕੇ ਸੋਹਣੀਆਂ ਹੁੰਦੀਆਂ।
0: ਪਤਾ ਕੀ ਚੱਕਰ ਆ, ਅਸੀਂ ਹੁਣੇ ਅਸੀਂ ਅਸੀਂ ਹੈਗੇ ਗੱਡੀਆਂ ਵਾਲੇ, ਗੱਡੀ ਚੋਂ ਗੱਡੀ ਚ ਕਿੰਨਾ ਕੁ ਦੀਦਾ, ਇਹ ਹੈਗੇ ਟਰੱਕਾਂ ਵਾਲੇ, ਇਹਨਾਂ ਨੂੰ ਉੱਤੋਂ ਦੀਦੀ ਜ਼ਿਆਦਾ ਪਾਰਦਰਸ਼ਤਾ ਇਹਨਾਂ ਕੋਲ, ਇਹ ਇਹ ਤੇ ਨਖੱਤੇ ਬ੍ਰਾਂਡ ਵੀ ਦੱਸ ਦਿੰਦੇ ਕਿਹੜੇ ਬ੍ਰਾਂਡ ਦੀ ਲਿਪਸਟਿਕ ਲੱਗ ਰਹੀ ਹੈ।
2: ਲੈ ਸਹੀ ਹੈ, ਇੱਦਾਂ ਹੀ ਹੈ ਭਾਈ,
0: ਹੋਰ ਕੀ।
3: ਜਿਦਣ ਲਾਲ ਜੀ ਉਦਣ ਗਏ ਨੀ ਕਰਕੇ ਸ਼ੋ ਕਰਕੇ ਗਏ ਘਰੇ, ਫਰਾਈਡੇ ਨੂੰ ਘਰੇ ਪਹੁੰਚੇ ਤੇ ਉਦਣ ਮੌਸਮ ਠੀਕ ਹੈ ਨਾ ਤੇ ਬੈਠੇ ਗੱਲਾਂ ਕਰਦੇ ਨਾ, ਚਾਹ ਚੁੱਪ ਚਾਹ ਪਾਣੀ ਪੀਂਦੇ ਤੇ ਲਾਲ ਜੀ ਨਾ ਉਹ ਸਹਿ ਸੁਭਾਅ ਕਹਿੰਦੇ ਆਪਾਂ ਭਾਬੀ ਨੂੰ ਕਹਿੰਦੇ ਵੀ ਐਕਾ ਨਾ ਠੰਡ ਬੜੀ ਘੱਟ ਪੈਣ ਦੀ ਆ, ਤੇ ਭਾਬੀ ਜੀ ਨੇ ਨਾ ਫਿਰ ਸਾਰੇ ਕਿੱਥੇ ਖੋਲੇ, ਘਰਦਿਆਂ ਦੇ, ਦਰਾਣੀਆਂ ਦੇ, ਜਠਾਣੀਆਂ ਦੇ, ਸੱਸਾਂ ਦੇ, ਇਧਰੋਂ ਉਧਰੋਂ।
0: ਨਹੀਂ, ਭਾਬੀ ਜੀ ਕਹਿੰਦੇ ਹੁਣੇ ਚਾਹ ਪੀ ਲਓ, ਕੋਈ ਨੀ ਪਾ ਦਿੰਦੇ।
3: ਭਾਬੀ ਦਾ ਮੈਂ ਘੰਟਾ ਲਾਇਆ ਫਿਰ
0: ਇਹ ਝੂਠ ਹੈ ਗੱਲ,
2: ਆਪ ਤਾਂ ਬੰਦਾ ਇੱਦਾਂ ਦੀ ਗੱਲ ਸੁਣਦਾ ਹੋਣਾ, ਆਪ ਹੀ ਬਾਹਰ ਨਿਕਲ ਜਾਂਦਾ, ਮੈਂ ਮਾੜੀ ਬਾਹਰ ਵੇਖਦਾ ਠੰਡ ਠੁੰਡ।
0: ਨਹੀਂ, ਏਦਾਂ ਹੋ ਹੀ ਨੀ ਸਕਦਾ, ਜਿੱਦਾਂ ਇਹਨਾਂ ਨੇ ਕਿਹਾ ਨਾ, ਬਿਲਕੁਲ ਝੂਠ ਹੈ।
2: ਅੱਛਾ,
0: ਭਾਬੀ ਪੰਜਾਬੀ ਬੋਲਦੇ ਨੀ ਗੇ?
2: ਅੱਛਾ, ਲੈਂਗੁਏਜ ਬੈਰੀਅਰ ਆ ਗਿਆ ਯਾਰ, ਉਹ
0: ਕਿੱਥੋਂ ਫੜੇ ਗਏ ਆ?
3: ਨਹੀਂ ਪੜੇ ਗੱਲ ਹੁੰਦੀ ਆ, ਜਦੋਂ ਭਾਬੀ ਜੀ ਇਹੋ ਜਿਹੀ ਗੱਲ ਕਰਦੇ ਆ ਨਾ, ਭਾਬੀ ਨੂੰ ਸਾਰੀ ਲੈਂਗੁਏਜ ਆ ਗਈ, ਭਾਬੀ ਮਲਟੀ ਲਿੰਗੁਅਲ ਆ।
0: ਅੱਛਾ,
2: ਇੰਨੀ ਕੁ ਤਾਂ
3: ਆ ਹੋਰ ਹੈ।
0: ਤੁਸੀਂ ਕਦੀ ਕਰਵਾਈ ਲਾਪ ਆ ਹਿੰਦੀ ਚ? ਕਦੀ
3: ਬਥੇਰੀ ਵਾਰੀ ਕਰੀ। ਉਦੋਂ ਤਾਂ ਸ਼ੁਰੂ ਹੋ ਗਈ ਜਦੋਂ ਸਾਨੂੰ 6ਵੀਂ ਤੱਕ ਹਿੰਦੀ ਲੱਗੀ ਨਾ ਆਣ ਕੇ,
0: ਮੈਂ
3: ਇਹੋ ਜਿਹੀ ਕੀ ਚੀਜ਼ ਖਾਵਾਂ ਵੀ ਮੇਰਾ ਭਾਰ ਘੱਟ ਜੇ,
0: ਹਾਂਜੀ ਔਜਲਾ ਸਾਹਿਬ ਕੱਲ ਆਇਓ ਤੁਸੀਂ ਤੇ ਥੈਂਕ ਯੂ ਮਾਫੀ ਚਾਹੁੰਦੇ ਅੱਜ ਤੁਹਾਡੀ ਕਾਲ ਨਹੀਂ ਲਈ ਗਈ। ਜਸਵਾਲ ਸਾਹਿਬ ਕਹਿੰਦੇ ਕਈ ਸਾਲ ਬਾਅਦ ਅੱਜ ਪਿੰਨੀ ਪਿੰਨੀ ਹੋਈ ਪਈ ਆ, ਕਈ ਸਾਲ ਬਾਅਦ ਨਹੀਂ ਸਾਲ ਬਾਅਦ ਜਦੋਂ ਠੰਡ ਹਾਂ ਜਦੋਂ ਠੰਡ ਆਉਂਦੀ ਆ ਹਨਾ। ਤੇ ਬਸੰਤ ਲਾਲ ਜੀ ਮੈਂ ਉਹਦਾ ਮੈਂ ਇਹ ਜਨਹਿਤ ਵਿੱਚ ਜਾਰੀ ਤੇ ਮਤਲਬ ਸਾਰੇ ਧੰਨਵਾਦ ਸਾਰਿਆਂ ਦਾ ਜਿਹੜੇ ਔਲਰੇਡੀ ਢੇਰ ਸਾਰੀਆਂ ਪਿੰਨੀਆਂ ਤੇ ਤੁਸੀਂ ਬਣਾ ਕੇ ਦੇ ਜਾਂਦੇ ਹੋ। ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਉਹ ਸਿਰਫ ਹਾਸਾ ਠਠਾਪਾ ਕਰੀਦਾ, ਪਲੀਜ਼ ਤੁਸੀਂ ਕੋਈ ਇੱਦਾਂ ਦੀ ਕੋਈ ਕਿਉਂਕਿ ਲਾਸਟ ਟਾਈਮ ਇੱਦਾਂ ਹੋਇਆ ਸੀ ਵੀ ਮੁੜ ਕੇ ਸਾਨੂੰ ਰੱਖਣ ਨੂੰ ਥਾਂ ਨਹੀਂ ਲੱਭਦੀ,
2: ਮਿਲੀਅਨ ਪਿੰਨੀ ਹੋ ਗਈ,
0: ਮਿਲੀਅਨ ਪਿੰਨੀ ਹੋ ਗਈ। ਸੋ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਬਣਾਉਣੀਆਂ ਬਣਾਉਣੀਆਂ ਅਤੇ ਤੁਸੀਂ ਭੇਜਣੀਆਂ ਭੇਜਣੀਆਂ, ਤੁਹਾਡੇ ਪਿਆਰ ਦੇ ਲਈ ਤੁਹਾਡੇ ਸਿਰਫ ਸੋਚਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਤੁਸੀਂ ਪਿੰਨੀਆਂ ਦੇ ਕੇ ਜਾਓ ਸਾਰੇ, ਸੋ ਉਹ ਸਾਰਾ ਜਿੰਨਾ ਕੁ ਸਾਨੂੰ ਚਾਹੀਦਾ ਹੁੰਦਾ ਵਾ ਕੋਟਾ ਉਹਨਾਂ ਕੁ ਪਿਆ ਹੁੰਦਾ ਸਾਡੇ ਕੋਲ। ਅਤੇ ਥੈਂਕ ਯੂ ਤੁਹਾਡਾ, ਤੁਸੀਂ ਇਸ ਨੂੰ ਮੁੱਖ ਦੀ ਗੱਲ ਸੀਰੀਅਸਲੀ ਨਹੀਂ ਲੈਣਾ ਕਿਸੇ ਨੇ, ਸਿਰਫ ਇੰਜੋਏ ਕਰੋ ਤੁਸੀਂ। ਧੰਨਵਾਦ ਤੁਹਾਡਾ। ਬਸੰਤ ਲਾਲ ਜੀ ਕਹਿੰਦੇ ਕਿ ਗੋਰੇ ਬੰਦੇ ਫੁੱਲ ਕੰਸਨਟ੍ਰੇਸ਼ਨ ਦੇ ਨਾਲ ਆਪਣੀ ਗੱਡੀ ਚਲਾਉਂਦੇ ਨੇ ਤੇ ਸਾਡੇ ਵਾਲੇ ਬੰਦੇ ਗੋਰੀਆਂ ਨੂੰ ਮੇਕਅਪ ਕਰਦੇ ਦੇਖ ਰਹੇ ਹੁੰਦੇ।
2: ਦੇਖੋ ਗੱਲ ਬੰਦਾ ਇੰਨੇ ਇੰਨਾ ਲੰਬਾ ਚੌੜਾ ਸੈਗਮੈਂਟ ਸੀਗਾ, ਬੰਦੇ ਨੇ ਗੱਲ ਇੱਕੋ ਹੀ ਫੜੀ,
0: ਇੱਕੋ ਵੇਖ ਲਓ। ਤੇ ਵੇਖੋ ਇਹੋ ਟਾਈਮ ਹੁੰਦਾ ਵਾ ਲਾਲਚੀ, ਇਹਦੇ ਚ ਕੋਈ ਗਲਤ ਨਹੀਂ ਆ, ਆਪਣੇ ਬੰਦੇ ਜੇ ਇੱਦਾਂ ਕਰਦੇ ਨੇ ਤੇ ਓਦਾਂ ਥੋੜੀ ਕੋਈ ਤੁਹਾਨੂੰ ਕੋਈ ਘਰ ਲਾਉ ਕਰੂਗਾ ਵੀ ਤੁਸੀਂ ਕਿਸੇ ਦੇ ਜਾ ਕੇ ਘਰ ਤੁਸੀਂ ਕਿਸੇ ਨੂੰ ਮੇਕਅਪ ਕਰਦਿਆਂ ਵੇਖੋ। ਇਹ ਤਾਂ ਹੁਣ ਸੜਕ ਤੇ ਕੋਈ ਕਰੂਗਾ ਤਾਂ ਉੱਥੇ ਹੀ ਵੇਖੋਗੇ ਨਾ।
2: ਨਹੀਂ ਨਾਲੇ ਲਾਲ ਜੀ ਦੇਖੋ ਭਾਜੀ ਉੱਪਰ ਬਹੁਤ ਜ਼ਿੰਮੇਵਾਰੀ ਹੈ, ਮਾਈਕ ਦੇ ਬੈਕ ਤੇ ਬੈਠਣਾ ਤੇ ਉਹਨਾਂ ਨੂੰ ਜ਼ਰੂਰੀ ਹੈ ਕਿ ਜਿੰਨਾ ਕੁ ਸਮਾਜ 'ਚ ਹੁੰਦੀਆਂ ਚੀਜ਼ਾਂ ਵੇਖ ਸਕਣ, ਓਬਜ਼ਰਵ ਕਰ ਸਕਣ, ਤੇ ਉਹ ਜ਼ਰੂਰੀ ਹੈ। ਤੁਸੀਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਾ ਵੇਖੋ, ਇਹ ਮਤਲਬ ਇੱਕ ਜ਼ਰੂਰੀ ਪਾਰਟ ਆਫ ਜੋਬ ਹੈ, ਕੋਈ ਚਾਹ ਨਹੀਂ ਉਹਨਾਂ ਨੂੰ।
0: ਮੁੱਖ ਸੰਧੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੇ ਅੱਜ ਮੇਰੇ ਪੁੱਤਰ ਨਿਹਾਲ ਸਿੰਘ ਸੰਧੂ ਦਾ ਨੌਵਾਂ ਜਨਮ ਦਿਨ ਹੈ ਤੇ ਨੀਡ ਯੂਅਰ ਬਲੈਸਿੰਗਸ, ਬਹੁਤ ਬਹੁਤ ਵਧਾਈਆਂ ਜੀ ਫਰੋਮ ਅਰਜਨ ਸਿੰਘ ਲਿਟਲ ਬ੍ਰਦਰ ਦੇ ਵੱਲੋਂ ਵੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਨਿਹਾਲ ਸਿੰਘ ਸੰਧੂ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ, ਢੇਰ ਸਾਰੀਆਂ ਤੁਹਾਨੂੰ ਵਧਾਈਆਂ। ਕੱਲ ਖਰਗੋਸ਼ ਬਮ ਲੇਕਰ ਚਿੜੀਆ ਘਰ ਮੇ ਘੁੰਮ ਰਹਾ ਥਾ ਔਰ ਜ਼ੋਰ ਸੇ ਚਲਾਇਆ, ਤੁਮ ਸਬਕੇ ਪਾਸ ਯਹਾਂ ਸੇ ਨਿਕਲਨੇ ਕੇ ਲੀਏ ਕੇਵਲ ਏਕ ਮਿੰਟ ਕਾ ਟਾਈਮ ਹੈ। ਉਸਕੀ ਬਾਤ ਸੁਣਕਰ ਕਛੂਆ ਬੋਲਾ, ਵਾਹ ਵਾਹ ਸੀਧੇ ਬੋਲ ਨਾ ਕਿ ਮੈਂ ਹੀ ਟਾਰਗੇਟ ਹੂੰ, ਬਚਪਨ ਕੀ ਹਾਰ ਕਾ ਬਦਲਾ ਲੈ ਰਿਹਾ ਹੈ। ਮਾਨ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਮਾਈਲ ਦੇ ਨਾਲ, ਥੈਂਕ ਯੂ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 192 ਰੇਟ ਰਹਿ ਗਿਆ, ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ, ਘੱਟ ਗਿਆ ਘੱਟ ਗਿਆ ਘੱਟ ਗਿਆ, ਸੋਨਾ ਘੱਟ ਗਿਆ ਸੋਨਾ ਘੱਟ ਗਿਆ। ਵੇਖੋ ਇਹ ਸੋਨੇ ਦੇ ਰੇਟ ਘਟੀ ਜਾਂਦੇ, ਕਿਤੇ ਰਿਚਰਡ ਜੀ ਨੇ ਵਿਆਹ ਦਾ ਵਿਚਾਰ ਤਾਂ ਨਹੀਂ ਛੱਡਦਾ। ਰੁਪਿੰਦਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ,
2: ਫਿਲਮ ਦੇ ਅੰਦਰ ਮੁਝੇ ਕਿਉਂ ਤੋੜਾ।
0: ਰੁਪਿੰਦਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ, ਸਭ ਖੁਸ਼ ਰਹਿਣ ਤੰਦਰੁਸਤ ਰਹਿਣ। ਤੇ ਸਤਿ ਸ਼੍ਰੀ ਅਕਾਲ ਜਪਾਨ ਤੋਂ ਭੇਜਦੇ ਨੇ ਪ੍ਰੀਤਮ ਰਜਿੰਦਰ ਐਂਡ ਫੈਮਿਲੀ, ਗੁੱਡ ਮਾਰਨਿੰਗ ਜੀ,
2: ਕੋਨੀਚੀਵਾ,
0: ਗੁੱਡ ਮਾਰਨਿੰਗ, ਹੈ
2: ਕੋਨੀਚੀਵਾ।
0: ਅੱਛਾ ਖਾਣ ਵਾਲੀ ਚੀਜ਼
2: ਨਹੀਂ, ਇਹ ਹੈਲੋ ਹੁੰਦਾ ਮੇਰੇ ਖਿਆਲ।
0: ਅੱਛਾ
2: ਜਪਨੀਜ਼,
0: ਓਕੇ ਓਕੇ, ਵਾਹ। ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਅਤੇ ਚੰਗੀ ਸਿਹਤ ਤੰਦਰੁਸਤੀ ਦੀ ਅਰਦਾਸ ਅਰਨਵ ਜੀ ਕਰਦੇ ਨੇ। ਅਤੇ ਹਰਚੰਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਮਿਹਰ ਪਰਿਆਤ ਰੱਖੇ ਸਾਰਿਆਂ ਦੇ ਉੱਤੇ। ਆਹ ਮੈਸੇਜ ਬੜਾ ਲੰਮਾ ਹੋ ਗਿਆ ਜੀ ਤੁਹਾਡਾ, ਇਹ ਤਾਂ ਮੈਨੂੰ ਹੁਣ ਇੱਕ ਸਾਈਡ ਦੇ ਉੱਤੇ ਰੱਖਣਾ ਪੈਣਾ ਵਾ। ਅਤੇ ਧੰਨਵਾਦ ਤੁਹਾਡਾ, ਕੋਸ਼ਿਸ਼ ਕਰਿਆ ਕਰੋ ਨਿਕਾ ਜਿਹਾ, ਬਸ ਸੰਕੇਤ ਮਾਤਰ ਜਿਹਾ ਮੈਸੇਜ ਕਰਿਆ ਕਰੋ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ, ਅਤੇ ਸ਼ੁਕਰੀਆ। ਅਤੇ ਹਰਮੀਤ ਸਿੰਘ ਤੂਰ ਜੀ ਕਹਿੰਦੇ ਨੇ ਕਿ ਭਾਜੀ ਨੇ ਤੂੰ ਸੀ ਭਾਜੀ, ਜੇ ਤੁਸੀਂ ਪਿੰਨੀਆਂ ਆਪਣੇ ਚਾਈਨੀਜ਼ ਗਵਾਂਢੀਆਂ ਨੂੰ ਦਿੱਤੀਆਂ ਤਾਂ ਰੌਲਾ ਪੈ ਜਾਣਾ ਆ ਕਿ ਖਾਂਦੇ ਇੱਕ ਪਿੰਨੀ ਦੇ ਦਿਉ ਅਤੇ ਉਹਨਾਂ ਨੂੰ ਲੱਗਣਾ ਆ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਪਿੰਨੀ ਦੇ ਦਿਉ। ਅੱਛਾ ਕੋਈ ਟੈਕਨੀਕਲ ਲੱਗਦੀ ਹੈ ਚੀਜ਼ ਕੋਈ
2: ਟੈਕਨੀਕਲ ਗਲਿਚ ਦੇ ਕਾਰਨ ਰਣਜੋਤ ਸਿੰਘ ਜੀ ਗੱਲ ਨਹੀਂ ਸੁਣ ਪਾਏ
0: ਸੰਜੇ ਪੂਜਾ ਜੀ ਕਹਿੰਦੇ ਰਾਧੇ ਰਾਧੇ ਅਤੇ ਢਿੱਲੋਂ ਸਾਹਿਬ ਕਹਿੰਦੇ ਵੀ ਬਿਲਕੁਲ ਸਹੀ ਕਿਹਾ ਅਤੇ ਬਿਲਕੁਲ ਸਹੀ ਤੋਂ ਮੈਂ ਅੰਦਾਜ਼ਾ ਲਾਉਂਦਾ ਵੀ ਉਹ ਡਰਾਈਵਰਾਂ ਦੀ ਵਾਲੀ ਗੱਲ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜੈਸਮੀਨ ਜੀ ਨੂੰ ਪਤਾ ਲੱਗ ਗਿਆ ਵਾ ਕਿ ਹਾਫ ਮਿਲੀਅਨ ਅਤੇ ਬ੍ਰੇਕਫਾਸਟ ਦੇ ਵਿੱਚ ਖਾ ਜਾਣੀਆਂ ਨਾ ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਰੱਬ ਤੰਦਰੁਸਤੀ ਬਖਸ਼ੇ ਅਤੇ ਗੁਰਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਦੱਸਿਓ ਕਦੋਂ ਕਰਨ ਬੱਚੇ ਕੌਲ ਹਾਂਜੀ ਓਕੇ ਸਰ ਪੁਰਾਣਾ ਹੋਣਾ ਮੈਂ ਮੈਸੇਜ ਇਹਨਾਂ ਦਾ ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਇੱਥੇ ਟੂ ਹੋਟ ਹੈ ਇੰਡੀਆ ਦੇ ਵਿੱਚ ਨੇ ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਸਮੇਤ ਕਹਿੰਦੇ ਨੇ ਕਿ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਸਾਰੇ ਪਰਿਵਾਰ ਸਮੇਤ ਸਾਰਿਆਂ ਦੇ ਲਈ ਦੁਆਵਾਂ ਮੰਗਦੇ ਨੇ ਧੰਨਵਾਦ ਜੀ ਬਾਕੀ ਕਹਾਣੀ ਵੀ ਸਾਰਿਆਂ ਦਾ ਪਸੰਦ ਕਰਨ ਦੇ ਲਈ ਧੰਨਵਾਦ ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਰੱਬ ਮਿਹਰ ਭਰਿਆ ਹੱਥ ਬਣਾਈ ਰੱਖੇ ਅਤੇ ਹੁਣ ਲੈਣੇ ਇਜਾਜ਼ਤ ਤਾਂ ਤੁਹਾਡੇ ਕੋਲ ਹੱਸ ਦੇ ਖੇਡ ਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885778 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
6: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
7: ਕੀ ਹੋਇਆ
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
7: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 9077-9933
7: ਜਾਂ ਈਮੇਲ info@vyimmigration.com.au
6: ਯਾਦ ਰੱਖੋ 9077-9733
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
6: ਹਰ ਕਦਮ ਤੁਹਾਡੇ ਨਾਲ
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਸੋਨਾ ਚਾਹੀਦਾ
6: ਭਰੋਸਾ ਚਾਹੀਦਾ
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04440664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525545 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ 28 ਤਰੀਕ ਮਈ ਦਾ ਮਹੀਨਾ 2026 ਅੱਜ ਵੀਰਵਾਰ ਦਾ ਦਿਨ ਹੈ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਉਹ ਜਾਣਦੇ ਹਾਂ ਅੱਜ ਦੀਆਂ ਕੀ ਨੇ ਅਪਡੇਟਸ ਗੌਤਮ ਜੀ ਤੁਸੀਂ ਆਨਰ ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ
1: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆਉਂਦੇ ਹਾਂ ਭਾਰਤ ਦੀਆਂ ਖਬਰਾਂ ਤੋਂ ਹੁੰਦੇ ਹੋਏ ਸਭ ਤੋਂ ਪਹਿਲਾਂ ਇਜ਼ਰਾਈਲ ਦੇ ਨਾਲ ਜੁੜੀ ਖਬਰ ਜਿੱਥੇ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਦੇ ਤਾਜ਼ਾ ਹਮਲਿਆਂ ਦੇ ਅੰਦਰ ਹਮਾਸ ਦੇ ਫੌਜੀ ਵਿੰਗ ਦੇ ਨਵੇਂ ਕਮਾਂਡਰ ਮੁਹੰਮਦ ਅਹਦੇ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਵੀ ਹਮਾਸ ਦੇ ਫੌਜੀ ਵਿੰਗ ਦੇ ਜਿਹੜੇ ਕਮਾਂਡਰ ਸੀ ਉਹਨਾਂ ਦੀ ਮੌਤ ਇਸੇ ਤਰੀਕੇ ਦੇ ਨਾਲ ਇਜ਼ਰਾਈਲੀ ਹਮਲਿਆਂ ਦੇ ਵਿੱਚ ਹੋਈ ਸੀ ਸਥਾਨਕ ਮੈਡੀਕਲ ਟੀਮ ਅਤੇ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਗਾਜ਼ਾ ਸਿਟੀ ਦੇ ਸਭ ਤੋਂ ਬਿਜ਼ੀ ਇਲਾਕਿਆਂ ਦੇ ਵਿੱਚੋਂ ਇੱਕ ਰਿਹਾਇਸ਼ੀ ਇਮਾਰਤ ਦੇ ਉੱਤੇ ਮੰਗਲਵਾਰ ਦੇ ਦਿਨ ਹਮਲਾ ਹੋਇਆ ਜਿਸ ਦੇ ਵਿੱਚ ਘੱਟੋ ਘੱਟ 3 ਫਲਸਤੀਨੀ ਮਾਰੇ ਗਏ ਕਈ ਹੋਰ ਲੋਕ ਜ਼ਖਮੀ ਹੋਏ ਇਜ਼ਰਾਈਲ ਦੀ ਫੌਜ ਅਤੇ ਉਸਦੀ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਅਹੁਦੇ ਦੇ ਛਿਪਣ ਦੇ ਟਿਕਾਣੇ ਦੇ ਤੌਰ ਦੇ ਉੱਤੇ ਇਸਤੇਮਾਲ ਹੋ ਰਹੀ ਬਿਲਡਿੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਏਜੰਸੀਆਂ ਦੇ ਮੁਤਾਬਕ ਕਈ ਮਹੀਨਿਆਂ ਤੱਕ ਉਹਨਾਂ ਦੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹਮਾਸ ਦੀ ਤਰਫ ਤੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਹਮਾਸ ਨੇ ਇੱਕ ਸਥਾਨਕ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਅਹੁਦੇ ਉਹਨਾਂ ਦੀ ਪਤਨੀ ਅਤੇ ਉਹਨਾਂ ਦਾ ਇੱਕ ਨੌਜਵਾਨ ਬੇਟਾ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਹਮਲੇ ਦੇ ਸਮੇਂ ਈਦ ਉਲ ਅਜ਼ਹਾ ਤੋਂ ਪਹਿਲਾਂ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਦੇ ਚੱਲਦਿਆਂ ਭੀੜ ਦਿਖਾਈ ਦੇ ਰਹੀ ਸੀ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਇਮਾਰਤ ਦੇ ਅਲੱਗ ਅਲੱਗ ਦਿਸ਼ਾਵਾਂ ਤੋਂ ਇਕੱਠੀਆਂ 5 ਮਿਜ਼ਾਈਲਾਂ ਦਾਗੀਆਂ ਗਈਆਂ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਮੁਤਾਬਕ 7 ਅਕਤੂਬਰ ਦੇ ਹਮਾਸ ਹਮਲੇ ਦੇ ਜਵਾਬ ਦੇ ਵਿੱਚ ਇਜ਼ਰਾਈਲੀ ਬਲਾਂ ਦੀ ਕਾਰਵਾਈ ਦੇ ਵਿੱਚ ਹੁਣ ਤੱਕ 72,800 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ ਹਾਲਾਂਕਿ ਸੰਯੁਕਤ ਰਾਸ਼ਟਰ ਦੇ ਮੰਤਰਾਲੇ ਨੇ ਅੰਕੜਿਆਂ ਨੂੰ ਭਰੋਸੇਮੰਦ ਮੰਨਿਆ ਹੈ ਉੱਥੇ ਈਰਾਨ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿੱਥੇ ਈਰਾਨ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੂੰ ਅਮਰੀਕਾ ਦੇ ਨਾਲ ਸਮਝੌਤੇ ਦੇ ਬਾਰੇ ਸ਼ੁਰੂਆਤੀ ਅਤੇ ਜਿਹੜਾ ਇੱਕ ਅਨਫੋਰਮਲ ਮਸੌਦਾ ਹੈ ਉਹ ਮਿਲ ਗਿਆ

ਹਟਾਏਗਾ ਅਤੇ ਨੈਵਲ ਨਾਕਾਬੰਦੀ ਯਾਨੀ ਨੇਵੀ ਦੀ ਜਿਹੜੀ ਨਾਕਾਬੰਦੀ ਹੈ ਉਹ ਵੀ ਖਤਮ ਕਰ ਲਏਗਾ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਹਾਜ਼ਾਂ ਦੇ ਮਾਰਗ ਨੂੰ ਪ੍ਰਬੰਧਨ ਜਾਂ ਇੰਝ ਕਹਿ ਲਈਏ ਕਿ ਨੈਵੀਗੇਸ਼ਨ ਨੂੰ ਲੈ ਕੇ ਈਰਾਨ ਅਤੇ ਓਮਾਨ ਦੇ ਦਰਮਿਆਨ ਤਾਲਮੇਲ ਸਥਾਪਿਤ ਕੀਤਾ ਜਾਏਗਾ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰੇਤ ਦੇ ਵਿੱਚ ਵਿਦੇਸ਼ ਨੀਤੀ ਅਤੇ ਕੌਮਾਂਤਰੀ ਸੁਰੱਖਿਆ ਮਾਮਲਿਆਂ ਦੇ ਪ੍ਰਮੁੱਖ ਅਲੀ ਬਗੇਰੀ ਕਾਨੀ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਅਤੇ ਓਮਾਨ ਰਲ ਕੇ ਇਸ ਦਰਮਿਆਨ ਜਿਹੜਾ ਇਹ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਜਹਾਜ਼ ਗੁਜ਼ਰਦੇ ਨੇ ਉਸ ਦੀ ਪ੍ਰਕਿਰਿਆ ਦੇ ਉੱਤੇ ਗੱਲਬਾਤ ਕਰ ਰਹੇ ਨੇ ਕਿ ਕਿਵੇਂ ਉਸ ਦੇ ਉੱਤੇ ਉਹ ਇੱਕ ਦੂਜੇ ਨੂੰ ਸਹਿਯੋਗ ਦੇ ਸਕਦੇ ਨੇ। ਉਹਨਾਂ ਦੇ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਤੁਲਨਾ ਦੇ ਵਿੱਚ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਦੀਆਂ ਸ਼ਰਤਾਂ ਨੂੰ ਅਲੱਗ ਤਰੀਕੇ ਦੇ ਨਾਲ ਹੁਣ ਪੂਰਾ ਕੀਤਾ ਜਾਏਗਾ। ਉੱਥੇ ਹੀ ਅਗਲੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਦੇ ਨਾਲ ਚੱਲ ਰਹੀ ਗੱਲਬਾਤ ਹੁਣ ਉਮੀਦ ਦੇ ਮੁਤਾਬਕ ਨਹੀਂ ਹੈ। ਹਾਲਾਂਕਿ ਵੱਖਰੀ ਗੱਲ ਹੈ ਕਿ ਉਹਨਾਂ ਨੇ ਨਾਲ ਦੀ ਨਾਲ ਭਰੋਸਾ ਵੀ ਦੇ ਦਿੱਤਾ ਹੈ ਕਿ ਸਮਝੌਤਾ ਤਾਂ ਫਿਰ ਵੀ ਹੋ ਹੀ ਜਾਏਗਾ। ਟਰੰਪ ਦਾ ਕਹਿਣਾ ਹੈ ਕਿ ਈਰਾਨ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੂੰ ਨਾ ਤਾਂ ਕੋਈ ਸੰਤੁਸ਼ਟੀ ਇਸ ਤੋਂ ਹਾਸਲ ਹੋਈ ਹੈ ਅਤੇ ਨਾ ਹੀ ਕੋਈ ਸਫਲਤਾ ਇਸ ਦੇ ਹੱਥ ਲੱਗੀ ਹੈ। ਟਰੰਪ ਨੇ ਇਹ ਵੀ ਕਿਹਾ ਹੈ ਕਿ ਇਹ ਰਾਸਤਾ ਵੀ ਅਪਣਾਇਆ ਜਾਏਗਾ ਕਿ ਛੇਤੀ ਕੰਮ ਪੂਰਾ ਕਰ ਲਿਆ ਜਾਵੇ। ਹਾਲਾਂਕਿ ਈਰਾਨੀ ਅਗਵਾਈ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਹੁਣ ਕਮਜ਼ੋਰ ਸਥਿਤੀ ਦੇ ਵਿੱਚ ਗੱਲਬਾਤ ਕਰ ਰਹੇ ਹਾਂ। ਦੇਖਣਾ ਇਹ ਹੋਏਗਾ ਕਿ ਹੋ ਸਕਦਾ ਹੈ ਕਿ ਸਾਨੂੰ ਵਾਪਸ ਜਾ ਕੇ ਪੂਰੀ ਕਾਰਵਾਈ ਕਰਨੀ ਪਵੇ, ਪਰ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਇਸ ਦੀ ਲੋੜ ਹੀ ਨਾ ਪਵੇ। ਕਾਰਵਾਈ ਤੋਂ ਭਾਵ ਟਰੰਪ ਦਾ ਮਤਲਬ ਹੈ ਕਿ ਈਰਾਨ ਦੇ ਉੱਤੇ ਹੋਰ ਹਮਲੇ ਕੀਤੇ ਜਾ ਸਕਦੇ ਨੇ, ਪਰ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੇ ਇਸਲਾਮਿਕ ਗਣਰਾਜ ਦੇ ਨੇਤਾ ਸਮਝੌਤਾ ਕਰਨ ਦੇ ਲਈ ਬਹੁਤ ਉਤਾਵਲੇ ਹੋਏ ਹੋਏ ਨੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਦੀ ਅਰਥ ਵਿਵਸਥਾ ਤੇਜ਼ੀ ਦੇ ਨਾਲ ਡਿੱਗ ਰਹੀ ਹੈ, ਉੱਥੇ ਮਹਿੰਗਾਈ ਦਰ 250% ਤੱਕ ਪਹੁੰਚ ਚੁੱਕੀ ਹੈ ਅਤੇ ਈਰਾਨੀ ਮੁਦਰਾ ਦੀ ਕੀਮਤ ਲਗਭਗ ਖਤਮ ਹੋ ਚੁੱਕੀ ਹੈ। ਟਰੰਪ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਈਰਾਨ ਦੇ ਪਰਮਾਣੂ ਹਥਿਆਰ ਰੱਖਣ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਈਰਾਨ ਨੂੰ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਈਰਾਨ ਸਿਰਫ ਸਮਝੌਤਾ ਕਰਨਾ ਚਾਹੁੰਦਾ, ਦੂਸਰਾ ਹੋਰ ਕੋਈ ਵਿਕਲਪ ਨਹੀਂ। ਉਹਨਾਂ ਇਹ ਵੀ ਕਿਹਾ ਕਿ ਆਪਰੇਸ਼ਨ ਐਪਿਕ ਫਿਊਰੀ ਦੇ ਦਰਮਿਆਨ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਸੀ ਕਿ ਦੁਨੀਆ ਦੇ ਵਿੱਚ ਅੱਤਵਾਦ ਨੂੰ ਹਮਾਇਤ ਦੇਣ ਵਾਲਾ ਸਭ ਤੋਂ ਵੱਡਾ ਦੇਸ਼ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਹੜ੍ਹਾਂ ਦੇ ਪਾਣੀ ਦੇ ਨਾਲ ਭਰੀ ਗੁਫਾ ਦੇ ਵਿੱਚ 5 ਦਿਹਾਤੀ ਲੋਕ 1 ਹਫ਼ਤੇ ਤੱਕ ਫਸੇ ਰਹੇ। ਆਖਿਰਕਾਰ ਬਚਾਅ ਟੀਮਾਂ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਜਿਹੜਾ ਲਾਓਸ ਹੈ ਇਸ ਸ਼ਹਿਰ ਦੇ ਅੰਦਰ ਵਾਪਰੀ ਹੈ। ਦੱਸ ਦਈਏ ਕਿ ਲਾਓਸ ਮੁਲਕ ਦੇ ਅੰਦਰ ਵਾਪਰੀ ਹੈ। ਰੈਸਕਿਊ ਆਪਰੇਸ਼ਨ ਦੇ ਵਿੱਚ ਲਾਓਸ ਅਤੇ ਥਾਈਲੈਂਡ ਦੀਆਂ ਟੀਮਾਂ ਨੇ ਦੱਸਿਆ ਕਿ 2 ਹੋਰ ਦਿਹਾਤੀ ਲੋਕ ਫਿਲਹਾਲ ਲਾਪਤਾ ਨੇ। ਇਹ 7 ਲੋਕ ਲਾਓਸ ਦੇ ਜ਼ਾਓਜ਼ਮੋਨ ਸੂਬੇ ਦੇ ਰਹਿਣ ਵਾਲੇ ਸੀ। ਬੀਤੇ ਦਿਨ ਹੀ ਬੁੱਧਵਾਰ ਦੇ ਦਿਨ ਸੋਨਾ ਅਤੇ ਜੰਗਲੀ ਜੀਵਾਂ ਦੀ ਤਲਾਸ਼ ਦੇ ਵਿੱਚ ਗੁਫਾ ਦੇ ਅੰਦਰ ਗਏ ਸੀ। ਇਸ ਦਰਮਿਆਨ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾਵਾਂ ਦੇ ਚੱਲਦਿਆਂ ਗੁਫਾ ਦਾ ਜਿਹੜਾ ਦਾਖਲ ਹੋਣ ਵਾਲਾ ਰਸਤਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਅਤੇ ਇਹ ਵੀ ਲੋਕ ਬਾਹਰ ਨਹੀਂ ਨਿਕਲ ਸਕੇ। ਭਾਰਤ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲੀਏ। ਬੁੱਧਵਾਰ ਦੇ ਦਿਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਨੂੰ ਜਾਇਜ਼ ਠਹਿਰਾਉਣ ਦੇ ਲਈ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਕਾਂਗਰਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੁਝ ਸਵਾਲ ਚੁੱਕੇ ਨੇ। ਸੁਪਰੀਮ ਕੋਰਟ ਦੇ ਵਕੀਲ ਅਤੇ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਹੈ ਕਿ ਨਾਗਰਿਕਤਾ ਦੇ ਉੱਤੇ ਚੋਣ ਕਮਿਸ਼ਨ ਅੰਤਮ ਅਥਾਰਟੀ ਨਹੀਂ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਪੈਰਾ 97 ਤੋਂ ਲੈ ਕੇ 101 ਤੱਕ ਪੜ੍ਹਨ ਤੋਂ ਬਾਅਦ ਸਪਸ਼ਟ ਹੋ ਜਾਂਦਾ ਹੈ ਕਿ ਚੋਣ ਕਮਿਸ਼ਨ ਦੀ ਪ੍ਰਕਿਰਿਆ ਦੇ ਵਿੱਚ ਗੰਭੀਰ ਖਾਮੀਆਂ ਸੀ ਜਿਸ ਤੋਂ ਬਾਅਦ ਸੁਧਾਰ ਕੀਤਾ ਗਿਆ। ਸਿੰਘਵੀ ਨੇ ਕਿਹਾ ਕਿ ਬਿਹਾਰ ਦੇ ਵਿੱਚ 65 ਲੱਖ ਡਿਲੀਸ਼ਨ ਹੋਏ ਨੇ ਅਤੇ ਉਹਨਾਂ ਦੇ ਨਾਮ ਦੁਬਾਰਾ ਪ੍ਰਕਾਸ਼ਿਤ ਕਰਨਾ ਅਤੇ ਕਾਰਨ ਦੇਣਾ ਵੀ ਸੰਭਵ ਇਸ ਕਰਕੇ ਹੋ ਸਕਿਆ ਕਿਉਂਕਿ ਸਿਆਸੀ ਦਲਾਂ ਅਤੇ NGOs ਨੇ ਇਸ ਮਾਮਲੇ ਦੇ ਵਿੱਚ ਪਟੀਸ਼ਨ ਦੇ ਦਿੱਤੀ ਸੀ। ਉੱਥੇ ਭਾਰਤ ਦੇ ਖਬਰਾਂ ਦੇ ਸੈਗਮੈਂਟ 'ਚ ਅਗਲੀ ਖਬਰ ਦੀ ਸਾਂਝ ਪਾਈ ਹੈ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੇ ਪ੍ਰੀਖਿਆ ਦੇ ਨਤੀਜਿਆਂ ਦੇ ਵਿੱਚ ਹੋਏ ਹੇਰਫੇਰ ਦਾ ਦੋਸ਼ ਲਗਾਉਂਦਿਆਂ ਹੋਇਆਂ ਕੇਂਦਰ ਸਰਕਾਰ ਅਤੇ ਕੋਐਮ ਐਡੂਕੇਟ ਨਾਮ ਦੀ ਕੰਪਨੀ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ। ਕੋਐਮ ਐਡੂਕੇਟ ਦੀ ਵੈਬਸਾਈਟ ਦੇ ਮੁਤਾਬਕ ਇਹ ਇੱਕ ਟੈਕ ਅਤੇ ਐਗਜ਼ਾਮ ਟੈਕਨੋਲੋਜੀ ਕੰਪਨੀ ਹੈ
ਜੋ ਕਿ CBSE ਦੀ ਪ੍ਰੀਖਿਆ ਪ੍ਰਕਿਰਿਆ ਦੇ ਨਾਲ ਜੁੜੀਆਂ ਹੋਈਆਂ ਡਿਜੀਟਲ ਸੇਵਾਵਾਂ ਉਪਲਬਧ ਕਰਵਾਉਂਦੀ ਹੈ।

0: ਹਾਲਾਂਕਿ ਸੀਬੀਐਸਈ ਨੇ ਰਾਹੁਲ ਗਾਂਧੀ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ। ਸੀਬੀਐਸਈ ਦੇ ਮੁਤਾਬਕ ਰਾਹੁਲ ਗਾਂਧੀ ਦੇ ਦੋਸ਼ ਗਲਤ ਭਰਮਾਊ ਨੇ ਅਤੇ ਤੱਥਾਂ ਤੋਂ ਪਰੇ ਨੇ। ਹਾਲ ਹੀ ਦੇ ਦਿਨਾਂ ਦੇ ਵਿੱਚ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਦੇ ਦਰਮਿਆਨ ਵਿਦਿਆਰਥੀ ਵੇਦਾਂਤ ਸ਼੍ਰੀਵਾਸਤਵ ਦੀ ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ, ਜਿਸ ਦੀ ਸੋਸ਼ਲ ਮੀਡੀਆ 'ਤੇ ਵੀ ਚਰਚਾ ਰਹੀ ਸੀ। ਵਿਦਾਂਤ ਨੇ ਇਲਜ਼ਾਮ ਲਗਾਇਆ ਕਿ ਰੀਵੈਲਿਊਏਸ਼ਨ ਪ੍ਰੋਸੈਸ ਦੇ ਤਹਿਤ ਉਸਨੇ ਜਿਹੜੀ ਸਕੈਨ ਕਾਪੀ ਡਾਊਨਲੋਡ ਕੀਤੀ ਉਹ ਉਸ ਦੀ ਨਹੀਂ ਬਲਕਿ ਕਿਸੇ ਹੋਰ ਦੀ ਸੀ। ਬਾਅਦ ਦੇ ਵਿੱਚ ਸੀਬੀਆਈ ਨੂੰ ਆਪਣੀ ਗਲਤੀ ਮੰਨਣੀ ਪਈ ਅਤੇ ਵਿਦਾਂਤ ਨੂੰ ਸਹੀ ਆਨਸਰ ਸ਼ੀਟ ਭੇਜਣੀ ਪਈ। ਇਸ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਲਿਖਿਆ ਕਿ ਸੀਬੀਐਸਈ ਪ੍ਰੀਖਿਆ ਦੇ ਨਤੀਜਿਆਂ ਦੇ ਅੰਦਰ ਭਿਆਨਕ ਹੇਰਫੇਰ ਹੋਇਆ, ਜਿਸ ਦੇ ਚੱਲਦਿਆਂ ਦੇਸ਼ ਦੇ ਲੱਖਾਂ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਸਦਮੇ 'ਚ ਨੇ। ਕੁਐਂਪਟ ਐਡੂਕੇਟ ਪਹਿਲਾਂ ਗਲੋਬਰਾਈਨਾ ਨਾਮ ਦੇ ਨਾਲ ਤੇਲੰਗਾਨਾ ਦੇ ਵਿੱਚ 2019 ਦੇ ਵਿੱਚ ਵਿਵਾਦਾਂ ਦੇ ਵਿੱਚ ਵੀ ਰਹੀ ਸੀ। ਉੱਥੇ ਹੀ ਅਕਸਰ ਵਿਰੋਧੀ ਧਿਰਾਂ ਦੇ ਮੁਤਾਬਕ ਈਡੀ ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਡਰ ਦਿਖਾ ਕੇ ਭਾਰਤ ਸਰਕਾਰ ਨੇ ਅਕਸਰ ਵਿਰੋਧੀ ਪਾਰਟੀਆਂ ਨੂੰ ਖੱਜਲ ਖੁਆਰ ਕੀਤਾ। ਹੁਣ ਕੇਂਦਰ ਸਰਕਾਰ ਨੇ ਈਡੀ ਦੇ ਹਵਾਲੇ ਦੇ ਨਾਲ ਇੱਕ ਨਵੀਂ ਖਬਰ ਸਾਂਝੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਕੇਡਰ ਢਾਂਚੇ ਦੇ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉੱਧਰ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਵੱਲੋਂ ਜਾਰੀ ਫੈਸਲੇ ਦਾ ਮੁੱਖ ਉਦੇਸ਼ ਜਾਂਚ ਦੇ ਵੱਧਦੇ ਦਾਇਰੇ ਅਤੇ ਕੇਸਾਂ ਦੀ ਵੱਧਦੀ ਗਿਣਤੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਭਾਲਣਾ ਹੈ। ਪਰ ਇੱਥੇ ਇਹ ਦੱਸਦੇ ਚੱਲੀਏ ਕਿ ਈਡੀ ਦੀ ਤਾਕਤ ਦੁੱਗਣੀ ਕਰਨ ਦਾ ਕੇਂਦਰ ਸਰਕਾਰ ਨੇ ਹੁਣ ਫੈਸਲਾ ਲਿਆ। ਐਡੀਸ਼ਨਲ ਡਾਇਰੈਕਟੋਰੇਟ ਅਹੁਦਿਆਂ ਦੀ ਗਿਣਤੀ 10 ਤੋਂ ਵਧਾ ਕੇ 24 ਕਰ ਦਿੱਤੀ ਗਈ ਹੈ। ਜੁਆਇੰਟ ਡਾਇਰੈਕਟੋਰੇਟ ਇਹ ਅਹੁਦੇ ਹੁਣ 28 ਤੋਂ ਵਧਾ ਕੇ 49 ਹੋ ਜਾਣਗੇ। ਇਸੇ ਤਰੀਕੇ ਦੇ ਨਾਲ ਡਿਪਟੀ ਡਾਇਰੈਕਟਰ 267 ਦੀ ਜਗ੍ਹਾ 148 ਹੋਣਗੇ ਅਤੇ ਫਿਰ ਅਸਿਸਟੈਂਟ ਡਾਇਰੈਕਟਰ, ਐਨਫੋਰਸਮੈਂਟ ਆਫਿਸਰ, ਅਸਿਸਟੈਂਟ ਐਨਫੋਰਸਮੈਂਟ ਅਫਸਰ ਸਭ ਤੋਂ ਵੱਡਾ ਵਾਧਾ ਕਰਦਿਆਂ ਹੋਇਆਂ ਇਹ ਅਹੁਦੇ 425 ਤੋਂ ਵਧਾ ਕੇ 803 ਕਰ ਦਿੱਤੇ ਗਏ ਨੇ। ਜ਼ਾਹਰ ਜੀ ਗੱਲ ਹੈ ਕਿ ਈਡੀ ਦੇ ਲਈ ਵੀ ਕੰਮ ਵਧਿਆ। ਇਸੇ ਕਰਕੇ ਈ ਦੇ ਪੁਨਰਗਠਨ ਦੇ ਨਾਲ ਜੁੜਿਆ ਨਿਯਮ ਜਿਹੜਾ ਉਸਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪਰ ਖਾਸ ਗੱਲ ਇਹ ਹੈ ਕਿ ਇਸ ਪੁਨਰਗਠਨ ਅਤੇ ਨਵੇਂ ਅਹੁਦਿਆਂ ਦੇ ਉੱਤੇ ਹੋਣ ਵਾਲਾ ਖਰਚ ਈਡੀ ਦੇ ਮੌਜੂਦਾ ਬਜਟ ਦੇ ਵਿੱਚੋਂ ਹੀ ਪੂਰਾ ਕੀਤਾ ਜਾਏਗਾ, ਭਾਵੇਂ ਕਿ ਇਸ ਦੀ ਸਮਰੱਥਾ ਜਿਹੜੀ ਉਹ ਵਧਾਈ ਜ਼ਰੂਰ ਜਾ ਰਹੀ ਹੈ। ਉੱਧਰ ਤਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਥਲਪਤੀ ਵਿਜੇ ਨੇ ਕੱਲ੍ਹ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ। ਬੁੱਧਵਾਰ ਸਵੇਰੇ ਉਹ ਦਿੱਲੀ ਪਹੁੰਚੇ। ਮੁੱਖ ਮੰਤਰੀ ਜੋਸਫ ਵਿਜੇ ਨੇ ਕੇਂਦਰ ਸਰਕਾਰ ਦੇ ਕੋਲ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਤਮਿਲਨਾਡੂ ਦੀਆਂ ਮੰਗਾਂ, ਸੂਬੇ ਦੇ ਵਿਕਾਸ ਦੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਪ੍ਰਧਾਨ ਮੰਤਰੀ ਦੇ ਨਾਲ ਵਿਸਤਾਰ ਦੇ ਨਾਲ ਚਰਚਾ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਕ ਦਿੱਲੀ ਪਹੁੰਚਦਿਆਂ ਹੀ ਵਿਜੇ ਨੇ ਜਿਹੜਾ ਤਮਿਲਨਾਡੂ ਭਵਨ ਹੈ ਉੱਥੇ ਪਹਿਲਾਂ ਪਹੁੰਚੇ ਅਤੇ ਫਿਰ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਲ ਚਰਚਾ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਜਦੋਂ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਵਧਾਈ ਦਿੱਤੀ ਸੀ ਅਤੇ ਤਮਿਲਨਾਡੂ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਕੇਂਦਰ ਵੱਲੋਂ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ ਸੀ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਉੱਧਰ ਕੇਰਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਪਿਨਰਾਈ ਵਿਜੇਨ ਦੇ ਖਿਲਾਫ਼ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਬੁੱਧਵਾਰ ਸਵੇਰੇ ਈਡੀ ਦੀਆਂ ਟੀਮਾਂ ਮਨੀ ਲਾਂਡਰਿੰਗ ਮਾਮਲੇ ਦੇ ਤਹਿਤ ਵਿਜੇਨ ਦੇ ਕਨੂਰ ਸਥਿਤ ਪੁਸ਼ਤੈਨੀ ਘਰ ਦੇ ਵਿੱਚ ਪਹੁੰਚੀਆਂ। ਤ੍ਰਿਵੰਤਪੁਰਮ ਸਥਿਤ ਕਿਰਾਏ ਦੇ ਮਕਾਨ ਦੇ ਵਿੱਚ ਉਹਨਾਂ ਦੀ ਬੇਟੀ ਅਤੇ ਆਵਾਸ ਸਣੇ 10 ਟਿਕਾਣਿਆਂ ਦੇ ਉੱਤੇ ਇਕੱਠਿਆਂ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਦੀ ਖਬਰ ਮਿਲਦਿਆਂ ਹੀ CPIM ਦੇ ਵਰਕਰ ਅਤੇ ਵਿਜੇਨ ਦੇ ਹਮਾਇਤ ਵਿੱਚ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਲੋਕ ਗੁੱਸੇ ਦੇ ਵਿੱਚ ਆ ਗਏ। ਗੁੱਸੇ 'ਚ ਆਏ ਲੋਕਾਂ ਨੇ ਸਮਰਥਕਾਂ ਨੇ ਈਡੀ ਦੀ ਕਾਰਵਾਈ ਦਾ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਈਡੀ ਦੇ ਅਧਿਕਾਰੀਆਂ ਦੀਆਂ ਗੱਡੀਆਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਆਓ ਹੁਣ ਕੁਝ ਆਸਟ੍ਰੇਲੀਆਈ ਖਬਰਾਂ ਦੇ ਵੱਲ ਚੱਲਦੇ ਹਾਂ। ਆਸਟ੍ਰੇਲੀਆ ਦੀ ਸਭ ਤੋਂ ਪਹਿਲਾਂ ਖਬਰ ਵਿਦੇਸ਼ੀ ਖਿੱਤੇ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਬੜੀ ਜਲਦੀ ਸੋਲੋਮਨ ਆਈਲੈਂਡ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਯਾਤਰਾ ਕਰਨ ਜਾ ਰਹੇ ਨੇ। ਪ੍ਰਧਾਨ ਮੰਤਰੀ ਆਸਟ੍ਰੇਲੀਆ ਐਂਥਨੀ ਅਲਬਨੀਜ਼ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਔਰ ਇਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਸੋਲੋਮਨ ਆਈਲੈਂਡ ਦਾ ਝੁਕਾਅ ਲਗਾਤਾਰ ਬੀਜਿੰਗ ਦੇ ਵੱਲ ਹੁੰਦਾ ਜਾ ਰਿਹਾ, ਚੀਨ ਦੇ ਵੱਲ ਝੁਕਾਅ ਨਾ ਹੋਵੇ ਟਾਪੂ ਮੁਲਕਾਂ ਦਾ। ਇਸ ਕਰਕੇ ਐਂਥਨੀ ਅਲਬਨੀਜ਼ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਕਰਦੇ ਰਹੇ ਨੇ। ਦੱਸ ਦਈਏ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਉਹ 3 ਜੂਨ ਦੇ ਦਿਨ ਮੈਥਿਊ ਵੇਲ, ਜਿਹੜੇ ਕਿ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਸੋਲੋਮਨ ਆਈਲੈਂਡ ਦੇ, ਉਹਨਾਂ ਨੂੰ ਇੱਕ ਰਾਤਰੀ ਭੋਜ ਦੇ ਉੱਤੇ ਸੱਦਣਗੇ। ਵੇਲ ਪਿਛਲੇ ਹੀ ਮਹੀਨੇ ਹਾਲੇ ਇਸ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ, ਕਿਉਂਕਿ ਪਿਛਲੇ ਪ੍ਰਧਾਨ ਮੰਤਰੀ ਨੂੰ ਨੋ ਕੌਨਫੀਡੈਂਸ ਵੋਟ ਹਾਸਲ ਹੋਇਆ ਸੀ, ਯਾਨੀ ਕਿ ਗੈਰ ਭਰੋਸੇ ਦੀ ਜਿਹੜੀ ਇੱਕ ਵੋਟਿੰਗ ਉਹ ਹੋਈ ਸੀ। ਅਜਿਹੇ ਦੇ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਇਕਨੋਮਿਕ ਡਿਵੈਲਪਮੈਂਟ ਅਤੇ ਸਿਕਿਉਰਿਟੀ ਦਾ ਏਜੰਡਾ ਤਾਂ ਰਹਿ ਗਈ, ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਵੇਲਾ ਹੈ। ਉੱਧਰ ਅਗਲੀ ਖਬਰ ਦੀ ਸਾਂਝ ਤਾਂ ਬੜੀ ਦਿਲਚਸਪ ਹੈ ਕਿ ਪਿਛਲੇ ਸਾਲਾਂ ਦੇ ਦਰਮਿਆਨ ਇਹਨਾਂ ਹੀ ਦਿਨਾਂ ਦੇ ਵਿੱਚ ਇੱਕ ਗੱਲ ਤੁਰ ਪਈ ਸੀ ਕਿ ਇੰਡੀਜਨਸ ਵੋਇਸ ਟੂ ਪਾਰਲੀਮੈਂਟ ਜਿਹੜਾ ਉਹ ਲਿਆਂਦਾ ਜਾਏਗਾ, ਇੱਕ ਰੈਫਰੈਂਡਮ ਕਰਵਾਇਆ ਜਾਏਗਾ ਤਾਂ ਕਿ ਇਸ ਕਿਸਮ ਦਾ ਇੱਕ ਕਾਨੂੰਨ ਬਣਾਇਆ ਜਾ ਸਕੇ। ਹਾਲਾਂਕਿ ਉਹ ਫੇਲ ਹੋ ਗਿਆ ਸੀ, ਪਰ ਇੱਕ ਵਾਰ ਫਿਰ ਤੋਂ ਮੰਗ ਉੱਠਣ ਲੱਗੀ ਹੈ ਕਿ ਉਸੇ ਤਰੀਕੇ ਦੇ ਨਾਲ ਉਸਨੂੰ ਸੋਧ ਕੇ ਇੱਕ ਇਸ ਕਿਸਮ ਦੀ ਮੰਗ ਜਿਹੜੀ ਉਹ ਰੱਖੀ ਜਾਵੇ। ਦੱਸ ਦਈਏ ਕਿ ਉਲਰੂ ਦੇ ਵਿੱਚ ਜਿਹੜੇ ਡਾਇਲਾਗ ਲਿਖਣ ਵਾਲੇ ਸੀ, ਉਲਰੂ ਸਟੇਟਮੈਂਟ ਆਸਟ੍ਰੇਲੀਆ ਦੇ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਹੋਈ ਸਭ ਤੋਂ ਅਹਿਮ ਅਤੇ ਪਵਿੱਤਰ ਮੰਨੀ ਜਾਂਦੀ ਸਟੇਟਮੈਂਟ ਹੈ। ਉਲਰੂ ਡਾਇਲਾਗ ਦੇ ਵਿੱਚ ਜਿਹੜੇ ਕੋਚੇਅਰ ਸੀ ਪੈਟ ਐਂਡਰਸਨ ਅਤੇ ਮੈਗਨ ਡੈਵਿਸ, ਉਹਨਾਂ ਨੇ ਹੁਣ ਨੈਸ਼ਨਲ ਰੀਕਨਸੀਲੀਏਸ਼ਨ ਵੀਕ ਨੂੰ ਚੁਣਿਆ। ਕਿਹਾ ਹੈ ਕਿ ਜੇਕਰ ਇਸ ਕਿਸਮ ਦੇ ਨਾਲ ਵੋਇਸ ਟੂ ਪਾਰਲੀਮੈਂਟ ਰੈਫਰੈਂਡਮ ਜਿਵੇਂ 2023 ਦੇ ਵਿੱਚ ਲਗਭਗ 62 ਲੱਖ ਲੋਕਾਂ ਨੇ ਇਸ ਦੇ ਹੱਕ ਦੇ ਵਿੱਚ ਸਪੋਰਟ ਕੀਤਾ ਸੀ, ਠੀਕ ਉਸੇ ਤਰੀਕੇ ਦੇ ਨਾਲ ਹੁਣ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਨੂੰ ਸਪੋਰਟ ਕਰਨ। ਅਤੇ ਉਲਰੂ ਸਟੇਟਮੈਂਟ ਜਿਹੜੀ 2017 ਦੇ ਵਿੱਚ ਜਾਰੀ ਕੀਤੀ ਗਈ ਸੀ, ਉਸ ਦੇ ਵਿੱਚ ਵੋਇਸ ਟੂ ਪਾਰਲੀਮੈਂਟ ਵਰਗੇ ਜਿਹੜੇ ਨੁਕਤੇ ਨੇ ਉਹ ਪਹਿਲਾਂ ਹੀ ਲਿਖੇ ਹੋਏ ਨੇ। ਦਰਦ ਘੱਟ ਅਤੇ ਫਾਇਦਾ ਵੱਧ। ਜਿਹੜੀ ਵਿਕਟੋਰੀਆ ਦੀ ਪ੍ਰੀਮੀਅਰ ਨੇ ਜੈਸੈਂਟਾ ਐਲਨ, ਉਹਨਾਂ ਦੇ ਉੱਤੇ ਹੁਣ ਇਲਜ਼ਾਮ ਲੱਗੇ ਨੇ ਕਿ ਜਿਹੜੀ ਨੀਡਲ ਫ੍ਰੀ ਫਲੂ ਦੀ ਵੈਕਸੀਨੇਸ਼ਨ ਹੈ ਉਹ ਦੇਣ ਦੇ ਲਈ ਵਿਕਟੋਰੀਆ ਦੇ ਪਰਿਵਾਰਾਂ ਨੂੰ ਲਗਭਗ $75 ਇੱਕ ਡੋਜ਼ ਦਾ ਬਚਾ ਕੇ ਦੇਣਾ ਸੀ। ਅਤੇ ਜੈਸੈਂਟਾ ਐਲਨ ਦੀ ਜਿਹੜੀ ਵਿਕਟੋਰੀਆ ਸਰਕਾਰ ਹੈ ਉਹ ਇਸ ਪਾਸੇ ਕੰਮ ਨਹੀਂ ਕਰ ਰਹੀ, ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਬਰਾਬਰ NSW ਕੁਇਨਸਲੈਂਡ, ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਲਗਭਗ ਇਹ ਜਿਹੜਾ ਰੈਵੋਲਿਊਸ਼ਨਰੀ ਨਿਊ ਵੈਕਸੀਨ ਹੈ ਇਸ ਦੇ ਲਈ ਰਾਹ ਪੱਧਰਾ ਕਰ ਦਿੱਤਾ। ਪਰ ਇਸ ਮਾਮਲੇ ਦੇ ਵਿੱਚ ਜਿਹੜੇ ਇੱਕ ਸੀਨੀਅਰ ਹੈਲਥ ਮਹਿਕਮੇ ਦੇ ਨਾਲ ਜੁੜੇ ਅਧਿਕਾਰੀ ਨੇ, ਉਹਨਾਂ ਨੇ ਦੱਸਿਆ ਹੈ ਕਿ GP ਪ੍ਰੈਕਟਿਸ ਦੇ ਕੋਲ ਹੀ ਇਹ ਨਵੇਂ ਫਲੂ ਸ਼ੋਟ ਲੱਗਣਗੇ ਇਹਨਾਂ ਸੂਬਿਆਂ ਦੇ ਵਿੱਚ। ਨਾ ਕੋਈ ਹੰਝੂ, ਨਾ ਕੋਈ ਦਰਦ, ਬਸ ਨੱਕ ਦੇ ਕੋਲ ਇੱਕ ਸਪਰੇਅ ਕੀਤਾ ਜਾਵੇ ਅਤੇ ਤੁਸੀਂ ਫਰਕ ਆਪਣੇ ਆਪ ਦੇਖਣਾ ਸ਼ੁਰੂ ਕਰ ਦਿਓਗੇ। ਉੱਥੇ ਅਗਲੀ ਖਬਰ ਦੀ ਸਾਂਝ ਅਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜੇਕਰ ਕੋਈ ਜੰਗ ਸ਼ੁਰੂ ਹੁੰਦੀ ਹੈ ਤਾਂ ਆਸਟ੍ਰੇਲੀਆ ਦੇ ਕੋਲ ਨਾ ਤਾਂ ਇੰਨਾ ਕੁ ਫਿਊਲ ਹੈ ਕਿ ਆਸਟ੍ਰੇਲੀਆ ਸਟਾਕ ਕਰ ਸਕੇ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਬਾਹਰੋਂ ਸ਼ਿਪਮੈਂਟਸ ਅਤੇ ਜਹਾਜ਼ ਤਾਂ ਨਹੀਂ ਆਉਣਗੇ। ਇਸ ਕਰਕੇ ਆਸਟ੍ਰੇਲੀਆ ਦੇ ਕੋਲ ਆਪਣੇ ਕੋਟੇ ਤੋਂ ਇਲਾਵਾ ਜ਼ਿਆਦਾ ਫਿਊਲ ਨਹੀਂ ਹੈ। ਨਾ ਹੀ ਆਸਟ੍ਰੇਲੀਆ ਦੇ ਉੱਤੇ ਜੇਕਰ ਅੱਜ ਦੀ ਤਰੀਕ 'ਚ ਹਮਲਾ ਹੁੰਦਾ ਹੈ ਤਾਂ ਉਹਨੇ ਸਰਗਰਮ ਬੰਬ ਜਾਂ ਫਿਰ ਫੌਜੀ, ਯਾਨੀ ਕਿ ਇੱਕ ਸਭ ਤੋਂ ਵੱਡੀ ਸਟਰੈਂਥ ਕਿਸੇ ਦੇਸ਼ ਦੀ ਮਿਲਟਰੀ ਹੁੰਦੀ ਹੈ, ਮਿਲਟਰੀ ਵੀ ਇੰਨੀ ਮਜ਼ਬੂਤ ਅਤੇ ਉੱਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਹੈ। ਇਹ ਇੱਕ ਤਾਜ਼ਾ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਦੇ ਵਿੱਚ ਕਿ ਇਰਾਨ ਜੰਗ ਜਾਂ ਰੂਸ ਯੂਕਰੇਨ ਜੰਗ ਜਾਂ ਫਿਰ ਚੀਨ ਨੇ ਵੀ ਜੇਕਰ ਆਉਣ ਵਾਲੇ ਦਿਨਾਂ 'ਚ ਤਾਈਵਾਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਤਾਂ ਆਸਟ੍ਰੇਲੀਆ ਦੇ ਹਿੱਤਾਂ ਨੂੰ ਨੁਕਸਾਨ ਪੁੱਜ ਸਕਦਾ ਹੈ। 207 ਪੇਜਾਂ ਦੀ ਇਸ ਰਿਪੋਰਟ ਕਾਰਡ ਨੇ ਜਿਹੜੇ ਡਿਫੈਂਸ ਡਿਪਟੀ ਪ੍ਰਾਈਮ ਮਿਨਿਸਟਰ ਨੇ ਰਿਚਰਡ ਮਾਲਸ ਅਤੇ ਡਿਫੈਂਸ ਬਜਟ ਦੇ ਦਰਮਿਆਨ ਉਹਨਾਂ ਦੀ ਤਰਫ ਤੋਂ ਇਸ ਨੂੰ ਪੜ੍ਹਿਆ ਗਿਆ। ਜੋਬ ਸੀਕਰ ਹਾਸਲ ਕਰਦੇ ਹੋ ਤਾਂ ਇਸ ਪਾਸੇ ਇੱਕ ਵੱਡਾ ਬਦਲਾਅ ਕੀਤਾ ਗਿਆ। ਇੰਪਲੋਇਮੈਂਟ ਮਿਨਿਸਟਰ ਅਮੈਂਡਾ ਰਿਸ਼ਵਰਥ ਨੇ ਕੱਲ੍ਹ ਦੇ ਦਿਨ ਐਲਾਨ ਕੀਤਾ ਕਿ ਇੱਕ ਥ੍ਰੀ ਟੀਅਰਡ ਸਿਸਟਮ ਜਾਂ ਤਿੰਨ ਪੜਾਵੀ ਜਿਹੜਾ ਇੱਕ ਸਿਸਟਮ ਹੈ ਉਸ ਨੂੰ ਰਿਪਲੇਸ ਕਰਕੇ ਜਿਹੜਾ ਕਰੰਟ ਸਿਸਟਮ ਹੈ ਉਸਦੀ ਜਗ੍ਹਾ ਲਿਆਂਦਾ ਜਾ ਰਿਹਾ। ਅਮੈਂਡਾ ਰਿਸ਼ਵਰਥ ਨੇ ਦੱਸਿਆ ਕਿ ਇਸ ਦੇ ਉੱਤੇ $2 ਬਿਲੀਅਨ ਜਿਹੜੇ ਲਗਾਏ ਜਾ ਰਹੇ ਨੇ ਉਸ ਦੇ ਨਾਲ ਨਵੇਂ ਇਕਿਪਮੈਂਟ ਔਰ ਡਿਜੀਟਲਾਈਜੇਸ਼ਨ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਦੇ ਲਈ ਕਦਮ ਚੁੱਕੇ ਗਏ ਨੇ। ਅਖੀਰ ਦੇ ਵਿੱਚ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾ ਲਈਏ ਅਤੇ ਇਹ ਖਬਰ ਜਿਹੜੀ ਹੈ NSW ਦੇ ਲਈ ਕਾਫੀ ਅਹਿਮ ਸੀ, ਕਿਉਂਕਿ ਕੱਲ੍ਹ ਦੇ ਦਿਨ ਜਿਹੜਾ ਇੱਕ ਲੰਘੀ ਗੱਲ ਸੀ ਉਹ ਇੱਕ ਮੈਚ ਹੋ ਕੇ ਹਟਿਆ। ਸਟੇਟ ਆਫ ਓਰੀਜਨ ਦਾ ਜਿਹੜਾ ਪਹਿਲਾ ਮੈਚ ਸੀ, ਦੱਸ ਦਈਏ ਕਿ ਇਸ ਰੋਮਾਂਚਕ ਮੈਚ ਦੇ ਵਿੱਚ NSW ਬਲੂਜ਼ ਨੇ ਕੁਈਨਜ਼ਲੈਂਡ ਮਰੂਨਜ਼ ਨੂੰ 22-20 ਦੇ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸਟੇਟ ਆਫ ਓਰੀਜਨ 2026 ਦੀ ਪਹਿਲੀ ਗੇਮ ਜਿਹੜੀ ਸੀ ਉਸ ਦੇ ਵਿੱਚ ਕੈਲਿਨ ਪੌਂਗਾ ਨੂੰ ਮੈਦਾਨ ਤੋਂ ਬਾਹਰ ਭੇਜੇ ਜਾਣ, ਯਾਨੀ ਸੈਂਡ ਆਫ ਤੋਂ ਬਾਅਦ ਜੇਮਸ ਟ੍ਰੈਸਕੋ ਨੇ ਟ੍ਰਾਈ ਦੇ ਨਾਲ NSW ਬਲੂਜ਼ ਦੀ ਸ਼ੁਰੂਆਤ ਕੀਤੀ ਅਤੇ ਕੁਈਨਜ਼ਲੈਂਡ ਦੇ ਖਿਲਾਫ਼ ਜਿੱਤ ਦਰਜ ਕੀਤੀ। ਦੱਸ ਦਈਏ ਕਿ NSW ਬਲੂਜ਼ ਦੀ ਟੀਮ ਮੈਚ ਦੇ ਵਿੱਚ ਇੱਕ ਸਮੇਂ 20-0 ਦੇ ਨਾਲ ਚੱਲ ਰਹੀ ਸੀ, ਪਰ ਉਹਨਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਨੂੰ 22-20 ਦੇ ਨਾਲ ਆਪਣੇ ਨਾਮ ਕਰ ਲਿਆ। ਟਰਨਿੰਗ ਪੁਆਇੰਟ ਇਹ ਰਿਹਾ ਜਦੋਂ ਕੁਈਨਜ਼ਲੈਂਡ ਦੇ ਸਟਾਰ ਖਿਡਾਰੀ ਕੈਲਿਨ ਪੌਂਗਾ ਨੂੰ ਦੂਸਰੇ ਹਾਫ਼ ਦੇ ਵਿੱਚ ਵਿਰੋਧੀ ਖਿਡਾਰੀ ਦੇ ਸਿਰ ਦੇ ਉੱਤੇ ਗਲਤ ਢੰਗ ਦੇ ਨਾਲ ਟੈਕਲ ਕਰਨ ਅਤੇ ਰੈਫਰੀ ਐਸ਼ਲੇ ਕਲੇਨ ਦੇ ਦੁਆਰਾ ਰੈੱਡ ਕਾਰਡ ਦਿਖਾ ਕੇ ਮੈਦਾਨ ਦੇ ਵਿੱਚੋਂ ਬਾਹਰ ਭੇਜਣ ਤੋਂ ਬਾਅਦ ਲਿਆ ਗਿਆ। ਜੇਤੂ ਟ੍ਰਾਈ ਜਿਹੜੀ ਰਹੀ ਉਹ ਸੀ ਜੇਮਸ ਟੈਡੈਸਕੋ ਦੀ, ਜਿਨ੍ਹਾਂ ਨੇ ਸ਼ਾਨਦਾਰ ਟ੍ਰਾਈ ਕਰਕੇ ਸਕੋਰ ਨੂੰ NSW ਬਲੂਜ਼ ਦੇ ਹੱਕ ਦੇ ਵਿੱਚ ਜਿੱਤ ਦਿਲਵਾਈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੇ ਉੱਤੇ ਦੋਸਤੋ ਜੇ ਝਾਤੀ ਮਾਰੀਏ ਤਾਂ ਇਸ ਟਾਈਮ ਦੇ ਉੱਤੇ ਈ ਬਾਈਕਸ ਵੀ ਚਰਚਾ ਦੇ ਵਿੱਚ ਨੇ। ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਤੋਂ ਇੱਕ ਖਬਰ ਆ ਰਹੀ ਹੈ। ਖਬਰ ਕਾਹਦੀ? ਇੱਕ ਸਰਵੇ ਸਾਹਮਣੇ ਆਇਆ ਵਾ, NRMA ਦੇ ਦੁਆਰਾ ਇੱਕ ਸਰਵੇ ਕੀਤਾ ਗਿਆ ਸੀ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਬਹੁਤ ਸਾਰੇ ਜਿਹੜੇ ਚਾਲਕ ਨੇ ਗੱਡੀਆਂ ਦੇ, ਉਹਨਾਂ ਦੇ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਈ ਬਾਈਕਸ ਚਲਾਉਣ ਦੇ ਉੱਤੇ ਪੂਰਨ ਪਾਬੰਦੀ ਲਾਉਣ ਦੀ ਗੱਲ ਕਹੀ ਗਈ ਹੈ, ਯਾਨੀ ਕਿ ਉਹ ਇਸ ਹੱਕ ਦੇ ਵਿੱਚ ਨੇ। ਸਰਵੇਖਣ ਦੇ ਵਿੱਚ ਸ਼ਾਮਲ 70% ਤੋਂ ਵੱਧ NRMA ਦੇ ਮੈਂਬਰਾਂ ਦਾ ਮੰਨਣਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਜੇਕਰ ਈ ਬਾਈਕ ਚਲਾਉਂਦੇ ਨੇ ਤਾਂ ਸੜਕਾਂ ਦੇ ਉੱਤੇ ਹੋਰ ਜ਼ਿਆਦਾ ਖਤਰਾ ਉਹ ਆਪਣੇ ਆਪ ਦੇ ਲਈ ਅਤੇ ਦੂਸਰਿਆਂ ਦੇ ਲਈ ਬਣਦੇ ਨੇ, ਉਹਨਾਂ ਨੂੰ ਇਹ ਇਜਾਜ਼ਤ ਨਹੀਂ ਹੋਣੀ ਚਾਹੀਦੀ। 70% ਤੋਂ ਵੱਧ ਮੈਂਬਰਾਂ ਨੇ ਪੁਲਿਸ ਨੂੰ ਉਹਨਾਂ ਦੀ ਈ ਬਾਈਕ ਜ਼ਬਤ ਕਰਨ ਅਤੇ ਉਹਨੂੰ ਪੂਰਨ ਤੌਰ ਦੇ ਉੱਤੇ ਨਸ਼ਟ ਕਰਨ ਦਾ ਸਮਰਥਨ ਕੀਤਾ ਕਿ ਬਾਅਦ ਵਿੱਚ ਉਹਨਾਂ ਨੂੰ ਉਹ ਈਵਨ ਦਿੱਤੀ ਵੀ ਨਾ ਜਾਵੇ ਵਾਪਸ ਜੇਕਰ ਉਹ ਚਲਾਉਂਦੇ ਫੜੇ ਜਾਂਦੇ ਨੇ, ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਓਵਰ ਪਾਵਰਡ ਜਿਹੜੀਆਂ ਬਾਈਕਸ ਨੇ ਉਹ ਚਲਾਉਂਦੇ ਨੇ। ਇੱਥੇ ਦੱਸ ਦਈਏ ਕਿ ਓਵਰ ਪਾਵਰਡ ਇਸ ਕਰਕੇ ਵਰਤਿਆ ਗਿਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਿ ਇਸ ਟਾਈਮ ਦੇ ਉੱਤੇ ਇਹਦੀ ਪਾਵਰ ਵਧਾ ਕੇ ਇਹਨੂੰ ਚਲਾ ਰਹੇ ਨੇ, ਕਿਉਂਕਿ ਇਹਦੀ ਇੱਕ ਸੀਮਾ ਤੈਅ ਆ, ਉਸ ਤੋਂ ਵੱਧ ਵਾਟਸ ਦੀ ਤੁਸੀਂ ਈ ਬਾਈਕ ਨਹੀਂ ਚਲਾ ਸਕਦੇ। ਖੈਰ ਅੱਗੇ ਹੋਰ ਵਿਸਥਾਰ 'ਚ ਗੱਲ ਕਰਦੇ ਹਾਂ, ਪਰ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ 90% ਤੋਂ ਵੱਧ ਲੋਕ ਈ ਬਾਈਕ ਸੁਰੱਖਿਆ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਦੇ ਹੱਕ ਦੇ ਵਿੱਚ ਨੇ ਅਤੇ 75% ਲੋਕ ਸੜਕਾਂ ਦੇ ਉੱਤੇ ਖਤਰਨਾਕ ਅਤੇ ਸਮਾਜ ਵਿਰੋਧੀ ਰਵੱਈਏ ਤੋਂ ਵੀ ਚਿੰਤਿਤ ਨੇ। ਮੁੱਖ ਦੀ ਗੱਲ ਕਿ ਇਹ ਲੋਕ ਜਿਹੜੇ ਈ ਬਾਈਕਸ ਚਲਾਉਂਦੇ ਨੇ ਉਹਨਾਂ ਦੇ ਵਿੱਚ ਚਾਲਕਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇਸ ਤਰੀਕੇ ਦਾ ਰਵੱਈਆ ਅਖਤਿਆਰ ਕਰਦੇ ਨੇ ਕਿ ਉਹ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਸਰ ਅੰਜਾਮ ਦਿੰਦੇ ਨੇ ਜਾਂ ਫਿਰ ਸਮਾਜ ਵਿਰੋਧੀ ਕਈ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਸੋ ਇਸ ਕਰਕੇ ਇਹਦੇ ਉੱਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਲਗਭਗ 80% ਮੈਂਬਰ ਇਹ ਚਾਹੁੰਦੇ ਨੇ ਕਿ ਈ ਬਾਈਕ ਚਲਾਉਣ ਦੇ ਲਈ ਇੱਕ ਔਨਲਾਈਨ ਟੈਸਟ ਹੋਣਾ ਚਾਹੀਦਾ। ਸੋ ਜੇਕਰ ਰਾਈਡਰ ਇਹ ਟੈਸਟ ਪਾਰ ਕਰਦਾ ਤਾਂ ਫਿਰ ਹੀ ਉਹਨੂੰ ਚਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਆ। ਖੈਰ ਕਾਨੂੰਨ ਦੇ ਵਿੱਚ ਕਾਫੀ ਦੇਰੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਟਰਾਂਸਪੋਰਟ ਮੰਤਰੀ ਜੌਨ ਗ੍ਰਾਹਮ ਨੇ ਫਰਵਰੀ ਦੇ ਵਿੱਚ ਗੈਰ ਕਾਨੂੰਨੀ ਈ ਬਾਈਕ ਜ਼ਬਤ ਕਰਨ ਅਤੇ ਉਹਨਾਂ ਨੂੰ ਨਸ਼ਟ ਕਰਨ ਦੇ ਲਈ ਨਵੇਂ ਕਾਨੂੰਨ ਦਾ ਐਲਾਨ ਕੀਤਾ ਸੀ, ਪਰ ਇਹ ਕਾਨੂੰਨ ਹਾਲੇ ਤੱਕ ਪਾਰਲੀਮੈਂਟ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲਾਗੂ ਨਹੀਂ ਹੋ ਸਕਿਆ, ਇਹਦੇ ਇੰਤਜ਼ਾਰ ਕੀਤੇ ਜਾ ਰਹੇ ਨੇ। ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਸਮੀਖਿਆ ਕੀਤੀ ਕਿ ਜਿਹਦੇ ਵਿੱਚ ਈ ਬਾਈਕ ਚਲਾਉਣ ਦੇ ਲਈ ਘੱਟੋ ਘੱਟ ਉਮਰ 12-16 ਸਾਲ ਦੇ ਵਿਚਕਾਰ ਤੈਅ ਕਰਨ ਦਾ ਜਿਹੜਾ ਉਹ ਫੈਸਲਾ ਹੋ ਸਕਦਾ ਸੀ, ਪਰ ਇਸ ਬਦਲਾਅ ਦਾ ਜਿਹੜਾ ਹੋ ਸਕਦਾ ਕਿ ਸਾਲ ਦੇ ਅੰਤ ਦੇ ਵਿੱਚ ਕੋਈ ਨਾ ਕੋਈ ਫੈਸਲਾ ਆ ਜਾਵੇ। ਸੋ ਨਿਊ ਸਾਊਥ ਵੇਲ ਗੌਰਮੈਂਟ ਇਸ ਚੀਜ਼ ਦੇ ਉੱਤੇ ਵਿਚਾਰ ਕਰ ਰਹੀ ਹੈ। ਸਰਕਾਰ ਨੇ ਹਾਲ ਹੀ ਦੇ ਵਿੱਚ ਯੂਰਪ ਦੇ ਵਿੱਚ ਜੋ ਕਾਨੂੰਨ ਨੇ ਉਹ ਹੂਬ ਹੂ ਅਪਣਾਉਣ ਦੀ ਗੱਲ ਕਹੀ ਸੀ, ਜਿਹਦੇ ਵਿੱਚ ਕਿ 250 ਵਾਟ ਵੱਧ ਤੋਂ ਵੱਧ ਇਹਦੀ ਪਾਵਰ ਹੋਣੀ ਚਾਹੀਦੀ ਹੈ, ਯਾਨੀ ਕਿ ਈ ਬਾਈਕਸ ਦੀ, ਤਾਂ ਕਿ ਇਹ ਹੌਲੀ ਹੌਲੀ ਇਹਨਾਂ ਨੂੰ ਸੜਕਾਂ ਤੋਂ ਹਟਾਇਆ ਜਾਵੇ ਜੇ ਹੋਣ ਵੀ ਤਾਂ ਘੱਟ ਪਾਵਰ ਵਾਲੇ ਹੋਣ। ਵੈਸੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਇਹ ਵੀ ਮੰਨਣਾ ਕਿ ਈ ਬਾਈਕਸ ਨੌਜਵਾਨਾਂ ਦੇ ਲਈ ਕਾਫੀ ਇੱਕ ਸੁਵਿਧਾ ਵਾਲਾ ਇੱਕ ਵਾਹਨ ਹੈ, ਸੋ ਟ੍ਰੈਫਿਕ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਵਿਘਨ ਨਹੀਂ ਪਾਉਂਦਾ, ਅਤੇ ਜੇਕਰ ਇਹਨੂੰ ਸਹੀ ਤਰੀਕੇ ਦੇ ਨਾਲ ਕੋਈ ਚਲਾ ਰਿਹਾ ਵਾ, ਜੇ ਕਿਸੇ ਨੂੰ ਇਸ ਤਰੀਕੇ ਦੀ ਅਕਲ ਆ ਕਿ ਕਿੱਦਾਂ ਦੂਸਰਿਆਂ ਦਾ ਵੀ ਧਿਆਨ ਰੱਖਣਾ ਵਾ ਸੜਕਾਂ ਦੇ ਉੱਤੇ, ਅਤੇ ਫਿਰ ਇਹਦੇ ਵਿੱਚ ਕੋਈ ਗਲਤ ਨਹੀਂ। ਫਿਰ ਇਹਦਾ ਜਿਹੜਾ ਪਾਵਰ ਹੈ ਇਹਦੀ ਉਹਨੂੰ ਘਟਾ ਕੇ ਅਤੇ ਲਾਇਸੈਂਸ ਪਲੇਟਾਂ ਇਹਨੂੰ ਦੇ ਕੇ ਅਤੇ ਫਿਰ ਇਹਨੂੰ ਲਾਗੂ ਰਹਿਣ ਦੇਣਾ ਚਾਹੀਦਾ। ਪਰ ਹਾਂ, ਬਹੁਤੇ ਲੋਕ ਇਹ ਜ਼ਰੂਰ ਮੰਨਦੇ ਨੇ ਕਿ 16 ਸਾਲ ਤੋਂ ਘੱਟ ਦੀ ਉਮਰ ਵਾਲੇ ਜਿਹੜੇ ਨੇ ਉਹਨਾਂ ਨੂੰ ਨਾ ਦਿੱਤਾ ਜਾਵੇ, ਉਹ ਜ਼ਿਆਦਾ ਸੜਕਾਂ ਦੇ ਉੱਤੇ ਇਹਨੂੰ ਗਲਤ ਤਰੀਕੇ ਦੇ ਨਾਲ ਚਲਾਉਂਦੇ ਨੇ। ਅਗਲੀ ਖਬਰ ਵੀ ਸਿਡਨੀ ਤੋਂ ਆ। ਸਿਡਨੀ ਸ਼ਹਿਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ ਛਾਪੇ ਮਾਰੇ ਗਏ ਨੇ। ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਨਜਾਇਜ਼ ਤੰਬਾਕੂ ਜਾਂ ਫਿਰ ਵੇਪ ਨੂੰ ਲੈ ਕੇ ਨਵੇਂ ਕਾਨੂੰਨ ਸਾਹਮਣੇ ਆਏ ਸੀ। ਸੋ ਉਸੇ ਸਿਲਸਿਲੇ ਦੇ ਵਿੱਚ ਸਿਡਨੀ CBD ਦੇ ਵਿੱਚ ਕਈ ਥਾਵਾਂ ਦੇ ਉੱਤੇ ਛਾਪਾਮਾਰੀ ਕੀਤੀ ਗਈ ਹੈ। ਹੈਲਥ ਡਿਪਾਰਟਮੈਂਟ ਦੇ ਵੱਲੋਂ ਪਿਛਲੇ 10 ਦਿਨਾਂ ਦੇ ਵਿੱਚ 17 ਦੁਕਾਨਾਂ ਨੂੰ 90 ਦਿਨਾਂ ਦੇ ਲਈ ਫਿਲਹਾਲ ਬੰਦ ਕਰ ਦਿੱਤਾ ਗਿਆ ਅਤੇ ਕਈ ਨੇ ਜਿਹੜੀਆਂ ਇਹਨਾਂ ਵਿੱਚੋਂ ਸ਼ਾਇਦ ਵਾਪਸ ਖੁੱਲ੍ਹਣੀ ਨਾ। ਸਿਡਨੀ CBD ਦੇ ਜਿਹੜਾ ਹੇ ਮਾਰਕੀਟ ਇਲਾਕੇ ਦੇ ਵਿੱਚ ਕੁੱਲ ਮਿਲਾ ਕੇ 17 ਦੀ ਗਿਣਤੀ ਬਣਦੀ ਹੈ ਇਸੇ ਕਨਵੀਨੀਅੰਸ ਸਟੋਰਾਂ ਦੀ, ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਤੰਬਾਕੂ ਵੇਚਦੇ, ਵੇਪਿੰਗ ਵੇਚਦੇ ਜਾਂ ਫਿਰ ਨਿਕੋਟਿਨ ਦੇ ਪਾਊਚ ਵੇਚਦੇ ਫੜੇ ਗਏ ਨੇ। ਹੋਰ ਤੇ ਹੋਰ ਇਹਦੇ ਵਿੱਚੋਂ ਈਜ਼ੀ ਮਾਰਟ ਵਰਗੀਆਂ ਜਿਹੜੀਆਂ ਫਰੈਂਚਾਈਜ਼ੀਆਂ ਨੇ ਉਹਨਾਂ ਦੇ ਵੀ ਕਈ ਆਊਟਲੈਟ ਇਸ ਚੱਕਰ ਦੇ ਵਿੱਚ ਫੜੇ ਗਏ ਨੇ। ਫਰੈਂਚਾਈਜ਼ੀ ਨੇ ਸਾਫ਼ ਇਹਦੇ ਵਿੱਚੋਂ ਹੱਥ ਖਿੱਚ ਲਿਆ ਕਿ ਸਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ, ਇਹਨਾਂ ਨੂੰ ਫਰੈਂਚਾਈਜ਼ੀ ਆਪਾਂ ਜ਼ਰੂਰ ਦਿੱਤੀ ਹੈ, ਬਾਕੀ ਜੋ ਇਹ ਗਲਤ ਚੀਜ਼ਾਂ ਵੇਚ ਰਹੇ ਨੇ ਉਹਦੇ ਵਿੱਚ ਇਹ ਖੁਦ ਆਪ ਜ਼ਿੰਮੇਵਾਰ ਨੇ। ਸੋ ਇਹ ਸਪਸ਼ਟ ਇਹਨਾਂ ਦੇ ਵੱਲੋਂ ਤਾਂ ਕਰ ਦਿੱਤਾ ਗਿਆ, ਪਰ ਹੁਣ ਜਿਹੜੇ ਚਲਾ ਰਹੇ ਸੀ ਫਰੈਂਚਾਈਜ਼ੀਆਂ ਉਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਇਸ ਟਾਈਮ ਦੇ ਉੱਤੇ ਕੀਤੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਈਜ਼ੀ ਮਾਰਟ ਆਪਣੇ ਵੱਲੋਂ ਵੀ ਇਹਨਾਂ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਕਾਰਵਾਈ ਕਰਨ ਦੀ ਸੋਚ ਰਿਹਾ, ਕਿਉਂਕਿ ਉਹਨਾਂ ਨੇ ਇਸ ਫਰੈਂਚਾਈਜ਼ੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਨਿਊ ਸਾਊਥ ਵੇਲ ਹੈਲਥ ਡਿਪਾਰਟਮੈਂਟ ਦਾ ਇਹ ਕਹਿਣਾ ਕਿ ਉਹ ਗੁਪਤ ਰੂਪ ਦੇ ਵਿੱਚ ਦੁਕਾਨਾਂ ਦੇ ਆਸ ਪਾਸ ਜਿਹੜੇ ਉਹ ਨਿਗਰਾਨੀ ਕਰਦੇ ਨੇ, ਰੇਕੀ ਕਰਦੇ ਨੇ ਅਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਜਾਂਦੀ ਹੈ। ਬਹੁਤ ਵਾਰੀ ਆਪ ਪੁਲਿਸ ਅਫਸਰ ਜਿਹੜੇ ਨੇ ਜਾਂ ਫਿਰ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹ ਆਪ ਇਹਨਾਂ ਦੁਕਾਨਾਂ ਤੋਂ ਖਰੀਦੋ ਫਰੋਖਤ ਕਰਨ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਹ ਤੈਅ ਹੋ ਜਾਂਦਾ ਕਿ ਹਾਂ ਇਹ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਸਮਾਨ ਵੇਚ ਰਹੇ ਨੇ। ਨਵੰਬਰ 2025 ਦੇ ਵਿੱਚ ਲਾਗੂ ਹੋਏ ਨਵੇਂ ਕਾਨੂੰਨ ਦੇ ਤਹਿਤ ਨਿਊ ਸਾਊਥ ਵੇਲ ਹੈਲਥ ਦੇ ਕੋਲ ਗੈਰ ਕਾਨੂੰਨੀ ਸਮਾਨ ਵੇਚਣ ਵਾਲੀਆਂ ਦੁਕਾਨਾਂ ਨੂੰ 90 ਦਿਨਾਂ ਦੇ ਲਈ ਤੁਰੰਤ ਬੰਦ ਕਰਨ ਦੀ ਸ਼ਕਤੀ ਮਿਲੀ ਸੀ। ਸੋ ਇਹ ਜਿਹੜੀ ਇਹਨਾਂ ਨੂੰ ਪਾਵਰ ਮਿਲੀ ਸੀ, ਇਸ ਤੋਂ ਇਹਦਾ ਇਸਤੇਮਾਲ ਜ਼ਰੂਰ ਹੁਣ ਇਸ ਟਾਈਮ ਦੇ ਉੱਤੇ ਕੀਤਾ ਗਿਆ, ਪਰ ਇਹਦਾ ਮਤਲਬ ਇਹ ਨਹੀਂ ਕਿ 90 ਦਿਨਾਂ ਬਾਅਦ ਇਹਨੂੰ ਖੋਲ੍ਹ ਦੇਣਾ। ਇਹਨਾਂ 90 ਦਿਨਾਂ ਦੇ ਵਿੱਚ ਤੈਅ ਕਰ ਲਿਆ ਜਾਊਗਾ ਕਿ ਅੱਗੇ ਕੀ ਕਰਨਾ ਇਹਨਾਂ ਦੁਕਾਨਦਾਰਾਂ ਦਾ। ਨਵੇਂ ਕਾਨੂੰਨ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਦੇ ਲਈ $1.5 million ਤੱਕ ਦਾ ਜੁਰਮਾਨਾ ਅਤੇ 7 ਤੱਕ ਦੀ ਕੈਦ ਦੀ ਜਿਹੜੀ ਗੱਲ ਕਹੀ ਗਈ ਸੀ। ਸੋ ਇਸ ਤੋਂ ਇਲਾਵਾ ਹੁਣ ਜਿਹੜੇ ਲੈਂਡਲੋਰਡ ਨੇ ਉਹਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਜੇਕਰ ਉਹ ਜਾਣਦੇ ਬੁੱਝਦੇ ਹੋਏ ਆਪਣੇ ਕਿਰਾਏਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਦੀਆਂ ਗਤੀਵਿਧੀਆਂ ਕਰਨ ਦੀ ਇਜਾਜ਼ਤ ਦਿੰਦੇ ਨੇ, ਯਾਨੀ ਕਿ ਲੈਂਡਲੋਰਡ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਹੋਣਗੇ। ਜਦੋਂ ਵੀ ਲੈਂਡਲੋਰਡਸ ਨੂੰ ਪਤਾ ਲੱਗਦਾ ਤਾਂ ਤੁਰੰਤ ਉਹ ਇਹਨਾਂ ਨੂੰ ਬੰਦ ਕਰਨ ਜਾਂ ਉਹਨਾਂ ਦੀ ਲੀਜ਼ ਜਿਹੜੀ ਆ ਉਹ ਰੱਦ ਕਰਨ। ਸੋ ਉਹਨਾਂ ਦੇ ਉੱਤੇ ਵੀ ਜ਼ਿੰਮੇਵਾਰੀ ਪਾਈ ਜਾ ਰਹੀ ਹੈ। ਨਿਊ ਸਾਊਥ ਵੇਲ ਦੇ ਸਿਹਤ ਮੰਤਰੀ ਰਿਆਨ ਪਾਰਕ ਨੇ ਇਸ ਕਾਰਵਾਈ ਦਾ ਸਮਰਥਨ ਕਰਦਿਆਂ ਇਹ ਕਿਹਾ ਹੈ ਕਿ ਜਦੋਂ ਤੱਕ ਕਾਨੂੰਨੀ ਅਤੇ ਨਜਾਇਜ਼ ਤੰਬਾਕੂ ਦੀਆਂ ਕੀਮਤਾਂ ਦੇ ਵਿੱਚ ਵੱਡਾ ਅੰਤਰ ਰਹੇਗਾ, ਯਾਨੀ ਕਿ ਐਕਸਾਈਜ਼ ਦੇ ਉੱਤੇ ਵੀ ਇਹਨਾਂ ਨੇ ਸੂਈ ਧਰੀ ਆ, ਸੋ ਉਦੋਂ ਤੱਕ ਕਾਲਾ ਬਜ਼ਾਰੀ ਜਿਹੜੀ ਇਸੇ ਤਰ੍ਹਾਂ ਵੱਧਦੀ ਰਹੂਗੀ। ਕਾਰੋਬਾਰੀ ਸੰਗਠਨਾਂ ਨੇ ਸਰਕਾਰ ਨੂੰ ਟੈਕਸਾਂ ਦੀ ਸਮੀਖਿਆ ਕਰਨ ਦੀ ਵੀ ਅਪੀਲ ਕੀਤੀ ਹੈ, ਜੋ ਕਿ ਇਸ $10 billion ਦੇ ਨਜਾਇਜ਼ ਬਾਜ਼ਾਰ ਦੇ ਉੱਤੇ ਕਾਬੂ ਕੀਤਾ ਜਾ ਸਕੇ। ਅਧਿਕਾਰੀਆਂ ਦਾ ਇਹ ਕਹਿਣਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋਰ ਦੁਕਾਨਾਂ ਦੇ ਉੱਤੇ ਵੀ ਛਾਪੇਮਾਰੀ ਕੀਤੀ ਜਾਊਗੀ ਅਤੇ ਬਹੁਤ ਸਾਰਿਆਂ ਦੇ ਉੱਤੇ ਰੇਕੀ ਇਸ ਟਾਈਮ ਦੇ ਉੱਤੇ ਜਾਰੀ ਹੈ। ਜੇਕਰ ਕੋਈ ਇੱਦਾਂ ਦਾ ਗਲਤ ਸਮਾਨ ਵੇਚ ਰਿਹਾ, ਵੇਪਿੰਗ ਵੇਚ ਰਿਹਾ, ਗੈਰ ਕਾਨੂੰਨੀ ਢੰਗ ਦੇ ਨਾਲ ਤੰਬਾਕੂ ਵੇਚ ਰਿਹਾ ਜਾਂ ਹੋਰ ਕੋਈ ਵਸਤੂ, ਤਾਂ ਉਹਨਾਂ ਨੂੰ ਸਤਰਕ ਹੋ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਤੱਕ ਪਹੁੰਚੀਏ, ਉਹ ਆਪਣੇ ਇਹ ਕੰਮ ਬੰਦ ਕਰ ਦੇਣ ਤਾਂ ਜ਼ਿਆਦਾ ਬਿਹਤਰ ਹੈ। ਅਗਲੀ ਖਬਰ ਆਸਟ੍ਰੇਲੀਆ ਦੇ ਕੰਸਟਰਕਸ਼ਨ ਡਿਪਾਰਟਮੈਂਟ ਤੋਂ ਆ। ਸੋ ਰੀਅਲ ਸਟੇਟ ਦੇ ਵੱਲੋਂ ਇੱਕ ਖਬਰ ਆਉਂਦੀ ਆ, ਹੁਣ ਇਹ ਪਹਿਲਾਂ ਸ਼ੁਰੂਆਤੀ ਸੁਣਨ ਦੇ ਵਿੱਚ ਇਹ ਖਬਰ ਵਧੀਆ ਵੀ ਲੱਗਦੀ ਹੈ, ਪਰ ਉਸ ਤੋਂ ਬਾਅਦ ਕਈ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਨਵੀਆਂ ਹੋ ਸਕਦੀਆਂ ਨੇ। ਅਸਲ ਦੇ ਵਿੱਚ ਆਸਟ੍ਰੇਲੀਆ ਦਾ ਜਿਹੜਾ ਕੰਸਟਰਕਸ਼ਨ ਸੈਕਟਰ ਹੈ ਉਹਦੇ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲਿਆ। 3 ਦੇ ਵਿੱਚ ਕੁੱਲ 83.4 billion ਦਾ ਇਨਵੈਸਟਮੈਂਟ ਵੇਖਣ ਨੂੰ ਮਿਲਿਆ ਵਾ। ਸੋ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਅੰਕੜਾ ਵਾ। ਸੋ ਹੁਣ ਹੈਰਾਨੀ ਤੁਹਾਨੂੰ ਇਸ ਗੱਲ ਦੀ ਹੋ ਰਹੀ ਹੋਊਗੀ ਕਿ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਘਰ ਨਹੀਂ ਬਣ ਰਹੇ, ਰਫ਼ਤਾਰ ਬਹੁਤ ਧੀਮੀ ਆ, ਵਿਰੋਧੀ ਧਿਰ ਵੀ ਇਸ ਚੀਜ਼ ਦੇ ਉੱਤੇ ਕਾਫੀ ਵਾਰ ਟੀਕਾ ਟਿੱਪਣੀ ਕਰ ਚੁੱਕੀ ਹੈ। ਅਤੇ ਫਿਰ ਇਹ ਉਛਾਲ ਇਤਿਹਾਸ ਕਿਵੇਂ ਸਿਰਜਿਆ ਗਿਆ? ਇਹ ਇਤਿਹਾਸ ਇਸ ਕਰਕੇ ਸਿਰਜਿਆ ਗਿਆ ਕਿਉਂਕਿ ਇਹ ਵਾਧਾ ਰਿਹਾਇਸ਼ੀ ਮਕਾਨਾਂ ਦੇ ਵਿੱਚ ਹੋਣ ਦੀ ਬਜਾਏ ਹੁਣ ਡਾਟਾ ਸੈਂਟਰਾਂ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ। ABS ਦੇ ਡਾਟੇ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਡਾਟਾ ਸੈਂਟਰ ਧੜਾ ਧੜ ਵੱਧ ਰਹੇ ਨੇ। ਦੇਸ਼ ਭਰ ਦੇ ਵਿੱਚ ਕੁੱਲ ਨਿਰਮਾਣ ਕਾਰਜਾਂ ਦੇ ਵਿੱਚ 3.4% ਦਾ ਵਾਧਾ ਹੋਇਆ, 83.4 ਬਿਲੀਅਨ ਇਹ ਬਣਦਾ। ਅਤੇ ਹੁਣ ਇਹ ਸਮੱਸਿਆ ਇਹ ਆ ਕਿ ਨੌਨ ਰੈਜ਼ੀਡੈਂਸ਼ੀਅਲ ਹੈ, ਜ਼ਿਆਦਾਤਰ ਨੌਨ ਰੈਜ਼ੀਡੈਂਸ਼ੀਅਲ ਉਸਾਰੀ ਦੇ ਵਿੱਚ 2.5% ਦਾ ਵਾਧਾ ਹੋਇਆ ਵਾ। ਮਾਹਰਾਂ ਦਾ ਇਹ ਮੰਨਣਾ ਆ ਕਿ AI ਅਤੇ ਟੈਕਨੋਲੋਜੀ ਦੀ ਵਧੀ ਇਸ ਟਾਈਮ ਦੇ ਉੱਤੇ ਮੰਗ ਡਾਟਾ ਸੈਂਟਰਾਂ ਦੇ ਇਸ ਉਸਾਰੀ ਦੇ ਵਿੱਚ ਇੱਕ ਮੁੱਖ ਕਾਰਨ ਹੈ। ਇੰਜੀਨੀਅਰਿੰਗ ਉਸਾਰੀ ਦੇ ਵਿੱਚ 6.9% ਦਾ ਜਿਹੜਾ ਵਧੀਆ ਉਛਾਲ ਵੇਖਿਆ ਗਿਆ ਵਾ, ਕੁੱਲ ਮਿਲਾ ਕੇ 38.65 ਬਿਲੀਅਨ ਕਿਹਾ ਜਾ ਸਕਦਾ। ਸੋ ਇਹ ਅਰਬਨ ਡਿਵੈਲਪਰਸ ਦੀ ਇਹ ਰਿਪੋਰਟ ਦੇ ਅਨੁਸਾਰ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਸੋ ਹੁਣ ਵੇਖਿਆ ਜਾਵੇ ਤਾਂ ਇਸ ਟਾਈਮ ਦੇ ਉੱਤੇ ਸਮੱਸਿਆ ਇਹ ਵੀ ਆ ਕਿ ਜੇਕਰ ਡਾਟਾ ਸੈਂਟਰ ਇੰਨੇ ਜ਼ਿਆਦਾ ਵੱਧ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਿਹਾਇਸ਼ਾਂ ਵਾਲੇ ਪਾਸੇ ਨੂੰ ਧਿਆਨ ਦਿੱਤਾ ਜਾਊਗਾ? ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਟ੍ਰੇਡੀਜ਼ ਨੇ ਉਹ ਉੱਧਰੋਂ ਰਿਹਾਇਸ਼ੀ ਘਰਾਂ ਵੱਲੋਂ ਛੱਡ ਕੇ ਅਤੇ ਇਹਦਾ ਡਾਟਾ ਸੈਂਟਰਾਂ ਦੀ ਉਸਾਰੀ ਦੇ ਵਿੱਚ ਲੱਗੇ ਨੇ ਕਿਉਂਕਿ ਇਹਨਾਂ ਦੇ ਕੋਲ ਬਜਟ ਵੱਡੇ ਹੁੰਦੇ ਨੇ, ਇਹਨਾਂ ਨੂੰ ਛੇਤੀ ਕੰਮ ਨਿਪਟਿਆ ਚਾਹੀਦਾ ਵਾ। ਅਤੇ ਇਸ ਟਾਈਮ ਦੇ ਉੱਤੇ ਡਿਮਾਂਡ AI ਦੀ ਜਿਹੜੀ ਆ ਉਹ ਅਸਮਾਨ ਦੇ ਉੱਤੇ ਆ। ਸੋ ਇਸ ਕਰਕੇ ਇਸ ਪਾਸੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵਧੇਰੇ ਉਸਾਰੀ ਵੇਖੀ ਜਾ ਸਕਦੀ ਹੈ, ਜਦਕਿ ਘਰਾਂ ਦੀ ਉਸਾਰੀ ਜਿਹੜੀ ਆ ਇਹਦੇ ਵਿੱਚ ਸਫ਼ਰ ਜ਼ਰੂਰ ਕਰੂਗੀ। ਇੱਕ ਪਾਸੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ, ਉੱਥੇ ਦੂਸਰੇ ਪਾਸੇ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਵਿੱਚ 0.6% ਦੀ ਗਿਰਾਵਟ ਵੇਖੀ ਗਈ ਆ। ਹਾਲਾਂਕਿ ਇਹ ਕੋਈ ਗਿਰਾਵਟ ਬਹੁਤ ਵੱਡੀ ਨਹੀਂ ਤੁਹਾਨੂੰ ਲੱਗਦੀ ਹੋਊਗੀ, ਪਰ ਫਿਰ ਵੀ ਜੇਕਰ ਆਪਾਂ ਅੰਕੜਿਆਂ 'ਚ ਮਾਪੀਏ ਤਾਂ 27.06 ਬਿਲੀਅਨ ਦੀ ਇਹ ਬਣਦੀ ਆ ਅਰਬਨ ਡਿਵੈਲਪਰ ਦੇ ਹਿਸਾਬ ਦੇ ਨਾਲ। ਸੋ ਇਹ ਵਿਕਟੋਰੀਆ ਅਤੇ ਨਿਊ ਸਾਊਥ ਵੇਲ ਦੋਵਾਂ ਰਾਜਾਂ ਦੇ ਵਿੱਚ ਮਕਾਨਾਂ ਦੀ ਜਾਂ ਰਿਹਾਇਸ਼ੀ ਮਕਾਨਾਂ ਦੀ ਉਸਾਰੀ ਨੂੰ ਢਿੱਲਾ ਪਾਉਂਦੀ ਨਜ਼ਰ ਆ ਰਹੀ ਹੈ। ਵਿਕਟੋਰੀਆ ਦੇ ਵਿੱਚ ਕੁੱਲ ਉਸਾਰੀ ਦਾ 4.46 ਬਿਲੀਅਨ ਤੋਂ ਘੱਟ ਕੇ ਅਤੇ 4.09 ਬਿਲੀਅਨ ਹੁਣ ਰਹਿ ਗਿਆ। ਸੋ ਇਹ ਇੱਕ ਵੱਡੀ ਚੇਤਾਵਨੀ ਹੈ। ਆਰਥਿਕ ਦਬਾਅ ਵੀ ਆ ਇਸ ਵਜ੍ਹਾ ਦੇ ਕਰਕੇ, ਇਸੇ ਦੇ ਨਾਲ ਨਾਲ ਜਿਹੜੇ ਵਾਤਾਵਰਣ ਅਤੇ ਊਰਜਾ ਦੀ ਜਿਹੜੀ ਚਿੰਤਾ ਕਰਦੇ ਨੇ ਉਹਨਾਂ ਦੇ ਲਈ ਵੀ ਇਸ ਟਾਈਮ 'ਤੇ ਅਲਾਰਮਿੰਗ ਸਾਈਨ ਆ। ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਦੇ ਉੱਤੇ ਚਿੰਤਾ ਪ੍ਰਗਟਾਉਣੀਆਂ ਸ਼ੁਰੂ ਹੋ ਗਈਆਂ ਨੇ। ਉਹਨਾਂ ਦਾ ਕਹਿਣਾ ਕਿ ਡਾਟਾ ਸੈਂਟਰ ਜਿਹੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ ਉਹ ਵਾਤਾਵਰਣ ਦੇ ਲਈ ਖਤਰਨਾਕ ਨੇ, ਉਹ ਊਰਜਾ ਸਰੋਤਾਂ ਦੇ ਲਈ ਖਤਰਨਾਕ ਨੇ, ਉਹ ਪਾਣੀ ਦੇ ਲਈ ਖਤਰਨਾਕ ਨੇ। ਖਾਸ ਤੌਰ ਦੇ ਉੱਤੇ ਰੀਨਿਊਏਬਲ ਐਨਰਜੀ ਦੇ ਟੀਚੇ ਜਿਹੜੇ ਆ ਨਾ ਉਹ ਇਸ ਢੰਗ ਦੇ ਨਾਲ ਪੂਰੇ ਨਹੀਂ ਹੋ ਸਕਣਗੇ। ਖੈਰ ਇਸ ਸੰਬੰਧ ਵਿੱਚ ਹੁਣ ਸਰਕਾਰ ਕੀ ਕਰਦੀ ਹੈ ਇਹ ਹੁਣ ਬਹੁਤ ਜਲਦ ਕੁਛ ਸੁਣਨ ਨੂੰ ਮਿਲ ਸਕਦਾ। ਬਹੁਤ ਸਾਰੇ ਵੱਡੇ ਬਿਲਡਰ ਜਿੱਦਾਂ ਕਿ ਮੈਟ੍ਰਿਕੋਨ ਨਵੇਂ ਘਰਾਂ ਦੀ ਜਿਹੜਾ ਡਿਪਾਜ਼ਿਟ ਆ ਉਹਦੇ ਵਿੱਚ ਕਹਿ ਰਹੇ ਨੇ ਕਿ ਵਾਧਾ ਆਪਾਂ ਵੇਖਿਆ ਵਾ, ਯਾਨੀ ਕਿ ਭਵਿੱਖ ਦੇ ਵਿੱਚ ਹੋਰ ਸੂਰਤ ਹਾਲ ਜਿਹੜੇ ਬਿਹਤਰ ਹੋ ਜਾਣਗੇ, ਪਰ ਅਸਲ ਦੇ ਵਿੱਚ ਉਸਾਰੀ ਦੇ ਪੱਧਰ ਦੇ ਉੱਤੇ ਅਸਰ ਪੈਣ ਦੇ ਵਿੱਚ ਅਜੇ ਕਾਫੀ ਸਮਾਂ ਲੱਗੂਗਾ। ਆਸਟ੍ਰੇਲੀਆ ਦੀ ਉਸਾਰੀ ਜਿਹੜੀ ਆ ਉਹ ਅਰਥ ਵਿਵਸਥਾ ਦੇ ਵਿੱਚ ਡਾਟਾ ਸੈਂਟਰ ਅਤੇ ਵੱਡੇ ਇੰਜੀਨੀਅਰਿੰਗ ਪ੍ਰੋਜੈਕਟਾਂ ਦਾ ਇਸ ਟਾਈਮ ਦੇ ਉੱਤੇ ਦਬਦਬਾ, ਪਰ ਸਰਕਾਰ ਦੇ 1.2 ਮਿਲੀਅਨ ਨਵੇਂ ਘਰ ਬਣਾਉਣ ਦਾ ਜਿਹੜਾ ਟੀਚਾ ਉਹਨੂੰ ਪੂਰਾ ਕਰਨ ਦੇ ਲਈ ਰਿਹਾਇਸ਼ੀ ਉਸਾਰੀ ਦੇ ਵਿੱਚ ਤੇਜ਼ੀ ਲਿਆਉਣਾ ਇੱਕ ਵੱਡੀ ਚੁਣੌਤੀ ਇਸ ਟਾਈਮ ਦੇ ਉੱਤੇ ਬਣ ਚੁੱਕਾ ਵਾ। ਸੋ ਇਹਨੂੰ ਕਿੱਦਾਂ ਮੇਨਟੇਨ ਕੀਤਾ ਜਾਂਦਾ ਇਹ ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਸਰਕਾਰ ਲਈ ਵੀ, ਇੱਕ ਵੱਡੀ ਸਿਰਦਰਦੀ ਸਰਕਾਰ ਲਈ ਵੀ। ਇੱਕ ਖਬਰ ਜਲੌਂਗ ਤੋਂ ਆ, ਵਿਕਟੋਰੀਆ ਸਰਕਾਰ ਦੀ ਇੱਕ ਮੰਤਰੀ ਆ ਜਲੌਂਗ ਵਾਲੇ ਪਾਸਿਓਂ, ਲੂਬਾ ਗਿਰਗੋਰੋਵਿਚ। ਸੋ ਇਹਨਾਂ ਦਾ ਨਾਂ ਇਸ ਟਾਈਮ ਅਖਬਾਰਾਂ ਦੇ ਵਿੱਚ ਚਰਚਾ ਦੇ ਵਿੱਚ ਆ। ਇਹਨਾਂ ਨੇ ਇੱਕ ਅਜਿਹੇ ਟੈਕਸੀ ਡਰਾਈਵਰ ਨੂੰ ਕਰੈਕਟਰ ਰੈਫਰੈਂਸ ਦਿੱਤਾ ਸੀ ਜਿਹੜਾ ਕਿ ਜਲੌਂਗ ਦੇ ਵਿੱਚ ਔਰਤਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਦੇ ਵਿੱਚ ਜੇਲ੍ਹ ਵੀ ਕੱਟ ਚੁੱਕਾ। ਇੱਕ ਨਹੀਂ ਦੋ ਕੇਸਾਂ ਦੇ ਵਿੱਚ ਇਦਾਂ ਦਾ ਹੋਇਆ। ਮੁਹੰਮਦ ਈਸਾ ਨਾਂ ਦਾ ਇੱਕ ਵਿਅਕਤੀ 2013 ਦੇ ਵਿੱਚ ਟੈਕਸੀ ਚਲਾਉਂਦੇ ਸਮੇਂ ਦੋ ਵੱਖ ਵੱਖ ਘਟਨਾਵਾਂ ਜਿਨ੍ਹਾਂ ਦੇ ਵਿੱਚ ਕਿ ਔਰਤਾਂ ਦੇ ਨਾਲ ਅਸ਼ਲੀਲ ਹਰਕਤਾਂ ਇਹਨੇ ਕੀਤੀਆਂ। 2014 ਦੇ ਵਿੱਚ ਇਹਨੂੰ ਸਜ਼ਾ ਹੋਈ, ਉਸ ਤੋਂ ਬਾਅਦ ਇੱਕ ਵਾਰੀ ਇਹ 3 ਮਹੀਨੇ ਦੀ ਜੇਲ੍ਹ ਵੀ ਕੱਟ ਚੁੱਕਾ ਅਤੇ ਦੂਸਰੀ ਵਾਰ 24 ਮਹੀਨਿਆਂ ਦਾ ਇਹਨੂੰ ਕਮਿਊਨਿਟੀ ਕਰੈਕਸ਼ਨ ਦਾ ਵੀ ਔਰਡਰ ਅਦਾਲਤ ਵੱਲੋਂ ਦਿੱਤਾ ਗਿਆ ਸੀ। ਈਸਾ ਨੇ ਆਸਟ੍ਰੇਲੀਆ ਸਿਟੀਜ਼ਨਸ਼ਿਪ ਦੀ ਜਦੋਂ ਅਰਜ਼ੀ ਦਿੱਤੀ ਸੀ ਤਾਂ ਉਸ ਸਮੇਂ ARTA ਨੇ ਇਹਦਾ ਜਿਹੜਾ ਕਰੈਕਟਰ ਰੈਫਰੈਂਸ ਮੰਗਿਆ ਸੀ। ਸੋ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਆਪਾਂ ਇਹ ਕਲੀਅਰੈਂਸ ਨਹੀਂ ਦੇ ਸਕਦੇ। ਸੋ ਉਸੇ ਸਿਲਸਿਲੇ ਦੇ ਵਿੱਚ ਇਹਨਾਂ ਨੇ ਲੂਬਾ ਦੀ ਮਦਦ ਲਈ ਮੰਤਰੀ ਜਿਹੜੇ ਕਿ ਕੋਰੋਟ ਤੋਂ ਨੇ ਉਹਨਾਂ ਨੇ ਇਹਨਾਂ ਨੂੰ ਇੱਕ ਕਰੈਕਟਰ ਰੈਫਰੈਂਸ ਤਾਂ ਲਿਖ ਦਿੱਤੀ, ਪਰ ਉਸ ਤੋਂ ਬਾਅਦ ਫਿਰ ਜਦੋਂ ਡਿਪਾਰਟਮੈਂਟ ਦੇ ਵੱਲੋਂ ਪੁਣ ਛਾਣ ਕੀਤੀ ਗਈ ਤਾਂ ਵਾਪਸ ਜਦੋਂ ਮੰਤਰੀ ਨੂੰ ਲਿਖਿਆ ਤਾਂ ਉਹਦੇ ਉੱਤੇ ਮੰਤਰੀ ਦਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਬਿਲਕੁਲ ਇਲਮ ਨਹੀਂ ਸੀ। ਉਹਨਾਂ ਦੇ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਇਹਨਾਂ ਨੇ ਪ੍ਰਮਾਣ ਪੱਤਰ ਦਿੱਤਾ ਉਸ ਸਮੇਂ ਉਹ ਇਸ ਅਪਰਾਧਿਕ ਉਹਦੀ ਬੈਕਗਰਾਊਂਡ ਬਾਰੇ ਨਹੀਂ ਸੀ ਜਾਣਦੇ, ਸੋ ਜੇਕਰ ਅਜਿਹਾ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਕਦੀ ਵੀ ਇੱਦਾਂ ਦਾ ਪ੍ਰਮਾਣ ਪੱਤਰ ਨਾ ਦਿੰਦੇ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਭਾਈਚਾਰੇ ਦੇ ਵਿੱਚ ਵੀ ਪ੍ਰੀਤ ਸਿੰਘ ਜਿਹੜੇ ਕਿ ਕੌਂਸਲਰ, ਉਸ ਤੋਂ ਬਾਅਦ ਫਿਰ ਡਿਪਟੀ ਮੇਅਰ ਅਤੇ ਮੇਅਰ ਦੀ ਕੁਰਸੀ ਤੱਕ ਵੀ ਪਹੁੰਚੇ, ਸੋ ਇੱਦਾਂ ਦਾ ਹੀ ਇੱਕ ਰਲਦਾ ਮਿਲਦਾ ਕੇਸ ਜਿਹੜਾ ਉਹਦੇ ਵਿੱਚ ਵੀ ਆਪਾਂ ਵੇਖਿਆ ਸੀ। ਸੋ ਇੱਥੇ ਸਾਡੇ ਲਈ ਇਹ ਚੀਜ਼ ਸੋਚ ਵਿਚਾਰ ਲੈਣੀ ਜ਼ਰੂਰੀ ਆ ਕਿ ਜਦੋਂ ਆਪਾਂ ਕਿਸੇ ਇਹਦੇ ਲਈ ਕਰੈਕਟਰ ਰੈਫਰੈਂਸ ਆਪਾਂ ਲਿਖ ਕੇ ਦਿੰਦੇ ਹਾਂ ਤਾਂ ਉਹ ਸਿਰਫ ਇੱਕ ਕਾਗਜ਼ ਪੱਤਰ ਨਹੀਂ, ਉਹਦੇ ਕਈ ਵਾਰ ਉਹਦੇ ਮਹਿਨੇ ਬਹੁਤ ਵੱਡੇ ਨੇ ਅਤੇ ਕਈ ਜਗ੍ਹਾ ਦੇ ਉੱਤੇ ਜਾ ਕੇ ਖਮਿਆਜ਼ਾ ਤੁਹਾਨੂੰ ਉਹਦਾ ਜ਼ਰੂਰ ਭੁਗਤਣਾ ਪੈਂਦਾ। ਸੋ ਇਸ ਕਰਕੇ ਜੇਕਰ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਸਟੇਟ ਡੈਕ ਤੁਸੀਂ ਲਿਖਦੇ ਹੋ, ਪ੍ਰਮਾਣ ਪੱਤਰ ਤੁਸੀਂ ਕਰੈਕਟਰ ਰੈਫਰੈਂਸ ਤੁਸੀਂ ਦਿੰਦੇ ਹੋ, ਅਤੇ ਉਹਦੇ ਵਿੱਚ ਜ਼ਰੂਰ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਣ। ARTD ਦੇ ਮੈਂਬਰ ਐਂਡਰਿਊ ਨਿਕੋਲਿਕ ਨੇ ਈਸਾ ਦੀ ਨਾਗਰਿਕਤਾ ਦੀ ਅਰਜ਼ੀ ਜਿਹੜੀ ਆ ਉਹਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਫਿਲਹਾਲ। ਸੋ ਹੁਣ ਤੱਕ ਦੇ ਜਿਹੜੇ ਅਪਡੇਟ ਨੇ ਉਹ ਇਹ ਨੇ ਕਿ ਈਸਾ ਨੂੰ ਹਾਲੇ ਨਾਗਰਿਕਤਾ ਨਹੀਂ ਦਿੱਤੀ ਗਈ, ਉਹਨੂੰ ਇੱਕ ਗੈਰ ਜ਼ਿੰਮੇਵਾਰ ਸ਼ਹਿਰੀ ਹੀ ਠਹਿਰਾਇਆ ਗਿਆ ਵਾ। ਅਤੇ ਹੁਣ ਇਸ ਟਾਈਮ ਦੇ ਉੱਤੇ ਅੱਗੇ ਹੁਣ ਜਿਹੜੇ ਲੂਬਾ ਨੇ ਉਹਨਾਂ ਦਾ ਅੱਗੇ ਕੀ ਰਾਜਨੀਤਿਕ ਕੈਰੀਅਰ ਦੇ ਉੱਤੇ ਕੀ ਅਸਰ ਪੈਂਦਾ ਵਾ, ਇਹ ਸਾਰੀਆਂ ਚੀਜ਼ਾਂ ਹੁਣ ਇਸ ਟਾਈਮ ਧਿਆਨ ਦੀ ਮੰਗ ਕਰਦੀਆਂ ਨੇ। ਆਖਰੀ ਖਬਰ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਵਿਕਟੋਰੀਆ ਦੇ ਵਿੱਚ ਅਪਰਾਧ ਰੁਕਿਆ ਨਹੀਂ, ਹਾਲਾਂਕਿ ਕਾਫੀ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਯਤਨ ਕੀਤੇ ਗਏ ਨੇ। ਫਿਟਜ਼ਰੋਏ ਦੇ ਵਿੱਚ 16 ਸਾਲਾ ਇੱਕ ਅਤੇਰਗੁੱਡ ਨਾਂ ਦਾ ਇੱਕ ਮੁੰਡਾ ਜਿਹਨੂੰ ਕਿ ਗੋਲੀ ਮਾਰ ਦਿੱਤੀ ਗਈ ਸੀ, ਹੱਤਿਆ ਇਹਦੀ ਕੀਤੀ ਗਈ ਸੀ। ਸੋ ਇਸ ਦੇ ਵਿੱਚ ਕਾਫੀ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਹੋਏ ਨੇ। ਪੁਲਿਸ ਦਾ ਮੰਨਣਾ ਕਿ ਇਹ ਕਤਲ 2 ਗੈਂਗਾਂ ਦੀ ਆਪਸ ਦੇ ਵਿੱਚ ਲੜਾਈ ਸੀ, 4 ਸਾਲ ਪੁਰਾਣੀ ਇਹਨਾਂ ਦੀ ਲੜਾਈ ਦਾ ਇਹ ਨਤੀਜਾ ਵਾ। ਸੋ ਪੁਲਿਸ ਦੇ ਅਨੁਸਾਰ ਇਹ ਹੱਤਿਆ ਨਵੇਂ ਸਾਲ ਦੇ ਮੌਕੇ ਦੇ ਉੱਤੇ, ਯਾਨੀ ਕਿ ਨਿਊ ਈਅਰ ਈਵ ਦੇ ਉੱਤੇ ਹੋਏ ਇੱਕ ਮਚੈਟੀ ਹਮਲੇ ਦੇ ਵਿੱਚ ਜਿਹੜੀ ਲਈ ਗਈ ਜਾਨ ਸੀ ਉਸੇ ਦਾ ਹੀ ਇੱਕ ਬਦਲਾ ਸਾਬਤ ਹੋਈ ਆ, ਜਿਹਦੇ ਵਿੱਚ ਕਿ HTB ਨਾਂ ਦਾ ਗੈਂਗ ਜਿਹਦੇ ਕਿ 2 ਮੈਂਬਰ ਕਾਫੀ ਗੰਭੀਰ ਰੂਪ 'ਚ ਜ਼ਖਮੀ ਹੋਏ ਸੀ। ਇਹ ਟਕਰਾਅ ਮੁੱਖ ਤੌਰ ਦੇ ਉੱਤੇ ਹੈਡਲਬਰਗ ਆਧਾਰਿਤ ਇੱਕ ਗੈਂਗ ਹੈ, HTB ਗੈਂਗ। ਸੋ ਉਹਦੇ ਅੰਦਰੂਨੀ ਜਿਹੜੇ ਇੱਧਰ ਉੱਤਰ ਵਾਲੇ ਪਾਸੇ ਜਿਹੜਾ ਮੈਲਬਨ ਦਾ ਉੱਤਰੀ ਪਾਸਾ ਵਾ, ਇੱਧਰਲੇ ਪਾਸੇ ਇੱਕ ਗੈਂਗ ਹੈ 6Z। ਸੋ ਇਹਨਾਂ ਦੋਵਾਂ ਦੇ ਵਿਚਕਾਰ ਜਿਹੜੀ ਤਲਖੀ ਆ ਉਹ ਲਗਾਤਾਰ ਚੱਲਦੀ ਵੇਖੀ ਗਈ। 3 ਜਨਵਰੀ ਦਾ ਦਿਨ ਸੀ, 16 ਸਾਲਾਂ ਜਿਹੜਾ ਇਹ ਅਤੇਰਗੁੱਡ ਆ ਇਹਨੂੰ ਇਹ 6Z ਗੈਂਗ ਦੇ ਨਾਲ ਇਹਦਾ ਸੰਬੰਧ ਸੀ। ਸੋ ਫਿਟਜ਼ਰੋਏ ਦੇ ਵਿੱਚ ਇੱਕ ਪੀਜ਼ਾ ਦੁਕਾਨ ਦੇ ਉੱਤੇ ਜਦੋਂ ਇਹ ਪਹੁੰਚਦਾ ਤਾਂ ਪੁਲਿਸ ਦੇ ਦੱਸਣ ਮੁਤਾਬਕ ਇਹ ਇੱਕ ਪਹਿਲਾਂ ਹੀ ਵਿਉਂਤ ਕੀਤੀ ਗਈ ਮੁਲਾਕਾਤ ਸੀ, ਜਿਹਦਾ ਮਕਸਦ ਇਹ ਸੀ ਕਿ ਉੱਥੇ ਜਾ ਕੇ ਅਤੇ ਹਿੰਸਾ ਕਰਨੀ, ਪਰ ਉੱਥੇ ਉਸ ਜਗ੍ਹਾ ਦੇ ਉੱਤੇ ਉਹਨੂੰ ਗੋਲੀ ਮਾਰ ਦਿੱਤੀ ਗਈ, ਯਾਨੀ ਕਿ ਦੂਸਰੇ ਗੈਂਗ ਨੂੰ ਵੀ ਇਸ ਚੀਜ਼ ਦਾ ਇਲਮ ਸੀ। ਹੁਣ ਕਈ ਚੀਜ਼ਾਂ ਹੈਰਾਨ ਕਰਨ ਵਾਲੀਆਂ ਇਹ ਨੇ। ਪੁਲਿਸ ਦੀ ਜਾਂਚ ਦੇ ਵਿੱਚ ਇਹ ਪਾਇਆ ਗਿਆ ਅਤੇ ਸਬੂਤਾਂ ਦੇ ਆਧਾਰ ਦੇ ਉੱਤੇ ਇਹ ਕਿਹਾ ਜਾ ਰਿਹਾ ਕਿ ਅਦਾਲਤ ਦੇ ਵਿੱਚ ਇਹ ਖੁਲਾਸਾ ਵੀ ਹੋਇਆ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਇਹਨਾਂ ਦੇ ਬੰਦ ਗੈਂਗਸ ਮੈਂਬਰ ਨੇ ਉਹਨਾਂ ਦੇ ਵਿਚਕਾਰ ਫੋਨ ਕਾਲਾਂ ਵੀ ਹੋਈਆਂ ਨੇ ਅਤੇ ਬਦਲੇ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਨੇ। ਇਸ ਸਾਜਿਸ਼ ਦੀ ਸਾਰੀ ਜਿਹੜੀ ਵਿਉਂਤਬੰਦੀ ਆ ਉਹ ਵੀ ਇਹਨਾਂ ਕਾਲਾਂ ਦੇ ਜ਼ਰੀਏ ਕੀਤੀ ਗਈ ਆ। ਕਾਲਾਂ ਦੇ ਵਿੱਚ ਬੰਦੂਕ ਅਤੇ ਚੋਰੀ ਦੀਆਂ ਕਾਰਾਂ, ਇਹ ਸਭ ਦੇ ਬਾਰੇ ਵੀ ਗੱਲਾਂ ਬਾਤਾਂ ਰਿਕਾਰਡ ਹੋਈਆਂ ਨੇ, ਹਾਲਾਂਕਿ ਕਈ ਚੀਜ਼ਾਂ ਉਹਨਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਵੀ ਕੀਤੀਆਂ ਨੇ। 19 ਸਾਲਾ ਇੱਕ ਇਹਨਾਂ ਦਾ ਗੈਂਗ ਮੈਂਬਰ ਜਿਹਦੇ ਕਿ ਕਤਲ ਵਿੱਚ ਸ਼ਾਮਲ ਹੋਣ ਦੇ ਲਈ ਦੋਸ਼ੀ ਇਹਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਇਹ ਦੋਸ਼ ਆ ਕਿ ਉਹਨੇ ਚੋਰੀ ਦੀ ਕਾਰ ਉਹ ਚਲਾ ਰਿਹਾ ਸੀ, ਉਹ ਕਾਰ ਜਿਹਦੇ ਵਿੱਚ ਜਾ ਕੇ ਅਤੇ ਗੋਲੀਆਂ ਚਲਾਈਆਂ ਗਈਆਂ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਜ਼ਮਾਨਤੀ ਅਰਜ਼ੀ ਜਿਹੜੀ ਆ ਉਹਨਾਂ ਨੇ ਜ਼ਰੂਰ ਦਿੱਤੀ ਆ, ਜਿਹਦੇ ਵਿੱਚ ਵਕੀਲ ਦਾ ਇਹ ਕਹਿਣਾ ਸੀ ਕਿ ਉਹਦੀ ਸਿਹਤ ਨਹੀਂ ਠੀਕ। ਹਾਲਾਂਕਿ ਸਰਕਾਰੀ ਵਕੀਲ ਦਾ ਇਹ ਕਹਿਣਾ ਸੀ ਕਿ ਸਖ਼ਤ ਵਿਰੋਧ ਕੀਤਾ ਜਾਂਦਾ ਇਸ ਗੱਲ ਦਾ, ਸਿਹਤ ਦਾ ਹਵਾਲਾ ਦੇ ਕੇ ਫਿਰ ਦੁਬਾਰਾ ਇਸ ਵਿਅਕਤੀ ਨੂੰ ਬਾਹਰ ਨਹੀਂ ਛੱਡਿਆ ਜਾ ਸਕਦਾ, ਬਾਹਰ ਹਿੰਸਾ ਹੋਰ ਜ਼ਿਆਦਾ ਵਧੂਗੀ। ਅਤੇ ਪਹਿਲਾਂ ਵੀ ਇੱਦਾਂ ਦੇ ਕਈ ਕੇਸ ਵਾਪਰ ਚੁੱਕੇ ਨੇ, ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਟਕਰਾਅ ਦੋ ਗੈਂਗਾਂ ਦਾ ਉਹ ਫਿਰ ਦੁਬਾਰਾ ਹੋ ਸਕਦਾ। ਸਰਕਾਰੀ ਵਕੀਲ ਨੇ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਕਿ ਕੇਵਲ ਨੌਜਵਾਨਾਂ ਦੀ ਮਾਮੂਲੀ ਲੜਾਈ ਨਹੀਂ ਆਏ, ਸਗੋਂ ਇਹ ਇੱਕ ਗੰਭੀਰ ਸਮੱਸਿਆ ਵਾ ਅਤੇ ਆਮ ਅਤੇ ਬਦੋਸ਼ੇ ਲੋਕ ਵੀ ਇਹਦੇ ਵਿੱਚ ਮਾਰੇ ਜਾ ਸਕਦੇ ਨੇ, ਜ਼ਖਮੀ ਹੋ ਸਕਦੇ ਨੇ। ਸੋ ਜੇ ਇਹਦੇ ਵਿੱਚ ਹੁਣ ਇਹਨੂੰ ਜ਼ਮਾਨਤ ਤਾਂ ਫਿਲਹਾਲ ਨਹੀਂ ਦਿੱਤੀ ਗਈ। ਸੋ ਇਸ ਮਾਮਲੇ ਦੇ ਵਿੱਚ ਹੁਣ ਹੋਰ ਵੀ ਕਈ ਤਰ੍ਹਾਂ ਦੇ ਤੱਤ ਜਿਹੜੇ ਨੇ ਉਹ ਸਾਹਮਣੇ ਆਏ ਨੇ। ਵਿਕਟੋਰੀਆ ਦੇ ਵਿੱਚ ਇਹ ਵੀ ਸਵਾਲ ਹੁਣ ਉੱਠਣੇ ਸ਼ੁਰੂ ਹੋ ਗਏ ਨੇ ਕਿ ਜਦੋਂ ਵਿਕਟੋਰੀਆ ਦੇ ਵਿੱਚ ਸਰਕਾਰ ਦੇ ਦੁਆਰਾ ਮਚੈਟੀ ਦੇ ਉੱਤੇ ਪਾਬੰਦੀ ਆ, ਯਾਨੀ ਕਿ ਜਿਹੜਾ ਵੱਡਾ ਹਰਾ ਚਾਕੂ ਲਈ ਫਿਰਦੇ ਨੇ, ਇਹਦੇ ਉੱਤੇ ਪਾਬੰਦੀ ਲਾਈ ਗਈ ਸੀ, ਉਹਦੇ ਬਾਵਜੂਦ ਵੀ ਹਰ ਇੱਕ ਗੈਂਗ ਮੈਂਬਰ ਦੇ ਕੋਲ ਸ਼ਰੇਆਮ ਇਹ ਮਚੈਟੀ ਹਾਲੇ ਵੀ ਕਿਉਂ ਆ? ਸੋ ਇਸ ਚੀਜ਼ ਦੇ ਉੱਤੇ ਵੀ ਸਵਾਲ ਫਿਲਹਾਲ ਉੱਠ ਰਹੇ ਨੇ। ਸੋ ਅਦਾਲਤ ਅਗਲੇ ਹਫ਼ਤੇ ਫਿਰ ਦੁਬਾਰਾ ਤੋਂ ਵਿਚਾਰ ਕਰੂਗੀ ਕਿ ਜ਼ਮਾਨਤ ਇਹਨੂੰ ਦੇਣੀ ਆ ਜਾਂ ਨਹੀਂ ਦੇਣੀ। ਸੋ ਫਿਲਹਾਲ ਇਹ ਕੇਸ ਫਿਰ ਦੁਬਾਰਾ ਤੋਂ ਕਾਫੀ ਸਾਰੀਆਂ ਇਸ ਟਾਈਮ ਦੇ ਉੱਤੇ ਚਰਚਾਵਾਂ ਦਾ ਕਾਰਨ ਬਣ ਚੁੱਕਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਸਮਿਆਂ ਦੇ ਉੱਤੇ ਇਹਨਾਂ ਗੈਂਗਸ ਦੀ ਆਪਸ ਦੇ ਵਿੱਚ ਜੋ ਦੁਸ਼ਮਣੀ ਆ ਉਹ ਸ਼ਰੇਆਮ ਵੇਖੀ ਜਾ ਸਕਦੀ ਆ। ਸੋ ਪੁਲਿਸ ਦਾ ਕਹਿਣਾ ਕਿ ਸੋਸ਼ਲ ਮੀਡੀਆ ਵਾਲਾ ਵੀ ਉਹਨਾਂ ਦਾ ਖਾਸ ਧਿਆਨ ਆ। ਇੱਧਰ ਜੇਕਰ ਆਈ ਪੀ ਐੱਲ ਵੱਲ ਜਾਂਦੇ ਜਾਂਦੇ ਝਾਤੀ ਮਾਰ ਲਈਏ ਤਾਂ ਆਈ ਪੀ ਐੱਲ ਦੇ ਵਿੱਚ ਰਾਜਸਥਾਨ ਰੋਇਲਸ ਨੇ ਨਾ ਕਹਿ ਕੇ ਜੇ ਆਪਾਂ ਇਹ ਕਹੀਏ ਕਿ ਇਸ ਟਾਈਮ ਦੇ ਉੱਤੇ ਕਮਾਲ ਕੀਤੀ ਆ ਵੈਭਵ ਸੂਰਵੰਸ਼ੀ ਨੇ, ਤਾਂ ਇਹਦੇ ਵਿੱਚ ਕੋਈ ਗਲਤ ਨਹੀਂ ਹੋਊਗਾ। 29 ਗੇਂਦਾਂ ਦੇ ਵਿੱਚ 97 ਦੌੜਾਂ ਬਣਾ ਮਾਰੀਆਂ ਨੇ ਵੈਭਵ ਸੂਰਵੰਸ਼ੀ ਨੇ। ਇੱਕ ਇਤਿਹਾਸ ਸਿਰਜਣ ਤੋਂ ਇਹ ਮੁੰਡਾ, ਇਹ ਨੌਜਵਾਨ ਜ਼ਰੂਰ ਉੱਕ ਗਿਆ, ਕਿਉਂਕਿ ਜੇ ਇੱਕ ਹੋਰ ਇਹ ਸੈਂਚਰੀ ਬਣਾ ਲੈਂਦਾ ਇਸ ਗੇਂਦ ਦੇ ਉੱਤੇ ਵੀ, ਜੇਕਰ ਇਹ ਛੱਕਾ ਚੌਕਾ ਮਾਰ ਲੈਂਦਾ ਤਾਂ ਫਿਰ ਇਹਨੇ ਇਤਿਹਾਸ ਇੱਕ ਹੋਰ ਰਚ ਦੇਣਾ ਸੀ। ਕ੍ਰਿਸ ਗੇਲ ਦਾ ਜਿਹੜਾ ਸਭ ਤੋਂ ਤੇਜ਼ ਸੈਂਕੜਾ ਮਾਰਨ ਦਾ ਰਿਕਾਰਡ ਆ ਉਹ ਵੀ ਇਹਨੇ ਤੋੜ ਦੇਣਾ ਸੀ। ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਤਾਂ ਇਹਨੇ ਤੋੜ ਹੀ ਦਿੱਤਾ, 334.48 ਦੀ ਜਿਹੜੀ ਐਵਰੇਜ ਦੇ ਨਾਲ ਇਹਨੇ ਦੌੜਾਂ ਬਣਾਈਆਂ ਨੇ। ਸੋ ਇਸ ਟਾਈਮ ਦੇ ਉੱਤੇ ਦੁਨੀਆ ਭਰ ਦੇ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਇਸ ਮੁੰਡੇ ਨੇ। ਸਭ ਤੋਂ ਜ਼ਿਆਦਾ ਚਰਚਾ ਹੈ ਕਿ ਪੈਟ ਕਿਮਿੰਸ ਵਰਗੇ ਜਿਹੜੇ ਮਹਾਨ ਦੁਨੀਆ ਦੇ ਗੇਂਦਬਾਜ਼ ਨੇ ਉਹਨਾਂ ਨੂੰ 4 ਓਵਰਾਂ ਦੇ ਵਿੱਚ 64 ਦੌੜਾਂ ਜੇਕਰ ਦੇਣੀਆਂ ਪੈ ਰਹੀਆਂ ਨੇ, ਤਾਂ ਉਹ ਇਸੇ ਕਰਕੇ ਕਿਉਂਕਿ 1 ਓਵਰ ਦੇ ਵਿੱਚ 24 ਰਨ ਜਿਹੜੇ ਨੇ ਵੈਭਵ ਸੂਰਵੰਸ਼ੀ ਨੇ ਮਾਰ ਦਿੱਤੇ ਪੈਟ ਕਿਮਿੰਸ ਨੂੰ। ਕੁੱਲ ਮਿਲਾ ਕੇ ਇਸ ਮੈਚ ਦਾ ਲੇਖਾ ਜੋਖਾ ਜੇ ਆਪਾਂ ਵੇਖੀਏ ਤਾਂ ਰਾਜਸਥਾਨ ਰੋਇਲਸ ਨੇ ਇਸੇ ਦੀ ਬਦੌਲਤ ਹੀ 243 ਦੌੜਾਂ ਦਾ ਵੱਡਾ ਇੱਕ ਸਕੋਰ ਖੜਾ ਕੀਤਾ ਸੀ। ਅਤੇ ਉੱਧਰ ਵੱਡੀ ਦਾਅਵੇਦਾਰ ਮੰਨੀ ਜਾਣ ਵਾਲੀ ਜਿਹੜੀ ਟੀਮ ਸਨਰਾਈਜ਼ਰ ਹੈਦਰਾਬਾਦ, ਜਿਹਦੇ ਵਿੱਚ 1 ਤੋਂ ਵੱਧ 1 ਖਿਡਾਰੀ ਜਿਹੜੇ ਕਿ 1 ਤੋਂ ਵੱਧ 1 ਤੇਜ਼ ਖੇਡਣ ਵਾਲੇ ਬੱਲੇਬਾਜ਼ ਸੀ, ਸੋ ਕੋਈ ਵੀ ਖਾਸ ਨਹੀਂ ਕਰ ਪਾਇਆ। ਸਿਰਫ ਇਸ਼ਾਨ ਕਿਸ਼ਨ 11 ਗੇਂਦਾਂ ਦੇ ਵਿੱਚ 33 ਦੌੜਾਂ ਬਣਾ ਪਾਇਆ, ਉਸ ਤੋਂ ਬਾਅਦ ਰੈਡੀ 20 ਗੇਂਦਾਂ ਦੇ ਵਿੱਚ 38 ਅਤੇ ਬਾਕੀ ਜੇ ਆਪਾਂ ਸਲੀਲ ਅਰੋੜਾ ਦੀ ਗੱਲ ਕਰੀਏ ਤਾਂ 21 ਦੇ ਵਿੱਚ 35, ਬਾਕੀ ਕੁੱਲ ਮਿਲਾ ਕੇ ਕੁਛ ਖਾਸ ਨਹੀਂ ਟੀਮ ਕਰ ਪਾਈ, 196 ਦੌੜਾਂ ਹੀ ਬਣਾ ਪਾਈ। ਹੁਣ ਇਸ ਤਰੀਕੇ ਦੇ ਨਾਲ ਆਪਾਂ ਜੇ ਵੇਖੀਏ ਤਾਂ ਰਾਜਸਥਾਨ ਰੋਇਲਸ ਹੁਣ ਅਗਲੇ ਪੜਾਅ ਦੇ ਵਿੱਚ ਐਂਟਰੀ ਕਰ ਚੁੱਕਾ। ਹੁਣ ਤੱਕ ਦਾ ਲੇਖਾ ਜੋਖਾ ਇਹ ਕਹਿੰਦਾ ਕਿ ਹੁਣ ਰਾਜਸਥਾਨ ਰੋਇਲਸ ਅਤੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਹੋਊਗਾ, ਸੋ ਕੁਆਲੀਫਾਇਰ 2 ਦਾ ਇਹ ਮੈਚ ਹੋਊਗਾ। ਇਹਦੇ ਵਿੱਚੋਂ ਜਿਹੜਾ ਜਿੱਤੂਗਾ ਉਹ ਹੁਣ ਫਾਈਨਲ ਖੇਡੂਗਾ RCB ਦੇ ਨਾਲ, ਅਤੇ ਫਾਈਨਲ ਐਤਵਾਰ ਦੇ ਦਿਨ ਹੋਊਗਾ 31 ਮਈ ਨੂੰ। ਫਿਲਹਾਲ ਖਬਰਾਂ ਦੇ ਵਿੱਚ ਇਹਨਾਂ ਹੀ, ਦਿਓ ਇਜਾਜ਼ਤ।
2: ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
5: ਫ੍ਰੋਮ ਦ ਮੇਕਰਸ ਆਫ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ, ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ, ਕਮਿੰਗ ਟੂ ਸਿਨੇਮਾਜ਼ ਔਨ ਮੇ 22nd।
6: ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
7: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 8883311 or visit uvfinancial.com.au.
2: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te.
8: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho. ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ Everest ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
9: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ
2: ਸੋਨਾ ਚਾਹੀਦਾ
10: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
6: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
7: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
8: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
9: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
10: Chand Mera Dil, Chand Mera Dil.
11: Ki hoya? Inni tension kyun leti hoyi hai?
12: Yaar ki dassa, mortgage da kam aaj bhi nahi baneya.
11: Aaj Simmi Pen ji aayi si, unhan ne apna mortgage UV Financial Services ton ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
12: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
11: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।
13: If you can understand when I start Punjabi vich bolna, ta tusi Victoria Police vich naukri karan layi ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
14: Set, go! Chadston Ford, Dandenong Road de tuhanu udik reya hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford, ready, set, Ford.
15: Oh, ਮਾਰੇ ਗਏ, ਦੁਬਾਰਾ ਦੇਰ ਹੋ ਗਈ।
5: ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
15: ਸੋਨਾ ਜੀ,